0: ਨਮੀ ਲੱਗਣ ਵਾਲੀ ਹੈ ਨਮੀ ਲਾ ਦੇਣਗੇ, ਰਿਪੇਅਰ ਹੋਣ ਵਾਲੀ ਰਿਪੇਅਰ ਕਰ ਦੇਣਗੇ, ਹੁਣ ਤੁਹਾਡੇ ਫੈਂਸ ਦੀ ਕੰਡੀਸ਼ਨ ਤੇ ਡਿਪੈਂਡ ਆ। ਇਹਨਾਂ ਨੂੰ ਕਾਲ ਕਰ ਲਓ ਇੱਕ ਫ੍ਰੀ ਐਸਟੀਮੇਟ ਲਈ। ਵੀਰ ਹੁਣੇ ਬੰਦੇ ਬਹੁਤ ਵਧੀਆ, 647-804-3220 ਨੰਬਰ ਹੈ, 647-804-3220, 647-804-3220, 647-804-3220 ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਤੇ ਗਰੋਸਰੀ ਕਰਨੀ ਹੈ ਤਾਂ ਇੰਡੀਅਨ ਫਰੂਟਲੈਂਡ, ਇੰਡੀਅਨ ਫਰੂਟਲੈਂਡ ਦੀਆਂ ਬਹੁਤ ਸਾਰੀਆਂ ਲੋਕੇਸ਼ਨਸ, ਤੇ ਹਰ ਇੱਕ ਇਹਨਾਂ ਦੀ ਲੋਕੇਸ਼ਨ ਦੇ ਵਿੱਚ ਇੱਕ ਰੈਸਟੋਰੈਂਟ ਹੈ। ਸੋ ਇੱਕ ਤਾਂ ਤੁਸੀਂ ਜਾ ਸਕਦੇ ਹੋ ਇੰਡੀਅਨ ਫਰੂਟਲੈਂਡ, 45 Dusk Drive, 15 Fender Way, ਜਾਂ 9985 ਮਕਵੀਨ ਡਰਾਈਵ, ਮਕਵੀਨ ਐਂਡ ਕੈਸਲ ਮੋੜ, 25 Sandalwood Parkway, ਸੈਂਡਲਵੁੱਡ ਹਰਨਟੇਰੀਓ, ਤੇ 1465 ਮੇਫੀਲਡ ਰੋਡ, ਮੇਫੀਲਡ ਐਂਡ ਕ੍ਰੈਡਿਟ ਵਿਊ। ਮੈਂ ਕਿਹਾ ਨਵੀਂ ਯਾਰ ਕੋਈ ਲੋਕੇਸ਼ਨ ਰਹਿ ਨਾ ਜਾਵੇ, ਬਟ ਯਾਦ ਰੱਖੋ 1 and only ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ ਮੀਟ ਸ਼ਾਪ। ਸੋ ਕੋਈ ਵੀ ਗੀਤ ਸੰਗੀਤ ਲਗਵਾਉਣਾ ਜੀ ਸਦਕੇ, ਤੁਸੀਂ ਕਾਲ ਕਰ ਲਓ ਸਟੂਡੀਓ 'ਚ 905-673-3337। ਮੈਂ ਦੱਸ ਰਿਹਾ ਸੀ ਕਿ ਅਸੀਂ ਇੱਕ ਲਿਸਟ ਬਣਾਈ ਹੋਈ ਆ ਸਾਡੇ, ਤੁਸੀਂ ਬਣਾਈ ਹੈ, ਮੈਂ ਤਾਂ ਕੀ ਬਣਾਈ ਹੈ ਸਾਡੇ ਲਿਸਨਰਸ ਦੇ ਨਾਲ, ਵੀ ਲੋਕਲ ਆਪਣੇ ਅੰਟੇਰੀਓ ਦੇ ਵਿੱਚ ਖਾਣ ਪੀਣ ਲਈ ਨਹੀਂ ਘੁੰਮਣ ਫਿਰਨ ਲਈ ਆਪਾਂ ਕਿੱਥੇ ਕਿੱਥੇ ਜਾ ਸਕਦੇ ਹਾਂ, ਕਿਹੜੀਆਂ ਕਿਹੜੀਆਂ ਲੋਕੇਸ਼ਨਸ ਨੇ, ਕੋਈ ਲੇਕ, ਬੀਚ, ਅਤੇ ਉੱਥੇ ਨਾ 15-20 ਤੋਂ ਵੱਧ ਲੋਕੇਸ਼ਨਸ ਨੇ। ਸੋ ਤੁਸੀਂ ਉਹ ਲਿਸਟ ਚਾਹੁੰਦੇ ਹੋ ਸਾਨੂੰ ਮੈਸੇਜ ਕਰ ਦਿਓ ਇੰਸਟਾਗ੍ਰਾਮ 'ਤੇ, ਤੁਹਾਨੂੰ ਲਿਸਟ ਭੇਜ ਦਿਆਂਗੇ। ਪੇਜ ਆ ਸਾਡਾ ਪੰਜਾਬੀ ਦਾ ਨਾ PUNJABILEHRAN, ਬਸ ਲਿਖ ਦਿਓ ਲਿਸਟ ਪਲੀਜ਼, ਜਾਂ ਲਿਸਟ, ਅਤੇ ਅਸੀਂ ਤੁਹਾਨੂੰ ਜ਼ਰੂਰ ਉਹ ਲਿਸਟ ਫੋਰਵਰਡ ਕਰ ਦਾਂਗੇ। ਮੈਂ ਅੱਜ 40-50 ਜਣਿਆਂ ਨੂੰ ਭੇਜੀ ਹੈ ਜਿਨ੍ਹਾਂ ਨੇ ਮੈਨੂੰ ਮੈਸੇਜ ਕੀਤੇ ਆ, ਸੋ ਤੁਹਾਨੂੰ ਵੀ ਅਸੀਂ ਸੈਂਡ ਜ਼ਰੂਰ ਜ਼ਰੂਰ ਜ਼ਰੂਰ ਕਰ ਦਿਆਂਗੇ, ਚੈੱਕ ਕਰੀ ਕੋਈ ਨਹੀਂ। ਟੈਕ ਸਪਿਰਿਟ ਨਵੇਂ ਕੈਮਰੇ ਜਾਂ ਸਿਕਿਉਰਿਟੀ ਕੈਮਰੇ ਲਈ ਨੋਟ ਕਰੋ ਨੰਬਰ, ਟੈਕ ਸਪਿਰਿਟ। ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 905-621-4100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 905-621-4100, 905-621-4100, ਤੇ ਫੋਨ ਜ਼ਰੂਰ ਕਰੋ,
1: ਜ਼ਰੂਰ ਕਰੋ।
0: ਤੇ ਇੱਕ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਨੰਬਰ ਵੀ ਤੁਹਾਨੂੰ ਦੇ ਦਈਏ, ਤੁਸੀਂ ਅਗਰ ਰੈਨੋਵੇਸ਼ਨ ਦੇ ਫੀਲਡ 'ਚੋਂ ਕੋਈ ਪਲੰਬਿੰਗ ਦੇ ਸਪਲਾਈ ਚਾਹੀਦੇ ਆ, HVAC ਮਟੀਰੀਅਲ ਚਾਹੀਦੇ ਆ, ਇਲੈਕਟ੍ਰੀਕਲ ਸਪਲਾਈ ਚਾਹੀਦੇ ਆ, ਫਲੋਰਿੰਗ ਜਾਂ ਟਾਇਲ ਦੇ ਪ੍ਰੋਡਕਟ ਚਾਹੀਦੇ ਆ, ਡੋਰ, ਟ੍ਰਿਮ, ਮੋਲਡਿੰਗ, ਡਰਾਈਵਲ, ਇੰਸੂਲੇਸ਼ਨ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਕਾਲ ਕਰੋ ਜਾਂ ਪਹੁੰਚ ਹੀ ਜਾਓ। ਇੰਨਾ ਹਾਈ ਐਂਡ ਲਗਜ਼ਰੀ ਬਿਲਡਿੰਗ ਸਪਲਾਈ ਦਾ ਸਟੋਰ ਨਹੀਂ ਕਦੇ ਦੇਖਿਆ ਹੋਣਾ ਤੁਸੀਂ, 8005 ਡਿਕਸੀ ਰੋਡ, ਡਿਕਸੀ ਅਤੇ ਸਟੀਲਸ ਦਾ ਕੋਰਨਰ ਹੈ। ਡਿਜ਼ਾਈਨਰ ਲਗਜ਼ਰੀ ਸ਼ੋਰੂਮ ਹਰੇਕ ਪ੍ਰਾਈਸ ਨੂੰ ਬੀਟ ਕਰਨਗੇ, ਤੇ ਡਿਲੀਵਰੀ ਬ੍ਰੈਂਪਟਨ ਦੇ ਵਿੱਚ ਫ੍ਰੀ ਹੈ। ਵਾਹ ਕੀ ਬਾਤ ਹੈ। 647-961-0585 ਦੇ ਉੱਤੇ ਇਹਨਾਂ ਨੂੰ ਕਾਲ ਤੁਸੀਂ ਜ਼ਰੂਰ ਕਰ ਸਕਦੇ ਹੋ। ਅਮਰਿੰਦਰ ਗਿੱਲ ਉਹਨਾਂ ਦਾ ਨਵਾਂ ਗਾਣਾ ਆ ਰਿਹਾ ਕੱਲ੍ਹ ਨੂੰ ਹੈ, ਕੀ ਸੀ ਗਾਣੇ ਦਾ ਨਾਂ, ਕੌਫੀ। ਹਾਂ ਕੀ ਬਾਤ ਹੈ, ਅਮਰਿੰਦਰ ਗਿੱਲ ਜੀ ਤੁਸੀਂ ਵੀ ਪੂਰੇ ਹੁਣ ਮਾਡਰਨ ਲੱਗਦਾ ਕਿ ਗੀਤ ਸੰਗੀਤ ਛੱਡੋਗੇ ਜਿਹੜੇ ਹਿਸਾਬ ਨਾਲ ਟਾਈਟਲ ਰੱਖਿਆ ਕੌਫੀ ਹੈ। ਸੋ ਅਮਰਿੰਦਰ ਗਿੱਲ ਉਹਨਾਂ ਦਾ ਆਈ ਥਿੰਕ ਕੱਲ੍ਹ ਨੂੰ ਆ ਰਿਹਾ, ਪਰਸੋਂ ਗੁਰਿੰਦਰ ਗਿੱਲ ਦੀ ਸੱਚ ਐਲਬਮ ਆਈ ਹੈ, ਮੈਂ ਜੇ ਸੁਣੀ ਨਹੀਂ ਤਾਂ ਉਹਦੇ ਵਿੱਚ ਵੀ ਇੱਕ ਅੱਧਾ ਗਾਣਾ ਤੁਹਾਨੂੰ ਸੁਣਾਈ ਦਿੰਦੇ। ਸੋ ਫੀਫਾ ਵਰਲਡ ਕੱਪ ਦੇ ਵਿੱਚ ਅੱਜ ਪਤਾ ਨਹੀਂ ਕਿਵੇਂ ਬਟ ਜਰਮਨੀ ਨੇ ਐਕੋਡੋਰ ਨੂੰ ਹਰਾਤਾ, ਬਹੁਤ ਹੀ ਯਾਰ ਵੱਡਾ ਸਰਪ੍ਰਾਈਜ਼। ਅਤੇ ਹੁਣੇ ਨੈਦਰਲੈਂਡ ਵਾਲੇ ਟਿਊਨੀਸ਼ੀਆ ਨੂੰ ਬੀਟ ਕਰ ਰਹੇ 2-0, ਜਪੈਨ ਸਵੀਡਨ ਵਾਲੇ ਵੀ ਖੇਡ ਰਹੇ ਆ, ਅਤੇ US ਰਾਤ ਨੂੰ 10 ਵਜੇ ਖੇਡੇਗਾ, ਅਤੇ ਕੱਲ੍ਹ ਨੂੰ ਵੀ ਕਾਫੀ ਵੱਡੇ ਵੱਡੇ ਮੈਚ ਨੇ, ਨੋਰਵੇ, ਫਰਾਂਸ। ਵਾਹ ਨੋਰਵੇ ਦਾ ਹਾਲੈਂਡ ਯਾਰ, ਉਹ ਤਾਂ ਮੁੰਡਾ ਹੈ ਹੀ ਕਹਿੰਦੇ ਨੇ ਝੋਟਾ ਪੂਰਾ, ਅਤੇ ਫਰਾਂਸ ਦਾ ਮਾਪੇ ਵੀ ਘੱਟ ਨਹੀਂ, ਲੱਗਦਾ ਕਿ ਫਰਾਂਸ ਵਾਲੇ ਜਿੱਤ ਜਾਣਗੇ। ਬਾਕੀ ਕੱਲ੍ਹ ਨੂੰ ਮੈਚ ਦੇਖਾਂਗੇ ਅਤੇ ਦੇਖਦੇ ਹਾਂ ਕੀ ਬਣਦਾ। ਦੋਨੋਂ ਆਪਣੇ ਗਰੁੱਪ ਦੇ ਵਿੱਚ ਟੋਪ 2 ਟੀਮਸ ਨੇ, ਦੋਨੋਂ 2 ਗੇਮਾਂ ਜਿੱਤ ਚੁੱਕੇ ਨੇ, ਕੋਈ ਹਾਰੇ ਨਹੀਂ। ਸੋ ਇਹ ਬੜਾ ਵੱਡਾ ਮੈਚ ਹੈ ਕੱਲ੍ਹ ਦਾ, ਨੋਰਵੇ ਐਂਡ ਫਰਾਂਸ, ਅਤੇ ਉਹਦੇ ਨਾਲ ਨਾਲ ਕੱਲ੍ਹ ਨੂੰ ਸਪੇਨ ਵੀ ਖੇਡ ਰਿਹਾ। ਸਪੇਨ ਦੇ ਉੱਤੇ ਵੀ ਤਾਂ ਨਿਗਾ ਚਲੋ ਹੁੰਦੀ ਹੁੰਦੀ, ਐਡੀ ਵੱਡੀ ਟੀਮ ਹੈ। ਸੋ ਟਮੋਰੋ स्पेन एंड देखते हैं फिर कल वर्ल्ड कप दे विच की बनता। सो 905-673-3337 नंबर है अपना, 9056733337। कल स्पेन, अच्छा कल इतने भी अपने मैच है टोरंटो च सैनेगल ते अराक दा। सैनेगल अराक दी टीम किमें ने? अच्छा ये टीम ठीक ठीक ही ने। थर्ड एंड फोर्थ लास्ट टू टीम ने अजे कोई गेम नहीं जितते, इन्होंने एक टीम कल जित सकती है, देखते हैं जो कोई विनर बनता या नहीं। सो प्रोग्राम पंजाबी रहा तो गलों बातें थोड़े हो रही ने 905-673-3337 से। 1484 हेलो
1: जी,
0: सत्या जी,
1: गलत बोल गए हो, जर्मनी हार गया।
0: ओही तो मैं क्या, जर्मनी हार गया इक्वाडोर नो।
1: इक्वाडोर तो हार गया, तो ये मेरे ख्याल गलत बोल गए।
0: नहीं मैं क्या भी जर्मनी आज हार गया।
1: अच्छा अच्छा अच्छा अच्छा ठीक है ठीक है।
0: क्या मैं गलत क्या गया?
1: तो ये क्या गया जर्मनी, मतलब उल्टा फुल्टा हो गया, जर्मनी जीत गया था, इक्वाडोर हार गया।
0: अच्छा मैं गलत कहता हूँ,
1: निकल गया।
0: अच्छा अच्छा फिर कई बार निकल जाता गलत। चलो ठीक है सर, बहुत शुक्रिया।
1: चलो ठीक है
0: ओके जी, नो प्रॉब्लम। ते नहीं मैंने लगे मैं के जर्मनी, मैं ये नहीं कि अभी हैरानी की गल है, जर्मनी अज हार गया। चलो हो सकता गलती होगी, हो कद ना कद हो जाती है। सो प्रोग्राम पंजाबी तरह 905-673-3337। जैसमिन सैंडलेस थोड़े शहर आ रही है यार, जैसमिन सैंडलेस 8 अगस्त न ब्रैम्पटन सी ए ए ग्राउंड दे विच परफॉर्म करने लई पहुंच रही है। 8th ऑफ अगस्त सी ए सेंटर दे ग्राउंड्स, जैसमिन जैसमिन जैसमिन सैंडलेस गेट रेडी। टिकटां दी कोई भी जानकारी लेनी है तां तुसीं एक कम करो, तुसीं वैबसाइट इन्हां दी विजिट कर लो, heritagesounds.ca। ते जैसमिन सैंडलेस यार मैं ठाठा मारदा कट होगा, ते heritagesounds.ca ते जाओ टिकटां लै लो। जैसमिन सैंडलेस 8 अगस्त नूं लाइव। 4427 हेलो,
2: हां जी रवि की हाल है? सत श्री अकाल
0: जी, किवें हो?
2: तो वधिया हो भाजी, ठीक ही कहंदे, तुहाडे कोलों गलत क्या गया।
0: अच्छा अच्छा, मेरे तो गलती होगी फिर।
2: तुसीं जर्मन नूं जिता दित्ता सी,
0: गलत गल है यार, इक्वाडोर मसा जित्तिया, इक्वाडोर नूं जिताउणा चाहीदा सी। बंदे फड़ लेंदे आ, साडे बंदे ही बड़े तेज ने। सो इट्स ओके, सो जैसमिन दा लाइए फिर थोड़े सुनदे आ, लोग बोल एंड आने वापस।

0: ਕਿਹਾ ਯਾਰ ਚੱਲਿਆ ਹੈ ਸਰਤਾਜ ਸਾਹਿਬ ਦੀ ਇੱਕੋ ਲਾਈਨ ਨੇ ਬਸ ਦਿਲ ਹੀ ਜਿੱਤ ਲਿਆ ਸਾਰਿਆਂ ਦਾ। ਕਿਆ ਬਾਤ ਹੈ ਸਤਿੰਦਰ ਸਰਤਾਜ ਵੀ ਯਾਰ ਕਿਆ ਕਮਾਲ ਦੇ ਆਰਟਿਸਟ ਨੇ। ਮੈਂ ਕੱਲ੍ਹ ਵੀ ਵੀਡੀਓ ਇੱਕ ਦੇਖ ਰਿਹਾ ਸੀ, ਮਤਲਬ ਕਿੱਥੇ US ਟੂਰ ਚੱਲ ਰਿਹਾ, ਸੀਐਟਲ ਸੀਗੀ ਜਾਂ ਕਿਤੇ, ਬਟ ਅਮੇਜ਼ਿੰਗ ਯਾਰ ਪਰਫੋਰਮਰ ਹੋਵੇ ਤਾਂ ਸਰਤਾਜ ਸਾਹਿਬ ਵਰਗਾ ਹੋਵੇ, ਰੀਸ ਹੀ ਕੋਈ ਨਹੀਂ। ਸੋ ਪ੍ਰੋਗਰਾਮ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ, 905-673-3337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, 905-673-3337। ਸੋ ਇੱਕ ਦੋ ਮੈਸੇਜ ਤੁਹਾਡੇ ਤੱਕ, ਇੱਕ ਤਾਂ TSC ਕੰਸਟਰਕਸ਼ਨ, ਤੁਸੀਂ ਨਾ ਡਰਾਈਵੇ ਬਣਵਾਉਣਾ, ਇੰਟਰਲੋਕਿੰਗ ਕਰਾਉਣੀ ਹੈ, ਕੋਈ ਵੀ ਕੌਂਕਰੀਟ ਦਾ ਕੰਮ ਹੈ, ਐਕਸਪੋਜ ਕੌਂਕਰੀਟ, ਸਟੈਂਪ ਕੌਂਕਰੀਟ, ਐਗਰੀਗੇਟ ਕੌਂਕਰੀਟ, ਤੁਸੀਂ ਇੱਕ ਵਾਰ ਮੇਰੇ ਕਹਿਣ 'ਤੇ TSC ਕੰਸਟਰਕਸ਼ਨ ਦੇ ਬਾਈ ਜੀ ਹੁਣਾਂ ਨਾਲ ਕੰਮ ਕਰਕੇ ਦੇਖੋ। ਮੈਂ ਇਹਨਾਂ ਤੋਂ ਖੁਦ ਆਪ ਕੰਮ ਕਰਾਇਆ, ਬਹੁਤ ਹੀ ਯਾਰ ਰੀਜ਼ਨੇਬਲ ਰੇਟ, ਬਟ ਭਾਅ ਜੀ ਕੋਲ ਕਿਆ ਨੌਲੇਜ ਹੈ, ਮਾੜਾ ਪੱਥਰ ਮਾੜਾ ਮਟੀਰੀਅਲ ਲਾਉਂਦੇ ਹੀ ਨਹੀਂ। TSC ਕੰਸਟਰਕਸ਼ਨ 416-930-4238 ਨੰਬਰ ਹੈ। ਇੰਟਰਲੋਕਿੰਗ ਕਰਾਉਣੀ ਹੈ ਨਾ ਇਹਨਾਂ ਨਾਲ, ਇੱਕ ਵਾਰ ਗੱਲ ਕਰ ਲਓ, ਬਹੁਤ ਵਧੀਆ ਟੀਮ ਹੈ। 416-930-4238 ਇੰਟਰਲੋਕਿੰਗ, ਬੈਕਹੈਡ ਪੱਕੀ ਕਰਾਉਣੀ ਹੈ, ਫਰੰਟ ਡਰਾਈਵੇ ਬਣਵਾਉਣਾ, ਦਿਸ ਇਜ਼ ਦਾ ਟੀਮ। ਇੱਕ ਵਾਰ ਕਾਲ ਕਰਕੇ ਇਹਨਾਂ ਦਾ ਕੰਮ ਦੇਖ ਲਓ, ਐਸਟੀਮੇਟ ਲੈ ਲਓ, ਬੰਦੇ ਵੀ ਬਹੁਤ ਵਧੀਆ। 416-930-4238 ਇਹਨਾਂ ਦਾ ਫੋਨ ਨੰਬਰ ਹੈ। ਸਾਡੇ ਨਾਲ ਜੁੜ ਚੁੱਕੇ ਆ ਸੁਖ ਭਾਜੀ, ਗ੍ਰੈਂਡ ਹੋਮ ਫਰਨੀਚਰ ਤੋਂ। ਭਾਜੀ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ, ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ, ਕਿਉਂਕਿ ਵੀਕਐਂਡ ਜੀ ਹਾਂ, ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਵਾ, ਤੇ ਨਾਲ ਦੀ ਨਾਲ ਤੋਹਫੇ ਡਿਸਕਾਊਂਟ ਇਸ ਵੀਕਐਂਡ ਦੇ ਉੱਪਰ ਮਿਲਣੇ ਆ, ਕਿਉਂਕਿ ਸਾਲ ਦੀ ਸਭ ਤੋਂ ਵੱਡੀ ਕੈਨੇਡਾ ਡੇ ਸੇਲ ਅਗੜ ਜਾ ਰਹੀ ਆ, ਲੋਐਸਟ ਪ੍ਰਾਈਸ, ਪੂਰੇ ਸਾਲ ਦੇ ਲੋਐਸਟ ਪ੍ਰਾਈਸ ਮਿਲਣੇ ਆ, ਹਰੇਕ ਪਰਚੇ ਦੇ ਨਾਲ ਤੋਹਫਾ ਵੀ ਮਿਲਣਾ, ਤੁਸੀਂ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕੌਫੀ ਟੇਬਲ ਲੈਣਾ, ਮੈਟਰਸ ਲੈਣਾ, ਤਾਂ ਵੀਕਐਂਡ ਨੂੰ ਮਿਸ ਨਹੀਂ ਕਰਨਾ। ਫਰਾਈਡੇ ਸੈਟਰਡੇ ਸੰਡੇ, ਫਰਾਈਡੇ ਸੈਟਰਡੇ ਸੰਡੇ ਜ਼ਰੂਰ ਇੱਕ ਚੱਕਰ ਲਾਓ, 6085 ਟੋਮਕਰ ਰੋਡ ਦੇ ਉੱਪਰ, 6685 ਟੋਮਕਰ ਰੋਡ, 6085 ਟੋਮਕਰ ਰੋਡ ਨੂੰ ਯਾਦ ਰੱਖਿਓ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹੈ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ। ਤੇ ਜਿਨ੍ਹਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕੌਫੀ ਟੇਬਲ ਲੈਣਾ, ਸੋਲਿਡ ਵੁੱਡ ਦਾ ਕੌਫੀ ਟੇਬਲ, ਸਖ਼ਤ ਲੱਕੜੀ ਦਾ ਕੌਫੀ ਟੇਬਲ, ਸਿਰਫ $150 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ ਮਿਲਣਗੇ, 6085 ਟੋਮਕਨ ਰੋਡ, 6685 ਟੋਮਕਨ ਰੋਡ ਦਾ ਵੀ ਭਾਜੀ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475045 1557। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 9056733337 9056733337। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਕੀ ਬਾਤ ਹੈ, ਵੈਰੀ ਗੁੱਡ, ਅਪਡੇਟ ਕਰੋ ਯਾਰ ਸਾਡੀ ਐਪ ਡਾਊਨਲੋਡ ਕਰੋ, ਜਾਂ ਤੁਸੀਂ ਡਾਇਲ ਕਰਕੇ ਸੁਣਨਾ ਤਾਂ 416-477-2040 ਨੰਬਰ ਹੈ 416-477-2040 ਦੇ ਉੱਤੇ ਵੀ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਸੁਣ ਕੇ ਡਾਇਲ ਕਰਕੇ ਸੁਣ ਸਕਦੇ ਹੋ ਐਟ ਐਨੀ ਟਾਈਮ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਅਤੇ ਨੰਬਰ ਹੈ ਆਪਣਾ 905-673-3337 905-673-3337 905-673-3337 9056733337 ਅਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਤੁਸੀਂ ਹਮੇਸ਼ਾ ਪੁੱਛਦੇ ਰਹਿੰਦੇ ਹੋ ਕਿ ਨਵੀਂ ਯਾਰ ਕੋਈ ਨਾ ਕੋਈ ਨੰਬਰ ਸਾਨੂੰ ਦਿਓ ਜੇ ਅਸੀਂ ਡਕਟ ਕਲੀਨਿੰਗ ਕਰਾਉਣੀ ਹੈ। ਕੱਲ੍ਹ ਵੀ ਦੋ ਚਾਰ ਜਣੇ ਦੇ ਮੈਸੇਜ ਆਏ, ਤੁਸੀਂ ਨਾ 5 Rivers ਡਕਟ ਕਲੀਨਿੰਗ ਨੂੰ ਕਾਲ ਕਰੋ, ਬਹੁਤ ਹੀ ਪ੍ਰੋਫੈਸ਼ਨਲ ਟੀਮ ਹੈ। $150 ਦੇ ਵਿੱਚ ਸਾਰੇ ਘਰ ਦੀ ਡਕਟ ਕਲੀਨਿੰਗ, ਫਰਨਿਸ ਕਲੀਨਿੰਗ, AC ਕੋਇਲ ਕਲੀਨਿੰਗ। ਨੰਬਰ ਹੈ 4376887750 4376887750 ਤੇ ਕਾਲ ਕਰੋ 5 Rivers ਡਕਟ ਕਲੀਨਿੰਗ 2480। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਵਧੀਆ ਜੀ, ਵਧੀਆ ਵੀਰੇ, ਕੀ ਹਾਲ ਹੈ?
2: ਕਿੱਥੇ
1: ਕੀ ਜਗ੍ਹਾ ਦਾ ਕੀ ਨਾਮ ਹੈ? ਮੈਨੂੰ ਸੁਣਿਆ ਨੀ, ਨਾਂ ਕੀ ਦੱਸਿਆ ਤੁਸੀਂ?
2: ਰਮੁਸਕੀ। ਉਸ ਤੋਂ ਅੱਗੇ ਜਾਓਗੇ ਫੈਰੀ ਲੈ ਕੇ ਜਾਣਾ ਪੈਂਦਾ ਓਸ਼ਨ ਕ੍ਰੋਸ ਕਰਕੇ ਸੈਪਟਲ।
1: ਇਹਦਾ ਕੀ ਨਾਂ ਦੱਸਿਆ? ਤੁਹਾਡੀ ਯਾਰ ਆਵਾਜ਼ ਹੀ ਨੀ, ਇੱਕ ਤਾਂ ਸੁਣਦੀ ਮੈਨੂੰ ਬਹੁਤ ਜ਼ਿਆਦਾ ਡਿਸਟਰਬੈਂਸ ਹੈ। ਸੈਪਟਲ ਜਾਂ ਸੈਪਟਮ ਮੈਨੂੰ ਸਮਝ ਹੀ ਨਹੀਂ ਆ ਰਹੀ। ਮੈਂ ਸੁਣ ਨਹੀਂ ਰਿਹਾ, ਜੇ ਕਿਸੇ ਨੂੰ ਸਮਝ ਆਇਆ ਕੀ ਕਹਿ ਰਹੇ ਆ। ਰਿਮੁਸਕੀ ਤਾਂ ਮੈਂ ਨੋਟ ਕਰ ਲਿਆ, ਬਟ ਸੈਪਟਸ ਕਹਿ ਰਹੇ ਸੀ, ਪਤਾ ਨੀ ਕਿਹੜੀ ਸੈਪਟ ਕਹਿ ਰਹੇ ਸੀ। ਸੋ ਕੁਬੈਕ ਦੇ ਵਿੱਚ ਸੈਪ ਸੈਟ, ਹੁਣ ਮੈਂ ਆਪ ਜੇ ਲੱਭਣ ਲੱਗ ਜਾ। ਚਲੋ ਜੀ, ਕਿਸੇ ਨੂੰ ਪਤਾ ਹੋਵੇ ਕੀ ਕਹਿੰਦਾ ਸੀ ਵੀਰ ਤਾਂ ਦੱਸ ਦਿਓ। ਕਾਲ ਕਰ ਦਿਓ ਨਾ, ਕਈ ਵਾਰ ਪਤਾ ਨਹੀਂ, ਜਾਂ ਤਾਂ ਤੁਹਾਡਾ ਬਲੂਟੁੱਥ ਹੀ ਬੜੀ ਡਿਸਟਰਬੈਂਸ ਕ੍ਰੀਏਟ ਕਰਦਾ, ਜਾਂ ਬੰਦਾ ਕੋਈ ਐਸੀ ਲੋਕੇਸ਼ਨ 'ਤੇ ਹੁੰਦਾ। ਰਿਮੁਸਕੀ, ਓਕੇ ਰਿਮੁਸਕੀ, ਦੇਖੀ ਕੀ ਆ, ਡਿਸਕਵਰ ਰਿਮੁਸਕੀ। ਰਿਮੁਸਕੀ ਕੁਬੈਕ ਦੇ ਵਿੱਚ ਹੈ, ਅਤੇ ਰਿਮੁਸਕੀ ਦੇਖੀ ਇਹਦਾ ਕੀ ਖਾਸ ਹੈ। ਸੋ ਰਿਮੁਸਕੀ ਇਜ਼ ਅ ਸਿਟੀ ਇਨ ਕੁਬੈਕ, ਠੀਕ ਹੈ, ਉਹ ਤਾਂ ਸਾਨੂੰ ਪਤਾ ਲੱਗ ਗਿਆ। 50,000 ਬੰਦੇ ਦੀ ਇੱਥੇ ਪਾਪੂਲੇਸ਼ਨ ਹੈ, ਪਾਣੀ ਦੇ ਨਾਲ ਨਾਲ ਹੈ। ਅਤੇ ਚਲੋ, ਜਿਹੜੀ ਦੂਜੀ ਇਹ ਕਹਿ ਰਹੇ ਸੀ ਉਹ ਵੀ ਹੌਲੀ ਹੌਲੀ ਲੱਭ ਲਿਆਂਗੇ। ਅਤੇ ਪ੍ਰੋਗਰਾਮ ਹੈ ਪੰਜਾਬੀ ਰਾਹ, ਤੁਹਾਡੇ ਗਾਣਾ ਲਾਈਏ ਅਤੇ ਫਿਰ ਵਾਪਸ ਆਉਂਦੇ ਹਾਂ। ਅਤੇ ਸੋਰੀ ਯਾਰ ਵੀਰ, ਤੁਹਾਡੀ ਗਲਤੀ ਨਹੀਂ, ਹੋ ਸਕਦਾ ਕਈ ਵਾਰ ਲੋਕੇਸ਼ਨ ਆਪਾਂ ਜਿੱਥੇ ਹਾਂ ਉੱਥੇ ਆਵਾਜ਼ ਨਹੀਂ ਸੁਣ ਰਹੀ। ਸੋ ਤੁਹਾਨੂੰ ਸੁਣਾਉਂਦੇ ਹਾਂ ਅਰਜਨ ਢਿੱਲੋਂ, ਮੇਰਾ ਫੇਵਰੇਟ ਗੀਤ ਇਸ ਐਲਬਮ ਦਾ, ਵਨ ਆਫ, ਬਹੁਤ ਵਧੀਆ, ਬਹੁਤ ਸੋਹਣਾ ਪ੍ਰੋਡਿਊਸ ਕੀਤਾ ਹਰਸ਼ ਹੀਰ ਆ ਮੁੰਡਾ ਉਹਨੇ। ਸੁਣਦੇ ਹਾਂ।

ਕਿਹਾ ਯਾਰ ਗਾਇਆ ਹੈ, ਮਿਊਜ਼ਿਕ ਵੀ ਬਹੁਤ ਸੋਹਣਾ। ਸੋ ਪ੍ਰੋਡਕਸ਼ਨ ਜਿਹੜੀ ਜਿਹੜੇ ਬੰਦੇ ਨੇ ਕੀਤੀ ਆ ਉਹ ਵੀ ਤਾਰੀਫ ਕਰਨੀ ਬਣਦੀ। ਅਰਸ਼ ਹੀਰ ਤੇ ਅਰਜੁਨ ਤਾਂ ਫਿਰ ਹੈ ਹੀ, ਅਰਜੁਨ ਯਾਰ ਅਮੇਜ਼ਿੰਗ, ਵਾਹ ਵਾਹ, ਚੱਕ ਤੇ ਫੱਟੇ ਮੁੰਡਿਆ ਤੇ ਬੱਲੇ ਬੱਲੇ ਕਰਵਾਤੀ, ਕਿਆ ਸੋਹਣਾ ਗਾਣਾ। ਸੋ ਪ੍ਰੋਗਰਾਮ ਹੈ ਪੰਜਾਬੀ ਦਾ ਤੇ ਨੰਬਰ ਹੈ ਆਪਣਾ 905-673-3337 ਤੇ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਹੋ ਰਹੀਆਂ ਨੇ। ਨਵੀਂ ਮੇਕ ਸ਼ੋਰ ਕਰੋ ਸਾਰੇ ਮੈਸੇਜ ਤੁਹਾਡੇ ਪਹੁੰਚ ਰਹੇ ਆ ਲਿਸਨਰਸ ਦੇ ਕੋਲ। ਬਰੈਂਪਟਨ ਕ੍ਰੈਮੇਟੋਰੀਅਮ, ਦੇਖੋ ਫਿਊਨਰਲ ਆਪਣੇ ਸਾਰਿਆਂ ਦਾ ਹੋਣਾ ਕਿਸੇ ਨਾ ਕਿਸੇ ਦਿਨ, ਕਿਉਂ ਨਾ ਤੁਸੀਂ ਫਿਊਨਰਲ ਦੀ ਪ੍ਰੀ ਪਲੈਨਿੰਗ ਕਰ ਲਓ, ਅੱਜ ਦਾ ਰੇਟ ਲੋਕ ਕਰ ਲਓ ਤੇ ਦੇਖੋ ਭਾਵੇਂ ਤੁਹਾਡਾ ਫਿਊਨਰਲ 25-30 ਸਾਲਾਂ ਬਾਅਦ ਹੈ, ਅੱਜ ਦਾ ਰੇਟ ਮਿਲਣਾ ਤੁਹਾਨੂੰ, ਪੈਸੇ ਤੁਹਾਡੇ ਬਚਣਗੇ ਹੀ ਬਚਣਗੇ ਤੇ ਫਿਊਨਰਲ ਹੋਣਾ ਹੀ ਹੋਣਾ। ਸੋ ਬਰੈਂਪਟਨ ਕ੍ਰੈਮੇਟੋਰੀਅਮ ਨੂੰ ਫੋਨ ਕਰ ਲਓ 905-458-2222 ਇੱਕ ਤਾਂ ਆਪਾਂ ਡਰਦੇ ਬਹੁਤ ਆ ਵੀ ਯਾਰ ਕਿਤੇ ਤੁਰ ਨਾ ਜਾਈਏ, ਇਹ ਨਾ ਹੋ ਜਾਵੇ, ਤੁਰਨਾ ਤਾਂ ਸਾਰਿਆਂ ਨੂੰ, ਡਰਨਾ ਡੁਰਨਾ ਕਾਹਦਾ, ਜਿੰਨਾ ਲਿਖਿਆ ਜਿਹਦਾ ਰੱਬ ਨੇ ਕਿ ਨਹੀਂ ਉਹੀ ਹੋਣਾ। ਇਹ ਕਹਿ ਲਓ ਕਿ ਕਿਹੜਾ ਆਪਣੇ ਹੱਥ ਵੱਸ ਹੈ, ਚਲੋ ਕੁਝ ਕੁ ਚੀਜ਼ਾਂ ਨੇ, ਸਿਹਤ ਦਾ ਖਿਆਲ ਰੱਖੋ, ਡਰਾਈਵ ਸੇਫਲੀ, ਕੋਈ ਪੰਗੇ ਨਾ ਲਾਓ, ਫਿਰ ਬੰਦਾ ਇੰਨਾ ਕੀ ਕਰ ਸਕਦਾ, ਬਾਕੀ ਤਾਂ ਇਜ਼ ਇਨ ਗੋਡਸ ਹੈਂਡ, ਜੋ ਹੋਣਾ ਉਹ ਹੋ ਹੀ ਜਾਣਾ, ਠੀਕ ਹੈ ਨਾ ਗੱਲ। ਇੱਕ ਮੈਂ ਤੁਹਾਨੂੰ ਰਾਜਧਾਨੀ ਸਵੀਟਸ ਦਾ ਮੈਸੇਜ ਦੇ ਦੇਵਾਂ ਤੇ

0: patients in GTA. For more information, visit rajdhanisweets.ca.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557 6475104-1557। ਕਿਆ ਬਾਤ ਹੈ, ਠੀਕ ਹੈ। ਸੋ ਇੱਕ ਸਾਡਾ ਇੰਸਟਾਗ੍ਰਾਮ ਪੇਜ, ਤੁਸੀਂ ਐਨੀ ਟਾਈਮ ਪੰਜਾਬੀ ਲਹਿਰਾ ਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ। ਕੋਈ ਵੀ ਨੰਬਰ ਚਾਹੀਦੇ ਹੈ, ਕੋਈ ਵੀ ਤੁਹਾਨੂੰ ਸਾਡੇ ਸਪੋਂਸਰਸ ਦੇ ਬਿਜ਼ਨਸ ਪਰਸਨਸ ਦੇ ਨੰਬਰ ਚਾਹੀਦੇ ਹੈ। ਇੰਸਟਾਗ੍ਰਾਮ PUNJABI LEHRAN ਪੰਜਾਬੀ ਦਾ ਸਾਡਾ ਪੇਜ ਹੈ, PUNJABI LEHRAN, ਠੀਕ ਹੈ। ਅਤੇ ਅੱਜ ਮੈਂ ਲਿਸਟ ਤੁਹਾਨੂੰ ਸਾਰਿਆਂ ਨੂੰ ਭੇਜਤੀ, ਹੁਣ ਘੁੰਮ ਫਿਰ ਆਓ। ਬਸ ਸਮਰ ਨੂੰ ਐਵੇਂ ਨਾ ਲੰਘਾ ਦਿਓ ਬਿਨਾਂ ਘੁੰਮੇ ਫਿਰੇ, ਠੀਕ ਹੈ। ਕਈ ਲੋਕ ਹੈਗੇ ਆ ਹੁਣ, ਬਸ ਹੁਣ ਲਿਸਟ ਦੇਖ ਲਈ ਅਤੇ ਜਾਣਾ ਜੁਣਾ ਕਿਤੇ ਹੈ ਨਹੀਂ ਗਾ, ਬਟ ਆਏ ਨਾ ਕਰਿਆ ਕਰੋ। ਮਿਸਟਰ ਸਿੰਘ ਪੀਜ਼ੇ ਨੂੰ ਯਾਦ ਰੱਖੋ, ਵਧੀਆ ਟੌਪ ਦਾ ਨੰਬਰ 1 ਪੀਜ਼ਾ ਖਾਣਾ ਮਿਸਟਰ ਸਿੰਘ ਪੀਜ਼ਾ। ਮੀਡੀਅਮ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 24.99, ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 27.99, ਐਕਸਟਰਾ ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 31.99। ਟੋਟਲ ਮਿਸਟਰ ਸਿੰਘ ਪੀਜ਼ੇ ਦੀਆਂ 30 ਲੋਕੇਸ਼ਨਾਂ ਨੇ, 15 ਵੀ ਬਰੈਂਪਟਨ 'ਚ ਨੇ। ਨੰਬਰ ਇੱਕੋ ਇੱਕ ਹੈ, 905-504-1000, 905-500-4000, 905-504-1000। ਮਿਸਟਰ ਸਿੰਘ ਪੀਜ਼ੇ ਦੀ ਟੀਮ ਨਾਲ ਸੰਪਰਕ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰ ਲਵੋ। ਦੁਆਬਾ ਟਰੈਵਲ, ਇੰਡੀਆ ਦੀਆਂ ਟਿਕਟਾਂ ਲੈਣੀਆਂ, ਇੰਡੀਆ ਜਾਣਾ, ਹੁਣ ਜਾਣਾ, ਸਪਤੰਬਰ, ਅਕਤੂਬਰ, ਨਵੰਬਰ, ਹੁਣੇ ਟਿਕਟਾਂ ਬੁੱਕ ਕਰ ਲਓ। ਮਹਿੰਗੀਆਂ ਹੋ ਗਈਆਂ, ਬਾਅਦ 'ਚ ਫਿਰ ਮੈਨੂੰ ਕਹੋਗੇ ਨਵੀਂ ਯਾਰ ਦਿਓ ਨੰਬਰ, ਕੋਈ ਸਸਤੀਆਂ ਜਿਹੀਆਂ ਮਿਲ ਜਾਣ। ਸਸਤੀਆਂ ਜਦੋਂ ਮਿਲਦੀਆਂ ਨੇ ਉਦੋਂ ਲੈਂਦੇ ਨਹੀਂ, ਮਹਿੰਗੀਆਂ ਹੋ ਜਾਂਦੀਆਂ ਫਿਰ ਸਸਤੀ ਸਸਤੀ ਲੱਭਦੇ ਹਾਂ ਕਿ ਨਹੀਂ। ਸੋ ਹੁਣੇ ਟਿਕਟਾਂ ਲੈ ਲਓ। ਦੁਆਬਾ ਟਰੈਵਲ 9057967800, 9057967800, ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਜਲਦੀ ਤੋਂ ਜਲਦੀ ਸੰਪਰਕ ਕਰ ਲਵੋ। ਅਮਨ ਅਤੇ ਸੌਰਵ ਨਾਲ ਗੱਲਬਾਤ ਹੋਊਗੀ। ਨਾਲੇ ਕੋਈ ਵੀ ਨੰਬਰ ਨੰਬਰ ਚਾਹੀਦੇ ਹੁੰਦੇ ਤੁਹਾਨੂੰ ਸਾਡੇ ਕਿਸੇ ਵੀ ਬਿਜ਼ਨਸ ਪਰਸਨ ਦੇ, ਤਾਂ ਹਮੇਸ਼ਾ ਪੰਜਾਬੀ ਲਹਿਰਾਂ ਦੇ ਹੈੱਡ ਆਫਿਸ ਦਾ ਨੰਬਰ ਵੀ ਤੁਸੀਂ ਨੋਟ ਕਰ ਸਕਦੇ ਹੋ, 647-504-1557, 416-504-1557 ਸਾਡੇ ਹੈੱਡ ਆਫਿਸ ਦਾ ਨੰਬਰ ਹੈ, 416-504-1557, ਅਤੇ ਤੁਸੀਂ ਸੰਪਰਕ ਕਰ ਸਕਦੇ ਹੋ। ਜਾਂ ਇੰਸਟਾਗ੍ਰਾਮ ਤਾਂ ਚਲੋ ਹੈਗਾ ਹੀ ਹੈਗਾ। ਅਤੇ ਅਗਲਾ ਗਾਣਾ ਤੁਹਾਡੇ ਲਈ ਲਾਵਾਂਗੇ ਬੱਬੂ ਮਾਨ ਸਾਹਿਬ ਦਾ, ਉਹ ਬੱਲੇ ਬੱਲੇ ਬੱਲੇ, ਨਿੰਦ ਸਿਰੇ ਦਸ ਢੱਡ ਬੱਲੀਏ, ਨਿੰਦ ਸਿਰੇ ਦੀ ਹਸ਼ੀਨ ਕੁੜੀਏ। ਬਹੁਤ ਸੋਹਣਾ ਯਾਰ, ਮੈਨੂੰ ਮਿਊਜ਼ਿਕ ਇਸ ਗਾਣੇ ਦਾ ਬੜਾ ਵਧੀਆ ਲੱਗਦਾ। ਕੱਲ੍ਹ ਪਰਸੋਂ ਮੈਂ ਸਵੇਰੇ ਮਿਊਜ਼ਿਕ ਥੋੜ੍ਹੇ ਆ ਇਸ ਗਾਣੇ ਦਾ ਸੁਣਾਇਆ ਸੀਗਾ, ਸੋ ਤੁਹਾਡੇ ਲਈ ਲਾਉਂਦੇ ਹਾਂ। ਅਤੇ ਲਓ ਆਨੰਦ ਅਤੇ ਕਰੋ ਇੰਜੋਏ, ਸ਼ਾਮ ਹੈ, ਬੜੀ ਪਿਆਰੀ ਹੈ। ਅਤੇ ਉੱਤੋਂ ਦੀ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਵੀ ਪਹੁੰਚ ਸਕਦੇ ਹੋ। ਇਹਨਾਂ ਨੇ ਰਾਤ ਦੇ 10 ਵਜੇ ਤੱਕ ਅਨਲਿਮਿਟਡ ਗੋਲ ਗੱਪੇ ਲਾਏ ਹੋਏ ਆ, $9.99, ਆਈਸ ਗੋਲਾ $3.99, ਦਹੀਂ ਟਿੱਕੀ ਚਾਟ $5.99, ਲਾਈਵ ਫੂਡ ਸਟੇਸ਼ਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲਮੋਰ, 85 ਮਾਊਂਟ ਪੈਲੀਅਰ ਸਟ੍ਰੀਟ, ਮਿਸਾਗਾ ਫਾਈਨੈਂਸ਼ੀਅਲ, ਸਿੰਪਲੀ ਇੰਡੀਅਨ।

ਸਤਿ ਸ੍ਰੀ ਅਕਾਲ ਜੀ। ਪੰਜਾਬੀ ਲਹਿਰਾਂ ਰਾਹੀਂ ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ ਤੁਹਾਨੂੰ ਸੁਣਾ ਰਹੇ ਹਾਂ ਜਲੰਧਰ ਤੋਂ ਲਾਈਵ। ਪਿਛਲੇ ਕਈ ਦਿਨਾਂ ਤੋਂ ਪੰਜਾਬ ਅੰਦਰ ਮੁੱਖ ਮੰਤਰੀ ਭਗਵੰਤ ਮਾਨ ਦੇ ਵਾਇਰਲ ਵੀਡੀਓ ਦਾ ਮੁੱਦਾ ਕਾਫੀ ਜ਼ਿਆਦਾ ਗਰਮਾਇਆ ਹੋਇਆ ਤੇ ਇਸ ਉੱਤੇ ਲਗਾਤਾਰ ਬਿਆਨਬਾਜ਼ੀ ਵੀ ਹੋ ਰਹੀ ਹੈ। ਲਗਾਤਾਰ ਦੂਜੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਵੀਡੀਓ ਮਾਮਲੇ ਉੱਤੇ ਆਪਣਾ ਪੱਖ ਰੱਖਿਆ ਅਤੇ ਇੱਕ ਵਾਰ ਫਿਰ ਮੁੱਖ ਮੰਤਰੀ ਨੇ ਇਹੀ ਕਿਹਾ ਕਿ ਇਹ ਵੀਡੀਓ ਅਸਲੀ ਨਹੀਂ ਹੈ ਬਲਕਿ ਇੱਕ ਨਕਲੀ ਤਰੀਕੇ ਨਾਲ ਤਿਆਰ ਕੀਤੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਇੰਟਰਨੈਟ ਮੀਡੀਆ ਉੱਤੇ ਜੋ ਕਥਿਤ ਵੀਡੀਓ ਚੱਲ ਰਹੀ ਹੈ ਉਸ ਵਿੱਚ ਉਹ ਨਹੀਂ ਬਲਕਿ ਕਿਸੇ ਹੋਰ ਵਿਅਕਤੀ ਨੂੰ ਉਹਨਾਂ ਦੇ ਚਿਹਰੇ ਦਾ ਮਾਸਕ ਪਾਇਆ ਗਿਆ। ਮਾਸਕ ਵਾਲੀ ਗੱਲ ਮੁੱਖ ਮੰਤਰੀ ਨੇ ਪਹਿਲੀ ਵਾਰ ਲੋਕਾਂ ਮੂਹਰੇ ਰੱਖਦਿਆਂ ਕਿਹਾ ਕਿ ਵੀਡੀਓ ਵਿੱਚ ਜੋ ਸ਼ਖਸ ਵਿਖਾਈ ਦੇ ਰਿਹਾ ਹੈ ਉਸ ਦੀ ਕੱਦ ਕੱਟ ਹੀ ਉਹਨਾਂ ਦੇ ਨਾਲ ਮਿਲਦੀ ਜੁਲਦੀ ਵਿਖਾਉਣ ਲਈ ਉਹਨਾਂ ਦੇ ਚਿਹਰੇ ਦਾ ਮਾਸਕ ਪਵਾ ਕੇ ਵੀਡੀਓ ਸ਼ੂਟ ਕੀਤੀ ਗਈ ਹੈ। ਮਾਨ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਗਲ ਨੇੜੇ ਬਚਪਨ ਤੋਂ ਹੀ ਕੱਟ ਦਾ ਨਿਸ਼ਾਨ ਹੈ ਪਰ ਉਹਨਾਂ ਦੀ ਫਰਜ਼ੀ ਵੀਡੀਓ ਬਣਾਉਣ ਵਾਲੇ ਇਸ ਉੱਤੇ ਧਿਆਨ ਨਹੀਂ ਦੇ ਸਕੇ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਵੀਡੀਓ ਵਿਖਾਉਂਦੇ ਹੋਏ ਇਹ ਵੀ ਸਪਸ਼ਟ ਕੀਤਾ ਕਿ ਵੀਡੀਓ ਉਹਨਾਂ ਨੂੰ ਧਾਰਮਿਕ ਤੌਰ ਤੇ ਬਦਨਾਮ ਕਰਨ ਦੀ ਵਿਰੋਧੀ ਪਾਰਟੀਆਂ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ ਵਿਰੋਧੀਆਂ ਨੇ ਅਰਵਿੰਦ ਕੇਜਰੀਵਾਲ ਦਾ ਮਾਸਕ ਵੀ ਤਿਆਰ ਕੀਤਾ ਹੋਇਆ ਅਤੇ ਇਹ ਮਾਸਕ ਕਿੱਥੇ ਤਿਆਰ ਕੀਤੇ ਗਏ ਨੇ, ਕਿਸ ਨੇ ਇਸ ਲਈ ਫੰਡਿੰਗ ਕੀਤੀ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਲੰਘੇ ਕੱਲ ਬਰਨਾਲਾ ਪਹੁੰਚੇ ਹੋਏ ਸਨ ਜਿੱਥੇ ਉਹਨਾਂ ਨੇ ਲੋਕਾਂ ਦੇ ਇਕੱਠ ਮੂਹਰੇ ਇਹ ਗੱਲ ਆਖੀ ਹੈ। ਬਰਨਾਲਾ ਵਿਖੇ ਲੋਕ ਮਿਲਣੀ ਮੁਹਿੰਮ ਤਹਿਤ ਜ਼ਿਲ੍ਹੇ ਦੇ ਪਿੰਡ ਝਲੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਉੱਤੇ ਨਿਸ਼ਾਨਾ ਸਿੱਧਦਿਆਂ ਕਿਹਾ ਕਿ ਇਹ ਤਿੰਨੇ ਪਾਰਟੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਿਲ ਰਹੇ ਸਮਰਥਨ ਨੂੰ ਬਰਦਾਸ਼ਤ ਨਹੀਂ ਕਰਨੀਆਂ ਅਤੇ ਇਸੇ ਕਰਕੇ ਵੀਡੀਓ ਵਰਗੇ ਮੁੱਦੇ ਉਛਾਲੇ ਜਾ ਰਹੇ ਨੇ। ਮੁੱਖ ਮੰਤਰੀ ਨੇ ਵੀ ਕਿਹਾ ਕਿ ਉਹਨਾਂ ਦਾ ਸਾਰਾ ਧਿਆਨ ਵਿਕਾਸ ਤੇ ਲੋਕ ਭਲਾਈ ਦੇ ਕੰਮਾਂ ਉੱਤੇ ਕੇਂਦਰਿਤ ਹੈ ਅਤੇ ਪੰਜਾਬ ਭਰ ਦੀਆਂ ਔਰਤਾਂ ਨੂੰ 1 ਜੁਲਾਈ ਤੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਆਰਥਿਕ ਸਹਾਇਤਾ ਮਿਲਣੀ ਸ਼ੁਰੂ ਹੋ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਕੋਈ ਵੀ ਸਾਜ਼ਿਸ਼ ਜਾਂ ਬਦਨਾਮੀ ਦੀ ਮੁਹਿੰਮ ਇਸ ਬੰਨੇ ਅਡੇਕਾ ਨਹੀਂ ਬਣੇਗੀ। ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਆਗੂਆਂ ਨੂੰ ਇਸ ਮੁੱਦੇ ਉੱਤੇ ਲਗਾਤਾਰ ਬਿਆਨਬਾਜ਼ੀ ਕਰਦੇ ਹੋਏ ਵੇਖਿਆ ਜਾ ਰਿਹਾ ਹੈ ਅਤੇ ਹੁਣ ਅਕਾਲੀ, ਭਾਜਪਾ ਤੇ ਕਾਂਗਰਸ ਦੇ ਆਗੂਆਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਰਾਣੇ ਸਾਥੀ ਵੀ ਇਸ ਮੁੱਦੇ ਉੱਤੇ ਬੋਲ ਪਏ ਨੇ ਅਤੇ ਕਾਰਵਾਈ ਦੀ ਮੰਗ ਕਰਨ ਲੱਗੇ ਨੇ। ਇਹ ਨੇ ਸਾਬਕਾ ਆਮ ਆਦਮੀ ਪਾਰਟੀ ਰਾਜ ਸਭਾ ਮੈਂਬਰ ਰਾਘਵ ਚੱਡਾ। ਮੁੱਖ ਮੰਤਰੀ ਨਾਲ ਜੁੜੇ ਕਥਿਤ ਬੇਅਦਬੀ ਵੀਡੀਓ ਵਿਵਾਦ ਨੂੰ ਲੈ ਕੇ ਵਧੇ ਸਿਆਸੀ ਟਕਰਾਅ ਦੌਰਾਨ ਰਾਘਵ ਚੱਡਾ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਨੇ ਅਸਲੀ ਵੀਡੀਓ ਨੂੰ ਲੁਕਾਉਣ ਲਈ ਖੁਦ ਇੱਕ ਜਾਲੀ ਫੋਰੈਂਸਿਕ ਰਿਪੋਰਟ ਤਿਆਰ ਕਰਵਾਈ ਹੈ ਜਿਸ ਨੂੰ ਉਹ ਬਿਆਨ ਕਰਦੇ ਨੇ। ਰਾਘਵ ਚੱਡਾ ਨੇ ਭਗਵੰਤ ਮਾਨ ਦੇ ਤੁਰੰਤ ਅਸਤੀਫੇ ਦੀ ਮੰਗ ਕੀਤੀ ਹੈ ਅਤੇ ਇਹ ਵੀ ਕਿਹਾ ਕਿ ਪੰਜਾਬ ਦੇ ਨਵੇਂ ਬਣੇ ਬੇਅਦਬੀ ਕਾਨੂੰਨ ਤਹਿਤ ਪਹਿਲੀ FIR ਮੁੱਖ ਮੰਤਰੀ ਦੇ ਖਿਲਾਫ ਦਰਜ ਕੀਤੀ ਜਾਵੇ। ਮੀਡੀਆ ਨੂੰ ਸੰਬੋਧਨ ਕਰਦਿਆਂ ਰਾਘਵ ਚੱਡਾ ਨੇ ਦਾਅਵਾ ਕੀਤਾ ਹੈ ਕਿ ਕਥਿਤ ਫੋਰੈਂਸਿਕ ਰਿਪੋਰਟ ਵੀਡੀਓ ਦੀ ਪ੍ਰਮਾਣਿਕਤਾ ਉੱਤੇ ਸ਼ੱਕ ਪੈਦਾ ਕਰਨ ਲਈ ਬਣਾਈ ਗਈ ਸੀ ਪਰ ਇਸ ਨੇ ਉਲਟਾ ਲੋਕਾਂ ਦੇ ਇਸ ਵਿਸ਼ਵਾਸ ਨੂੰ ਮਜ਼ਬੂਤ ਕੀਤਾ ਕਿ ਇਹ ਅਸਲੀ ਹੈ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਸਿੱਖ ਵਿਧਾਇਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਿੱਖ ਪੰਥ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਖੜੇ ਨੇ, ਇਸ ਮੁੱਦੇ ਉੱਤੇ ਆਪਣਾ ਸਟੈਂਡ ਸਪਸ਼ਟ ਕਰਨ। ਹੁਣ ਤੱਕ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਨੇ ਰਾਘਵ ਚੱਡਾ ਦੇ ਦੋਸ਼ਾਂ ਸੰਬੰਧੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਦੇ ਇਤਰਾਜ਼ਾਂ ਸੰਬੰਧੀ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਾਰੇ ਸਿੱਖ ਵਿਧਾਇਕਾਂ, ਕੈਬਨਿਟ ਮੰਤਰੀਆਂ ਤੇ ਗੈਰ ਸਿੱਖ ਵਿਧਾਇਕਾਂ ਤੇ ਮੰਤਰੀਆਂ ਨੂੰ ਪੱਤਰ ਭੇਜ ਕੇ 29 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਤੇ ਆਪਣਾ ਪੱਖ ਰੱਖਣ ਲਈ ਆਦੇਸ਼ ਪੱਤਰ ਜਾਰੀ ਕੀਤਾ ਗਿਆ। ਇਸ ਸੰਬੰਧੀ ਵੱਖ ਵੱਖ ਆਦੇਸ਼ ਪੱਤਰ ਜਾਰੀ ਕੀਤੇ ਗਏ ਨੇ। ਇੱਕ ਪੱਤਰ ਗੈਰ ਸਿੱਖ ਵਿਧਾਇਕਾਂ ਅਤੇ ਮੰਤਰੀਆਂ ਨੂੰ ਵੀ ਜਾਰੀ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਸੰਜੀਵ ਅਰੋੜਾ ਦਾ ਨਾਂ ਸ਼ਾਮਲ ਹੈ ਜੋ ਕਿ ਇਸ ਵੇਲੇ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਨੇ। ਇਹਨਾਂ ਨੂੰ ਆਦੇਸ਼ ਕੀਤਾ ਗਿਆ ਕਿ ਉਹ 29 ਜੂਨ ਤੋਂ ਪਹਿਲਾਂ ਇਸ ਮਾਮਲੇ ਸੰਬੰਧੀ ਆਪਣਾ ਪੱਖ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜਣ, ਜਦਕਿ ਸਿੱਖ ਵਿਧਾਇਕਾਂ ਅਤੇ ਮੰਤਰੀਆਂ ਨੂੰ 29 ਜੂਨ ਨੂੰ ਖੁਦ ਪੇਸ਼ ਹੋ ਕੇ ਆਪਣਾ ਪੱਖ ਰੱਖਣ ਲਈ ਆਖਿਆ ਗਿਆ। ਤੁਹਾਨੂੰ ਚੇਤੇ ਕਰਾ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਸਮੂਹ ਸਿੱਖ ਵਿਧਾਇਕਾਂ ਤੇ ਕੈਬਨਿਟ ਮੰਤਰੀਆਂ ਨੂੰ ਆਉਂਦੀ 29 ਜੂਨ ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਬੁਲਾਇਆ। ਇਸ ਵੇਲੇ ਸਾਰਾ ਮਾਮਲਾ ਵੱਡੀ ਚਰਚਾ ਦਾ ਵਿਸ਼ਾ ਹੈ। ਇਸ ਸੰਬੰਧ ਵਿੱਚ ਵੱਖ ਵੱਖ ਕਿਆਸ ਰਾਈਆਂ ਵੀ ਲਾਈਆਂ ਜਾ ਰਹੀਆਂ ਨੇ। ਕੁੱਝ ਹਲਕਿਆਂ ਵਿੱਚ ਇਹ ਚਰਚਾ ਹੈ ਕਿ ਜਿਵੇਂ ਵਿਵਾਦਿਤ ਵੀਡੀਓ ਦੇ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਅਤੇ ਮੁੱਖ ਮੰਤਰੀ ਅਤੇ ਸਰਕਾਰ ਦਰਮਿਆਨ ਤਣਾਅ ਵਾਲੀ ਸਥਿਤੀ ਬਣੀ ਹੈ, ਅਜਿਹੀ ਸਥਿਤੀ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕੈਬਨਿਟ ਮੰਤਰੀ ਅਤੇ ਵਿਧਾਇਕ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋਣ ਤੋਂ ਗੁਰੇਜ਼ ਵੀ ਕਰ ਸਕਦੇ ਨੇ। ਫਿਲਹਾਲ ਅੱਜ ਦੀ ਤਰੀਕ ਤੱਕ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੇਸ਼ ਹੋਣ ਦੇ ਮਾਮਲੇ ਨੂੰ ਲੈ ਕੇ ਸਭ ਨੇ ਚੁੱਪ ਹੀ ਧਾਰੀ ਹੋਈ ਹੈ। ਦੇਸ਼ ਦੇ ਕਈ ਹੋਰਨਾਂ ਹਿੱਸਿਆਂ ਵਿੱਚ ਚਰਚਾ ਦਾ ਵਿਸ਼ਾ ਬਣਨ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਯਾਨੀ ਕਿ SIR ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਪਹਿਲਾਂ ਕੀਤੇ ਐਲਾਨ ਮੁਤਾਬਕ 25 ਜੂਨ ਤੋਂ ਇਹ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਇਸ ਤਹਿਤ ਸਥਾਨਕ BLO ਘਰ ਘਰ ਜਾ ਕੇ ਲੋਕਾਂ ਨਾਲ ਗੱਲਬਾਤ ਕਰਨਗੇ ਅਤੇ ਵੋਟਰ ਸੂਚੀਆਂ ਵਿੱਚ ਸੁਧਾਈ ਦੀ ਪ੍ਰਕਿਰਿਆ ਚੱਲੇਗੀ। ਇਸ ਤਹਿਤ ਲੋਕਾਂ ਨੂੰ ਫਾਰਮ ਮੁਹੱਈਆ ਕਰਵਾਏ ਜਾ ਰਹੇ ਨੇ ਅਤੇ ਇਸ ਤਹਿਤ ਉਹ ਆਪੋ ਆਪਣੀ ਵੋਟ ਦੀ ਪੁਸ਼ਟੀ ਕਰ ਸਕਣਗੇ। ਪੰਜਾਬ ਅੰਦਰ 24,453 BLOs ਨੇ ਘਰ ਘਰ ਜਾ ਕੇ ਲੋਕਾਂ ਦੇ ਫਾਰਮ ਭਰਨੇ ਸ਼ੁਰੂ ਕਰ ਦਿੱਤੇ ਨੇ। ਭਾਰਤੀ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਗਣਨਾ ਪੜਾਅ 25 ਜੂਨ ਤੋਂ 24 ਜੁਲਾਈ ਤੱਕ ਜਾਰੀ ਰਹੇਗੀ, ਜਿਸ ਤਹਿਤ ਪੰਜਾਬ ਭਰ ਦੇ 2,14,61,043 ਵੋਟਰਾਂ ਤੱਕ ਪਹੁੰਚ ਕੀਤੀ ਜਾਵੇਗੀ। ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜੇਸ਼ਨ ਦੀ ਪ੍ਰਕਿਰਿਆ 24 ਜੁਲਾਈ ਤੱਕ ਜਾਰੀ ਰਹੇਗੀ, ਜਦਕਿ ਡਰਾਫਟ ਵੋਟਰ ਸੂਚੀਆਂ 3 ਅਗਸਤ ਨੂੰ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ। ਵੋਟਰ ਸੂਚੀਆਂ ਸੰਬੰਧੀ ਦਾਅਵੇ ਅਤੇ ਇਤਰਾਜ਼ 3 ਅਗਸਤ ਤੋਂ 2 ਸਤੰਬਰ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਨੇ, ਜਿਨ੍ਹਾਂ ਦਾ ਨਿਬੇੜਾ 3 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਵੇਗਾ ਅਤੇ ਫਾਈਨਲ ਵੋਟਰ ਸੂਚੀ 1 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਇਸ ਸੰਬੰਧੀ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਭਰੋਸੇ ਵਿੱਚ ਵੀ ਲਿਆ ਜਾ ਰਿਹਾ ਤੇ ਲੋਕਾਂ ਨੂੰ ਇਸ ਪ੍ਰਕਿਰਿਆ ਸੰਬੰਧੀ ਸਮਝਾਇਆ ਵੀ ਜਾ ਰਿਹਾ ਹੈ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖ ਕੇ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬਾਨ ਅਤੇ ਹੋਰ ਸਤਿਕਾਰਯੋਗ ਸਿੱਖ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਨਫ਼ਰਤ ਭਰੀ, ਅਪਮਾਨਜਨਕ ਅਤੇ ਭੜਕਾਊ ਸਮੱਗਰੀ ਦੇ ਲਗਾਤਾਰ ਵੱਧ ਰਹੇ ਪ੍ਰਸਾਰ ਖਿਲਾਫ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਆਪਣੀ ਚਿੱਠੀ ਵਿੱਚ ਵਿਕਰਮਜੀਤ ਸਿੰਘ ਸਾਨੀ ਨੇ ਸੋਸ਼ਲ ਮੀਡੀਆ ਉੱਤੇ ਸਿੱਖ ਧਾਰਮਿਕ ਸੰਸਥਾਵਾਂ ਦੀ ਪਵਿੱਤਰਤਾ ਅਤੇ ਮਰਿਆਦਾ ਨੂੰ ਠੇਸ ਪਹੁੰਚਾਉਣ ਲਈ ਸੋਚੀ ਸਮਝੀ ਸਾਜ਼ਿਸ਼ ਤਹਿਤ ਪਾਈਆਂ ਜਾ ਰਹੀਆਂ ਗਲਤ ਅਤੇ ਭੜਕਾਊ ਪੋਸਟਾਂ ਉੱਤੇ ਡੂੰਘੀ ਚਿੰਤਾ ਜਤਾਈ ਹੈ। ਉਹਨਾਂ ਕਿਹਾ ਕਿ ਅਜਿਹੀ ਸਮੱਗਰੀ
ਧਾਰਮਿਕ ਭਾਵਨਾਵਾਂ ਨੂੰ ਡੂੰਘੀ ਸੱਟ ਪਹੁੰਚਾਉਂਦੀ ਹੈ ਅਤੇ ਆਪਸੀ ਭਾਈਚਾਰੇ ਨੂੰ ਖਰਾਬ ਕਰਦੀ ਹੈ। ਇਸ ਲਈ ਸਮਾਜ ਵਿੱਚ ਅਜਿਹੀਆਂ ਚੀਜ਼ਾਂ ਦੀ ਕੋਈ ਜਗ੍ਹਾ ਨਹੀਂ ਹੈ। ਉਹਨਾਂ ਨੇ ਮੰਤਰਾਲੇ ਨੂੰ ਬੇਨਤੀ ਕੀਤੀ ਹੈ ਕਿ ਉਹ ਸੰਬੰਧਿਤ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਐਕਸ, ਫੇਸਬੁੱਕ ਅਤੇ ਇੰਸਟਾਗ੍ਰਾਮ ਸਮੇਤ ਪ੍ਰਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਗੈਰ ਕਾਨੂੰਨੀ ਸਮੱਗਰੀ ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਦੇਣ। ਪੰਜਾਬ ਸਰਕਾਰ ਨੇ ਸੂਬੇ ਦੇ ਪਿੰਡਾਂ ਦੇ ਸਰਪੰਚਾਂ ਨੂੰ ਪ੍ਰਤੀ ਮਹੀਨਾ 10,000 ਰੁਪਏ ਤਨਖਾਹ ਦੇਣ ਦਾ ਫੈਸਲਾ ਕੀਤਾ, ਜੋ ਕਿ ਕਾਫੀ ਚਰਚਾ ਦਾ ਵਿਸ਼ਾ ਬਣਿਆ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਸੂਬਾ ਸਰਕਾਰ ਨੇ ਇਹ ਪੈਂਤੜਾ ਲਿਆ ਹੈ। ਮੁੱਖ ਵੇਰਵਿਆਂ ਮੁਤਾਬਕ ਪੰਜਾਬ ਸਰਕਾਰ ਵੱਲੋਂ ਆਉਂਦੀ 15 ਅਗਸਤ ਤੋਂ ਸਰਪੰਚਾਂ ਨੂੰ ਪਹਿਲੀ ਤਨਖਾਹ ਦੇਣ ਦੀ ਸ਼ੁਰੂਆਤ ਕਰਨ ਦੀ ਯੋਜਨਾ ਬਣਾਈ ਗਈ ਹੈ। ਅਗਸਤ ਮਹੀਨੇ ਤੋਂ ਪੰਜਾਬ ਦੇ 13,236 ਸਰਪੰਚਾਂ ਨੂੰ ਤਨਖਾਹ ਮਿਲਣੀ ਸ਼ੁਰੂ ਹੋ ਜਾਵੇਗੀ। ਸੂਬਾ ਸਰਕਾਰ ਨੂੰ ਇਸ ਤਨਖਾਹ ਲਈ ਸਾਲਾਨਾ 158 ਕਰੋੜ ਦਾ ਪ੍ਰਬੰਧ ਕਰਨਾ ਪਵੇਗਾ। ਪੰਜਾਬ ਸਰਕਾਰ ਨੇ ਪਹਿਲੀ ਵਾਰ 12 ਅਕਤੂਬਰ 2006 ਨੂੰ 600 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦੇਣ ਦਾ ਆਗਾਜ਼ ਕੀਤਾ ਸੀ ਅਤੇ ਫਿਰ 5 ਸਾਲ ਬਾਅਦ 2 ਨਵੰਬਰ 2011 ਨੂੰ ਸਰਪੰਚਾਂ ਦਾ ਮਾਣ ਭੱਤਾ ਵਧਾ ਕੇ ਦੁੱਗਣਾ, ਯਾਨੀ ਕਿ 1200 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਸੀ। ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤ ਦਿਵਸ ਤੇ 24 ਅਪ੍ਰੈਲ 2025 ਦੇ ਸਮਾਗਮਾਂ ਵਿੱਚ ਸਰਪੰਚਾਂ ਦਾ ਮਾਣ ਭੱਤਾ 12,000 ਤੋਂ ਵਧਾ ਕੇ 2,000 ਰੁਪਏ ਕਰਨ ਦਾ ਐਲਾਨ ਕੀਤਾ ਸੀ। ਮੁੱਖ ਮੰਤਰੀ ਨੇ 2 ਦਿਨ ਪਹਿਲਾਂ ਸੂਬੇ ਵਿੱਚ ਸਰਪੰਚ ਮਿਲਣੀ ਨਾਂ ਦੇ ਪ੍ਰੋਗਰਾਮ ਸ਼ੁਰੂ ਕੀਤੇ ਗਏ ਨੇ, ਜਿਨ੍ਹਾਂ ਦੀ ਸ਼ੁਰੂਆਤ ਬਠਿੰਡਾ ਤੋਂ ਕੀਤੀ ਗਈ ਹੈ। ਇਹਨਾਂ ਪ੍ਰੋਗਰਾਮਾਂ ਵਿੱਚ ਸਰਪੰਚਾਂ ਨੂੰ ਗਰਾਂਟਾਂ ਦਾ ਪੈਸਾ ਬਿਨਾਂ ਕਿਸੇ ਪੱਖਪਾਤ ਤੋਂ ਇਮਾਨਦਾਰੀ ਨਾਲ ਲਾਉਣ ਦੀ ਨਸੀਹਤ ਵੀ ਦਿੱਤੀ ਜਾ ਰਹੀ ਹੈ। ਪੰਜਾਬ ਅੰਦਰ ਨਾਜਾਇਜ਼ ਮਾਈਨਿੰਗ ਦੀਆਂ ਸਰਗਰਮੀਆਂ ਕਿਵੇਂ ਨੁਕਸਾਨ ਪਹੁੰਚਾ ਰਹੀਆਂ ਨੇ, ਉਸ ਦੀ ਇੱਕ ਹੋਰ ਮਿਸਾਲ ਸ੍ਰੀ ਅਨੰਦਪੁਰ ਸਾਹਿਬ ਨੇੜਲੇ ਅਗੰਮਪੁਰ ਤੋਂ ਮਿਲੀ ਹੈ। ਪੰਜਾਬ ਦੇ ਰੋਪੜ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਵਿੱਚ ਪਾਣੀ ਦੇ ਵਹਾਅ ਦੇ ਵਧਣ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਨੇੜੇ ਅਗੰਮਪੁਰ ਪੁਲ ਦੇ ਪਿਲਰਾਂ ਦੇ ਆਲੇ ਦੁਆਲੇ ਹਾਲ ਹੀ ਵਿੱਚ ਬਣਾਏ ਗਏ ਹੜ੍ਹ ਸੁਰੱਖਿਆ ਕੰਮਾਂ ਨੂੰ ਨੁਕਸਾਨ ਪਹੁੰਚਣ ਤੋਂ ਬਾਅਦ ਇੱਕ ਨਵਾਂ ਵਿਵਾਦ ਖੜਾ ਹੋ ਗਿਆ। ਇਸ ਘਟਨਾ ਨੇ ਸੂਬੇ ਦੇ ਹੜ੍ਹ ਕੰਟਰੋਲ ਪ੍ਰੋਗਰਾਮ ਤਹਿਤ ਦਰਿਆ ਦੇ ਤਲ ਵਿੱਚ ਚਲਾਈ ਜਾ ਰਹੀ ਵੱਡੇ ਪੱਧਰ ਉੱਤੇ ਡੀ ਸਿਲਟਿੰਗ ਦੀ ਮੁਹਿੰਮ ਦੇ ਪ੍ਰਭਾਵ ਉੱਤੇ ਚਿੰਤਾਵਾਂ ਨੂੰ ਮੁੜ ਉਜਾਗਰ ਕੀਤਾ ਹੈ। ਇਹ ਨੁਕਸਾਨ ਬੀਤੇ ਦਿਨ ਉਦੋਂ ਹੋਇਆ ਜਦੋਂ ਉੱਪਰੀ ਇਲਾਕਿਆਂ ਵਿੱਚ ਮੀਂਹ ਅਤੇ ਭਾਖੜਾ ਡੈਮ ਵਿੱਚੋਂ ਵਾਧੂ ਪਾਣੀ ਛੱਡੇ ਜਾਣ ਕਾਰਨ ਸਤਲੁਜ ਵਿੱਚ ਲਗਭਗ 40,000 ਕਿਊਸਿਕ ਪਾਣੀ ਦਾ ਵਹਾਅ ਹੋਇਆ। ਪ੍ਰਭਾਵਿਤ ਪੁਲ ਪੂਰੇ ਦੁਆਬਾ ਖੇਤਰ ਨੂੰ ਅਨੰਦਪੁਰ ਸਾਹਿਬ ਨਾਲ ਜੋੜਨ ਵਾਲੀ ਇੱਕ ਅਹਿਮ ਕੜੀ ਹੈ, ਜਿਸ ਕਾਰਨ ਇਸ ਦੀ ਢਾਂਚਾਗਤ ਸੁਰੱਖਿਆ ਜਨਤਕ ਚਿੰਤਾ ਦਾ ਵਿਸ਼ਾ ਬਣ ਗਈ ਹੈ। ਇਲਾਕੇ ਦੇ ਲੋਕ ਪਿਛਲੇ ਕਈ ਮਹੀਨਿਆਂ ਤੋਂ ਪੁਲ ਦੇ ਨੇੜੇ ਡੀ ਸਿਲਟਿੰਗ ਸਰਗਰਮੀਆਂ ਦਾ ਵਿਰੋਧ ਕਰ ਰਹੇ ਨੇ ਅਤੇ ਉਹਨਾਂ ਨੇ ਦੋਸ਼ ਲਾਇਆ ਕਿ ਦਰਿਆ ਦੇ ਤਲ ਵਿੱਚੋਂ ਰੇਤ ਅਤੇ ਬਜਰੀ ਦੀ ਵਿਆਪਕ ਖੁਦਾਈ ਨੇ ਦਰਿਆ ਦਾ ਕੁਦਰਤੀ ਰਸਤਾ ਬਦਲ ਦਿੱਤਾ ਹੈ। ਉਹਨਾਂ ਅਨੁਸਾਰ ਰੇਤ ਅਤੇ ਬਜਰੀ ਦੇ

0: ਬਹੁਤ ਬਣਾਉਂਦੇ ਨੇ ਅਤੇ ਸੋਸ਼ਲ ਮੀਡੀਆ ਉੱਤੇ ਰੀਲਾਂ ਬਣਾਉਣ ਦਾ ਇਹ ਰੁਝਾਨ ਬਹੁਤ ਜ਼ਿਆਦਾ ਤੇਜ਼ੀ ਫੜ ਚੁੱਕਾ ਹੈ, ਪਰ ਇਸ ਦੇ ਨਾ ਪੱਕੇ ਪ੍ਰਭਾਵ ਵੀ ਸਾਹਮਣੇ ਆਉਂਦੇ ਨੇ। ਆਨਲਾਈਨ ਪ੍ਰਸਿੱਧੀ ਹਾਸਲ ਕਰਨ ਦੀ ਲਾਲਸਾ ਵਿੱਚ ਇੱਕ ਬੇਹੱਦ ਚਿੰਤਾ ਵਾਲੀ ਘਟਨਾ ਵੀ ਆਈ ਹੈ, ਜਿੱਥੇ 3 ਨਾਬਾਲਗ ਬੱਚਿਆਂ ਨੇ ਜੈਤੋ ਕਸਬੇ ਦੇ ਇੱਕ ਸਰਕਾਰੀ ਸਕੂਲ ਵਿੱਚ ਦਾਖਲ ਹੋ ਕੇ ਭਾਰੀ ਭੰਨ ਤੋੜ ਕਰ ਦਿੱਤੀ। ਪੁਲਿਸ ਮੁਤਾਬਕ ਸੋਸ਼ਲ ਮੀਡੀਆ ਉੱਤੇ ਜਲਦੀ ਮਸ਼ਹੂਰ ਹੋਣ ਦੇ ਇਰਾਦੇ ਨਾਲ ਇਹਨਾਂ ਮੁੰਡਿਆਂ ਨੇ ਇਸ ਭੰਨ ਤੋੜ ਦੀ ਪੂਰੀ ਵੀਡੀਓ ਬਣਾਈ ਤਾਂ ਜੋ ਇਸ ਨੂੰ ਇੰਸਟਾਗ੍ਰਾਮ ਉੱਤੇ ਰੀਲ ਵਜੋਂ ਅਪਲੋਡ ਕੀਤਾ ਜਾ ਸਕੇ ਅਤੇ ਪ੍ਰਸਿੱਧੀ ਹਾਸਲ ਕੀਤੀ ਜਾ ਸਕੇ। ਇਹਨੀ ਦਿਨੀ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ, ਇਸ ਕਾਰਨ ਸਕੂਲ ਬੰਦ ਸੀ, ਜਿਸ ਕਾਰਨ ਸਕੂਲ ਦੇ ਪ੍ਰਿੰਸੀਪਲ ਦੇ ਦੱਸਣ ਮੁਤਾਬਕ ਬੰਦ ਸਕੂਲ ਉੱਤੇ ਇਹਨਾਂ 3 ਨਾਬਾਲਗਾਂ ਨੇ ਭੰਨ ਤੋੜ ਕੀਤੀ ਅਤੇ 8 ਤੋਂ 10 ਲੱਖ ਰੁਪਏ ਦੇ ਵਿਚਕਾਰ ਨੁਕਸਾਨ ਕਰ ਦਿੱਤਾ। ਸਕੂਲ ਅਤੇ ਪੁਲਿਸ ਮੁਤਾਬਕ 3 ਨਾਬਾਲਗ ਬੱਚਿਆਂ ਨੇ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਲਈ ਸਕੂਲ ਦੀ ਚਾਰਦੀਵਾਰੀ ਟੱਪੀ। ਆਪਣੀ ਪਛਾਣ ਲੁਕਾਉਣ ਦੀ ਬਜਾਏ ਨਾਬਾਲਗਾਂ ਨੇ ਖੁੱਲ੍ਹੇਆਮ ਸਕੂਲ ਦੀ ਜਾਇਦਾਦ ਨੂੰ ਤੋੜਦਿਆਂ ਆਪਣੀ ਵੀਡੀਓ ਬਣਾਈ। ਇਸ ਭੰਨ ਤੋੜ ਵਿੱਚ ਇਹਨਾਂ ਨੇ ਸੁਰੱਖਿਆ ਕੈਮਰੇ ਵੀ ਤੋੜ ਦਿੱਤੇ, ਕੈਂਪਸ ਵਿੱਚ ਖੜੀਆਂ ਸਕੂਲ ਵੈਨ ਦੇ ਸ਼ੀਸ਼ੇ ਵੀ ਤੋੜ ਦਿੱਤੇ ਅਤੇ ਫਰਨੀਚਰ, ਖਿੜਕੀਆਂ, ਫੁੱਲਾਂ ਦੇ ਗਮਲੇ ਅਤੇ ਬਲੈਕ ਬੋਰਡਾਂ ਨੂੰ ਵੀ ਪੂਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਸੁਰੱਖਿਆ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਸ਼ੱਕੀ ਨਾਬਾਲਗਾਂ ਦੀ ਆਸਾਨੀ ਨਾਲ ਪਛਾਣ ਕਰ ਲਈ ਗਈ। 2 ਲੜਕੇ ਇਸੇ ਸਕੂਲ ਦੇ ਵਿਦਿਆਰਥੀ ਨੇ, ਇੱਕ ਨੇ ਹੁਣੇ 10ਵੀਂ ਪਾਸ ਕੀਤੀ ਹੈ ਜਦਕਿ ਦੂਜਾ 9ਵੀਂ ਜਮਾਤ ਵਿੱਚ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਪੁਲਿਸ ਵੱਲੋਂ ਇਹਨਾਂ 3 ਦੀ ਪਛਾਣ ਕੀਤੀ ਗਈ ਹੈ, ਜਿਨ੍ਹਾਂ ਨੇ ਸਿਰਫ ਰੀਲ ਬਣਾਉਣ ਅਤੇ ਪ੍ਰਸਿੱਧੀ ਹਾਸਲ ਕਰਨ ਦੀ ਖਾਤਰ ਆਪਣੇ ਹੀ ਸਕੂਲ ਦਾ ਇੰਨਾ ਨੁਕਸਾਨ ਕੀਤਾ। ਖ਼ਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖ਼ਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਰਾਮ ਮੰਦਿਰ ਦੇ ਦਾਨ ਪਾਤਰਾਂ ਦੀ ਰਕਮ ਵਿੱਚ ਗਬਨ ਕੀਤੇ ਜਾਣ ਦੇ ਮਾਮਲੇ ਵਿੱਚ ਆਖਰ 20 ਦਿਨਾਂ ਬਾਅਦ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਿਰਦੇਸ਼ ਉੱਤੇ FIR ਦਰਜ ਕੀਤੀ ਗਈ ਹੈ ਅਤੇ ਸਾਰੇ 8 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ। ਉਦਯੋਗਿਕ ਅਤੇ ਕਮਰਸ਼ੀਅਲ LPG ਗਾਹਕਾਂ ਲਈ ਰਾਹਤ ਦੀ ਖ਼ਬਰ ਹੈ। ਕੇਂਦਰ ਸਰਕਾਰ ਨੇ ਨਾਨ ਡੋਮੈਸਟਿਕ ਪੈਕਡ LPG ਦੀ ਸਪਲਾਈ ਉੱਤੇ ਲੱਗੀਆਂ ਸਾਰੀਆਂ ਖੇਤਰੀ ਪਾਬੰਦੀਆਂ ਹਟਾ ਦਿੱਤੀਆਂ ਨੇ। ਦੱਖਣ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ 1 ਮਿੰਟ ਦੇ ਫਰਕ ਉੱਤੇ ਹੀ 2 ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾਈ ਹੈ। ਬੁੱਧਵਾਰ ਦੀ ਸ਼ਾਮ ਨੂੰ ਇਹ 2 ਭੂਚਾਲ ਆਏ ਜਿਸ ਨਾਲ ਪੂਰਾ ਵੈਨੇਜ਼ੁਏਲਾ ਦੇਸ਼ ਹਿੱਲ ਗਿਆ। 188 ਲੋਕਾਂ ਦੀ ਜਾਣ ਦੀ ਪੁਸ਼ਟੀ ਹੋਈ ਹੈ ਤੇ 1500 ਲੋਕ ਜ਼ਖਮੀ ਨੇ। ਵੈਨੇਜ਼ੁਏਲਾ ਵਿੱਚ ਇਹ ਇਸ ਸਦੀ ਦਾ ਸਭ ਤੋਂ ਵੱਡਾ ਭੂਚਾਲ ਹੈ ਅਤੇ ਦੁੱਖ ਦੀ ਗੱਲ ਇਹ ਹੈ ਕਿ ਮਰਨ ਵਾਲੇ ਦੀ ਗਿਣਤੀ 10,000 ਤੱਕ ਪਹੁੰਚਣ ਦੇ ਖਦਸ਼ੇ ਪ੍ਰਗਟਾਏ ਜਾ ਰਹੇ ਨੇ। CBI ਨੇ ਸਾਈਬਰ ਅਪਰਾਧੀਆਂ ਦੇ ਖਿਲਾਫ ਇੱਕ ਵੱਡੀ ਮੁਹਿੰਮ ਚਲਾਈ ਹੈ ਤੇ 16 ਸੂਬਿਆਂ ਵਿੱਚ 80 ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਹੈ। ਔਸਕਰ ਜੇਤੂ ਸੰਗੀਤਕਾਰ AR ਰਹਿਮਾਨ ਨੂੰ ਵਾਸ਼ਿੰਗਟਨ DC ਵਿਖੇ ਕਰਵਾਏ ਇੱਕ ਸਮਾਗਮ ਵਿੱਚ ਅਕੈਡਮੀ ਆਫ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਫੀਫਾ ਵਿਸ਼ਵ ਕੱਪ ਦੇ ਚੱਲ ਰਹੇ ਮੈਚਾਂ ਵਿੱਚ ਹੁਣ ਤੋਂ ਥੋੜੀ ਦੇਰ ਪਹਿਲਾਂ ਜਾਪਾਨ ਅਤੇ ਸਵੀਡਨ ਦਾ ਮੈਚ 1-1 ਦੀ ਬਰਾਬਰੀ ਨਾਲ ਮੁਕੰਮਲ ਹੋਇਆ, ਜਦਕਿ ਨੈਦਰਲੈਂਡਸ ਨੇ ਟਿਊਨੀਸ਼ੀਆ ਨੂੰ 3-1 ਦੇ ਫਰਕ ਨਾਲ ਹਰਾਇਆ। ਇਹਨਾਂ ਨਤੀਜਿਆਂ ਤੋਂ ਬਾਅਦ ਟਿਊਨੀਸ਼ੀਆ ਦੀ ਟੀਮ ਵੀ ਫੀਫਾ ਵਿਸ਼ਵ ਕੱਪ ਦੀ ਦੌੜ ਵਿੱਚੋਂ ਬਾਹਰ ਹੋ ਗਈ ਹੈ। ਅੱਜ ਹੋਣ ਵਾਲੇ ਹੋਰਨਾਂ ਮੁਕਾਬਲਿਆਂ ਵਿੱਚ ਹੁਣ ਤੋਂ 1 ਘੰਟੇ ਬਾਅਦ ਤੁਰਕੀਏ ਦਾ ਮੁਕਾਬਲਾ USA ਦੇ ਨਾਲ ਹੋਣਾ ਹੈ, ਜਦਕਿ ਪੈਰਾਗੁਆਏ ਅਤੇ ਆਸਟ੍ਰੇਲੀਆ ਦਾ ਬੇਹੱਦ ਅਹਿਮ ਮੁਕਾਬਲਾ ਵੀ ਅੱਜ ਹੀ ਹੁਣ ਤੋਂ ਠੀਕ 1 ਘੰਟੇ ਬਾਅਦ ਸ਼ੁਰੂ ਹੋਵੇਗਾ। ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਇਹ ਹੈ ਕਿ ਪੰਜਾਬ ਵਿੱਚ ਗਰਮੀ ਦਾ ਆਲਮ ਬਰਕਰਾਰ ਹੈ। ਇੱਕ ਵਾਰ ਫਿਰ ਤੇਜ਼ ਤਰਾਰ ਗਰਮੀ।
1: This is AM 530 CHLO AM serving Brampton,

0: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ ਡ੍ਰੀਮ ਹੋਮ ਅਪਲਾਈਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਬਿਲਟਨ ਅਪਲਾਈਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੰਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ ਫੈਸ਼ਨ ਆਈ ਕਿਊ ਪ੍ਰੋਗਰਾਮ ਦੇ ਸਿਸੇ ਨੂੰ ਸਪੋਂਸਰ ਕਰ ਰਹੇ ਨੇ ਫੈਸ਼ਨ ਆਈ ਕਿਊ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ ਫੈਸ਼ਨ ਆਈ ਕਿਊ ਤੇ ਤੁਸੀਂ ਹੈਵੀ ਬਲੈਂਕਟ ਰਜਾਈ ਵਾਲੇ ਬਲੈਂਕਟ ਬਾਏ ਵਨ ਸੈਕਿੰਡ 25% ਆਫ 5 ਬੈੱਡ ਸ਼ੀਟ ਓਨਲੀ $50 ਤੇ ਮੈਨਸ ਸੈਕਸ਼ਨ ਦੇ ਵਿੱਚ ਮੈਨ ਸੂਟ ਦੇ ਉੱਪਰ ਤੁਸੀਂ ਬਾਏ ਵਨ ਸੈਕਿੰਡ 25% ਆਫ ਲੇਡੀ ਸੈਕਸ਼ਨ ਦੇ ਵਿੱਚ ਲੇਡੀ ਸੂਟ 25 ਤੋਂ ਲੈ ਕੇ 50% ਫਲੈਟ ਆਫ ਦੇ ਉੱਪਰ ਤੁਸੀਂ ਲੈ ਸਕਦੇ ਹੋ ਲੇਡੀ ਸੈਕਸ਼ਨ ਦੇ ਵਿੱਚ ਕੁਛ ਵੀ ਔਰ ਨਾਲ ਦੀ ਨਾਲ 4 ਪੀਸ ਦਾ ਲੈਗੇਜ ਸੈੱਟ ਜੇ ਤੁਸੀਂ ਇੰਡੀਆ ਜਾ ਰਹੇ ਹੋ ਘੁੰਮਣ ਜਾ ਰਹੇ ਹੋ 4 ਪੀਸ ਦਾ ਲੈਗੇਜ ਸੈੱਟ ਓਨਲੀ $175 ਦੇ ਵਿੱਚ ਤੁਸੀਂ ਥੀਮ ਵੈਡਿੰਗ ਕਰਵਾਉਣੀ ਹੈ ਤਾਂ ਬੈਸਟ ਟੇਲਰ ਟੀਮ ਇਹਨਾਂ ਕੋਲ ਇਨ ਹਾਊਸ ਅਵੇਲੇਬਲ ਹੈ ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਤੁਹਾਨੂੰ ਖੂਬਸੂਰਤ ਗਿਫਟ ਮਿਲੂਗਾ ਫੈਸ਼ਨ ਆਈ ਕਿਊ ਤੋਂ ਤੁਸੀਂ ਪਹੁੰਚੋ ਫੈਸ਼ਨ ਆਈ ਕਿਊ ਦੀ ਕਿਸੇ ਵੀ ਨੇੜੇ ਵਾਲੀ ਲੋਕੇਸ਼ਨ ਤੋਂ ਗੂਗਲ ਕਰ ਸਕਦੇ ਹੋ ਫੈਸ਼ਨ ਆਈ ਕਿਊ 905-453-2225 905-453-2225 ਫੈਸ਼ਨ ਆਈ ਕਿਊ
1: ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖਣ ਦਾ ਸ਼ੌਕ ਰੱਖਦੇ ਹੋ ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ ਕੇਮਬ੍ਰਿਜ ਗੁਐਲਫ ਵੁੱਡਸਟਾਕ ਮਿਲਟਨ ਲੰਡਨ ਓਟਵਾ ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ ਬੱਚੇ ਹੋ ਜਾਂ ਅਡਲਟ ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ ਕੌਨਫੀਡੈਂਸ ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੀ ਸਟੇਜਾਂ ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ ਕਾਲ ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ G9 ਭੰਗੜਾ ਐਂਡ ਗਿੱਧਾ ਅਕੈਡਮੀ ਪੰਜਾਬੀ ਵਿਰਸੇ ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ
2: ਸੱਚ ਕਿਹੋ ਜਿਹਾ ਹੁੰਦਾ
3: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
4: ਮਿੱਟੀ ਚੁਗਦੀ ਫਸਲ ਸੱਚ ਹੈ
3: ਖੁਰੋ ਦੀ ਪਾਣੀ ਸੱਚ ਹੈ ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ

ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀਐ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀਐ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਹਾਂ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ, ਰੇਡੀਓ ਉਡਾਨ ਲੈ ਕੇ ਜ਼ਿੰਦਗੀ ਜ਼ਿੰਦਾਬਾਦ ਅਤੇ ਚੜ੍ਹਦੀ ਕਲਾ ਦੀ ਪਹਿਚਾਣ, ਰੇਡੀਓ ਉਡਾਨ ਪ੍ਰਭ ਸੰਤ ਦੇ ਨਾਲ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਆਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

0: ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ ਏਓ 5:30 ਤੋਂ ਪ੍ਰਭ ਸੰਧੂ ਦੇ ਨਾਲ ਕੀ ਹਾਲ ਚਾਲ ਠੀਕ ਠਾਕ ਹੋ ਚੜ੍ਹਦੀ ਕਲਾ ਦੇ ਵਿੱਚੋਂ ਸਟੂਡੀਓ ਦੇ ਘੜੀਆਂ ਦੇ ਮੁਤਾਬਕ 9:09 ਹੋ ਗਏ ਆ ਅਤੇ ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ ਠੀਕ ਠਾਕ ਹੋ ਚੜ੍ਹਦੀ ਕਲਾ ਦੇ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਭਾਈ ਠੀਕ ਠਾਕ ਹੋਵੋਗੇ ਖੁਸ਼ ਹੋਵੋਗੇ ਆਬਾਦ ਹੋਵੋਗੇ ਜ਼ਿੰਦਾਬਾਦ ਹੋਵੋਗੇ ਅਤੇ ਕਰੀਏ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਿਆ ਬਾਤ ਆ 905-673-3337 905-673-3337 ਅਤੇ ਗੱਲਾਂ ਬਾਤਾਂ ਹੋ ਰਹੀ ਨੇ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ ਅਤੇ ਗੱਲਾਂ ਬਾਤਾਂ ਅੱਜ ਕੁਛ ਖਾਸ ਕਰਦੇ ਹਾਂ 905-673-3337 ਆਪਾਂ ਨਾ ਅੱਜ ਮੈਂ ਕੈਰੀ ਔਨ ਜੱਟਾ 4 ਮੂਵੀ ਦੇਖ ਕੇ ਆਇਆ ਅਮੈਜ਼ਨ ਕਰੋ ਕਿ ਮੂਵੀ ਯਾਰ ਕਮਾਲ ਮੂਵੀ ਸੀ ਮੈਂ ਨਾ ਮੈਂ ਰਿਵਿਊ ਦੇ ਕੇ ਆਇਆ ਸੀਗਾ ਅਤੇ ਮੈਨੂੰ ਨਾ ਰਿਵਿਊ ਦੇ ਵਿੱਚ ਕਈ ਵਾਰੀ ਹੁੰਦਾ ਨਾ ਸਡਨਲੀ ਤੁਹਾਨੂੰ ਕੋਈ ਅੱਗੇ ਮਾਈਕ ਕਰਦੇ ਅਤੇ ਕੁਛ ਯਾਦ ਨਹੀਂ ਆਉਂਦਾ ਸੋ ਮੈਨੂੰ ਕੁਛ ਗੱਲਾਂ ਮੈਂ ਬੋਲਣੀਆਂ ਚਾਹੁੰਦਾ ਸੀ ਪਰ ਹੁਣ ਮੈਂ ਸਭ ਤੋਂ ਔਖਾ ਕੰਮ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਸਭ ਤੋਂ ਔਖਾ ਕੰਮ ਦੁਨੀਆਂ ਦੇ ਵਿੱਚ ਪਤਾ ਕੀ ਆ ਸਭ ਤੋਂ ਔਖਾ ਕੰਮ ਕਿਸੇ ਨੂੰ ਹਸਾਉਣਾ ਅਤੇ ਹੱਸਣਾ ਅੱਛਾ ਹੱਸਣਾ ਬਹੁਤ ਮੁਸ਼ਕਿਲ ਕੰਮ ਆ ਅਤੇ ਉਸ ਤੋਂ ਵੀ ਮੁਸ਼ਕਿਲ ਆ ਕਿਸੇ ਨੂੰ ਹਸਾਉਣਾ ਇਹ ਦੋਨੋਂ ਬੜੇ ਮੁਸ਼ਕਿਲ ਕੰਮ ਆ ਅਤੇ ਜੇ ਕੋਈ ਕਰਦਾ ਨਾ ਬੇਸਿਕਲੀ ਤੁਹਾਨੂੰ ਕੋਈ ਹਸਾਉਣ ਦੀ ਕੋਸ਼ਿਸ਼ ਕਰ ਰਿਹਾ ਅਤੇ ਹੱਸਣ ਦਾ ਤਾਂ ਤੁਹਾਨੂੰ ਸਿਰਫ ਬਹਾਨਾ ਹੀ ਲੱਭਣਾ ਚਾਹੀਦਾ ਹੱਸਿਆ ਕਰੋ ਬਿਨਾਂ ਗੱਲ ਤੋਂ ਛੋਟੇ ਮੋਟੇ ਚੁਟਕਲਿਆਂ 'ਤੇ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਖੂਬਸੂਰਤ ਜ਼ਿੰਦਗੀ ਨੂੰ ਜੇ ਤੁਸੀਂ ਹੋਰ ਖੂਬਸੂਰਤ ਬਣਾਉਣਾ ਤਾਂ ਹੱਸਣਾ ਬਹੁਤ ਜ਼ਰੂਰੀ ਆ ਅਦਰਵਾਈਜ਼ ਟੈਨਸ਼ਨਾਂ ਸਟ੍ਰੈਸ ਐਂਗਜ਼ਾਇਟੀ ਤਾਂ ਭਰੀ ਪਈ ਹੈ ਜਹਾਨ ਦੇ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਸਾਨੂੰ ਟੈਨਸ਼ਨ ਆ ਜਾਂਦੀ ਆ ਕਿਸੇ ਨੇ ਅਸੀਂ ਕੀ ਕਹਿਤਾ ਕਿਸੇ ਨੇ ਸਾਨੂੰ ਕੀ ਕਹਿਤਾ ਕਿਸੇ ਨੇ ਸਾਨੂੰ ਇਹ ਨਹੀਂ ਕਿਹਾ ਕਿਸੇ ਨੇ ਸਾਨੂੰ ਉਹ ਨਹੀਂ ਕਿਹਾ ਕਿਸੇ ਨੇ ਸਾਨੂੰ ਆਹ ਨਹੀਂ ਦਿੱਤਾ ਕਿਸੇ ਨੇ ਸਾਨੂੰ ਉਹ ਨਹੀਂ ਦਿੱਤਾ ਇਹ ਤਾਂ ਚੱਲਦਾ ਹੀ ਰਹਿਣਾ ਹੱਸਿਆ ਕਰੋ ਹੱਸਾਇਆ ਕਰੋ ਸੋ ਇੱਦਾਂ ਦੇ ਮੌਕੇ ਮਿਲਦੇ ਆ ਨਾ ਦੇਖ ਕੇ ਆਇਓ ਬਹੁਤ ਖੂਬਸੂਰਤ ਮੂਵੀ ਆ 2 ਘੰਟੇ ਅਤੇ ਕੁਛ ਕੁ ਮਿੰਟਾਂ ਦੀ ਮੂਵੀ ਆ ਸੋ ਤੁਸੀਂ ਇੰਜੋਏ ਕਰੋਗੇ ਬਹੁਤ ਬੜਾ ਕੁਛ ਆ ਦੇਖੋ ਅਸੀਂ ਨੁਕਤਾਚੀਨੀਆਂ ਬਹੁਤ ਕਰਦੇ ਹਾਂ ਹਰ ਚੀਜ਼ 'ਚ ਮਾਂ ਨੇ ਰੋਟੀ ਬਣਾਈ ਉਹਦੇ ਵਿੱਚ ਵੀ ਨੁਕਸ ਕੱਢ ਦੇਣਾ ਆਪਾਂ ਘਰ ਵਾਲੀ ਨੇ ਰੋਟੀ ਬਣਾਈ ਉਹ 'ਚ ਵੀ ਨੁਕਸ ਕੱਢ ਦੇਣਾ ਅਸੀਂ ਨੁਕਸ ਕੱਢਣ ਦੇ ਆਦੀ ਹੋ ਗਏ ਜੇ ਅਸੀਂ ਨੁਕਸਾਂ ਵੱਲ ਧਿਆਨ ਹੀ ਨਾ ਦੇਈਏ ਅਸੀਂ ਖੂਬੀਆਂ ਵੱਲ ਹੀ ਧਿਆਨ ਦੇਈਏ ਤਾਂ ਫਿਰ ਖੂਬੀਆਂ ਬਹੁਤ ਮਿਲ ਜਾਣਗੀਆਂ ਸਾਨੂੰ ਪਰ ਸਾਡਾ ਧਿਆਨ ਨੈਗਟੀਵਿਟੀ 'ਚ ਹੁੰਦਾ ਨਾ ਸਾਡਾ ਧਿਆਨ ਹੁੰਦਾ ਕਿ ਗਲਤੀਆਂ ਕਿਹੜੀਆਂ ਰਹਿ ਗਈਆਂ ਇੱਦਾਂ ਹੀ ਆ ਨਾ ਇਨਸਾਨ ਦੀ ਫਿਤਰਤ ਆ ਆਪਾਂ ਹਮੇਸ਼ਾ ਗਲਤੀਆਂ 'ਚ ਧਿਆਨ ਰੱਖਦੇ ਹਾਂ ਵੀ ਕਿਹੜੀ ਤੋਂ ਕਿਹੜੀ ਗਲਤੀ ਹੋਈ ਕਿਹਨੇ ਕੀ ਕਿਹਾ ਮਾੜਾ ਕੀ ਕਿਹਾ ਅਤੇ ਜੇ ਸਾਡਾ ਅਛਾਈਆਂ 'ਚ ਚੰਗਿਆਈ 'ਚ ਉਹਦੀਆਂ ਖੂਬੀਆਂ 'ਚ ਧਿਆਨ ਹੋਵੇ ਅਤੇ ਫਿਰ ਅਸੀਂ ਖੂਬੀਆਂ ਗਿਣੀਏ ਪਰ ਅਫਸੋਸ ਅਸੀਂ ਨਹੀਂ ਗਿਣਦੇ ਇਸ ਕਰਕੇ ਅਸੀਂ ਦੁਖੀ ਹਾਂ ਸੋ ਜੇ ਤੁਸੀਂ ਖੁਸ਼ੀਆਂ ਖੂਬੀਆਂ ਲੱਭੋਗੇ ਤਾਂ ਤੁਸੀਂ ਆਪ ਵੀ ਖੁਸ਼ ਰਹੋਗੇ ਅਗਲਾ ਵੀ ਖੁਸ਼ ਰਹੂਗਾ ਸੋ 905-673-3337 905-673-3337 ਰੇਡੀਓ ਪ੍ਰੋਗਰਾਮ ਉਡਾਨ
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
0: 905-673-3337 ਓਕੇ ਆਪਾਂ ਨਾ ਕੋਮਨ ਜੀ ਗੱਲਬਾਤ ਕਰਦੇ ਸਾਡੇ ਨਾਲ ਸੁਖਬਾਈ ਜੀ ਵੀ ਜੁੜ ਚੁੱਕੇ ਆ ਤੁਸੀਂ ਜਦੋਂ ਕਿਤੇ ਵੀ ਫੰਕਸ਼ਨ 'ਚ ਜਾਂਦੇ ਹੋ ਨਵੀਂ ਜਗ੍ਹਾ 'ਤੇ ਜਾਂਦੇ ਹੋ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਹੋ ਰਿਸ਼ਤਿਆਂ ਦੇ ਵਿੱਚ ਵਿਚਰਦੇ ਹੋ ਤੁਸੀਂ ਸਭ ਤੋਂ ਪਹਿਲਾਂ ਖੂਬੀਆਂ ਦੇਖਦੇ ਹੋ ਜਾਂ ਖਾਮੀਆਂ 85% ਲੋਕ ਖਾਮੀਆਂ ਦੇਖਦੇ ਆ 10-15% ਮੈਨੂੰ ਲੱਗਦਾ ਮੈਂ ਜ਼ਿਆਦਾ ਕਹਿਤਾ ਇਦੋਂ ਵੀ ਘੱਟ ਸੋਚਦੇ ਹੋਣੇ ਜਿਹੜੇ ਕਿਸੇ ਇਨਸਾਨ ਦੇ ਵਿੱਚ ਕਿਸੇ ਜਗ੍ਹਾ 'ਤੇ ਜਾ ਕੇ ਕਿਸੇ ਦੇਸ਼ ਦੇ ਵਿੱਚ ਜਾ ਕੇ ਨੁਕਤਾਚੀਨੀਆਂ ਘੱਟ ਕਰਨ ਖੂਬੀਆਂ ਜ਼ਿਆਦਾ ਵੇਖਣ ਕਿ ਦੇਖ ਇਨਸਾਨ ਕਿੰਨਾ ਵਧੀਆ ਇਟਸ ਓਕੇ ਜੇ ਤੂੰ ਇੱਕ ਗਲਤੀ ਹੋ ਵੀ ਗਈ ਆ ਪਰ ਦੇਖੋ ਨਾ ਇਹਨੇ ਕਿੰਨਾ ਵਧੀਆ ਬੁਲਾਇਆ ਕਿੰਨੀ ਰਿਸਪੈਕਟ ਕੀਤੀ ਕਿੰਨਾ ਚਿਰ ਸਾਡੇ ਨਾਲ ਰਿਲੇਸ਼ਨ 'ਚ ਰਿਹਾ ਜੇ ਯਾਰ ਇੱਕ ਗਲਤੀ ਹੋ ਵੀ ਗਈ ਤਾਂ ਫਿਰ ਕੀ ਅਸੀਂ ਮਾਚਿਸ ਦੀ ਤੀਲੀ ਲੈ ਕੇ ਆਉਂਦੇ ਹਾਂ ਉਹਦੇ ਵਿੱਚੋਂ 1-2 ਤੀਲੀਆਂ ਚੱਲਦੀਆਂ ਨਹੀਂ ਪਰ ਬਾਕੀ ਤਾਂ ਚਲਾਉਂਦੇ ਹਾਂ ਨਾ ਅਸੀਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ, ਅਸੀਂ ਕਈ ਵਾਰ ਪੂਰੀ ਜ਼ਿੰਦਗੀ ਰਿਸ਼ਤੇ ਨੂੰ ਨਿਭਾਉਂਦੇ ਰਹਿੰਦੇ ਹਾਂ, ਇੱਕ ਗਲਤੀ ਹੋ ਜਾਵੇ ਤਾਂ ਅਸੀਂ ਕਹਿੰਦੇ ਯਾਰ ਜਾ ਯਾਰ ਇਹ ਤਾਂ ਰਿਸ਼ਤਾ ਹੀ ਬੇਕਾਰ ਸੀ, ਇਹ ਤਾਂ ਮਤਲਬ ਭਰਿਆ ਰਿਸ਼ਤਾ ਸੀ, ਇਹ ਤਾਂ ਇੱਦਾਂ ਸੀ, ਇਹ ਉੱਦਾਂ ਸੀ। ਅਸੀਂ ਸਾਰਾ ਕੁਛ ਹੀ ਭੁਲਾ ਦਿੰਦੇ ਹਾਂ, ਕਿਉਂਕਿ ਅਸੀਂ ਖੂਬੀਆਂ ਨਹੀਂ ਖਾਮੀਆਂ ਲੱਭਣ 'ਚ ਸਾਡੀ ਨਿਗਾਹ ਹੁੰਦੀ ਆ ਕਿ ਕਦੋਂ ਕੋਈ ਬੰਦਾ ਗਲਤੀ ਕਰੇ ਤਾਂ ਇਹਨੂੰ ਛੱਡੀਏ, ਅਤੇ ਛੱਡੀਏ ਵੀ ਅਤੇ ਦਿਲੋਂ ਕੱਢੀਏ ਵੀ ਅਤੇ ਇਹਨੂੰ ਕਰਾਉਂਦੀਏ ਵੀ, ਇਹਨੂੰ ਜਲੀਲ ਵੀ ਕਰੀਏ, ਕਿਉਂਕਿ ਸਾਡੀ ਨਿਗਾਹ ਸਾਰੀ ਖਾਮੀਆਂ 'ਤੇ ਲੱਗੀ ਹੋਈ ਨਾ। ਖੂਬੀਆਂ 'ਤੇ ਨਿਗਾਹ ਰੱਖੋ, ਜ਼ਿੰਦਗੀ ਖੂਬਸੂਰਤ ਹੋ ਜੀ, ਖੁਸ਼ ਰਹੋਗੇ, ਇੰਜੋਏ ਕਰੋਗੇ, ਖੂਬਸੂਰਤ ਰਹੋਗੇ, ਜਹਾਨ ਖੂਬਸੂਰਤ ਲੱਗੂ ਤੁਹਾਨੂੰ, ਸਾਰਾ ਜ਼ਿੰਦਗੀ 'ਤੇ ਆਉਣ ਦਾ ਸਵਾਦ ਆਊਗਾ ਜੇ ਤੁਸੀਂ ਹਰ ਚੀਜ਼ ਦੇ ਵਿੱਚੋਂ ਖੂਬੀਆਂ ਲੱਭੋਗੇ। 905-673-3337 ਤਾਰਾਂ ਜੁੜ ਚੁੱਕੀਆਂ ਸਾਡੀਆਂ, 6085 ਟੋਮਕੋ ਰੋਡ 'ਤੇ ਕੁਛ ਵੱਡਾ ਹੋਣ ਜਾ ਰਿਹਾ ਆ। 1 ਜੁਲਾਈ ਕੈਨੇਡਾ ਡੇ ਆ ਰਿਹਾ ਆ ਅਤੇ ਕੁਛ ਵੱਡਾ ਹੋਵੇ ਨਾ, ਗ੍ਰੈਂਡ ਹੋਮ ਫਰਨੀਚਰ 'ਤੇ ਹੋ ਨਹੀਂ ਸਕਦਾ। ਸੁੱਖ ਬਾਈ ਜੀ ਆ ਜਾਓ।
3: ਬਹੁਤ ਸ਼ੁਕਰੀਆ, ਧੰਨਵਾਦ ਸੰਧੂ ਸਾਹਿਬ। ਬਿਲਕੁਲ ਵੱਡਾ ਹੀ ਹੋਣ ਜਾ ਰਿਹਾ ਪਰਿਵਾਰਾਂ ਵਾਸਤੇ। ਵੀਕਐਂਡ ਫਰਾਈਡੇ, ਸੈਚਰਡੇ, ਸੰਡੇ ਜਿੰਨੇ ਵੀ ਪਰਿਵਾਰਾਂ ਨੇ ਫਰਨੀਚਰ ਦੀ ਬਾਇੰਗ ਕਰਨੀ ਆ, ਤੁਸੀਂ ਇਸ ਵੀਕਐਂਡ ਨੂੰ ਮਿਸ ਨਾ ਕਰਿਓ। ਕੱਲ ਨੂੰ ਵੀ ਆਓ, ਸੈਚਰਡੇ ਵੀ ਆਓ, ਸੰਡੇ ਵੀ ਆਓ, ਫਰਾਈਡੇ ਸੈਚਰਡੇ ਸੰਡੇ ਸਪੈਸ਼ਲ ਪ੍ਰਾਈਜ਼ ਦਿੱਤੀਆਂ ਜਾ ਰਹੀਆਂ। ਸਾਲ ਦੀਆਂ ਸਭ ਤੋਂ ਲੋਐਸਟ ਲੋਐਸਟ ਲੋਐਸਟ ਪ੍ਰਾਈਜ਼ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਕਿਉਂਕਿ ਕੈਨੇਡਾ ਡੇ ਦੀ ਸੇਲ ਕੱਲ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ। ਕੈਨੇਡਾ ਡੇ ਦੀ ਸੇਲ ਜਿਹੜੀ ਕੱਲ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ, ਫਰਾਈਡੇ ਸੈਚਰਡੇ ਸੰਡੇ ਗਰੰਟੀ ਪੂਰੇ ਸਾਲ ਦੀ ਲੋਐਸਟ ਪ੍ਰਾਈਜ਼ ਫਰਨੀਚਰ ਦੇ ਉੱਪਰ, ਤੇ ਨਾਲ ਵੱਡੇ ਵੱਡੇ ਅਪਲਾਇੰਸਿਸ ਤੁਸੀਂ ਆਪਣੇ ਘਰ ਫ੍ਰੀ ਆਫ ਕੋਸਟ ਲੈ ਕੇ ਜਾ ਸਕਦੇ ਹੋ। ਤੁਸੀਂ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਵੀਕਐਂਡ ਨੂੰ ਮਿਸ ਨਾ ਕਰਿਓ, ਜ਼ਰੂਰ ਇੱਕ ਚੱਕਰ ਲਾਓ। 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਲੈਣਾ, ਕੁਈਨ ਸਾਈਜ਼ ਦਾ ਮੈਟਰਸ, ਔਰਥੋਪੈਡਿਕ ਡੀਲੈਕਸ ਮੈਟਰਸ, ਸਿਰਫ 99 ਡਾਲਰ ਦਾ। ਜੀ ਹਾਂ, ਕੁਈਨ ਸਾਈਜ਼ ਦਾ ਮੈਟਰਸ, ਔਰਥੋਪੈਡਿਕ ਡੀਲੈਕਸ, 99 ਡਾਲਰ ਆਉਣ ਲਈ, 99 ਡਾਲਰ ਆਉਣ ਲਈ, ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ। ਇਹੋ ਜਿਹੇ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਇਸ ਵੀਕਐਂਡ ਦੇ ਉੱਪਰ, ਫਰਾਈਡੇ ਸੈਚਰਡੇ ਸੰਡੇ। 6085 ਟੋਮਕਨ ਰੋਡ, 6685 ਟੋਮਕਨ ਰੋਡ ਦਾ ਜੀ।
0: ਬਹੁਤ ਸ਼ੁਕਰੀਆ। 905-673-3337 ਬਾਈ, 6085 ਟੋਮਕੋ ਰੋਡ 'ਤੇ ਪਹੁੰਚਿਓ ਜ਼ਰੂਰ। ਸੋ 905-673-3337, ਖੂਬੀਆਂ ਅਤੇ ਖਾਮੀਆਂ ਦੀ ਗੱਲਬਾਤ ਕਰੀਏ ਅੱਜ। ਚਲੋ ਮੈਂ ਹੀ ਕਰਨੀਆਂ ਗੱਲਾਂ ਬਾਤਾਂ ਅੱਜ, ਕਿਉਂਕਿ ਇਹ ਜਿਹੜੀਆਂ ਸਿਆਣੀਆਂ ਗੱਲਾਂ ਨੇ ਇਹ ਬਹੁਤੀਆਂ ਸੁਣਦਾ ਨਹੀਂ ਕੋਈ। 905-673-3337 ਓਕੇ। ਚਲੋ ਆਪਾਂ ਨਾ, ਸਾਡੇ ਨਾ ਮਾਂ ਪਿਓ ਹੁਣ ਬਜ਼ੁਰਗ ਹੋ ਗਏ ਆ, ਅਤੇ ਉਹਨਾਂ ਤੋਂ ਉਹ ਬਚਪਨ ਵਰਗੇ ਹੋ ਜਾਂਦੇ ਆ। ਜਦੋਂ ਨਾ ਸਾਡੇ ਮਾਂ ਬਾਪ ਬਜ਼ੁਰਗ ਹੋ ਜਾਂਦੇ, ਉਹ ਬੱਚਿਆਂ ਵਰਗੇ ਹੋ ਜਾਂਦੇ ਆ, ਅਤੇ ਅਸੀਂ ਫਿਰ ਬੜੇ ਨੁਕਸ ਕੱਢਦੇ ਉਹਨਾਂ 'ਚ। ਮਾਤਾ ਤੂੰ ਇੱਦਾਂ ਨਹੀਂ ਕੀਤਾ, ਬੇਬੇ ਤੈਨੂੰ ਪਤਾ ਨਹੀਂ ਲੱਗਦਾ, ਤੈਨੂੰ ਪਤਾ ਨਹੀਂ ਲੱਗਦਾ, ਮਾਤਾ ਤੂੰ ਇੰਜ ਨਹੀਂ ਇੰਜ ਕਰਿਆ ਕਰ। ਅਤੇ ਜਿਹਨੇ ਸਾਨੂੰ 9 ਮਹੀਨੇ ਪੇਟ 'ਚ ਰੱਖਿਆ ਹੁੰਦਾ ਨਾ, ਫਿਰ ਉਹਨੂੰ ਅਸੀਂ ਦੱਸਦੇ ਹਾਂ ਕਿ ਇਹ ਨਹੀਂ ਠੀਕ ਮਾਤਾ, ਤੂੰ ਠੀਕ ਨਹੀਂ ਕਰ ਰਹੀ, ਹੈ ਨਾ। 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ, ਅਤੇ ਖੁਸ਼ੀਆਂ ਮਿਲਣੀਆਂ ਜੇ ਅਸੀਂ ਖੂਬੀਆਂ ਦੇ ਵਿੱਚ ਖਿਆਲ ਕਰਾਂਗੇ।

ਚਲੋ ਆਪਾਂ ਅੱਜ ਮਾਂ ਦੀ ਗੱਲ ਕਰਦੇ ਹਾਂ। ਚਲੀਏ ਬਚਪਨ 'ਚ ਕਿ ਤੁਹਾਨੂੰ ਤੁਹਾਡੀ ਮਾਂ ਦੀ, ਅੱਜ ਤਾਂ ਮਾਵਾਂ ਬਜ਼ੁਰਗ ਹੋ ਗਈਆਂ ਨਾ, ਸਾਨੂੰ ਓਨਾ ਪਿਆਰ ਨਹੀਂ ਆਉਂਦਾ ਜਿੰਨਾ ਸਾਨੂੰ ਬਚਪਨ 'ਚ ਆਉਂਦਾ ਸੀ। ਮਾਵਾਂ ਦੀ ਬੁੱਕਲ 'ਚ ਬਹਿਣਾ, ਨਿੱਕੀਆਂ ਨਿੱਕੀਆਂ ਗੱਲਾਂ ਕਰਨੀਆਂ, ਮਾਂ ਨੇ ਜੂੜਾ ਕਰਨਾ ਅਤੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਨੀਆਂ, ਸਭ ਭੁੱਲ ਗਏ ਆਪਾਂ ਸਮੇਂ ਦੇ ਨਾਲ ਨਾਲ। ਤੁਹਾਨੂੰ ਪਤਾ ਕਿ ਤੁਹਾਨੂੰ ਤੁਹਾਡੀ ਬੇਬੇ ਦੀ, ਤੁਹਾਡੀ ਮਾਂ ਦੀ ਸਭ ਤੋਂ ਖੂਬਸੂਰਤ ਪਿਆਰੀ ਗੱਲ ਕਿਹੜੀ ਲੱਗਦੀ ਸੀ ਬਚਪਨ 'ਚ?

905-673-3337 ਤੁਹਾਨੂੰ ਯਾਦ ਆ ਕਿ ਤੁਹਾਨੂੰ ਤੁਹਾਡੀ ਮਾਤਾ ਦੀ, ਤੁਹਾਡੀ ਮਾਂ ਦੀ, ਤੁਹਾਡੀ ਬੇਬੇ ਦੀ ਸਭ ਤੋਂ ਖੂਬਸੂਰਤ ਯਾਦ ਬਚਪਨ ਦੀ ਕਿਹੜੀ ਆ? ਹੈ ਕਿਸੇ ਨੂੰ ਯਾਦ? ਕੋਈ ਦੱਸ ਸਕਦਾ ਕਿ ਤੁਸੀਂ ਅੱਜ ਤਾਂ ਮਾਤਾ ਬਜ਼ੁਰਗ ਹੋ ਗਈਆਂ ਨਾ ਸਾਡੀਆਂ, ਅਤੇ ਸਭ ਤੋਂ ਖੂਬਸੂਰਤ ਯਾਦ ਤੁਹਾਨੂੰ ਜੇ ਯਾਦ ਹੋਵੇ ਤਾਂ ਕਿ ਤੁਹਾਡੀ ਬੇਬੇ, ਮੈਨੂੰ ਯਾਦ ਆ ਕਿ ਮੈਨੂੰ ਨਾ ਮੇਰੀ ਮੰਮੀ, ਮੇਰੀ ਮਾਤਾ ਚੂਰੀ ਘੁੱਟ ਕੇ ਦਿੰਦੀ ਹੁੰਦੀ ਸੀ, ਅਤੇ ਉਹ ਚੂਰੀ ਦੀ ਮਹਿਕ ਮੈਨੂੰ ਅੱਜ ਤੱਕ ਭੁੱਲੀ ਨਹੀਂ। ਤੁਹਾਨੂੰ ਕਿਹੜੀ ਯਾਦ ਤੁਹਾਡੀ ਮਾਂ ਦੀ, ਤੁਹਾਡੀ ਮਾਤਾ ਦੀ, ਤੁਹਾਡੀ ਬੇਬੇ ਦੀ ਜਿਹੜੀ ਭੁੱਲਦੀ ਨਹੀਂ?

ਬਹੁਤ ਜਣਿਆਂ ਦੀਆਂ ਮਾਵਾਂ ਤਾਂ ਚਲੇ ਗਈਆਂ ਹੋਣੀਆਂ ਰੱਬ ਕੋਲ, ਪਰ ਬੜੇ ਖੁਸ਼ ਨਸੀਬ ਨੇ ਜਿਨ੍ਹਾਂ ਦੀਆਂ ਮਾਵਾਂ ਉਹਨਾਂ ਦੇ ਕੋਲ ਨੇ, ਔਰ ਉਹ ਮਾਵਾਂ ਵੀ ਮਹਿਸੂਸ ਕਰ ਸਕਦੀਆਂ ਹੋਣੀਆਂ ਹੁਣ। ਪਰ ਜੇ ਸਾਡੇ ਮਾਂ ਬਾਪ ਬਜ਼ੁਰਗ ਹੋ ਗਿਆ ਨਾ,

ਇੱਦਾਂ ਹੀ ਜਦੋਂ ਬਚਪਨ 'ਚ ਤੁਹਾਡੇ ਮੂੰਹੋਂ ਮਾਂ ਨਿਕਲਦਾ ਸੀ ਅਤੇ ਮਾਂ ਤੁਹਾਨੂੰ ਘੁੱਟ ਕੇ ਕਾਲਜੇ ਲਾ ਲੈਂਦੀ ਸੀ, ਕਦੀ ਤੁਸੀਂ ਆਪਣੀ ਮਾਂ ਨੂੰ, ਬਜ਼ੁਰਗ ਮਾਂ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਜਿਵੇਂ ਤੁਹਾਨੂੰ ਤੁਹਾਡੀ ਮਾਂ ਲਾਉਂਦੀ ਸੀ? ਉਹਦਾ ਤਾਂ ਦਿਲ ਅੱਜ ਵੀ ਕਰਦਾ ਹੋਣਾ, ਮਾਵਾਂ ਦਾ ਦਿਲ ਤਾਂ ਅੱਜ ਵੀ ਕਰਦਾ। ਬਹੁਤ ਬਿਜ਼ੀ ਹੋ ਗਏ ਨਾ ਆਪਾਂ ਆਪਣੇ ਕੰਮਾਂ ਕਾਰਾਂ 'ਚ, ਆਪਣੇ ਪਰਿਵਾਰਾਂ 'ਚ, ਹੁਣ ਮਾਂ ਨਾਲੋਂ ਠੰਡ ਪਾਉਣ ਵਾਲੀ ਜੱਫੀ ਪੈਂਦੀ ਨਹੀਂ।

ਮੈਨੂੰ ਲੱਗਦਾ ਕਿ ਦੁਨੀਆ ਦਾ ਸਭ ਤੋਂ ਨਿੱਘਾ ਸਥਾਨ, ਸਭ ਤੋਂ ਸਕੂਨ ਭਰਿਆ ਸਥਾਨ ਉਹ ਮਾਂ ਦੀ ਬੁੱਕਲ। ਕਰਮਾਂ ਵਾਲਿਆਂ ਨੂੰ ਨਸੀਬ ਹੁੰਦੀਆਂ ਜੇ ਕਿਤੇ ਦੁਨੀਆ ਦਾ ਸਾਰਾ ਸੁੱਖ ਨਾਪਣਾ ਨਾ, ਅਤੇ ਜੇ ਤੁਹਾਡੇ ਵਿਹੜੇ 'ਚ ਮਾਂ ਬੈਠੀ ਆ ਤਾਂ ਉਹਦੀ ਬੁੱਕਲ 'ਚ ਬਹਿ ਜਾਓ ਜਾ ਕੇ।

ਅਸੀਂ ਕਈ ਵਾਰ ਬਹੁਤ ਕੰਮਾਂ 'ਚ ਬਿਜ਼ੀ ਹੋ ਜਾਂਦੇ ਹਾਂ, ਆਪਣੇ ਪਰਿਵਾਰਾਂ 'ਚ ਬਿਜ਼ੀ ਹੋ ਜਾਂਦੇ ਹਾਂ, ਮਾਵਾਂ ਨੂੰ ਸਮਝ ਨਹੀਂ ਪਾਉਂਦੇ ਆਪਾਂ। ਕੋਸ਼ਿਸ਼ ਕਰਿਓ ਕਿ ਸਮਾਂ ਮਿਲੇ ਅਤੇ ਮਾਂ ਦੀ ਬੁੱਕਲ 'ਚ ਬੈਠਿਓ। ਉਮਰ ਚਾਹੇ ਕੋਈ ਵੀ ਹੈ ਤੁਹਾਡੀ, 20 ਦਿਓ, 50 ਦਿਓ, 40 ਦਿਓ, 30 ਦਿਓ, ਪਰ ਤੁਸੀਂ ਉਸ ਮਾਂ ਵਾਸਤੇ ਅਜੇ ਵੀ ਬੱਚੇ ਹੀ ਹੋ। ਨੌ ਸੌ ਪੰਜ 673 3337 9056 733 3337। ਅੱਛਾ, ਮੈਨੂੰ ਨਾ ਮਾਂ ਦੀ ਗੱਲ ਕਰਕੇ ਨਾ ਇੱਦਾਂ ਮਹਿਸੂਸ ਹੋ ਰਿਹਾ ਕਿ ਜਿਵੇਂ ਆਪਾਂ ਕੋਈ ਰੱਬ ਦਾ ਨਾਂ ਲੈ ਰਹੇ ਹੋਈਏ। ਸੋ ਤੁਸੀਂ ਮਹਿਸੂਸ ਕਰ ਸਕਦੇ ਹੋ, ਮਾਂ ਕੋਈ ਛੋਟਾ ਸ਼ਬਦ ਨਹੀਂ ਆ। 905-673-3337 9056 733 3337 'ਤੇ ਗੱਲਾਂ ਬਾਤਾਂ ਹੋ ਰਹੀਆਂ। 9056 733 3337। ਅੱਛਾ, ਤੁਹਾਨੂੰ ਯਾਦ ਆ ਕਿ ਤੁਸੀਂ ਆਖਰੀ ਵਾਰ ਮਾਂ ਦੀ ਬੁੱਕਲ 'ਚ ਕਦੋਂ ਬੈਠੇ ਸੀ? ਯਾਦ ਆ ਕਿ ਕਦੋਂ ਸਾਰੀਆਂ ਟੈਨਸ਼ਨਾਂ ਜੇ ਭੁਲਾਉਣ ਦੇ ਬਾਬਤ, ਕਿਉਂਕਿ ਟੈਨਸ਼ਨਾਂ ਸਭ ਭੁੱਲ ਜਾਂਦੀਆਂ, ਦੁਨੀਆਦਾਰੀ ਜਿੰਨਾ ਵੀ ਤੁਹਾਡੇ ਮਨ 'ਤੇ ਬੋਝ ਆ ਜੇ ਹਲਕਾ ਕਰਨਾ ਨਾ, ਅਤੇ ਮਾਂ ਦੀ ਬੁੱਕਲ 'ਚ ਬਹਿ ਜਾਓ, ਜਾ ਕੇ ਸਾਰੇ ਬੋਝ ਹਲਕੇ ਹੋ ਜਾਣਗੇ।

0: का प्रीमियम क्लोथिंग ब्रांड फैशन आई क्यू। फैशन आई क्यू लेटेस्ट डिजाइन, ट्रेंडिंग आउटफिट्स,
1: लेडीज सूट, लहंगे, गरारे, शरारे,
0: कुर्ते, पजामे, शेरवानियां, कोट पैंट, ब्लेजर अते किड्स फैशन,
1: विंटेज ते सफारी लगेज सेट्स दी वड्डी कलेक्शन, थीम वेडिंग ले टॉप टेलर टीम भी अवेलेबल। फैशन आई क्यू, फैशन आई क्यू। हुणे कॉल करो 9054533225 या गूगल ते सर्च करो फैशन आई क्यू। स्पेशल गिफ्ट ले रेडियो उड़ान दा रेफरेंस देना ना भूलियो।
2: ਜੀ ਸਤਿ ਸ਼੍ਰੀ ਅਕਾਲ ਜੀ, ਹਰਮੀਤ ਗਰੇਵਾਲ ਜੀ, ਤੁਸੀਂ ਆਨਰ ਹੋ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
3: ਵਧੀਆ, ਤੁਸੀਂ
2: ਦੱਸੋ ਜੀ? ਆਲ ਗੁੱਡ, ਸ਼ੁਕਰੀਆ, ਥੈਂਕ ਯੂ ਸੋ ਮਚ ਜੀ।
3: ਤੁਸੀਂ ਮਾਂ ਦੇ ਉੱਤੇ ਹੈ ਨਾ ਗੱਲ ਕਰ ਰਹੇ ਸੀ
2: ਜੀ,
3: ਮੈਨੂੰ ਲੱਗਦਾ ਭਾਜੀ ਅੱਜ ਕੱਲ ਮਾਂ ਪਿਓ ਦੀ ਰਿਸਪੈਕਟ ਬਹੁਤ ਜ਼ਿਆਦਾ ਵੀ ਘੱਟ ਗਈ।
2: ਬਿਲਕੁਲ,
3: ਪਤਾ ਨੀ ਤਾਂ ਵੀ ਆਪਾਂ ਆਪਦੇ ਕੰਮਾਂ, ਮੈਂ ਆਪ ਨੂੰ ਵੀ ਵਿੱਚੇ ਲੈਂਦੀ ਵੀ ਪਾਪਾ ਆਪਦੀ ਵਰਕ ਲਾਈਨ ਦੇ ਵਿੱਚ ਇੰਨਾ ਬਿਜ਼ੀ ਹੋ ਜਾਂਦੇ ਆ ਵੀ ਆਪਾਂ ਰਹਿੰਦੇ ਆ, ਆਪਾਂ ਸਾਰੀ ਸੁੰਦਰਤਾ ਜਿਹੜੀ ਫਿਰ ਉਹ ਪੇਰੈਂਟਸ ਤੇ ਹੀ ਕੱਢਦੇ ਆ।
2: ਮੈਂ ਨਾ ਇੱਕ ਪਾਰਕ 'ਚ ਬੈਠਾ ਸੀ, ਮੈਂ ਪਿਛਲੇ ਵੀਕ ਦੀ ਗੱਲ ਆ, ਤੇ ਇੱਕ ਆਂਟੀ ਬੈਠੀ ਸੀ ਤੇ ਉਹ ਸਭ ਵੱਲ ਦੇਖ ਰਹੀ ਸੀ, ਸਾਰੇ ਬੱਚਿਆਂ ਵੱਲ, ਕਦੇ ਵੇਖ ਕੇ ਮੁਸਕਰਾਵੇ, ਕਦੀ ਪਾਰਕ ਦੇ ਵਿੱਚ ਜੋੜੇ ਆਉਂਦੇ ਆ, ਫੈਮਿਲੀਆਂ ਆਉਂਦੀਆਂ, ਉਹਨਾਂ ਨਾਲ ਵੇਖ ਕੇ ਮੁਸਕਰਾਵੇ। ਇਕੱਲੀ ਬੈਠੀ ਤੇ ਮੈਂ ਹੌਲੀ ਹੌਲੀ ਖੋਲ ਗਿਆ ਤੇ ਮੈਂ ਕਿਹਾ ਬੇਬੇ ਸਤਿ ਸ਼੍ਰੀ ਅਕਾਲ। ਕਹਿੰਦੀ ਪੁੱਤਰਾ ਬਹਿ ਜਾ, ਤੇ ਮੈਂ ਵੈਸੇ ਪੁੱਛਿਆ, ਮੈਂ ਕਿਹਾ ਮਾਤਾ ਠੀਕ ਹੋ? ਵਧੀਆ। ਹਾਂ ਪੁੱਤ, ਕਹਿੰਦੀ ਬਹੁਤ ਖੁਸ਼ ਆ। ਤੇ ਬਸ ਇੱਥੇ ਕਹਿੰਦੀ ਜੀ ਲੱਗ ਜਾਂਦਾ ਆ ਕੇ ਅੰਦਰ ਬੈਠੇ ਬੈਠੇ ਬੇਸਮੈਂਟ 'ਚ, ਕਹਿੰਦੀ ਕਈ ਵਾਰੀ ਨਾ ਤੁਸੀਂ ਘੁੱਟਣ ਜੀ ਮਹਿਸੂਸ ਕਰਦੇ ਹੋ। ਮੈਂ ਪੁੱਛਿਆ, ਮੈਂ ਕਿਹਾ ਬੇਬੇ ਤੁਸੀਂ ਇਕੱਲੇ ਕਿਸੇ ਪੁੱਤ ਆਪਣੇ ਬੇਟੇ ਕੋਲ ਆਏ ਹੋ ਜਾਂ ਆਪਣੀ ਧੀ? ਕਹਿੰਦੀ ਮੈਂ ਆਪਣੇ ਬੇਟੇ ਕੋਲ ਆਈ ਸੀ ਤੇ ਪਰ ਹੁਣ ਮੈਂ ਆਪਣੀ ਧੀ ਕੋਲ ਹੈ, ਮੇਰਾ ਬੇਟਾ ਵੀ ਇੱਥੇ, ਮੇਰੀ ਬੇਟੀ ਵੀ ਇੱਥੇ ਆ। ਤੇ ਮੈਂ ਕਿਹਾ ਫਿਰ ਬੱਚੇ ਤੁਹਾਡੇ ਦੋ ਧੀ ਨੂੰ? ਉਹ ਕਹਿੰਦੀ ਬਿਜ਼ੀ ਆ। ਤੇ ਮੈਂ ਫਿਰ ਘਰੇ ਉਹ ਬੱਚੇ ਨੂੰ ਟਿਊਸ਼ਨ ਪੜ੍ਹਦੇ ਆ, ਮੈਂ ਫਿਰ ਡਿਸਟਰਬ ਨਹੀਂ ਕਰਨਾ ਚਾਹੁੰਦੀ, ਤੇ ਮੈਂ ਉੱਦਾਂ ਵੇਖਦੀ ਰਹਿੰਦੀ ਹਾਂ ਵੀ ਮੈਂ ਤੇ ਤੁਸੀਂ ਨਾ ਉਹ ਬੈਠੇ ਬੈਠੇ ਤੇ ਇਮੋਸ਼ਨਲ ਹੋ ਗਏ। ਤੇ ਦੇਖੋ ਮਾਂ ਕੁਛ ਨਹੀਂ ਚਾਹੁੰਦੀ, ਮਾਂ ਸਿਰਫ ਨਾ ਉਹ ਤੁਹਾਨੂੰ ਦੇਖ ਦੇਖ ਕੇ, ਉਹ ਕਹਿੰਦੀ ਮੈਂ ਆਪਣੀਆਂ ਬੱਚਿਆਂ ਵੱਲ ਦੇਖਦੀ ਰਹਿੰਦੀ ਹਾਂ, ਜਦੋਂ ਇੱਧਰ ਚਲੇ ਜਾਂਦੇ ਆ ਕਾਹਲੀ ਵਿੱਚ ਫੋਨਾਂ 'ਤੇ ਲੱਗੇ, ਕਹਿੰਦੀ ਅਸੀਂ ਬੱਚੇ ਗਵਾਲੇ ਆਪਣੇ, ਅਸੀਂ ਆਪਣੇ ਬੱਚਿਆਂ ਨੂੰ ਰੱਜ ਕੇ ਵੇਖ ਹੀ ਨਹੀਂ ਪਾਉਂਦੇ, ਅਸੀਂ ਨਾ ਆਪਣੇ ਪੋਤਰਿਆਂ ਨੂੰ, ਨਾ ਆਪਣੇ ਦੋਹਤਿਆਂ ਨੂੰ, ਕਹਿੰਦੀ ਨਾ ਅਸੀਂ ਆਪਣੀਆਂ ਧੀਆਂ ਨੂੰ, ਕਹਿੰਦੀ ਜਦੋਂ ਵੇਹਨੇ ਆ ਉਹ ਬਿਜ਼ੀ ਫੋਨਾਂ 'ਤੇ ਆਉਂਦੇ ਆ, ਸੌਂ ਜਾਂਦੇ ਆ, ਚਲੇ ਜਾਂਦੇ ਆ, ਸਾਡੇ ਕੋਲ ਬਹਿਣ ਦਾ ਸਮਾਂ ਨਹੀਂ ਆ। ਦੇਖੋ ਮਾਂ ਪਿਓ ਬਹੁਤਾ ਕੁਛ ਮੰਗਦੇ ਨਹੀਂ ਆ, ਮਾਂ ਪਿਓ ਦੇ ਵਾਸਤੇ ਅਸੀਂ ਅਜੇ ਵੀ ਬੱਚੇ ਹੀ ਹਾਂ। ਉਹ ਕਹਿੰਦੀ ਮੈਂ ਚਾਹੁੰਦੀ ਹਾਂ ਕਿ ਮੇਰੀ ਧੀ ਮੇਰੇ ਕੋਲ ਬੈਠੇ ਗੱਲਾਂ ਕਰੇ, ਅਤੇ ਮੈਂ ਉੱਦਾਂ ਹੀ। ਦੇਖੋ ਹੈ ਬਹੁਤ ਛੋਟੀ ਗੱਲ ਆ ਪਰ ਬਹੁਤ ਵੱਡੀ ਗੱਲ ਆ, ਅਸੀਂ ਆਪਣੇ ਆਪ ਤੋਂ ਇੰਨੇ ਕੁ ਦੂਰ ਆ ਗਏ ਹਾਂ ਨਾ, ਅਸੀਂ ਸਭ ਕੁਝ ਪਿੱਛੇ ਛੱਡ ਆਏ ਹਾਂ, ਕਿੱਡੀ ਐਸੀ ਰੇਸ ਦੇ ਵਿੱਚ ਅਸੀਂ ਪੈ ਗਏ ਹਾਂ। ਕੰਮ ਕਾਰ ਬਹੁਤ ਜ਼ਰੂਰੀ ਆ, ਨੋ ਡਾਊਟ, ਪਰ ਇੰਨੇ ਵੀ ਨਹੀਂ ਜ਼ਰੂਰੀ ਕਿ ਜ਼ਿੰਦਗੀ ਪਿੱਛੇ ਹੀ ਰਹਿ ਜੇ।
3: ਕਿਉਂਕਿ ਕੁੜੀ ਦੇ ਸਹੁਰੇ ਰਹਿਣਾ ਵੀ ਇੱਕ ਮਾਂ ਦੇ ਲਈ, ਕਿਸੇ ਵੀ ਪੇਰੈਂਟ ਲਈ ਬਹੁਤ ਔਖਾ ਯਾਰ, ਉਹ ਖੁੱਲ ਕੇ ਓਦਾਂ ਨਹੀਂ ਰਹਿ ਸਕਦੇ ਜਿੱਦਾਂ ਉਹਨਾਂ ਨੇ ਆਪਦੇ ਘਰੇ ਰਹਿਣਾ ਆ, ਪਰ ਉਹ ਨਹੀਂ ਰੱਖਣਾ ਚਾਹੁੰਦੀ, ਕਹਿੰਦੀ ਮੈਂ ਨਹੀਂ ਰੱਖਣਾ ਇਸ ਔਰਤ ਨੂੰ ਆਪਦੇ ਘਰੇ। ਤੇ
2: ਵੇਖੋ ਮਾਂ ਪਿਓ ਕਦੋਂ
3: ਆਪਦੀ ਮੰਮੀ ਉਹਨਾਂ ਨੇ ਆਪਦੀ ਮਦਰ ਉਹਨਾਂ ਨੇ ਨਾਲ ਰੱਖੀ ਹੋਈ ਆ।
2: ਚਲੋ ਪਰਮਾਤਮਾ ਸਮਤ ਦੇਵ ਜੀ, ਤੁਸੀਂ ਸੇਵਾ ਕਰੋ, ਇਹ ਤਾਂ ਰੱਬ ਆ ਤੇ ਤੁਹਾਡੇ ਕੋਲੇ ਰੱਬ ਚੱਲ ਕੇ ਆਇਆ, ਤੇ ਤੁਸੀਂ ਸੇਵਾ ਕਰੋ, ਇਹ ਤਾਂ ਐਵੇਂ ਆ। ਤੁਸੀਂ ਦੇਖੋ ਆਪਾਂ ਕਿਸ ਤਰ੍ਹਾਂ ਦੇ ਹੋ ਗਏ ਆ, ਸਾਡੇ ਅਕਲਾਂ ਤੇ ਕਿੱਦਾਂ ਦੇ ਪੜਦੇ ਪਏ, ਜਿਨ੍ਹਾਂ ਨੇ ਸਾਨੂੰ ਪੇਟ ਦੇ ਵਿੱਚ ਰੱਖਿਆ, ਅਸੀਂ ਹੁਣ ਸਾਡੇ ਕੋਲ ਉਹਨੂੰ ਘਰਾਂ 'ਚ ਰੱਖਣ ਲਈ ਜਗ੍ਹਾ ਨਹੀਂ ਹੈਗੀ, ਜਿਨ੍ਹਾਂ ਨੇ ਸਾਨੂੰ ਫੁੱਲਾਂ ਵਾਂਗੂ ਪਾਲਿਆ, ਤੇ ਅਸੀਂ ਅੱਜ ਉਹਨਾਂ ਨੂੰ ਕੀ ਮਹਿਸੂਸ ਕਰਾ ਰਹੇ ਹਾਂ ਇਹ ਚੀਜ਼ਾਂ ਸਾਨੂੰ ਸੋਚਣ, ਪਰ ਸਾਡੇ ਕੋਲ ਸੋਚਣ ਨੂੰ ਟਾਈਮ ਸਮਾਂ ਹੈ ਕਿੱਥੇ?
3: ਹਾਂਜੀ, ਕਿਉਂਕਿ ਅਸੀਂ ਬਹੁਤ ਛੋਟੇ ਸੀ ਜਦੋਂ, ਮੈਂ ਤਾਂ ਆਪਣੇ ਫਾਦਰ ਨੂੰ ਦੇਖਿਆ ਵੀ ਨਹੀਂ, ਤੇ ਮੈਂ 3 ਸਾਲ ਦੀ ਸੀ ਵੀ ਮੇਰੇ ਮਦਰ ਨੇ ਇੰਨੇ ਸੈਕਰੀਫਾਈਸ ਕੀਤੇ ਆ ਸਾਡੇ ਲਈ, ਤੇ ਪਰ ਹੁਣ ਵੀ ਉਹ ਕਹਿੰਦੇ ਨੇ ਵੀ, ਫਿਰ ਮੇਰੇ ਨੂੰ ਕਹਿੰਦੀ ਆ ਮੇਰੇ ਬ੍ਰਦਰ ਨੂੰ ਮੈਂ ਤੈਨੂੰ ਡਿਵੋਰਸ ਦੇ ਦੇਣਾ ਜੇ ਤੂੰ ਇਹ ਰੱਖਣੇ, ਇਹਨਾਂ ਨੂੰ ਨਾ ਰੱਖਣਾ, ਫਿਰ ਉਹਦਾ ਘਰ ਖਰਾਬ ਹੁੰਦਾ, ਫਿਰ ਦੂ ਮੇਰੀ ਮਦਰ ਨੇ ਫਿਰ ਸਟੈਪ ਲਿਆ ਵੀ ਕੋਈ ਨਾ ਮੈਂ ਹੀ ਘਰੋਂ ਚਲੀ ਜਾਂਦੀ ਹਾਂ ਵੀ ਵਰਕ ਲਵੋ।
2: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ, ਬਹੁਤ ਸ਼ੁਕਰੀਆ। 905-673-3337 ਮਾਵਾਂ ਤੋਂ ਉੱਪਰ ਕੁਛ ਨਹੀਂ ਹੈ ਯਾਰ, ਮਾਵਾਂ ਦੁਬਾਰਾ ਨਹੀਂ ਮਿਲਣੀਆਂ।
4: ਥਾਂ ਥਾਂ ਖੁਦ ਜਾ ਨਹੀਂ ਸਕਦਾ ਸ਼ਾਇਦ ਮਾਤਾ ਬਣਾ ਕੇ।
2: ਗੁਰਜੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ, ਆਲ ਕਾਇੰਡ ਇੰਸ਼ੋਰੈਂਸ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ। ਕਿਸੇ ਵੀ ਤਰ੍ਹਾਂ ਦਾ ਇੰਸ਼ੋਰੈਂਸ ਦੇ ਬਾਬਤ ਸਵਾਲ, ਕ੍ਰਿਟੀਕਲ ਇਲਨੈਸ, ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਡਿਸਐਬਿਲਿਟੀ, ਜਾਂ ਤੁਸੀਂ ਘੁੰਮਣ ਫਿਰਨ ਜਾ ਰਹੇ ਹੋ ਤਾਂ ਟਰੈਵਲ ਇੰਸ਼ੋਰੈਂਸ ਦੇ ਪਲਾਨ ਤੁਸੀਂ ਲੈਣਾ ਚਾਹ ਰਹੇ ਹੋ, ਜਾਂ ਤੁਹਾਡਾ ਕੋਈ ਕਨਫਿਊਜ਼ਨ ਆ ਉਹਨੂੰ ਲੈ ਕੇ ਤੁਸੀਂ ਕੋਈ ਗੱਲਬਾਤ ਕਰਨੀ ਆ, ਸਲਾਹ ਕਰਨੀ ਤਾਂ ਆਲ ਕਾਇੰਡ ਇੰਸ਼ੋਰੈਂਸ ਦੇ ਗੁਰਜੀਤ ਕੌਰ ਸੂਰੀ ਹੋਣਾ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। 416-600-3111 ਗੁਰਜੀਤ ਕੌਰ ਸੂਰੀ। ਗੁਰਜੀਤ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ ਜੀ।
5: ਕ੍ਰਿਟੀਕਲ ਦੀ ਕਵਰੇਜ ਆਉਂਦੀ ਹੈਗੀ ਆ। ਇਹ ਕਹੂੰਗੀ ਕਿ ਜਿੰਨੇ ਵੀ ਕੈਨੇਡੀਅਨ ਹੈਗੇ ਆ, ਜਿੰਨੇ ਵੀ ਸਪੈਸ਼ਲੀ ਸੈਲਫ ਇੰਪਲਾਇਡ ਹੈਗੇ ਆ, ਕਿ ਹਰ ਪਰਸਨ ਦੇ ਕੋਲ ਅੱਜ ਦੇ ਟਾਈਮ ਦੇ ਵਿੱਚ ਕ੍ਰਿਟੀਕਲ ਦੀ ਕਵਰੇਜ ਜ਼ਰੂਰ ਚਾਹੀਦੀ ਆ। ਬਹੁਤਿਆਂ ਨੂੰ ਇੱਦਾਂ ਲੱਗਦਾ ਹੁੰਦਾ ਕਿ ਲਾਈਫ ਇੰਸ਼ੋਰੈਂਸ ਦਾ ਕੀ ਹੈ, ਤੇ ਸਾਡੇ ਪਿੱਛੇ ਵਾਲਿਆਂ ਲਈ ਹੈ, ਬਟ ਕ੍ਰਿਟੀਕਲ ਦੀ ਕਵਰੇਜ ਇੱਦਾਂ ਦੀ ਆ ਕਿ ਇਹ ਸਾਡੇ ਕੰਮ ਆਉਣੀ ਆ ਕਿ ਅਗਰ ਸਾਨੂੰ ਕੋਈ ਹੈਲਥ ਇਸ਼ੂ ਆ ਗਿਆ, ਜਿਹਦੇ ਵਿੱਚ ਕੀ ਹੈਗਾ ਕਿ 25 ਮੇਜਰ ਇਲਨੈਸ ਕਵਰ ਹੁੰਦੀਆਂ, ਕਿ ਕੋਈ ਕੈਂਸਰ ਹੋ ਗਿਆ, ਹਾਰਟ ਅਟੈਕ, ਸਟ੍ਰੋਕ, ਇੱਦਾਂ ਕਿਤੇ ਕੋਈ ਮੇਜਰ ਪ੍ਰੋਬਲਮ ਆ ਜਾਂਦੀ ਆ, ਜਿੰਨੀ ਵੀ ਅਮਾਊਂਟ ਦੀ ਤੁਸੀਂ ਕਵਰੇਜ ਲਈ ਹੈਗੀ ਹੈ, ਉਹ ਤੁਹਾਨੂੰ ਲਮਸਮ ਟੈਕਸ ਫ੍ਰੀ ਮਿਲ ਜਾਂਦੀ ਹੈਗੀ ਹੈ। ਸੋਚ ਕੇ ਦੇਖੋ ਵੀ ਅਗਰ ਕਿਤੇ ਕੋਈ ਮੇਜਰ ਇਲਨੈਸ ਆ ਜਾਵੇ, ਗਿਣਤੀ ਦੇ ਨਾਮ, ਤਿੰਨ ਨਾਮ ਤੁਸੀਂ ਸੋਚ ਸਕਦੇ ਆ ਕਿ ਤੁਹਾਨੂੰ $1,00,000 ਕਿਤੇ ਰਾਈਟ ਵੇ ਮੰਗਿਆ ਮਿਲ ਸਕਦਾ ਹੈਗਾ। ਤੁਹਾਡੇ ਕੋਲ ਕਵਰੇਜ ਹੈਗੀ ਆ, ਕੋਈ ਮੇਜਰ ਇਲਨੈਸ ਡਾਇਗਨੋਸ ਹੋ ਗਈ, 50,000 ਦੀ ਲਈ ਆ, ਲੱਖ ਲਿਆ, ਤੁਹਾਨੂੰ ਉਹ ਰਾਈਟ ਵੇ ਲਮਸਮ ਜਿਹੜਾ ਹੈਗਾ ਟੈਕਸ ਫ੍ਰੀ ਮਿਲ ਜਾਣਾ ਹੈਗਾ। ਕਿੰਨੇ ਆ ਕਿਤੇ ਅਕਾਊਂਟ ਦੇ ਵਿੱਚ ਇਸ ਵੇਲੇ $1,00,000 ਹੈਗਾ, ਜਾਂ ਕਿੰਨੇ ਕੁ ਹੈਗੇ ਆ ਕਿ ਜਿਹੜੇ ਸੋਚ ਸਕਦੇ ਆ ਕਿ ਸਾਨੂੰ ਲੋੜ ਪਵੇ ਤੇ ਅਸੀਂ ਆਪਣੇ ਭੈਣ ਭਰਾਵਾਂ ਤੋਂ ਜਾਂ ਆਪਣੇ ਫਰੈਂਡ ਜਾਂ ਆਪਣੇ ਰਿਸ਼ਤੇਦਾਰਾਂ ਤੋਂ ਲੈ ਸਕਦੇ ਹੈਗੇ ਆ। ਇਸ ਲਈ ਕਹੂੰਗੀ ਕਿ ਈਜ਼ੀ ਟੂ ਅਫੋਰਡ ਹੈਗੀ ਆ, ਤੁਸੀਂ ਟਰਮ ਪਲਾਨ ਦੇ ਨਾਲ ਵੀ ਜਾ ਸਕਦੇ ਆ। ਟਰਮ ਦੇ ਵਿੱਚ ਕੀ ਹੈਗਾ ਕਿ ਤੁਸੀਂ 10 ਸਾਲ, 20 ਸਾਲ, 25 ਸਾਲ ਜਾਂ ਅਪ ਟੂ ਏਜ 75 ਤੱਕ ਜਿਹੜੀ ਵੀ ਟਰਮ ਲੌਕ ਕਰਦੇ ਹੈਗੇ ਆ, 19 ਸਾਲ ਦੀ ਸੇਮ ਕਵਰੇਜ ਰਹਿੰਦੀ ਹੈ, ਸੇਮ ਪ੍ਰੀਮੀਅਮ ਰਹਿੰਦਾ ਹੈਗਾ। ਜਾਂ ਇਹਦੇ ਤੋਂ ਬਾਅਦ ਆ ਜਾਂਦੀ ਹੈਗੀ ਆ ਕਿ ਤੁਹਾਡਾ ਬਜਟ ਤੁਹਾਨੂੰ ਅਲਾਓ ਕਰਦਾ ਤੇ ਤੁਸੀਂ ਮਨੀ ਬੈਕ ਦੇ ਨਾਲ ਵੀ ਜਾ ਸਕਦੇ ਆ। ਮਨੀ ਬੈਕ ਵਾਲੀ ਦੇ ਵਿੱਚ ਕੀ ਹੋ ਜਾਂਦਾ ਕਿ ਤੁਹਾਡੀ ਕਵਰੇਜ ਵੀ ਹੋ ਜਾਂਦੀ ਹੈ ਤੇ ਨਾਲ ਦੀ ਨਾਲ ਸੇਵਿੰਗ ਵੀ ਹੋ ਜਾਂਦੀ ਹੈ, ਕਿ ਅਗਰ ਕੋਈ ਕਲੇਮ ਆ ਗਿਆ ਤੇ ਕਲੇਮ ਮਿਲ ਜਾਣਾ, ਨਹੀਂ ਕੋਈ ਕਲੇਮ ਆਇਆ ਤੇ ਜਿੰਨਾ ਵੀ ਤੁਸੀਂ ਪ੍ਰੀਮੀਅਮ ਦਿੱਤਾ ਹੈਗਾ ਉਹ ਸਾਰੇ ਦਾ ਸਾਰਾ ਤੁਹਾਡੀ ਏਜ 65 ਦੇ ਉੱਪਰ ਜਾ ਕੇ ਜਿਹੜਾ ਹੈਗਾ ਵਾਪਸ ਹੋ ਜਾਂਦਾ ਅਗਰ ਤੁਸੀਂ ਬਿਲਕੁਲ। ਔਰ ਥਰਡ ਸਨੈਰੀਓ ਕਿ ਅਗਰ ਕਿਸੇ ਰੀਜ਼ਨ ਕਰਕੇ ਕਿਸੇ ਪਰਸਨ ਦੀ ਡੈਥ ਵੀ ਹੋ ਜਾਂਦੀ ਹੈ, ਤਾਂ ਵੀ ਉਹਦਾ ਦਿੱਤਾ ਹੋਇਆ ਪ੍ਰੀਮੀਅਮ ਪਿੱਛੇ ਉਹਦੀ ਬੈਨੀਫਿਸ਼ਰੀ ਨੂੰ, ਪਿੱਛੇ ਉਹਦੀ ਫੈਮਿਲੀ ਨੂੰ ਟੈਕਸ ਫ੍ਰੀ ਬੇਸਿਸ ਤੇ ਮਿਲ ਜਾਂਦਾ ਹੈਗਾ। ਹੁਣ ਜਿਹਨਾਂ ਦੀ ਇਹ 35 ਦੇ ਆਸ ਪਾਸ ਹੈਗੀ ਆ, $50,000 ਦੀ ਕਵਰੇਜ ਲੈਂਦੇ ਹੋ ਤੇ $20 ਤੋਂ ਪਲਾਨ ਜਿਹੜੇ ਸਟਾਰਟ ਹੋ ਜਾਂਦੇ ਹਨ। ਕੋਈ ਵੀ ਸਾਡੇ ਲਿਸਨਰ ਕ੍ਰਿਟੀਕਲ ਦੀ ਕਵਰੇਜ ਲੈਣਾ ਚਾਹੁੰਦੇ ਹੋ ਜਾਂ ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਆ, ਤੇ ਨੰਬਰ ਜੀ 416-627-3111, 416-627-3111, ਜਾਂ ਸਾਡੇ ਉਹ ਵੀਰ ਭੈਣ ਜਿਹੜੇ ਆਲਰੇਡੀ ਕਿਸੇ ਪ੍ਰੋਬਲਮ ਦੇ ਨਾਲ ਜੂਝ ਰਹੇ ਹੈਗੇ ਆ, ਕਿ ਜਿਹਨਾਂ ਨੂੰ ਕੋਈ ਆਲਰੇਡੀ ਕ੍ਰਿਟੀਕਲ ਇਲਨੈਸ ਹੋ ਚੁੱਕੀ ਆ, ਕੋਈ ਹਾਰਟ ਰਿਲੇਟਿਡ ਸਰਜਰੀ ਹੋ ਚੁੱਕੀ ਆ, ਉਹਨਾਂ ਦੇ ਲਈ ਨਾਨ ਮੈਡੀਕਲ ਦੀ ਕਵਰੇਜ ਬਹੁਤ ਵਧੀਆ ਆਪਸ਼ਨ ਹੈਗੀ ਆ, ਕਿ ਜਿਹਦੇ ਵਿੱਚ 50,000 ਦੀ ਗਰੰਟਿਡ ਕਵਰੇਜ ਹਰ ਪਰਸਨ ਨੂੰ ਮਿਲ ਜਾਂਦੀ ਹੈ, ਜਿਹੜੀ ਤੁਹਾਨੂੰ ਪ੍ਰੋਬਲਮ ਡਾਇਗਨੋਸ ਹੈਗੀ ਹੈ, ਜਿਹਦਾ ਟ੍ਰੀਟਮੈਂਟ ਚੱਲ ਰਿਹਾ ਹੈਗਾ, ਉਹਦੇ ਲਈ 2 ਸਾਲ ਦੀ ਵੇਟਿੰਗ ਹੈ, ਬਟ ਉਹਦੇ ਤੋਂ ਬਿਨਾਂ ਸਾਰੀਆਂ ਮੇਜਰ ਇਲਨੈਸ ਪਹਿਲੇ ਦਿਨ ਤੋਂ ਕਵਰ ਹੁੰਦੀਆਂ ਹੈਗੀਆਂ। ਕਿ ਤੁਹਾਡਾ ਮੈਡੀਕਲ ਜਾਂ ਨਾਨ ਮੈਡੀਕਲ ਕ੍ਰਿਟੀਕਲ ਇਲਨੈਸ ਦੇ ਰਿਗਾਰਡਿੰਗ ਕੋਈ ਕੁਐਸਚਨ, ਪੇਰੈਂਟਸ ਆ ਰਹੇ ਆ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਆਪਣੇ ਬੱਚਿਆਂ ਦੇ ਲਈ ਕੋਈ ਲਾਈਫ ਕ੍ਰਿਟੀਕਲ ਦੇ ਮਨੀ ਬੈਕ ਪਲਾਨ ਲੈਣੇ ਆ, ਆਪਣੇ ਲਈ ਕੋਈ ਟੈਕਸ ਫ੍ਰੀ ਸੇਵਿੰਗ ਅਕਾਊਂਟ ਓਪਨ ਕਰਨਾ ਜਾਂ ਬੱਚਿਆਂ ਦਾ RESP ਦਾ ਅਕਾਊਂਟ ਓਪਨ ਕਰਨਾ, ਤੇ ਨੰਬਰ ਜੀ 416-627-3111, 416-627-3111। ਪ੍ਰਭ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ।
2: ਬਹੁਤ ਸ਼ੁਕਰੀਆ ਜੀ। ਗੁਰਜੀਤ ਕੌਰ ਸੂਰੀ ਨੇ ਤੁਸੀਂ ਯਾਦ ਰੱਖਣਾ ਆ, ਇੰਸ਼ੋਰੈਂਸ ਦੇ ਬਾਬਤ ਸੇਵਾਵਾਂ ਲੈਣੀਆਂ, ਕਿਸੇ ਵੀ ਵਿਸ਼ੇ ਤੇ ਗੱਲਬਾਤ ਕਰਨੀ ਆ, ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਨੰਬਰ ਬਸ ਨੋਟ ਕਰ ਲਓ, ਗੂਗਲ ਤੇ ਜਾਂ ਸੇਵ ਕਰ ਸਕਦੇ ਹੋ, ਤੁਸੀਂ ਗੂਗਲ ਤੋਂ ਸਰਚ ਕਰ ਸਕਦੇ ਹੋ ਗੁਰਜੀਤ ਕੌਰ ਸੂਰੀ, 416-627-3111, 416-627-3111 ਤੇ ਗੱਲਬਾਤ ਕਰ ਸਕਦੇ ਹੋ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਗੁਰਜੀਤ ਜੀ। ਸੋ 905-673-3337 ਬਹੁਤ ਸਾਰੀਆਂ ਕਾਲਸ ਆ, ਸਾਰੀਆਂ ਹੀ ਲਾਈਨ ਬਿਜ਼ੀ ਆ। ਸੋ 4790-3107-5152 2222 ਤੋਂ ਸ਼ੁਰੂਆਤ ਕਰਦੇ ਹਾਂ ਜੀ, ਬਾਕੀ ਸਾਰੇ ਹੋਲਡ ਰੱਖਿਓ, ਆਪਾਂ ਗੱਲਬਾਤ ਕਰਾਂਗੇ। 905-673-3337 ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨਰ ਹੋ।
6: ਹਾਂਜੀ ਪ੍ਰਭ ਜੀ, ਜੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ,
6: ਤੁਹਾਡਾ ਮੈਂ ਪ੍ਰੋਗਰਾਮ ਰੋਜ਼ ਸੁਣਦੀ ਹਾਂ ਪਰ ਮੈਂ ਫੋਨ ਫਸਟ ਟਾਈਮ ਕੀਤਾ।
2: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
6: ਤੇ ਤੁਸੀਂ ਮਾਂ ਦੇ ਉੱਤੇ ਗੱਲ ਕਰਦੇ ਹੋ, ਮਾਵਾਂ ਦੀਆਂ ਦੇਣੀਆਂ ਤੇ ਕੋਈ ਦੇ ਹੀ ਨਹੀਂ ਸਕਦਾ ਜੀ, ਭਾਵੇਂ ਜੋ ਮਰਜ਼ੀ ਹੋ ਜਾਵੇ।
2: ਬਿਲਕੁਲ ਜੀ,
6: ਠੀਕ ਹੈ, ਭਾਵੇਂ ਜਿੰਨਾ ਮਰਜ਼ੀ ਤੁਸੀਂ ਕਹੋ, ਸਾਨੂੰ ਪੇਟ ਦੇ ਵਿੱਚ 9 ਮਹੀਨੇ ਰੱਖ ਕੇ ਫਿਰ ਸਾਨੂੰ ਪੈਦਾ ਕਰਦੀ ਹੈ, ਫਿਰ ਜੇ ਅਸੀਂ ਉਸਦੀ ਕਦਰ ਨਾ ਕਰੀਏ ਤੇ ਸਾਡੇ ਵਾਸਤੇ ਬਹੁਤ ਹੀ ਮੰਦਭਾਗੀ ਗੱਲ ਆ।
2: ਮੈਨੂੰ ਮੈਨੂੰ ਤੁਸੀਂ ਆਂਟੀ ਜੀ ਦੱਸੋ ਕਿ ਮਾਂ ਚਾਹੁੰਦੀ ਕੀ ਆ?
6: ਕੁਛ ਵੀ ਨੀ ਜੀ, ਉਹ ਇਹ ਕਹਿੰਦੀ ਕਿ ਮੇਰੇ ਕੋਲ ਆ ਕੇ ਬੱਚਾ ਬੈਠੇ, ਆ ਕੇ ਬਸ ਮੈਨੂੰ ਪਿਆਰ ਕਰੇ ਤੇ ਬਸ। ਹੋਰ ਮੰਮਾ ਤੁਸੀਂ ਕੀ ਕਰਦੇ ਹੋ, ਮੰਮਾ ਤੁਸੀਂ ਅੱਜ ਕੀ ਕੀਤਾ, ਅੱਜ ਕਿਸ ਦਾ ਫੋਨ ਆਇਆ, ਅੱਜ ਕਿਸ ਨਾਲ ਗੱਲ ਕੀਤੀ, ਬਸ ਇਹੀ 2-4 ਗੱਲਾਂ ਹੁੰਦੀਆਂ, ਓਨੇ ਨਾਲ ਹੀ ਮਾਂ ਖੁਸ਼ ਹੋ ਜਾਂਦੀ।
2: ਪਰ ਸਾਡੇ ਕੋਲ ਇੰਨਾ ਵੀ ਸਮਾਂ ਨਹੀਂ ਰਹਿ ਗਿਆ ਮਾਵਾਂ ਦੀ,
6: ਇੰਨਾ ਵੀ ਨਹੀਂ ਹੈਗਾ। ਮੈਂ ਤੁਹਾਨੂੰ ਆਪਣੇ ਝਾਈ ਜੀ ਦੀ ਗੱਲ, ਅਸੀਂ ਆਪਣੇ ਮੰਮੀ ਨੂੰ ਝਾਈ ਜੀ ਕਹੀਦਾ ਸੀ, ਉਹ ਉਹਨਾਂ ਨੇ ਜਦੋਂ ਮਤਲਬ ਕਾਫੀ ਦੇਰ ਦੀ ਗੱਲ ਆ
2: ਜੀ,
6: ਉਹ ਨਾ ਦੀਵੇ ਬਾਲਦੇ ਸੀ, ਉਦੋਂ ਲੈਂਪਾਂ ਸਾਫ਼ ਕਰਦੇ ਸੀ, ਲੈਂਪਾਂ ਹੁੰਦੀਆਂ ਸੀ ਕਿ ਨਹੀਂ, ਜਿਹਦੇ ਚ ਗੋਲ ਚਿਮਨੀ
2: ਜੀ। ਹਾਂ ਬਿਲਕੁਲ ਜੀ, ਥੋੜੀ ਕਾਲ ਪਲੀਜ਼, ਤੁਸੀਂ ਦੁਬਾਰਾ ਕਾਲ ਕਰੋਗੇ, ਥੋੜੀ ਆਈ ਥਿੰਕ ਕਾਲ ਡਰੋਪ ਹੋ ਗਈ ਆ, ਤਦ ਤੱਕ ਅਸੀਂ ਅਗਲੀ ਕਾਲ ਲੈ ਲਈਏ ਜੀ। 0169 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ
7: ਜੀ। ਸਤਿ ਸ਼੍ਰੀ ਅਕਾਲ
2: ਜੀ, ਜੀ ਸਤਿ ਸ਼੍ਰੀ ਅਕਾਲ ਸਰ, ਸਲਾਮ ਅਲੈਕੁਮ, ਕੀ ਹਾਲ ਚਾਲ
7: ਜੀ? ਵਾਲੇਕੁਮ ਸਲਾਮ ਜੀ। ਦੇਖੋ ਮਾਤਾ ਪਿਤਾ ਦੀ ਗੱਲ ਹੋ ਰਹੀ ਹੈ, ਪਿਛਲੇ 40-50 ਸਾਲ ਪਿੱਛੇ ਚਲੇ ਜਾਓ ਨਾ, ਉਸ ਵੇਲੇ ਮਾਂ ਬਾਪ ਦਾ ਪਿਆਰ ਆ, ਮਾਮਾ ਸੀ, ਚਾਚਾ ਆ, ਤਾਇਆ ਆ। ਹੁਣ ਇੱਕ ਮਾਮਾ ਚਾਚਾ ਤਾਇਆ ਇੱਕ ਅਜਨਬੀ ਇੱਕ ਰਿਸ਼ਤੇ ਹੋ ਗਏ, ਉਹਨਾਂ ਦੀ ਜਾਣ ਪਛਾਣ ਤੇ ਕਿ ਬੜੀ ਹੈ ਕਿ ਹੁਣ ਮੁਸ਼ਕਲ ਹੈ, ਦੂਰ ਦੂਰ ਤੱਕ ਵੀ ਇੱਕ ਨਹੀਂ ਮਿਲਦਾ।
2: ਰਿਸ਼ਤੇ ਛੋਟੇ ਹੋ ਗਏ,
7: ਹਾਂਜੀ ਹਾਂਜੀ, ਰਿਸ਼ਤੇ ਛੋਟੇ ਹੋ ਗਏ, ਖੁਆਇਸ਼ਾਂ ਤਾਂ ਵੱਡੀਆਂ ਹੋ ਗਈਆਂ,
2: ਰਿਸ਼ਤਿਆਂ ਦੀ ਉਮਰ ਛੋਟੀ ਹੋ ਗਈ।
7: ਹਾਂਜੀ ਹਾਂਜੀ, ਦੂਸਰਾ ਇਹ ਕਿ ਮਾਂ ਪਿਓ ਨੂੰ ਵੀ ਇਹ ਕਿ ਆਪਣਾ ਨਾ ਉਸ ਤਰ੍ਹਾਂ ਰੱਖਿਆ ਵੀ ਪ੍ਰਾਪਰਟੀ ਦਾ ਕੋਈ ਇਸ ਤਰ੍ਹਾਂ ਦਾ ਆਪਣੇ ਲਿਖਾਈ ਸ਼ਾਈ ਕਰਵਾ ਲਓ ਹੀ ਹੈ, ਉਹ ਪਤਾ ਨਹੀਂ ਹੈ
2: ਭਾਈ
7: ਇਹ ਕਿ ਕਿਸ ਵੇਲੇ ਕਿ ਮਾਈ ਬਾਬੇ ਨੇ ਕਿ ਦੁਨੀਆਂ ਛੱਡ ਜਾਣਾ,
2: ਅਸੀਂ
7: ਇਹ ਕੋਈ ਪਤਾ ਨਹੀਂ,
2: ਸਾਡੇ ਜੇਰੇ ਪਤਾ ਨਹੀਂ ਕਿੱਦਾਂ ਦੇ ਹੋ ਗਏ, ਅਸੀਂ ਕਦੋਂ ਤੋਂ ਇੱਦਾਂ ਦੇ ਹੋ ਗਏ ਕਿ ਅਸੀਂ ਇਹ ਨਹੀਂ ਸੋਚਦੇ ਕਿ ਜੇ ਅਸੀਂ ਸਾਡੇ ਮਾਂ ਨਾਲ ਪਿਓ ਨਾਲ ਜੇ ਇੱਦਾਂ ਦਾ ਵਤੀਰਾ ਕਰਾਂਗੇ ਤੇ ਸਾਡੇ ਨਾਲ ਵੀ ਤੇ ਇੱਦਾਂ ਦੇ ਹੋਣਾ।
7: ਦੇਖੋ ਮੇਰੇ ਤਾਂ ਇਹ ਕਿ ਮਾਤਾ ਪਿਤਾ ਹੈ ਕਿ ਦੁਨੀਆਂ ਤਾਂ ਨਹੀਂ ਰਹੀ, ਲੇਕਿਨ ਤੁਸੀਂ ਮਾਂ ਦੀ ਗੱਲ ਕਰ ਰਹੇ ਸੋ ਨਾ, ਦੇਖੋ ਪਹਿਲੇ ਟਾਈਮ ਦੇ ਵਿੱਚ ਉਹ ਇੱਕ ਬਾਜਰੇ ਦੀ ਰੋਟੀ ਜਾਂ ਮੱਕੀ ਦੀ ਰੋਟੀ, ਉਹ ਮਾਂ ਦੀ ਝੂੰਡੀ ਵੱਡੀ ਹੋਈ ਵੀ, ਤੇ ਜਿਸ ਵੇਲੇ ਕਿ ਆਪਣੇ ਨਾ ਉਹ ਮੱਖਣ ਦਾ ਪੇੜਾ ਹੁੰਦਾ ਆ, ਰੱਬ ਤੁਹਾਡਾ ਭਲਾ ਕਰੇ, ਇਹ ਕਿ ਹੁਣ ਉਹ ਕਿੱਥੇ।
2: ਬਹੁਤ ਸ਼ੁਕਰੀਆ ਜੀ, ਬਿਲਕੁਲ ਮੈਂ ਸਮਝ ਗਿਆ ਤੁਹਾਡੀ ਗੱਲ,
7: ਤੁਹਾਡਾ ਭਲਾ ਕਰੇ ਕਦੇ ਆਪਣੇ ਨਾ ਇੱਥੇ। ਦੇਖੋ ਇਸ ਕਲਚਰ ਦਾ ਹੁਣ ਮੈਂ ਤੁਹਾਨੂੰ ਦੱਸਣਾ,
2: ਥੋੜੀ ਜਿਹੀ ਸ਼ਾਰਟ ਰੱਖੀਏ, ਬਹੁਤ ਸਾਰੀਆਂ ਕਾਲਸ ਆ, ਸਾਰੀਆਂ ਲਾਈਨਾਂ ਬਿਜ਼ੀ ਆ।
7: ਹਾਂਜੀ, ਫਾਦਰ ਡੇ ਔਰ ਮਦਰ ਡੇ ਕਿਰੇ ਕਿ ਆਪਣੇ ਨਾ ਜਾਇਓ ਜਿੱਥੇ ਕਿ ਮਾਂ ਬਾਪ ਨੂੰ ਛੱਡ ਕੇ ਆਉਂਦੇ ਨੇ।
2: ਮੈਂ ਸਮਝ ਗਿਆ ਸੀ, ਮੈਂ
7: ਫੇਰੀ ਫੇਰੀ ਪਾ ਕੇ ਦੇਖੋ, ਔਰ ਇਹ ਕਿ ਇੱਥੇ ਪਿੱਛੋਂ ਜੋ ਆਏ ਨੇ
2: ਜੀ,
7: ਸਾਊਥ ਏਸ਼ੀਆ ਤੋਂ ਇੱਕ ਲੋਕੀ ਆਏ ਹੋਏ ਨੇ, ਲੇਕਿਨ ਇਹ ਕਿ ਮਾਂ ਬਾਪ ਨੂੰ ਜਿੱਥੇ ਹੋਏ ਕਿ ਛੱਡਿਆ ਹੋਇਆ ਨੇ ਨਾ
2: ਜੀ,
7: ਕਦੇ ਇੱਕ ਜਾ ਕੇ ਉੱਥੇ ਦੇਖੋ, ਔਰ ਇੱਕ ਬੱਚਿਆਂ ਨੂੰ ਜਿਨ੍ਹਾਂ ਦੇ ਹੈ ਨੇ, ਉਹ ਇਹ ਕਿ ਬੱਚਿਆਂ ਨੂੰ ਉੱਥੇ ਤਰ੍ਹਾਂ ਕਿ ਵਿਜ਼ਿਟ ਕਰਾਇਆ ਕਰੋ,
2: ਕੀ ਬਾਤ
7: ਆਪਣਿਆਂ ਨੂੰ,
2: ਕੀ ਬਾਤ,
7: ਇਹ ਕਿ ਦੇਖੋ।
2: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
7: ਜਿਨ੍ਹਾਂ ਨੇ ਇੱਕ ਜ਼ੁਲਮ ਉਹਨਾਂ ਦੇ ਨਾਲ ਕੀਤਾ ਵੈ, ਔਰ ਇਹ ਹੈ ਕਿ ਪਤਾ ਨਹੀਂ ਉਹ ਕਿਹੜੀਆਂ ਕਿਹੜੀਆਂ ਖੁਆਇਸ਼ਾਂ ਤਾਂ।
2: ਬਹੁਤ ਸ਼ੁਕਰੀਆ ਸਰ, ਸੋਰੀ ਮਾਫ ਕਰਨਾ, ਤੁਸੀਂ ਗੱਲ ਵਿੱਚ ਰਹਿ ਗਈ, ਮਾਫ ਕਰਨਾ। 905-673-3337, ਆਪਾਂ ਥੋੜਾ ਜਿਹਾ ਸ਼ਾਰਟ ਰੱਖੀਏ ਤਾਂ ਕਿ ਸਾਰੇ ਸਰੋਤਿਆਂ ਨਾਲ ਗੱਲਬਾਤ ਹੋ ਸਕੇ ਜੀ। 3107 ਤੁਸੀਂ ਆਨਰ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
8: ਵਧੀਆ ਬਾਈ
2: ਜੀ, ਆਲ ਗੁੱਡ ਜੀ, ਆਲ ਗੁੱਡ, ਤੁਸੀਂ ਸੁਣਾਓ, ਠੀਕ ਹੋ ਜੀ?
8: ਬਹੁਤ ਵਧੀਆ, ਚਲੋ ਟੌਪਿਕ ਇਹ ਹੈਗਾ, ਉਦਾਂ ਸਾਡੀ ਜੀ ਜ਼ਿੰਦਗੀ ਦੇ ਨਾਲ ਬਹੁਤ ਜੁੜੀਆਂ ਉਹਦੀ ਚੀਜ਼ਾਂ ਆ
2: ਜੀ,
8: ਤੇ ਭਾਈ ਮਾਂ ਪਿਓ ਲਈ ਏਦਾਂ ਪਿਆਰ ਦਾ ਕਦੀ ਨੀ ਘਟਦਾ ਕਿਸੇ ਵੀ ਇਨਸਾਨ ਦਾ, ਮੈਨੂੰ ਲੱਗਦਾ
2: ਜੀ।
8: ਤੇ ਦੁਨੀਆਦਾਰੀ ਦੀਆਂ ਦੌੜਾਂ ਜਿਹੜੀਆਂ ਬੰਦੇ ਨੂੰ ਨਾ ਉਲਝਾ ਦਿੰਦੀਆਂ, ਉਹ ਬੰਦਾ ਆਪਣੇ ਆਪ ਚ ਉਲਝਾ ਰਿਹਾ।
2: ਹਾਂ ਬਿਲਕੁਲ,
8: ਤੇ ਭਾਈ ਜਦੋਂ ਨਾ ਅਸੀਂ ਛੋਟੇ ਹੁੰਦੇ ਸੀ, ਮੇਰੇ ਵੱਡੇ ਭੈਣ ਭਰਾ ਵੀ ਸੀ, ਤੇ ਮੇਰੀ ਮੰਮੀ ਤੇ ਮੇਰੇ ਡੈਡੀ ਮੈਨੂੰ ਕਦੀ ਮੇਰੇ ਰਿਸ਼ਤੇਦਾਰਾਂ ਦੇ ਨਹੀਂ ਜਾਣ ਦਿੰਦੇ ਹੁੰਦੇ ਸੀ, ਤੇ ਉਹਨਾਂ ਨੇ ਕਹਿਣਾ ਵੀ ਵੱਡਿਆਂ ਨੂੰ ਲੈ ਜਾਓ ਵੀ ਜੇ ਇਹ ਚੱਲ ਜਾਂਦਾ ਤਾਂ ਸਾਨੂੰ ਕੰਧਾਂ ਖਾਣ ਨੂੰ ਆਉਂਦੀਆਂ ਵੀ ਇਹ ਇੰਨੀ ਰੌਣਕ ਲਾ ਕੇ ਰੱਖਦਾ ਘਰੇ
2: ਹੁਣ
8: ਤੇ ਹਾਂਜੀ
2: ਹੁਣ
8: ਤੇ ਹੁਣ ਮੈਂ ਘਰੇ ਜਾਂਦਾ ਮੈਨੂੰ ਗੱਲ ਹੀ ਨੀ ਹੁੰਦੀ ਮੈਂ ਬੜੀ ਕੋਸ਼ਿਸ਼ ਕਰਦਾ ਵੀ ਕੋਈ ਨਾ ਵੀ ਜਦੋਂ ਉਹਨਾਂ ਕੋਲ ਬਹਿ ਜਾਂਦਾ ਜਾ ਕੇ ਮੈਨੂੰ ਪਤਾ ਹੀ ਨੀ ਹੁੰਦਾ ਮੈਂ ਕੀ ਗੱਲ ਕਰਾਂ ਕਿੱਦਾਂ ਸ਼ੁਰੂ ਕਰਾਂ ਕੀ ਨਹੀਂ ਮਤਲਬ ਉਹੀ ਬੰਦਾ ਸੀ ਜਿਹੜਾ ਘਰ ਸਿਰ ਤੇ ਚੱਕ ਕੇ ਰੱਖਦਾ ਸੀ ਅੱਜ ਉਹੀ ਆ ਜਿਹਨੂੰ ਕੋਈ ਗੱਲ ਹੀ ਨੀ ਆਉਂਦੀ ਚੁੱਪ ਚੁਪੀਤੇ ਚੱਲ ਜਾਈਦਾ ਸੌਂ ਉੱਠ ਕੇ ਸਿਰੇ ਕੰਮਾਂ ਦੇ ਆਈਦਾ ਤੇ
2: ਚਲੋ ਮਾਂ ਦੀ ਬੁੱਕਲ ਚ ਬਹਿ ਕੇ ਕਿਸ ਦਿਨ ਝੱਟ ਬਤਾਇਓ
8: ਪਰ ਉਹਨਾਂ ਦੀ ਫਿਕਰ ਨੀ ਦਿਲ ਚੋਂ ਘੱਟੀ ਮਾਝੀ ਵੀ ਕੋਈ ਸਿਹਤ ਢਿੱਲੀ ਮੱਠੀ ਹੁੰਦੀ ਤਾਂ ਰਾਤ ਨੂੰ ਸੁਪਨਿਆਂ ਚ ਤਬਕ ਤਬਕ ਉੱਠੀ ਦਾ ਫਿਕਰ ਉਨੀ ਆ ਬਸ ਉਹ ਉਮਰ ਨੇ ਅਲਝਾਤਾ ਜਾਂ ਜ਼ਿੰਦਗੀ ਦੇ ਦੌੜ ਭੱਜ ਨੇ ਅਲਝਾਤਾ ਪਰ
2: ਖੁਸ਼ੀ ਦਿਆਂਗੇ ਬਹੁਤੇ ਲੇਟ ਨਾ ਹੋ ਜਾਈਏ ਇਹ ਵੇਖ ਲਿਓ
8: ਬਿਲਕੁਲ
2: ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ 905-673-3333 ਬਹੁਤ ਸਾਰੀਆਂ ਕਾਲਸ ਬਹੁਤ ਸਾਰੀਆਂ ਲਾਈਨ ਬਿਜ਼ੀ ਆ ਮੈਂ ਇੱਕ ਲਾਈਨ ਸ਼ੋਰਟ ਜੀ ਗੱਲ ਕਰਕੇ ਫਿਰ ਮੈਂ ਸੁੱਖ ਬਾਈ ਵੱਲ ਚੱਲੂੰਗਾ ਜੀ ਵੀਰੇ ਸਤਿ ਸ਼੍ਰੀ ਅਕਾਲ 47-90 ਤੁਸੀਂ ਆਉਣੇ
9: ਰਿਸ਼ਤੇ ਵੀ ਬੜੇ ਲਾਈਕ ਉਹ ਦੇਖ ਲੇ ਕਿ ਚਾਚੇ ਤਾਇਆਂ ਦੇ ਵੀ ਉਹਨਾਂ ਨਾਲ ਮਿਲ ਵਰਤਣਾ ਜਾਂ ਮਾਮਿਆਂ ਨਾਲ ਹਨਾ ਭੂਆ ਨਾਲ ਮਾਸੀਆਂ ਨਾਲ ਹੁਣ ਮੈਨੂੰ ਲੱਗਦਾ ਨਾ ਇੱਕ ਤਾਂ ਇੱਥੇ ਕੈਨੇਡਾ ਹੈਗੇ ਇਹ ਚੀਜ਼ ਬਹੁਤ ਆ ਗਈ ਪ੍ਰਾਈਵੇਸੀ ਹੈ ਸਾਡੀ ਹਨਾ ਆਪਣਾ ਨਾ ਮੇਰੇ ਕਲੋਸਟਾਂ ਦਾ ਕੰਮ ਆ ਤੇ ਆਪਾਂ ਜਾਣੇ ਰਹਿੰਦੇ ਘਰਾਂ ਚ ਹਨਾ ਕੰਮ ਕਰਨ ਤੇ ਮਤਲਬ ਇੱਦਾਂ ਉਹ ਕਹਿਣਗੇ ਵੀ ਮੈਂ ਹੁਣ ਨੈਕਸਟ ਵੀਕ ਆਪਦੇ ਮੰਮਾ ਨੂੰ ਮਿਲ ਜਾਣਾ ਮੈਂ ਡੈਡ ਨੂੰ ਮਿਲ ਜਾਣਾ ਹਨਾ ਏਦਾਂ ਗੱਲਾਂ ਕਰਦੇ ਤੇ ਮੈਨੂੰ ਬੜਾ ਲਾਈਕ ਇਹ ਫੀਲ ਹੁੰਦਾ ਯਾਰ ਕਿ ਇੰਡੀਆ ਆਪਾਂ ਹਨਾ ਦੇਖ ਲਓ ਵੀ ਆਪਣੇ ਨਾਲ ਰਹਿੰਦੇ ਆਪਣੇ ਮਾਂ ਪਿਓ ਇੰਨਾ ਮੋਹ ਪਿਆਰ ਸੀ ਤੇ ਇੱਥੇ ਮਤਲਬ ਕਿਵੇਂ ਅੱਡ ਅੱਡ ਰੱਖੇ ਹੋਏ ਆ ਹਨਾ ਨਾਲੇ ਐਡੇ ਐਡੇ ਘਰ ਹੁੰਦੇ ਆ 4 bedroom 5 bedroom ਘਰ ਆਉਂਦੇ ਆ ਫੇਰ ਵੀ ਮਾਂ ਪਿਓ ਅਲੱਗ ਹੋਰ ਘਰੇ ਰਹਿੰਦੇ ਹੁੰਦੇ ਹਨਾ ਤੇ ਕਿੰਨੀ ਦੁੱਖ ਦੀ ਗੱਲ ਹੈ ਇਹ ਵੀ ਆਪਾਂ ਆਪਣੇ ਮਾਂ ਪਿਓ ਨੂੰ ਨਾਲ ਨਹੀਂ ਰੱਖ ਸਕਦੇ ਹਨਾ ਉਹਨਾਂ ਨੇ ਆਪਾਂ ਨੂੰ ਪਾਲ ਕੇ ਪੋਸ ਕੇ ਏਡਾ ਵੱਡਾ ਕਰਕੇ ਫਿਰ ਆਪਣੀ ਖੁਸ਼ੀ ਲਈ ਆਪਾਂ ਨੂੰ ਇੰਨੀ ਦੂਰ ਭੇਜਿਆ ਹਨਾ ਬੜਾ ਇਹਨਾਂ ਚੀਜ਼ਾਂ ਨੂੰ ਸੋਚ ਕੇ ਤੇ ਮੈਨੂੰ ਲੱਗਦਾ ਨਾ ਲਾਈਕ ਆਪਾਂ 80-90 ਵਾਲਿਆਂ ਨੇ ਤਾਂ ਬਹੁਤ ਕੁਛ ਦੇਖ ਲਿਆ ਚੇਂਜ ਹੁੰਦਾ ਕਿ ਰਿਸ਼ਤੇ ਹੁਣ ਮੈਂ ਆਪਣੇ ਮੇਰੇ ਨਾ ਭਤੀਜਾ ਉਹ ਸਾਲਕ ਦਾ ਤੇ ਮੈਂ ਉਹਦਾ ਲਾਈਕ ਮੈਂ ਤਾਇਆ ਲੱਗਦਾ ਹਨਾ ਤੇ ਮੈਂ ਉਹਨੂੰ ਹਮੇਸ਼ਾ ਹੀ ਕਹਿੰਦਾ ਉਹ ਤਾਇਆ ਹੀ ਕਵੇ ਮੈਨੂੰ ਮੈਂ ਘਰੇ ਵੀ ਕਿਹਾ ਹੋਇਆ ਵੀ ਮੈਨੂੰ ਤਾਇਆ ਹੀ ਕਵੇ ਕਿਉਂਕਿ ਇੱਥੇ ਵੀਰੇ ਮਾਮੇ ਨੂੰ ਵੀ ਅੰਕਲ ਚਾਚੇ ਨੂੰ ਵੀ ਅੰਕਲ ਹਨਾ ਤੇ ਫੁੱਫੜ ਮਾਸੜ ਨੂੰ ਸਾਰਿਆਂ ਨੂੰ ਅੰਕਲ ਆਂਟੀ ਉਹ ਰਿਸ਼ਤੇ ਉਹਨਾਂ ਨੂੰ ਪਤਾ ਹੀ ਨੀ ਹੈਗੇ ਵੀ ਕੌਣ ਆਪਣਾ
2: ਜੀ
9: ਹਾਂਜੀ ਅੰਕਲ ਉਂਕਲ ਨਾ ਕਵੇ ਆਪਾਂ ਨੂੰ ਵੀ ਚੰਗਾ ਲੱਗਦਾ ਤੇ ਬਾਕੀ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਪ੍ਰਾਇਵੇਟ ਤੁਸੀਂ ਬਹੁਤ ਬਹੁਤ ਕੁਛ ਲੈ ਕੇ ਆਉਂਦੇ ਨਵਾਂ ਤੇ ਸਿੱਖਣ ਨੂੰ ਮਿਲਦਾ ਤੇ ਥੈਂਕ ਯੂ ਸੋ ਮਚ ਤੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਵੀਰੇ ਥੈਂਕ ਯੂ
2: ਬਹੁਤ ਸ਼ੁਕਰੀਆ ਵੀਰੇ ਬਹੁਤ ਮੁਹੱਬਤ ਬਹੁਤ ਪਿਆਰ ਥੈਂਕ ਯੂ ਸੋ ਮਚ 905-673-3333 905-673-3333

0: 905 673 33 37 ਸਾਰੀਆਂ ਲਾਈਨ ਬਿਜ਼ੀ ਆ ਔਰ ਸੁਖਬਾਈ ਜੀ ਜੁੜ ਚੁੱਕੇ ਨੇ। ਸੁਖਬਾਈ ਤੋਂ ਬਾਅਦ ਫਿਰ ਬਾਕੀ ਗੱਲਾਂ ਬਾਤਾਂ ਕਰਾਂਗੇ। 2223515222 ਪਲੀਜ਼ ਓਨਰ ਸੋ ਸਟੇ ਟਿਊਨਡ, ਆਪਾਂ ਗੱਲਬਾਤ ਕਰਾਂਗੇ ਕਿਉਂਕਿ ਮਾਂ ਦੀ ਗੱਲਬਾਤ ਹੋਵੇ ਤਾਂ ਫਿਰ ਅਸੀਂ ਵਿੱਚੋਂ ਛੱਡ ਨਹੀਂ ਸਕਦੇ। 905633337 ਸੁਖਬਾਈ ਜੀ ਆ ਜਾਓ।
1: ਬਿਲਕੁਲ ਬਿਲਕੁਲ ਸੁਨ ਸਰ, ਮੈਂ ਵੀ ਬੜਾ ਪਿਆਰਾ ਜਿਹਾ ਮੈਸੇਜ ਦੇ ਕੇ ਤੇ ਐਂਡਿੰਗ ਕਰ ਦੂੰਗਾ ਜੀ। ਸੋ ਕੱਲ ਤੋਂ ਜਿਹੜੀ ਸੇਲ ਦੀ ਸ਼ੁਰੂਆਤ ਹੋਣ ਜਾ ਰਹੀ ਆ, ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਜਿਹੜੀ ਸੇਲ ਲੱਗਣ ਜਾ ਰਹੀ ਆ। ਕੈਨੇਡਾ ਡੇ ਸਪੈਸ਼ਲ ਪ੍ਰਾਈਜ਼ ਪਰਿਵਾਰਾਂ ਨੂੰ ਦਿੱਤੀਆਂ ਜਾਣਗੀਆਂ। ਪਰਿਵਾਰਾਂ ਨੇ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਇਸ ਵੀਕਐਂਡ ਉੱਪਰ, ਤੇ ਬਿਲਕੁਲ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਜ਼ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਦੀ ਨਾਲ ਜਿਹੜੇ ਤੁਹਾਨੂੰ ਤੋਹਫੇ ਲਾਜ਼ਮੀ ਦਿੱਤੇ ਜਾਣੇ ਆ। ਸੋ ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਹੈ ਤੇ ਇਸ ਵੀਕਐਂਡ ਦੇ ਉੱਪਰ 6685 ਟੋਮਗਰ ਰੋਡ ਨੂੰ 6685 ਟੋਮਗਰ ਰੋਡ ਨੂੰ ਯਾਦ ਰੱਖਿਓ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕਾਫੀ ਟੇਬਲ ਲੈਣਾ, ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਕਾਫੀ ਟੇਬਲ ਜਿਹਦੀ ਰੈਗੂਲਰ ਕੀਮਤ $400-500 ਸੀ ਸੰਧੂ ਸਾਹਿਬ, $150 ਦੇ ਵਿੱਚ ਸੋਲਿਡ ਵੁੱਡ ਦਾ ਕਾਫੀ ਟੇਬਲ, ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਤੁਸੀਂ ਫ੍ਰੀ ਲੈ ਕੇ ਜਾ ਸਕਦੇ ਹੋ। $150 ਦਾ ਕਾਫੀ ਟੇਬਲ ਤੇ ਦੋਨੋਂ ਸਾਈਡ ਟੇਬਲ ਬਿਲਕੁਲ ਫ੍ਰੀ ਮੈਂ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। 6685 ਟੋਮਕਨ ਰੋਡ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਪਹੁੰਚਣਾ। ਤੇ ਜਾਂਦੇ ਨੇ ਸੰਧੂ ਸਾਹਿਬ, ਮੈਂ ਇਹ ਕਹਿਣ ਕੇ ਜਾ ਰਿਹਾ ਜਿਹੜਾ ਤੁਸੀਂ ਟੌਪਿਕ ਲੈ ਕੇ ਆਏ ਸਰ, ਬਾ ਕਮਾਲ ਤੇ ਬਹੁਤ ਵਧੀਆ ਸਰ।
0: ਥੈਂਕ ਯੂ ਸੋ ਮਚ ਸੁਖ ਵੀਰੇ, ਬਹੁਤ ਸ਼ੁਕਰੀਆ। ਔਰ 6685 ਟੋਮਕੋ ਰੋਡ, 6685 ਟੋਮਕੋ ਰੋਡ 'ਤੇ ਜ਼ਰੂਰ ਪਹੁੰਚੋ ਖੂਬਸੂਰਤ ਤੋਹਫੇ। ਔਰ ਇਸ ਕੈਨੇਡਾ ਡੇ 'ਤੇ ਕੁਛ ਖਾਸ ਹੋਣ ਜਾ ਰਿਹਾ, ਸੋ 6685 ਟੋਮਕਨ ਰੋਡ, 905-673-3337, 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਕਿਉਂ ਐਸਾ ਕੀ ਹੋ ਜਾਂਦਾ ਕਿ ਜਦੋਂ ਮਾਂ ਬਾਪ ਸਾਨੂੰ ਨਾ ਇੱਕ ਕਮਰੇ ਦੇ ਵਿੱਚ ਪਾਲ ਪੋਸ ਲੈਂਦੇ ਆ ਔਰ ਰਾਜਿਆਂ ਵਾਂਗੂ ਰੱਖਦੇ ਆ, ਇੱਕ ਕਮਰੇ ਦੇ ਵਿੱਚ ਵੀ ਸਾਨੂੰ ਰਾਜਿਆਂ ਵਾਂਗੂ ਰੱਖਦੇ ਆ, ਪਰ ਐਸਾ ਕੀ ਹੋ ਜਾਂਦਾ ਕਿ ਜਦੋਂ ਪੰਜ ਪੰਜ ਕਮਰੇ ਹੋਣ ਤਾਂ ਉੱਥੇ ਸਾਨੂੰ ਇੱਕ ਮਾਂ ਨੂੰ ਰੱਖਿਆ ਹੀ ਨਹੀਂ ਜਾਂਦਾ। ਉਸ ਮਾਂ ਨੂੰ ਫਿਰ ਕਦੀ ਦੂਸਰੇ ਪੁੱਤ ਵੱਲ ਜਾਣਾ ਪੈਂਦਾ ਜਾਂ ਧੀ ਵੱਲ ਜਾਣਾ ਪੈਂਦਾ। ਇੱਥੋਂ ਦੀ ਤਾਂ ਆਮ ਸਟੋਰੀ ਹੈ। ਹੁਣੇ ਭੈਣ ਇੱਕ ਆਈ ਸੀ, ਕਹਿੰਦੀ ਕਿ ਮੇਰੇ ਭਰਾ ਨੇ, ਮੇਰੀ ਭਰਜਾਈ ਨੇ ਮੇਰੀ ਮਾਂ ਨੂੰ ਘਰੋਂ ਕੱਢਤਾ ਅਤੇ ਮੇਰੀ ਮਾਂ ਮੇਰੇ ਨਾਲ ਰਹਿ ਰਹੀ ਆ। ਸਾਡੇ ਨਾ ਵੇਦਾਂ ਦੇ ਵਿੱਚ ਲਿਖਿਆ ਗਿਆ ਕਿ ਇੱਕ ਯੁੱਗ ਆਊਗਾ ਕਲਯੁੱਗ, ਅਸੀਂ ਉਹ ਸੀਮਾ ਪਾਰ ਕਰ ਚੁੱਕੇ ਹਾਂ। ਮੈਨੂੰ ਲੱਗਦਾ ਕਿ ਅਸੀਂ ਕਲਯੁੱਗ ਤੋਂ ਉੱਪਰਲੇ ਲੈਵਲ 'ਤੇ ਜਾ ਚੁੱਕੇ ਹਾਂ। ਦੇਖੋ, ਕੁਛ ਵੀ ਚੀਜ਼ ਪਰਮਾਨੈਂਟ ਨਹੀਂ ਹੈਗੀ। ਤੁਸੀਂ ਇੱਕ ਚੀਜ਼ ਸੋਚੋ, ਕੁਛ ਵੀ ਚੀਜ਼ ਪਰਮਾਨੈਂਟ ਨਹੀਂ, ਅਸੀਂ ਸਾਰੇ ਟੈਂਪਰੇਰੀ ਹਾਂ। ਅਸੀਂ ਆਪਣੇ ਆਪ ਨੂੰ ਇੱਦਾਂ ਪਰਮਾਨੈਂਟਲੀ ਬਣਾ ਲਿਆ ਜਿਵੇਂ ਅਸੀਂ ਇੱਥੋਂ ਜਾਣਾ ਹੀ ਨਹੀਂ, ਅਤੇ ਸਾਡੇ ਜਿਹੜੇ ਮਾਂ ਪਿਓ ਆ ਉਹਨਾਂ ਨੇ ਸਦਾ ਆਪਣੇ ਕੋਲ ਰਹਿਣਾ ਹੀ ਨਹੀਂ ਆ, ਉਹਨਾਂ ਨੇ ਤਾਂ ਸਾਡੇ ਤੋਂ ਵੀ ਪਹਿਲਾਂ ਚਲੇ ਜਾਣਾ। ਹੁਣ ਇਹ ਫੈਸਲਾ ਤੁਹਾਡੇ ਹੱਥ ਆ ਕਿ ਤੁਸੀਂ ਜ਼ਿੰਦਗੀ ਨੂੰ ਜਿਉਣਾ ਕਿੱਦਾਂ ਆ। ਤੁਸੀਂ ਲਾਈਫ ਵੈਰੀ ਅਨਪ੍ਰਡਿਕਟੇਬਲ, ਬਹੁਤ ਲੰਬੀ, ਅਸੀਂ ਕਹਿੰਦੇ ਹਾਂ ਪੋਜ਼ਿਟਿਵਿਟੀ ਰੱਖੋ, ਲਾਈਫ ਬਹੁਤ ਲੰਬੀ ਆ, ਪਰ ਸੱਚਾਈ ਨੂੰ ਕਦੀ ਵੀ ਨੈਗੇਟਿਵਿਟੀ ਨਾ ਸਮਝਿਆ ਕਰੋ, ਸੱਚਾਈ ਟਲ ਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਇਹੀ ਚੀਜ਼ਾਂ ਲਿਖੀਆਂ ਕਿ ਮਰਨਾ ਸੱਚ, ਜਿਉਣਾ ਝੂਠ, ਅਤੇ ਪਰ ਜਿਉਣਾ ਕਿਸ ਤਰ੍ਹਾਂ ਆ, ਗੱਲ ਜਿਉਣ ਦੀ ਆ ਸਾਰੀ। ਸੋ 905-673-3337 ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ 2222।
2: ਹੈਲੋ
0: ਜੀ, ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ
2: ਮੇਰੀ ਗੱਲ ਕੱਟੀ ਗਈ ਸੀ।
0: ਜੀ ਜੀ ਬਿਲਕੁਲ ਜੀ।
2: ਅੱਛਾ, ਮੈਂ ਇਹ ਗੱਲ ਕਹਿਣੀ ਸੀ ਕਿ ਮੇਰੇ ਮੰਮਾ ਜਾਨੀ ਕਿ ਉਹਨਾਂ ਨੇ ਜਿਸ ਵੇਲੇ ਸ਼ਾਮ ਨੂੰ ਲਾਈਟ ਆਨ ਕਰਨੀ
0: ਜੀ,
2: ਬੱਤੀ ਜਗਾਉਣੀ, ਤੇ ਉਹ ਪਤਾ ਇੱਕ ਗੱਲ ਕਹਿੰਦੇ ਹੁੰਦੇ ਸੀ, ਕਹਿੰਦੇ ਹੁੰਦੇ ਸੀ, ਸੰਧਿਆ ਤਾਰਨੀ ਦੁੱਖ ਨਿਵਾਰਨੀ, ਦੀਵੇ ਵੱਟੀ ਕਰਿਆਵੇ ਖੱਟੀ, ਦੀਵੇ ਤੇਲ ਵਿਛੜਿਆਂ ਨੂੰ ਮੇਲ, ਦੀਵਾ ਬਲਿਆ ਸਭ ਦੁਸ਼ਮਣ ਟਲਿਆ। ਹੈਲੋ,
0: ਤੁਹਾਡੀ ਉਮਰ ਕਿੰਨੀ ਹੈ ਜੀ? ਸੋਰੀ ਇਫ ਮੇ ਆਈ ਆਸਕ, ਤੁਹਾਡੀ ਉਮਰ ਕਿੰਨੀ ਹੈ ਜੀ?
2: ਮੇਰੀ ਹੈਗੀ ਆ 70-75 ਸਾਲ ਦੀ।
0: ਦੇਖੋ, ਮੈਂ ਉਮਰ ਕਿਉਂ ਪੁੱਛੀ ਕਿ ਦੇਖੋ, ਤੁਸੀਂ ਆਪਦੀ ਮਾਂ ਨੂੰ ਮੰਮਾ ਕਿਹਾ, ਮਾਂ ਸਾਡੇ ਵਾਸਤੇ ਮਾਂ ਰਹਿੰਦੀ ਹੈ ਤੇ ਮਾਂ ਵਾਸਤੇ ਬੱਚੇ ਸਦਾ ਹੀ ਬੱਚੇ ਰਹਿੰਦੇ ਆ।
2: ਹਾਂਜੀ ਹਾਂਜੀ ਹਾਂਜੀ।
0: ਤੁਸੀਂ ਆਪਣੀ ਮਾਂ ਬਾਰੇ ਜਦੋਂ ਯਾਦ ਕਰਦੇ ਹੋ, ਤੁਸੀਂ ਕਦੇ ਨਹੀਂ ਸੋਚਣਾ ਕਿ ਮੈਂ ਮੇਰੀ ਉਮਰ ਕਿੰਨੀ ਹੈ? ਜਦੋਂ ਅਸੀਂ ਮਾਂ ਨਾਲ ਪਿਆਰ ਕਰਦੇ ਹਾਂ, ਮਾਂ ਬਾਰੇ ਸੋਚਦੇ ਹਾਂ, ਸਾਡੀ ਉਮਰ ਕਿੰਨੀ ਵੀ ਹੋਏ, ਅਸੀਂ ਬਚਪਨ 'ਚ ਚਲੇ ਜਾਂਦੇ ਹਾਂ।
2: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਅਸੀਂ ਵੈਸੇ ਆਪਣੇ ਮੰਮਾ ਨੂੰ ਝਾਈ ਜੀ ਕਹੀਦਾ ਹੁੰਦਾ ਸੀ, ਉਹਨਾਂ ਦਿਨਾਂ ਦੇ ਵਿੱਚ ਝਾਈ ਜੀ, ਬੇਬੇ ਜੀ, ਇਸ ਤਰ੍ਹਾਂ ਦੀਆਂ ਗੱਲਾਂ ਕਹਿੰਦੇ ਹੁੰਦੇ
0: ਸੀ,
2: ਪਰ ਅਸੀਂ ਝਾਈ ਜੀ ਕਹਿੰਦੇ।
0: ਜੀ ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337, 905-673-3337।

0: ਮਾਸਟਰ ਸਲੀਮ ਜੀ ਸਾਡੇ ਕੋਲ ਆ ਰਹੇ ਆ 24 ਜੁਲਾਈ ਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ millanticks.com ਤੇ ਜਾ ਕੇ ਤੁਸੀਂ ਟਿਕਟਾਂ ਲੈ ਸਕਦੇ ਹੋ। ਮਾਸਟਰ ਸਲੀਮ ਇੱਕ ਐਸੇ ਫਨਕਾਰ, ਐਸੇ ਸਿੰਗਰ, ਮੈਂ ਬਹੁਤ ਥੋੜ੍ਹੇ ਐਸੇ ਸਿੰਗਰ ਵੇਖੇ ਆ ਜਿਹੜੇ 4-5 ਸਾਲ ਦੀ ਉਮਰ 'ਤੇ ਸਟੇਜਾਂ ਲਾਉਣ ਲੱਗ ਜਾਣ। ਤੁਸੀਂ ਜਦੋਂ ਸਟੇਜ ਵੇਖੋਗੇ ਨਾ, ਤੁਸੀਂ ਭੁੱਲ ਜਾਓਗੇ ਕਿ 3 ਘੰਟੇ ਤੁਸੀਂ ਕਿੱਥੇ 2.5 ਘੰਟੇ ਬਿਤਾ ਕੇ ਆਏ ਹੋ। ਮਾਸਟਰ ਸਲੀਮ ਉਹ ਆ ਜਿਹੜੇ ਸੁਰਾਂ ਦੇ ਨਾਲ ਪ੍ਰਪੱਖ, ਸੁਰਾਂ ਦੇ ਵਿੱਚ ਭਿੱਜੇ ਹੋਏ, ਅਸਲੀ ਗਾਇਕੀ, ਰੂਹ ਵਾਲੀ ਗਾਇਕੀ। ਜੇ ਤੁਸੀਂ ਐਸੀ ਗਾਇਕੀ ਦਾ ਆਨੰਦ ਮਾਨਣਾ ਤਾਂ ਤੁਹਾਨੂੰ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ 24 ਜੁਲਾਈ ਨੂੰ ਆਉਣਾ ਪੈਣਾ। ਮਿਲਾਂ ਈਵੈਂਟਸ ਲੈ ਕੇ ਆ ਰਹੇ ਨੇ ਮਾਸਟਰ ਸਲੀਮ ਦੇ ਨਾਲ ਇੱਕ ਰੂਹਦਾਰੀ ਵਾਲੀ ਸ਼ਾਮ। ਅਤੇ ਮੇਰੇ ਨਾਲ ਰੋਹਨ ਜੁੜੇ ਹੋਏ ਨੇ ਮਿਲਾਂ ਈਵੈਂਟਸ ਤੋਂ, ਅਤੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸੋ ਮਾਸਟਰ ਸਲੀਮ ਨੂੰ ਸਾਡੇ ਤੱਕ ਲੈ ਕੇ ਆਉਣ ਵਾਲੇ ਰੋਹਨ। ਰੋਹਨ ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਆ? ਠੀਕ ਠਾਕ ਹੋ?
1: ਜੀ ਫਸਟ ਕਲਾਸ, ਚੜ੍ਹਦੀ ਕਲਾ। ਬਸ ਹੁਣ ਤਿਆਰੀਆਂ ਹੋ ਰਹੀਆਂ ਟੂਰ ਦੀਆਂ।
0: ਕੀ ਬਾਤ ਆ! ਔਰ ਮਾਸਟਰ ਸਲੀਮ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
1: ਮਾਸਟਰ ਸਲੀਮ ਦੇਖੋ, ਅਸੀਂ ਚਲੋ ਉੱਪਰ ਵਾਲੇ ਦੀ ਕਿਰਪਾ ਦੇ ਨਾਲ ਸ਼ੋਜ਼ ਜਿਹੜੇ ਹੁੰਦੇ ਨਾ ਸਾਰੀ ਕਮਿਊਨਿਟੀ ਲਈ ਹੁੰਦੇ ਆ
0: ਜੀ।
1: ਬਟ ਜਦੋਂ ਨਾ ਆਰਟਿਸਟ ਅਸੀਂ ਡਿਸਾਈਡ ਕਰਨਾ ਹੁੰਦਾ, ਪਿੱਕ ਕਰਨਾ ਹੁੰਦਾ ਹੈ ਕਿਹਦੇ ਨਾਲ ਕੰਮ ਕਰੀਏ, ਉਦੋਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਸਾਨੂੰ ਕੌਣ ਪਸੰਦ ਹੈ, ਕਿ ਅਸੀਂ ਕਿਹਦੇ ਫੈਨ ਆ।
0: ਕੀ ਬਾਤ ਹੈ! ਬਿਲਕੁਲ, ਇਹ ਚੀਜ਼ ਆਉਂਦੀ ਆ ਹਰ ਵਾਰ।
1: ਹਰ ਵਾਰੀ ਭਾਜੀ, ਕਿਉਂਕਿ ਹੁਣ ਜਦੋਂ ਤੁਸੀਂ ਇੱਕ ਆਰਟਿਸਟ ਦੇ ਪਿੱਛੇ ਆਪ ਖੁਦ ਫੈਨ ਹੁੰਦੇ ਹੋ ਨਾ, ਉਹ ਫਿਰ ਤੁਹਾਡਾ ਸਾਡਾ ਜ਼ੋਰ ਵੀ ਟੀਮ ਦਾ ਉਦਾਂ ਹੀ 10 ਗੁਣਾ ਜ਼ਿਆਦਾ ਲੱਗਦਾ।
0: ਕੀ ਬਾਤ ਹੈ!
1: ਜੇ ਅਸੀਂ ਕਿਸੇ ਆਰਟਿਸਟ ਨੂੰ ਖੁਦ ਨਹੀਂ ਪਸੰਦ ਕਰਦੇ, ਹਾਓ ਕੈਨ ਆਈ ਐਕਸਪੈਕਟ ਕਿ ਮੇਰੇ ਯਾਰ ਬੇਲੀ ਆਣਗੇ,
0: ਹੈਨਾ,
1: ਮੇਰੇ ਮੰਮੀ ਡੈਡੀ ਆਣਗੇ ਜੇ ਸਾਨੂੰ ਨਹੀਂ ਪਸੰਦ ਹੋਏ।
0: ਸੋ ਰੋਹਨ ਭਾਅ ਜੀ, ਇੱਕ ਤਾਂ ਆਪਾਂ ਮੈਸੇਜ ਦੇਣਾ ਆ, ਉਸ ਤੋਂ ਬਾਅਦ ਮੈਂ ਚਾਹੂੰਗਾ ਕਿ ਅਸੀਂ ਇੱਕ ਵਾਰੀ ਦੱਸੀਏ ਕਿ 24 ਜੁਲਾਈ ਨੂੰ ਸਮਾਂ, ਟਾਈਮ ਕਿੰਨੇ ਕੁ ਵਜੇ ਸਰੋਤੇ ਪਹੁੰਚਣ?
1: ਦੇਖੋ 24 ਜੁਲਾਈ ਹੈਗਾ ਫਰਾਈਡੇ, ਫਰਾਈਡੇ ਲੋਕੀ ਕੰਮ ਖਤਮ ਕਰਦੇ ਆ,
0: ਅੱਗੇ ਵੀਕਐਂਡ ਰਿਲੈਕਸ
1: ਰਿਲੈਕਸ ਹੋ ਕੇ 4-5 ਵਜੇ ਕੰਮ ਖਤਮ ਕੀਤਾ। ਕਈ ਲੋਕੀ ਤਾਂ ਹਾਫ ਡੇ ਕਰ ਲੈਂਦੇ ਫਰਾਈਡੇ ਨੂੰ, ਇਹ ਵੀ ਕਾਫੀ ਵਧੀਆ ਟੋਪਿਕ। ਕਈ ਲੋਕੀ 10 ਵਜੇ ਛੱਡ ਦਿੰਦੇ ਕੰਮ, ਕਈ 12 ਵਜੇ ਛੱਡ ਦਿੰਦੇ।
0: ਬਿਲਕੁਲ,
1: 7 ਵਜੇ ਡੋਰਸ ਓਪਨ ਹੋਣਗੇ ਤੇ 8 ਵਜੇ ਤੋਂ ਲੈ ਕੇ 9:30 ਵਜੇ ਤੱਕ ਸਟੇਜ ਤੇ ਐਂਟਰਟੇਨਮੈਂਟ ਚੱਲਦੀ ਹੋਏਗੀ, ਕਿਸੇ ਨਾ ਕਿਸੇ ਤਰੀਕੇ ਦੀ ਮਿਊਜ਼ੀਸ਼ੀਅਨ, ਕੁਛ ਨਵਾਂ ਨਵਾਂ।
0: 3-4 ਘੰਟੇ ਪੂਰਾ ਫੁੱਲ ਐਂਟਰਟੇਨਮੈਂਟ,
1: ਬਿਲਕੁਲ। ਐਂਡ 9:30 ਵਜੇ ਮਾਸਟਰ ਸਲੀਮ ਸਰ ਜੀ
0: ਔਨ ਸਟੇਜ। ਕੀ ਬਾਤ ਹੈ! ਸੋ ਮਾਸਟਰ ਸਲੀਮ ਨੂੰ ਲੰਬੇ ਸਮੇਂ ਦੇ ਬਾਅਦ, ਇੱਕ ਅਰਸੇ ਦੇ ਬਾਅਦ ਤੁਸੀਂ ਮਾਸਟਰ ਸਲੀਮ ਨੂੰ ਲਾਈਵ ਸੁਣੋਗੇ, ਔਰ ਇੱਕ ਐਸੀ ਮਹਿਫਲ ਹੋਊਗੀ ਕਿ ਤੁਸੀਂ ਬਾਅਦ ਵਿੱਚ ਸਟੋਰੀਆਂ ਵੇਖ ਕੇ ਕਹੋਗੇ ਔਰ ਕਾਸ਼ ਅਸੀਂ ਚਲੇ ਜਾਂਦੇ ਤੇ ਹੁਣ ਸਮਾਂ ਆ। ਟਿਕਟਾਂ ਲੈ ਲਓ, ਟੇਬਲ ਲੈ ਲਓ, ਇੱਕ VIP ਸ਼ੋਅ ਦੀ ਤਰ੍ਹਾਂ ਤੁਸੀਂ ਵੇਖੋਗੇ। ਮੇਲਾ ਈਵੈਂਟ ਦੇ ਜਿੰਨੇ ਸ਼ੋਅ ਆ ਨਾ, ਕਲਾਸਿਕ ਟੋਪ, ਮਤਲਬ ਐਂਡ ਕੁਆਲਿਟੀ, ਤੁਸੀਂ ਤਾਂ ਆਸੇ ਪਾਸੇ ਵੇਖ ਕੇ ਰਹਿੰਦੇ ਵੇਖਦੇ ਜਿਹੜੇ ਇਹਨਾਂ ਦੀ ਇਹਨਾਂ ਨੇ ਵਾਈਬ ਬਣਾਈ ਹੋਣੀ ਆ, ਤੁਸੀਂ ਕਹਿਣਾ ਕਿ ਯਾਰ ਝਟ ਕੇ ਇੱਦਾਂ ਵੇਖ ਲਈਏ ਸਲੀਮ ਸਾਹਿਬ ਨੂੰ ਬਾਅਦ 'ਚ ਵੇਖ ਲਾਂਗੇ। ਔਰ ਜਿਹੜੀ ਗਾਇਕੀ ਤੁਸੀਂ ਉਸ ਇਨਵਾਇਰਮੈਂਟ ਦੇ ਵਿੱਚ ਉਸ ਗਾਇਕੀ ਦਾ ਆਨੰਦ ਮਾਨਣਾ, ਮਿਲਾਂ ਈਵੈਂਟਸ ਇੱਕ ਬ੍ਰਾਂਡ ਬਣਨ ਵਾਲਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ, ਕਲਾਕਾਰ ਨੂੰ ਲਿਆ ਕੇ ਅਖਾੜੇ 'ਤੇ ਚੜ੍ਹਾ ਕੇ ਕਿਸੇ ਨੇ ਗਾਉਣਾ, ਪਰ ਕਲਾਕਾਰ ਨੂੰ ਇੱਕ ਫੀਲ, ਇੱਕ ਮਹਿਸੂਸ ਕਰਾਉਣਾ, ਸੁਣਨ ਵਾਲੇ ਨੂੰ ਲੱਗਣਾ ਕਿ ਮੈਂ ਸਪੈਸ਼ਲ ਹਾਂ, ਅਤੇ ਤੁਸੀਂ ਸਾਰੇ ਉਹ ਸਪੈਸ਼ਲ ਹੋਣ ਦਾ ਆਨੰਦ ਮਾਣ ਸਕਦੇ ਹੋ। ਟਿਕਟਾਂ ਬਹੁਤ ਜੈਨੂਨ ਰੇਟ 'ਤੇ, ਮੈਂ ਰੋਹਨ ਨੂੰ ਕਿਹਾ ਕਿ ਰੋਹਨ ਸਾਰਿਆਂ ਨੂੰ ਮੇਲਾ ਵਿਖਾਉਣਾ, ਸਾਰਿਆਂ ਨੂੰ ਇਹ ਮਹਿਫਲ ਦਿਖਾਉਣੀ ਆ, ਅਤੇ $39 ਤੋਂ ਟਿਕਟ ਸਟਾਰਟ ਹੋ ਰਹੀ ਆ। ਤੁਸੀਂ ਮੈਨੂੰ ਕਾਲ ਕਰ ਲਿਓ, ਗਰੁੱਪ ਦੇ ਵਿੱਚ ਟਿਕਟਾਂ ਲੈਣੀਆਂ, 15-20 ਦੋਸਤਾਂ ਨੇ, ਸੱਜਣਾ ਮਿੱਤਰਾਂ ਨੇ, ਪਰਿਵਾਰਾਂ ਨੇ, ਟੇਬਲਸ ਬਾਏ ਕਰਨੇ ਆ, ਤਾਂ ਤੁਸੀਂ ਰੋਹਨ ਨੂੰ ਕਾਲ ਕਰ ਲਿਓ, ਜਾਂ ਮੈਨੂੰ ਰੇਡੀਓ ਉਡਾਨ 'ਤੇ ਮੈਸੇਜ ਕਰ ਲਿਓ ਇੰਸਟਾਗ੍ਰਾਮ 'ਤੇ, ਜਾਂ ਤੁਸੀਂ 4370 0001 'ਤੇ ਮੈਨੂੰ ਕਾਲ ਕਰ ਲਿਓ, ਰੋਹਨ ਆਪਣਾ ਨੰਬਰ ਦੇ ਦਿਓ ਆਰਾਮ ਨਾਲ, ਤਾਂ ਕਿ ਸਰੋਤੇ ਲਿਖ ਲੈਣ।
1: ਭਾਜੀ ਤੁਹਾਡਾ ਨੰਬਰ ਬੈਸਟ ਹੈ,
0: ਨਹੀਂ ਕੋਈ ਗੱਲ ਆ, ਬਸ ਦੋ ਦੇ ਗੱਲ
1: ਗੱਲ ਤਾਂ ਉੱਥੇ ਆ ਜਾਂਦੀ ਹੈ। ਪ੍ਰਭ ਭਾਜੀ ਸਾਡੇ ਵੱਡੇ ਭਰਾ ਨੇ, ਅਤੇ ਤੁਸੀਂ ਉਹਨਾਂ ਨੂੰ ਫੋਨ ਕਰੋ, ਜਾਂ ਕਿਸੇ ਨੇ ਸਾਨੂੰ ਫੋਨ ਕਰਨਾ ਜੇ ਭਾਜੀ ਨਹੀਂ ਚੱਕਦੇ ਕਿਸੇ ਮੌਕੇ 'ਤੇ, 647-783-9873
0: ਲਿਖ ਲਿਆ ਜੀ। ਸੋ ਟਿਕਟਾਂ $39.99 ਤੋਂ ਸਟਾਰਟ ਆ, ਮੈਂ ਕਰਵਾਤੀਆਂ $60 ਟਿਕਟ, ਤੁਹਾਨੂੰ $40 'ਚ ਮਿਲ ਜਾਣੀ ਆ, ਅਤੇ ਫਿਰ ਮੌਕਾ ਨਾ ਗਵਾਓ, ਟਿਕਟਾਂ ਬਾਏ ਕਰ ਲਓ millanticks.com ਤੋਂ। ਰਾਈਟ ਬਾਈ,
1: ਰੇਡੀਓ ਡਾਨ ਸਪੈਸ਼ਲ,
0: ਕਿਆ ਬਾਤ ਆ! ਸੋ ਟਿਕਟਾਂ ਤੁਸੀਂ ਬਾਏ ਕਰ ਲੈਣੀਆਂ, ਜੇ ਤੁਸੀਂ ਚਾਹੁੰਦੇ ਕਿ ਨਹੀਂ ਬਾਈ ਸਾਨੂੰ ਤਾਂ ਪੇਪਰ ਵਾਲੀ ਟਿਕਟ ਜੀ ਚਾਹੀਦੀ, ਹੱਥ ਦੇ ਵਿੱਚ ਹੋਵੇ, ਸਵਾਦ ਜਿਹਾ ਆਉਂਦਾ ਫੜ ਕੇ ਵੇਖਣ ਦਾ, ਸਟੋਰੀਆਂ ਸਟਾਰੀਆਂ ਪਾਉਣ ਦਾ, ਤਾਂ ਤੁਹਾਡੇ ਵਾਸਤੇ ਉਹ ਵੀ ਰੈਡੀ ਹੋ ਜਾਣਗੀਆਂ। ਤੁਸੀਂ ਕਾਲ ਕਰ ਲਿਓ, ਗਰੁੱਪਸ ਦੇ ਵਿੱਚ ਸੱਜਣਾ ਮਿੱਤਰਾਂ ਜਾਣਾ, ਅਤੇ ਫਿਰ ਨੱਚਣਾ ਕੁੱਦਣਾ ਹੱਸਣਾ ਸਭ ਤੋਂ, ਜੇ ਜ਼ਿੰਦਗੀ ਦੇ ਵਿੱਚ ਐਸੇ ਮੌਕੇ ਮਿਲਦੇ ਨਾ ਇੰਜੋਏ ਕਰਨ ਦੇ, ਤਾਂ ਛੱਡਿਆ ਨਾ ਕਰੋ ਜ਼ਿੰਦਗੀ। ਹੱਸਣ ਖੇਡਣ ਨੱਚਣ ਟੱਪਣ ਨਾਲ ਹੀ ਖੂਬਸੂਰਤ ਬਣਦੀ ਆ, ਅਤੇ ਐਸਾ ਖੂਬਸੂਰਤ। ਔਰ ਮਾਸਟਰ ਸਲੀਮ ਤਾਂ ਯਾਰ ਤੁਸੀਂ ਜੇ ਅੱਜ ਤੱਕ ਨਹੀਂ ਵੇਖਿਆ ਤਾਂ ਵੇਖੋ, ਮੈਂ ਤਾਂ ਆਪ, ਮੈਨੂੰ ਤਾਂ ਹੰਸਰਾਜ ਪਹਿਲਾਂ ਬਾਈ ਹੁਣਾਂ ਨੇ ਵਿਖਾਤਾ, ਮੈਂ ਤਾਂ ਹੰਸਰਾਜ ਨੂੰ ਸਾਰੀ ਉਮਰ ਸੁਣਦਾ ਰਿਹਾ ਕਿ ਕਦੋਂ ਵੇਖਾਂਗੇ ਲਾਈਵ। ਬਾਈ ਹੁਣਾਂ ਨੇ ਸਾਨੂੰ ਹੰਸਰਾਜ ਸਾਹਿਬ ਦੇ ਦਰਸ਼ਨ ਕਰਾਤੇ, ਹੁਣ ਮਾਸਟਰ ਸਲੀਮ। ਸਾਰੇ ਸੁਪਨੇ ਮੈਨੂੰ ਲੱਗਦਾ ਮੇਰੇ ਮਿਲਣਾ ਇਵੈਂਟਸ ਨੇ ਪੂਰੇ ਕਰਨੇ ਆ, ਅਤੇ ਤੁਸੀਂ ਵੀ ਆਪਣੇ ਸੁਪਨੇ ਪੂਰੇ ਕਰੋ, ਆਪਣੇ ਮਨਪਸੰਦ ਕਲਾਕਾਰ ਨੂੰ ਵੇਖੋ, ਔਰ ਮੇਲਾ ਇਵੈਂਟ ਦੀ ਸ਼ਾਮ ਦਾ ਤੁਸੀਂ ਜੋ ਆਨੰਦ ਲੈਣਾ ਆ ਤਾਂ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਜਲਵਾ ਦੇਖੋ ਤੁਸੀਂ, ਉਸ ਰਾਤ ਨੂੰ ਤੁਸੀਂ ਭੁੱਲ ਨਹੀਂ ਪਾਓਗੇ। ਖੂਬਸੂਰਤ ਰਾਤ ਹੋਊਗੀ, ਚਾਹੇ ਤੁਸੀਂ$40 ਵਾਲੀ ਟਿਕਟ ਲੈਂਦੇ ਹੋ, ਚਾਹੇ ਤੁਸੀਂ ਲੈਂਦੇ ਹੋ $100 ਵਾਲੀ। ਡਰਿੰਕਸ ਅਨਲਿਮਿਟਡ ਆ, ਡਰਿੰਕ ਹੁਣ ਦੂਜੀ ਨਾ ਸੋਚ ਲਿਓ, ਕੋਲਡ ਡਰਿੰਕਸ, ਬੱਚੇ ਆ ਰਹੇ ਆ ਨਾਲ, ਪਰਿਵਾਰ ਆ ਰਿਹਾ, ਸੋ ਫੈਮਿਲੀ ਵਾਲਾ ਮਾਹੌਲ ਆ। ਬਾਕੀ ਟੇਬਲ ਵਾਲਿਆਂ ਵਾਸਤੇ ਰੌਣਕ ਮੇਲਾ ਪੂਰਾ ਆ, ਤੁਸੀਂ ਟੇਬਲ ਬੁੱਕ ਕਰਨੇ ਆ ਫੈਮਿਲੀਆਂ ਨਾਲ, ਪਰਿਵਾਰਾਂ ਦੇ ਨਾਲ, ਅਤੇ ਮਿਲਣਾ tix.com ਤੋਂ ਜਾ ਕੇ ਤੁਸੀਂ ਟਿਕਟਾਂ ਬਾਏ ਕਰ ਲਿਓ, ਜਾਂ ਤੁਸੀਂ 437-3870-0001 647-7838-93 ਰੋਹਨ ਸ਼ਰਮਾ ਨਾਲ ਗੱਲਬਾਤ ਕਰ ਸਕਦੇ ਹੋ। ਕਾਲ ਲੈ ਲਈਏ, ਕਾਲਾਂ ਬਹੁਤ ਸਾਰੀਆਂ ਆ ਪਰ ਮੈਂ ਇੱਕ ਹੀ ਕਾਲ ਲਊਂਗਾ ਕਿਉਂਕਿ ਸਮਾਂ ਬਹੁਤ ਘੱਟ ਆ। ਜੀ ਸਤਿ ਸ਼੍ਰੀ ਅਕਾਲ ਜੀ, 4100 ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
2: ਜੀ ਮੈਂ ਸਭ ਤੋਂ ਪਹਿਲਾਂ ਕਹਾਂਗੀ ਕਿ ਜਿਹੜੇ ਮਾਂ ਬਾਪ ਦੀ ਸੇਵਾ ਨਹੀਂ ਨਾ ਕਰ ਸਕੇ ਉਹਨਾਂ ਦਾ ਇਹ ਦੁਨੀਆਂ 'ਚ ਰਹਿਣਾ ਹੀ ਰੱਬ ਦੇ ਅੱਗੇ ਬਹੁਤ ਬੜਾ ਜ਼ੁਲਮ ਹੈ, ਕਿਉਂਕਿ ਜਿਨ੍ਹਾਂ ਨੇ ਸਾਨੂੰ ਦੁਨੀਆਂ ਦਿਖਾਈ ਅਗਰ ਅਸੀਂ ਉਹਨਾਂ ਦੀ ਸੇਵਾ ਨਹੀਂ ਨਾ ਕਰ ਸਕੇ ਤਾਂ ਕੁਛ ਵੀ ਨਹੀਂ ਹੈ, ਕਿਉਂਕਿ ਜਿਹੜੇ ਮਾਂ ਬਾਪ ਹੈ ਉਹ ਨਹੀਂ ਮਿਲਦੇ, ਬਾਕੀ ਸਾਰੇ ਰਿਸ਼ਤੇ ਮਿਲ ਜਾਂਦੇ ਆ ਤੁਹਾਨੂੰ, ਵਾਈਫ ਬੱਚੇ ਹਰੇਕ ਰਿਸ਼ਤਾ ਮਿਲੇਗਾ, ਲੇਕਿਨ ਮਾਂ ਬਾਪ ਨਹੀਂ ਮਿਲਦਾ।
0: ਪਰ ਭੈਣ ਜੀ ਐਸੇ ਕੀ ਹੁੰਦਾ ਕਿ ਅਸੀਂ, ਸਾਡਾ ਮਾਂ ਪਿਓ ਸਾਨੂੰ ਇੱਕ ਕਮਰੇ ਵਿੱਚ ਪਾ ਲੈਂਦਾ, ਪਰ ਸਾਡੇ ਤੋਂ 5-5, 6-6 ਕਮਰਿਆਂ ਵਾਲੇ ਘਰਾਂ ਦੇ ਵਿੱਚ ਮਾਂ ਪਿਓ ਰੱਖਣੇ ਔਖੇ ਹੋ ਜਾਂਦੇ, ਐਸਾ ਕਿਉਂ?
2: ਕਿਉਂਕਿ ਮਾੜੀ ਕਿਸਮਤ ਹੈ ਉਹਨਾਂ ਦੀ, ਜਿਹੜੇ ਸਮਝ ਨਹੀਂ ਪਾ ਰਹੇ ਕਿ ਜਦ ਉਹਨਾਂ ਦਾ ਟਾਈਮ ਹੈ, ਜਦ ਅਸੀਂ ਉਹਨਾਂ ਨੂੰ ਨਹੀਂ ਸੰਭਾਲ ਰਹੇ ਤਾਂ ਕੱਲ ਨੂੰ ਸਾਡਾ ਵੀ ਉਹੀ ਟਾਈਮ ਆਣਾ ਹੈ। ਹਿਸਟਰੀ ਆਲਵੇਜ਼ ਰਿਪੀਟ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਭੈਣ ਜੀ, ਬਹੁਤ ਸ਼ੁਕਰੀਆ। 905-673-3337

0: ਦੇਖਦੇ ਕੁਛ ਜਿਹੜੇ ਬਾਕੀ ਵੀ ਸਿੰਗਰਸ ਨੇ ਹਨਾ, ਮਤਲਬ ਮਾਸਟਰ ਸਲੀਮ ਵਰਗਾ ਸਿੰਗਰ ਆ ਰਿਹਾ ਇੱਥੇ ਹਨਾ,
1: ਕੀ ਬਾਤ ਆ,
0: ਕੁਛ ਨਾ ਕੁਛ ਤਾਂ ਕਰਨਾ ਪੈਣਾ ਬੇਟਾ,
1: ਫਿਰ ਤਾਂ ਬਲਾਸਟ ਕਰ ਦੀ ਕੱਲ ਨੂੰ,
0: ਕੱਲ ਕੁਛ
1: ਸਟੇ ਟਿਊਨਡ ਰਹੋ ਤੁਸੀਂ, ਬਸ ਸੁਣੋ ਰੇਡੀਓ ਉਡਾਨ ਨਾਲ ਜੁੜੇ ਰਹੋ ਤੇ ਕੁਛ ਵਧੀਆ ਕਰਦੇ ਆ, ਪਰ ਟਿਕਟਾਂ ਤੁਸੀਂ ਲੈ ਲਿਓ, ਬਾਅਦ ਚ ਇਹ ਨਾ ਕਹੋ ਕਿ ਟਿਕਟਾਂ ਥੁੜ ਜਾਣੀਆਂ, ਕਿਉਂਕਿ ਆਲਰੇਡੀ ਬਹੁਤ ਸਾਰੇ ਟਿਕਟ ਸੋਲਡ ਆਊਟ ਹੋ ਚੁੱਕੀਆਂ ਆ। ਜੇ ਤੁਸੀਂ ਆਪਣੇ ਯਾਰਾਂ ਮਿੱਤਰਾਂ ਸੱਜਣਾ ਨੂੰ ਸੁਨੇਹੇ ਲਾ ਦਿਓ, ਇਕੱਠੀਆਂ ਟਿਕਟਾਂ ਬਾਏ ਕਰੋਗੇ ਤਾਂ ਮੈਨੂੰ ਕਾਲ ਕਰ ਲਿਓ, ਰੋਹਨ ਤੋਂ ਆਪਾਂ ਡਿਸਕਾਊਂਟ ਲੈ ਦਾਂਗੇ। ਤੁਸੀਂ ਕਾਲ ਕਰ ਲਓ ਰੋਹਨ, ਉਹਨਾਂ ਨੂੰ 437-8700-4370-8700-0001 ਮੇਰਾ ਨੰਬਰ ਆ। ਤੁਸੀਂ ਰੋਹਨ ਨੂੰ ਕਾਲ ਕਰਨੀ ਹੈ 647-783-98-73 ਤੇ ਟਿਕਟਾਂ ਬੁੱਕ ਕਰ ਲਓ, ਬਾਕੀ ਦੇ ਜਿਹੜੇ ਸਰਪ੍ਰਾਈਜ਼ ਤੁਹਾਨੂੰ ਮਿਲੀ ਜਾਣੇ ਆ, ਪਰ ਟਿਕਟਾਂ ਪਹਿਲਾਂ ਬੁੱਕ ਕਰ ਲਓ। ਕਦੀ ਤੁਸੀਂ ਐਸੀ ਸ਼ਾਮ ਵੇਖੀ ਨਹੀਂ ਹੋਣੀ, ਹੱਥ ਦੇ ਵਿੱਚ ਤੁਹਾਡੇ ਡਰਿੰਕ ਹੋਵੇ, ਜਾਮ ਹੋਵੇ ਅਤੇ ਨਾਲ ਦੀ ਨਾਲ ਤੁਸੀਂ ਟੇਬਲ ਬੈਠੇ ਹੋਵੇ ਉਹਦੇ ਪਰਿਵਾਰ ਦੇ ਨਾਲ, ਆਪਣੇ ਯਾਰਾਂ ਦੋਸਤਾਂ ਦੇ ਨਾਲ ਐਸੀ ਮਹਿਫਲ ਸਜਣੀ ਆ ਕਿ ਇਹ ਕਦੀ ਭੁੱਲਣੀ ਨਹੀਂ ਆ। ਸੋ ਉੱਤੋਂ ਮਿਲਣਾ ਈਵਨ ਦੀ ਸ਼ਾਮ ਹੋਵੇ ਬਾਜੀ ਕੁਛ।
0: ਬਾਜੀ ਇੱਕ ਹੋਰ ਗੱਲ, ਸਾਨੂੰ ਕਈ ਲੋਕ ਨਾ ਕਾਲਸ ਆਉਂਦੇ ਆ, ਉਹ ਕਹਿੰਦੇ ਯਾਰ ਅਸੀਂ ਮਾਸਟਰ ਸਲੀਮ ਭਾਜੀ ਨੂੰ ਇੱਥੋਂ ਜਾਣਦੇ ਹਾਂ, ਸਾਡੇ ਗੁਆਂਢੀ ਸੀ, ਸਾਡੇ ਪਿੰਡ ਦੇ ਸੀ, ਸਾਡੇ ਇੱਦਾਂ ਸੀ, ਸਾਡੇ ਉੱਦਾਂ ਸੀ ਹਨਾ, ਤੇ ਭਾਜੀ ਨੂੰ ਪਿਆਰ ਕਰਨ ਵਾਲੇ ਬਹੁਤ ਨੇ,
1: ਬਹੁਤ
0: ਠੀਕ ਹੈ, ਤੇ ਭਾਜੀ ਨੇ ਇੱਥੇ ਹੋਣਾ ਸਿਰਫ ਇੱਕ ਲਿਮਿਟਿਡ ਟਾਈਮ ਦੇ ਲਈ। ਸੋ ਅਸੀਂ ਜੇ ਕਿਸੇ ਨੇ ਕੋਈ ਮਨ ਚ ਕੋਈ ਚਾਹਤ ਹੈ ਨਾ ਕਿ ਮੈਂ ਕੋਈ ਪ੍ਰਾਈਵੇਟ ਮੀਟ ਐਂਡ ਗ੍ਰੀਟ ਕਰਨਾ ਹੈ ਨਾ, ਸਾਡੇ ਪ੍ਰਾਈਵੇਟ ਮੀਟ ਐਂਡ ਗ੍ਰੀਟ ਦੀ ਇੱਕ ਡਿਫਰੈਂਟ ਨਾਈਟ ਹੋਏਗੀ ਇੱਕ, ਤੇ ਉਹਦੇ ਵਿੱਚ ਵੀ ਜੇ ਇੰਟਰਸਟ ਹੈ ਤੁਹਾਨੂੰ ਕਾਲ ਕਰਨ,
1: ਕਾਲ ਕਰਨ
0: ਉਸ ਟਾਈਮ ਤੇ ਜਦੋਂ ਭਾਜੀ ਇੱਥੇ ਹੋਣਗੇ ਉਦੋਂ ਮਿਲਣਾ।
1: ਮੈਂ ਆਲਰੇਡੀ ਦੋ ਅੱਜ ਸੱਜਣਾਂ ਨੂੰ ਮਿਲ ਕੇ ਆਇਆ, ਉਹ ਕਹਿੰਦੇ ਭਾਜੀ ਸਾਨੂੰ ਸਪੈਸ਼ਲ ਮੰਗਾਓ ਤੇ ਸਪੈਸ਼ਲ ਅਸੀਂ ਮਿਲਣਾ ਚਾਹੁੰਦੇ ਹਾਂ, ਤੇ ਜਦੋਂ ਵੀ ਸਲੀਮ ਸਾਹਿਬ ਇੱਥੇ ਆਏ ਤੇ ਸਪੈਸ਼ਲ ਮਿਲਾਵਾਂਗੇ ਤੁਹਾਨੂੰ। ਔਰ ਤੁਸੀਂ ਬਸ ਸਟੇ ਟਿਊਨਡ, ਮਿਲਣਾ ਈਵੈਂਟਸ ਦੇ ਪੇਜ ਤੇ ਜਾ ਕੇ ਤੁਸੀਂ ਇੰਸਟਾਗ੍ਰਾਮ ਤੇ ਜਾ ਕੇ ਸਾਰੀ ਇਨਫੋਰਮੇਸ਼ਨ ਲੈ ਲੈਣੀ ਆ ਤੇ ਕਾਲ ਕਰ ਲੈਣੀ ਆ, ਟਿਕਟਾਂ ਬਾਏ ਕਰ ਲਓ, ਬਾਕੀ ਦੀਆਂ ਗੱਲਾਂ ਬਾਅਦ ਚ, ਪਹਿਲਾਂ ਟਿਕਟਾਂ ਬਹੁਤ ਜ਼ਰੂਰੀ ਹੈ। ਸੋ 905-673-3337 ਸਮਾਂ ਹੋ ਗਿਆ, ਪੀਜ਼ਾ ਟੂ ਗੋ ਦਾ ਮੈਸੇਜ ਦੇ ਦੀ ਹੈ, ਬੈਸਟ ਪੀਜ਼ਾ ਇਨ ਦਾ ਟਾਊਨ, ਪੀਜ਼ਾ ਟੂ ਗੋ। ਅੱਜ ਮੈਂ ਸਪਰਿੰਗ ਰੋਲ ਖਾ ਕੇ ਆਇਆ, ਵਰਲਡ ਬੈਸਟ ਸਪਰਿੰਗ ਰੋਲ। ਤੁਸੀਂ ਇੱਦਾਂ ਕਰੋ, ਓਕੇ ਲੈਟ ਮੀ ਗਿਵ ਯੂ ਦਾ ਡੀਲ, ਤੁਸੀਂ ਪੀਜ਼ਾ ਟੂ ਦੇ ਗੋ ਤੇ ਜਾਓ, ਕੁਛ ਵੀ ਬਾਏ ਕਰੋ, ਮਕਲੋਗਨ ਵਾਲੀ ਲੋਕੇਸ਼ਨ ਤੇ ਕੁਛ ਵੀ ਬਾਏ ਕਰਨਾ ਆ ਤੇ ਉਹ ਖਾ ਕੇ ਉਹਦੀ ਵੀਡੀਓ ਪਾਓ ਤੇ ਵੀਡੀਓ ਕਲੈਬ ਕਰ ਦਿਓ ਤੇ ਨਾਲ ਇੱਕ ਪੀਜ਼ਾ ਬਿਲਕੁਲ ਫ੍ਰੀ। ਜੋ ਵੀ ਤੁਸੀਂ ਬਾਏ ਕੀਤੇ, 20 ਪੀਜ਼ੇ ਬਾਏ ਕੀਤੇ ਆ, ਉਹਦੀ ਵੀਡੀਓ ਬਣਾਓ ਤੇ 20 ਦੇ 20 ਪੀਜ਼ੇ ਤੁਹਾਨੂੰ ਫ੍ਰੀ। ਦੇਖੋ ਐਡੀ ਵਧੀ ਡੀਲ ਤੁਹਾਨੂੰ ਮਿਲ ਸਕਦੀ ਹੈ, ਰੇਡੀਓ ਉਡਾਨ ਦਾ ਨਾਮ ਲੈ ਦਿਓ, ਮਕਲੋਗਨ ਵਾਲੀ ਲੋਕੇਸ਼ਨ ਤੇ ਆ। ਓਨਲੀ ਤੁਸੀਂ ਚਾਹੇ 20 ਵਿੰਗ ਲੈ ਲਿਆ, ਤੁਸੀਂ 20 ਸੋਇਆ ਚਾਪ ਲੈ ਲਿਆ, ਤੁਸੀਂ 20, ਤੁਸੀਂ ਪੂਰੀ ਕੈਟਰਿੰਗ ਬੁੱਕ ਕਰਾਈ ਆ, ਓਨੀ ਨਾਲ ਦੀ ਨਾਲ ਬਿਲਕੁਲ ਫ੍ਰੀ। ਤੁਸੀਂ ਅੱਜ ਮੇਰੇ ਤੋਂ ਮੈਂ ਮੈਸੇਜ ਦੇਤਾ ਤੁਹਾਨੂੰ, ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਮੈਨੂੰ ਕਾਲ ਲਾ ਲਿਓ। ਤੁਸੀਂ ਵੀਡੀਓ ਬਣਾਉਣੀ ਹੈ, ਕਲੈਬ ਕਰਨੀ ਆ ਪੀਜ਼ਾ ਟੂ ਗੋ ਦੇ ਨਾਲ, ਅਤੇ ਤੁਸੀਂ 2 ਪੀਜ਼ ਲਿਆ, 3 ਲਿਆ, 4 ਲਿਆ, ਚਾਹੇ ਤੁਸੀਂ ਲਈਆਂ ਵਿੰਗਾਂ, ਚਾਹੇ ਲਈ ਫਿਸ਼ ਡਬਲ, ਨਾਲ ਫ੍ਰੀ ਬਿਲਕੁਲ। ਪਰ ਰੀਲ ਪਾਉਣੀ ਪੈਣੀ ਆ, ਮਕਲੋਗਨ ਵਾਲੀ ਲੋਕੇਸ਼ਨ 'ਤੇ ਜਾ ਕੇ 905-840-9696 905-840-9696 ਅਤੇ ਫੈਸ਼ਨ ਆਈ ਕਿਊ ਨੂੰ ਤੁਸੀਂ ਯਾਦ ਰੱਖਣਾ, ਟੋਪ ਦਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਲਹਿੰਗੇ ਗਰਾਰੇ ਸ਼ਰਾਰੇ ਹੋਣ, ਚਾਹੇ ਕੋਟ ਪੈਂਟ ਸੂਟ ਬਲੇਜ਼ਰ ਹੋਣ, ਤਾਂ ਫੈਸ਼ਨ ਆਈ ਕਿਊ। ਮਾਫ ਕਰਨਾ, ਵਿਆਹ ਵਾਸਤੇ ਸ਼ੋਪਿੰਗ ਕਰਨੀ, ਹੁਣ ਇੰਡੀਆ ਜਾਣ ਦੀ ਲੋੜ ਨਹੀਂ ਆ, ਬਸ ਜਹਾਜ਼ ਫੜੋ ਗੱਚਾ ਟੈਰਾਂ ਵਾਲਾ ਅਤੇ ਬਸ ਫੈਸ਼ਨ ਆਈ ਕਿਊ 'ਤੇ ਲੈਂਡ ਹੋ ਜਾਓ, ਅਤੇ ਕੁਛ ਵੀ ਬਾਏ ਕਰਨਾ ਰੇਡੀਓ ਉਡਾਨ ਦਾ ਰੈਫਰੈਂਸ ਦੇ ਦਿਓ, ਪੈਰੇ ਪੈਰੇ ਤੋਹਫੇ ਅਤੇ ਬੈਸਟ ਪ੍ਰਾਈਜ਼ ਤੁਹਾਨੂੰ ਮਿਲ ਜਾਣਾ ਆ ਪ੍ਰੀਮੀਅਮ ਕਲੋਥਿੰਗ ਬ੍ਰਾਂਡ 'ਤੇ 905-453-2225 ਫੈਸ਼ਨ ਆਈ ਕਿਊ। ਸੋ ਮਿਲਦੇ ਹਾਂ ਫਿਰ ਕੱਲ੍ਹ ਨੂੰ, ਇੱਕ ਮੈਸੇਜ ਹੋਰ ਦੇ ਦਈਏ ਤੁਹਾਨੂੰ, ਲਵਾਨਾ ਵੈਲਨੈਸ ਸਪਾ ਦਾ ਮਸਾਜ ਕਰਾ ਕੇ ਆਉਣਾ, ਰਿਲੈਕਸ ਹੋਣਾ ਆ, ਬਾਡੀ ਕੰਟੋਰਿੰਗ ਬਿਊਟੀ ਸਰਵਿਸ ਮਿਲਦੀਆਂ ਭੈਣਾਂ ਵਾਸਤੇ, ਟੋਪ ਟੋਪ ਦੀ ਬਿਊਟੀ ਸਰਵਿਸ, ਇਨਵਾਇਰਮੈਂਟ ਆ ਘਰ ਵਰਗੀ, ਪ੍ਰੋਫੈਸ਼ਨਲ ਥੈਰੇਪਿਸਟ ਇਹਨਾਂ ਕੋਲ, ਲਵਾਨਾ ਵੈਲਨੈਸ ਸਪਾ। ਕੱਲ੍ਹ ਨੂੰ ਇਹਨਾਂ ਨਾਲ ਇੰਟਰਵਿਊ ਕਰਾਵਾਂਗੇ ਆਪਾਂ, 416-881-5385 ਬਿਊਟੀ ਸਰਵਿਸ ਲੈਣੀ ਆ ਪ੍ਰੋਫੈਸ਼ਨਲ, ਅਤੇ ਟੋਪ ਦੇ ਇਹਨਾਂ ਕੋਲ ਜਿਹੜੇ ਆਰਟਿਸਟ ਆ, ਇਹਨਾਂ ਕੋਲ ਜਿਹੜੇ ਆਰਟਿਸਟ ਹੀ ਹੁੰਦੇ, ਜਿਹੜੇ ਬਿਊਟੀਸ਼ੀਅਨ ਹੁੰਦੇ ਨਾ, ਉਹਨਾਂ ਤੋਂ ਵੱਡਾ ਆਰਟਿਸਟ ਕੋਈ ਨਹੀਂ ਆ। ਸੋ ਤੁਸੀਂ ਲਵਾਨਾ ਵੈਲਨੈਸ ਸਪਾ ਅਤੇ ਅਪੁਆਇੰਟਮੈਂਟ ਲੈ ਲਓ, 416-881-5385। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸਿਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਗੁੱਡ ਨਾਈਟ। ਮਿਲਦੇ ਹਾਂ ਕੱਲ੍ਹ ਨੂੰ ਇਸੇ ਟਾਈਮ ਇਸੇ ਵੇਲੇ ਅਤੇ ਇਸੇ ਘੜੀ ਇਸੇ ਪਲ ਰੇਡੀਓ ਪ੍ਰੋਗਰਾਮ ਉਡਾਨ 'ਤੇ, ਅਤੇ ਜ਼ਿੰਦਾਬਾਦ, ਖੁਸ਼ ਰਹੋ, ਆਬਾਦ ਰਹੋ, ਅਤੇ ਮਿਲਦੇ ਹਾਂ ਫਿਰ ਕੱਲ੍ਹ ਨੂੰ ਆਪਾਂ ਸਵੇਰੇ ਵੀ ਮਿਲਾਂਗੇ ਆਪਾਂ ਵੀ 7-8, ਅਤੇ ਸਟੇ ਟਿਊਨਡ AM 530 ਦੇ ਸਾਰੇ ਪ੍ਰੋਗਰਾਮ ਨਾਲ ਜੁੜੇ ਰਹੋ, ਰੇਡੀਓ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ।
2: This is AM 530, CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨਿੰਗ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਜ਼ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ। ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ, ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਵਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਹਿਚਾਣ ਹੋਣਾ ਚਾਹੀਦਾ, ਆਪਣੀ ਪਹਿਚਾਣ ਵਾਲਾ ਦੀਵਾ ਨਾ

ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ

0: ਦੋਸਤੋ ਕੀ ਹਾਲ ਚਾਲ ਨੇ। ਉਮੀਦ ਕਰਦਾ ਤੁਸੀਂ ਬਿਲਕੁਲ ਠੀਕ ਠਾਕ ਹੋਗੇ, ਸਾਰਿਆਂ ਦੇ ਪਰਿਵਾਰਾਂ ਦੇ ਵਿੱਚ ਬਿਲਕੁਲ ਤੰਦਰੁਸਤੀ ਹੋਏਗੀ, ਖੁਸ਼ਹਾਲੀ ਹੋਏਗੀ। ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਸਾਡਾ ਤੁਹਾਡਾ ਸਾਥ ਹੁੰਦਾ ਹੈ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ, ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਲੈ ਕੇ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਤੁਸੀਂ ਸੁਣਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ 5:30 AM ਦੀ ਫ੍ਰੀਕੁਐਂਸੀ ਤੇ। 5:30 AM ਦੀ ਫ੍ਰੀਕੁਐਂਸੀ ਤੇ ਸਵੇਰੇ 4 ਵਜੇ ਤੋਂ ਲਗਾਤਾਰ ਦੋਸਤ ਮਿੱਤਰ ਆਪਣੇ ਆਪਣੇ ਪ੍ਰੋਗਰਾਮਾਂ ਦੇ ਰਾਹੀਂ ਤੁਹਾਡਾ ਮਨੋਰੰਜਨ ਕਰਦੇ ਹਨ, ਤੁਹਾਨੂੰ ਅਪਡੇਟ ਕਰਦੇ ਹਨ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ, ਦੇਸ਼ ਵਿਦੇਸ਼ ਦੇ ਵਿੱਚ ਜੋ ਜੋ ਹੋਰ ਕੁਝ ਘਟਿਆ ਉਸ ਸਭ ਕੁਝ ਦੇ ਨਾਲ ਤੁਹਾਨੂੰ ਅਪਡੇਟ ਕਰਦੇ ਨੇ। ਤੇ ਇਸ ਵੇਲੇ ਸਾਡੀ ਵਾਰੀ ਹੁੰਦੀ ਹੈ, ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਕਿ ਅਸੀਂ ਜੋ ਤਿਲ ਫੁੱਲ ਆਪਣੇ ਵੱਲੋਂ ਹਿੱਸਾ ਪਾ ਸਕਦੇ ਹੋਈਏ ਤੁਹਾਡੇ ਮਨੋਰੰਜਨ ਵਾਸਤੇ, ਤੁਹਾਨੂੰ ਉਸ ਪੰਜਾਬ ਦੇ ਨਾਲ ਜੋੜਨ ਦੇ ਵਾਸਤੇ, ਤੁਹਾਨੂੰ ਮਾਂ ਬੋਲੀ ਦੇ ਨਾਲ ਜੋੜਨ ਵਾਸਤੇ, ਪੰਜਾਬੀ ਸੱਭਿਆਚਾਰ, ਪੰਜਾਬੀ ਵਿਰਾਸਤ ਦੇ ਨਾਲ ਜੋੜਨ ਵਾਸਤੇ, ਕਿਉਂਕਿ ਸਾਡਾ ਰੇਡੀਓ ਪ੍ਰੋਗਰਾਮ ਸਮਰਪਿਤ ਹੀ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨੂੰ ਹੈ। ਤੁਸੀਂ ਦੇਖਿਆ ਹੋਏਗਾ ਕਿ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਅਸੀਂ ਹਿੰਦੀ ਗਾਣਾ, ਮੇਰਾ ਖਿਆਲ ਹੈ ਅਸੀਂ ਕਦੇ ਨਹੀਂ ਚਲਾਇਆ, ਵੀ ਹਿੰਦੀ ਨੂੰ ਅਸੀਂ ਪਿਆਰ ਬਹੁਤ ਕਰਦੇ ਹਾਂ, ਸਾਡੀ ਚਲੋ ਨੈਸ਼ਨਲ ਲੈਂਗੁਏਜ ਹੈ ਹਿੰਦੁਸਤਾਨ ਦੀ, ਸਾਰੀਆਂ ਭਾਸ਼ਾਵਾਂ ਦਾ ਆਦਰ ਕਰਨਾ ਚਾਹੀਦਾ, ਸਤਿਕਾਰ ਕਰਨਾ ਚਾਹੀਦਾ ਔਰ ਅਸੀਂ ਕਰਦੇ ਵੀ ਹਾਂ। ਲੇਕਿਨ ਸਾਡਾ ਰੇਡੀਓ ਪ੍ਰੋਗਰਾਮ, ਕਿਉਂਕਿ ਅਸੀਂ ਇਸ ਨੂੰ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨੂੰ ਸਮਰਪਿਤ ਕੀਤਾ ਹੋਇਆ, ਉਹਨਾਂ ਦੋਸਤ ਮਿੱਤਰਾਂ ਭਰਾਵਾਂ ਨੂੰ ਉਹਨਾਂ ਦੀਆਂ ਯਾਦਾਂ ਦੇ ਨਾਲ ਜੋੜਨ ਦੇ ਲਈ, ਉਹਨਾਂ ਦੇ ਵਿਰਸੇ ਦੇ ਨਾਲ ਜੋੜਨ ਲਈ, ਜਿਹੜੇ ਉਸ ਪੰਜਾਬ ਤੋਂ ਰੋਜ਼ੀ ਰੋਟੀ ਦੀ ਖਾਤਰ ਇਸ 13-14 ਹਜ਼ਾਰ ਕਿਲੋਮੀਟਰ ਦੂਰ ਇਸ ਕੈਨੇਡਾ ਦੇ ਵਿੱਚ ਆ ਕੇ ਵਸੇ ਨੇ। ਸੋ ਅੱਜ ਦੋਸਤੋ, ਅੱਜ ਤਰੀਕ ਹੋ ਗਈ ਸ਼ਾਮ ਦੀ ਜੀ, 25 ਜੂਨ। ਚਲੋ ਅੱਜ ਦੀ ਤਾਂ ਗੱਲ ਹੁਣ ਆਪਾਂ ਕਰਨੀ ਕੀ, ਅੱਜ ਦਾ ਦਿਨ ਤਾਂ ਬੀਤ ਗਿਆ, ਕੱਲ 26 ਜੂਨ ਨੂੰ ਹੋ ਜਾਏਗਾ ਜੀ ਫਰਾਈਡੇ। ਫਰਾਈਡੇ ਬਹੁਤ ਖੂਬਸੂਰਤ ਵੀਕਐਂਡ ਦਾ ਦਿਨ ਆ ਜਾਏਗਾ ਤੇ ਆਪਣਾ ਪ੍ਰੋਗਰਾਮ ਵੀ ਬੜਾ ਹਲਕਾ ਫੁਲਕਾ ਹੀ ਹੋਏਗਾ। ਕੱਲ ਵਿਸ਼ਾ ਆਪਾਂ ਕੋਈ ਨਹੀਂ ਲੈ ਕੇ ਆਉਣਾ, ਤੁਹਾਡੀਆਂ ਸਾਡੀਆਂ ਗੱਲਾਂ ਬਾਤਾਂ ਹੀ ਕਰਾਂਗੇ। ਟੈਂਪਰੇਚਰ ਜਿਹੜੀ ਜ਼ਿਕਰ ਕਰਨ ਵਾਲੀ ਗੱਲ ਇਹ ਹੈ ਨਾ ਕਿ ਕੱਲ ਤੋਂ ਟੈਂਪਰੇਚਰ ਜਿਹੜਾ ਨਾ ਵਧਣਾ ਹੋ ਜਾਣਾ ਸ਼ੁਰੂ। ਇਹ ਥੋੜ੍ਹਾ ਜਿਹਾ ਆਪਣੇ ਆਪ ਨੂੰ ਮੈਂਟਲੀ ਪ੍ਰਪੇਅਰ ਕਰ ਲਓ ਕਿ ਕੱਲ 25 ਡਿਗਰੀ ਟੈਂਪਰੇਚਰ ਹੈ। ਸੂਰਜ ਨੇ ਦਰਸ਼ਨ ਦੇਣੇ ਨੇ 5:39 ਤੇ, ਸ਼ਾਮ ਨੂੰ 9:04 ਤੇ ਸੂਰਜ ਨੇ ਆਪਣੇ ਘਰ ਵਾਪਸ ਚਲੇ ਜਾਣਾ। ਲੇਕਿਨ 25 ਤਰੀਕ ਤੋਂ ਲੈ ਕੱਲ 25 ਡਿਗਰੀ ਟੈਂਪਰੇਚਰ ਹੈ ਤੇ ਆਉਣ ਵਾਲੇ ਬੁੱਧਵਾਰ ਨੂੰ ਟੈਂਪਰੇਚਰ ਹੋ ਜਾਣਾ ਜੇ 35 ਡਿਗਰੀ। ਸੋ 25 ਤੋਂ ਇਹ ਵਧਦਾ ਵਧਦਾ ਵਧਦਾ ਹੀ ਜਾਣਾ ਹੈ। 25, 26, 27, 28, 29 ਤੇ ਬੁੱਧਵਾਰ ਨੂੰ ਟੈਂਪਰੇਚਰ ਹੋਣਾ 35 ਡਿਗਰੀ। ਕੋਈ ਗੱਲ ਨਹੀਂ, ਜਿੱਥੇ ਅਸੀਂ -25, 25, 30, 30 ਦੇ ਵਿੱਚ ਇੱਥੇ ਟਾਈਮ ਗੁਜ਼ਾਰਿਆ ਤੇ ਉੱਥੇ 35 ਵੀ ਹੋ ਜਾਏਗਾ ਤਾਂ ਕੋਈ ਐਡੀ ਆਫਤ ਆਉਣ ਵਾਲੀ ਗੱਲ ਨਹੀਂ ਹੈ। ਕੁਦਰਤ ਦੇ ਰੰਗ ਹੈ, ਉਹਨਾਂ ਰੰਗਾਂ ਨੂੰ ਮੰਨਣਾ ਬਹੁਤ ਜ਼ਰੂਰੀ ਹੈ। ਮੈਂ ਤਾਂ ਅਕਸਰ ਹੀ ਕਹਿੰਦਾ ਹੁੰਦਾ ਕਿ ਤੂੰ ਕਾਹਦਾ ਕਰਦਾ ਮਾਨ ਪਤੰਦਰਾ, ਖੁੱਲਣਾ ਨਹੀਂ ਉਹਦਾ ਲਾਇਆ ਜਿੰਦਰਾ, ਤੂੰ ਝੜ ਜਾਣਾ ਬੰਦਿਆ ਜਿਉਂ ਪੱਤਾ ਸੁੱਕੀ ਟਾਹਣੀ ਦਾ, ਤੇ ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ, ਕੁਦਰਤ ਦੇ ਰੰਗਾਂ ਨੂੰ ਐਵੇਂ ਨਹੀਂ ਜਾਣੀਦਾ। ਸੋ ਮੇਰੇ ਨਾਲ ਹੁਸਨੈਨ ਅਕਬਰ ਜੀ, ਸਾਡੇ ਦੋਸਤ ਅੱਜ ਫਿਰ ਮੇਰੇ ਨਾਲ ਹਾਜ਼ਰ ਨੇ, ਗਲਾ ਉਹਨਾਂ ਦਾ ਬਿਲਕੁਲ ਤਰੋ ਤਾਜ਼ਾ ਹੈ ਤੇ ਅੱਜ ਆਪਾਂ ਉਹਨਾਂ ਦੀ ਕੋਈ ਨਾ ਕੋਈ ਝਲਕ ਜਿਹੜੀ ਦੇਖਾਂਗੇ। ਸੋ ਕੱਲ ਨਾ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਹੁਸਨੈਨ ਜੀ, ਕੱਲ ਅਸੀਂ ਗੱਲਾਂ ਬਾਤਾਂ ਕੀਤੀਆਂ ਕਿ ਜਦੋਂ ਮੁਆਫੀ ਅਸੀਂ ਮੰਗ ਲੈਂਦੇ ਹਾਂ ਨਾ ਕਿਸੇ ਤੋਂ, ਸਾਡਾ ਆਪਸ ਦੇ ਵਿੱਚ ਕੋਈ ਬਹਿਸ ਹੋ ਜੇ ਜਾਂ ਕੋਈ ਛੋਟੀ ਮੋਟੀ ਗੱਲ ਦਾ ਝਗੜਾ ਹੋ ਜੇ ਤਾਂ ਅਸੀਂ ਮੁਆਫੀ ਮੰਗ ਲੈਂਦੇ ਹਾਂ
1: ਜੀ ਜੀ,
0: ਜਾਂ ਅਸੀਂ ਮੁਆਫ ਕਰ ਦਿੰਦੇ ਹਾਂ। ਸੋ ਮੁਆਫੀ ਮੰਗਣ ਨਾਲ ਇਨਸਾਨ ਕੋਈ ਛੋਟਾ ਨਹੀਂ ਹੋ ਜਾਂਦਾ। ਮੈਂ ਨਾ ਇੱਕ ਤੁਹਾਡੇ ਨਾਲ ਸ਼ੇਅਰ ਕਰੂੰਗਾ, ਅੱਜ ਵਿਸ਼ਾ ਆਪਾਂ ਕੋਈ ਨਾ ਕੋਈ ਹੋਰ ਸ਼ੇਅਰ ਕਰਨਾ ਸੀ, ਲੇਕਿਨ ਕੱਲ ਦੀ ਆਪਣੀ ਗੱਲਬਾਤ ਜਿਹੜੀ ਹੋਈ ਹੈ ਨਾ ਮੁਆਫੀ ਦੇ ਬਾਰੇ ਹੋਈ ਸੀ ਤੇ ਇੱਕ ਸਟੋਰੀ ਮੇਰੇ ਹੋਰ ਧਿਆਨ ਵਿੱਚ ਆਈ ਕੱਲ ਆਪਣੇ ਪ੍ਰੋਗਰਾਮ ਤੋਂ ਬਾਅਦ ਅੱਜ ਸਵੇਰੇ ਤੇ, ਲੇਕਿਨ ਮੈਂ ਕਿਹਾ ਵੀ ਅੱਜ ਤਾਜ਼ਾ ਤਾਜ਼ਾ ਹੀ ਦੋਸਤਾਂ ਦੇ ਨਾਲ ਆਪਾਂ ਸ਼ੇਅਰ ਕੀਤੀ ਹੈ ਗੱਲ, ਰਾਤ ਵਿਸ਼ਾ ਉਹ ਸ਼ੇਅਰ ਕੀਤਾ ਹੈ ਤੇ ਅੱਜ ਉਹਦੇ ਵਿੱਚ ਉਸ ਨੂੰ ਜੋੜ ਦਿੱਤਾ ਜਾਵੇ, ਕਿਉਂਕਿ ਫਿਰ ਭੁੱਲਦੀ ਭੁੱਲਦੀ ਗੱਲ ਨਾ ਭੁੱਲ ਜਾਂਦੀ ਹੈ। ਗੱਲ ਉਹ ਐਸੀ ਹੈ ਕਿ ਤੁਹਾਡੇ ਸਾਰਿਆਂ ਦੇ ਸੁਣਨ ਵਾਲੀ ਹੈ ਔਰ ਗੱਲ ਹੈ ਵੀ ਰੀਅਲ ਸਟੋਰੀ ਹੈ, ਉਹ ਕੋਈ ਮਨੋਕਲਪਿਤ ਕਹਾਣੀ ਕਿਸੇ ਨੇ ਲਿਖੀ ਨਹੀਂ ਹੋਈ, ਰੀਅਲ ਸਟੋਰੀ ਹੈ ਕਿ ਈਰਾਨ ਦਾ ਇੱਕ ਸ਼ਹਿਰ ਹੈ ਯੁਰੂਯਾਨ, ਉਸਦਾ ਨਾਮ ਹੈ ਰੂਯਾਨ। ਗੱਲ ਹੈ 2014 ਦੀ
1: ਜੀ ਜੀ,
0: 2014 ਵਾਲੇ ਦਿਨ ਇੱਕ ਘਟਨਾ ਐਸੀ ਵਾਪਰੀ ਜਿਹੜੀ ਸਟਾਰਟ ਹੋ ਗਈ ਸੀ 2007 ਤੋਂ। ਇੱਕ ਔਰਤ ਹੈ ਸੀ ਉੱਥੇ ਜਿਸਦਾ ਨਾਮ ਸੀ ਸਮੇਰੇ, ਗੱਲ ਸੁਣਿਓ, ਧਿਆਨ ਨਾਲ ਸੁਣ ਲੈ ਜੇ। ਔਰਤ ਦਾ ਨਾਮ ਸੀ ਸਮੇਰੇ, ਉਸਦਾ ਇੱਕ ਪੁੱਤਰ ਸੀ, ਉਸਦਾ ਨਾਮ ਸੀ ਅਬਦੁੱਲਾ। ਅਬਦੁੱਲਾ ਉਸਦਾ ਬੇਟਾ ਸੀ ਤੇ ਗਲੀ ਦੇ ਵਿੱਚ ਖੇਡਦਿਆਂ ਖੇਡਦਿਆਂ ਨਾ ਅਚਾਨਕ ਉਸਦੀ ਦੋਸਤਾਂ ਮਿੱਤਰਾਂ ਦੇ ਨਾਲ ਲੜਾਈ ਹੋ ਗਈ। ਲੜਾਈ ਹੋ ਗਈ ਤੇ ਉਹਦੇ ਸੱਟ ਫੇਟ ਕੋਈ ਜ਼ਿਆਦਾ ਵੱਜ ਗਈ ਐਸੀ ਕਿਸੇ ਸੀਰੀਅਸ ਜਗ੍ਹਾ ਦੇ ਉੱਪਰ, ਤੇ ਉਸਦੇ ਪੁੱਤਰ ਅਬਦੁੱਲਾ ਦੀ ਡੈਥ ਹੋ ਗਈ। 7 ਸਾਲ ਤੱਕ ਉਹ ਕੇਸ ਚੱਲਿਆ ਤੇ 2014 ਦੇ ਵਿੱਚ ਉਸ ਨੂੰ ਨਾ ਫਾਂਸੀ ਦੀ ਸਜ਼ਾ ਹੋ ਗਈ। ਸੋ ਈਰਾਨ ਦਾ ਨਾ ਕਹਿੰਦੇ ਇੱਕ ਕਾਨੂੰਨ ਹੈ, ਉਸ ਕਾਨੂੰਨ ਦਾ ਜਿਹੜਾ ਨਾਮ ਵੀ ਮੈਂ ਲਿਓਟ ਕੀਤਾ ਸੀ, ਉਸਦਾ ਨਾਮ ਹੈ ਕਿਸਾਸ। ਕਾਨੂੰਨ ਦਾ ਨਾਮ ਹੈ ਕਿਸਾਸ, ਉਹਦਾ ਮਤਲਬ ਹੈ ਜੈਸੇ ਕੋ ਤੈਸਾ,
1: ਬਦਲਾ
0: ਬਦਲਾ। ਉਸ ਪਰਿਵਾਰ ਨੂੰ ਪੁੱਛਿਆ ਜਾਂਦਾ ਹੈ ਜਿਸ ਪਰਿਵਾਰ ਦੇ ਕਿਸੇ ਬੱਚੇ ਦਾ ਜਾਂ ਕਿਸੇ ਦਾ ਕੋਈ ਵੀ ਜੀ ਗਿਆ ਹੋਵੇ, ਜਾਂ ਮਰਨ ਵਾਲਾ ਜਦੋਂ ਦੋਸ਼ੀ ਸਾਬਤ ਹੋ ਜਾਵੇ ਨਾ, ਤੇ ਉਸ ਪਰਿਵਾਰ ਦੇ ਰਹਿਮੋ ਕਰਮ ਤੇ ਹੈ ਕਿ ਉਹ ਆਪਣੀ ਮਰਜ਼ੀ ਦੀ ਮੌਤ ਉਸ ਨੂੰ ਦੇ ਸਕਦਾ ਹੈ। ਸੋ ਜਦੋਂ ਉਸ ਨੂੰ ਮੌਤ ਦੀ ਸਜ਼ਾ ਹੋ ਗਈ ਨਾ ਬਿਲਾਲ ਨੂੰ, ਤਾਂ ਫਾਂਸੀ ਵਾਲਾ ਦਿਨ ਵੀ ਨਿਸ਼ਚਿਤ ਹੋ ਗਿਆ। ਉਹ ਔਰਤ ਜਿਹੜੀ ਸਮੇਰੇ ਸੀ, ਉਹ ਵੀ ਆਪਣੇ ਪਤੀ ਦੇ ਨਾਲ ਉੱਥੇ ਆ ਗਈ। ਬੜਾ ਉਹਦੇ ਮਨ ਦੇ ਵਿੱਚ ਅਫਸੋਸ ਕਿ ਐਸ ਬਿਲਾਲ ਨੇ ਮੇਰੇ ਬੱਚੇ ਅਬਦੁੱਲਾ ਦਾ ਕਤਲ ਕੀਤਾ, ਇਸ ਨੂੰ ਮਾਰਿਆ। ਸੋ ਉਸ ਦੇ ਗਲ ਦੇ ਵਿੱਚ ਫਾਂਸੀ ਦਾ ਰੱਸਾ ਪਾ ਦਿੱਤਾ ਗਿਆ ਬਿਲਾਲ ਦੇ, ਉਹਤੇ ਥੱਲੇ ਪੈਰਾਂ ਦੇ ਇੱਕ ਨਾ ਕੁਰਸੀ ਰੱਖ ਦਿੱਤੀ ਗਈ, ਤੇ ਉਸ ਔਰਤ ਸਮੇਰੇ ਨੂੰ ਕਿਹਾ ਵੀ ਤੂੰ ਭਾਈ ਇਹਦੇ ਪੈਰਾਂ ਦੇ ਥੱਲਿਓਂ ਕੁਰਸੀ ਜਿਹੜੀ ਖਿੱਚਣੀ ਹੈ, ਤੈਨੂੰ ਅਧਿਕਾਰ ਹੈ, ਤੂੰ ਇਸ ਨੂੰ ਮੌਤ ਦੀ ਸਜ਼ਾ ਦੇਣੀ ਹੈ। ਔਰ ਪਬਲਿਕ ਦੇ ਸਾਹਮਣੇ, ਸਾਰੀ ਪਬਲਿਕ ਉੱਥੇ ਖੜੀ ਹੈ ਸ਼ਹਿਰ ਦੇ ਵਿਚਕਾਰ ਬਿਲਕੁਲ।
1: ਜੀ
0: ਉਹ ਔਰਤ ਆਈ ਉਸਦੇ ਕੋਲ, ਉਸਨੇ ਕੁਰਸੀ ਪੈਰਾਂ ਦੇ ਥੱਲਿਓਂ ਖਿੱਚੀ ਨਹੀਂ, ਬਲਕਿ ਉਸ ਦੇ ਮੂੰਹ ਦੇ ਉੱਤੇ ਇੱਕ ਚਪੇੜ ਮਾਰੀ ਤੇ ਉਸਦੇ ਗਲ ਦੇ ਵਿੱਚੋਂ ਜਿਹੜਾ ਫਾਂਸੀ ਦਾ ਰੱਸਾ ਸੀ ਨਾ, ਉਹ ਉਤਾਰ ਦਿੱਤਾ।
1: ਜੀ ਜੀ
0: ਤੇ ਉਹਨੂੰ ਮਾਫ ਕਰ ਦਿੱਤਾ।
1: ਵਾਹ।
0: ਬਾਅਦ ਦੇ ਵਿੱਚ ਉਸ ਬਿਲਾਲ ਦੀ ਜਿਹੜੀ ਮਾਂ ਨਾ, ਉਸ ਔਰਤ ਦੇ ਸਮੇਰੇ ਦੇ ਪੈਰੀ ਲੇਟ ਗਈ ਤੇ ਰੋਣ ਲੱਗ ਪਈ। ਸੋ ਦੇਖਣ ਵਾਲੀ ਗੱਲ ਹੈ ਕਿ ਈਰਾਨ ਦਾ ਕਾਨੂੰਨ ਨੇ ਉਸਨੂੰ ਇਹ ਅਥਾਰਟੀ ਦਿੱਤੀ ਸੀ ਕਿ ਤੂੰ ਆਪਣੀ ਮਰਜ਼ੀ ਦੇ ਨਾਲ ਆਪਣੇ ਪੁੱਤਰ ਦਾ ਬਦਲਾ ਲੈ ਸਕਦੀ ਹੈ। ਲੇਕਿਨ ਉਸ ਔਰਤ ਨੇ ਜੋ ਕਿਹਾ ਨਾ ਮਸੇਰੇ ਨੇ, ਉਸ ਤੋਂ ਬਾਅਦ ਉਹ ਕਹਿੰਦੀ ਕਿ ਜਿਹੜੀ 7 ਸਾਲ ਦੀ ਜਿਹੜੀ ਬੇਵਸੀ ਸੀ ਨਾ ਮੇਰੀ, ਜਿਹੜਾ ਮਲਾਲ ਸੀ, ਜਿਹੜਾ ਮੈਨੂੰ ਦਰਦ ਸੀ, ਜਿਹੜੀ ਬਦਲੇ ਦੀ ਅੱਗ ਦੇ ਵਿੱਚ ਮੈਂ ਜਲ ਰਹੀ ਸੀ 7 ਸਾਲਾਂ ਤੋਂ ਬੇਵਸੀ, ਉਹ ਇੱਕ ਥੱਪੜ ਦੇ ਵਿੱਚ ਹੀ ਨਾ ਮੇਰੀ ਨਿਕਲ ਗਈ ਹੈ। ਉਹ ਕਹਿੰਦੀ ਮੇਰਾ ਬੇਟਾ ਇੱਕ ਦਿਨ ਅਚਾਨਕ ਮੈਨੂੰ ਸੁਪਨੇ ਦੇ ਵਿੱਚ ਮਿਲਿਆ ਸੀ ਅਬਦੁੱਲਾ, ਤੇ ਉਹ ਮੈਨੂੰ ਕਹਿੰਦਾ ਸੀ ਮਾਂ ਹੁਣ ਜੋ ਹੋਣਾ ਉਹ ਤਾਂ ਹੋ ਗਿਆ ਤੇ ਤੂੰ ਉਹਨੂੰ ਨਾ ਮਾਫ਼ ਕਰ ਦੇ।
1: ਵਾਹ ਕਿਆ ਬਾਤ।
0: ਤੇ ਉਹਨੇ ਉਹਨੂੰ ਮਾਫ਼ ਕਰ ਦਿੱਤਾ। ਹੁਣ ਦੋਸਤਾਂ ਨਾਲ ਸਾਂਝੀ ਕਰਨ ਵਾਲੀ ਗੱਲ ਇਹ ਹੈ ਕਿ ਤੁਸੀਂ ਜ਼ਰੂਰ ਫੋਨ ਕਰਕੇ ਮੈਨੂੰ ਇਹ ਦੱਸਿਓ ਕਿ ਉਸ ਔਰਤ ਨੇ ਉਸ ਬਿਲਾਲ ਨੂੰ ਮਾਫ਼ ਕਰਕੇ ਉਹ ਕਮਜ਼ੋਰ ਸਾਬਤ ਹੋਈ ਕਿ ਉਹ ਮਜ਼ਬੂਤ ਸਾਬਤ ਹੋਈ, ਇਹ ਜ਼ਰੂਰ ਮੇਰੇ ਨਾਲ ਜਵਾਬ ਦਿਓ। ਖਲੀਲ ਜੀ ਕੱਲ੍ਹ ਨਾ ਇੱਕ ਗੱਲ, ਖਲੀਲ ਜੀ ਸਾਡੇ ਇੱਕ ਰੈਗੂਲਰ ਸਰੋਤੇ ਨੇ ਹੁਸਨੈਣ ਜੀ, ਉਹ ਅਕਸਰ ਗੱਲ ਬਹੁਤ ਵਧੀਆ ਕਰਦੇ ਨੇ, ਬੜੇ ਲਰਨਡ ਮੈਨ ਨੇ। ਉਹ ਕਹਿੰਦੇ ਸੀ ਕਿ ਜਦੋਂ ਕੋਈ ਕਿਸੇ ਨੂੰ ਕੋਈ ਮਾਰ ਦੇਵੇ, ਜਦੋਂ ਕੋਈ ਐਸੀ ਗਲਤੀ ਕਰ ਦੇਵੇ, ਤਾਂ ਉਹ ਗਲਤੀ ਫਿਰ ਮਾਫ਼ ਕਰਨ ਯੋਗ ਹੁੰਦੀ ਨਹੀਂ ਹੈ। ਪਰ ਇਸ ਔਰਤ ਨੇ ਜੋ ਸਟੈਪ ਲਿਆ, ਹਰ ਕੋਈ ਐਸਾ ਨਹੀਂ ਕਰ ਸਕਦਾ, ਕੋਈ ਵੀ ਨਹੀਂ ਕਰ ਸਕਦਾ, ਮੈਂ ਤੂੰ ਕੋਈ ਹੋਵੇ ਕੋਈ ਨਹੀਂ ਕਰ ਸਕਦਾ, ਪਰ ਜੋ ਉਹਨੇ ਕੀਤਾ ਨਾ, ਉਹ ਵੀ ਇੱਕ ਦੁਨੀਆਂ ਦੇ ਵਿੱਚ ਇੱਕ ਐਸੀ ਐਗਜ਼ੈਂਪਲ ਹੈ ਜਿਹੜੀ ਰਹਿੰਦੀ ਦੁਨੀਆਂ ਤੱਕ ਕਾਇਮ ਰਹੇਗੀ ਕਿ ਜਿਸ ਨੂੰ ਅਧਿਕਾਰ ਮਿਲਿਆ। ਮੋਸਟਲੀ ਕੀ ਹੁੰਦਾ ਕਿ ਜਦੋਂ ਕਿਸੇ ਦੇ ਨਾਲ ਕੋਈ ਐਸੀ ਵਾਪਰ ਜੇ ਨਾ, ਤੂੰ ਇਹੀ ਕਾਨੂੰਨ ਦੇ ਉੱਪਰ ਉਹਨੇ ਆਸਰਾ ਰੱਖਿਆ ਹੁੰਦਾ ਵੀ ਕਾਨੂੰਨ ਇਹਨੂੰ ਸਜ਼ਾ ਦੇਵੇ ਤੇ ਮੈਨੂੰ ਮਨ ਦੀ ਸੈਟਿਸਫੈਕਸ਼ਨ ਤਾਂ ਹੋਊਗੀ। ਈਰਾਨ ਦੇ ਵਿੱਚ ਤਾਂ ਉਹਨੂੰ ਅਧਿਕਾਰ ਹੀ ਦੇਤਾ ਵੀ ਤੂੰ ਆਪਣੇ ਹੱਥ ਦੇ ਨਾਲ ਉਸ ਨੂੰ ਮੌਤ ਦੇ ਘਾਟ ਉਤਾਰ ਸਕਦੀ, ਉਸ ਨੂੰ ਫਾਂਸੀ ਹੋ ਗਈ ਹੈ। ਈਵਨ ਦੈਨ ਉਸਨੇ ਉਸ ਨੂੰ ਇੱਕ ਥੱਪੜ ਮਾਰਿਆ ਸਿਰਫ, ਲੇਕਿਨ ਉਹ ਥੱਪੜ ਵੀ ਜਿਹੜਾ ਮਾਰਿਆ ਨਾ, ਉਸ ਥੱਪੜ ਦੇ ਨਾਲ ਉਹਦੇ ਮਨ ਦੇ ਵਿੱਚ ਸਾਰਾ ਗੁੱਸਾ, ਵੈਰ, ਵਿਰੋਧ, ਬਿਲਾਲ, ਜਿਹੜਾ ਸਭ ਕੁਝ ਐਸੀ ਨਾ, ਉਹ ਸਾਰਾ ਕੁਝ ਬਾਹਰ ਹੋ ਗਿਆ ਤੇ ਉਸਨੇ ਉਸ ਨੂੰ ਮਾਫ਼ ਕਰ ਦਿੱਤਾ। ਸੋ ਅੱਜ ਦੋਸਤਾਂ ਨੂੰ ਪੁੱਛਦੇ ਹਾਂ ਕਿ ਉਹਦੇ ਨਾਲ ਉਹ ਔਰਤ ਕਮਜ਼ੋਰ ਪਈ ਜਾਂ ਉਹ ਹੋਰ ਮਜ਼ਬੂਤ ਤੌਰ ਤੇ ਸਾਬਤ ਹੋਈ, ਇਹ ਆਪਾਂ ਆਪਣੇ ਦੋਸਤਾਂ ਨੂੰ ਪੁੱਛਦੇ ਹਾਂ। ਢੀਂਡਸਾ ਸਾਹਿਬ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
2: ਬਾਜੀ ਤੁਸੀਂ ਸੁਣਾਓ ਜੀ।
0: ਵਧੀਆ ਵਧੀਆ, ਬਿਲਕੁਲ ਠੀਕ।
2: ਇੱਥੇ ਇੱਕ ਡਾਕਟਰ ਸਾਹਿਬ ਐਪਨ ਹੋਇਆ ਸੀ ਆਪਣੇ, ਕਾਫੀ ਸਾਲਾਂ ਦੀ ਗੱਲ ਆ, ਬਾਂਹ ਦੇ ਵਿੱਚ
0: ਜੀ।
2: ਤੇ ਮੁੰਡਾ ਵਾਲੇ ਚ ਘਰ ਦਾ ਸੀ ਗੋਰਿਆਂ ਦਾ
0: ਜੀ ਜੀ,
2: ਤੇ ਉਹਦਾ ਵੈਲਡਰ ਸੀਗਾ, ਤੁਸੀਂ ਵੀ ਖਬਰ ਸੁਣੀ ਹੋਊਗੀ। ਤੇ ਉਹ ਏਅਰਪੋਰਟ ਤੋਂ ਉਤਰਿਆ ਮੁੰਡੇ ਦੀ ਹਲੇ ਉਮਰ ਬਹੁਤ ਯੰਗ ਸੀ 24-25 ਸਾਲ ਦਾ ਸੀ
0: ਜੀ ਜੀ ਜੀ
2: ਤੇ ਏਅਰਪੋਰਟ ਤੋਂ ਉਤਰਿਆ ਉਸ ਡਰਿੰਕ ਤੇ ਉਹਨੇ ਗੱਡੀ ਏਅਰਪੋਰਟ ਤੇ ਰੈਂਟ ਤੇ ਕੀਤੀ ਘਰ ਨੂੰ ਜਾਣ ਲਈ
0: ਜੀ ਜੀ
2: ਤਾਂ ਉਹਨੇ ਇੱਕੋ ਪਰਿਵਾਰ ਦੇ 5 ਜੀ ਮਾਰਤੇ ਸੀ ਬੱਚੇ ਨਿਆਣੇ ਸੀ ਛੋਟੇ ਛੋਟੇ
0: ਅੱਛਾ ਅੱਛਾ
2: ਬੱਚੇ ਨਿਆਣੇ ਦਾ ਨਾਨਾ ਸੀ ਤੇ ਨਾਨੀ ਸੀ ਉਹ ਮੁੰਡੇ ਨੇ ਬਾਅਦ ਚੋ ਉਹਨੂੰ ਜਨਾਨੀ ਨੂੰ ਕਿਹਾ ਸੀ ਵੀ ਮੇਰੀ ਉਹਨੂੰ ਉਮਰ 14 ਸਾਲ ਦੀ ਉਹਨੂੰ ਸਜ਼ਾ ਹੋ ਗਈ ਸੀ
0: ਜੀ ਜੀ ਜੀ
2: 14-15 ਸਾਲ ਦੀ
0: ਜੀ
2: ਉਹ ਕਹਿੰਦਾ ਸੀ ਵੀ ਜਦੋਂ ਮੈਂ ਬਾਹਰ ਆਊਂਗਾ ਮੇਰੀ 40-45 ਸਾਲ ਦੀ ਏਜ ਹੋ ਜਾਣੀ ਆ
0: ਜੀ
2: ਤੇ ਬਈ ਮੇਰੀ ਲਾਈਫ ਗਈ ਉਹਨੇ ਉਹ ਤੋਂ ਜਾਣੀ ਕਿ ਮਾਫ਼ੀ ਮੰਗੀ ਸੀ ਮੈਨੂੰ ਮਾਫ ਕਰ ਦੇ
0: ਮਤਲਬ ਜਿਨ੍ਹਾਂ ਦੇ ਪਰਿਵਾਰ ਦੇ 5 ਜਾਣੇ ਮਰੇ ਸੀ ਉਹਨਾਂ ਤੋਂ ਮਾਫ਼ੀ ਮੰਗੀ ਉਸਨੇ
2: ਮਾਂ ਨਿਆਣੇ ਦੀ ਮਾਂ ਤੋਂ ਮਾਫ਼ੀ ਮੰਗੀ ਸੀ ਮਾਂ ਨੀ ਸੀ ਉਹ ਗੱਡੀ ਦੇ ਵਿੱਚ
0: ਜੀ ਜੀ ਜੀ
2: ਉਹ ਗੱਡੀ ਦੇ ਵਿੱਚ ਨਿਆਣਿਆਂ ਦੇ ਨਾਨਾ ਨਾਨੀ ਸੀ
0: ਉਹ
2: ਨਿਆਣੇ ਸੀ ਭੈਣਾਂ
0: ਜੀ ਜੀ ਜੀ
2: ਉਹਨੇ ਮਾਫ਼ੀ ਮੰਗੀ ਸੀ ਪਰ ਪਿੰਡ ਘਰ ਦਾ ਮੋਹਰਲੇ ਬੰਦੇ ਤੇ ਮਾਫ਼ੀ ਦੇਣ ਵਾਲੇ ਤੇ
0: ਜੀ
2: ਉਹਨੇ ਇੱਕੋ ਗੱਲ ਉਹਨੂੰ ਕਹੀ ਸੀ ਕਹਿੰਦੀ ਮੇਰੇ 5 ਜੀ ਲਿਆਵੇ ਵਾਪਸ ਮੈਂ ਤੈਨੂੰ ਮਾਫ਼ ਕਰ ਦਿੰਦੀ ਹਾਂ
0: ਬਿਲਕੁਲ ਬਿਲਕੁਲ ਬਿਲਕੁਲ 5 ਜੀ ਤੇ ਮਤਲਬ ਇਹ ਤਾਂ ਮਤਲਬ ਮਾਫ਼ੀ ਉਹਨੇ ਦਿੱਤੀ ਨੀ ਉਸ ਨੂੰ ਹੈਨਾ
2: ਨਹੀਂ ਨਹੀਂ ਦਿੱਤੀ ਨੀ
0: ਚਲੋ ਖੈਰ ਇਹ ਆਪਣੀ ਆਪਣੀ ਸੋਚ ਆਪਣੀ ਆਪਣੀ ਸਮਝ ਆਪਣਾ ਆਪਣਾ ਦਰਦ ਆਪਣੀ ਆਪਣੀ ਜਿਹੜੀ ਅੰਦਰ ਮਮਤਾ ਹੁੰਦੀ ਆਪਣਾ ਆਪਣਾ ਪਿਆਰ ਆਪਣੀ ਆਪਣੀ ਮੁਹੱਬਤ ਜਿਹੜੀ ਹੁੰਦੀ ਜਿਹੜਾ ਗਿਆ ਹੁੰਦਾ ਉਹਦੇ ਨਾਲ ਜੋ ਅਟੈਚਮੈਂਟ ਹੁੰਦੀ ਹੈ ਇਹ ਹਰ ਇੱਕ ਦੀ ਆਪਣੀ ਆਪਣੀ ਹੈ ਔਰ ਸੋਚ ਉਸ ਤੋਂ ਬਾਅਦ ਆਪਣੀ ਆਪਣੀ ਬਣਦੀ ਹੈ ਜੋ ਉਸਨੇ ਅਜਿਹਾ ਕੀਤਾ ਲੇਕਿਨ ਇਹ ਵੀ ਇੱਕ ਸੱਚੀ ਘਟਨਾ ਇਰਾਨ ਦੀ ਜਿਹਦੇ ਨਾਲ ਮੈਂ ਤੁਹਾਨੂੰ ਜ਼ਿਕਰ ਕੀਤਾ ਅਸੀਂ ਗੱਲਬਾਤ ਰਾਤ ਕਰ ਲਈ ਸੀ ਇਸ ਵਿਸ਼ੇ ਦੇ ਉੱਪਰ ਤੇ ਪਰ ਮੈਂ ਜਦੋਂ ਅੱਜ ਪੜ੍ਹੀ ਨਾ ਸਵੇਰੇ ਘਟਨਾ ਤੇ ਮੈਨੂੰ ਬਹੁਤ ਅਪੀਲ ਕੀਤੀ ਮੈਂ ਕਿਹਾ ਵੀ ਦੋਸਤਾਂ ਦੇ ਨਾਲ ਜ਼ਰੂਰ ਨਾ ਸ਼ੇਅਰ ਕਰਨੀ ਬਣਦੀ ਜ਼ਰੂਰ ਹੈ ਚਲੋ ਸ਼ੁਕਰੀਆ ਜੀ ਮਿਹਰਬਾਨੀ ਬਹੁਤ ਬਹੁਤ ਤੁਸੀਂ ਜੁੜਿਓ ਤੇ ਆਪਣਾ ਤੁਸੀਂ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕੀਤਾ ਇਹ ਵੀ ਬਹੁਤ ਇੱਕ ਐਗਜ਼ੈਂਪਲ ਦੇਣ ਵਾਲੀ ਘਟਨਾ ਸੀ ਜਿਸ ਦਾ ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਉਹਨੇ ਕਿਹਾ ਵੀ ਸਾਡੇ 5 ਹੀ ਵਾਪਸ ਲਿਆ ਦੇ ਮੈਂ ਤੈਨੂੰ ਮਾਫ਼ ਕਰ ਦੇਣੀ ਭਾਈ ਜੇ ਤੂੰ ਉਦੋਂ ਨਹੀਂ ਸੋਚਿਆ ਤੇ ਹੁਣ ਇੱਥੇ ਵੀ ਸੋਚ ਆ ਕੇ ਨਾ ਫਿਰ ਇਹ ਹੋ ਸਕਦਾ
1: ਵਾਹ
0: ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਥੈਂਕ ਯੂ ਸੋ ਦੋਸਤੋ ਤੁਸੀਂ ਜੁੜਿਓ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ 647-3657-53 ਸਾਡੇ ਸਟੂਡੀਓ ਦਾ ਨੰਬਰ ਹੈ 6473675353 ਰੇਡੀਓ ਪ੍ਰੋਗਰਾਮ ਸਭ ਰੰਗ ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ ਐਪ ਡਾਊਨਲੋਡ ਕਰਕੇ vps24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ ਤੁਸੀਂ IPTV ਤੇ ਪੰਜਾਬੀ ਸੈਕਸ਼ਨ ਚ ਜਾ ਕੇ vps24.hd ਭਰ ਲੋਗੇ ਤਾਂ ਤੁਸੀਂ ਸਾਡੇ IPTV ਚੈਨਲ ਨੂੰ ਦੇਖ ਸਕੋਗੇ ਔਰ ਉੱਥੇ ਸਾਰਾ ਦਿਨ ਪੰਜਾਬ ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ ਗਤੀਵਿਧੀਆਂ ਤੁਸੀਂ ਦੇਖ ਸਕਦੇ ਹੋ ਸਾਡਾ ਅੱਜ ਵਾਲਾ ਇਸ ਵੇਲੇ ਦਾ ਪ੍ਰੋਗਰਾਮ ਅਗਰ ਕੋਈ ਦੋਸਤ ਮਿੱਤਰ ਨਹੀਂ ਸੁਣ ਸਕਿਆ ਤਾਂ ਅਗਲੇ ਦਿਨ ਸ਼ਾਮ ਨੂੰ 6:30 ਫਿਰ ਅਸੀਂ ਅਪਲੋਡ ਕਰ ਦਿੰਦੇ ਹਾਂ ਸੋ ਸੁਨੈਣ ਜੀ ਕੋਈ ਗੱਲਬਾਤ ਸੁਣਾਓ ਅੱਜ ਤੁਸੀਂ ਗਲਾ ਗੁਲਾ ਤੁਹਾਡਾ ਬਿਲਕੁਲ ਤਰੋ ਤਾਜ਼ਾ ਹੈ ਤੇ ਅੱਜ ਦੋਸਤਾਂ ਮਿੱਤਰਾਂ ਨਾਲ ਕੁਝ ਵੀ ਸ਼ੇਅਰ ਕਰ ਸਕਦੇ ਹੋ ਤੁਸੀਂ 93 ਦੇ ਵਿੱਚ ਅੱਜ ਤਾਂ ਮੇਰਾ ਹੈਗਾ ਗਲਾ ਉਤਲੀ ਹਰਕਤ ਵੀ ਜਾਊਗਾ ਉੱਪਰ ਜਾਏਗਾ ਕਿ ਨਹੀਂ ਜਾਏਗਾ ਅਜੇ ਤੱਕ
1: ਨਹੀਂ ਜੀ ਤਜਰਬਾ ਅੱਜ ਕਰਾਂਗੇ ਪਹਿਲਾ ਦੇਣੇ
0: ਕੋਈ ਗੱਲ ਨਹੀਂ ਇਹ ਆਪਣਾ ਘਰ ਦੀ ਸਟੇਜ ਹੀ ਹੈ ਤੇ ਦੋਸਤ ਮਿੱਤਰ ਸਾਡੇ ਰੋਜ਼ ਬਾਰੇ ਸਾਨੂੰ ਸੁਣਨ ਵਾਲਾ ਹੀ ਉਹਨਾਂ ਨੂੰ ਪਤਾ ਵੀ ਤੁਹਾਡੀ ਅਸਲੀਅਤ ਦਾ ਤੁਸੀਂ ਕਿੱਥੋਂ ਤੱਕ ਪਹੁੰਚ ਸਕਦੇ ਹੋ ਅੱਜ ਜੇ ਥੋੜਾ ਬਹੁਤਾ ਨੀਵੇਂ ਵੀ ਰਹਿ ਜਾਓਗੇ ਤਾਂ ਕੋਈ ਗੱਲ ਨਹੀਂ
1: ਅੱਜ ਮੈਂ ਤੁਹਾਨੂੰ ਬਾਬਾ ਜੀ ਵਾਰਿਸ ਸ਼ਾਹ ਸਰਕਾਰ ਨੇ ਜਿਹੜਾ ਸੁਬਹ ਦਾ ਮੰਜ਼ਰ ਲਿਖਿਆ ਨਾ
0: ਜੀ ਜੀ
1: ਅੱਜ ਮੈਂ ਉਹ ਸੁਣਾਉਣਾ
0: ਠੀਕ ਹੈ
1: ਚਿੜੀ ਚੂਕ ਦੇ ਨਾਲ ਜਾਂ

ਢੂੰਡ ਦੇ ਫਿਰਨ ਪੁਰਾਣੀਆਂ ਨੇ ਲਈਆਂ

ਬਾਂਗਾ ਮਸਜਿਦੀ ਕਈਆਂ ਮਲਵਾਣਿਆਂ ਨੇ ਹੋਏ ਕਾਫਲੇ ਕੂਚ ਸਰਾਂ ਵਿੱਚੋਂ ਖੜਕੇ ਟਲ ਪ੍ਰਭਾਤ ਚਲਾਣੀਆਂ ਨੇ ਰਾਂਝੇ ਕੂ

0: ਸੁਨੈਣ ਜੀ ਬਹੁਤ ਵਧੀਆ, ਅੱਜ ਤੁਸੀਂ ਵਾਰਿਸ਼ਾਹ ਨੂੰ ਯਾਦ ਕੀਤਾ ਤੇ ਵਾਰਿਸ਼ਾਹ ਤੇ ਬਾਕਮਾਲ ਪੰਜਾਬੀ ਕਿੱਸਾਕਾਰ ਸਾਡੇ ਹੋਏ ਨੇ ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤੀ ਦੇ ਨਾਲ ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਜੀਵਨ ਨੂੰ, ਕੋਈ ਜੀਵਨ ਦਾ ਜ਼ਿੰਦਗੀ ਦਾ ਕੋਈ ਐਸਾ ਆਸਪੈਕਟ ਛੱਡਿਆ ਨਹੀਂ ਜਿਹੜਾ ਉਹਨਾਂ ਨੇ ਹੀਰ ਵਾਰਿਸ਼ਾਹ ਦੇ ਵਿੱਚ ਸਾਡੇ ਸਾਹਮਣੇ ਪੇਸ਼ ਨਹੀਂ ਕਰ ਦਿੱਤਾ। ਬਹੁਤ ਵਧੀਆ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਦੋਸਤੋ, 647-5753-53 ਸਾਡੇ ਸਟੂਡੀਓ ਦਾ ਨੰਬਰ ਹੈ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਹੁਸਨੈਨ ਜੀ ਤੋਂ ਕੁਝ ਸੁਣਨਾ ਹੋਵੇ, ਆਪਣਾ ਮਨ ਪਸੰਦ, ਤੇ ਉਹ ਵੀ ਸਾਡੇ ਨਾਲ ਅੱਜ ਹਾਜ਼ਰ ਨੇ। ਕੋਈ ਪ੍ਰੋਪਰਟੀ ਤੁਸੀਂ ਲੈਣੀ ਹੋਏ, ਕੋਈ ਪ੍ਰੋਪਰਟੀ ਤੁਸੀਂ ਵੇਚਣੀ ਹੋਏ, ਪ੍ਰੋਪਰਟੀ ਲੀਜ਼ ਤੇ ਲੈਣੀ ਹੋਏ ਜਾਂ ਲੀਜ਼ ਤੇ ਦੇਣੀ ਹੋਏ, ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਰੀਮੈਕਸ ਗੋਲਡ ਦੇ ਨਾਲ। ਕੰਮ ਕਰਦੇ ਬਹੁਤ ਤਜਰਬੇਕਾਰ ਰੀਅਲ ਅਸਟੇਟ ਦੇ ਵਿੱਚ ਲੰਬਾ ਤਜਰਬਾ ਰੱਖਣ ਵਾਲੇ ਰਣਿੰਦਰ ਅਰੋੜਾ ਤੇ ਰਮਨ ਕਥੂਰੀਆ ਦੇ ਨਾਲ। ਫੋਨ ਨੰਬਰ 416-525-7400-416-525-7400। ਬਿਲਕੁਲ ਪਾਰਦਰਸ਼ੀ ਢੰਗ ਦੇ ਨਾਲ ਟਰਾਂਸਪੇਰੈਂਸੀ ਉਹਨਾਂ ਦੇ ਕੰਮ ਦੇ ਵਿੱਚ ਹੈ। ਤੁਹਾਡੀ ਮੌਰਗੇਜ ਦੇ ਬਾਰੇ, ਤੁਹਾਡੀ ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ, ਹਰ ਇੱਕ ਚੀਜ਼ ਦੇ ਬਾਰੇ ਤੁਹਾਨੂੰ ਬੜੇ ਵਿਸਥਾਰ ਦੇ ਨਾਲ ਸਮਝਾਉਣਗੇ। ਫੋਨ ਨੰਬਰ ਨੋਟ ਕਰ ਲਓ, 416-525-7400-416-525-7400। ਸੋ ਇੱਕ ਜਾਣਕਾਰੀ ਤੁਹਾਡੇ ਲਈ ਹੋਰ, ਕਿ ਕੱਲ ਵੀ ਚੱਗੜ ਸਾਹਿਬ ਦਾ ਫੋਨ ਵੀ ਆਇਆ ਸੀ, ਉਹਨਾਂ ਨੇ ਆਪਣੀ ਜ਼ਬਾਨੀ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਸੀ ਕਿ 10, 11 ਔਰ 12 ਜੁਲਾਈ ਨੂੰ 46 ਮੈਕਮਰਚੀ ਸਾਊਥ ਦੇ ਵੈਸਟ ਦੇ ਉੱਪਰ ਇੱਕ ਕੈਰਾਬ੍ਰਮ ਦਾ ਪੰਜਾਬ ਪਵੀਲੀਅਨ ਬਹੁਤ ਹੋ ਰਿਹਾ ਖੂਬਸੂਰਤ, 3 ਦਿਨਾਂ ਦਾ ਇੱਕ ਕਲਚਰਲ ਮੇਲਾ ਜਿਹੜਾ ਉੱਥੇ ਹੋ ਰਿਹਾ, ਤੁਸੀਂ ਉਸ ਦੇ ਵਿੱਚ ਪਾਰਟੀਸਪੇਟ ਕਰ ਸਕਦੇ ਹੋ, ਉਸ ਨੂੰ ਦੇਖ ਸਕਦੇ ਹੋ। ਔਰ ਬ੍ਰਮਟਨ ਦੇ ਵਿੱਚ 22 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਉਹ ਪਵੀਲੀਅਨ ਆਪਣੇ ਆਪਣੇ ਕੰਟਰੀਜ਼ ਦੇ ਵੱਖਰੇ ਵੱਖਰੇ ਕੰਟਰੀ ਆਪਣੇ ਆਪਣੇ ਸੱਭਿਆਚਾਰ ਆਪਣੇ ਆਪਣੇ ਕਲਚਰ ਨੂੰ ਉੱਥੇ ਪੇਸ਼ ਕਰਨਗੇ। ਤੁਸੀਂ ਦੇਖ ਸਕਦੇ ਹੋ, ਉੱਥੋਂ ਸ਼ਟਲ ਚੱਲੇਗੀ ਫ੍ਰੀ, ਤੁਸੀਂ ਕਿਸੇ ਵੀ ਪਵੀਲੀਅਨ ਦੇ ਵਿੱਚ ਪਹੁੰਚਣਾ ਹੋਏ, ਕਿਸੇ ਵੀ ਕੰਟਰੀ ਦੇ ਪਵੀਲੀਅਨ 'ਚ ਤੁਸੀਂ ਆਰਾਮ ਨਾਲ ਉਸ ਸ਼ਟਲ ਦੇ ਉੱਪਰ ਫ੍ਰੀ ਪਹੁੰਚ ਸਕਦੇ ਹੋ। ਔਰ ਇੱਥੇ 10, 11, 12 ਨੂੰ 3 ਦਿਨ ਦੇ ਦੇਖਣ ਲਈ 12 ਸਾਲ ਤੋਂ ਛੋਟੇ ਬੱਚਿਆਂ ਦੇ ਲਈ ਫ੍ਰੀ ਹੈ, ਔਰ 12 ਸਾਲ ਤੋਂ ਵੱਡੇ ਬੱਚਿਆਂ ਦੇ ਲਈ $10 ਦਾ ਇੱਕ ਪਾਸਪੋਰਟ ਉਹਨਾਂ ਨੇ ਰੱਖਿਆ ਹੋਇਆ, ਇੱਕ ਕਾਪੀ ਬਣੀ ਹੋਈ ਹੈ ਜਿਹੜੀ ਉਹ 22 ਬਾਕੀ ਪਵੀਲੀਅਨ ਦੀ ਵੀ ਟਿਕਟ ਤੁਹਾਡੀ ਹੋਏਗੀ 3 ਦਿਨਾਂ ਵਾਸਤੇ। ਸੋ ਚੱਗੜ ਸਾਹਿਬ ਦਾ ਨੰਬਰ ਹੈ, ਤੁਸੀਂ ਕੋਈ ਉਹਨਾਂ ਨਾਲ ਵੀ ਇਨਕੁਆਇਰੀ ਕਰਨੀ ਹੋਏ, ਪੁੱਛਣਾ ਹੋਏ, 416-800-9449-50, 416-894-4950। PS ਚੱਗੜ, ਪ੍ਰਿਤਪਾਲ ਸਿੰਘ ਚੱਗੜ ਉਹਨਾਂ ਦਾ ਨਾਮ। ਹਾਂਜੀ ਡਾਕਟਰ ਸਾਹਿਬ ਜੀ, ਆਇਆਂ ਨੂੰ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ?
0: ਠੀਕ ਹੈ ਜੀ, ਬਹੁਤ ਵਧੀਆ, ਤੁਸੀਂ ਸੁਣਾਓ, ਠੀਕ ਠਾਕ ਹੋ? ਦੇਖ ਲੋ ਸੁਨੈਣ ਸਾਹਿਬ ਦੀ ਆਵਾਜ਼ ਅੱਜ ਐਂ ਗੂੰਜੀ ਹੈ ਕਿ ਨਹੀਂ ਫਜਾਵਾਂ ਦੇ ਵਿੱਚ, ਪੂਰੀ ਬ੍ਰਮਟਨ ਦੇ, ਪੂਰੇ ਟੋਰਾਂਟੋ ਦੇ, ਪੂਰੇ GTA ਦੇ ਵਿੱਚ ਆਪਾਂ ਵੇਖੋ ਆਵਾਜ਼ ਪਹੁੰਚਾਤੀ, ਤੁਹਾਡੀ ਦਵਾਈ ਦਾ ਅਸਰ ਹੈ ਵੀ ਵੇਖੋ।
2: ਬਾਰਾਂ ਘੰਟੇ ਦੇ ਵਿੱਚ ਤੁਸੀਂ ਉਹਨਾਂ ਦੀ ਆਵਾਜ਼ ਨੂੰ ਬਿਲਕੁਲ ਬਣਾਤਾ ਟੱਲੀ ਵਰਗੀ ਆਵਾਜ਼ ਨਹੀਂ ਅਸਲ ਪਹਿਲੀ ਦਵਾਈ ਪਹਿਲੀ ਖੁਰਾਕ ਘਰ ਖਵਾਉਂਦੇ ਜੇ ਬੰਦਾ ਉਹਦੇ ਠੀਕ ਹੋ ਜਾਂਦਾ।
1: ਮੈਂ
0: ਨੀਮ ਹਕੀਮ ਹੁੰਦੇ ਨਾ ਜਿਹੜੇ ਐਵੇਂ ਟੋਟਕੇ ਲਾ ਲਾ ਦਵਾਈਆਂ ਦਿੰਦੇ ਆ, ਉਹਨਾਂ ਵਾਸਤੇ ਵਰਤਿਆ ਜਾਂਦਾ ਵੀ ਗੋਲੀ ਅੰਦਰ ਤੇ ਬੰਦਾ ਜਲੰਧਰ। ਚਲੋ ਡਾਕਟਰ ਸਾਹਿਬ, ਅੱਜ ਦੀ ਅਪਡੇਸ਼ਨ ਕੀ, ਅੱਜ ਦੇ ਮੈਚਾਂ ਦੀ ਅਪਡੇਸ਼ਨ ਦੇ ਦਿਓ, ਜਿਹੜਾ ਫੀਫਾ ਵਰਲਡ ਕੱਪ ਦੇ ਜਿਹੜੇ ਫੁੱਟਬਾਲ ਦੇ ਮੈਚ ਹੋ ਰਹੇ, ਜਲਦੀ ਜਲਦੀ ਦੇ ਦਿਓ ਅਪਡੇਸ਼ਨ।
1: ਅੱਜ 4 ਮੈਚ ਹੋਏ ਨੇ ਜੀ
0: ਜੀ
1: ਤੇ ਜਿਹੜਾ ਸਭ ਤੋਂ ਵਧੀਆ ਮੈਚ ਹੋਇਆ ਅੱਜ, ਤੁਸੀਂ ਦੇਖੋਗੇ ਇਕਵਾਡੋਰ ਨੇ ਜਰਮਨੀ ਨੂੰ
0: ਹਰਾਤਾ। ਮੈਂ ਵੀ ਅੱਜ ਡਾਕਟਰ ਸਾਹਿਬ ਇਹ ਮੈਚ ਬੈਠਾ ਦੇਖ ਰਿਹਾ ਸੀ ਤੇ ਮੈਨੂੰ ਇਹ ਲੱਗਦਾ ਸੀ ਜਿੱਦਾਂ ਇੰਗਲੈਂਡ ਤੇ ਘਾਨਾ ਦਾ ਮੈਚ, ਸਪੇਨ ਦਾ ਤੇ ਕੇਪ ਵਰਡੇ ਦਾ ਮੈਚ, ਤੇ ਸੇਮ ਉਸੇ ਕੈਟਾਗਰੀ ਦਾ ਇਹ ਮੈਚ ਸੀ ਵੀ ਜਰਮਨੀ ਵੀ ਉੱਪਰਲੀਆਂ 3-4 ਪੋਜੀਸ਼ਨਾਂ ਵਾਲੀ ਟੀਮ ਹੈਗੀ ਸੀ ਤੇ ਉਹਨੂੰ ਹਰਾਤਾ ਉਹਨਾਂ ਨੇ, ਦੇਖ ਲਓ ਉਹਨਾਂ ਨੇ।
1: ਬਿਲਕੁਲ
0: ਜੀ,
1: ਤੇ ਟੁਨੀਸ਼ੀਆ ਨੇ 1 ਗੋਲ ਕੀਤਾ ਤੇ ਨੀਦਰਲੈਂਡ ਨੇ 3 ਗੋਲ ਕੀਤੇ
0: ਜੀ ਜੀ ਜੀ
1: ਜਪਾਨ ਤੇ ਸਵੀਡਨ ਦਾ ਇੱਕ ਇੱਕ ਗੋਲ ਹੋਇਆ
0: ਜੀ ਜੀ ਜੀ ਜੀ ਜੀ
1: ਤੇ ਇਸ ਵੇਲੇ ਤੁਰਕੀ ਯੂਐਸਏ ਤੇ ਪੈਰਾਗੁਏ ਦੇ ਆਸਟ੍ਰੇਲੀਆ ਦਾ ਮੈਚ ਇਸ ਵੇਲੇ ਚੱਲ ਰਿਹਾ
0: ਤੇ ਕਿਹਦੇ ਪੋਜੀਸ਼ਨ ਅਪ ਕਿਹਦੀ ਹੈ ਦੋਨਾਂ ਦੇ ਵਿੱਚੋਂ
1: ਦੇਖੋ ਤਿੰਨਾਂ ਮਿੰਟਾਂ ਦੇ ਵਿੱਚ ਆਪਣਾ ਅਮੈਰੀਕਾ ਨੇ ਗੋਲ ਕਰ ਦਿੱਤਾ ਸੀ
0: ਹਾਂ ਅੱਜ ਜਰਮਨੀ ਵੀ ਪਹਿਲੇ 2 ਮਿੰਟਾਂ ਚ ਗੋਲ ਕਰਤਾ ਸੀ ਜਰਮਨੀ ਨੇ ਅੱਜ
1: ਅੱਛਾ ਤੇ ਅਗਲੇ 10 ਮਿੰਟਾਂ ਦੇ ਵਿੱਚ ਤੁਰਕੀ ਨੇ ਦੂਜਾ ਉਹਨਾਂ ਦੇ ਉੱਤੇ ਗੋਲ ਕਰ ਦਿੱਤਾ
0: ਅੱਛਾ
1: ਇੱਕ ਗੋਲ ਤੇ ਬਰਾਬਰ ਹੋ ਗਿਆ
0: ਕੀ ਬਾਤ ਹੈ ਕੀ ਬਾਤ ਹੈ ਯੁਵਰਾਜ ਸਿੰਘ ਵਰਗਿਆਂ ਦੇ ਤੇ ਇੱਕ ਓਵਰ ਦੇ ਵਿੱਚ 5-5, 6-6 ਵਿਕਟਾਂ ਵੀ ਜਾਂਦੀਆਂ ਦੇਖੀਆਂ
1: ਬਿਲਕੁਲ ਬਿਲਕੁਲ
0: ਕਹਿੰਦੇ ਜੀ ਕ੍ਰਿਕਟ ਬਾਈ ਚਾਂਸ ਹਾਕੀ ਬਾਈ ਟੈਕਨੀਕ ਹਾਕੀ ਨੂੰ ਉਹੀ ਵਧੀਆ ਖੇਡ ਸਕਦਾ ਜਿਹਦੇ ਕੋਲ ਟੈਕਨੀਕ ਹੈਗੀ ਹੈ ਹਾਕੀ ਬਾਈ ਚਲਾਕੀ ਹਾਕੀ ਬਾਈ ਟੈਕਨੀਕ ਫੁੱਟਬਾਲ ਬਾਈ ਪਾਵਰ ਫੁੱਟਬਾਲ ਜਿਹਦੇ ਚ ਪਾਵਰ ਹੈਗੀ ਜਿਹਦੇ ਤਾਕਤ ਹੈਗੀ ਨਾ ਕਿਉਂਕਿ ਇੰਨਾ ਭੱਜਣਾ ਇੰਨਾ ਦੌੜਨਾ ਇੰਨਾ ਸਟੈਮਿਨਾ ਤੁਹਾਡਾ ਹੋਣਾ ਆਪਾਂ ਦੇਖਦੇ ਨਾ ਪਲੇਅਰਾਂ ਦੇ ਲਵੇ ਸਿਰ ਤੋਂ ਲੈ ਕੇ ਤੇ ਪੈਰਾਂ ਤੱਕ ਪਸੀਨੋ ਪਸੀਨੇ ਹੋਏ ਹੁੰਦੇ ਆ ਹਰ 10 ਮਿੰਟ ਬਾਅਦ ਉਹਨਾਂ ਨੂੰ ਡੀਹਾਈਡਰੇਸ਼ਨ ਵਾਸਤੇ ਬ੍ਰੇਕ ਹੁੰਦੀ ਹੈ ਉਹਨਾਂ ਨੂੰ ਪਾਣੀ ਪਾਣੀ
2: ਪਿਲਾਉਣ ਵਾਸਤੇ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ
1: ਬਿਲਕੁਲ ਬਿਲਕੁਲ
0: ਜੀ
2: ਅੰਡਰ 16 ਆਲ ਪੰਜਾਬ ਖੇਲਿਆ
0: ਤੁਸੀਂ
2: ਹਾਂਜੀ
0: ਵੈਰੀ ਗੁੱਡ ਤੁਹਾਡੇ ਸਰੀਰ ਤੋਂ ਲੰਮਾ 6 ਫੁੱਟ ਉੱਚਾ ਜਵਾਨ ਲੱਗਦਾ ਫੁੱਟਬਾਲ ਖੇਲਣ ਵਾਲਾ ਭਾਈ ਹੈ ਕੋਈ ਛੋਟੀ ਮੋਟੀ ਤੁਹਾਨੂੰ ਸਮੱਸਿਆ ਹੈ ਤੇ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਡਾਕਟਰ ਸਾਹਿਬ ਨੇ ਮੈਨੂੰ ਵੀ ਠੀਕ ਕੀਤਾ ਡਾਕਟਰ ਸਾਹਿਬ ਨੇ ਹੁਸਨੈਣ ਜੀ ਨੂੰ ਵੀ ਠੀਕ ਕੀਤਾ ਤੇ 2 ਗਵਾਹ ਅਸੀਂ ਬੈਠੇ ਹਾਂ ਤੇ ਤੁਹਾਨੂੰ ਕੋਈ ਛੋਟੀ ਮੋਟੀ ਪ੍ਰੋਬਲਮ ਹੋਵੇ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ ਸੋ ਮਜ਼ਾਕ ਵਾਲੀ ਗੱਲ ਹਾਸੇ ਵਾਲੀ ਚਲੋ ਅਲੱਗ ਗੱਲ ਆ ਇਹਦੇ ਵਿੱਚ ਬਿਲਕੁਲ ਸੀਰੀਅਸ ਅਸੀਂ ਕਹਿ ਰਹੇ ਹਾਂ ਕਿ ਡਾਕਟਰ ਸਾਹਿਬ ਦੇ ਹੱਥ ਵਿੱਚ ਬੜੀ ਸ਼ਫਾ ਬੜੀ ਸਮਝ ਹੈ 30-35 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਹੈ ਤੇ ਤੁਸੀਂ ਜਦੋਂ ਵੀ ਇਹਨਾਂ ਦੀ ਸੇਵਾ ਦੀ ਜ਼ਰੂਰਤ ਹੋਵੇ ਫੋਨ ਕਰੋ ਤੇ ਡਾਕਟਰ ਸਾਹਿਬ ਹਰ ਵੇਲੇ ਹਾਜ਼ਰ ਮਿਲਣਗੇ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਮਿਹਰਬਾਨੀ ਥੈਂਕ ਯੂ ਸੋ ਦੋਸਤੋ ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ 647-367-5353 ਸਾਡਾ ਨੰਬਰ ਹੈ ਖਲੀਲ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ
2: ਜੀ ਸਤਿ ਸ੍ਰੀ ਅਕਾਲ ਕੈਸੇ ਹੈ ਦਰਸ਼ਨ ਸਾਹਿਬ
0: ਬਹੁਤ ਬੜੀਆ ਖਲੀਲ ਜੀ ਅੱਜ ਆਪਣੇ ਵੋ ਸੁਣੀ ਇੱਕ ਮੈਨੇ ਜੋ ਇੰਸਟਾਂਸ
2: ਜੀ ਜੀ ਜੀ ਜੀ ਜੀ ਮੈਂ ਸੁਣਾ ਉਸੇ ਸਿਲਸਿਲੇ ਮੈਂ ਹਾਜ਼ਰ ਹੁਆ ਹੂੰ ਦੇਖੀਏ ਵੋ ਜੋ ਲਫ਼ਜ਼ ਹੈ ਨਾ ਬੜਾ ਆਸਾਨ ਹੈ ਜੋ ਆਪਾਂ ਪੰਜਾਬੀ ਉਰਦੂ ਮੇ ਹਿੰਦੀ ਮੇ ਜੋ ਖਸਮ ਖਾਤੇ ਉਸਕਾ ਪਹਿਲਾ ਲਫ਼ਜ਼ ਲੈ ਲੀਜੀਏ ਖਾ
0: ਜੀ
2: ਔਰ ਆਖਰੀ ਮੈਂ ਜੋ ਪੰਜਾਬੀ ਔਰ ਹਿੰਦੀ ਉਰਦੂ ਮੇ ਬੀਵੀ ਕੀ ਵਾਲਦਾ ਕੋ ਬੋਲਤੇ ਹੈ ਸਾਸ
0: ਜੀ
2: ਤੋ ਦੋਨੋ ਕੋ ਮਿਲਾਈਏ ਖਸਾਸ
0: ਖਸਾਸ ਉਸਕਾ ਨਾਮ ਹੈ ਉਨਕਾ ਜੋ ਕਾਨੂੰਨ ਹੈ
2: ਖਸਾਸ ਖਸਾਸ ਲੈਣਾ ਬੋਲਤੇ ਖਸਾਸ
0: ਖਾਸ ਪੜਾ ਥਾ ਲਿਖਾ ਥਾ KUISAS ਲਿਖਾ ਥਾ ਉਸਕਾ ਨਾਮ
2: ਹਾਂ ਮਗਰ ਉਸਕਾ ਸਹੀ ਤਲਫੁਜ਼ ਜੋ ਹੈ ਖਸਾਸ ਲਫ਼ਜ਼ ਹੈ ਯਾਨੀ ਕਿ ਜਾਨ ਕਾ ਬਦਲਾ ਜਾਨ ਆਖ ਕਾ ਬਦਲਾ ਆਖ ਔਰ ਇਸ ਤਰ੍ਹਾਂ ਸੇ ਲੇਕਿਨ ਯੇ ਹਕੂਮਤ ਯੇ ਬੋਲਤੀ ਹੈ ਫੈਸਲਾ ਹਮਾਰਾ ਹੈ ਕਿ ਇਸਕੋ ਮਾਰਨਾ ਹੈ ਲੇਕਿਨ ਜੋ ਖਸਾਸ ਲੈਣਾ ਚਾਹਤਾ ਹੈ ਜਿਸਕਾ ਕੇਸ ਹੈ ਵੋ ਅਗਰ ਆ ਕੇ ਬੋਲ ਦੇ ਕਿ ਭਾਈ ਮੈਂ ਮਾਫ ਕਰਨੇ ਤਿਆਰ ਹੂੰ ਇਸੇ ਨਾ ਮਾਰੋ ਜਾਨ ਸੇ ਕਿਉਂਕਿ ਯੇ ਵੀ ਬੱਚਾ ਇੱਕ ਹੀ ਹੈ ਗਲਤੀ ਸੇ ਹੋ ਗਿਆ ਵਗੈਰਾ ਤੋ ਵੋ ਐਕਸੈਪਸ਼ਨ ਕੇਸਸ ਮੇ ਆਤਾ ਵਰਨਾ ਹਕੂਮਤ ਯੇ ਨਹੀਂ ਬੋਲਤੀ ਹਕੂਮਤ ਤੋ ਯਹੀ ਬੋਲਤੀ ਅਰਬ ਮੇ ਵੀ ਯਹੀ ਕਾਨੂੰਨ ਹੈ ਔਰ ਈਰਾਨ ਮੇ ਵੀ ਯਹੀ ਹੈ ਕਿ ਭਾਈ ਜਾਨ ਕਾ ਬਦਲਾ ਜਾਨ ਆਪ ਬੱਚੇ ਕੋ ਮਾਰੇ ਵੋ ਆਪਕਾ ਬੱਚਾ ਵੀ ਹੋਨਾ ਵੈਸਾ ਤੋ ਬਹਰਹਾਲ ਯੇ ਬਹੁਤ ਬੜੇ ਬਾਤ ਹੈ ਔਰ ਇਨਸਾਫ਼ ਕੀ ਜਹਾਂ ਤੱਕ ਬਾਤ ਹੋਤੀ ਹੈ ਇਨਸਾਫ਼ ਇਸੀ ਤਰ੍ਹਾਂ ਕਾ ਹੋਤਾ ਤਭੀ ਫਿਰ ਸੋਸਾਇਟੀ ਮੇ ਇੱਕ ਨਜ਼ਮ ਓ ਜ਼ਬਤ ਯਾਨੀ ਕਿ ਇੱਕ ਲਾਅ ਐਂਡ ਆਰਡਰ ਜੋ ਹੈ ਉਹ ਬਰਕਰਾਰ ਰਹਿਤਾ ਵਰਨਾ ਪੈਸੇ ਦੇ ਦੇ ਕੇ ਲੇਤੇ ਰਹੇਂਗੇ ਤੋ ਗਰੀਬ ਤੋ ਜੁਰਮ ਕਰੇਗਾ ਉਸਕੋ ਸਜ਼ਾ ਦੇਂਗੇ ਅਮੀਰ ਗੁਨਾਹ ਕਰੇਗਾ ਤੋ ਪੈਸੇ ਲੈ ਕੇ ਛੋੜ ਦੇਂਗੇ ਜਬ ਇਸ ਤਰ੍ਹਾਂ ਕੇ ਇਨਸਾਫ਼ ਹੋਣੇ ਲਗਤੇ ਤੋ ਫਿਰ ਪਰਮਾਤਮਾ ਅਜ਼ਾਬ ਲਾਤਾ ਜ਼ਲਜ਼ਲੋਂ ਕੀ ਸ਼ਕਲ ਮੇ ਤੂਫਾਨ ਬਿਮਾਰੀਆਂ ਯੂ ਨੇਮ ਇਟ ਕਿਉਂਕਿ ਆਪ ਉਸਸੇ ਨਹੀਂ ਲੜ ਸਕਤੇ ਉਹਨੇ ਬੋਲ ਦਿਆ ਉਹਨੇ ਕਈ ਪ੍ਰਾਚੀਨ ਕਿਤਾਬੋਂ ਮੇ ਬੋਲਾ ਕਿ ਅਗਰ ਹੁਰਾਨੀਅਤ ਦੁਨੀਆ ਮੇ ਬੜੇਗੀ ਹੁਰਾਨੀਅਤ ਯਾਨੀ ਨੰਗਾਪਨ ਅਗਰ ਵੋ ਕਰੋਗੇ ਤੋ ਬੋਲਾ ਐਸੇ ਐਸੇ ਬਿਮਾਰੀਆਂ ਲਾਉਂਗਾ ਕਿ ਤੁਮ ਉਸਕਾ ਇਲਾਜ ਅਬ ਟ੍ਰੀਟਮੈਂਟ ਅਭੀ ਨਿਕਾਲ ਕੇ ਖੁਸ਼ ਹੋਗੇ ਬਾਜ਼ੂ ਦੂਸਰਾ ਖੜਾ ہوگا، بولے گا میں بھی یہاں تیار ہوں یار، ارے تو کب آیا؟ میں بہت دیر سے آیا، میں تو اسے دیکھا نہیں سی، یہ مزاج ہوتا. بہرحال تمام چیزوں پہ یہی کہوں گا، مختصر وقت میں یہ بات نہیں ہو سکتی، درد اتنے ہیں کہ خلاصے میں نہیں آئیں گے. اس کی کچھ بات خبر ہے تو بتلاؤ یارو، ہم کسی اور دلاسے میں نہیں آئیں گے. اور آخری کا شعر تو مڈرو کے اوپر ہے جس کو ٹرمپ صاحب لائے، اور وہ شعر یہ ہے وینزویلا پہ جناب، کہ جس طرح آپ نے بیمار سے رخصت لی ہے، جس طرح آپ نے بیمار سے رخصت لی ہے، صاف لگتا ہے جنازے میں نہیں آئیں گے.
0: کیا بات کیا بات کیا بات، بہت بہت شکریہ جی. بہت بڑی
2: کبھی جناب، آپ کبھی جناب،
0: ست سری اکال جی. چرن کمار جی ست سری اکال. کی حال چال ٹھیک ٹھاک ہو؟ پچھلے سال اتھے دن بڑے اچھے گائک ہیر وارشا تک کمال کر دیندے نا گاؤن والے. اچھا سنین جی، کہندے میری تہاڈے نال ملاقات ہوئی ہے پچھلے سال اتھے، ملے ہو تسی؟
3: جی جی بالکل،
0: ہاں یاد ہے جی، انہاں بالکل یاد ہے.
4: میرے
0: ملاقات ہوئی ہونی ضرور. چلو بہت بہت ودیا جی، اس وار بھی اتھے ہی ہے. ہاں مثال ہی ہے، میں کہ بھی دیکھو اس عورت دا تسی دیکھو دل، وہ کی مینو سمجھ نہیں آتی مینو کی نام دتا جا سکتا ہے.
4: گرفتار کر دیا دلہ پٹی دے بندے نے.
0: جی جی جی،
4: وہ دس دے کہ پوچھا کہ سردار سزا کی دئیے. دلہ پٹی کہ دشمنی میری دشمنی دے باپ نے انہوں نے.
0: کیا بات ہے، ویکھو جڑے مطلب وڈے بندے نے انہاں دی گلاں وی وڈیاں ہی ہوندیاں ہیں. اے
4: دلے پٹی نے اے گل کہی کہ میری دشمنی جڑی اکبر بادشاہ نا اودے پوت نا.
0: میں وہی کہہ رہا نا، ایک اے وی ویسے سٹوری سنی ہے نا، کہندے اکبر کے دلے دا دونوں نو اکو ماں نے دودھ پلایا سی، اے وی سٹوری ہے کوئی ادھاں دی تہاڈے دماغ دے وچ؟
4: میں نہیں
0: پڑھی جی، جھوٹ بولنا بڑا جلم. اس کرکے میں ویریفائی کرنے کی کوشش کر رہا ہوں کہ کسی نے مینوں دسیا سی ادھا، میں کہا بھی میں آپ خود نہیں پڑھیا، تے کسی اتھینٹک بندے نوں پوچھاں گے جنہیں خود پڑھیا ہوئے اس چیز نوں.
4: مینوں جی پتا ہوئے میں دس سکتا، مینوں نہیں پتا.
0: چلو شکریہ جی.
4: پہلے جی ہیر نے سنائی ہے جنیڑا شیر خان لگا پہچاتا انہوں نے.
0: بالکل بالکل، تسی تے ہیر نوں بہت لائک کرن والے ہو، بہت پسند کرن والے ہو، تو کوئی گل نہیں، یہ روز ساڈے نال ہے، تے تہاڈی من دی کوئی فرمائش ہوئے نا کسی خاص بینت نوں تسی سننا ہوئے ہیر وارشاہ چوں،
4: پہلا پڑھنا پڑنا جی مینوں، پھر میں کر سکتا اوتا نہیں کر سکتا.
0: کوئی گل نہیں کوئی گل نہیں، جدوں کہو گے اسی تہانوں سنا دیں گے، نو پرابلم.
4: پہلا آپ خود پڑھنا پاؤ گا، پھر سارا کچھ دیکھنا پاؤ گا.
0: ٹھیک ہے جی، ٹھیک، تھینک یو ویری مچ، تھینک یو،
4: تھینک
0: یو، سسکا سسکا. سو دوستو 647-367-5353 647-367-5353 تے تسی سانو فون کر کے کوئی بھی گل بات کر سکتے ہو، تے گلا باتاں دا سلسلہ اج ساڈا جاری ہے. ایک حسنین جی وہ کہندے ہے کہ کسے نو جھوٹا آسواشن جڑا نا وہ نہیں دینا چاہیے.
3: جی جی،
0: جدو اسی کسے نو جھوٹا لارا لا دینے نا کسے چیز دا، وی ہے تیرے لئی میں کم کر دوں گا، ایسا کم کرنا نہیں چاہیے. جو تسی ایک واری لارا کسے نو لا دیندے نا تو بندہ تہاڈے تے وشواس کر لیندا یار بندہ کروں گا.
3: جی جی،
0: وہ کہندے بھی ایک دن نا کوئی آدمی آ رہا سی باہروں کتوں اپنے کام تو، رستے دے وچ انہیں دیکھا کہ بڑی ٹھنڈ پی رہی ہے، ٹھنڈ دا موسم ہے، تے ایک مزدور اتھے نا درخت دے تھلے بیٹھا بچارا، ٹھر ٹھر کمبی جاندا ہے، منگتا کوئی. تے وہ بندہ اتھوں دی ننگیا تے اونوں کہندا یار تینوں ٹھنڈ لگدی ہونی ہے، وہ کہندا بھی ہاں ٹھنڈ تے ہے جی، ٹھنڈ لگدی ہے. وہ کہندا بھی میں ہنے آیا، میں گھروں جا کے نا تیرے لئی ایک کمبل لے کے نا تے میں تینوں ہنے دے کے جاؤں گا.
3: جی جی،
0: شام دا ویلا سی، کہندا بھی میں ہنے تینوں کمبل لے کے دے کے جاؤں گا تے بس تو میرا انتظار کری.
3: جی جی،
0: ਅੱਛਾ ਉਹ ਘਰ ਗਿਆ ਵਿਚਾਰਾ, ਘਰ ਜਾ ਕੇ ਖਾਣਾ ਵਾਣਾ ਖਾਧਾ, ਬੱਚਿਆਂ ਦੇ ਨਾਲ ਗੱਲਾਂ ਬਾਤਾਂ ਕਰਦਾ ਰਿਹਾ, ਹੋਰ ਕੋਈ ਦੋਸਤ ਮਿੱਤਰ ਆ ਗਏ ਤੇ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਨਾ ਉਹ ਭੁੱਲ ਗਿਆ ਕਿ ਭਾਈ ਮੈਂ ਉਹਨੂੰ ਬਲੈਂਕਟ ਦੇਣਾ ਸੀ। ਉਹ ਸਵੇਰੇ ਜਦੋਂ ਉੱਠਿਆ ਨਾ, ਇੰਨੀ ਠੰਡ, ਉਹਨੇ ਕਿਹਾ ਯਾਰ ਓਹੋ, ਮੈਂ ਤਾਂ ਯਾਰ ਉਹ ਇੱਕ ਮੰਗਤਾ ਵਿਚਾਰਾ ਬੈਠਾ ਸੀ, ਉਹਦੇ ਨਾਲ ਪ੍ਰੋਮਿਸ ਕੀਤਾ ਸੀ, ਉਹਦੇ ਨਾਲ ਵਾਅਦਾ ਕੀਤਾ ਸੀ ਵੀ ਮੈਂ ਤੈਨੂੰ ਬਲੈਂਕਟ ਦੇ ਕੇ ਜਾਊਂਗਾ, ਤੇ ਮੈਂ ਤਾਂ ਉਹਨੂੰ ਦੇ ਕੇ ਨਹੀਂ ਆਇਆ। ਸਵੇਰੇ ਸਵੇਰੇ ਉੱਠਿਆ ਘਰੋਂ ਤੇ ਬਲੈਂਕਟ ਚੁੱਕਿਆ ਤੇ ਗਿਆ ਮੈਂ ਉਹਨੂੰ ਦੇ ਕੇ ਆਵਾਂ। ਜਦੋਂ ਜਾ ਕੇ ਦੇਖਿਆ ਨਾ ਤੇ ਉਹ ਵਿਚਾਰਾ ਮਰਿਆ ਪਿਆ। ਸੋ ਮੈਸੇਜ ਸਾਨੂੰ ਇਸ ਚੀਜ਼ ਤੋਂ ਇਹ ਮਿਲਦਾ ਵੀ ਝੂਠਾ ਕਿਸੇ ਨਾਲ ਐਸਾ ਵਾਅਦਾ ਨਾ ਕਰੋ ਜਿਹੜਾ ਤੁਸੀਂ ਪੂਰਾ ਨਹੀਂ ਕਰ ਸਕਦੇ। ਉਹ ਮੰਗਤਾ ਵਿਚਾਰਾ ਉੱਥੇ ਬੜੇ ਦਿਨਾਂ ਤੋਂ ਬੈਠਾ ਸੀ ਬਿਨਾਂ ਕੰਬਲ ਤੋਂ ਹੀ, ਰੋਜ਼ ਉਦਾਂ ਗੁਜ਼ਾਰਾ ਕਰਦਾ ਸੀ। ਠੰਡ ਨੂੰ ਉਹਨੇ ਉਸੇ ਤਰ੍ਹਾਂ ਆਪਣੇ ਆਪ ਨੂੰ ਐਕਸੈਪਟ ਕਰ ਲਿਆ ਸੀ, ਉਹਦਾ ਸਰੀਰ ਹੀ ਉਦਾਂ ਦਾ ਬਣ ਗਿਆ ਸੀ। ਉਹਨੇ ਉਸਦੇ ਨਾਲ ਵਾਅਦਾ ਕਰ ਲਿਆ ਵੀ ਮੈਂ ਤੈਨੂੰ ਬਲੈਂਕਟ ਦੇ ਜਾਣਾ, ਤੇ ਉਹ ਬਲੈਂਕਟ ਆਉਣ ਦੇ ਵਿੱਚ ਉਹਨੇ ਆਪਣੇ ਸਰੀਰ ਨੂੰ ਉਹਦੇ ਮੁਤਾਬਕ ਢਾਲ ਲਿਆ ਵੀ ਮੈਨੂੰ ਬਲੈਂਕਟ ਤਾਂ ਹੁਣੇ ਮਿਲ ਹੀ ਜਾਣਾ। ਬਲੈਂਕਟ ਨਹੀਂ ਮਿਲਿਆ ਤੇ ਉਹ ਉਸਦੇ ਝੂਠੇ ਵਾਅਦੇ ਨੇ ਉਸ ਮੰਗਤੇ ਨੂੰ ਵਿਚਾਰੇ ਨੂੰ ਮਾਰ ਦਿੱਤਾ। ਸੋ ਕਿਸੇ ਨਾਲ ਐਸਾ ਵਾਅਦਾ ਨਾ ਕਰੋ ਜਿਹੜਾ ਤੁਸੀਂ ਫੁਲਫਿਲ ਨਾ ਕਰ ਸਕਦੇ ਹੋ, ਜੋ ਤੁਸੀਂ ਪੂਰਾ ਨਾ ਕਰ ਸਕਦੇ ਹੋ, ਕਿਉਂਕਿ ਜਦੋਂ ਤੁਸੀਂ ਕਿਸੇ ਨਾਲ ਐਸਾ ਵਾਅਦਾ ਕਰ ਲੈਂਦੇ ਹੋ, ਤੁਹਾਡੇ ਤੇ ਵਿਸ਼ਵਾਸ ਕਰ ਲੈਂਦਾ, ਤੁਹਾਡੇ ਤੇ ਫੇਥ ਕਰ ਲੈਂਦਾ, ਫਿਰ ਤੁਸੀਂ ਜਦੋਂ ਫੁਲਫਿਲ ਨਹੀਂ ਕਰਦੇ ਤੇ ਜਿਹੜਾ ਉਸਨੂੰ ਦੁੱਖ ਹੁੰਦਾ ਨਾ, ਉਹ ਦੁੱਖ ਜਿਹੜਾ ਨਾ ਉਹ ਬਹੁਤ ਹੀ ਕਮਾਲ ਦਾ ਦੁੱਖ ਹੁੰਦਾ, ਜਿਹੜਾ ਉਸ ਤੋਂ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੋ ਅੱਜ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ। ਅੱਜ ਆਪਾਂ ਕੋਈ ਗੀਤ ਸੰਗੀਤ ਦਾ ਤੜਕਾ ਲਾਇਆ ਨਹੀਂ, ਤੁਹਾਡੀ ਆਵਾਜ਼ ਦੇ ਵਿੱਚ ਛੋਟਾ ਜਿਹਾ ਤੜਕਾ ਅਸੀਂ ਦੋਸਤਾਂ ਮਿੱਤਰਾਂ ਨੂੰ ਲਾ ਕੇ ਸੁਣਾਇਆ, ਤੇ ਇੱਕ ਹੋਰ ਛੋਟਾ ਜਿਹਾ ਗੀਤ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਤੇ ਉਸ ਤੋਂ ਬਾਅਦ ਗੱਲਬਾਤ ਨੂੰ ਆਪਾਂ ਕੰਟੀਨਿਊ ਅੱਗੇ ਕਰਾਂਗੇ। 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਕਾਲ ਕਰ ਸਕਦੇ ਹੋ 6473675353।

0: ਉਹ ਤੇਰਾ ਕੀ ਲੱਗਦਾ ਨੀ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ। ਦੇਖੋ ਇਹਨੂੰ ਹੁਣ ਤੁਸੀਂ ਰੂਹਾਨੀਅਤ ਵਾਲੇ ਪਾਸੇ ਵੀ ਲਗਾ ਸਕਦੇ ਹੋ। ਉਹ ਤੇਰਾ ਕੀ ਲੱਗਦਾ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ, ਲੇਕਿਨ ਤੇਰਾ ਫੇਥ, ਤੇਰੀ ਇੱਛਾ ਉਸ ਨੂੰ ਪਾਉਣ ਦੀ ਜ਼ਰੂਰ ਹੈਗੀ ਹੈ, ਲੇਕਿਨ ਪਤਾ ਨਹੀਂ ਉਹ ਤੇਰਾ ਲੱਗਦਾ ਕੀ ਹੈ ਜਿਹੜਾ ਲੁਕਿਆ ਨਜ਼ਰ ਨਹੀਂ ਆਉਂਦਾ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਹੈ 11 ਵਜੇ ਤੱਕ। ਤੇ ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਵੇਲੇ ਦੇ ਜਿਹੜੇ ਪ੍ਰਾਊਡ ਸਪੌਂਸਰ ਉਹ ਨੇ ਬ੍ਰਹਮਟਨ ਕੈਸ਼ ਐਂਡ ਕੈਰੀ। ਬ੍ਰਹਮਟਨ ਕੈਸ਼ ਐਂਡ ਕੈਰੀ, ਤੁਸੀਂ ਲੈਣੀ ਹੋਏ ਘਰ ਦੀ ਕੋਈ ਗਰੋਸਰੀ, ਘਰ ਦਾ ਕੋਈ ਬਰਤਨ ਲੈਣਾ ਹੋਏ, ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਔਜਾਰ ਲੈਣਾ ਹੋਏ, ਆਪਣੇ ਰੈਸਟੋਰੈਂਟ ਵਾਸਤੇ ਗਰੋਸਰੀ ਜਾਂ ਔਜਾਰ ਕੋਈ ਲੈਣਾ ਹੋਵੇ, ਜਾਂ ਕੋਈ ਬਰਤਨ ਕੋਈ ਲੈਣਾ ਹੋਵੇ, ਕੋਈ ਡਿਸਪੋਜ਼ੇਬਲ ਕਿਸੇ ਵੀ ਕਿਸਮ ਦਾ, ਕਿਸੇ ਵੀ ਰੰਗ ਦਾ, ਕਿਸੇ ਵੀ ਡਿਜ਼ਾਈਨ ਦੇ ਵਿੱਚ, ਕਿੰਨੀ ਵੀ ਗਿਣਤੀ ਦੇ ਵਿੱਚ ਡਿਸਪੋਜ਼ੇਬਲ ਸਮਾਨ ਤੁਹਾਨੂੰ ਚਾਹੀਦਾ, ਤੁਹਾਨੂੰ ਮਿਲੇਗਾ। ਘਰ ਦੇ ਵਿੱਚ ਵਰਤੀ ਜਾਣ ਵਾਲੀ ਕੋਈ ਛੋਟੀ ਮੋਟੀ ਦਵਾਈ ਫਸਟ ਏਡ ਦੇ ਤੌਰ ਤੇ, ਜਿਸ ਲਈ ਇਸਨੂੰ ਘਰ ਦੇ ਵਿੱਚ ਅਕਸਰ ਰੱਖਦੇ ਹਾਂ, ਕਿਉਂਕਿ ਕੈਨੇਡਾ ਦੇ ਵਿੱਚ ਦਵਾਈਆਂ ਆਮ ਤੌਰ ਤੇ ਸਾਨੂੰ ਮਿਲਦੀਆਂ ਨਹੀਂ ਹੈ, ਕਾਊਂਟਰ ਦੇ ਉੱਪਰ ਜ਼ਿਆਦਾਤਰ ਛੋਟੀਆਂ ਮੋਟੀਆਂ ਮਿਲ ਜਾਂਦੀਆਂ, ਲੇਕਿਨ ਸਾਡੇ ਪਿੰਡਾਂ ਦੇ ਵਿੱਚ ਅਸੀਂ ਅਕਸਰ ਘਰਾਂ ਦੇ ਵਿੱਚ ਦਵਾਈਆਂ ਛੋਟੀਆਂ ਮੋਟੀਆਂ ਰੱਖ ਲੈਂਦੇ। ਹਰ ਮਰਜ਼ ਦੀਆਂ ਹਰ ਤਰ੍ਹਾਂ ਦੀ ਦਵਾਈ ਤੁਹਾਨੂੰ ਇੱਥੋਂ ਮਿਲੇਗੀ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੈ, ਕੋਈ ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਫੋਟੋਗ੍ਰਾਫ ਚਾਹੀਦੀ ਹੋਏ ਜਾਂ ਪੂਜਾ ਸਮੱਗਰੀ ਚਾਹੀਦੀ ਹੋਏ, ਤੁਸੀਂ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ। 905-230-4800 ਕੋਈ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਕੋਈ ਵੀ ਤੁਹਾਨੂੰ ਚੀਜ਼ ਚਾਹੀਦੀ ਹੋਏ, ਘਰ ਦੇ ਵਿੱਚ ਕੋਈ ਵਿਆਹ ਸ਼ਾਦੀ ਹੈ, ਤੁਹਾਨੂੰ ਜਾਗੋ, ਹਲਦੀ, ਮਹਿੰਦੀ ਜਾਂ ਹੋਰ ਕਿਸੇ ਕਿਸਮ ਦਾ ਕੋਈ ਤੁਸੀਂ ਜਾਗੋ ਨਿਕਾਲਨੀ ਹੈ, ਜਿਹੜੇ ਜਿਹੜੇ ਔਜਾਰਾਂ ਦੀ ਜ਼ਰੂਰਤ ਹੁੰਦੀ ਹੈ, ਕੁੰਡੇ ਦੀ ਜ਼ਰੂਰਤ ਹੁੰਦੀ ਹੈ, ਢੋਲ ਦੀ ਜ਼ਰੂਰਤ ਹੁੰਦੀ ਹੈ, ਛੱਜ ਦੀ ਜ਼ਰੂਰਤ ਹੁੰਦੀ ਹੈ, ਜੋ ਜੋ ਵੀ ਤੁਸੀਂ ਮੰਗੋਗੇ ਹਰ ਇੱਕ ਚੀਜ਼ ਤੁਹਾਨੂੰ ਮਿਲੇਗੀ। ਭੰਗੜੇ ਗਿੱਧੇ ਦੇ ਮਾਡਲ ਡਰੈਸਾਂ ਪਾਈਆਂ ਹੋਈਆਂ ਤੁਹਾਨੂੰ ਮਿਲ ਸਕਦੀਆਂ ਨੇ। ਜੋ ਜੋ ਵੀ ਤੁਹਾਨੂੰ ਚੀਜ਼ ਚਾਹੀਦੀ ਨਾ, ਵਿਸ਼ਾਲ ਸਟੋਰ 60,000 ਸਕੇਅਰ ਫੁੱਟ ਦੇ ਵਿੱਚ ਫੈਲਿਆ ਹੋਇਆ, ਪੰਜਾਬੀਆਂ ਦੇ ਕੋਸਕੋ ਦੇ ਨਾਮ ਜਾਣਿਆ ਜਾਂਦਾ। ਬ੍ਰਹਮਟਨ ਕੈਸ਼ ਐਂਡ ਕੈਰੀ, 100 ਕੈਨੇਡੀ ਰੋਡ। ਦੂਸਰੇ ਸਾਡੇ ਪ੍ਰਾਊਡ ਸਪੌਂਸਰ ਵਿਲੇਜ ਆਫ ਇੰਡੀਆ, ਸ਼ੁੱਧ ਸ਼ਾਕਾਹਾਰੀ ਭੋਜਨ ਦੇ ਵਿੱਚ ਪਿਛਲੇ 3 ਦਹਾਕਿਆਂ ਤੋਂ ਜਾਣਿਆ ਪਹਿਚਾਣਿਆ ਨਾਮ। ਇੱਕ ਵਾਰ ਵਫੇ ਇਹਨਾਂ ਦਾ ਜ਼ਰੂਰ ਟਰਾਈ ਕਰੋ। 40-50 ਆਈਟਮਾਂ ਦੇ ਨਾਲ ਸਜਿਆ ਹੋਇਆ, ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਕਲਾਸਿਕ, ਸੀਜ਼ਨਲ, ਤਰ੍ਹਾਂ ਤਰ੍ਹਾਂ ਦੇ ਸੈਲਡ, ਸਵੀਟ ਡਿਸ਼ਿਜ਼, ਸਟਰੀਟ ਫੂਡ ਇਹਨਾਂ ਦਾ, ਗੋਲ ਗੱਪੇ, ਟਿੱਕੀਆਂ, ਸਮੋਸੇ, ਪੱਲੇ, ਡੋਸੇ, ਗਰਮਾ ਗਰਮ ਦੇਸੀ ਘਿਓ ਦੀਆਂ ਜਲੇਬੀਆਂ। ਤੁਸੀਂ ਘਰ ਦੇ ਵਿੱਚ ਕੋਈ ਫੰਕਸ਼ਨ ਕਰ ਰਹੇ ਹੋ, ਕੋਈ ਲਾਈਵ ਕੇਟਰਿੰਗ ਕਰਵਾਉਣੀ ਹੈ, ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ। ਗਰਮਾ ਗਰਮ ਚੀਜ਼ਾਂ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਪਹੁੰਚਣਗੀਆਂ। ਕੋਈ ਛੋਟਾ ਮੋਟਾ ਫੰਕਸ਼ਨ ਕਰਨ ਦੇ ਲਈ ਹਾਲ ਚਾਹੀਦਾ ਤੁਹਾਨੂੰ, 100-125 ਆਦਮੀਆਂ ਦੇ ਲਈ, ਤਾਂ ਲਾਈਟ ਐਂਡ ਸਾਊਂਡ ਡੀਜੇ ਵਗੈਰਾ ਦੇ ਨਾਲ ਸਜਿਆ ਹੋਇਆ ਹਾਲ ਤੁਹਾਨੂੰ ਮਿਲੇਗਾ। 100 ਤੋਂ ਲੈ ਕੇ 125 ਗੱਡੀਆਂ ਦੀ ਖੁੱਲ੍ਹੀ ਡੁੱਲੀ ਪਾਰਕਿੰਗ ਉੱਥੇ ਅਵੇਲੇਬਲ ਹੈ। ਟਿਫਨ ਲਗਵਾਉਣਾ ਹੋਏ 7 ਦਿਨ ਲਈ 6 ਦਿਨ ਲਈ 5 ਦਿਨ ਲਈ, ਉਸ ਦਾ ਕੀ ਮੈਨਿਊ ਹੋਏਗਾ, ਕੀ ਉਸਦੀ ਕੀਮਤ ਹੋਏਗੀ, ਕਿਸੇ ਕਿਸਮ ਦੀ ਕੋਈ ਵੀ ਜਾਣਕਾਰੀ ਲੈਣੀ ਹੋਏ, ਫੋਨ ਕਰੋ 905-450-33-33-114 ਕੈਨੇਡੀ ਰੋਡ, ਔਰ 905-542-1333-6430 ਐਰਨ ਮਿਲ ਪਾਰਕਵੇ ਮਿਸੀ ਸਾਗਾ ਦਾ ਨੰਬਰ ਹੈ। 647-300-57-53-53 ਸਾਡੇ ਸਟੂਡੀਓ ਦਾ ਨੰਬਰ ਹੈ। ਹੁਸਨੈਨ ਜੀ, ਤੁਸੀਂ 2-3 ਸਾਲ ਤੋਂ ਕੈਨੇਡਾ ਆ ਰਹੇ ਹੋ, ਗਰਮੀਆਂ ਦੇ ਵਿੱਚ 2-2, 4-4, 6-6 ਮਹੀਨੇ ਇੱਥੇ ਲੈ ਕੇ ਜਾਂਦੇ ਹੋ, ਤੁਹਾਨੂੰ ਕੈਨੇਡਾ ਦੇ ਜਨ ਜੀਵਨ ਨੂੰ ਵੀ ਪੂਰੀ ਤਰ੍ਹਾਂ ਤੁਸੀਂ ਜਾਣ ਗਏ ਹੋ।
1: ਜੀ ਜੀ।
0: ਔਰ ਤੁਸੀਂ ਉੱਧਰ ਪਾਕਿਸਤਾਨ ਤੋਂ ਰਹਿਣ ਵਾਲੇ ਹੋ, ਅਸੀਂ, ਮੈਂ ਇੰਡੀਆ ਤੋਂ ਪੰਜਾਬ ਤੋਂ ਰਹਿਣ ਵਾਲਾ, ਤੁਸੀਂ ਵੀ ਚਲੋ ਇਹ ਸਾਡੇ ਨਾਲ ਨਾਲ ਹੀ ਉੱਥੇ ਇੱਕੋ ਹੀ ਹੈ, ਸਾਰਿਆਂ ਦਾ ਕਲਚਰ ਸਭ ਇੱਕੋ ਹੀ ਹੈ, ਔਰ ਸਾਰਿਆਂ ਦੀ ਹਿਰਸ ਕੈਨੇਡਾ ਆਉਣ ਦੀ ਉਹ ਵੀ ਉੱਧਰ ਦੋਨਾਂ ਮੁਲਕਾਂ ਦੀ ਇੱਕੋ ਹੀ ਹੈ, ਤਾਂ ਇੱਛਾ ਕੈਨੇਡਾ ਜਾਣਾ, ਕੈਨੇਡਾ ਜਾਣਾ, ਕੈਨੇਡਾ ਜਾਣਾ। ਬੱਚੇ ਜਿਹੜੇ ਨਾ ਸ਼ਦਾਈ ਹੋਏ ਫਿਰਦੇ ਹੁੰਦੇ ਆ ਉੱਥੇ, ਹੁਣ ਥੋੜ੍ਹਾ ਜਿਹਾ ਇਮੀਗ੍ਰੇਸ਼ਨ ਟਾਈਟ ਹੋਈ ਹੈ, ਕੰਮ ਘਟਿਆ, ਲੇਕਿਨ ਅਸਲੀਅਤ ਦੇ ਵਿੱਚ ਤੁਸੀਂ ਇੱਕ ਸ਼ਾਇਰ ਦੇ ਤੌਰ ਤੇ, ਇੱਕ ਕਵੀ ਦੇ ਤੌਰ ਤੇ ਕੁਝ ਐਸੀ ਚੀਜ਼ ਕਿਤੇ ਲਿਖੀ ਹੋਵੇ ਵੀ ਕੈਨੇਡਾ ਦਾ ਜਨ ਜੀਵਨ ਇੰਨਾ ਸਧਾਰਨ ਨਹੀਂ ਹੈ ਕਿ ਬੱਚੇ ਇੱਥੇ ਆ ਕੇ ਆਰਾਮ ਨਾਲ ਸੈੱਟ ਹੋ ਜਾਣਗੇ। ਇੱਥੇ ਹਾਰਡ ਵਰਕ, ਇੱਥੇ ਐਂ ਨਹੀਂ ਕਿ ਮਾਂ ਬੈਠੀ ਹੈ, ਮਾਂ ਪਾਣੀ ਦਾ ਗਲਾਸ ਚਾਹੀਦਾ, ਮਾਂ ਚਾਹ ਬਣਾ ਕੇ ਦਿਓ, ਮਾਂ ਫੁਲਕੇ ਬਣਾ ਕੇ ਦਿਓ, ਇੱਥੇ ਤਾਂ ਜੋ ਕਰਨਾ ਆਪਣੇ ਹੱਥੀ ਕਰਨਾ। ਕੁਝ ਐਸੀ ਚੀਜ਼ ਤੁਹਾਡੇ ਕੋਲ ਹੈ ਜਿਹੜੀ ਤੁਸੀਂ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ, ਜਾਂ ਉਹ ਸਾਡੇ ਬੱਚੇ ਜਿਹੜੇ ਇੱਥੇ ਆ ਗਏ ਨੇ ਫੇਸ ਕਰ ਰਹੇ ਨੇ ਇਹਨਾਂ ਚੀਜ਼ਾਂ ਨੂੰ, ਉਹਨਾਂ ਨੂੰ ਸੁਣ ਕੇ ਲੱਗੇ ਕਿ ਵਾਕਿਆ ਬਿਲਕੁਲ ਸਹੀ ਕਹਿ ਰਹੇ ਸਨੈਣ ਜੀ?
1: ਜੀ ਅਰੋੜਾ ਸਾਹਿਬ, ਮੈਂ ਆਪਣੇ 3 ਸਾਲਾਂ ਦਾ ਜਿਹੜਾ ਤਜਰਬਾ ਹੈ ਨਾ,
0: ਜੀ ਜੀ,
1: ਜਿਹੜਾ ਮੈਂ 3 ਦਫਾ 3ਰੀ ਦਫਾ ਆਇਆ, ਮੈਂ ਜੋ ਕੁਝ ਦੇਖਿਆ ਮੈਂ ਤੁਹਾਨੂੰ ਦੱਸਣਾ, ਔਰ ਜਿਹੜੇ ਕੈਨੇਡਾ ਆਉਣੇ ਚਾਹੁੰਦੇ ਨੇ ਉਹ ਬਿਲਕੁਲ ਆਉਣ
0: ਜੀ,
1: ਉਹਨਾਂ ਨੂੰ ਵੀ ਮੈਂ ਪੈਗਾਮ ਦੇਣਾ ਚਾਹੁੰਦਾ ਵਾ,
0: ਪਰ ਇਹ ਸੋਚ ਕੇ ਆਉਣ ਇਦਾਂ ਦੀਆਂ ਗੱਲਾਂ।
1: ਹਾਂਜੀ ਹਾਂਜੀ
0: ਜੀ ਜੀ ਜੀ,
1: ਕਿ ਆ ਜਾ ਯਾਰ ਕੈਨੇਡਾ, ਆ ਜਾ ਯਾਰ ਕੈਨੇਡਾ, ਆ ਆਉਂਦਿਆਂ ਪੀ ਆਰ ਵੱਲ ਨਾ ਜਾ।
0: ਕਿਆ ਬਾਤ ਹੈ,
1: ਸੂਲੀ ਚੜ ਕੇ ਪੀ ਆਰ ਮਿਲਣੀ, ਸੂਲੀ ਚੜ ਕੇ
0: ਪੀ ਆਰ ਮਿਲਣੀ,
1: ਪੀ ਆਰ ਮਿਲਣੀ, ਲੈਣਾ ਹੀ ਤੇ ਲੈ ਲਾ ਪਾ, ਭਾਂਡੇ ਤੈਨੂੰ ਧੋਣੇ ਪੈਣੇ,
0: ਵਾਹ,
1: ਭਾਂਡੇ ਤੈਨੂੰ ਧੋਣੇ ਪੈਣੇ, ਹੱਥੀ ਮਨ ਪਕਾਉਣੇ ਪੈਣੇ,
0: ਵਾਹ,
1: ਸੋਚ ਸਮਝ ਕੇ ਪਵੀ ਏ ਰਾਹ,
0: ਕਿਆ ਬਾਤ ਹੈ,
1: ਲੈਣਾ ਹੀ ਤੇ ਲੈ ਲਾ,
0: ਲੈਣਾ ਹੀ ਤੇ ਲੈ ਲਈ ਪਾ,
1: ਪੀਜ਼ੇ ਬਰਗਰ ਧੋਣੇ ਪੈਣੇ, ਕੁੱਤੇ ਯਾਰ ਨਵਾਉਣੇ ਪੈਣੇ, ਏਡੀ ਮਿਲਣੀ ਸਖਤ ਸਜ਼ਾ, ਲੈਣਾ ਹੀ ਤੇ ਲੈ ਲਾ ਪਾ, ਉਬਰ ਯਾਰ ਚਲਾਉਣੀ ਪੈਣੀ, ਨਿੱਤ ਦਿਹਾੜੀ ਲਾਉਣੀ ਪੈਣੀ, ਜਿਗਰਾ ਰੱਖੀ ਸ਼ੇਰ ਜਿਹਾ,
0: ਕਿਆ ਬਾਤ ਹੈ,
1: ਲੈਣਾ ਹੀ ਤੇ ਲੈ ਲਾ ਪਾ,
0: ਵਾਹ ਵਾਹ,
1: ਬਰਫਾਂ ਉੱਤੇ ਟੁਰਨਾ ਪੈਣਾ, ਸੜਕਾਂ ਉੱਤੇ ਰੁਲਣਾ ਪੈਣਾ, ਅੱਲਾ ਸੱਚਾ ਹੈ ਗਵਾਹ,
0: ਵਾਹ ਵਾਹ,
1: ਲੈਣਾ ਹੀ ਤੇ ਲੈ ਲਾ ਫਾ,
0: ਵਾਹ ਵਾਹ ਵਾਹ,
1: ਬੋਧੇ ਤੇਰੇ ਢੈਟੂ ਜਾਣੇ, ਮੂੰਹ ਤੇ ਵੱਟ ਵੀ ਪੈਪੂ ਜਾਣੇ, ਅੱਲਾ ਤੇਰਾ ਕਰੇ ਭਲਾ,
0: ਵਾਹ,
1: ਲੈਣਾ ਹੀ ਤੇ ਲੈ ਲਾ ਫਾ, ਖੁਸ਼ੀਆਂ ਹਾਸੇ ਰੁੱਸ ਜਾਣੇ ਨੀ, ਚੰਗੇ ਵੇਲੇ ਖੁਸ ਜਾਣੇ ਨੀ, ਖਾਣੇ ਨੀ ਤੇ ਠੁੱਡੇ ਖਾ, ਲੈਣਾ ਹੀ ਤੇ ਲੈ ਲਾ ਫਾ, ਭੁੱਲ ਜਾਵੇਗਾ ਸਿਲਕ ਕਰੰਡੀ, ਲਾਉਣ ਤੇ ਲੱਠੇ ਵਾਲੀ ਭੰਡੀ, ਮੁੱਕ ਜਾਣੇ ਨੀ ਸਾਰੇ ਚਾ, ਲੈਣਾ ਹੀ ਤੇ ਲੈ ਲੈ ਫਾ, ਹਰ ਦੁੱਖ ਤੈਨੂੰ ਜਰਨਾ ਪੈਣਾ, ਜਿਉਂਦੇ ਜੀ ਤੈਨੂੰ ਮਰਨਾ ਪੈਣਾ, ਕਿਉਂਕਿ ਕਰਨਾ ਪੈਣਾ ਵਿਆਹ, ਲੈਣਾ ਹੀ ਤੇ ਲੈ ਲੈ ਫਾ, ਜੀ ਜੀ ਸਭ ਨੂੰ ਕਰਨਾ ਪੈਣਾ, ਜਿੱਤ ਕੇ ਸਭ ਕੁਝ ਹਰਨਾ ਪੈਣਾ, ਹੋ ਜਾਣੇ ਨੀ ਔਖੇ ਸਾ, ਲੈਣਾ ਹੀ ਤੇ ਲੈ ਲਾ ਫਾ,
0: ਬਿਲਕੁਲ,
1: ਜੇ ਤੂੰ ਚਾਹੁੰਦਾ ਖੁਸ਼ ਖੁਸ਼ ਰਹਿਣਾ, ਮੰਨੀ ਬੇਗਮ ਦਾ ਹਰ ਕਹਿਣਾ, ਕਰ ਲੈ ਦਿਲ ਦੇ ਨਾਲ ਸਲਾਹ, ਲੈਣਾ ਹੀ ਤੇ ਲੈ ਲਾ ਫਾ, ਜੇ ਤੂੰ ਕਰਨੀ ਏ ਸਰਦਾਰੀ, ਬੇਗਮ ਦੀ ਕਰ ਤਾਬੇਦਾਰੀ, ਜੋ ਕਹਿੰਦੀ ਏ ਕਰਦਾ ਜਾ, ਲੈਣਾ ਹੀ ਤੇ ਲੈ ਲਾ ਫਾ, ਬੇਗਮ ਨਾਲ ਨਾ ਮੱਥਾ ਲਾਵੀ, ਲਾ ਕੇ ਮੱਥਾ ਨਾ ਪਛਤਾਵੀ, ਨਹੀਂ ਤੇ ਪੁੱਤਰਾ ਤੂੰ ਗਿਆ, ਲੈਣਾ ਹੀ ਤੇ ਲੈ ਲਾ ਫਾ, ਪੱਥਰ ਦੇ ਇਨਸਾਨ ਨਹੀਂ ਇੱਥੇ, ਕਰਨੇ ਕੰਮ ਆਸਾਨ ਨਹੀਂ ਇੱਥੇ, ਬਣ ਜਾ ਹੁਣ ਮਸ਼ੀਨ ਜ਼ਰਾ, ਲੈਣਾ ਹੀ ਤੇ ਲੈ ਲਾ ਫਾ, ਦਾਸੇ ਰਗੜੇ ਖਾ ਲਵੇਗਾ
0: ਜੀ,
1: ਦਾਸੇ ਰਗੜੇ ਖਾ ਲਵੇਗਾ, ਮਾਂ ਪਿਓ ਦੱਸ ਭੁਲਾ ਲਵੇਗਾ, ਫੈਸਲਾ ਆਪਣਾ ਆਪ ਸੁਣਾ, ਲੈਣਾ ਹੀ ਤੇ ਲੈ ਲਾ ਫਾ, ਦੌਲਤ ਪਿੱਛੇ ਰੁਲ ਨਾ ਜਾਵੀ, ਖਾਨਦਾਨ ਨੂੰ ਭੁੱਲ ਨਾ ਜਾਵੀ, ਸੋਚ ਸਮਝ ਕਰ ਗੌਰ ਜ਼ਰਾ, ਲੈਣਾ ਹੀ ਤੇ ਲੈ ਲਾ ਫਾ, ਲੱਗਦਾ ਇੰਜ ਦੇ ਵੇਲੇ ਆਉਣੇ, ਸਦੀਆਂ ਵਰਗੇ ਸਾਲ ਨੇ ਹੋਣੇ, ਦੁੱਖਾਂ ਲੈਣੇ ਘੇਰੇ ਪਾ, ਲੈਣਾ ਹੀ ਤੇ ਲੈ ਲਾ ਫਾ, ਦੱਸ ਫਿਰ ਉਦੋਂ ਕੀ ਕਰੇਗਾ, ਜੀਵੇਗਾ ਯਾ ਤੂੰ ਮਰੇਗਾ, ਦੱਸ ਸ਼ਹਿਜ਼ਾਦਿਆ ਨਾ ਸ਼ਰਮਾ, ਲੈਣਾ ਹੀ ਤੇ ਲੈ ਲਾ ਫਾ, ਤੇ ਜਿੰਨੇ ਫਿਰ ਇਰਾਦਾ ਕਰ ਲਿਆ ਨਾ ਵੀ ਜੋ ਵੀ ਹੋਵੇ ਮੈਂ ਜਨਾਬ ਕਰਨਾ ਹੀ ਕਰਨਾ, ਉਹਦੇ ਵਾਸਤੇ ਵੇਖ ਕਿ ਜੇ ਤੂੰ ਸਦਾ ਕੈਨੇਡਾ ਰਹਿਣਾ, ਮੰਨ ਲੈ ਫਿਰ ਤੂੰ ਮੇਰਾ ਕਹਿਣਾ, ਕਿਸੇ ਦੀ ਤੂੰ ਨਾ ਕਰ ਪਰਵਾਹ,
0: ਬਿਲਕੁਲ ਬਿਲਕੁਲ,
1: ਲੈਣਾ ਹੀ ਤੇ ਲੈ ਲਾ ਫਾ, ਤੂੰ ਐ ਪੱਕਾ ਸ਼ੇਰ ਬਹਾਦਰ, ਕਹਿੰਦਾ ਤੈਨੂੰ ਹਸਨੈਨ ਅਕਬਰ, ਮਿਹਨਤ ਕਰ ਤੇ ਰੱਜ ਰੱਜ ਖਾ, ਲੈਣਾ ਹੀ ਤੇ
0: ਲੈਣਾ ਹੀ ਤੇ ਲੈ। ਵੈਸੇ ਹਸਨੈਨ ਜੀ ਇਹਦੇ ਚ ਕੋਈ ਸ਼ੱਕ ਨੀ, ਮੈਂ ਤਾਂ ਅਕਸਰ ਅੱਗੇ ਕਈ ਵਾਰ ਕਹਿੰਦਾ ਹੁੰਦਾ ਕਿ ਸਾਡੇ ਉਧਰ ਨਾਲੋਂ ਇਧਰ ਦੀ ਲਾਈਫ ਹਾਰਡ ਜ਼ਰੂਰ ਹੈਗੀ ਹੈ
1: ਜੀ ਜੀ,
0: ਪਰ ਕੁਆਲਿਟੀ ਲਾਈਫ ਜ਼ਰੂਰ ਹੈਗੀ ਹੈ
1: ਜੀ ਜੀ, ਇਸੇ ਤਰ੍ਹਾਂ
0: ਹਾਰਡ ਜ਼ਰੂਰ ਹੈ ਲੇਕਿਨ ਕੁਆਲਿਟੀ ਲਾਈਫ। ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੱਟ ਗਿਆ ਜੀ ਫੋਨ ਤੁਹਾਡਾ, ਕੱਟ ਗਿਆ। ਸੋ ਮੈਂ ਗੱਲ ਕਰ ਰਿਹਾ ਸੀ ਕਿ ਕੈਨੇਡਾ ਦੀ ਲਾਈਫ ਸਾਡੇ ਉਧਰ ਦੀ ਲਾਈਫ ਨਾਲੋਂ ਹਾਰਡ ਜ਼ਰੂਰ ਹੈ ਪਰ ਕੁਆਲਿਟੀ ਲਾਈਫ ਜ਼ਰੂਰ ਹੈਗੀ ਹੈ। ਸਾਡਾ ਉਧਰ ਦਾ ਸਿਸਟਮ ਦੇਖ ਲਓ, ਸਾਡਾ ਉਧਰ ਦਾ ਪੋਲਿਊਸ਼ਨ ਦੇਖ ਲਓ, ਸਾਡੇ ਉਧਰ ਦਾ ਭੀੜ ਭੜੱਕਾ ਦੇਖ ਲਓ, ਸਾਡਾ ਉਧਰ ਹਰ ਕੰਮ ਦੇ ਵਿੱਚ ਕੈਜੂਅਲਿਟੀ ਦੇਖ ਲਓ, ਇਸ ਚੀਜ਼ ਨੂੰ ਜੇ ਕੰਪੈਰੀਜ਼ਨ ਕਰੋ ਨਾ ਇਸ ਕੰਟਰੀ ਦੇ ਨਾਲ, ਤੇ ਇਸ ਕੰਟਰੀ ਦਾ ਕੋਈ ਜਵਾਬ ਨਹੀਂ ਹੈ। ਇੱਕ ਦਿਨ ਅਸੀਂ ਡਿਸਕਸ ਕੀਤੀਆਂ ਸੀ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਡੇ ਅੱਛੀਆਂ ਨੇ ਇੱਥੇ ਬੁਰੀਆਂ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਇੱਥੇ ਅੱਛੀਆਂ ਨੇ ਉੱਥੇ ਬੁਰੀਆਂ ਨੇ, ਲੇਕਿਨ ਅਲਟੀਮੇਟਲੀ ਸਾਰੇ ਦੋਸਤਾਂ ਨੇ ਜੋ ਮਸ਼ਵਰਾ ਆਈ ਸੀ ਨਾ ਕਿ ਇੱਥੇ ਕੁਆਲਿਟੀਜ਼ ਜ਼ਿਆਦਾ, ਤਾਂ ਹੀ ਤਾਂ ਲੋਕ ਉਧਰੋਂ ਭੱਜ ਭੱਜ ਦੌੜ ਦੌੜ ਕੇ ਆਉਂਦੇ ਆ ਨਾ, ਕੋਈ ਕਾਰਨ ਕੋਈ ਤਾਂ ਹੋਏਗਾ ਨਾ, ਐਵੇਂ ਤਾਂ ਨਹੀਂ ਨਾ ਕਹਿ ਸਕਦੇ। ਸੋ ਤੁਹਾਡੀ ਬਹੁਤ ਵਧੀਆ ਤੁਸੀਂ ਜਿਹੜੀ ਅੱਜ ਸੁਣਾਈ ਗੱਲਬਾਤ, ਤੇ ਮੇਰਾ ਦਿਲ ਕਰਦਾ ਕਿ ਇਹ ਗਾਣਾ ਜਿਹੜਾ ਦੋਸਤਾਂ ਨੂੰ ਬਹੁਤ ਅੱਛੇ ਲੱਗਿਆ, ਕਿ ਮਿਹਨਤ ਕਰਨ ਵਾਲਿਆਂ ਲਈ ਗਾਣਾ ਜ਼ਰੂਰ ਹੈ, ਸੁਣੋ ਜਰਾ।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ 5630।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ?
1: ਵਧੀਆ ਜੀ, ਮੈਂ ਵੀ ਆਇਆ ਸੁਣਾਉਣਾ ਜਿੱਦਾਂ ਗੱਲ ਹੁਣ ਵਧੀਆ ਸੁਣਾਈ ਆ ਬਾਈ
0: ਜੀ।
1: ਡਾਕਟਰ ਸਾਹਿਬ ਇੱਕ ਹਫ਼ਤਾ ਦੇ ਉਹ ਬਾਰ ਬਾਰ ਸੁਣਾ ਦਾ
0: ਜੀ,
1: ਲੈਣਾ ਹੈ ਤਾਂ ਲੈ ਲਓ ਬਾ ਸੁਣਾ
0: ਜੀ ਜੀ ਜੀ ਜੀ ਜੀ ਜੀ
1: ਰੋਜ਼ ਇਹਦੀ ਇੱਕ ਵਾਰੀ ਲਾ।
0: ਹਾਂ ਬਸ ਹੁਣ ਟਾਈਮ ਸਾਡੇ ਕੋਲ 4 ਮਿੰਟ ਬਾਕੀ ਹੈ ਜੀ, ਤੇ ਤੁਸੀਂ ਹੋਰ ਕੋਈ ਸੁਨੇਹਾ ਦੇਣਾ ਚਾਹੋ? ਤੁਸੀਂ ਬੜੇ ਤਜਰਬੇਕਾਰ ਹੋ, ਤੁਸੀਂ ਬੜੀ ਵਧੀਆ ਗੱਲ ਕਰਦੇ ਹੁੰਦੇ ਹੋ, ਜਦੋਂ ਵੀ ਕਰੋ ਫੋਨ ਕਰੋ ਤੁਸੀਂ।
1: ਮੈਨੂੰ ਤਾਂ ਇਹ ਵਧੀਆ ਲੱਗੀ, ਬਹੁਤ ਵਧੀਆ ਲੱਗੀ।
0: ਚਲੋ ਬਹੁਤ ਵਧੀਆ ਜੀ, ਬਹੁਤ ਵਧੀਆ, ਬਹੁਤ ਬਹੁਤ ਸ਼ੁਕਰੀਆ। ਹੁਸਨੈਨ ਜੀ, ਸਾਡੇ ਹੈ ਇਹ ਗੁਣਾਂ ਦੀ ਗੁਥਲੀ ਹੈ ਜੀ, ਇਹ ਕੋਈ ਵਿਸ਼ਾ ਇਹਨਾਂ ਨੂੰ ਦੱਸ ਦਿਓ ਸਹੀ, ਤੇ ਇਹ ਇੰਨੇ ਇੰਨੇ ਚ ਮਤਲਬ ਐਕਸਟਰਾ ਪੋਰ ਹੈ ਗਏ, ਬੈਠੇ ਬੈਠੇ ਹੀ ਕਵਿਤਾ ਲਿਖ ਦਿੰਦੇ। ਚਲੋ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ, ਥੈਂਕ ਯੂ ਵੈਰੀ ਮਚ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਹੁਸਨੈਨ ਜੀ, ਹੁਣ ਟਾਈਮ ਰਹਿ ਗਿਆ ਸਾਡੇ ਕੋਲ 5 ਮਿੰਟ ਬਾਕੀ, ਤੁਸੀਂ ਹੋਰ ਕੁਝ ਕਹਿਣਾ ਚਾਹੋਗੇ ਸਰੋਤਿਆਂ ਨੂੰ?

0: ਲਈ ਦੌੜਾਂ ਲੱਗੀਆਂ ਵੇਖੋ ਰਾਤ ਦਿਨੇ।
1: ਕਿਆ ਬਾਤ ਹੈ।
0: ਰੋਟੀ ਦੇ ਲਈ ਦੌੜਾਂ ਲੱਗੀਆਂ ਵੇਖੋ ਰਾਤ ਦਿਨੇ, ਦੌੜਨ ਬੰਦੇ ਨਾਲੇ ਬੁੱਢੀਆਂ ਵੇਖੋ ਰਾਤ ਦਿਨੇ, ਵਿੱਚ ਅਸਮਾਨਾ ਜਹਾਜ਼ ਨੇ ਉੱਡਦੇ ਸਾਰੀ ਦੁਨੀਆਂ ਅੰਦਰ, ਬਹਿਰੀ ਬੇੜੇ ਤਰਦੇ ਫਿਰਦੇ ਵੇਖੋ ਵਿੱਚ ਸਮੁੰਦਰ, ਸੜਕਾਂ ਉੱਤੇ ਭੱਜਣ ਗੱਡੀਆਂ ਵੇਖੋ ਰਾਤ ਦਿਨੇ, ਰੋਟੀ ਦੇ ਲਈ ਦੌੜਾਂ ਲੱਗੀਆਂ ਵੇਖੋ ਰਾਤ ਦਿਨੇ।
1: ਕਿਆ ਬਾਤ।
0: ਵਾਂਗ ਮਸ਼ੀਨਾਂ ਸ਼ਾਮ ਸਵੇਰੇ ਲੋਕੀ ਕੰਮ ਨੇ ਕਰਦੇ, ਡਾਲਰ ਪਾਉਂਡ ਰਿਆਲਾਂ ਪਿੱਛੇ ਵੇਖੋ ਲੋਕ ਪਏ ਮਰਦੇ, ਦਫਤਰਾਂ ਅੰਦਰ ਚੱਲਦੀਆਂ ਵੱਡੀਆਂ ਵੇਖੋ ਰਾਤ ਦਿਨੇ, ਰੋਟੀ ਦੇ ਲਈ ਦੌੜਾਂ ਲੱਗੀਆਂ ਵੇਖੋ ਰਾਤ ਦਿਨੇ, ਤੇ ਕਰਦਾ ਘੱਟ ਨੀ ਕੋਈ ਵੀ ਇੱਥੇ, ਕੀ ਤਗੜਾ ਕੀ ਮਾੜਾ, ਖਾ ਗਿਆ ਇੱਥੇ ਇੱਕ ਦੂਜੇ ਨੂੰ ਇੱਕ ਦੂਜੇ ਦਾ ਸਾੜਾ, ਤਾਂ ਹੀ ਲੋਕੀ ਮਾਰਦੇ ਠੱਗੀਆਂ ਵੇਖੋ ਰਾਤ ਦਿਨੇ, ਰੋਟੀ ਦੇ ਲਈ ਦੌੜਾਂ ਲੱਗੀਆਂ ਵੇਖੋ ਰਾਤ ਦਿਨੇ, ਕਿ ਦੁਨੀਆਂ ਉੱਤੇ ਹਸਨੈਨ ਅਕਬਰ ਕੀਮਤੀ ਇੱਕ ਇੱਕ ਪਾਲੇ, ਦੁਨੀਆਂ ਉੱਤੇ ਹਸਨੈਨ ਅਕਬਰ ਕੀਮਤੀ ਇੱਕ ਇੱਕ ਪਾਲੇ, ਵੇਲੇ ਸਰ ਹਰ ਕੰਮ ਨੂੰ ਕਰਨਾ ਹਰ ਮਸਲੇ ਦਾ ਹੱਲ, ਕੰਮ ਚੋਰਾਂ ਨੂੰ ਹੁੰਦੀਆਂ ਚੱਗੀਆਂ ਵੇਖੋ ਰਾਤ ਦਿਨੇ, ਰੋਟੀ ਦੇ ਲਈ ਦੌੜਾਂ ਲੱਗੀਆਂ ਵੇਖੋ ਰਾਤ ਦਿਨੇ।
1: ਕਿਆ ਬਾਤ, ਕਿਆ ਬਾਤ ਸੁਨੈਣ ਜੀ, ਬਹੁਤ ਵਧੀਆ। ਤੇ ਦੇਖੋ ਇੱਥੇ ਨਾ ਇੱਕ ਇਹ ਵੀ ਥੋੜਾ ਜਿਹਾ ਡਰਾਬੈਕ ਹੈ ਨਾ, ਕਿ ਜਦੋਂ ਬੱਚੇ ਨੇ ਆਉਣਾ ਇੱਥੇ, ਇਕੱਲੇ ਨੇ ਆਉਣਾ, ਉੱਥੇ ਮਾਂ ਪਿਓ ਸਿਰ ਤੇ ਹੁੰਦੇ। ਜਦੋਂ ਬਾਪ ਦਾ ਹੱਥ ਸਿਰ ਤੇ ਹੋਵੇ ਨਾ, ਮਾਂ ਦਾ ਹੱਥ ਸਿਰ ਤੇ ਹੋਵੇ, ਤਾਂ ਬੱਚਾ ਆਪਣੇ ਆਪ ਨੂੰ ਵੈਸੇ ਬਾਦਸ਼ਾਹ ਸਮਝਦਾ। ਇੱਥੇ ਆ ਕੇ ਇਸ ਚੀਜ਼ ਦਾ ਵਿਗੜਾ ਘਾਟਾ ਪੈਂਦਾ। ਉਹ ਕਹਿੰਦੇ ਇੱਕ ਵਾਰੀ ਨਾ, ਉਹ ਕਹਿੰਦੇ ਵੀ ਕੋਈ ਇੱਕ ਬੱਚਾ ਸੀ, ਤੇ ਉਹ ਛੋਟਾ ਹੁੰਦਾ ਸੀ ਨਾ, ਜਦੋਂ ਉਹਦਾ ਬਾਪ ਉਹਨੂੰ ਪੁੱਛਿਆ ਕਰੇ ਕਿ ਪੁੱਤਰ ਸਭ ਤੋਂ ਵੱਡਾ ਦੁਨੀਆਂ ਦੇ ਵਿੱਚ ਕੌਣ ਹੈ, ਤੇ ਬੱਚਾ ਆਖਿਆ ਕਰੇ ਵੀ ਮੇਰਾ ਬਾਪ, ਬਾਪੂ ਤੂੰ ਸਭ ਤੋਂ ਵੱਡਾ ਮੇਰੇ ਲਈ। ਉਹ ਕਹਿੰਦਾ ਸੋਚ ਲੈ, ਕਹਿੰਦਾ ਨਹੀਂ ਬਾਪੂ ਮੇਰੇ ਲਈ ਤੂੰ ਸਭ ਤੋਂ ਵੱਡਾ, ਤੂੰ ਹੀ ਹੈ। ਫਿਰ ਕੀ ਹੋਇਆ, ਬੱਚਾ ਪੜ੍ਹ ਲਿਖ ਕੇ ਨਾ ਵੱਡਾ ਅਫਸਰ ਬਣ ਗਿਆ, ਤੇ ਸ਼ਹਿਰ ਦੇ ਵਿੱਚ ਉਹ ਚਲਾ ਗਿਆ, ਨੌਕਰ ਚਾਕਰ ਮਿਲ ਗਏ, ਗੱਡੀਆਂ ਮਿਲ ਗਈਆਂ, ਕੋਠੀ ਮਿਲ ਗਈ, ਤੇ ਬਹੁਤ ਵੱਡਾ ਦਫ਼ਤਰ, ਸਿਕਿਉਰਿਟੀ ਗਾਰਡ ਮਿਲ ਗਏ। ਇੱਕ ਵਾਰੀ ਬਾਪੂ ਗਿਆ, ਕਹਿੰਦਾ ਮਿਲ ਕੇ ਆਈਏ ਉਹਨੂੰ। ਬਾਪੂ ਗਿਆ ਉਹਦੇ ਦਫ਼ਤਰ ਦੇ ਵਿੱਚ, ਤੇ ਉਹਦੇ ਸੀਟ ਤੇ ਜਿੱਥੇ ਬੈਠਾ ਸੀ ਨਾ ਬੱਚਾ, ਉਹਦੇ ਸਿਰ ਤੇ ਖੜ ਕੇ ਕਹਿੰਦਾ, ਪੁੱਤ ਛੋਟਾ ਹੁੰਦਾ ਤੂੰ ਕਹਿੰਦਾ ਹੁੰਦਾ ਸੀ ਕਿ ਮੇਰਾ ਬਾਪੂ ਸਭ ਤੋਂ ਵੱਡਾ ਹੈ, ਹੁਣ ਦੱਸ ਵੀ ਸਭ ਤੋਂ ਵੱਡਾ ਕੌਣ ਹੈ। ਉਹ ਮੁੰਡਾ ਕਹਿੰਦਾ ਵੀ ਮੈਂ ਵੱਡਾ ਜੀ ਸਭ ਤੋਂ। ਬਾਪੂ ਕਹਿੰਦਾ ਵੀ ਸੋਚ ਲੈ, ਤੂੰ ਦੱਸ ਵੀ ਸਭ ਤੋਂ ਵੱਡਾ ਕੌਣ ਹੈ ਦੁਨੀਆਂ ਚ। ਕਹਿੰਦਾ ਬਾਪੂ ਮੈਂ ਸਭ ਤੋਂ ਵੱਡਾ। ਬਾਪੂ ਨੂੰ ਬੜੀ ਨਿਰਾਸ਼ਾ ਹੋਈ। ਬਾਪੂ ਵਾਪਸ ਨਾ ਦਫ਼ਤਰ ਦੇ ਗੇਟ ਦੇ ਕੋਲੇ ਪਹੁੰਚ ਗਿਆ, ਤੇ ਮੁੰਡੇ ਨੇ ਉਹਨੂੰ ਰੋਕ ਲਿਆ। ਕਹਿੰਦਾ ਬਾਪੂ ਇੱਕ ਵਾਰੀ ਨਾ ਸਵਾਲ ਦੁਬਾਰਾ ਫਿਰ ਮੈਨੂੰ ਪੁੱਛ, ਜਿਹੜਾ ਤੂੰ ਮੈਨੂੰ ਪੁੱਛਿਆ ਸੀ। ਉਹ ਕਹਿੰਦਾ ਮੈਂ ਫਿਰ ਪੁੱਛ ਲੈਣਾ ਪੁੱਤ। ਕਹਿੰਦਾ ਦੱਸ ਵੀ ਸਭ ਤੋਂ ਵੱਡਾ ਦੁਨੀਆਂ ਚ ਕੌਣ ਆ। ਉਹ ਕਹਿੰਦਾ ਬਾਪੂ ਤੂੰ ਸਭ ਤੋਂ ਵੱਡਾ। ਉਹ ਕਹਿੰਦਾ ਯਾਰ ਹੁਣੇ ਮੈਂ ਤੇਰੇ ਜਦੋਂ ਕੁਰਸੀ ਦੇ ਕੋਲ ਖੜਾ ਸੀ, ਉਦੋਂ ਤੂੰ ਕਹਿੰਦਾ ਸੀ ਬਾਪੂ ਸਭ ਤੋਂ ਵੱਡਾ ਮੈਂ, ਹੁਣ ਤੂੰ ਕਹਿ ਜਾਣਾ ਸਭ ਤੋਂ ਵੱਡਾ ਮੈਨੂੰ ਕਹਿੰਦਾ ਤੂੰ। ਕਹਿੰਦਾ ਬਾਪੂ ਉਦੋਂ ਨਾ ਤੇਰਾ ਹੱਥ ਮੇਰੇ ਸਿਰ ਦੇ ਉੱਤੇ ਸੀ, ਉਦੋਂ ਮੈਨੂੰ ਲੱਗਦਾ ਸੀ ਦੁਨੀਆਂ ਚ ਸਭ ਤੋਂ ਵੱਡਾ ਮੈਂ ਆ, ਤੇ ਹੁਣ ਤੇਰਾ ਹੱਥ ਮੇਰੇ ਤੋਂ ਦੂਰ ਹੈ, ਹੁਣ ਸਭ ਤੋਂ ਵੱਡਾ ਤੂੰ ਹੀ ਹੈ। ਤੋ ਮਾਂ ਬਾਪ ਦਾ ਹੱਥ ਜਦੋਂ ਸਿਰ ਤੇ ਹੋਵੇ ਨਾ, ਉਦੋਂ ਬੱਚਾ ਵੈਸੇ ਹੀ ਆਪਣੇ ਆਪ ਨੂੰ ਦੁਨੀਆਂ ਦਾ ਬਾਦਸ਼ਾਹ ਸਮਝਦਾ। ਤੇ ਇੱਕ ਡਰਾਬੈਕ ਇੱਥੇ ਆ ਕੇ ਬੱਚਿਆਂ ਨੂੰ ਇਹ ਹੁੰਦਾ, ਜਦੋਂ ਮਾਂ ਬਾਪ ਤੋਂ ਦੂਰ ਹੋ ਜਾਂਦੇ ਆ ਨਾ, ਤੇ ਇੱਥੇ ਸਾਰਾ ਕੁਝ ਕਰਨਾ ਪੈਂਦਾ ਆਪ, ਆਟੇ ਦਾਲ ਦਾ ਭਾਅ ਲੱਗਦਾ ਪਤਾ, ਤੇ ਫਿਰ ਉਹ ਨਾਨੀ ਜਦੋਂ ਚੇਤੇ ਆਉਂਦੀ ਹੈ ਨਾ, ਤੇ ਇਹ ਜਿਹੜੀ ਹਾਰਡ ਲਾਈਫ ਹੈ। ਲੇਕਿਨ ਜਿਹੜੇ ਬੱਚੇ ਆਪਣੇ ਆਪ ਨੂੰ ਐਡਜਸਟ ਕਰ ਚੁੱਕੇ ਆ ਨਾ, ਇੱਥੇ ਉਹ ਮੌਜਾਂ ਵੀ ਕਰਦੇ ਆ। ਬਹੁਤ ਬੱਚੇ ਇਸ ਤਰ੍ਹਾਂ
0: ਦੇ, ਜਿਸ ਬੰਦੇ ਨੇ ਮਿਹਨਤ ਕਰਨੀ ਉਹਦੀਆਂ ਮੌਜਾਂ।
1: ਚਲੋ ਜੀ, ਹੁਣ ਸਾਡਾ ਟਾਈਮ ਉਸ ਨੈਣ ਜੀ ਹੋ ਚੱਲਿਆ ਖਤਮ, ਅੱਧਾ ਕੁ ਮਿੰਟ ਬਾਕੀ ਹੈ, ਤੇ ਕੱਲ ਫਰਾਈਡੇ ਹੈ, ਕੱਲ ਆਪਾਂ ਮੌਜ ਮਸਤੀ ਕਰਨੀ ਹੈ, ਕੱਲ ਕੋਈ ਵਿਸ਼ੇ ਦੀਆਂ ਗੱਲਾਂ ਨਹੀਂ ਕਰਨੀਆਂ, ਚੁਟਕਲੇ ਸੁਣਾਵਾਂਗੇ, ਚੁਟਕਲੇ ਸੁਣਾਂਗੇ, ਗੱਲਾਂ ਬਾਤਾਂ ਕਰਾਂਗੇ ਤੇ ਗੱਲਾਂ ਬਾਤਾਂ ਸੁਣਾਵਾਂਗੇ। ਤੇ ਦੋਸਤੋ ਹੁਣ ਦਿਓ ਇਜਾਜ਼ਤ, ਕੱਲ ਫਿਰ ਮਿਲਾਂਗੇ, ਸਭ ਕੁਝ ਠੀਕ ਠਾਕ ਰਿਹਾ, ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਤੇ

0: www.rtd.ca
1: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
2: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
2: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
2: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ

0: ਪੰਜਾਬੀ ਲਹਿਰਾਂ
1: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 या टेक्स्ट मैसेज करो 416-450-6680-416-450-6680 या ईमेल करो sales@paradisedevelopments.com वधेरे जानकारी लई विजिट करो paradisedevelopments.com
4: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ

0: कॉन्टेक्ट अस एट richmohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-19

0: multiple locations in GTA. For more information, visit rajdhanisweets.ca.
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 ਤੋਂ 8, 905-204-1313, 905-204-1313। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475-1557, 6475-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040, 416-477-2040।

ਨੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਕੀ ਬਣ ਰਿਹਾ, ਠੀਕ ਠਾਕ ਬੱਲੇ ਬੱਲੇ ਇੰਜੋਏ ਕਰ ਰਹੇ ਹੋ? ਹੈਪੀ ਹੈਪੀ ਹੈਪੀ ਫਰਾਈਡੇ ਜੂਨੀਅਰ।

ਫਰਾਈਡੇ ਜੂਨੀਅਰ, ਕੱਲ ਨੂੰ ਫਰਾਈਡੇ ਵੀਕਐਂਡ, ਵੀਕਐਂਡ ਤੇ ਵਿਆਹ ਸ਼ਾਦੀਆਂ ਫੰਕਸ਼ਨ ਹੈ, ਕਿਸੇ ਦਾ ਮੰਗਣਾ, ਕਿਸੇ ਦਾ ਸੰਗੀਤ, ਕਿਸੇ ਦੀ ਜਾਗੋ, ਕਿਸੇ ਦੀ ਇੰਗੇਜਮੈਂਟ, ਕਿਸੇ ਦਾ ਬੇਬੀ ਸ਼ਾਵਰ, ਕਿਸੇ ਦੀ ਬਰਥਡੇ ਪਾਰਟੀ, ਕਿਸੇ ਦੀ ਹੋਰ ਕੀ ਹੁੰਦਾ, ਆਪਣੇ ਤਾਂ ਫੰਕਸ਼ਨ ਹੀ ਬਾਹਲੇ ਨੇ ਯਾਰ। ਗੋਰਿਆਂ ਦੇ ਤਾਂ ਬਸ ਵਿਆਹ ਹੋ ਗਏ, ਇੰਗੇਜਮੈਂਟ ਪਾਰਟੀਆਂ ਘੱਟ ਹੀ ਕਰਦੇ ਆ, ਉਹ ਤਾਂ ਪ੍ਰਾਈਵੇਟ ਜੀ ਚ ਕਰ ਲੈਂਦੇ ਆ, ਇੰਗੇਜਮੈਂਟ ਪ੍ਰਪੋਜ਼ਲ ਕੀਤਾ ਚਲੋ ਜੀ, ਬਰਥਡੇ ਪਾਰਟੀਆਂ ਹੋ ਗਈਆਂ, ਐਨਵਰਸਰੀ ਵੀ ਘੱਟ ਹੀ ਕਰਦੇ ਆ। ਆਪਾਂ ਲੋਕ ਤਾਂ ਸਾਰਾ ਕੁਛ ਹੀ ਮਨਾਉਂਦੇ ਆ, ਆਪਣੇ ਤਾਂ ਜਿੰਨੇ ਨਾ ਹੋਰ ਕਮਿਊਨਿਟੀਜ਼ ਦੇ ਪੂਰੇ ਸਾਲ ਚ ਫੰਕਸ਼ਨ ਹੁੰਦੇ ਆ, ਆਪਣੇ ਉਨੇ ਫੰਕਸ਼ਨ ਇੱਕ ਹਫ਼ਤੇ ਚ ਹੁੰਦੇ ਆ। ਮੰਡੇ ਨੂੰ ਜੀ ਮੇਰੀ ਬੱਕਰਾ ਪਾਰਟੀ ਆ, ਟਿਊਜ਼ਡੇ ਨੂੰ ਜੀ ਮਹਿੰਦੀ ਹੈ, ਵੈਨਸਡੇ ਨੂੰ ਜੀ ਸੰਗੀਤ ਹੈ, ਥਰਸਡੇ ਨੂੰ ਜੀ ਜਾਗੋ ਹੈ, ਫਰਾਈਡੇ ਨੂੰ ਵੀ ਚੂੜਾ, ਸੈਟਰਡੇ ਨੂੰ ਵਿਆਹ, ਸੰਡੇ ਦੀ ਰਿਸੈਪਸ਼ਨ ਹੈ। ਸੋ ਪਾਰਟੀ ਕਿਵੇਂ ਕਰੀਦੀ ਹੈ ਕੋਈ ਪੰਜਾਬੀਆਂ ਤੋਂ ਸਿੱਖੇ, ਠੀਕ ਹੈ ਨਾ ਗੱਲ।

0: ਸਲੋਨੀ ਗੀਤ ਸੰਗੀਤ ਕਰਦੇ ਹਾਂ ਗੱਲਾਂ ਬਾਤਾਂ। ਨੰਬਰ ਆਪਣਾ ਇੱਕੋ ਇੱਕ ਹੈ 905-673-3337 905-673-3337-905-600-73-33-33-7-9-5-600-73-33-33-7-9-5-600-73-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33-33- 3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਅਤੇ ਪ੍ਰੋਗਰਾਮ 'ਚ ਗੱਲਾਂ ਬਾਤਾਂ ਵੀ ਹੋਣਗੀਆਂ। ਗੀਤ ਸੰਗੀਤ ਚਲੋ ਤੁਹਾਨੂੰ ਪਤਾ ਹੀ ਆਪਾਂ ਲਾ ਦੇਵਾਂਗੇ ਗਾਣੇ ਦੀਆਂ ਲਾਈਨਾਂ ਹੈ। ਰਾਈਨੋ ਫੈਂਸ ਵਾਲਿਆਂ ਵੱਲੋਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ। ਨਵੀਂ ਫੈਂਸ ਲਗਵਾਉਣੀ ਹੈ, ਨਵੀਂ ਕੋਈ ਬੈਕਯਾਰਡ ਦੇ ਵਿੱਚ ਡੈੱਕ ਤਿਆਰ ਕਰਾਉਣੀ ਹੈ ਜਾਂ ਤੁਸੀਂ ਫੈਂਸ ਜਾਂ ਡੈੱਕ ਦੀ ਰਿਪੇਅਰ ਕਰਾਉਣੀ ਹੈ, ਰਾਈਨੋ ਵਾਲੇ ਬਾਈਆਂ ਨੂੰ ਇਕਬਾਲ ਬਾਈ ਉਹਨਾਂ ਨੂੰ ਫੋਨ ਕਰ ਲਓ। ਬਹੁਤ ਹੀ ਸੋਹਣਾ ਫੈਂਸ ਦਾ ਕੰਮ ਕਰਦੇ ਆ, ਤੁਸੀਂ ਇਹਨਾਂ ਦੀਆਂ ਜੋਬਸ ਵੀ ਦੇਖ ਲਿਓ। ਮੈਂ ਕਹਿੰਦਾ ਫੈਂਸ ਐਸੀ ਲਾਉਣਗੇ ਕੋਈ ਅਬਲਾ ਤਾਂ ਰੱਬ ਕਰੇ ਨਾ ਹੀ ਆਵੇ, ਕੋਈ ਭੁਚਾਲ ਵੀ ਆ ਗਿਆ ਨਾ ਭੁਚਾਲ ਵੀ, ਕਿਉਂਕਿ ਨਹੀਂ ਯਾਰ ਇਹ ਫੈਂਸ ਤਾਂ ਬਾਹਲੀ ਕਹਿੰਦੇ ਹੁੰਦੇ ਆ ਕਿ ਪ੍ਰੋਫੈਸ਼ਨਲੀ ਲਾਈ ਹੋਈ ਆ। ਸੋ ਨਵੀਂ ਫੈਂਸ, ਫੈਂਸ ਦੀ ਰਿਪੇਅਰ 647-804-3220 ਨੰਬਰ ਹੈ, 6478043220 6478043220 647-804-3220 7284 ਹਾਂਜੀ ਵੀਰੇ,
1: ਹੈਲੋ ਸਤਿ ਸ਼੍ਰੀ ਅਕਾਲ ਵੀਰੇ,
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਵਧੀਆ ਵਧੀਆ ਵੀਰੇ, ਤੁਸੀਂ ਦੱਸੋ ਕੀ ਹਾਲ ਚਾਲ?
0: ਬਹੁਤ ਵਧੀਆ ਬਹੁਤ ਵਧੀਆ ਵੀਰੇ, ਕੀ ਬਣਦਾ?
1: ਬਸ ਵੀਰੇ ਕੰਮ ਡਨ ਕੀਤਾ ਹੁਣ ਵਾਪਸੀ ਘਰ
0: ਨੂੰ। ਵੈਰੀ ਗੁੱਡ ਵੈਰੀ ਗੁੱਡ, ਕੀ ਪਲਾਨ ਹੈ ਅੱਜ ਸ਼ਾਮ ਦਾ ਫਿਰ?
1: ਅੱਜ ਵੀਰੇ ਸ਼ਾਮ ਦਾ ਕੋਈ ਪਲਾਨ ਨਹੀਂ,
0: ਕੁਛ ਨਹੀਂ, ਬਸ ਘਰੇ ਜਾਓਗੇ, ਟੀਵੀ ਦੇਖੋਗੇ, ਚਲੋ ਸੌਂਗੇ, ਬਸ ਡਨ। ਠੀਕ ਹੈ ਚਲੋ ਵਧੀਆ, ਸਟਰਗਲ ਵੀ ਜਿਹੜੀ ਹੈ ਨਾ ਇਹ ਜਿਹੜੀ ਸਟਰਗਲ ਹੈ ਜਿੰਨੇ ਸਾਲਾਂ ਦੀ ਕਰ ਰਹੇ ਹੋ, ਬੜਾ ਕੁਛ ਸਿਖਾਇਆ ਹੋ ਤੁਹਾਨੂੰ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ,
0: ਰਾਈਟ, ਸੋ ਸਟਰਗਲ ਹੀ ਸਾਰਾ ਕੁਛ ਹੈ ਤੇ ਸਟਰਗਲ ਹੀ ਸਕਸੈਸ ਦਾ ਨਾਮ ਹੈ।
1: ਥੋੜੇ
0: ਠੀਕ ਹੈ ਕੰਮ, ਨੋਟ ਟੂ ਬੈਡ। ਹੋਰ ਸੁਣਾ,
1: ਬਾਕੀ ਅੱਜ ਨਾਲ ਭੂਰ ਦੀ ਵੀ ਪੈਂਦੀ ਰਹੀ।
0: ਬਿਲਕੁਲ, ਕੀ ਸੁਣਾਈ ਫਿਰ ਸੁਣੋ?
1: ਅੱਜ ਹੈਗਾ ਗਾਣਾ ਬਾਰਿਸ਼ਾਂ ਸ਼ਮਸ਼ੇਰ ਚੀਨੇ ਦਾ ਗਾਣਾ ਆ,
0: ਬਾਰਿਸ਼ਾਂ ਸ਼ਮਸ਼ੇਰ ਚੀਨਾ।
1: ਹਾਂਜੀ ਹਾਂਜੀ ਹਾਂਜੀ,
0: ਠੀਕ ਹੈ, ਤੇ ਸੁਦੇਸ਼ ਕੁਮਾਰੀ ਹੈ।
1: ਹਾਂਜੀ ਹਾਂਜੀ ਹਾਂਜੀ
0: ਹਾਂਜੀ, ਇਹਨਾਂ ਦੇ ਸ਼ਮਸ਼ੇਰ ਚੀਨੇ ਦੇ ਗਾਣੇ ਹੋਰ ਵੀ ਇੱਕ ਦੋ ਵਧੀਆ ਆਏ ਆ, ਹਨਾ?
1: ਹਾਂਜੀ, ਇੱਕ ਬੰਬੀਹਾ ਬੋਲੇ ਗਾਣਾ ਆਇਆ ਸੀਗਾ,
0: ਬੰਬੀਹਾ ਬੋਲੇ ਇਹਨਾਂ
1: ਦਾ। ਹਾਂਜੀ ਹਾਂਜੀ, ਇੱਕ ਉਹ ਆਇਆ ਸੀ ਕਲਾਸਮੇਟ ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ, ਕਲੀ ਦੇ ਭਾਵੇਂ ਗੋਲੀ ਮਾਰਦੀ ਤੋਂ ਬਹੁਤ ਚੱਲਿਆ ਸੀ ਗਾਣਾ।
0: ਅੱਛਾ, ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਤੇ ਗੋਲੀ ਨੀ, ਗੁੱਸੇ ਹੋਈ ਨਾ ਸਹੇਲੀਆਂ ਦੇ ਸਾਹਮਣੇ ਕੱਲੀ ਦੇ ਭਾਵੇਂ ਗੋਲੀ ਮਾਰ। ਵਾਹ ਯਾਰ, ਇੰਨਾ ਪਿਆਰ ਕਿ ਬਸ ਕਿਸੇ ਦੇ ਸਾਹਮਣੇ ਨੀ ਮੇਰੀ ਬੇਇੱਜ਼ਤੀ ਹੋਣੀ ਚਾਹੀਦੀ, ਹੋਰ ਕਿਤੇ ਭਾਵੇਂ ਨੇੜੇ ਤੇੜੇ ਕੋਈ ਨਾ ਹੋਵੇ, ਉੱਥੇ ਜੋ ਮਰਜ਼ੀ ਕਰਦੀ ਹੈ। ਬੱਲੇ ਯਾਰ, ਲੋਕਾਂ 'ਚ ਸੱਚੀ ਬੜਾ ਹੀ ਪਿਆਰ ਹੈ, ਹੁਣ ਕੀ ਕਰੀਏ? ਅੱਜ ਕੱਲ੍ਹ ਨਹੀਂ ਰਿਹਾ, ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੀ ਹੈ ਕਿਹੜੇ ਹਿਸਾਬ ਦਾ ਪਿਆਰ ਚੱਲਦਾ। ਸੋ ਖੈਰ, 905-673-3337 ਨੰਬਰ ਹੈ ਆਪਣਾ, 9056733337 905-673-3337। ਅੱਜ ਯਾਰ ਬੜੀ ਹੈਰਾਨੀ ਦੀ ਗੱਲ ਹੋਈ, ਐਕਵਾਡੋਰ ਨੇ ਜਰਮਨੀ ਨੂੰ ਹਰਾ ਦਿੱਤਾ ਹੈ ਵਰਲਡ ਕੱਪ ਦੇ ਵਿੱਚ, ਪਤਾ ਨਹੀਂ ਕਿਵੇਂ। ਜਰਮਨੀ ਤਾਂ ਇੱਕ ਫੇਵਰੇਟ ਟੀਮ ਹੈ, ਕਈਆਂ ਨੂੰ ਤਾਂ ਇਹ ਵੀ ਉਮੀਦ ਕਿ ਜਰਮਨੀ ਸਾਰਾ ਜਿਹੜਾ ਟੂਰਨਾਮੈਂਟ ਹੈ ਯਾਨੀ ਕਿ ਵਰਲਡ ਕੱਪ ਹੈ ਉਹ ਜਿੱਤ ਜਾਣਗੇ, ਬਟ ਐਕਵਾਡੋਰ ਵਰਗੀ ਟੀਮ ਨੂੰ ਹਾਰਨਾ ਇਟਸ ਬੜੀ ਵੱਡੀ ਕਹਿ ਲਓ ਕਿ ਸਟੇਟਮੈਂਟ ਹੈ। ਐਂਡ ਐਕਵਾਡੋਰ ਆਲਰੇਡੀ ਇੱਕ ਗੇਮ ਹਾਰੇ ਨੇ, ਇੱਕ ਡਰਾਅ ਹੋਇਆ, ਬਟ ਚਲੋ ਫਿਰ ਵੀ ਜਰਮਨੀ ਆਪਣੇ ਗਰੁੱਪ ਦੇ ਵਿੱਚ ਹਜੇ ਵੀ ਪਹਿਲੇ ਨੰਬਰ 'ਤੇ ਹੈ। ਇੱਕ ਗੇਮ 7-1 ਜਿੱਤੇ ਸੀਗੇ, ਆਈ ਡੋਂਟ ਰਿਮੈਂਬਰ ਕਿਹਦੇ ਅਗੇਂਸਟ, ਬਟ ਖੈਰ ਇਟਸ ਬਿਗ ਥਿੰਗ। ਸੋ ਹੁਣ ਐਤਵਾਰ ਦੀ ਉਡੀਕ ਹੈ, ਐਤਵਾਰ ਨੂੰ ਨੌਕਆਊਟ ਸਟੇਜ ਹੈ ਜਿਹੜਾ ਉਹ ਸ਼ੁਰੂ ਹੈ ਤੇ ਕੈਨੇਡਾ ਅਤੇ ਸਾਊਥ ਅਫਰੀਕਾ ਦਾ ਮੈਚ ਐਤਵਾਰ ਨੂੰ ਹੋ ਰਿਹਾ ਐਲਏ ਦੇ ਵਿੱਚ। ਤੈਨੂੰ ਗੱਡੀ 'ਚ ਬਿਠਾ ਕੇ ਲੈ ਜਾਵਾਂ ਨੀ ਮੈਂ ਐਲਏ ਨੂੰ। ਇੱਕ ਟਿਕਟ ਮੈਨੂੰ ਲੱਗਦਾ $2,000 ਦੀ ਸ਼ੁਰੂ ਹੈ ਜੀ, ਕਿਸੇ ਨੇ ਜਾਣਾ ਕੈਨੇਡਾ ਵਾਲੇ, ਮੈਨੂੰ ਲੱਗਦਾ ਕਿ ਜਿੱਤ ਜਾਣਗੇ ਸਾਊਥ ਅਫਰੀਕਾ ਨੂੰ, ਬਾਕੀ ਚਲੋ ਪਤਾ ਨਹੀਂ ਹੁੰਦਾ। ਬਟ ਨੌਕਆਊਟ ਸਟੇਜਿਸ ਸ਼ੁਰੂ ਐਤਵਾਰ ਤੋਂ, ਤੇ ਲੈਟਸ ਸੀ ਵੀ ਕੀ ਬਣਦਾ। ਪ੍ਰੋਗਰਾਮ ਪੰਜਾਬੀ ਦਾ 905-673-3337 ਨੰਬਰ ਹੈ ਆਪਣਾ, 905-673-3337 ਦੇ ਉੱਤੇ ਗੱਲਾਂ ਬਾਤਾਂ ਥੋੜੀਆਂ ਸਾਡੀਆਂ ਥੋੜੀਆਂ ਹੋ ਰਹੀਆਂ ਨੇ। ਇੱਕ ਤੁਹਾਨੂੰ ਅਸੀਂ ਜਾਣਕਾਰੀ ਦੇ ਰਹੇ ਹਾਂ ਕੁਝ ਕੁ ਦਿਨਾਂ ਤੋਂ ਯਾਰ, ਕਿ ਬਹੁਤ ਹੀ ਖੂਬਸੂਰਤ ਫਿਲਮ 40 ਦਿਨ ਦੇਬੀ ਮਖਸੂਸਪੁਰੀ ਸਾਹਿਬ, ਗੁਰਪ੍ਰੀਤ ਘੁੱਗੀ ਜੀ, ਤੁਸੀਂ ਫਿਲਮ ਦੇਖੋਗੇ ਤਾਂ ਥੀਏਟਰ ਚੋਂ ਨਿਕਲ ਕੇ ਤੁਸੀਂ ਬਸ ਯਾਦ ਹੀ ਕਰਦੇ ਰਹੋਗੇ ਕਿ ਯਾਰ ਇੰਨੀ ਸੋਹਣੀ ਫਿਲਮ। 9.1 out of 10 ਫਿਲਮ ਦੀ ਰੇਟਿੰਗ ਹੈ, ਇੰਨੀ ਚਰਚਾ ਇਸ ਫਿਲਮ ਦੀ ਹੋ ਰਹੀ ਹੈ। ਤੇ ਤੁਸੀਂ ਅਗਰ ਸੋਚ ਰਹੇ ਹੋ ਕਿ ਨਵੀਂ ਯਾਰ ਦੇਖੀ ਹੈ ਜੀ, ਅੱਜ ਸਿਲਵਰ ਸਿਟੀ ਬਰੈਂਪਟਨ, ਹੁਣ 9 ਵਜੇ ਵਾਲਾ ਅਗਲਾ ਸ਼ੋਅ ਹੈ, ਕੋਰਟਨੀ ਪਾਰਕ ਮਿਸੀ ਸਾਗਾ 7:20 ਤੇ 10:10 ਤੇ ਸ਼ੋਅ ਹੈ, ਵੌਨ ਦੇ ਵਿੱਚ 9 ਵਜੇ ਹੁਣ ਸ਼ੋਅ ਹੈ। ਸੋ 40 ਦਿਨ ਫਿਲਮ ਜ਼ਰੂਰ ਹਜੇ ਤੱਕ ਨਹੀਂ ਦੇਖੀ, ਤੁਸੀਂ ਬੈਠੋ ਗੱਡੀਆਂ 'ਚ ਅਤੇ ਫਿਲਮ ਦੇਖਣ ਜ਼ਰੂਰ ਜਲਦੀ ਤੋਂ ਜਲਦੀ ਜਾਓ। ਯੂ ਵਿਲ ਲਵ ਇਟ, ਇਹ ਮੇਰਾ ਤੁਹਾਨੂੰ ਵਾਅਦਾ ਕਿ ਤੁਹਾਡਾ ਕੋਈ ਨੈਗੇਟਿਵ ਐਕਸਪੀਰੀਅੰਸ ਨਹੀਂ ਹੋਊਗਾ, ਪੋਜ਼ਿਟਿਵ ਤੋਂ ਵੀ ਪੋਜ਼ਿਟਿਵ ਹੋਊਗਾ। ਸੋ ਪ੍ਰੋਗਰਾਮ ਪੰਜਾਬੀ ਨਾ, ਸਟੂਡੀਓ ਦਾ ਨੰਬਰ ਆਪਣਾ 905-673-3337 'ਤੇ ਗੱਲਬਾਤ ਹੋ ਰਹੀ ਹੈ ਆਪਣੀ, 905-673-3337 ਅਤੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਯਾਦ ਰੱਖੋ ਇਹ ਨੰਬਰ। ਟਰੱਕ ਦੇ ਨਵੇਂ ਟਾਇਰ ਪਵਾਉਣੇ ਆ, ਟਰੱਕ ਦਾ ਅਲਾਈਨਮੈਂਟ ਕਰਾਉਣਾ, ਟਰੱਕ ਦਾ ਆਇਲ ਚੇਂਜ ਕਰਾਉਣਾ, ਵਨ ਐਂਡ ਓਨਲੀ ਨੇਮ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। ਨਵੀਂ ਲੋਕੇਸ਼ਨ, ਦੂਜੀ ਲੋਕੇਸ਼ਨ ਖੁੱਲ ਚੁੱਕੀ ਹੈ ਤੁਹਾਡੇ ਲਈ, ਮਿਲਟਨ ਦੇ ਵਿੱਚ ਹਾਈਵੇ 401 ਤੋਂ ਉੱਤਰਨ ਸਾਰ 10874 ਸਟੀਲਸ ਐਵਨਿਊ ਈਸਟ ਮਿਲਟਨ। ਮਿਲਟਨ ਅਤੇ ਜੇਮਸ ਨੋ ਪਾਰਕਵੇ, ਸੋਰੀ ਆਪਣੇ ਸਟੀਲਸ ਅਤੇ ਜੇਮਸ ਨੋ ਪਾਰਕਵੇ ਇਨ ਮਿਲਟਨ, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਤੇ ਪਹੁੰਚੋ, ਪੰਜਾਬੀ ਦਲ ਦਾ ਨਾਮ ਲੈ ਦਿਓ, ਖਾਸ ਡਿਸਕਾਊਂਟ ਮਿਲੇਗਾ, ਟਰੱਕਾਂ ਦੇ ਨਵੇਂ ਟਾਇਰ, ਅਲਾਈਨਮੈਂਟ, ਆਇਲ ਚੇਂਜ, ਫਾਸਟ ਰਿਲਾਇਬਲ ਸਰਵਿਸ। ਅੱਜ ਹੀ ਫੋਨ ਘੁਮਾਓ 6472346293 ਜੀ 8500। ਹੈਲੋ ਹਾਂਜੀ ਭਾਜੀ, ਕਿਵੇਂ ਹੋ?
2: ਲੋਕ
0: ਕਹਿੰਦੇ ਗਏ ਕਿ ਇੱਦਾਂ ਦੀਆਂ ਫਿਲਮਾਂ ਉਦਾਂ ਦੀਆਂ ਬੜੀਆਂ ਚੱਲੀਆਂ ਵੀ ਨੇ।
2: ਚਲੋ
0: ਹੁਣ ਦੇਖੋ, ਇੰਨਾ ਪੈਸਾ ਲੱਗਿਆ ਫਿਲਮ ਦੇ ਉੱਤੇ ਤੇ ਬਾਕੀ ਫਿਲਮ ਬਣ ਵੀ ਚੁੱਕੀ ਹੈ, ਉਹ ਲੱਗੇ ਹੋਣਗੇ, ਏਡੀ ਵੱਡੀ ਟੀਮ ਉਹਨਾਂ ਦੇ ਪਿੱਛੇ ਆ। ਸੋ ਕਈ ਵਾਰ ਲੱਗ ਜਾਂਦਾ ਸਮਾਂ, ਬਟ ਜਿਹੜੀ ਚੀਜ਼ ਆਉਣੀ ਹੁੰਦੀ ਆ ਹੀ ਜਾਊਗੀ। ਬੜਾ ਵਧੀਆ ਗਾਣਾ ਯਾਰ, ਉਹ ਮੇਰਾ ਬੜਾ ਪਸੰਦੀਦਾ ਗੀਤ ਹੈ, ਉਹ ਗਾਣੇ ਦੀ ਵਾਈਬ ਵੀ ਬਹੁਤ ਸੋਹਣੀ ਹੈ। ਜਦੋਂ ਕਹਿੰਦੀ ਹੈ ਨਾ, ਹੋ ਗਈ ਚਰਚਾ ਵੇ ਸਾਰੇ ਤਾਨੇ ਕੁੜੀਆਂ ਨੇ ਮਾਰੇ, ਬਹੁਤ ਮੈਂ ਕਹਿੰਦਾ ਕਿ ਬਸ ਜੀ ਕਰਦਾ ਕਿ ਸੁਣੀ ਜਾਓ, ਲਾਉਣੇ ਜ਼ਰੂਰ। ਠੀਕ ਹੈ ਵੀਰੇ, ਨੋ ਪ੍ਰੋਬਲਮ। ਦੋ ਕਾਫੀ ਲੈਜੈਂਡਰੀ ਗੀਤਾਂ ਦੀ ਰਿਕੁਐਸਟ ਆਈ, ਹੁਣ ਦੋਨੋਂ ਲੱਗਣਗੇ ਤੁਹਾਡੇ ਲਈ, ਟੈਨਸ਼ਨ ਨਾ ਲਓ। ਜਦੋਂ ਅਸੀਂ ਆ ਗਏ ਬਹਿ ਗਏ ਕੁਰਸੀ ਤੇ ਫਿਰ ਤੁਹਾਨੂੰ ਖੁਸ਼ੀ ਕਰਕੇ ਜਾਵਾਂਗੇ, ਤੁਹਾਨੂੰ ਅਪਸੈਟ ਨਹੀਂ ਕਰਦੇ। ਇੱਕ ਤੁਸੀਂ ਯਾਦ ਜ਼ਰੂਰ ਰੱਖੋ, ਗੁਰਕਰਮ ਢੀਂਡਸਾ, ਤੁਸੀਂ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਆਟੋ ਇੰਸ਼ੋਰੈਂਸ ਦੇ ਵਿੱਚ ਕਹਿ ਰਹੇ ਹੋ ਨਵੀਂ ਯਾਰ ਕੀ ਕਰੀਏ, ਰੇਟ ਹੀ ਨਹੀਂ ਘੱਟ ਰਿਹਾ, ਟੈਨਸ਼ਨ ਨਾ ਲਓ। ਇੱਕ ਵਾਰ ਗੁਰਕਰਮ ਨੂੰ ਕੀਤਾ ਫੋਨ ਨਾ, ਤੁਹਾਡੇ ਬਹੁਤ ਸਾਰੇ ਪੈਸੇ ਬਚਣਗੇ। ਨੰਬਰ ਹੈ 416-876-4605, 416-876-4005 ਦੇ ਉੱਤੇ ਕਾਲ ਕਰੋ। ਗੁਰਕਰਮ ਢੀਂਡਸਾ, ਗੁਰਕਰਮ ਢੀਂਡਸਾ ਤੁਹਾਡੇ ਲਈ ਹਾਜ਼ਰ ਨੇ। 7044 ਹੈਲੋ।
2: ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ,
2: ਕਿਵੇਂ ਹੋ ਜੀ?
0: ਬਹੁਤ ਵਧੀਆ ਵੀਰੇ, ਬੱਲੇ ਬੱਲੇ, ਤੁਸੀਂ ਸੁਣਾਓ ਕੀ ਬਣਦਾ?
2: ਵਧੀਆ ਜੀ, ਵਧੀਆ ਬਾਈ। ਯਾਰ ਕੱਲ ਨੂੰ ਯਾਰ ਫਰਾਈਡੇ ਹੈ, ਘੁੰਮਣ ਨੂੰ ਜਗ੍ਹਾ ਦੱਸੋ ਸਾਨੂੰ, ਪਤਾ ਵਾਲੀਆਂ ਨੇ ਤੁਸੀਂ ਗੱਲਾਂ ਗੁੱਲਾਂ ਬਾਲੀਆਂ ਕਰਦੇ ਹੋ, ਕਲੱਬਿੰਗ ਦੀਆਂ ਹੋਰ ਆਊਟ। ਚੱਲ ਕਲੱਬਿੰਗ ਤਾਂ ਨਹੀਂ ਹੂੰ, ਜਿੱਦਾਂ ਵੀ ਕੋਈ ਵਧੀਆ ਜੀ ਪਲੇਸ ਹੋਵੇ ਬਾਈ।
0: ਕਲੱਬਿੰਗ ਤਾਂ ਦੇਖੋ ਯਾਰ, ਮੈਂ ਤਾਂ ਹੁਣ, ਮੈਨੂੰ ਬਹੁਤ ਚੰਗੇ ਕਲੱਬਿੰਗ ਗਏ ਨੂੰ, ਤੁਸੀਂ ਕਿੱਦਾਂ ਦੀ ਜਗ੍ਹਾ ਲੱਭ ਰਹੇ ਹੋ? ਦੇਖੋ ਇੱਕ ਤਾਂ ਹੁੰਦਾ ਆਊਟਡੋਰ ਕਿਤੇ ਜਾਣਾ, ਇੱਕ ਹੁੰਦਾ ਨਵੀਂ ਅਸੀਂ 2-3 ਘੰਟੇ ਵੀ ਡਰਾਈਵ ਕਰ ਆਵਾਂਗੇ, ਇੱਕ ਹੁੰਦਾ ਬਸ ਯਾਰ ਕੋਈ ਵਧੀਆ ਜਿਹਾ ਰੈਸਟੋਰੈਂਟ ਦੱਸ ਦੋ
2: ਯਾਰ। ਅੱਕ ਜੇ ਗਏ ਯਾਰ ਬਾਈ, ਕੋਈ ਜਗ੍ਹਾ ਹੀ ਨੀ ਲੱਭਦੀ ਸਾਲੀ ਵਧੀਆ ਕਿਤੇ ਸਕੂਨ ਜਾਵੇ।
0: ਨਹੀਂ ਮਾਲ ਤੋਂ ਕੀ ਕਰਾਉਣਾ ਜਗ੍ਹਾ, ਹੁਣ ਦੇਖੋ ਤੁਸੀਂ ਕਿੱਥੇ ਕੁ ਤੱਕ ਡਰਾਈਵ ਕਰਨ ਨੂੰ ਤਿਆਰ ਹੋ?
2: 2-3 ਘੰਟੇ ਕਰਨਾ ਹੈ ਬਾਈ, ਹੁਣ ਥੰਡਰ ਵੀ ਨਾ ਦੱਸ ਦੀ ਕਦੇ 13 ਘੰਟਿਆਂ ਦੀ।
0: ਨਹੀਂ ਮੈਂ ਇੰਨੀ ਦੂਰ ਨੀ ਦੱਸਦਾ। ਤੁਸੀਂ ਨਾ ਇੱਕ ਕੰਮ ਕਰੋ, ਤੁਸੀਂ ਸਾਨੂੰ ਨਾ ਇੰਸਟਾਗ੍ਰਾਮ ਤੇ ਇੱਕ ਮੈਸੇਜ ਕਰੋ।
2: ਹਾਂਜੀ,
0: ਤੇ ਮੈਂ ਸਾਡੀ ਨਾ ਇੱਕ ਲਿਸਟ ਬਣੀ ਹੋਈ ਹੈ, ਤੇ ਉਸ ਲਿਸਟ ਦੇ ਉੱਤੇ ਮੈਨੂੰ ਲੱਗਦਾ ਕਿ 15-20 ਤੋਂ ਵੀ ਵੱਧ ਡੈਸਟੀਨੇਸ਼ਨ ਨੇ, ਤੁਸੀਂ ਦੇਖ ਲਿਓ ਤੁਹਾਨੂੰ ਕਿਹੜੀ ਨੇੜੇ ਪੈਂਦੀ ਆ, ਤੇ ਕਾਫੀ ਚੀਜ਼ਾਂ ਦੇਖਣ ਵਾਲੀਆਂ ਨੇ, ਉਹ ਤੁਹਾਨੂੰ ਭੇਜ ਦਿਆਂਗੇ। ਪੰਜਾਬੀ ਲਹਿਰਾਂ ਦੇ ਪੇਜ ਤੇ ਉੱਤੇ ਲੋਕਲ ਇੱਥੇ ਨੇੜੇ ਤੇੜੇ 1-2-3 ਘੰਟੇ ਦੀ ਡਰਾਈਵ ਤੇ ਵੀ ਕੀ ਕੀ ਦੇਖਣ ਨੂੰ ਹੈਗਾ, ਉਹ ਕਾਫੀ ਸਾਰੀਆਂ ਚੀਜ਼ਾਂ ਉੱਥੇ ਲਿਖੀਆਂ ਹੋਈਆਂ, ਤੁਸੀਂ ਚੈੱਕ ਕਰ ਸਕਦੇ ਹੋ। ਠੀਕ ਆ, ਮਾਲ ਹਰੇਕ ਜਾ ਸਕਦਾ, ਜਾਣੇ ਕਿਉਂ ਮਾਲ ਇੰਨਾ? ਫਿਰ ਮਾਲ ਇੱਕ ਚਿਲ ਸਪੋਟ ਬਣ ਚੁੱਕਿਆ ਹੈ ਵੀ, ਚਲੋ ਗੇੜੀ ਗੁੜੀ ਮਾਰਨੀ ਮਾਲ ਚੱਲਦੇ ਆ। ਸੋ ਕੇ ਸਾਡੇ ਨਾ ਲਿਸਨਰਸ ਦੇ ਸਹਿਯੋਗ ਦੇ ਨਾਲ ਹੀ ਇੱਕ ਲਿਸਟ ਬਣੀ ਹੋਈ ਹੈ, ਸਾਡਾ ਪੇਜ ਹੈ ਇੰਸਟਾਗ੍ਰਾਮ ਤੇ ਪੰਜਾਬੀ ਲਹਿਰਾਂ, PUNJABILERN, ਉੱਤੇ ਮੈਸੇਜ ਕਰਕੇ ਲਿਖ ਦਿਓ ਕਿ ਸੈਂਡ ਲਿਸਟ, ਤੇ ਜਿਹੜੀ ਸਾਡੀ ਇੱਕ ਲਿਸਟ ਬਣੀ ਹੋਈ ਹੈ ਇਹ ਸਾਡੇ ਲਿਸਨਰਸ ਦੀਆਂ ਹੀ ਦੱਸੀਆਂ ਹੋਈਆਂ ਲੋਕੇਸ਼ਨਸ ਨੇ ਵੀ ਲੋਕਲ ਤੁਸੀਂ ਅੰਟੇਰੀਓ ਦੇ ਵਿੱਚ ਵਿੱਚ ਕਿੱਥੇ ਘੁੰਮਣ ਜਾ ਸਕਦੇ ਹੋ। ਉੱਥੇ ਕਲਿਫਸ ਨੇ, ਲੇਕਸ ਨੇ, ਕੁਝ ਕੁ ਪਾਰਕਾਂ ਨੇ, ਤੇ ਕਈ ਥਾਵਾਂ ਤੇ ਮੈਂ ਵੀ ਨਹੀਂ ਗਿਆ ਇਹਨਾਂ ਚੋਂ। ਸੋ ਤੁਸੀਂ ਮੈਸੇਜ ਕਰ ਦਿਓ, ਜਿੰਨੇ ਵੀ ਲੋਕਾਂ ਨੇ ਉਹ ਲਿਸਟ ਮੰਗਵਾਉਣੀ ਹੈ ਤੇ ਤੁਹਾਨੂੰ ਮੈਂ ਭੇਜ ਦੂੰਗਾ। ਠੀਕ ਹੈ, ਪੇਜ ਹੈ ਸਾਡਾ ਪੰਜਾਬੀ ਲਹਿਰਾਂ, PUNJABILERN ਔਨ ਇੰਸਟਾਗ੍ਰਾਮ ਤੇ, ਲਿਸਟ ਅਸੀਂ ਤੁਹਾਡੇ ਤੱਕ ਪਹੁੰਚਦੀ ਕਰ ਦਿਆਂਗੇ। ਠੀਕ ਹੈ, ਸੋ ਪ੍ਰੋਗਰਾਮ ਪੰਜਾਬੀ ਲਹਿਰਾਂ ਤੇ ਨੰਬਰ ਆਪਣਾ 905-673-3337, 905-673-3337, 905-673-3337 ਦੇ ਉੱਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ। ਇੱਕ ਤੁਸੀਂ ਜ਼ਰੂਰ ਯਾਦ ਰੱਖੋ ਮੈਸੇਜ ਲਵਾਨਾ ਵੈਲਨੈਸ ਸਪਾ ਦਾ, ਲਵਾਨਾ ਵੈਲਨੈਸ ਸਪਾ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਅਗਰ ਕਿਸੇ ਨੇ ਵੀ, ਪਹਿਲੀ ਗੱਲ ਤਾਂ ਲੇਡੀਜ਼ ਤੁਹਾਡੇ ਲਈ ਆ ਖਾਸ ਤੌਰ ਤੇ, ਹਾਈਡਰਾ ਫੇਸ਼ੀਅਲ ਕਰਾਉਣਾ 150 ਵਾਲਾ 130 ਦੀ, ਸੋਰੀ 150 ਵਾਲਾ 130 ਦੇ ਵਿੱਚ, ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ ਤੇ 200 ਚ, ਵੈਕਸਿੰਗ 120 ਫੁੱਲ ਬਾਡੀ ਉਹਦੇ ਥਾਂ ਤੇ $100 ਸਿਰਫ। ਸੋ ਅੰਡਰ ਆਰਮ ਫੇਸ਼ੀਅਲ ਕਰਾਉਣਾ 60 ਦੀ ਥਾਂ ਤੇ 50 ਚ, ਬੈਕ ਫੇਸ਼ੀਅਲ 80 ਦੀ ਥਾਂ ਤੇ $60 ਚ, ਤੇ ਬਹੁਤ ਵਧੀਆ ਮਸਾਜ ਥੈਰੇਪਿਸਟ ਵੀ ਇੱਥੇ ਨੇ, ਬੜੇ ਐਕਸਪੀਰੀਅੰਸਡ ਥੈਰੇਪਿਸਟ, ਡਾਇਰੈਕਟ ਬਿਲਿੰਗ ਵੀ ਕਰ ਦੇਣਗੇ ਇੰਸ਼ੋਰੈਂਸ ਕੰਪਨੀ ਨੂੰ ਜੇ ਬੈਨੀਫਿਟ ਹੈਗੇ ਆ। ਪੋਸਟ ਨੇਟਲ ਮਸਾਜ, ਸਰਵਾਈਕਲ ਇਸ਼ੂ ਹੈ ਕੋਈ, ਸਾਇਟਿਕਾ ਬੈਕ ਪੇਨ ਆ ਸਾਡੇ ਟਰੱਕਾਂ ਵਾਲੇ ਬਾਈਆਂ ਨੂੰ, ਤਾਂ ਲਵਾਨਾ ਵੈਲਨੈਸ ਸਪਾ ਏਅਰਪੋਰਟ ਰੋਡ ਅਤੇ ਸਟੀਲਸ ਦੇ ਬਿਲਕੁਲ ਕੋਰਨਰ ਤੇ, ਲਵਾਨਾ ਵੈਲਨੈਸ ਸਪਾ ਦੇ ਉੱਤੇ ਪਹੁੰਚੋ। ਤੇ ਇਹਨਾਂ ਦਾ ਫੋਨ ਨੰਬਰ ਹੈ 416-881-5385, 416-881-5385। ਤੁਹਾਡੇ ਤਾਂ ਧੜਾ ਧੜ ਮੈਸੇਜ ਡਿੱਗਣੇ ਸ਼ੁਰੂ ਹੋ ਗਏ, ਕੋਈ ਨਾ ਮੈਂ ਭੇਜਦਾ ਸਾਰਿਆਂ ਨੂੰ ਲਿਸਟ। 1981 ਹੈਲੋ।
2: ਹਾਂਜੀ, ਹਾਲ ਆ?
0: ਵਧੀਆ ਜੀ, ਕਿਵੇਂ ਹੋ?
2: ਬਸ ਵਧੀਆ ਜੀ। ਘੁੰਮਣ ਜਾਣਾ ਨਾ ਨੇੜੇ ਤੇੜੇ ਜਾਣਾ, 1.5-2 ਘੰਟੇ ਦੀ ਵਾਟ ਆ। ਇਨੀਸਵੈਲ ਹੈਗਾ ਫਰਾਈਡੇ ਹਾਰਬਰ,
0: ਫਰਾਈਡੇ ਹਾਰਬਰ ਹੈਗਾ, ਹਾਂਜੀ।
2: ਉਹ ਬਹੁਤ ਸੋਹਣੀ ਲੋਕੇਸ਼ਨ ਆ, ਬਹੁਤ ਵਧੀਆ ਟਾਈਮ ਸਪੈਂਡ ਕਰਨ ਨੂੰ ਆ, ਤੁਸੀਂ ਬੋਟਿੰਗ ਵੀ ਕਰ ਸਕਦੇ ਹੋ ਉੱਥੇ, ਤੇ ਤੁਸੀਂ ਲਾਈਕ ਡਾਈਨਿੰਗ ਕਰ ਸਕਦੇ ਹੋ। ਬਹੁਤ ਸੋਹਣਾ, ਬਹੁਤ ਸੋਹਣੀ ਥਾਂ ਆ ਉਹ।
0: ਨਹੀਂ, ਫਰਾਈਡੇ ਹਾਰਬਰ ਵਧੀਆ, ਬਸ ਥੋੜੇ ਪ੍ਰਾਈਸੀ ਜ਼ਰੂਰ ਹੋ ਜਾਂਦਾ ਫਰਾਈਡੇ ਹਾਰਬਰ।
2: ਹਾਂ,
3: ਪ੍ਰਾਈਜ਼ ਤਾਂ ਹੈਗਾ, ਜੇ ਤੁਸੀਂ ਪਹਾੜਾਂ ਵੱਲ ਜਾਣਾ ਜੇ 3 ਘੰਟੇ ਡਰਾਈਵ ਕਰ ਲਓਗੇ ਫਿਰ ਜਾ ਸਕਦੇ ਹੋ ਬੈਨਕ੍ਰੋਫਟ।
0: ਬੈਨਕ੍ਰੋਫਟ?
3: ਹਾਂਜੀ ਹਾਂਜੀ।
0: ਅੱਛਾ ਬੈਨਕ੍ਰੋਫਟ ਕੀ ਕਿੱਥੇ ਕਾ?
3: ਨੌਰਥ ਈਸਟ ਵਾਲੀ ਸਾਈਡ ਆ, ਰਾਸਤਾ ਸਾਰਾ ਪਹਾੜਾ ਪਹਾੜੀ ਪਹਾੜਾ ਰਾਸਤੇ ਤੁਹਾਨੂੰ ਬਹੁਤ ਹੀ ਲੇਕਸ ਮਿਲਣਗੀਆਂ, ਪਹਾੜ ਮਿਲਣਗੇ, ਰਾਸਤੇ ਤੁਸੀਂ ਸਟੇ ਵੀ ਕਰ ਸਕਦੇ ਹੋ, ਮੋਟਰਸ ਹੈਗੇ ਨੇ। ਤੇ ਜਿਵੇਂ ਜਿਹੜੇ ਬੰਦੇ ਨੇ ਇੰਡੀਆ ਵਿੱਚ ਮਨਾਲੀ ਦੇਖਿਆ ਬਸ ਉਹ ਮਨਾਲੀ ਦੀ ਵਾਈਬ ਦਿੰਦਾ।
0: ਅੱਛਾ ਕੀ ਬਾਤ ਹੈ। ਆਪਣੀ ਨਾ ਪ੍ਰੋਬਲਮ ਇਹ ਆਪਾਂ ਬਾਹਰ ਨਿਕਲਦੇ ਨੀ, ਦੇਖਣ ਨੂੰ ਤਾਂ ਬਹੁਤ ਕੁਛ ਆ। ਹੁਣ ਬ੍ਰੈਮਲੀ ਸਿਟੀ ਸੈਂਟਰ ਚਲੇ ਗਏ, ਚਿੰਕੂਜੀ ਪਾਰਕ ਚਲੇ ਗਏ, ਚਲੋ ਜੀ ਦੇਖ ਲਿਆ ਟੋਰਾਂਟੋ ਜਿੰਨਾ ਦੇਖਣਾ ਸੀ।
3: ਨਹੀਂ ਬਹੁਤ ਕੁਛ ਆ ਘੁੰਮਣ ਨੂੰ, ਲਾਈਕ ਆਪਾਂ ਜ਼ਿਆਦਾਤਰ ਲੋਕਾਂ ਸੁਣਦੇ ਆ ਵੀ ਲੋਕਾਂ ਕੋਲ ਕੈਨੇਡਾ ਕੋਲ ਪਾਣੀ ਆ, ਸੋਰੀ ਇੱਥੇ ਓਨਟਾਰੀਓ ਕੋਲ ਪਾਣੀ ਬਹੁਤ ਜ਼ਿਆਦਾ ਆ, ਲੇਕਸ ਆ ਕਾਫੀ। ਨਹੀਂ ਤੁਸੀਂ ਬਾਹਰ ਨਿਕਲੋ, ਤੁਹਾਨੂੰ ਪਤਾ ਲੱਗੂਗਾ, ਸਡਬਰੀ ਜਾਂਦੇ ਹੋ ਆਪਾਂ ਤੇ ਉਹਦੇ ਵਿੱਚ ਰਾਸਤੇ ਬਹੁਤ ਜ਼ਿਆਦਾ ਡੈਸਟੀਨੇਸ਼ਨ ਆਉਂਦੀਆਂ ਨੇ। ਜੇ ਤੁਸੀਂ ਹੋਰ 2-2.5 ਘੰਟੇ ਲਾ ਲਓਗੇ ਮਸਕੋਕਾ ਚੱਲ ਜਾਓ, ਮਸਕੋਕਾ ਦੀ ਵਾਈਬ ਬਹੁਤ ਸੋਹਣੀ ਆ, ਬਹੁਤ ਸੋਹਣਾ ਜਿਹਾ ਏਰੀਆ ਉਹ, ਤੁਸੀਂ ਟਾਈਮ ਸਪੈਂਡ ਕਰ ਸਕਦੇ 5-6 ਘੰਟੇ, ਤੁਹਾਡੇ ਆਰਾਮ ਨਾਲ ਸਪੈਂਡ ਹੋ ਜਾਣਗੇ ਮਸਕੋਕਾ।
0: ਨਹੀਂ ਬਹੁਤ ਕੁਛ ਹੈ, ਹੁਣ ਇਹ ਲਿਸਟ ਜਿਹੜੀ ਸਾਡੀ ਬਣੀ ਹੋਈ ਇੱਥੇ ਵੀ ਬੜਾ ਕੁਛ ਹੈ। ਸੋ ਥੈਂਕ ਯੂ ਵੀਰੇ, ਬਹੁਤ ਤੁਹਾਡਾ ਵੀ ਧੰਨਵਾਦ, ਥੈਂਕਸ ਫੋਰ ਯੂਰ ਕਾਲ। ਕਾਫੀ ਜਾਣੇ ਨੂੰ ਮੈਂ ਭੇਜ ਵੀ ਦਿੱਤੀ, ਬਟ ਤੁਸੀਂ ਵੀ ਮੰਗਾਉਣੀ ਹੈ ਤਾਂ ਇੰਸਟਾਗ੍ਰਾਮ ਤੇ ਬਸ ਮੈਸੇਜ ਕਰ ਦੋ ਤੇ ਤੁਹਾਨੂੰ ਅਸੀਂ ਸੈਂਡ ਕਰ ਦਿਆਂਗੇ। ਸਾਡੇ ਨਾਲ ਸੌਰਵ ਰਤਨ ਜੀ ਜੁੜ ਚੁੱਕੇ ਨੇ, ਸੌਰਵ ਜੀ ਸਾਡੇ ਫਾਈਨੈਂਸ਼ੀਅਲ ਐਕਸਪਰਟ। ਪੈਸੇ ਕਮਾ ਤਾਂ ਸਾਰੇ ਰਹਿੰਦੇ ਆ, ਬਟ ਕਈ ਵਾਰ ਪੈਸੇ ਉਹ ਪਏ ਰਹਿੰਦੇ ਆ ਤੁਹਾਡੇ। ਦੇਖੋ ਕੈਨੇਡਾ ਚ ਆਪਾਂ ਆਏ ਆ, ਤੁਸੀਂ ਆਪਣੇ ਪੈਸਿਆਂ ਨੂੰ ਆਪਣੇ ਲਈ ਕੰਮ ਕਰਨ ਲਾਓ ਤੇ ਜ਼ਿੰਦਗੀ ਦੇ ਵਿੱਚ ਤਾਂ ਹੀ ਕਿਤੇ ਫ੍ਰੀ ਹੋਵੋਗੇ, ਨਹੀਂ ਤਾਂ ਬਸ ਸ਼ਿਫਟਾਂ ਤੇ ਸ਼ਿਫਟਾਂ ਲਾਉਂਦੇ ਰਹੋਗੇ। ਇੱਕ ਬਾਈ ਜੀ ਮੈਨੂੰ ਮਿਲੇ, ਦੋ ਭਰਾ ਸੀਗੇ, ਕਹਿੰਦੇ ਨਵੀਂ ਸਾਨੂੰ 30 ਸਾਲ ਹੋ ਗਏ, ਇੱਕ ਦਿਨ ਕੰਮ ਦਾ ਨਹੀਂ ਮਿਸ ਕੀਤਾ ਤੇ ਕੋਈ ਸਾਡੇ ਕੋਲ ਦੇਖੋ ਇਨਵੈਸਟਮੈਂਟ ਨਹੀਂ ਹੈਗੀ, ਬਸ ਕੰਮ ਹੀ ਕੰਮ ਕਰੀ ਜਾ ਰਿਹਾ। ਮੈਂ ਕਿਹਾ ਤਾਂ ਫਿਰ ਤੁਹਾਡੀ ਗਲਤੀ ਹੈ। ਸੋ ਸੌਰਵ ਜੀ ਸਾਡੇ ਨਾਲ ਨੇ, ਸੌਰਵ ਜੀ ਵੈਲਕਮ।
4: ਥੈਂਕ ਯੂ ਨਵੀ, ਗੁੱਡ ਈਵਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਬਿਲਕੁਲ ਤੁਸੀਂ ਗੱਲ ਸਹੀ ਕਹੀ ਹੈਗੀ ਹੈ ਕਿ ਹਮੇਸ਼ਾ ਇੱਕ ਛੋਟੇ ਜਿਹੇ ਬੀਜ ਤੋਂ ਹੀ ਫਲ ਦੇ ਭਰੇ ਹੋਏ ਦਰਖਤ ਦੀ ਜਿਹੜੀ ਹੈਗੀ ਹੈ ਪੈਦਾਇਸ਼ ਹੁੰਦੀ ਹੈ, ਔਰ ਉਹਨੂੰ ਆਪਾਂ ਨੂੰ ਸਿੰਚਣਾ ਪੈਂਦਾ, ਪਾਣੀ ਦੇਣਾ ਹੁੰਦਾ, ਆਪਾਂ ਫਰਟੀਲਾਈਜ਼ ਕਰਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਕਿ ਉਹਨੂੰ ਠੰਡੇ ਗਰਮ ਇਨਵਾਇਰਮੈਂਟ ਤੋਂ ਵੀ ਬਚਾਈਏ। ਤੇ ਇਸੇ ਤਰ੍ਹਾਂ ਹੀ ਸਾਡਾ ਪੈਸਾ ਹੈ, ਪੈਸਾ ਇੱਕ ਐਸਾ ਸੀਡ ਹੈ ਜਿਵੇਂ ਤੁਸੀਂ ਗੱਲ ਕਹੀ ਹੈਗੀ ਹੈ, ਜਿਹਦੇ ਤੁਸੀਂ ਆਪ ਫਾਰਮਰ ਹੋ, ਤੁਸੀਂ ਆਪ ਗਾਰਡਨਰ ਹੋ, ਤੁਸੀਂ ਇਹ ਦੇਖਣਾ ਹੈਗਾ ਕਿ ਤੁਹਾਡਾ ਰਿਲੇਸ਼ਨਸ਼ਿਪ ਉਸ ਪੈਸੇ ਦੇ ਨਾਲ, ਤੁਹਾਡੀ ਥੋਟ ਪ੍ਰੋਸੈਸ ਉਸ ਪੈਸੇ ਦੇ ਪ੍ਰਤੀ, ਤੁਹਾਡੀ ਅਪਰੋਚ ਤੁਹਾਡੀ ਆਪਣੀ ਲਾਈਫ ਦੇ ਪ੍ਰਤੀ, ਫਾਈਨੈਂਸਿਸ ਦੇ ਪ੍ਰਤੀ। ਇਹ ਇੱਕ ਐਸੀ ਖਾਦ ਹੈ ਜਿਹੜੀ ਤੁਹਾਡੇ ਪੈਸੇ ਦੀ ਜਸਟੀਫਿਕੇਸ਼ਨ ਨੂੰ ਹਮੇਸ਼ਾ ਨਿਰਧਾਰਿਤ ਕਰਦੀ ਹੈ। ਜਸਟੀਫਿਕੇਸ਼ਨ ਵਰਡ ਮੈਂ ਇਸ ਕਰਕੇ ਯੂਜ਼ ਕੀਤਾ ਹੈ, ਕੁਝ ਲੋਕ ਡਿਫਰੈਂਟਲੀ ਜਿਹੜਾ ਹੈਗਾ ਵੈ ਉਹ ਮਨੀ ਨੂੰ ਲੈ ਕੇ ਚੱਲਦੇ ਨੇ ਇਨਵੈਸਟਮੈਂਟ ਦੇ ਰੂਪ ਦੇ ਵਿੱਚ, ਕੋਈ ਸੈਕਿੰਡ ਮੌਰਗੇਜ ਕਰ ਰਿਹਾ, ਕੋਈ ਪੈਸੇ ਨਾਲ ਫਸਟ ਮੌਰਗੇਜ ਕਰ ਰਿਹਾ, ਕੋਈ ਸਟਾਕਸ ਖਰੀਦ ਰਿਹਾ, ਕੋਈ ਆਪਸ਼ਨਸ ਖਰੀਦ ਰਿਹਾ, ਕੋਈ ਸਟਰਕਚਰ ਨੋਟਸ ਖਰੀਦ ਰਿਹਾ, ਕੋਈ ਡੈਰੀਵੇਟਿਵ ਦੇ ਟ੍ਰੇਡ ਕਰ ਰਿਹਾ। ਹਰ ਬੰਦਾ ਅਲੱਗ ਅਲੱਗ ਪ੍ਰੋਡਕਟਸ ਦੇ ਵਿੱਚ, ਅਲੱਗ ਅਲੱਗ ਜਿਹੜੀ ਟੀਮਸ ਹੈ ਫਾਈਨੈਂਸ਼ੀਅਲ ਪਲੈਨਰਸ ਨੇ ਜਾਂ ਉਹਨਾਂ ਦੇ ਐਡਵਾਈਜ਼ਰਸ ਨੇ ਜਾਂ ਡੂ ਇਟ ਯੋਰ ਸੈਲਫ ਉਹ ਕਰ ਰਹੇ ਹੈਗੇ ਨੇ। ਲੇਕਿਨ ਜ਼ਿਆਦਾਤਰ ਲੋਕ ਜਦੋਂ ਆਪਾਂ ਆਪਣੀ ਕੈਨੇਡੀਅਨਸ ਦੀ ਐਵਰੇਜ ਦੀ ਗੱਲ ਕਰਦੇ ਹਾਂ ਤੇ ਜ਼ਿਆਦਾ ਲੋਕ ਲੈਕ ਆਫ ਫਾਈਨੈਂਸ਼ੀਅਲ ਲਿਟਰੇਸੀ ਕਰਕੇ ਤੇ ਲੈਕ ਆਫ ਐਕਸ਼ਨਸ ਕਰਕੇ, ਕਿਉਂਕਿ ਸਾਨੂੰ ਇਹ ਲੱਗਦਾ ਹੈਗਾ ਕਿ ਉਹ ਕੰਮ ਜਿਹੜਾ ਅਸੀਂ ਆਪ ਕਰ ਲਾਂਗੇ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਹੋ ਜਾਏਗਾ, ਇਸ ਬਨਿਸਬਤ ਕਿ ਜੇ ਅਸੀਂ ਕਿਸੇ ਦੇ ਹੱਥ ਦੇ ਵਿੱਚ ਆਪਣੀ ਡੋਰ ਦੇ ਦਿੱਤੀ ਸਾਡੀ ਪਤੰਗ ਕਿਤੇ ਕੱਟੀ ਨਾ ਜਾਵੇ। ਇਹ ਐਵੇਂ ਹੋਣਾ ਨਹੀਂ ਹੈਗਾ। ਹੁਣ ਜੇ ਮੈਂ ਬਹੁਤ ਰੀਸੈਂਟਲੀ ਗੱਲ ਕਰਾਂ ਇਸ ਸਾਲ ਦੀ, ਤਾਂ S&P 500 ਦੀ ਕੁਛ ਮੈਂ ਟੈਕਨੀਕਲ ਗੱਲਾਂ ਸ਼ੇਅਰ ਕਰਦਾ ਤਾਂ ਕਰਕੇ ਤਾਂ ਕਿ ਲੋਕਾਂ ਨੂੰ ਅੰਦਾਜ਼ਾ ਲੱਗ ਸਕੇ ਕਿ ਸਟਾਕ ਮਾਰਕੀਟ ਤੋਂ ਡਰਨਾ ਨਹੀਂ ਚਾਹੀਦਾ, ਸਟਾਕ ਮਾਰਕੀਟ ਨੂੰ ਇੰਟੈਲੀਜੈਂਟਲੀ ਤੇ ਐਜੂਕੇਸ਼ਨ ਦੇ ਨਾਲ ਅਡੋਪਟ ਕਰਨਾ ਚਾਹੀਦਾ ਹੈਗਾ। ਕਿਸ ਤਰ੍ਹਾਂ ਦੇ ਨਾਲ ਹੁਣ ਮਾਰਕੀਟ ਦੇ ਵਿੱਚ AI ਦਾ ਰੋਲ ਜਿਹੜਾ ਹੈਗਾ ਤੇ ਆਇਲ ਦਾ ਰੋਲ, ਜੇ ਆਪਾਂ S&P 500 ਦੀ ਗੱਲ ਕਰੀਏ ਇਸ ਸਾਲ, ਉਹਦਾ ਰੋਲ ਹੈ ਸਭ ਤੋਂ ਵੱਡਾ ਇਨ ਟਰਮਸ ਆਫ ਗੈਟਿੰਗ ਦਾ ਰਿਟਰਨਸ। ਜੇ ਇਹਨਾਂ ਦੋਨਾਂ ਨੂੰ ਆਪਾਂ ਬਾਹਰ ਕੱਢ ਦਈਏ ਤੇ ਇੰਡੈਕਸ ਨੈਗੇਟਿਵ ਹੈ, ਬਟ ਇੰਡੀਵਿਜੁਅਲ ਸਟਾਕਸ ਦੀ ਗੱਲ ਕਰੀਏ ਜਾਂ ਫੰਡਸ ਦੀ ਗੱਲ ਕਰੀਏ, ਜਿਹੜੇ ਪੋਰਟਫੋਲੀਓ ਮੈਨੇਜਰ ਪੈਸੇ ਨੂੰ ਅੱਛਾ ਜਿਹੜਾ ਹੈਗਾ ਉਹ ਦੇ ਰਹੇ ਹੈ, ਤੇ ਉਹਨਾਂ ਦੀ ਰਿਟਰਨ 1000% ਤੋਂ ਲੈ ਕੇ 100% ਹੈਗੀ ਆ। ਹਾਈ ਨੋਟ ਤੇ ਦੇਖੀਏ ਤਾਂ 1000, ਜੇ ਆਪਾਂ ਲੋਅਰ ਨੋਟ ਤੇ ਦੇਖੀਏ ਤਾਂ 100%। ਇਹੀ ਜਦੋਂ ਫੰਡਸ ਦੇ ਵਿੱਚ ਆ ਜਾਂਦੀ ਹੈ ਤਾਂ ਰਿਟਰਨ 30-40% ਵਿਦਆਊਟ ਟੇਕਿੰਗ ਐਬਸੋਲੂਟ ਰਿਸਕ ਵੀ ਚੱਲ ਰਹੀ ਹੈਗੀ ਹੈ। ਸੋ ਮਾਰਕੀਟ ਦੇ ਵਿੱਚ ਰਿਸਕ ਜਿਹੜਾ ਹੈਗਾ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਐਬਸੋਲੂਟ ਹੀ ਲੈਣਾ ਹੈ, ਕਿ ਭਾਵ ਕਿ ਤੁਹਾਡਾ ਪੈਸਾ ਜਿਹੜਾ ਹੈਗਾ ਜਾਂਦਾ ਲੱਗੇ ਕਾਰਨ ਕੀ ਹੈ ਕਿ ਬਾਏ ਦਾ ਡਿਸਿਪਲਿਨ ਤਾਂ ਬਣ ਜਾਂਦਾ, ਸੈੱਲ ਦਾ ਡਿਸਿਪਲਿਨ ਬਣਾਉਣਾ ਬਹੁਤ ਔਖਾ। ਸੋ ਉਹ ਪੈਸਾ ਜਿਹਦੇ ਵਿੱਚ ਤੁਹਾਡਾ ਪ੍ਰਿੰਸੀਪਲ ਲੂਜ਼ ਨਾ ਹੋਵੇ, ਉਹ ਪੈਸਾ ਜਿਹੜਾ ਤੁਹਾਨੂੰ ਪ੍ਰੋਗਰੈਸਿਵ ਗਰੋਥ ਦਿੰਦਾ ਜਾਵੇ, ਉਹ ਪੈਸਾ ਜਿਹੜਾ ਐਕਟਿਵਲੀ ਮੈਨੇਜਡ ਹੋਵੇ, ਉਹ ਪੈਸਾ ਜਿਹੜੀ ਤੁਹਾਨੂੰ ਟੈਕਸ ਡਿਡਕਸ਼ਨਸ ਦੇਵੇ, ਉਹ ਪੈਸਾ ਜਿਹਦੇ ਵਿੱਚ ਬੈਂਕ ਦਾ ਪੈਸਾ ਜੁੜ ਜਾਏ, ਇੰਸਟੀਟਿਊਸ਼ਨ ਦਾ ਪੈਸਾ ਜੁੜ ਜਾਏ, ਮੀਨਸ ਅਦਰ ਪੀਪਲਸ ਮਨੀ, ਅਦਰ ਪਰਸਨਸ ਟੈਲੈਂਟ, ਯੋਰ ਮਨੀ ਗੈਟਿੰਗ ਇਨ ਟੂ ਦਾ ਪੋਜੀਸ਼ਨ ਆਫ ਕ੍ਰੀਏਟਿੰਗ ਗੁੱਡ ਵੈਲਥ। ਇਹ ਆਪਾਂ ਕਿਉਂ ਨੀ ਕਰ ਸਕਦੇ? ਕਰ ਸਕਦੇ ਹਾਂ, ਹੋ ਸਕਦਾ ਹੈ, ਹੋ ਰਿਹਾ, ਸਾਡੇ ਨਾਲ ਨੀ ਹੋ ਰਿਹਾ ਜਾਂ ਸਾਡੇ ਪੈਸੇ ਨਾਲ ਨੀ ਹੋ ਰਿਹਾ, ਅਸੀਂ ਪੂਅਰ ਰਿਟਰਨਸ ਦੇ ਨਾਲ ਬੈਠੇ ਹਾਂ, ਸਾਨੂੰ ਇਹ ਲੱਗਦਾ ਕਿ ਆਰ ਆਰ ਐਸ ਪੀ ਹੀ ਰਿਟਾਇਰਮੈਂਟ ਹੈ, ਇਹ ਸਾਡੀ ਗਲਤੀ ਹੈ। ਇਹਦੇ ਵਿੱਚ ਗਵਰਨਮੈਂਟ ਨੂੰ ਦੋਸ਼ ਦੇਣਾ ਜਾਂ ਸਿਸਟਮ ਨੂੰ ਦੋਸ਼ ਦੇਣਾ ਹੀ ਸਭ ਕੁਛ ਨਹੀਂ ਹੈ। ਮੈਂ ਇਹੀ ਕਹਾਂਗਾ ਐਂਡਿੰਗ ਨੋਟ ਦੇ ਵਿੱਚ ਕਿ ਮਨੀ ਗਰੋਜ਼ ਵੇਅਰ ਯੋਰ ਐਜੂਕੇਸ਼ਨ ਜਾਂ ਥੋਟ ਪ੍ਰੋਸੈਸ ਗਰੋਜ਼, ਭਾਵ ਕਿ ਇੱਕ ਚੰਗਾ ਐਜੂਕੇਟਡ ਮਾਇੰਡ ਹੀ ਚੰਗੇ ਬੀਜ ਤੋਂ ਚੰਗੀ ਪੈਦਾਵਾਰ ਜਿਹੜਾ ਹੈਗਾ ਲੈ ਸਕਦਾ ਹੈਗਾ। ਫੀਲ ਫਰੀ ਟੂ ਗਿਵ ਮੀ ਅ ਕਾਲ ਐਂਡ ਲੈਟ ਮੀ ਸ਼ੋ ਯੂ ਹਾਊ ਆਈ ਕੈਨ ਟਰਨ ਯੋਰ $100,000 ਇਨ ਟੂ $1,000,000 ਵਿਦ ਮਿਨੀਮਲ ਐਫਰਟ ਐਂਡ ਗੁੱਡ ਰਿਟਰਨਸ। 416-833-8533 416-833-8533 is the number to reach me. ਨਵੀ ਆਲਵੇਸ ਟਾਈਮ ਦੇ ਲਈ ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਸਰ, ਆਲਵੇਸ ਵੈਲਕਮ। ਸੋ 416-833-8533 ਨੰਬਰ ਹੈ, 416-833-8533 ਦੇ ਉੱਤੇ ਗੱਲਬਾਤ ਤੁਸੀਂ ਕਰੋ। ਸੋ ਪ੍ਰੋਗਰਾਮ ਹੈ ਪੰਜਾਬੀ ਨਾ, ਤੇ ਨੰਬਰ ਹੈ ਆਪਣਾ 905-673-3333। ਚੱਕੀ ਕੰਮ ਨੂੰ ਥੋੜ੍ਹਾ ਜਿਹਾ ਫਿਰ ਕਰੀਏ ਗਰਮਾ ਗਰਮ, ਵੀਕਐਂਡ ਹੈ ਆ ਰਿਹਾ, ਪਰ ਕਾਹਲੀ ਜੀ ਹੋ ਤਾਂ ਜਾਂਦੀ ਹੈ ਬੰਦੇ ਨੂੰ। ਸੋ

0: वाह यार क्या बात है, मैं पता नहीं मिला था, शायद मैं पहली बार ही सुनया, गाना ही बड़ा सोहना लिखिया ही कमाल दा। गाने च क्या गया कि बेदिल दिया गीता दिया ने, अगे मैंने याद नहीं की क्या बट बचन बेदिल साहब का लिखा होना है। वाह क्या बात है, आनंद आ गया सुन के, खास तौर पर मौसम हो थोड़ा बदलाई वाला तो सुन के होर भी मजा आता। प्रोग्राम है पंजाबी रहा लैके चलते हैं सू ग्रैंड ग्रैंड ग्रैंड होम फर्नीचर से सुख भाजी साढ़े नाल ने, ग्रैंड होम फर्नीचर से धमाकेदार डील लग चुकी। सुख भाजी वेलकम।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਨਵੀ ਬਾਈ ਜੀ। ਬਿਲਕੁਲ ਫਰਾਈਡੇ ਵਾਲੇ ਦਿਨ ਕੱਲ ਨੂੰ ਲਾਈਵ ਲੋਕੇਸ਼ਨ ਪ੍ਰੋਗਰਾਮ ਵੀ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਸਾਲ ਦੀ ਸਭ ਤੋਂ ਵੱਡੀ ਸੇਲ ਜਿਹੜੀ ਕੱਲ ਤੋਂ ਸ਼ੁਰੂਆਤ ਹੋਣ ਜਾ ਰਹੀ ਆ, ਕੈਨੇਡਾ ਡੇ ਜਿਹੜੀ ਸੇਲ ਲੱਗਣ ਜਾ ਰਹੀ ਆ। ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਵੀਕਐਂਡ ਨੂੰ ਮਿਸ ਨਹੀਂ ਕਰਨਾ, ਕਿਉਂਕਿ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ ਮਿਲਣੀਆਂ ਕੈਨੇਡਾ ਡੇ ਸੇਲ ਦੇ ਉੱਪਰ। ਸੋ ਤੁਸੀਂ ਆਪਣੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਤੇ ਇਸ ਵੀਕਐਂਡ ਨੂੰ ਫਰਾਈਡੇ ਸੈਟਰਡੇ ਸੰਡੇ ਮਿਸ ਨਾ ਕਰਿਓ। ਲੋਐਸਟ ਪ੍ਰਾਈਸ ਦੇ ਨਾਲ ਵੱਡੇ ਵੱਡੇ ਜਿਹੜੇ ਅਪਲਾਈਸ ਤੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ, ਪ੍ਰਾਈਸ ਦਾ ਸਾਰੇ ਸਾਲ ਤੋਂ ਘੱਟ ਮਿਲਣੀਆਂ ਤੇ ਤੋਹਫੇ ਵੱਡੇ ਵੱਡੇ ਨਾਲ ਜਿਹੜੇ ਤੁਹਾਨੂੰ ਲੱਤੇ ਜਾਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ, ਤੇ ਡੀਲ ਦੇ ਰਹੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਜਿਹਦੀ ਰੈਗੂਲਰ ਕੀਮਤ 7800 ਸੀ, 399 ਦਾ। ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ 399 ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ। ਪੇਟੀ ਵਾਲਾ ਬੈੱਡ ਤੁਸੀਂ ਕੁਈਨ ਸਾਈਜ਼ ਦਾ 399 ਦਾ ਲੈ ਕੇ ਜਾਣਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਲੈ ਕੇ ਜਾ ਸਕਦੇ ਹੋ, ਤੇ ਨਾਲ ਇੱਕ ਕੈਨੇਡਾ ਡੇ ਦਾ ਤੋਹਫਾ ਲੈਣਾ ਵੀ ਨਾ ਭੁੱਲਿਓ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗਣ ਜਾ ਰਹੀ ਆ ਕੈਨੇਡਾ ਡੇ। ਕੈਨੇਡਾ ਡੇ ਸੇਲ ਸੇਲ ਸੇਲ ਨਵੀ ਬਾਜੀ।
0: ਕੀ ਬਾਤ ਹੈ, ਕੈਨੇਡਾ ਡੇ ਸੇਲ ਲੱਗ ਚੁੱਕੀ ਹੈ ਤੇ ਕੱਲ੍ਹ ਨੂੰ ਲੱਗਣਗੀਆਂ ਰੌਣਕਾਂ, ਤੇ ਹੋ ਜਾਓ ਰੈਡੀ ਯਾਰ। ਫਰਨੀਚਰ ਲੈਣ ਬਾਰੇ ਸੋਚ ਰਹੇ ਸੀ, ਹੁਣ ਸੋਚਣ ਦੀ ਲੋੜ ਹੀ ਨਹੀਂ, ਹੁਣ ਅਸੀਂ ਤੈਨੂੰ ਐਡੀ ਡੀਲ ਦੇਤੀ। ਸੋ ਇੱਕ ਟਰੱਕ ਮਕੈਨਿਕ ਦੀ ਲੋੜ ਹੈ, ਤੁਹਾਨੂੰ ਦੱਸ ਰਿਹਾ ਵਾਰ ਵਾਰ, ਸੁਖਵਿੰਦਰ ਭਾਜੀ ਨੂੰ ਕਾਲ ਕਰੋ। ਇੱਕ ਟਰੱਕ ਮਕੈਨਿਕ ਦੀ ਲੋੜ ਹੈ, ਬ੍ਰੈਂਪਟਨ ਦੇ ਵਿੱਚ ਡੇ ਸ਼ਿਫਟ ਹੈ, 1 ਸਾਲ ਦਾ ਐਕਸਪੀਰੀਅੰਸ ਚਾਹੀਦਾ। ਤੁਹਾਡਾ ਕੋਈ ਸੱਜਣ ਮਿੱਤਰ ਹੈ ਉਹਦੇ ਕੋਲ ਹੈਗਾ ਐਕਸਪੀਰੀਅੰਸ, ਭੇਜ ਦਿਓ ਜੋਬ ਯਾਰ ਉਹਨਾਂ ਨੂੰ। ਤੇ ਟਰੱਕ ਮਕੈਨਿਕ ਦੀ ਲੋੜ ਇਨ ਬ੍ਰੈਂਪਟਨ, ਨੰਬਰ ਹੈ 416-616-3345 ਤੇ ਕਾਲ ਕਰੋ, 416-616-3345 ਤੇ ਕਾਲ ਤੁਸੀਂ ਕਰ ਸਕਦੇ ਹੋ। ਟਰੱਕ ਮਕੈਨਿਕ ਦੀ ਜੋਬ ਤੁਹਾਡੇ ਲਈ ਬਿਲਕੁਲ ਅਵੇਲੇਬਲ। ਓਕੇ, ਇੱਕ ਤੁਹਾਨੂੰ ਖੁਸ਼ਖਬਰੀ ਦੱਸੀਏ ਕਿ ਤੁਹਾਡੇ ਸ਼ਹਿਰ, ਤੁਹਾਡੇ ਆਪਣੇ ਸ਼ਹਿਰ ਬ੍ਰੈਂਪਟਨ ਪਹੁੰਚ ਰਹੀ ਹੈ ਜੈਸਮਿਨ ਸੈਂਡਲੈਸ। ਜੈਸਮਿਨ ਸੈਂਡਲੈਸ 8 ਤਾਰੀਖ ਨੂੰ ਬ੍ਰੈਂਪਟਨ CAA ਸੈਂਟਰ ਦੇ ਗਰਾਊਂਡਸ ਦੇ ਵਿੱਚ ਪਰਫਾਰਮ ਕਰਨ ਲਈ ਆ ਰਹੀ ਹੈ। ਤੇ ਜੈਸਮਿਨ ਸੈਂਡਲੈਸ ਜਦੋਂ ਹੈਡਲਾਈਨ ਕਰੇਗੀ, ਸਟੇਜ ਤੇ ਆਵੇਗੀ, ਤੇ ਹੁਣ ਤਾਂ ਜੈਸਮਿਨ ਦੀ ਤਾਂ ਯਾਰ ਇੰਟਰਨੈਸ਼ਨਲ ਇੱਕ ਫੇਮ ਬਣ ਚੁੱਕੀ ਹੈ। ਹੁੰਦਾ ਨਾ ਕਈ ਵਾਰੀ ਇੱਕ ਆਰਟਿਸਟ ਪਹਿਲਾਂ, ਚਲੋ ਪੰਜਾਬੀ ਮਿਊਜ਼ਿਕ ਦੇ ਦਾਇਰੇ ਜੇ ਚ ਹੈ, ਹੁਣ ਜੈਸਮਿਨ ਤਾਂ ਧੁਰੰਦਰ ਤੋਂ ਬਾਅਦ ਖਾਸ ਤੌਰ ਤੇ ਮੈਂ ਕਹਿੰਦਾ ਕਿ ਚਾਰੇ ਪਾਸੇ ਜੈਸਮਿਨ ਹੈ, ਇੰਡੀਆ ਦੀ ਟੌਪ ਲਿਸਨ ਟੂ ਆਈ ਥਿੰਕ ਆਰਟਿਸਟ ਹੈ ਹੁਣ। ਸੋ 8 ਤਾਰੀਖ ਨੂੰ ਹੈਰੀਟੇਜ ਸਾਊਂਡ ਫੈਸਟੀਵਲ ਬੀ ਟਾਊਨ ਮੈਗਾ ਫੈਸਟ ਦੀ ਹੈਡਲਾਈਨਰ ਜੈਸਮਿਨ ਸੈਂਡਲੈਸ, ਜੈਸਮਿਨ ਸੈਂਡਲੈਸ। ਸੋ ਟਿਕਟਾਂ ਲਈ ਤੁਸੀਂ ਇੱਕ ਕੰਮ ਕਰਨਾ, ਪਹਿਲਾਂ ਸੁਣ ਲਓ ਪਹਿਲਾਂ।

0: ਜਾਬਾ ਤਾਂ ਸੋ ਤੁਸੀਂ ਜ਼ਰੂਰ ਇੱਕ ਵਾਰ ਟਿਕਟਾਂ ਲਈ heritagesounds.ca ਤੇ ਜਾਣਾ, heritagesounds.ca ਬਹੁਤ ਹੀ ਰੀਜ਼ਨੇਬਲੀ ਪ੍ਰਾਈਸ ਟਿਕਟਾਂ ਨੇ ਤੇ ਜੈਸਮਿਨ ਸੈਨਲੈਸ 8 ਤਾਰੀਖ ਨੂੰ ਲਾਈਵ ਤੁਹਾਡੇ ਸ਼ਹਿਰ heritagesounds.ca 9409 ਹੈਲੋ
1: ਹਾਂਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
1: ਅੱਜ ਮੇਰਾ ਬਰਥਡੇ ਹੈ ਪਹਿਲਾਂ ਤਾਂ
0: ਹਾਈ ਨੀ ਤੈਨੂੰ ਹੈਪੀ ਬਰਥਡੇ ਨੀ
1: ਥੈਂਕ ਯੂ ਇੱਕ ਗਾਣਾ ਲਾ ਦੋਗੇ ਮੇਰਾ
0: ਕਿਹੜਾ
1: ਪ੍ਰੀਤ ਹਰਪਾਲ ਦਾ ਜਿਹੜਾ ਨਵਾਂ ਆਇਆ ਨੀ ਆਏ ਹਾਏ
0: ਪ੍ਰੀਤ ਹਰਪਾਲ ਦਾ ਨੀ ਆਏ ਹਾਏ
1: ਹਾਂਜੀ
0: ਕੀ ਬਾਤ ਹੈ ਕਿੰਨੇ ਯੰਗ ਹੋ ਗਏ ਤੁਸੀਂ
1: 16
0: ਸਾਲ ਦੇ
1: ਘੱਟ
0: ਗਿਆ ਕਿਉਂ ਉਮਰ ਦੇ ਨਾਲੇ ਤਾਂ ਕਹਿੰਦੇ ਆ ਕਿ ਜਿਉਂ ਉਮਰ ਵੱਧਦੀ ਹੈ ਬੰਦੇ ਨੂੰ ਸਿੱਖਣ ਨੂੰ ਬੜਾ ਕੁਛ ਮਿਲਦਾ ਬੰਦਾ ਬਹੁਤ ਮਚੋਰ ਹੋ ਜਾਂਦਾ ਜਵਾਨੀ ਵਾਲਾ ਸਮਾਂ ਠੀਕ ਸੀਗਾ ਹਜੇ ਕੋਈ
1: ਇੱਕ
0: ਵੀ ਤੁਹਾਡੇ ਧੌਲਾ ਨੀ ਆਇਆ
1: ਨਹੀਂ
0: ਓਲੇ ਖਾਨ ਨਾਲ ਨਹੀਂ ਆਉਂਦੇ
1: ਹਾਂਜੀ
0: ਅੱਛਾ ਪੱਕੀ ਗੱਲ ਆ
1: ਜੇ
0: ਤੁਸੀਂ ਬਾਕੀ ਅਸਲ ਗੱਲ ਕਰ ਰਹੇ ਹੋ ਫਿਰ ਤੁਹਾਨੂੰ ਫ੍ਰੀ ਔਲਿਆਂ ਦਾ ਇੱਕ ਪੈਕ ਦਵਾਂਗੇ
1: ਠੀਕ
0: ਚਲੋ ਥੈਂਕ ਯੂ ਓਕੇ ਹੈਪੀ ਬਰਥਡੇ ਤੁਹਾਡੇ ਲਈ ਗਾਣਾ ਗਾਉਣੇ ਆ ਦੱਸਿਓ ਯਾਰ ਇਹ ਵਾਕਈ ਇਹਨਾਂ ਦੀ ਗੱਲ ਸੱਚ ਹੈ ਸਾਡੇ ਨਾਲ ਹਰਮਨ ਜੁੜ ਚੁੱਕਿਆ ਸਾਡੀ ਨੰਬਰ 1 ਮੌਰਗੇਜ ਦੀ ਟੀਮ ਹਰਮਨ ਬੱਤਾ ਸਾਡੇ ਨਾਲ ਨੇ ਹਰਮਨ ਕਿਵੇਂ ਹੋ
2: ਥੈਂਕ ਯੂ ਨਵੀ ਗੁੱਡ ਈਵਨਿੰਗ ਐਵਰੀਵਨ ਨਵੀ ਮੈਂ ਰੀਸੈਂਟਲੀ ਇੱਕ ਵੀਡੀਓ ਪਾਈ ਸੀ ਆਪਣੇ ਸੋਸ਼ਲ ਮੀਡੀਆ ਚੈਨਲ ਤੇ ਜਿੱਥੇ ਸਾਡੀ ਟੀਮ ਨੇ ਐਕਸਪਲੇਨ ਕੀਤਾ ਸੀਗਾ ਕਿ ਜੇ ਤੁਸੀਂ ਇੰਡੀਆ ਕੋਈ ਪ੍ਰੋਪਰਟੀ ਸੈੱਲ ਕਰਦੇ ਹੋ ਤੇ ਉਹਦੇ ਪੈਸੇ ਤੁਸੀਂ ਕੈਨੇਡਾ ਲੈ ਕੇ ਆਉਂਦੇ ਹੋ ਕਿਵੇਂ ਲੈ ਕੇ ਆਉਣੇ ਨੇ ਟੈਕਸ ਫ੍ਰੀ ਤੇ ਲੀਗਲ ਵੇ ਕੀ ਆ ਉਹਦਾ ਕਿਹੜੇ ਕਿਹੜੇ ਅਕਾਊਂਟਸ ਇਨਵੋਲਵਡ ਨੇ ਤੇ ਕਿਹੜੇ ਕਿਹੜੇ ਡਾਕੂਮੈਂਟਸ ਇਨਵੋਲਵਡ ਨੇ ਉਹਦੇ ਚ ਤਿੰਨ ਤਰ੍ਹਾਂ ਦੇ ਡਾਕੂਮੈਂਟਸ ਦੀ ਗੱਲ ਕੀਤੀ ਹੈ ਅਸੀਂ ਜੋ ਇੰਡੀਆ ਚ ਵੱਲੋਂ ਚਾਹੀਦੇ ਹੁੰਦੇ ਨੇ ਬੜੇ ਹੀ ਸਿੰਪਲ ਨੇ ਫਾਰਮ 15CB ਜਿਹਨੂੰ 146 ਫਾਰਮ ਵੀ ਕਹਿੰਦੇ ਨੇ ਤੇ ਫਾਰਮ 15CA ਤੇ ਇੱਕ ਬੈਂਕ ਦਾ ਰਿਮਿਟੈਂਸ ਫਾਰਮ A2 ਜੇ ਤੁਸੀਂ ਬਹੁਤ ਚੰਗੀ ਤਰ੍ਹਾਂ ਡੀਟੇਲ ਦੇ ਵਿੱਚ ਇਹ ਅੰਡਰਸਟੈਂਡ ਕਰਨਾ ਕਿ ਕਿੱਦਾਂ ਤੁਸੀਂ ਮਨੀ ਟੈਕਸ ਫ੍ਰੀ ਲੈ ਕੇ ਆ ਰਹੇ ਹੋ ਕਿਉਂਕਿ ਕਾਫੀ ਸੁਣਨ ਨੂੰ ਮਿਲਦਾ ਕਿ ਜਦੋਂ ਵੀ ਇੰਡੀਆ ਤੋਂ ਪੇਰੈਂਟਸ ਮਨੀ ਸੈਂਡ ਕਰਦੇ ਨੇ ਬਹੁਤ ਟੈਕਸ ਦੇਣਾ ਪੈਂਦਾ ਕਲਾਇੰਟਸ ਨੂੰ ਸੋ ਉਹ NRO ਅਕਾਊਂਟ ਕਿੱਦਾਂ ਓਪਨ ਕਰਾਉਣਾ ਤੁਸੀਂ ਮੇਰੀ ਉਹ ਵੀਡੀਓ ਦੇਖ ਸਕਦੇ ਹੋ ਟੀਮ ਹਰਮਨ ਬੱਤਾ ਚੈਨਲ ਤੇ ਚਾਹੇ ਤੁਸੀਂ ਇੰਸਟਾਗ੍ਰਾਮ ਯੂਜ ਕਰ ਰਹੇ ਹੋ ਜਾਂ ਟਿਕਟੋਕ ਜਾਂ ਫੇਸਬੁੱਕ ਟੀਮ ਹਰਮਨ ਬੱਤਾ ਤੇ ਜਾ ਕੇ ਤੁਸੀਂ ਲੇਟੈਸਟ ਵੀਡੀਓਜ਼ ਦੇਖੋਗੇ ਤੁਹਾਨੂੰ ਮਿਲੂਗੀ ਕਿ ਕਿੱਦਾਂ ਤੁਸੀਂ ਮਨੀ ਟੈਕਸ ਫ੍ਰੀ ਆਪਣੀ ਇੰਡੀਆ ਤੋਂ ਕੈਨੇਡਾ ਲੈ ਕੇ ਆ ਸਕਦੇ ਹੋ ਤੁਸੀਂ ਉਹ ਮਨੀ ਆਪਣੀ ਡਾਊਨ ਪੇਮੈਂਟ ਲਈ ਵੀ ਯੂਜ਼ ਕਰ ਸਕਦੇ ਹੋ ਜ਼ਿਆਦਾ ਇਨਫੋਰਮੇਸ਼ਨ ਹੈ ਤਾਂ ਸਾਡੀ ਟੀਮ ਨੂੰ ਵੀ ਕਾਲ ਕਰ ਸਕਦੇ ਹੋ ਇਸ ਤੋਂ ਇਲਾਵਾ ਕੋਈ ਤੁਹਾਡੀ ਹੋਰ ਮੌਰਗੇਜ ਦੇ ਸੰਬੰਧੀ ਕੋਈ ਕੁਐਸਚਨ ਆ ਤਾਂ ਐਨੀ ਟਾਈਮ ਚਾਹੇ ਫਸਟ ਟਾਈਮ ਹੋਮ ਬਾਇਰ ਹੋ ਜਾਂ ਤੁਹਾਨੂੰ ਪ੍ਰਾਈਵੇਟ ਫੰਡਸ ਦੀ ਲੋੜ ਆ ਜਾਂ ਬੈਂਕ ਨੇ ਲਾਸਟ ਮਿੰਟ ਡੀਲ ਡਿਕਲਾਈਨ ਕਰਤੀ ਟੀਮ ਹਰਮਨ ਬੱਤਾ 647-685-9000 ਥੈਂਕ ਯੂ ਨਵੀ
0: ਥੈਂਕ ਯੂ ਹਰਮਨ 647-685-9000 ਟੀਮ ਹਰਮਨ ਬੱਤਾ ਬਹੁਤ ਹੀ ਯਾਰ ਪ੍ਰੋਫੈਸ਼ਨਲ ਟੀਮ ਤੇ ਹਰਮਨ ਤੋਂ ਮੈਂ ਖੁਦ ਮੌਰਗੇਜ ਦੀ ਫਾਈਲ ਕਰਾਈ ਕਿਆ ਐਕਸਪੀਰੀਅੰਸ ਹੈ ਯਾਰ ਪਤਾ ਨਹੀਂ ਲੱਗਦਾ ਕਦੋਂ ਅਪਰੂਵਲ ਆ ਜਾਂਦੀ ਹਰਮਨ ਉਹਨੇ ਹੈ ਹੀ ਬਹੁਤ ਵਧੀਆ ਇੱਕ ਤੁਸੀਂ ਹੁਣ ਦੋ ਨੰਬਰ ਯਾਦ ਰੱਖੋ ਪੈਸ਼ਨ ਰੂਫਿੰਗ ਨਵੀਂ ਰੂਫ ਲਗਵਾਉਣੀ ਹੈ ਰੂਫ ਦੀ ਕੋਈ ਰਿਪੇਅਰ ਕਰਾਉਣੀ ਹੈ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ ਯਾਦ ਰੱਖੋ ਫਲੈਟ ਰੂਫ ਸ਼ਿੰਗਲ ਰੂਫ ਮੈਟਲ ਰੂਫ ਕੋਈ ਵੀ ਕੰਮ ਹੈ ਪੈਸ਼ਨ ਰੂਫਿੰਗ 647-919-9913 6479199413 ਪੈਸ਼ਨ ਰੂਫਿੰਗ ਫੁੱਲੀ ਇੰਸ਼ੋਰਡ ਕੰਪਨੀ ਹੈ ਗੁਰਲਾਲ ਭਾਜੀ ਨੂੰ ਕਾਲ ਕਰ ਲਓ ਰੇਟ ਵਧੀਆ 647-919-9413. ਉਸ ਦੇ ਨਾਲ ਨਾਲ ਬ੍ਰੈਂਡ ਨਿਊ ਨਵੀਂ ਕਿਚਨ ਰੈਡੀ ਕਰਾਉਣੀ ਹੈ, ਕੈਬਨਿਟਸ, ਕਾਊਂਟਰ ਟੌਪ, ਵੈਨਿਟੀਜ਼, ਕਿਚਨ ਦੇਖਿਓ ਸਹੀ ਇਹਨਾਂ ਦਾ ਕੀਤਾ ਹੋਇਆ ਕੰਮ ਹੈ ਨਾ, ਜਿਹੜਾ ਕਹਿੰਦੇ ਨਹੀਂ ਹੁੰਦੇ ਮੂੰਹੋਂ ਬੋਲਦਾ। ਸੋ ਯਾਦ ਰੱਖੋ, ਨਿਊ ਹਾਈਟਸ ਕਿਚਨ, ਜਸਪਾਲ ਰਾਏ ਭਾਅ ਜੀ, 416-859-1920, 416-859-1920 ਤੇ ਕਾਲ ਜ਼ਰੂਰ ਕਰੋ। ਤੇ ਗਲੋਬਲ ਕੰਫਰਟ ਏਅਰ ਦੇ ਸਾਡੇ ਤੇਜਪਾਲ ਭਾਅ ਜੀ, ਜੇ ਕਿਸੇ ਨੇ ਵੀ ਏਸੀ ਨਵਾਂ ਲਗਾਉਣਾ, ਫਰਨੈਸ ਨਵੀਂ ਲਗਾਉਣੀ ਹੈ, ਫਰਨੈਸ ਏਸੀ ਬ੍ਰੈਂਡ ਨਿਊ ਲਗਵਾਓ ਤੇ $1800 ਦਾ ਰੀਬੇਟ ਪਾਓ, $1800 ਵਾਪਸ ਤੁਹਾਡੀ ਜੇਬ 'ਚ ਆ ਰਿਹਾ। ਜਾਂ ਏਸੀ ਫਰਨੈਸ ਦੀ ਕੋਈ ਰਿਪੇਅਰ ਹੈ, ਅਗਲੇ ਹਫ਼ਤੇ ਪਤਾ ਕਿੰਨੀ ਗਰਮੀ ਹੈ, ਅਗਲੇ ਹਫ਼ਤੇ ਟਿਊਜ਼ਡੇ ਨੂੰ 32 degrees, ਵੈਨਸਡੇ ਨੂੰ 34 degrees, ਥਰਸਡੇ ਨੂੰ 33 degrees। ਸੋ ਏਸੀ ਰਿਪੇਅਰ ਕਰਾ ਲਓ ਹੁਣ। ਨੰਬਰ ਹੈ 9057909080, 9057909080, 905-790-9080। ਸੋ ਹੈਪੀ ਬਰਥਡੇ ਕੁੜੀ ਜੀ ਜਿਹੜੀ 18 ਸਾਲਾਂ ਦੀ ਹੋਈ ਹੈ।

0: लिख लिया?
1: 647
0: 856 856 2516
1: लिख लिया भाई। हाँ जी,
0: ਕੋਈ ਘੁੰਮਣ ਫਿਰਨ ਦੀ ਜਗ੍ਹਾ ਹੀ ਦੱਸ ਦੋ ਨਾਲ।
1: ਮੈਨੂੰ ਪਤਾ ਨਹੀਂ ਭਾਈ, ਕੁਛ ਨੋਲੇਜ ਨਹੀਂ ਤੇ ਮਾਰੀ।
0: ਕਿਉਂ ਘੁੰਮਦੇ ਫਿਰਦੇ ਨਹੀਂ?
1: ਨਹੀਂ ਨਹੀਂ ਘੁੰਮਦੇ ਫਿਰਦੇ ਨਹੀਂ।
0: ਕਿਉਂ, ਕੀ ਕਰਦੇ ਹੋ ਫਿਰ ਸਾਰਾ ਦਿਨ?
1: ਬਾਹਰ ਦੇ ਕੰਮ ਤੇ ਵੀ।
0: ਕੰਮ ਹੀ ਕਰਦੇ ਹੋ ਸਾਰਾ ਦਿਨ? ਚਲੋ ਕੋਈ ਨਾ, ਘੁੰਮਣ ਫਿਰਨ ਦੇ ਵੀ ਦਿਨ ਆਉਣਗੇ।
1: ਓਕੇ
0: ਠੀਕ ਹੈ ਵੀਰੇ, ਥੈਂਕ ਯੂ। ਸੋ ਦੇਖੋ, ਜਿਹੜੇ ਘੁੰਮਦੇ ਫਿਰਦੇ ਲੋਕ ਆ ਯਾਰ, ਤੁਸੀਂ ਤਾਂ ਦੱਸ ਦਿਓ। ਮੈਂ ਸਿੰਪਲ ਪੁੱਛਿਆ ਵੀ ਯਾਰ, ਹੁਣ ਸਮਰ ਹੈ, ਬਹੁਤ ਸਾਰੇ ਲੋਕ ਆਪਣੇ ਬੱਚਿਆਂ ਨੂੰ ਕਿਤੇ ਨਾ ਕਿਤੇ ਲੈ ਕੇ ਰਹਿਣਾ ਚਾਹੁੰਦੇ ਆ, ਐਜ਼ ਅ ਫੈਮਿਲੀ ਘੁੰਮਣ ਫਿਰ ਜਾਣਾ ਚਾਹੁੰਦੇ ਨੇ। ਅੰਟੇਰੀਓ ਦੇ ਵਿੱਚ ਆਪਣੇ ਤੋਂ GTA ਤੋਂ ਕਹਿ ਲਓ ਕਿ 2-3 ਘੰਟੇ ਦੀ ਡਰਾਈਵ ਤੇ ਕਿਹੜੀਆਂ ਕਿਹੜੀਆਂ ਡੈਸਟੀਨੇਸ਼ਨਸ ਨੇ, ਕਿਹੜੇ ਕਿਹੜੇ ਲੇਕ ਨੇ, ਕਿਹੜੀਆਂ ਬੀਚਸ ਨੇ, ਕਿਹੜੀਆਂ ਟ੍ਰੇਲਸ ਨੇ ਜੋ ਤੁਸੀਂ ਰੈਕਮੈਂਡ ਕਰਦੇ ਹੋ? ਨੇੜੇ ਤੇੜੇ ਕਿਤੇ ਤੁਸੀਂ ਗਏ ਹੋ, ਤੁਹਾਨੂੰ ਲੱਗਿਆ ਹਾਂ ਯਾਰ ਬਹੁਤ ਹੀ ਸੋਹਣੀ ਜਗ੍ਹਾ ਤੇ ਸਾਰਿਆਂ ਨੂੰ ਜ਼ਰੂਰ ਦੇਖਣੀ ਚਾਹੀਦੀ ਹੈ, ਤਾਂ ਉਹ ਕਿਹੜੀ ਲੋਕੇਸ਼ਨ ਹੈ ਤੁਸੀਂ ਸ਼ੇਅਰ ਕਰਨਾ ਚਾਹੋਗੇ? ਨੰਬਰ ਹੈ ਆਪਣਾ 905-673-3337 905-673-3337। ਆਮ ਤੌਰ ਤੇ ਯਾਰ ਬਹੁਤ ਸਾਰੇ ਲੋਕ ਬੜੀਆਂ ਵੱਖਰੀਆਂ ਵੱਖਰੀਆਂ ਚੀਜ਼ਾਂ ਦੱਸ ਦਿੰਦੇ ਹੁੰਦੇ ਆ ਤੇ ਫਿਰ ਉਸਦਾ ਸਾਰਿਆਂ ਨੂੰ ਹੀ ਫਾਇਦਾ ਹੁੰਦਾ। 9757 ਹੈਲੋ।
2: ਹਾਂਜੀ ਹਾਂਜੀ ਨਵੀਂ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਹਾਂਜੀ ਬਹੁਤ ਵਧੀਆ ਜੀ, ਤੁਹਾਡਾ ਵੀ ਪ੍ਰੋਗਰਾਮ ਸੁਣਦੇ ਬੜਾ ਮਜ਼ਾ ਆਇਆ।
0: ਥੈਂਕ ਯੂ ਵੀਰੇ, ਥੈਂਕ ਯੂ। ਨਾਮ ਕੀ ਤੁਸੀਂ ਦੱਸਿਆ?
2: DQDECEW
0: ਫਾਲਸ। ਅੱਛਾ
2: ਹਾਂਜੀ, ਤੇ ਸੈਂਟ ਕੈਥਰੀਨ ਚ ਤੁਸੀਂ ਟ੍ਰੇਲ ਤੇ ਜਾਓਗੇ ਨਾ, ਕਮ ਸੇ ਕਮ 1.5 ਘੰਟੇ ਦੀ ਟ੍ਰੇਲ ਹੈਗੀ ਤੇ ਤੁਹਾਨੂੰ ਰਸਤੇ ਚ 3 ਫਾਲ ਵਿੱਚ ਉੱਚ ਮਿਲੂਗੇ ਦੇਖਣ ਨੂੰ।
0: ਅੱਛਾ, ਸੈਂਟ ਕੈਥਰੀਨ ਚ?
2: ਹਾਂਜੀ।
0: ਕੀ ਬਾਤ ਹੈ,
2: ਅਸੀਂ ਗਏ ਸੀ, 4-5 ਦੋਸਤ ਗਏ ਸੀ, ਬਹੁਤ ਫਨ ਕੀਤਾ ਸੀ ਗਈ।
0: ਤੁਸੀਂ ਦੇਖੋ ਯਾਰ ਕਿੰਨੀ ਨੇੜੇ ਫਾਲਸ ਹੈ, ਕਿਸੇ ਨੂੰ ਪਤਾ ਹੀ ਨਹੀਂ, ਮੈਂ ਤਾਂ ਕਦੇ ਸੁਣਿਆ ਹੀ ਨਹੀਂ।
3: ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ।
5: ਦਿਸ ਇਜ਼ AM 530 CHLO AM, serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਦੱਸ ਦਈਏ ਕਿ ਸਿਸਟਮ ਜਿਹੜਾ ਸੀਗਾ ਉਹ ਬੰਦ ਸੀਗਾ ਅਤੇ ਬਿਲਕੁਲ ਵੀ ਚੱਲ ਨਹੀਂ ਸੀ ਰਿਹਾ। ਸ਼ੰਮੀ ਭਾਅ ਜੀ ਹੋਣਾ ਨੇ ਆ ਕੇ ਸਾਰਾ, ਥੈਂਕ ਯੂ ਭਾਅ ਜੀ, ਤੁਹਾਡਾ ਰੀਸੈਟ ਕੀਤਾ। ਹਾਂਜੀ ਹਾਂਜੀ, ਰੀਸੈਟ ਹੋ ਗਿਆ ਅਤੇ ਹੁਣ ਤੁਸੀਂ ਕੀ ਉਹਨੂੰ ਕਹਿੰਦੇ ਨੇ ਪ੍ਰੋਗਰਾਮ, ਸ਼ੰਮੀ ਭਾਅ ਜੀ ਉਹਨਾਂ ਦਾ ਸੱਜਰੀ ਸਵੇਰ ਅੱਗੇ ਸੁਣੋਗੇ। ਸੋ 4 ਤੋਂ 5 ਵਾਲਾ ਪ੍ਰੋਗਰਾਮ ਅੱਜ ਟੈਕਨੀਕਲ ਇਸ਼ੂ ਕਰਕੇ ਨਹੀਂ ਚੱਲ ਸਕਿਆ, ਅਤੇ ਜੇ ਹੁਣ ਆਵਾਜ਼ ਆ ਰਹੀ ਹੈ ਤੁਹਾਨੂੰ ਤਾਂ ਸਾਰਿਆਂ ਨੂੰ

0: ਕਥਾ ਟਿੱਪਣੀ ਹੋਵੇਗੀ, ਜਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763।

0: ਜੀ ਹਾਂ, ਵੈਰੀ ਗੁੱਡ ਮਾਰਨਿੰਗ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਸ਼ੰਮੀ ਪੱਠਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਅੱਜ ਹੈਗਾ ਫਰਾਈਡੇ, ਸ਼ੁਕਰ, ਅੱਜ ਸ਼ੁੱਕਰਵਾਰ ਹੈ, ਹੈਪੀ ਫਰਾਈਡੇ ਦੋਸਤੋ। ਥੋੜ੍ਹੀ ਮਾਫ਼ੀ ਚਾਹਾਂਗੇ, ਪਹਿਲਾਂ ਜਿਹੜਾ 4 to 5 ਹੈ ਪ੍ਰੋਗਰਾਮ, ਸਾਨੂੰ ਇੱਥੇ ਟੈਕਨੀਕਲ ਇਸ਼ੂ ਆ ਗਿਆ ਸੀਗਾ, ਉਹਦੇ ਕਰਕੇ ਚੱਲ ਨਹੀਂ ਪਿਆ। ਆਪਣੇ ਭਾਅ ਜੀ ਹੋਣੀ ਵੀ ਆ ਜਿਹੜੇ ਸਵੇਰ ਦੇ ਆਏ ਹੋਏ ਸੀਗੇ। ਭਾਅ ਜੀ ਪਹਿਲਾਂ ਤਾਂ ਵੈਲਕਮ, ਗੁੱਡ ਮਾਰਨਿੰਗ ਤੁਹਾਡਾ ਜੀ, ਬਹੁਤ ਬਹੁਤ ਧੰਨਵਾਦ।
1: ਥੈਂਕ ਯੂ ਸ਼ੰਮੀ ਭਾਅ ਜੀ।
0: ਹਾਂਜੀ, ਸਵੇਰੇ ਸਵੇਰੇ, ਹਾਂਜੀ, ਤੜਕੇ ਸਾਰ ਤੁਸੀਂ ਵੀ ਉੱਠ ਕੇ ਆਏ ਹੋ, ਅਤੇ ਬਹੁਤ ਬਹੁਤ ਧੰਨਵਾਦ, ਬੜਾ ਵਧੀਆ ਲੱਗਦਾ। ਅਤੇ ਆਪਾਂ ਬੜਾ ਮੱਥਾ ਮਾਰਿਆ ਲਾਭੀ ਲਈ, ਕੁੰਡੀ ਫਿਰ ਐਂਡ 'ਚ
1: ਲਾਭੀ ਲਈ, ਤੁਹਾਨੂੰ ਵੀ ਪਹਿਲਾਂ ਆਉਣਾ ਪੈ ਗਿਆ, ਚਲੋ ਵਧੀਆ ਹੋ ਗਿਆ। ਮੇਰੇ ਆ ਪ੍ਰੋਗਰਾਮ ਚੱਲਣਾ ਚਾਹੀਦਾ, ਸਾਰੇ ਸਰੋਤੇ ਵੇਟ ਕਰਦੇ ਹੁੰਦੇ ਆ।
0: ਜੀ ਜੀ, ਬਿਲਕੁਲ ਬਿਲਕੁਲ, ਤਾਂ ਹੀ ਮੈਂ ਤੁਹਾਨੂੰ ਰੋਕ ਲਿਆ, ਮੈਂ ਕਿਹਾ ਤੁਹਾਡੀ ਆਵਾਜ਼ ਵੀ ਸੁਣਾ ਦੀ ਵੀ ਭਾਅ ਜੀ ਹੁਣੀ ਆਏ ਸੀਗੇ, ਇੱਥੇ ਟੈਕਨੀਕਲ ਇਸ਼ੂ ਆ ਗਿਆ ਸੀਗਾ ਆਪਾਂ ਨੂੰ। ਅਤੇ ਆਪਾਂ ਅੱਜ ਦੋਸਤੋ ਜਿੱਦਾਂ ਸ਼ੁੱਕਰਵਾਰ ਆ, ਉੱਦਾਂ ਤਾਂ ਆਪਾਂ ਖਬਰਸਾਰ ਨਹੀਂ ਕਰਦੇ, ਆਪਾਂ ਇੱਕ ਹਲਕਾ ਫੁਲਕਾ ਜਿਹਾ ਪ੍ਰੋਗਰਾਮ ਕਰਦੇ ਹਾਂ। ਕੋਸ਼ਿਸ਼ ਹੁੰਦੀ ਹੈ ਵੀ ਇੱਕ ਲਾਈਟ ਜਿਹਾ ਪ੍ਰੋਗਰਾਮ ਕੀਤਾ ਜਾਵੇ, ਬਾਕੀ ਹਲਕੀ ਫੁਲਕੀਆਂ ਜਿਹੜੀਆਂ ਗੱਲਬਾਤ ਹੈ ਜਿਹੜੀ ਉਹ ਤੁਹਾਡੇ ਨਾਲ ਆਪਾਂ ਕਰਦੇ ਹਾਂ। ਸੋ ਅੱਜ ਇੱਕ ਕੁਇਕਲੀ ਆਪਾਂ ਪਰਮਿੰਦਰ ਭਾਅ ਜੀ ਹੋਣਾ ਤੋਂ ਹੈਡਲਾਈਨਸ ਲਵਾਂਗੇ, ਉੱਥੇ ਦੀਆਂ ਜਿਹੜੀਆਂ ਤਾਜ਼ਾ ਤਰੀਨ ਖਬਰਾਂ ਆ ਉਹਨਾਂ ਤੋਂ ਤੁਹਾਨੂੰ ਜਾਣੂ ਕਰਵਾ ਕੇ, ਫਿਰ ਇੱਕਦਮ ਹੈ ਜਿਹੜਾ ਆਪਾਂ ਅੱਜ ਦਾ ਜਿਹੜਾ ਐਨ ਤੁਹਾਡਾ ਮਨਪਸੰਦ ਦਾ ਜਿਹੜਾ ਪ੍ਰੋਗਰਾਮ ਜਿੱਦਾਂ ਚਾਹੀਦਾ ਤੁਹਾਨੂੰ ਉੱਦਾਂ ਦਾ ਹੋਵੇਗਾ। ਬਾਕੀ ਤੁਹਾਡੇ ਨਾਲ ਹਲਕੀ ਫੁਲਕੀ ਗੱਲਬਾਤ ਵੀ ਕਰਾਂਗੇ, ਬਾਕੀ ਗੀਤ ਸੰਗੀਤ ਮੌਸਿਕੀ ਕਿਹੋ ਜਿਹੀ ਤੁਸੀਂ ਸੁਣਨਾ ਚਾਹੁੰਦੇ ਹੋ, ਮੋਰ ਦੈਨ ਵੈਲਕਮ ਸਟੂਡੀਓ 'ਚ ਕਾਲ ਕਰ ਸਕਦੇ ਹੋ। ਉੱਦਾਂ ਤਾਂ ਇਹ ਨੰਬਰ ਆ ਸਟੂਡੀਓ ਦਾ ਤੁਹਾਡੇ ਦਿਲਾਂ ਉੱਤੇ ਲਿਖਿਆ ਹੋਇਆ, ਫਿਰ ਵੀ ਨਿੱਤ ਨਵੇਂ ਸਰੋਤੇ ਆ ਜਿਹੜੇ ਸਾਡੇ ਨਾਲ ਜੁੜਦੇ ਆ, ਤੁਸੀਂ ਸਟੂਡੀਓ 'ਚ ਸਾਡੇ ਨਾਲ ਸਾਂਝ ਪਾ ਸਕਦੇ ਹੋ। ਸਟੂਡੀਓ ਦਾ ਇੱਕ ਨੰਬਰ ਹੈ 905-673-3337, 905-673-3337 'ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਕੋਈ ਟ੍ਰੈਫਿਕ ਬਾਬਤ ਕੋਈ ਜਾਣਕਾਰੀ ਦੇਣੀ ਹੈ, ਰੁਕਾਵਟ ਕਿਤੇ ਦੇਖਦੇ ਹੋ, ਡੀਟੂਰ ਲੱਗਾ ਹੋਇਆ, ਜਾਂ ਫਿਰ ਕੋਈ ਹੋਰ ਤੁਹਾਡੇ ਤੱਕ ਨਿਊਜ਼ ਵਿਊਜ਼ ਜਾਂ ਕੋਈ ਅਪਡੇਟ ਦਾ ਫਿਰ ਦਿਲਾਂ ਦੀਆਂ ਸਾਂਝੀਆਂ ਗੱਲਾਂ ਕਰਨਾ ਚਾਹੁੰਦੇ ਹੋ ਤਾਂ ਨੰਬਰ 905-673-3337। ਬਾਕੀ ਤੁਸੀਂ ਡਾਇਲ ਟੂ ਲਿਸਨ ਕਰਕੇ ਵੀ ਸਾਡੇ ਨਾਲ ਜੁੜ ਸਕਦੇ ਹੋ। ਡਾਇਲ ਟੂ ਲਿਸਨ ਨੰਬਰ ਹੈ ਜਿਹੜਾ 416-477-2040, 416-477-2040, ਅਤੇ ਸਾਨੂੰ ਤੁਸੀਂ ਲਾਈਵ ਸਟ੍ਰੀਮ ਵੀ ਕਰ ਸਕਦੇ ਹੋ, ਪੰਜਾਬੀ ਲਹਿਰਾਂ ਦੀ ਐਪ ਹੋ ਗਈ, ਜਾਂ ਫਿਰ ਤੁਸੀਂ ਆ ਜਿਹੜਾ ਸਿੰਪਲ ਰੇਡੀਓ ਐਪ ਰਾਹੀਂ ਗਲੋਬਲੀ ਆ ਜਿਹੜਾ ਤੁਸੀਂ ਲਾਈਵ ਸਟ੍ਰੀਮ ਕਰ ਸਕਦੇ ਹੋ। ਕਹਿੰਦੇ ਚੰਗੀਆਂ ਯਾਦਾਂ ਦਾ ਅਚਾਰ ਬਣਾਓ ਅਤੇ ਕਈ ਸਾਲਾਂ ਰੱਖੋ, ਅਤੇ ਬੁਰੀਆਂ ਯਾਦਾਂ ਦੀ ਚਟਨੀ ਬਣਾਓ ਅਤੇ 2 ਦਿਨਾਂ ਵਿੱਚ ਖਾ ਕੇ ਖਤਮ ਕਰ ਦਿਓ, ਜ਼ੁਬਾਨ ਤੋਂ ਉਨਾ ਹੀ ਬੋਲੋ ਜਿੰਨਾ ਤੁਸੀਂ ਸੁਣ ਸਕਦੇ ਹੋ। ਆਹ ਬੜੀ ਵਧੀਆ ਇੱਕ ਸਤਰਾ ਮੇਰੇ ਤੱਕ ਸਾਡੇ ਸਰੋਤਿਆਂ ਨੇ ਪਹੁੰਚਾਈ, ਕਹਿੰਦੇ ਵੇਖੋ ਕਿੰਜ ਕਰੇ ਛਲਾਵੇ ਕੁਰਸੀ, ਹਰ ਕਿਸੇ ਦੇ ਹੱਥ ਨਾ ਇਹ ਆਵੇ ਕੁਰਸੀ, ਖਾਲੀ ਮੇਜ਼ ਪਏ ਕੁਰਲਾਉਂਦੇ ਸਾਡੀ ਸਾਥਣ ਬਣ ਜਾਵੇ ਕੁਰਸੀ, 5 ਸਾਲ ਇਹ ਮੌਜਾਂ ਕਰਦੀ ਫਿਰ ਗਧੇ ਨੂੰ ਬਾਪ ਬਣਾਵੇ ਕੁਰਸੀ, ਚਾਪਲੂਸੀਆਂ ਜਾਲ ਸਾਜੀਆਂ ਕਰਨ ਨਾਲ ਬਚ ਜਾਵੇ ਕੁਰਸੀ, ਲਾਹ ਸੰਗ ਸ਼ਰਮ ਕਰ ਜੇਬ ਗਰਮ, ਹਰ ਕੰਮ ਨੂੰ ਸਿਰ ਚੜਾਵੇ ਕੁਰਸੀ, ਇਹਦੇ ਵਿੱਚ ਬੜੀ ਤਾਕਤ ਹੈ ਜੀ, ਸਭ ਤੇ ਹੁਕਮ ਚਲਾਵੇ ਕੁਰਸੀ, ਜੇ ਕਦੇ ਕਿਸੇ ਦੀ ਮਿੱਤਰ ਬਣ ਜੇ ਫਿਰ ਫਰਸ਼ ਤੋਂ ਅਰਸ਼ ਤੇ ਲੈ ਜਾਵੇ ਕੁਰਸੀ, ਪਰ ਜੇ ਕਿਸੇ ਤੇ ਪੁੱਠੀ ਪੈ ਜਾਵੇ ਫਿਰ ਨਾਨੀ ਯਾਦ ਕਰਾਵੇ ਕੁਰਸੀ, ਪ੍ਰੀਤ ਸਦਾ ਹੀ ਫਿਕਰ ਕਰੇਦਾ, ਹਾਏ ਮੇਤੋ ਨਾ ਖੁਸ ਜਾਵੇ ਕੁਰਸੀ। ਹਾਂਜੀ, ਕੁਰਸੀ ਦੀ ਖੇਡ ਹੈ ਭਾਜੀ,
1: ਕੁਰਸੀ ਦੀ ਖੇਡ ਹੈ ਜੀ,
0: ਹੁਣ ਭਾਵੇਂ ਇੱਥੇ ਕਰ ਲਓ ਭਾਵੇਂ ਉੱਥੇ ਕਰ ਲਓ,
1: ਚੱਲ ਰਹੀ ਪੰਜਾਬ 'ਚ ਪੂਰੀ,
0: ਪੰਜਾਬ 'ਚ ਵੀ ਚੱਲ ਰਹੀ ਹੈ, ਇੱਥੇ ਵੀ ਮਿਊਨਸੀਪਲ ਇਲੈਕਸ਼ਨ ਆ ਰਹੀਆਂ ਨੇ, ਅਤੇ ਇੱਥੇ ਵੀ ਫਿਰ ਕੁਰਸੀ ਦੀ ਹੀ ਖੇਡ ਹੈ ਜਿਹੜੀ ਉਹੀ ਚੱਲਣੀ ਹੈ ਭਾਜੀ। ਅੱਛਾ ਭਾਜੀ, ਕੁਇਕਲੀ ਹੈ ਜਿਹੜਾ ਤੁਸੀਂ ਜ਼ਰੂਰ ਆਪਣੇ ਬਾਰੇ ਵੀ ਥੋੜ੍ਹਾ ਜਿਹਾ ਇੰਸ਼ੋਰੈਂਸ ਬਾਰੇ ਇਨਫੋਰਮੇਸ਼ਨ ਦੇ ਦਿਓ।
1: ਹਾਂਜੀ ਭਾਅ ਜੀ, ਮੇਰਾ ਨਾਮ ਰਮਨਦੀਪ ਸੈਣੀ, ਅਸੀਂ ਸਾਡੀ ਬ੍ਰੋਕਰੇਜ ਹੌਰਨਬਿਲ ਇੰਸ਼ੋਰੈਂਸ ਬ੍ਰੋਕਰ ਇੰਕ ਆ, ਹਰਜੀਤ ਭਾਅ ਜੀ, ਅਸੀਂ ਸਾਡੀ 25 to 30 ਐਡਵਾਈਜ਼ਰ ਦੀ ਟੀਮ ਹੈਗੀ ਆ, ਅਸੀਂ ਸਟੀਲ ਡਿਕਸੀ 'ਤੇ ਲੋਕੇਸ਼ਨ ਆ ਸਾਡੀ, ਕੋਈ ਵੀ ਇੰਸ਼ੋਰੈਂਸ ਜਿਵੇਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਵਿਜ਼ਟਰ, ਸੁਪਰ ਵੀਜ਼ਾ, ਟਰੈਵਲ, ਸਾਰੀ ਤਰ੍ਹਾਂ ਦੀ ਇੰਸ਼ੋਰੈਂਸ ਅਸੀਂ ਪ੍ਰੋਵਾਈਡ ਕਰਦੇ ਹਾਂ।
0: ਕੀ ਬਾਤ ਹੈ ਜੀ, ਤੁਸੀਂ ਰਮਨਦੀਪ ਭਾਅ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ, ਉੱਦਾਂ ਦਾ 4 to 5 ਤੁਸੀਂ ਆ ਜਿਹੜਾ ਹਰਜੀਤ ਭਾਅ ਜੀ ਹੋਣਾ ਦੇ ਨਾਲ ਸਾਂਝਾ ਵਿਰਸਾ ਦੇ ਉੱਤੇ ਇਹਨਾਂ ਦੀ ਆਵਾਜ਼ ਸੁਣਦੇ ਹੋ, ਅਤੇ ਅੱਜ ਮੈਂ ਭਾਅ ਜੀ ਹੋਣਾ ਨੂੰ ਵੀ ਮੈਂ ਕਿਹਾ ਜੀ ਤੁਸੀਂ ਇੰਨੇ ਟਾਈਮ ਦੇ ਸਵੇਰੇ ਆਏ ਹੋ, ਉਹ ਜਿਹੜਾ ਸਮਾਂ ਤੁਹਾਡਾ ਵੀ ਆ ਜਿਹੜਾ ਲਾਹੇ ਲੱਗ ਜਾਵੇ, ਸੋ ਮੈਂ ਥੋੜ੍ਹਾ ਜਿਹਾ ਇਹਨਾਂ ਨੂੰ ਬਿਠਾ ਲਿਆ, ਬੇਨਤੀ ਕਰਕੇ ਅਤੇ ਬੈਠ ਵੀ ਗਏ, ਬੇਨਤੀ ਪ੍ਰਵਾਨ ਵੀ ਕਰ ਲਈ, ਅਤੇ ਕੁਇਕਲੀ ਭਾਅ ਜੀ ਫਿਰ ਆਪਾਂ ਖਬਰਸਾਰ ਵੀ ਕਰ ਲਈਏ।
1: ਪਰਮਿੰਦਰ ਜੀ ਨੂੰ ਮੈਂ ਨਾਲ ਜੋੜ ਲਿਆ।
0: ਅੱਛਾ ਜੀ,
1: ਪਰਮਿੰਦਰ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
0: ਪਰਮਿੰਦਰ ਭਾਅ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੀ। ਪਰਮਿੰਦਰ ਭਾਅ ਜੀ, ਤੁਹਾਡੇ ਤੱਕ ਆਵਾਜ਼ ਆ ਰਹੀ ਹੈ?
2: ਜੀ ਬਿਲਕੁਲ ਆ ਰਹੀ ਹੈ ਜੀ।
0: ਜੀ ਜੀ, ਸਤਿ ਸ਼੍ਰੀ ਅਕਾਲ, ਵੈਲਕਮ, ਗੁੱਡ ਮਾਰਨਿੰਗ। ਲੈ ਜੀ ਭਾਅ ਜੀ, ਤੁਹਾਡੀ ਔਨ ਏਅਰ ਹੀ ਹੈ, ਆਵਾਜ਼ ਤੁਹਾਡੀ ਚੱਲ ਗਈ ਸਰੋਤਿਆਂ ਦੇ ਕੰਨਾਂ ਤੱਕ।
2: ਵਾਹ ਜੀ ਬਿਲਕੁਲ, ਪ੍ਰੋਗਰਾਮ ਸੱਜਰੀ ਸਵੇਰ ਸੁਣਨ ਵਾਲੇ ਸਾਰੇ ਲਿਸਨਰ ਨੂੰ, ਸਾਰੀ ਟੀਮ ਨੂੰ,
1: ਥੋੜਾ ਹੀ ਲੈਣਾ ਤੇ ਤੁਸੀਂ ਮੇਨ ਮੇਨ ਖਬਰਾਂ ਜਾਂ ਹੈਡਲਾਈਨ ਸਿੱਧੀਆਂ ਹੀ ਆਉਣ ਦਿਓ।
2: ਦੇਖੋ ਜੀ, ਸਾਡਾ ਪ੍ਰੋਗਰਾਮ ਅੱਜ ਟੈਕਨੀਕਲੀ ਤਰੀਕੇ ਨਾਲ ਨਹੀਂ ਚੱਲ ਸਕਿਆ, ਬੜਾ ਅਫਸੋਸ ਹੋਇਆ। ਪਰ ਰਮਨ ਜੀ, ਕਈ ਵਾਰੀ ਚੀਜ਼ਾਂ ਖਰਾਬ ਵੀ ਹੁੰਦੀਆਂ ਨੇ, ਨਾਲ ਚੰਗੀ ਚੀਜ਼ ਵੀ ਨਾਲ ਮਿਲ ਜਾਂਦੀ ਹੈ। ਸੋ ਇਹ ਵੀ ਸਾਡੇ ਵੱਡੇ ਭਾਗ ਆ ਕਿ ਸਾਨੂੰ ਅੱਜ ਸ਼ਾਮੀ ਉਹਨਾਂ ਨਾਲ ਪ੍ਰੋਗਰਾਮ ਕਰਨ ਦਾ ਮੌਕਾ ਮਿਲ ਗਿਆ। ਸੋ ਇਹ ਵੀ ਮੈਨੂੰ ਲੱਗਦਾ ਕਿ ਇੱਕ ਪਾਸਾ ਖਰਾਬ ਹੋਇਆ, ਦੂਜਾ ਪਾਸਾ ਚੰਗਾ ਵੀ ਹੋ ਗਿਆ ਜੀ।
1: ਬਿਲਕੁਲ
0: ਜੀ, ਸਾਡੇ ਤੁਹਾਨੂੰ ਭਾਗ ਹੈ ਤੁਹਾਡੇ ਨਾਲ ਆਵਾਜ਼ ਲਾਈਵ, ਉੱਦਾਂ ਤਾਂ ਸੁਣ ਲਈਦਾ, ਅੱਜ ਲਾਈਵ ਹੈ ਜਿਹੜੀ ਤੁਹਾਡੇ ਨਾਲ ਏਅਰ ਤੇ ਆਪਾਂ ਗੱਲਬਾਤ ਕਰ ਰਹੇ ਹਾਂ। ਭਾਜੀ, ਉੱਦਾਂ ਦਾ ਤੁਸੀਂ ਤਾਜ਼ਾ ਤਰੀਨ ਜਿਹੜੀਆਂ ਖਬਰਾਂ ਲੈ ਕੇ ਆਉਂਦੇ ਹੋ, ਇਸ ਟਾਈਮ ਉੱਥੇ ਜਿਹੜਾ ਤਰਥਲੀ ਮਚੀ ਹੋਈ ਹੈ, ਭੂਚਾਲ ਆਇਆ ਹੋਇਆ, ਸਿਆਸੀ ਭੂਚਾਲ, ਇੱਕ ਵੀਡੀਓ ਨੇ ਜਿਹੜਾ ਕਾਫੀ ਕੁਛ ਪਾਇਆ, ਦੋਨੇ ਪਾਸੇ ਦੋਨੋਂ ਪਾਰਟੀਆਂ ਆਪੋ ਆਪਣੀਆਂ ਜਿਹੜੀਆਂ ਗੱਲਾਂ ਕਰ ਰਹੀਆਂ ਨੇ। ਸੋ ਪੰਜਾਬ ਤੋਂ ਸ਼ੁਰੂ ਕਰਨੀ ਹੈ ਜਾਂ ਭਾਰਤ ਤੋਂ ਸ਼ੁਰੂ ਕਰਨੀ ਹੈ, ਸ਼ੁਰੂ ਕਰ ਦਿਓ ਜੀ ਫਿਰ ਖਬਰਾਂ।
2: ਜੀ ਬਿਲਕੁਲ, ਆਪਾਂ ਪੰਜਾਬ ਤੋਂ ਸ਼ੁਰੂ ਕਰਾਂਗੇ। ਮੈਨੂੰ ਲੱਗਦਾ ਕਿ ਆਪਾਂ ਨਾਲ ਦੀ ਨਾਲ ਹੀ ਕੰਮ ਨਿਬੇੜ ਦੇਣਾ, ਜ਼ਿਆਦਾ ਸਮਾਂ ਤੁਹਾਡਾ ਨਹੀਂ ਲੈਣਾ। ਸੋ ਜਿਹੜੀ ਸਭ ਤੋਂ ਵੱਡੀ ਖਬਰ ਆਪਾਂ ਉਹਦੇ ਤੋਂ ਸ਼ੁਰੂ ਕਰਾਂਗੇ ਕਿ ਜਿਹੜਾ ਨਿਹੰਗ ਸਿੰਘਾਂ ਨੇ ਹੱਲਾ ਬੋਲ ਕੀਤਾ ਹੋਇਆ, ਉੱਤਰਾਖੰਡ ਲਗਾਤਾਰ ਤਣਾਅ ਦੇ ਵਿੱਚ, ਕਿਉਂਕਿ ਬੀਤੇ ਦਿਨੀ ਅਸੀਂ ਦੇਖਿਆ ਕਿ ਰੁਦਰ ਪ੍ਰਯਾਗ, ਕਰਨ ਪ੍ਰਯਾਗ ਦੇ ਵਿੱਚ ਕਾਫੀ ਕੁਝ ਹੋਇਆ। ਰੁਦਰ ਪ੍ਰਯਾਗ ਦੇ ਵਿੱਚ ਇੱਕ ਗੁਰੂ ਘਰ ਦੇ ਉੱਪਰ ਨਿਹੰਗ ਸਿੰਘਾਂ ਦਾ 4 ਦਿਨ ਕਬਜ਼ਾ ਰਿਹਾ, ਉਹ ਮਾਮਲਾ ਮਸੀ ਸੈਟਲ ਹੋਇਆ ਸੀ। ਕੱਲ ਫਿਰ ਨਿਹੰਗ ਸਿੰਘਾਂ ਨੇ ਜਿਹੜੇ ਚਾਲੇ ਪਾ ਦਿੱਤੇ ਨੇ ਉੱਤਰਾਖੰਡ ਵੱਲ, ਔਰ ਮੋਹਾਲੀ ਦੇ ਗੁਰਦੁਆਰਾ ਸੋਹਾਣਾ ਸਾਹਿਬ ਤੋਂ ਚੱਲੇ ਨੇ ਸੈਂਕੜੇ ਦੇ ਕਰੀਬ, 300 ਤੋਂ ਵੱਧ ਗਿਣਤੀ ਦੱਸੀ ਆ ਰਹੀ ਆ, ਔਰ ਇਹ ਗਿਣਤੀ ਜਿਹੜੀ ਆ ਹੋਰ ਵੀ ਵੱਧ ਰਹੀ ਆ, ਕਿਉਂਕਿ ਹੋਰ ਜ਼ਿਆਦਾ ਨਿਹੰਗ ਸਿੰਘ ਜਿਹੜੇ ਨੇ ਉੱਤਰਾਖੰਡ ਵੱਲ ਜਾ ਰਹੇ ਨੇ। ਮੰਗ ਕੀ ਆ? ਮੰਗ ਇਹਨਾਂ ਦੀ ਇਹ ਆ ਕਿ ਜਿਹੜੇ ਕਰਨ ਪ੍ਰਯਾਗ ਦੇ ਵਿੱਚ 4 ਸਿੰਘ ਫੜੇ ਗਏ ਸੀ, ਉਹਨਾਂ ਨੂੰ ਉੱਤਰਾਖੰਡ ਦੀ ਸਰਕਾਰ ਛੱਡੇ। ਕੱਲ ਉੱਤਰਾਖੰਡ ਦੇ ਕੁਲਹਾਲ ਸਰਹੱਦ ਦੇ ਉੱਪਰ ਕਾਫੀ ਤਣਾਅ ਰਿਹਾ, ਬੈਰੀਗੇਡ ਤੋੜੇ ਗਏ, ਪੁਲਿਸ ਨਾਲ ਝੜਪਾਂ ਹੋਈਆਂ, ਪਰ ਕੁੱਲ ਮਿਲਾ ਕੇ ਮੈਨੂੰ ਲੱਗਦਾ ਹਾਲੇ ਸਥਿਤੀ ਕੰਟਰੋਲ 'ਚ ਆ। ਪਰ ਫਿਰ ਵੀ ਕਿਹਾ ਨਹੀਂ ਜਾ ਸਕਦਾ ਕਿ ਕਦੋਂ ਇਹ ਸਥਿਤੀ ਵਿਗੜ ਜਾਵੇ। ਸੋ ਕਾਫੀ ਇਹ ਬਣੀ ਹੋਈ ਆ। ਸੀਐਮ ਭਗਵੰਤ ਮਾਨ ਦੀ ਤੁਸੀਂ ਗੱਲ ਛੇੜੀ ਆ, ਬਿਲਕੁਲ ਲਗਾਤਾਰ ਵਿਵਾਦਾਂ 'ਚ ਬਣੇ ਹੋਏ ਨੇ, ਵੀਡੀਓ ਵਾਲਾ ਮਾਮਲਾ ਲਗਾਤਾਰ ਘੁੰਮਣ ਕੇ ਏਰੀਆ ਨੇ, ਉਲਟਬਾਜ਼ੀਆਂ ਮਾਰ ਰਿਹਾ। ਕੱਲ ਸੀਐਮ ਭਗਵੰਤ ਮਾਨ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਸ਼ਮੀ ਜੀ, ਉਸ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਜਿਹੜੀਆਂ 2 ਵੀਡੀਓ ਦਿਖਾਈਆਂ ਨੇ, ਇੱਕ ਮਖੌਟੇ ਵਾਲੀ, ਇੱਕ ਔਰ ਜਗਮਨ ਸਮਰਾ ਦੇ ਕੋਲ ਜਿਹੜਾ ਮਾਸਕ ਫੜਿਆ ਹੋਇਆ। ਸੋ ਮਾਸਕ ਆਪਣੇ ਆਪ ਦੇ ਵਿੱਚ ਇਹ ਮਾਮਲੇ ਨੂੰ ਨਵਾਂ ਟਰਨ ਆਊਟ ਦੇ ਗਿਆ, ਔਰ ਉਸ ਤੋਂ ਵੀ ਵੱਡੀ ਗੱਲ ਇਹ ਆ ਕਿ ਮੇਨ ਧਿਰ ਵਜੋਂ ਉੱਭਰ ਕੇ ਸਾਹਮਣੇ ਆਏ ਜਥੇਦਾਰ ਅਕਾਲ ਤਖ਼ਤ ਸ੍ਰੀ ਗਿਆਨੀ ਕੁਲਦੀਪ ਸਿੰਘ ਗੜਗੱਜ ਲਗਾਤਾਰ ਸਾਇਲੈਂਟ ਨੇ ਹਾਲੇ ਤੱਕ ਇਸ ਮਾਮਲੇ ਦੇ। ਸੋ ਹਾਲਾਂਕਿ ਇਹ ਮਾਮਲਾ ਕਈ ਪੱਧਰ ਤੱਕ ਚੱਲ ਰਿਹਾ, ਕਰਨਾਲ ਤੋਂ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਸੀ 2, ਉਹਨਾਂ ਦਾ 8 ਦਿਨ ਦਾ ਜਿਹੜਾ ਪੁਲਿਸ ਰਿਮਾਂਡ ਮਿਲ ਗਿਆ। ਸੋ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਜਿਹੜੀ ਆ ਸਰਗਰਮੀ ਦੇਖੀ ਜਾ ਰਹੀ ਆ। ਹਾਲਾਂਕਿ ਇੱਕ ਤਰੀਕੇ ਨਾਲ ਆਮ ਆਦਮੀ ਪਾਰਟੀ ਜਾਂ ਸੀਐਮ ਭਗਵੰਤ ਮਾਨ ਇਹ ਜ਼ਰੂਰ ਕਹਿ ਰਹੇ ਨੇ ਕਿ ਉਹਨਾਂ ਨੇ ਮਾਮਲੇ ਤੇ ਫੁੱਲ ਸਟੋਪ ਲਾ ਦਿੱਤਾ, ਪਰ ਕੀ ਇਹ ਫੁੱਲ ਸਟੋਪ ਲੱਗ ਗਿਆ ਜਾਂ ਨਹੀਂ ਲੱਗਿਆ ਇਹ ਹਾਲੇ ਕਹਿਣਾ ਮੁਸ਼ਕਲ ਆ। ਪਰ ਹਾਲ ਦੀ ਘੜੀ ਮਾਮਲੇ ਨੇ ਇੱਕ ਨਵਾਂ ਮੋੜ ਜ਼ਰੂਰ ਲੈ ਆ, ਔਰ ਇਸ ਮਾਮਲੇ 'ਚ ਮੈਨੂੰ ਲੱਗਦਾ ਕਿ ਸਾਰੇ ਸ਼ੱਕ ਦੇ ਘੇਰੇ 'ਚ ਨੇ ਸ਼ੰਮੀ ਜੀ। ਚਾਹੇ ਉਹ ਅਸੀਂ ਭਗਵੰਤ ਮਾਨ ਹੁਣ ਲਗਾਤਾਰ ਉਹ 3 ਵਾਰ ਯੂ ਟਰਨ ਮਾਰ ਚੁੱਕੇ ਨੇ ਇਸ ਮਾਮਲੇ ਦੇ ਵਿੱਚ, ਚਾਹੇ ਹਰਿਆਣੇ ਦੀ ਸਰਕਾਰ ਹੋਵੇ ਉਹ ਉਹਨਾਂ ਦਾ ਜਿਹੜਾ ਦਖਲ ਮੰਨਿਆ ਜਾ ਰਿਹਾ, ਜਾਂ ਜਥੇਦਾਰ ਅਕਾਲ ਤਖ਼ਤ ਹੁਣ ਉਹ ਵੀ ਇਸ ਮਾਮਲੇ ਨੂੰ ਪ੍ਰੋਪਰ ਤਰੀਕੇ ਨਾਲ ਹੈਂਡਲ ਨਹੀਂ ਕਰ ਸਕੇ, ਜੇ ਕੀਤਾ ਤਾਂ ਲੱਗਦਾ ਕਿ ਉਹ ਵੀ ਸ਼ੱਕ ਦੇ ਘੇਰੇ 'ਚ ਆ ਗਏ ਨੇ। ਕੁੱਲ ਮਿਲਾ ਕੇ ਇਹ ਮਾਮਲਾ ਪੰਜਾਬ ਦੀ ਸਿਆਸਤ 'ਚ ਪਹਿਲਾ ਔਰ ਨਵੇਕਲਾ ਮਾਮਲਾ ਜਿਹਨੇ ਪੂਰੇ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕੀਤਾ ਹੋਇਆ ਜੀ। ਅਗਲੀ ਖਬਰ ਆ ਜੀ ਅਕਾਲੀ ਦਲ ਬਾਦਲ ਨਾਲ ਸੰਬੰਧਿਤ, ਕਿ ਉਹਦਾ ਭਾਜਪਾ ਨਾਲ ਗੜਜੋੜ ਹੋਏਗਾ ਜਾਂ ਨਹੀਂ ਹੋਏਗਾ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮੈਨੂੰ ਲੱਗਦਾ ਕਿ ਹਾਲੇ ਮਿਲੀਅਨ ਡਾਲਰ ਦਾ ਕੁਐਸਚਨ ਬਣਿਆ ਹੋਇਆ, ਸਵਾਲ ਬਣਿਆ ਹੋਇਆ, ਕਿਉਂਕਿ ਅੱਜ ਫਿਰ ਭਾਜਪਾ ਦੇ ਕੌਮੀ ਪ੍ਰਧਾਨ ਨਿਤ ਨਵੀਨ ਨੇ ਕਹਿ ਦਿੱਤਾ ਕਿ ਹਾਲੇ ਗੜਜੋੜ ਹੋ ਵੀ ਸਕਦਾ, ਨਹੀਂ ਵੀ ਹੋ ਸਕਦਾ। ਉਹਨਾਂ ਨੇ ਕਿਹਾ ਕਿ ਅਸੀਂ ਹਾਲੇ 6 ਮਹੀਨੇ ਵੇਟ ਕਰਾਂਗੇ। ਸੋ ਮੈਨੂੰ ਲੱਗਦਾ ਕਿ ਹਾਲੇ ਸ਼ਮੀ ਜੀ ਜਿਵੇਂ ਕਹਿੰਦੇ ਨੇ ਕਿ ਭਾਰ ਪੱਤਾ ਕੀਤਾ ਜਾ ਰਿਹਾ, ਹਾਲੇ ਆਪਣਾ ਵਜ਼ਨ ਦੱਸਿਆ ਜਾ ਰਿਹਾ। ਸੋ ਇਹ ਮਾਮਲਾ ਵੀ ਇਸੇ ਤਰੀਕੇ ਨਾਲ, ਔਰ ਨਾਲ ਦੀ ਨਾਲ ਪੰਜਾਬ ਕਾਂਗਰਸ ਦਾ ਕੌਣ ਪ੍ਰਧਾਨ ਬਣਨਾ, ਚਰਨਜੀਤ ਚੰਨੀ, ਵਿਜੇਇੰਦਰ ਸਿੰਗਲਾ, ਪ੍ਰਗਟ ਸਿੰਘ ਜਾਂ ਰਾਜਾ ਬਡਿੰਗ ਰਹਿਣਗੇ ਜਾਂ ਹੋਰ ਕੋਈ ਕਿਸੇ ਆਗੂ ਦਾ ਦਾ ਲੱਗੂਗਾ, ਉਹਨੂੰ ਵੀ ਲੈ ਕੇ ਹਾਲੇ ਜਿਹੜੀ ਆ ਮਤਲਬ ਲਟਕਾਅ ਵਾਲੀ ਸਥਿਤੀ ਆ। ਹਾਲੇ ਜਿਹੜੀ ਕਾਂਗਰਸ ਦੀ ਕੌਮੀ ਜਿਹੜੀ ਹਾਈ ਕਮਾਂਡ ਆ ਉਹ ਵੀ ਫੈਸਲਾ ਲੈਣ ਦੇ ਵਿੱਚ ਹਾਲੇ ਅਸਮਰਥਾ, ਮੀਟਿੰਗਾਂ ਹੋ ਰਹੀਆਂ ਨੇ ਪਰ ਕੋਈ ਫੈਸਲਾ ਬਾਹਰ ਨਹੀਂ ਆ ਰਿਹਾ। ਇਹਦਾ ਮਤਲਬ ਇਹ ਆ ਕਿ ਕਿਸੇ ਇੱਕ ਨਾਂ ਦੇ ਉੱਪਰ ਕੋਈ ਸਹਿਮਤੀ ਨਹੀਂ ਬਣ ਰਹੀ। ਇਸੇ ਤਰ੍ਹਾਂ ਅਕਾਲੀ ਦਲ ਪੁਨਰ ਸੁਰਜੀ ਜੀਤ ਉਹਦਾ ਤਾਂ ਜਿਵੇਂ ਪੰਜਾਬੀ ਚ ਆਪਾਂ ਕਹਿ ਦਈਏ ਜੀ ਭੋਗ ਪੈਣ ਵਾਲੀ ਸਥਿਤੀ ਬਣ ਗਈ ਆ। ਬਹੁਤ ਸਾਰੇ ਆਗੂ ਪਹਿਲਾਂ ਜਾ ਚੁੱਕੇ ਨੇ ਵੱਖ ਵੱਖ ਬਾਦਲ ਦਲ ਚ ਵੀ ਕਈ ਚਲੇ ਗਏ ਨੇ। ਹੁਣ ਜਿਹੜੀ ਤਾਜ਼ਾ ਸਥਿਤੀ ਹੈ ਕਿ ਕੱਲ ਤਿੰਨ ਵੱਡੇ
0: ਮਾਫੀ ਚਾਹਾਂਗੇ ਪਰਮਿੰਦਰ ਜੀ ਹੋਣਾਂ ਦੀ ਆ ਜਿਹੜੀ ਕਾਲ ਆ ਜਿਹੜੀ ਉਹ ਦੋਸਤੋ ਡਰੋਪ ਹੋ ਗਈ। ਸੋ ਹੈਡਲਾਈਨਸ ਆ ਜਿਹੜੀਆਂ ਭਾਅ ਜੀ ਹੁਣੀ ਦੇ ਰਹੇ ਸੀਗੇ, ਸੋ ਕੋਸ਼ਿਸ਼ ਕਰਦੇ ਹਾਂ ਕੁਝ ਕੁ ਮਿੰਟ ਵਾਸਤੇ ਦੁਬਾਰਾ ਉਹਨਾਂ ਦੇ ਨਾਲ ਜੁੜਨ ਦੀ। ਅਤੇ ਰਮਨਦੀਪ ਭਾਅ ਜੀ, ਸੋ ਆਪਾਂ ਜਿਹੜਾ ਆ ਜਾਂਦੇ ਜਾਂਦੇ ਫਿਰ ਰੈਪ ਅਪ ਕਰ ਦਈਏ ਜੀ। ਫਿਰ ਆਪਾਂ ਜੇ ਤੁਸੀਂ ਬਹਿਣਾ ਬਹਿ ਜਾਓ, ਮੈਂ ਤਾਂ ਕਹਿੰਦਾ ਹੈਂ ਆਪਾਂ ਚੰਗੀ ਰੌਣਕ ਲਾਉਂਦੇ ਹਾਂ। ਆ ਦੇਖੋ ਗੱਭਰੂ ਮੁੰਡੇ ਆ ਸਾਡੇ ਸਟੂਡੀਓ ਦੇ ਵਿੱਚ, ਵਿਹੜੇ ਦੇ ਵਿੱਚ ਆਏ ਆ।
1: ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਸਟੂਡੀਓ ਦੇ ਵਿੱਚ। ਤੇ ਮੈਨੂੰ ਲੱਗਦਾ ਹੁਣ ਪਰਮਿੰਦਰ ਜੀ ਨੇ ਮੇਨ ਖਬਰ ਤਾਂ ਕਰ ਹੀ ਲਈ ਹੈ, ਕਾਲ ਡ੍ਰੌਪ ਹੋ ਗਈ ਹੈ।
0: ਠੀਕ ਹੈ,
1: ਤੁਸੀਂ ਆਪਣਾ ਪ੍ਰੋਗਰਾਮ ਕੰਟੀਨਿਊ ਕਰੋ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
0: ਲੈ ਮਹਾਰਾਜ, ਤੁਹਾਡਾ ਆਪਣਾ ਸਮਾਂ ਆ, ਅਸੀਂ ਕੌਣ ਸਮਾਂ ਦੇਣ ਵਾਲੇ? ਸਮਾਂ ਦਾ ਪਰਮਾਤਮਾ ਦੇ।
1: ਬਿਲਕੁਲ ਬਿਲਕੁਲ ਠੀਕ
0: ਜੀ। ਥੈਂਕ ਯੂ ਜੀ, ਥੈਂਕ ਯੂ ਰਮਨਦੀਪ ਭਾਅ ਜੀ, ਬਹੁਤ ਬਹੁਤ ਧੰਨਵਾਦ। ਦੋਸਤੋ ਆਓ ਫਿਰ ਪ੍ਰੋਗਰਾਮ ਦੀ ਆ ਜਿਹੜੀ ਆਪਾਂ ਸ਼ੁਰੂਆਤ ਕਰਦੇ ਹਾਂ। ਕੁਇਕਲੀ ਆ ਜਿਹੜੀ ਆ ਹੈਡਲਾਈਨਸ ਆ ਪਰਮਿੰਦਰ ਭਾਅ ਜੀ ਹੁਣਾਂ ਨੇ ਦੇ ਦਿੱਤੀਆਂ ਨੇ। ਸੋ ਇੱਕ ਥੋੜ੍ਹਾ ਜਿਹਾ ਕਮਰਸ਼ੀਅਲ ਲੈ ਕੇ ਅਤੇ ਫਿਰ ਤੁਹਾਡਾ ਮਨਪਸੰਦ ਦਾ ਪ੍ਰੋਗਰਾਮ ਆ ਜਿਹੜਾ ਉਹ ਸ਼ੁਰੂਆਤ ਕਰਦੇ ਹਾਂ। ਸੱਜਰੀ ਸਵੇਰ ਵਿਦ ਸ਼ਮੀ ਪਠਲ।
3: ਕਰਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ?
4: ਹੋਏ ਸ਼ਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ, ਘਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ।
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ਮੀ ਪੱਠਲ। ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ। ਰੀਅਲ ਅਸਟੇਟ ਬ੍ਰੋਕਰ ਸ਼ਮੀ ਪੱਠਲ, ਅੱਜ ਹੀ ਕਾਲ ਕਰੋ 416-917-7763 416-917-7763।

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਹੀ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਂਡ ਗੈਰੀ ਨੂੰ
3: 905-459-5533
1: 905-459-5533
3: PNJ ਸਪ੍ਰਿੰਗ ਵੀਲ ਅਲਾਈਨਮੈਂਟ

0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਅਮਰਿੰਦਰ ਭਾਜੀ ਹੁਣਾਂ ਦੇ ਇਸ ਖੂਬਸੂਰਤ ਗੀਤ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕੀਤਾ। ਦੋਸਤੋ, ਇਹ ਗੀਤ ਹੈ ਜਿਹੜਾ ਮੈਂ ਬੜੇ ਚਿਰ ਬਾਅਦ ਲਾਇਆ, ਮੈਨੂੰ ਲੱਗਦਾ ਵੀ ਸਾਲਾਂ ਬਾਅਦ ਹੀ ਲਾਇਆ ਹੋਵੇਗਾ ਗੀਤ, ਕਿਉਂਕਿ ਕੁਛ ਕੁ ਇਹੋ ਜਿਹੀਆਂ ਯਾਦਾਂ ਜਿਹੜੀਆਂ ਤੁਹਾਡੀਆਂ ਸਰਮਾਏ ਹੁੰਦੀਆਂ ਉਹ ਇੱਕਦਮ ਸਾਹਮਣੇ ਆ ਜਾਂਦੀਆਂ ਨੇ। ਇਹ ਗੀਤ ਮੈਂ ਉਦੋਂ ਲਾਉਂਦਾ ਹੁੰਦਾ ਸੀ ਜਦੋਂ ਮੈਂ ਭੰਗੜਾ ਸਿਖਾਉਂਦਾ ਹੁੰਦਾ ਸੀ, ਬਹੁਤ ਸਾਲ ਪਹਿਲਾਂ। ਅਤੇ ਅੱਜ ਮੈਨੂੰ ਬੜੀ ਖੁਸ਼ੀ ਹੈ, ਭੰਗੜਾ ਅਕੈਡਮੀ ਤੋਂ ਜੋਤ ਅਤੇ ਮਨਵੀਰ ਹੋਣੀ ਆ ਜਿਹੜੇ ਇਹ ਸਾਡੇ ਵਿਹੜੇ ਪਹੁੰਚੇ ਨੇ, ਸੋ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਭੰਗੜੇ ਬਾਰੇ। ਤੁਹਾਡੇ ਤੋਂ ਵੀ ਮੇਰੇ ਕੁਝ ਕੁ ਸਵਾਲ ਹੋਣਗੇ ਭੰਗੜੇ ਬਾਰੇ। ਆਓ ਅੱਜ ਗੱਲ ਕਰਦੇ ਹਾਂ ਪੰਜਾਬ ਦੀ ਸ਼ਾਨ, ਹਾਂਜੀ ਪੰਜਾਬ ਦੀ ਪਹਿਚਾਣ ਭੰਗੜੇ ਦੀ। ਸੋ ਭੰਗੜੇ ਨਾਲ ਬਹੁਤ ਕੁਛ ਜੁੜਿਆ ਹੋਇਆ, ਅੱਜ ਸ਼ਾਇਦ ਕੋਈ ਚੀਜ਼ਾਂ ਇਹੋ ਜਿਹੀਆਂ ਤੁਹਾਨੂੰ ਅਸੀਂ ਦੱਸੀਏ ਜੋ ਸ਼ਾਇਦ ਤੁਹਾਨੂੰ ਨਹੀਂ ਪਤਾ ਸੀਗਾ ਵੀ ਭੰਗੜੇ ਦੇ ਨਾਲ ਇਹਨਾਂ ਦਾ ਕੀ ਵਾਹ ਵਾਸਤਾ ਰਿਹਾ। ਦੋਸਤੋ, ਅੱਛਾ ਭੰਗੜਾ ਇਹੋ ਜਿਹਾ ਇੱਕ ਗੀਤ ਹੈ ਜਿਹੜਾ ਮੈਨੂੰ ਅੱਜ ਉਹਦੀ ਫਰਮਾਇਸ਼, ਕਿਉਂਕਿ ਤੁਹਾਡਾ ਅੱਜ ਆਪਣਾ ਫਰਮਾਇਸ਼ੀ ਪ੍ਰੋਗਰਾਮ ਹੁੰਦਾ, ਕੋਈ ਇਹੋ ਜਿਹਾ ਮੈਨੂੰ ਗੀਤ ਹੈ ਜਿਹੜਾ ਉਹ ਤੁਸੀਂ ਦੱਸਿਓ ਜਿਹੜਾ ਤੁਹਾਡਾ ਮਨਪਸੰਦ ਦਾ ਹੋਵੇ, ਜਿਹਦੇ 'ਤੇ ਤੁਸੀਂ ਆਪਣੇ ਆਪ ਨੂੰ ਨੱਚਣ ਤੋਂ ਰੋਕ ਨਹੀਂ ਸਕਦੇ। ਕੋਈ ਇਹੋ ਜਿਹਾ ਮਨਪਸੰਦ ਦਾ ਗੀਤ ਜਿਹਦੇ 'ਤੇ ਤੁਹਾਨੂੰ ਮੱਲੋ ਮੱਲੀ ਪੈਰ ਜਿਹੜੇ ਤੁਹਾਡੇ ਆ ਥਿੜਕਣ ਲੱਗ ਪੈਣ, ਭੰਗੜੇ ਵਾਲਾ ਗੀਤ ਹੋਵੇ। ਦੇਖਦੇ ਹਾਂ ਵੀ ਅੱਜ ਆ ਝੰਡੀ ਕੌਣ ਲੈ ਕੇ ਜਾਂਦਾ। ਇਸ ਟਾਈਮ ਟੋਰੋਂਟੋ ਪੀਅਰਸਨ ਏਅਰਪੋਰਟ 'ਤੇ ਟੈਂਪਰੇਚਰ ਹੈ ਜਿਹੜਾ 16 ਡਿਗਰੀ ਦਰਜ ਕੀਤਾ ਗਿਆ, ਅਤੇ ਅੱਜ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ 29 ਡਿਗਰੀ, ਅਤੇ ਫੀਲ ਲਾਈਕ 31 ਡਿਗਰੀ ਹੋਵੇਗਾ, ਅਤੇ ਕਿਨਵੇਂ ਨਾ ਜਿਹੜੀ ਦੁਪਹਿਰ ਤੱਕ ਪਵੇਗੀ। ਉਸ ਤੋਂ ਬਾਅਦ ਫਿਰ ਸੂਰਜ ਹੈ ਜਿਹੜਾ ਬੱਦਲਾਂ ਨੂੰ ਚੀਰਦਾ ਹੋਇਆ ਸਾਹਮਣੇ ਆਵੇਗਾ। ਸੋ ਲੈਟ ਸੀ, ਤੁਹਾਡਾ ਜਿਹੜਾ ਮਨਪਸੰਦੀਦਾ ਸੌਂਗ ਇਹੋ ਜਿਹਾ ਕਿਹੜਾ, ਇਹੋ ਜਿਹਾ ਗਾਣਾ ਕਿਹੜਾ ਆ ਜਿਹਦੇ 'ਤੇ ਮੱਲੋ ਮੱਲੀ ਤੁਹਾਡੇ ਪੈਰ ਹੈ ਜਿਹੜੇ ਉਹ ਥਿੜਕਣ ਲੱਗ ਪੈਂਦੇ ਨੇ। ਪਹਿਲਾਂ ਤਾਂ ਮੈਂ ਵੈਲਕਮ ਕਰਦਾ ਸਾਡੇ ਦੋਨੇ ਛੋਟੇ ਵੀਰ ਆਏ ਆ, ਮਨਵੀਰ ਤੇ ਜੋਤ। ਜੋਤ ਜੀ ਵੈਲਕਮ ਜੀ, ਇਹਨੂੰ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਭੀ ਭਾਈ, ਕੀ ਹਾਲ ਚਾਲ?
0: ਬਹੁਤ ਵਧੀਆ ਮਨਵੀਰ ਜੀ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ
0: ਜੀ। ਸੋ ਜੋਤ ਜੀ, ਭੰਗੜਾ ਅਕੈਡਮੀ ਬੜੀਆਂ ਧੁੰਮਾਂ ਪਈਆਂ, ਮੇਰੇ ਕੋਲ ਵੀ ਕੁਛ ਕੁ ਨੰਬਰ ਹੈ ਜਿਹੜੇ ਲਏ ਗਏ ਵਿਲੀਅਮਸ ਦੇ ਏਅਰਪੋਰਟ ਦੇ ਕੋਲ ਹੈ। ਦੋਸਤੋ, ਇਹ ਭੰਗੜਾ ਅਕੈਡਮੀ ਇੱਕ ਹੋਰ ਲੋਕੇਸ਼ਨ ਖੁੱਲ੍ਹੀ ਹੈ। ਸੋ ਪਹਿਲਾਂ ਤਾਂ ਤੁਹਾਡੀ ਜਿਹੜੀ ਦੇਖ ਹੈ, ਤੁਸੀਂ ਸਾਬਤ ਸੂਰਤ ਜਿਸ ਤਰ੍ਹਾਂ, ਮੈਂ ਉਹਦੀ ਮਨ ਜਿਹੜਾ ਖੁਸ਼ ਹੋ ਗਿਆ ਤੁਹਾਨੂੰ ਦੇਖ ਕੇ। ਜੋ ਤਾਂ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਭਾਜੀ ਮੈਂ ਤੁਸੀਂ ਵੀ ਮੇਰੀਆਂ ਜਿਹੜੀਆਂ ਭੰਗੜੇ ਦੀਆਂ ਕਲਾਸਾਂ ਲਾਈਆਂ ਅੱਜ ਤੋਂ 2009 ਦੇ ਵਿੱਚ, 9-10 ਦੀ ਇਹੋ ਗੱਲਬਾਤ ਹੋਣੀ ਹੈ, ਤੇ ਕਿਆ ਬਾਤ ਹੈ, ਇਹ ਤਾਂ ਫਿਰ ਤੁਸੀਂ ਮੇਰੇ ਸਟੂਡੈਂਟਸ ਹੋ। ਕਿਆ ਬਾਤ ਹੈ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਹੁਣ ਮੈਨੂੰ ਲੱਗਦਾ ਮੈਨੂੰ ਤੁਹਾਡੇ ਤੋਂ ਸਿੱਖਣਾ ਪਵੇਗਾ। ਹਾਂਜੀ, ਅਸੀਂ ਤਾਂ ਹੁਣ ਲੰਘ ਗਏ ਹੁਣ ਜਿਹੜੀ ਯੰਗ ਪਨੀਰੀ ਨੂੰ ਜੋ ਤੁਸੀਂ ਦਿਸ਼ਾ ਦੇ ਰਹੇ ਹੋ, ਕਿਉਂਕਿ ਅੱਜ ਕੱਲ੍ਹ ਆਪਾਂ ਆਮ ਕਈ ਖਬਰਾਂ ਸੁਣਦੇ ਹਾਂ ਬੱਚਿਆਂ ਕੋਲ ਰਾਹੇ ਪੈ ਰਹੇ ਆ, ਉਹਦਾ ਕਾਰਨ ਵੀ ਇਹੀ ਹੈ ਵੀ ਵਿਹਲਾ ਦਿਮਾਗ ਸ਼ੈਤਾਨ ਦਾ ਘਰ ਕਿਹਾ ਜਾਂਦਾ। ਸੋ ਮੈਂ ਹਮੇਸ਼ਾ ਪੇਰੈਂਟਸ ਨੂੰ ਆ ਜਿਹੜਾ ਇਹ ਬੇਨਤੀ ਰਿਕੁਐਸਟ ਕਰਦਾ ਵੀ ਬੱਚਿਆਂ ਨੂੰ ਆ ਜਿਹੜਾ ਆਪਾਂ ਕਿਸੇ ਨਾ ਕਿਸੇ ਫਿਜ਼ੀਕਲ ਐਕਟੀਵਿਟੀ ਦੇ ਪਾਇਆ ਜਾਵੇ, ਭਾਵੇਂ ਸਪੋਰਟਸ ਹੋਵੇ, ਅਤੇ ਨਾਲ ਜੇ ਭੰਗੜੇ ਵਾਲੀ ਗੱਲ ਹੋ ਜਾਵੇ ਤੇ ਮੈਂ ਕਹਿੰਦਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਪਹਿਲਾਂ ਜੋਤ ਜੀ, ਥੋੜ੍ਹਾ ਜਿਹਾ ਆਪਣੇ ਬਾਰੇ ਦੱਸਿਓ, ਕਿੱਦਾਂ ਤੁਸੀਂ ਭੰਗੜੇ ਦੇ ਵੱਲ ਪਏ, ਕਿੱਦਾਂ ਤੁਹਾਡਾ ਇੰਟਰਸਟ ਜਾਗਿਆ, ਅਤੇ ਕਿੱਦਾਂ ਫਿਰ ਤੁਹਾਡੇ ਮਨ ਦੇ ਵਿੱਚ ਇਹ ਖਿਆਲ ਆਇਆ ਵੀ ਆਪਣੀ ਅਕੈਡਮੀ ਆ ਜਿਹੜੀ ਉਹ ਸ਼ੁਰੂ ਕੀਤੀ ਜਾਵੇ?
1: ਹਾਂਜੀ, ਠੀਕ ਹੈ। ਸੋ ਮੈਨੂੰ ਹੁਣ ਹੋ ਗਏ ਨੇ ਲਗਦਾ 15 ਸਾਲ ਹੋ ਗਏ ਨੇ ਮੈਂ ਭੰਗੜਾ ਸਿਖਾਉਂਦਾ ਪਿਆ ਹੁਣ।
0: ਕਿਆ ਬਾਤ ਹੈ
1: ਯਾਰ, ਮੈਂ ਸ਼ੁਰੂ ਕੀਤਾ ਸੀ ਸਿਖਾਉਣਾ 2012 ਜਾਂ 11 'ਚ ਮੈਂ ਸ਼ੁਰੂ ਕਰਤਾ ਸੀ।
0: ਕਿਆ ਬਾਤ
1: ਹੈ! ਮੈਂ ਆਪ ਸਿੱਖਣ ਸ਼ੁਰੂ ਕੀਤਾ 2008-2009 ਦੇ ਵਿੱਚ, ਉਹੀ ਮੈਂ ਪਹਿਲੇ ਗੱਲ ਕੀਤੀ, 2-3 ਕਲਾਸਾਂ ਮੈਂ ਤੁਹਾਡੇ ਕੋਲ ਵੀ ਲਾਈਆਂ
0: ਜੀ ਜੀ,
1: ਜੇ ਸਾਡੇ ਨਾਲ ਇੱਕ ਮੈਂਬਰ ਹੈਗਾ ਜੋਧਵੀਰ, ਉਹਨੇ ਐਕਚੁਅਲੀ ਤੁਸੀਂ ਤਾਂ ਉਹਦਾ ਪੱਕਾ ਇੰਸਟ੍ਰਕਟਰ ਹੀ ਸੀ।
0: ਅੱਛਾ ਜੀ, ਮੈਂ ਉਹਦੇ ਪੱਕੇ। ਕਿਆ ਬਾਤ ਹੈ!
1: ਕਾਫੀ ਹੈਗੇ ਹਿਸਟਰੀ ਸਾਡੀ ਹੋ ਜਾਂਦੀ ਹੈ ਤਾਂ ਭੰਗੜੇ ਦੇ ਨਾਲ ਬਣ ਜਾਂਦੀ ਹੈ। ਸੋ ਹੋ ਗਏ ਨੇ ਜਿੱਦਾਂ ਆਪਾਂ 15 ਸਾਲ, ਜਦੋਂ ਮੈਂ ਕਿਹਾ ਸਿਖਾਉਣ ਦੇ ਵਿੱਚ ਹੋ ਗਏ ਨੇ, ਤਾਂ ਸ਼ੌਂਕ ਬਹੁਤ ਬਣ ਗਿਆ ਸ਼ੁਰੂ ਦੇ ਵਿੱਚ ਨਾ। ਮੇਰਾ ਇੱਕ ਫਰੈਂਡ ਹੁੰਦਾ ਸੀ, ਉਹ ਕਹਿੰਦਾ ਸੀ ਕਿ ਆਪਾਂ ਨਾ ਹਾਈ ਸਕੂਲ, ਆਪਾਂ ਉਦੋਂ ਮਿਡਲ ਸਕੂਲ ਦੇ ਵਿੱਚ ਸੀ, ਤੇ ਉਹ ਮੈਨੂੰ ਕਹਿੰਦਾ ਕਿ ਆਪਾਂ ਇੱਕ ਪਰਫਾਰਮੈਂਸ ਕਰਨੀ ਟੈਲੈਂਟ ਸ਼ੋਅ ਦੇ ਵਿੱਚ। ਮੈਂ ਹਾਲੇ ਭੰਗੜਾ ਕੋਈ ਅਕੈਡਮੀ ਕੁਛ ਨਹੀਂ ਜੁਆਇਨ ਕੀਤਾ ਸੀ, ਮੈਂ ਉਦਾਂ ਕਿਹਾ, ਮੈਂ ਕਿਹਾ ਚਲੋ ਕਰ ਲੈਂਦੇ ਹਾਂ। ਇੰਨਾ ਪਿਆਰ ਪਿਆ ਭੰਗੜੇ ਦੇ ਨਾਲ, ਮੈਂ ਉਸ ਤੋਂ ਬਾਅਦ ਮੈਂ ਛੱਡਿਆ ਹੀ ਨਹੀਂ।
0: ਕਿਆ ਬਾਤ ਹੈ, ਕਿਆ ਬਾਤ!
1: ਉਸ ਤੋਂ ਬਾਅਦ ਮੈਂ ਕਹਿੰਦਾ ਆਪਾਂ ਇੱਕਦਮ ਛੱਡਿਆ ਨਹੀਂ, ਮੈਂ ਅਕੈਡਮੀ ਜੁਆਇਨ ਕੀਤੀ, ਅਕੈਡਮੀ ਜੁਆਇਨ, ਮੈਂ ਸਾਰੇ ਆਪਣੇ ਮੂਵ ਸਿੱਖੇ, ਫਿਰ ਹੌਲੀ ਹੌਲੀ ਏਦਾਂ ਹੀ ਆਪਾਂ ਇੰਸਟ੍ਰਕਟਰ ਬਣ ਗਏ। ਮੈਨੂੰ ਇੰਸਟ੍ਰਕਟਰ ਹੋਣ ਦਾ ਬਹੁਤ ਸ਼ੌਂਕ ਸੀ, ਕਿਉਂਕਿ ਮੇਰੀ ਦਾਦੀ ਟੀਚਰ ਹੁੰਦੀ ਸੀ ਇੰਡੀਆ ਦੇ ਵਿੱਚ, ਸੋ ਮੈਂ ਆਪਣੀ ਦਾਦੀ ਨਾਲ ਗੱਲ ਕਰਦਾ ਰਹਿੰਦਾ ਸੀ ਸਿਖਾਉਣ ਦੇ ਵਿੱਚ ਕਿੱਦਾਂ ਜੋ ਵੀ ਹੈਨਾ। ਸੋ ਮੈਨੂੰ ਬਹੁਤ ਸ਼ੌਂਕ ਸੀ ਸਿਖਾਉਣ ਦੇ ਵਿੱਚ, ਭੰਗੜਾ ਨਹੀਂ ਉੱਦਾਂ ਹੀ ਮੈਨੂੰ ਸਿਖਾਉਣ ਦੇ ਵਿੱਚ ਹੀ ਬਹੁਤ ਸ਼ੌਂਕ ਸੀ। ਸੋ ਮੈਨੂੰ ਤਾਂ ਇੱਕ ਗੋਲ ਸੀ ਕਿ ਮੈਂ ਇੰਸਟ੍ਰਕਟਰ ਬਣਨਾ, ਫਿਰ ਜਦੋਂ ਮੈਂ ਇੱਕ ਵਾਰੀ ਇੰਸਟ੍ਰਕਟਰ ਬਣ ਗਿਆ, ਉਸ ਤੋਂ ਬਾਅਦ ਮੇਰਾ ਬਹੁਤ ਜ਼ਿਆਦਾ ਪਿਆਰ ਬਣ ਗਿਆ ਬੱਚਿਆਂ ਨਾਲ। ਆਪਾਂ ਇੱਕ ਫਰੈਂਡਸ਼ਿਪ ਬਣ ਜਾਂਦਾ ਬੱਚਿਆਂ ਦੇ ਨਾਲ, ਬੜੇ ਇੱਕ ਨਾਲ ਜਿਹੜੀ ਤੁਹਾਡੀ ਉਹ ਯੂਨਿਟੀ ਬਣਦੀ ਨਾ ਆਪਣੀ ਟੀਮ ਦੇ ਨਾਲ, ਬਹੁਤ ਅਲੱਗ ਚੀਜ਼ ਹੈ ਭੰਗੜੇ ਦੇ, ਤੁਹਾਨੂੰ ਬਹੁਤ ਚੀਜ਼ਾਂ ਮਿਲਦੀਆਂ।
0: ਮੈਨੂੰ ਲੱਗਦਾ ਜੀ ਭੰਗੜੇ ਦੇ ਵਿੱਚ ਕਈ ਇਹੋ ਜਿਹੀਆਂ ਕੁਆਲਿਟੀਜ਼ ਹੈ, ਜਿੱਦਾਂ ਲੀਡਰਸ਼ਿਪ ਕੁਆਲਿਟੀਜ਼ ਹੋ ਗਿਆ, ਕਿ ਜੇ ਤੁਹਾਡੇ ਅੰਦਰ ਸੰਗ ਹੈਗੀ ਹੈ ਤੁਸੀਂ ਸ਼ਰਮੀਲੇ ਹੋ, ਉਹ ਚੀਜ਼ ਹੈ ਜਿਹੜਾ ਭੰਗੜਾ ਆ ਜਿਹੜਾ ਇਹੋ ਜਿਹੀ ਇੱਕ ਵਿਧੀ ਹੈ ਉਹ ਚੱਕ ਦਿੰਦੀ ਹੈ ਉਹ ਚੀਜ਼ਾਂ ਬੰਦੇ ਅੰਦਰ ਹੈ, ਜਿਹੜਾ ਬੱਚੇ ਅੰਦਰ ਕੋਨਫੀਡੈਂਸ ਹੈ ਜਿਹੜਾ ਉਹ ਬਿਲਡ ਕਰ ਲੈਂਦੀ। ਮੈਂ ਆਪਣੇ ਉਦਾਹਰਣ ਆ, ਮੈਂ ਸਭ ਤੋਂ ਸ਼ਰਮੀਲਾ ਆਪਣੇ ਘਰ ਦੇ ਵਿੱਚ ਸੀਗਾ। ਮੈਂ ਕਿਸੇ ਦੇ ਨਾਲ ਗੱਲ ਆ ਮਾਈਕ 'ਤੇ ਤਾਂ ਬੋਲਦਾ ਪਿਆ, ਤੁਸੀਂ ਦੇਖ ਲਓ। ਇੱਕ ਸਮਾਂ ਉਹ ਵੀ ਸੀਗਾ ਮੈਂ ਕਿਸੇ ਦੇ ਨਾਲ ਗੱਲ ਕਰਨ ਲੱਗਿਆ 10 ਵਾਰੀ ਸੋਚਦਾ ਸੀਗਾ ਵੀ ਮੈਂ ਕਿਸ ਤਰ੍ਹਾਂ ਆਪਣੀ ਗੱਲ ਜਾਂ ਕਿਸ ਤਰ੍ਹਾਂ ਕਮਿਊਨੀਕੇਸ਼ਨ ਸਟਾਰਟ ਕਰਾਂ। ਪਰ ਭੰਗੜੇ ਨੇ ਮੇਰੇ ਅੰਦਰ ਜੋ ਕੋਨਫੀਡੈਂਸ ਬਿਲਡ ਕੀਤਾ, ਜੋ ਮੇਰੇ ਅੰਦਰ ਇੱਕ ਕੁਆਲਿਟੀਜ਼ ਬਿਲਡ ਕੀਤੀ ਆ, ਮੈਂ ਇਹਦੀ ਦੇਣ ਕਦੇ ਹੀ ਨਹੀਂ ਭੁੱਲ ਸਕਦਾ। ਤਾਂ ਹੀ ਜਦੋਂ ਵੀ ਆ ਜਿਹੜਾ ਇਹ ਸਿਰਫ ਇੱਕ ਆਪਾਂ ਇਹਨੂੰ ਨੱਚਣਾ ਨਾ ਲਈਏ, ਇਹਦੇ ਨਾਲ ਜਿਹੜੀਆਂ ਹੋਰ ਕੁਆਲਿਟੀਜ਼ ਆਉਂਦੀਆਂ ਨੇ ਆਪਾਂ ਉਹਨੂੰ ਕਈ ਵਾਰ ਅੱਖੋਂ ਪਰੋਖੇ ਕਰ ਜਾਂਦੇ ਹਾਂ, ਉਹਨੂੰ ਕਈ ਵਾਰ ਆਪਾਂ ਛੱਡ ਦਿੰਦੇ ਹਾਂ। ਪਰ ਜੇ ਬੱਚਾ ਤੁਹਾਡਾ ਭੰਗੜੇ ਦੇ ਵਿੱਚ ਆਉਂਦਾ, ਤੁਸੀਂ ਆਪ ਹੈ ਜਿਹੜਾ ਇੱਕ ਜਾਂ 2 ਮਹੀਨੇ ਬਾਅਦ ਨੋਟਿਸ ਕਰੂੰਗੇ ਵੀ ਤੁਹਾਡੇ ਬੱਚੇ ਦੇ ਵਿੱਚ ਹੈ ਜਿਹੜਾ ਕਿੰਨਾ ਡਿਫਰੈਂਸ ਹੈ ਜਿਹੜਾ ਆ ਚੁੱਕਾ ਆ ਉਹਦੀ ਉਹਦੇ ਕਰੈਕਟਰ ਦੇ ਵਿੱਚ, ਉਹਦੀ ਕੁਆਲਿਟੀਜ਼ ਦੇ ਵਿੱਚ, ਉਹਦੇ ਬੋਲਚਾਲ ਦੇ ਵਿੱਚ, ਉਹਦੇ ਸਲੀਕੇ ਦੇ ਵਿੱਚ, ਕਰੈਕਟਰ ਦੇ ਵਿੱਚ। ਸੋ ਇੱਦਾਂ ਦੀਆਂ ਚੀਜ਼ਾਂ ਨਾਲ ਭੰਗੜੇ ਦੇ ਇਹ ਆਉਂਦੀਆਂ। ਤਾਂ ਹੀ ਆਪਾਂ ਕਹਿੰਦੇ ਆਪਣੇ ਬੱਚਿਆਂ ਨੂੰ ਜਿਹੜਾ ਆਪਣੇ ਸੱਭਿਆਚਾਰ ਦੇ ਨਾਲ, ਕਲਚਰਸ ਵੈਲਿਊਜ਼ ਦੇ ਨਾਲ ਜ਼ਰੂਰ ਜੋੜੋ। ਅੱਛਾ, ਤੁਸੀਂ ਆ ਜਿਹੜੇ ਬਹੁਤ ਵੱਡੇ ਵੱਡੇ ਮੰਚਾਂ 'ਤੇ ਵੀ ਭੰਗੜਾ ਪਾਇਆ।
1: ਹਾਂਜੀ ਹਾਂਜੀ ਹਾਂਜੀ, ਬਹੁਤ ਕੰਪੀਟੀਸ਼ਨ ਆਪਾਂ ਹੁਣ ਤੱਕ ਬਹੁਤ ਕਰ ਲੈਣਾ।
0: ਓਹੋ,
1: ਸੋ ਆਪਾਂ ਅਮੈਰੀਕਾ ਦੇ ਕਾਫੀ ਕੰਪੀਟੀਸ਼ਨ ਕੀਤੇ ਨੇ ਅਤੇ ਕੈਨੇਡਾ ਦੇ ਵੀ ਕਾਫੀ ਕੰਪੀਟੀਸ਼ਨ ਕੀਤੇ ਨੇ। ਸੋ ਆਪਾਂ ਅਮੈਰੀਕਾ ਦੇ ਵਿੱਚ ਬੋਸਟਨ ਇੱਕ ਕੰਪੀਟੀਸ਼ਨ ਹੁੰਦਾ, ਆਪਾਂ ਉੱਥੇ 3 ਵਾਰੀ ਆਪਾਂ ਚਲੇ ਗਏ ਹੁਣ। ਓਹਾਇਓ ਦੇ ਵਿੱਚ ਕੰਪੀਟੀਸ਼ਨ ਹੋਣਾ, ਆਪਾਂ ਉੱਥੇ ਵੀ ਗਏ।
0: ਬਹੁਤ ਵੱਡੇ ਭੰਗੜੇ ਦੇ ਕੰਪੀਟੀਸ਼ਨ ਆ, ਵਰਲਡ ਲੈਵਲ ਦੇ, ਵਰਲਡ ਲੈਵਲ ਦੇ,
1: ਇੰਟਰਨੈਸ਼ਨਲ ਲੈਵਲ ਤੇ ਆਪਾਂ ਕਹਿ ਸਕਦੇ। ਉੱਥੇ ਸਾਰੀਆਂ ਟੀਮਾਂ ਆਉਂਦੀਆਂ, ਕਿ ਇੰਡੀਆ ਟੀਮਾਂ ਤੋਂ ਆਉਂਦੀਆਂ, ਕਿ ਆਸਟ੍ਰੇਲੀਆ ਤੋਂ ਆਉਂਦੀਆਂ, ਆਪਣੇ ਕੈਨੇਡਾ ਤੋਂ ਕਾਫੀ ਜਾਂਦੀਆਂ, ਅਮੈਰੀਕਾ ਤੋਂ ਕਾਫੀ ਇਕੱਠੇ ਹੁੰਦੇ ਨੇ। ਸੋ ਬਹੁਤ ਹਾਈ ਲੈਵਲ ਦੇ ਕੰਪੀਟੀਸ਼ਨ ਹੁੰਦੇ ਨੇ, ਉੱਥੇ ਆਪਾਂ ਜਿੱਤੇ ਵੀ ਬਹੁਤ ਆ।
0: ਕੀ ਬਾਤ ਹੈ,
1: ਹੁਣ ਤੱਕ ਆਪਾਂ ਰੱਬ ਦੀ ਮਿਹਰ ਹੀ ਹੈ, ਆਪਾਂ ਹੁਣ ਤੱਕ ਆਪਾਂ 8 ਕੰਪੀਟੀਸ਼ਨ ਆਪਾਂ ਜਿੱਤ ਚੁੱਕੇ ਹਾਂ। ਸੋ ਉਹ ਵੀ ਕਾਫੀ ਅਚੀਵਮੈਂਟ ਹੈ ਸਾਡੀ ਪੂਰੀ ਟੀਮ ਵਾਸਤੇ।
0: ਓਕੇ ਜੀ,
1: ਤੇ ਆਪਾਂ ਹੁਣ ਜਿਹੜਾ ਆਪਾਂ ਨਵੀਂ ਦਾ ਭੰਗੜਾ ਅਕੈਡਮੀ ਆਪਾਂ ਖੋਲ੍ਹੀ ਸੀ ਪਿਛਲੇ ਸਾਲ ਹੀ, ਹੁਣ 1 ਸਾਲ ਹੀ ਹੋਣ ਲੱਗਾ
0: ਜੀ।
1: ਸੋ 1 ਸਾਲ ਦੇ ਵਿੱਚ ਸਾਡੀ ਸੀਨੀਅਰ ਟੀਮ ਹੈ, ਰਾਣੀਆਂ ਟੀਮ ਹੈ, ਕੁੜੀਆਂ ਟੀਮ ਦਾ ਨਾਮ ਹੈ। ਤੇ ਆਪਾਂ ਇੱਕ ਵਾਰੀ ਆਪਾਂ ਬੋਸਟਨ ਕੰਪੀਟੀਸ਼ਨ ਗਏ ਸੀ, ਉੱਥੇ ਸਾਡੀ 2nd ਪੋਜੀਸ਼ਨ ਆਈ। ਫਿਰ ਆਪਾਂ ਇੱਕ ਹੋਰ ਕੰਪੀਟੀਸ਼ਨ ਗਏ ਸੀ ਓਹਾਇਓ ਦੇ ਵਿੱਚ, ਉੱਥੇ ਵੀ ਆਪਣੀ 2nd ਆਈ। ਤੇ ਬਹੁਤ ਵੱਡੀ ਅਚੀਵਮੈਂਟ ਸੀ, ਆਪਾਂ ਪਹਿਲੀ ਵਾਰੀ ਆਪਾਂ ਇੱਕ ਟੀਮ ਲੈ ਕੇ ਗਏ ਆ ਆਪਣੀ ਅਕੈਡਮੀ ਤੋਂ, ਤੇ 2 ਵਾਰੀ 2nd ਪਲੇਸ ਆਈ, ਉਹ ਵੀ ਇੰਨੇ ਅਕੈਡਮੀਆਂ ਦੇ ਸਾਹਮਣੇ ਜੇ ਬਹੁਤ ਪੁਰਾਣੇ ਪੁਰਾਣੇ ਖੁੱਲ੍ਹੇ ਸੀ।
0: ਸਹੀ ਗੱਲ ਹੈ।
1: ਤੇ ਹੁਣ ਆਪਾਂ ਇੱਕ ਲੋਕਲ ਕੰਪੀਟੀਸ਼ਨ ਸੀ ਇੱਥੇ ਬਰੈਂਪਟਨ 'ਚ ਹੋਇਆ ਸੀ, ਉੱਥੇ ਵੀ ਕਾਫੀ ਇੰਟਰਨੈਸ਼ਨਲ ਟੀਮ ਆਈਆਂ ਸੀ, ਉੱਥੇ ਸਾਡੀ ਅਕੈਡਮੀ ਦੀ ਸਭ ਤੋਂ ਪਹਿਲੀ ਜਿੱਤ ਹੋਈ ਸੀ, ਆਪਾਂ 1st ਪਲੇਸ ਆਏ ਸੀ।
0: ਕਿਆ ਬਾਤ ਹੈ, ਕਿਆ ਬਾਤ ਹੈ। ਦੋਸਤੋ, ਤੁਸੀਂ ਆ ਜਿਹੜੇ ਜੋਤ ਹੋਣਾ ਦੀ ਆਵਾਜ਼ ਸੁਣ ਰਹੇ ਹੋ, ਆ ਜੋਤ ਤੇ ਮਨਵੀਰ ਹੋਣੀ ਆ ਜਿਹੜੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਆ, ਦਾ ਭੰਗੜਾ ਅਕੈਡਮੀ, ਸ਼ਾਰਟ ਫਾਰਮ ਹੈ TBA, TBA ਸ਼ਾਰਟ ਫਾਰਮ ਹੈ। ਕਿਆ ਬਾਤ ਹੈ ਨਾ, ਮੈਂ ਹੁਣੇ ਹੈ ਜਿਹੜੇ ਤੁਹਾਡੀ ਜਰਸੀ ਦੇ TBA ਲਿਖਿਆ ਨਾ, ਮੈਂ ਕਿਹਾ ਅੱਛਾ ਦਾ ਭੰਗੜਾ ਅਕੈਡਮੀ। ਸੋ ਕੋਚ, ਸੋ ਜੋਤ ਹੋਣੀ ਸਾਡੇ ਨਾਲ ਆਏ ਨੇ ਇਸ ਟਾਈਮ, ਸੋ ਤੁਸੀਂ ਮਨਵੀਰ ਹੋਣੀ ਵੀ ਨਾਲ ਨੇ, ਸੋ ਇਹ ਵੀ ਟੀਮ ਮੈਂਬਰ ਨੇ TBA ਦੇ, ਸੋ ਇਹਨਾਂ ਦੇ ਨਾਲ ਗੱਲਬਾਤ ਆਪਾਂ ਕਰ ਰਹੇ ਹਾਂ। ਅਤੇ ਬਾਕੀ ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਿਆ ਸੀਗਾ, ਸਵਾਲ ਮੇਰਾ ਇਹ ਸੀਗਾ, ਤੁਹਾਡਾ ਕੋਈ ਮਨਪਸੰਦ ਭੰਗੜੇ ਵਾਲਾ ਗੀਤ ਜਿੱਥੇ ਤੁਹਾਨੂੰ ਲੱਗਦਾ ਵੀ ਮੱਲੋ ਮੱਲ ਮੱਲੀ ਆ ਜਿਹੜੇ ਮੇਰੇ ਪੈਰ ਆ ਜਿਹੜੇ ਥਿੜਕਣ ਲੱਗ ਪੈਂਦੇ ਆ, ਮੈਨੂੰ ਆ ਜਿਹੜਾ ਨੱਚਣ ਦਾ ਚਾਅ ਆ ਜਿਹੜਾ ਉਹ ਆਉਣ ਲੱਗ ਪੈਂਦਾ, ਇਹੋ ਜਿਹਾ ਇੱਕ ਨਾ ਇੱਕ ਗੀਤ ਜ਼ਰੂਰ ਹੁੰਦਾ ਜਿਹੜਾ ਬੰਦੇ ਨੂੰ ਆ ਜਿਹੜਾ ਮੱਲੋ ਮੱਲੀ ਆ ਜਿਹੜਾ ਭੰਗੜਾ ਪਾਉਣ ਲਈ ਮਜਬੂਰ ਕਰ ਦਿੰਦਾ। ਸੋ ਤੁਹਾਡਾ ਇਹੋ ਜਿਹਾ ਕੋਈ ਗੀਤ ਹੈਗਾ ਤਾਂ ਜ਼ਰੂਰ ਸਾਡੇ ਤੱਕ ਪਹੁੰਚਾਈਏ, ਤਾਂ ਕਿ ਅਸੀਂ ਅੱਜ ਉਸ ਨੂੰ ਆ ਜਿਹੜਾ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣਾਈਏ। ਸੋ ਸਟੂਡੀਓ ਦਾ ਨੰਬਰ 905-673-3337 9056733337 ਤੇ ਆ ਜਿਹੜੀ ਕਾਲ ਤੁਸੀਂ ਕਰ ਸਕਦੇ ਹੋ। ਤੇ ਜੋ ਗੱਭਰੂ ਆ ਜਿਹੜੇ ਮੇਰੇ ਸਟੂਡੀਓ ਤੇ ਪਹੁੰਚੇ ਹੋਏ ਨੇ, ਇਹਨਾਂ ਨੂੰ ਦੇਖ ਕੇ ਨਾ ਮੈਨੂੰ ਆਪ ਹੀ ਬੜਾ ਚਾਅ ਚੜਿਆ ਹੋਇਆ, ਮੈਨੂੰ ਆਪਣੀ ਜਵਾਨੀ ਦੇ ਦਿਨ ਚੇਤੇ ਆ ਗਏ। ਚਲੋ, ਏਜ ਇਜ਼ ਜਸਟ ਏ ਨੰਬਰ, ਆਪਾਂ ਕਿਹੜਾ ਮੰਨਦੇ ਆ। ਕਿਆ ਬਾਤ ਹੈ, ਇਹ ਤੁਹਾਡਾ ਬੜਪਨ ਹੈ। ਪਰ ਮੈਨੂੰ ਲੱਗਦਾ ਵੀ ਜੋ ਇਸ ਅਕੈਡਮੀ ਦੇ ਨਾਲ ਆਪਣੇ ਬੱਚੇ ਜੋੜੇਗਾ, ਭੰਗੜਾ ਦਾ ਸਿੱਖੇਗਾ, ਨਾਲ ਦੀ ਨਾਲ ਹੋਰ ਬਹੁਤ ਕੁਛ ਸਿੱਖ ਕੇ ਜਾਵੇਗਾ। ਇਹ ਮੈਂ ਔਨ ਏਅਰ ਤੁਹਾਡੇ ਨਾਲ ਦਾਅਵਾ ਕਰਦਾ। ਤੁਹਾਨੂੰ ਵੀ ਪਤਾ ਮੈਂ ਕੋਈ ਇਹੋ ਜਿਹੀ ਚੀਜ਼ ਹੈ ਜਿਹੜੀ ਦਾਅਵੇ ਦੇ ਨਾਲ ਨਹੀਂ ਕਰਦਾ ਜਦੋਂ ਤੱਕ ਮੈਨੂੰ ਆਪ ਤਸੱਲੀ ਨਾ ਹੋਵੇ। ਸੋ ਦਾ ਭੰਗੜਾ ਅਕੈਡਮੀ ਲਈ ਆ ਜਿਹੜੇ ਅਸੀਂ ਤੁਹਾਨੂੰ ਆ ਜਿਹੜਾ ਮੈਂ ਸ਼ੰਮੀ ਪੱਠਲ ਆਪ ਵੀ ਤੁਹਾਨੂੰ ਆ ਜਿਹੜੇ ਤਸੱਲੀ ਦਿੰਦਾ, ਜ਼ਰੂਰ ਆਪਣੇ ਬੱਚਿਆਂ ਨੂੰ ਇਸ ਅਕੈਡਮੀ ਦੇ ਵਿੱਚ, ਅੱਛਾ ਤੁਸੀਂ ਇੱਕ ਵਾਰ ਟੈਸਟਿੰਗ ਹੀ ਕਰਕੇ ਦੇਖ ਲਿਓ, ਭਾਵਾਂ ਇੱਕ ਵਾਰ ਤੁਸੀਂ ਆ ਜਿਹੜਾ ਇੱਕ ਵਾਰ ਪਾਇਓ, ਨਹੀਂ ਚੰਗਾ ਲੱਗਿਆ ਮਹੀਨੇ ਬਾਅਦ ਕੱਢ ਦਿਓ। ਪਰ ਤੁਸੀਂ ਮਹੀਨਾ ਕੀ, ਤੁਸੀਂ ਸਾਲਾਂ ਤੱਕ ਹੀ ਆ ਜਿਹੜਾ ਆਪਣੇ ਬੱਚਿਆਂ ਨੂੰ ਆ ਜਿਹੜਾ ਜੋੜ ਕੇ ਰੱਖੋਗੇ, ਇਹ ਸਾਡਾ ਦਾਅਵਾ। ਅਗਲੀ ਕਾਲ ਤੇ ਚੱਲਦੇ ਹਾਂ। ਸੋ ਮੈਂ ਇੱਕ ਤੁਹਾਡੇ ਅੱਗੇ ਰਿਕੁਐਸਟ ਕੀਤੀ ਸੀ, ਇਹੋ ਜਿਹਾ ਕੋਈ ਭੰਗੜੇ ਦਾ ਗੀਤ ਦੱਸਿਓ ਮੈਨੂੰ ਜਿਹਦੇ ਤੇ ਮੱਲੋ ਮੱਲੀ ਤੁਹਾਡੇ ਪੈਰ ਥਿੜਕਣ ਲੱਗ ਪੈਂਦੇ ਨੇ। ਭੰਗੜੇ ਦੀਆਂ ਵੀ ਬੜੀਆਂ ਕਿਸਮਾਂ ਹੈ ਜੋਤ ਜੀ, ਆਪਾਂ ਉਹਦੇ ਬਾਰੇ ਵੀ ਗੱਲਾਂ ਕਰਾਂਗੇ। ਆਪਾਂ ਕਾਲਸ ਲੈ ਲਈਏ ਨਾਲ ਦੀ ਨਾਲ ਕੁਝ ਕੁ ਜੀ। ਜੀ 3373 ਜੀ, ਗੁੱਡ ਮਾਰਨਿੰਗ,
3: ਸਤਿ ਸ਼੍ਰੀ ਅਕਾਲ ਭਾਜੀ,
0: ਸਤਿ ਸ਼੍ਰੀ ਅਕਾਲ ਜੀ,
3: ਸਾਰੇ ਵੀਰਾਂ ਨੂੰ ਜੀ,
0: ਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਜੀ।
3: ਭਾਜੀ ਤੁਸੀਂ ਗਾਣੇ ਦੀ ਗੱਲ ਕੀਤੀ ਸੀ ਨਾ, ਇੱਕ ਗਾਣਾ ਆ ਟ੍ਰਿਬਿਊਟ ਦਿੱਤੀ ਸੀ ਕੁਲਦੀਪ ਮਾਣਕ ਜੀ ਨੂੰ ਬਾਏ ਅਮਨ ਹੇਰ, ਹੈ ਨਾ?
0: ਅੱਛਾ ਜੀ।
3: ਤੇ ਉਹ ਗਾਣੇ ਤੇ ਮੱਲੋ ਮੱਲੀ ਭੰਗੜਾ ਭਾਜੀ ਕੱਲ ਮੈਂ ਥੋੜਾ ਜਿਹਾ ਸਟ੍ਰੈਸ ਸੀਗਾ ਤੇ ਅੱਜ ਮੈਂ ਸਵੇਰੇ 3 ਵਜੇ ਕੰਮ ਜਦੋਂ ਸ਼ੁਰੂ ਕੀਤਾ ਨਾ, ਮੈਂ ਉਹੀ ਗਾਣਾ ਲਾ ਕੇ ਪਹਿਲਾਂ ਖਿੱਚ ਕੇ ਭੰਗੜਾ ਪਾਇਆ।
0: ਕਿਆ ਬਾਤ
3: ਹੈ, ਫੇਰ ਪਾਇਆ।
0: ਅਗਲੀ ਕਾਲ ਤੇ ਚੱਲਦਾ। ਗੁਰਜੀਤ ਜੀ, ਤੁਸੀਂ ਆਉਂਦੀ ਏ ਰੋ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ।
4: ਭੰਗੜਾ ਤਾਂ ਜੀ ਪੰਜਾਬੀ ਮਿਊਜ਼ਿਕ, ਕੋਈ ਮਿਊਜ਼ਿਕ ਮਿਲਣ ਦਾ ਬਹੁਤ ਘੱਟ ਹੈ ਜਿੱਥੇ ਨਾ ਹੀ ਨੱਚਣ ਗੱਲ ਕਰੇ, ਹੈ ਨਾ? ਜੀ ਗਾਣਾ ਲਾਉਣਾ ਜੀ, ਇੱਕ ਆਪਣੀ ਬੋਲੀ ਆਪਣਾ ਦੇਸ਼ ਫਿਲਮ ਦੇ ਵਿੱਚ ਸਰਬਜੀਤ ਚੀਮੇ ਨੇ ਗਾਇਆ ਸੀ ਰੰਗਲਾ ਪੰਜਾਬ।
0: ਆਏ ਹਾਏ ਹਾਏ ਹਾਏ, ਕੀ ਬਾਤ ਹੈ, ਕੀ ਬਾਤ ਹੈ।
4: ਇੱਕ ਤਾਂ ਜੀ ਪੁਰਾਣਾ ਰੰਗਲਾ ਪੰਜਾਬ ਇਹਨੇ ਗਾਇਆ ਸੀ, ਇੱਕ ਮੂਵੀ ਦੇ ਵਿੱਚ ਗਾਇਆ ਸੀ, ਉਹਦੇ ਵਿੱਚ ਸੁਖਸ਼ਿੰਦਰ ਸ਼ਿੰਦੇ ਦਾ ਮਿਊਜ਼ਿਕ ਆ।
0: ਅੱਛਾ ਜੀ, ਉਹ ਲਾਵਾਂ
4: ਮੈਂ ਕਿਹਾ ਭਾਜੀ, ਤੁਸੀਂ ਆਪ ਹੀ ਬਾਅਦ ਚੋ ਗੱਲ ਤੁਸੀਂ ਆਪ ਹੀ ਕਹਿ ਲੈਣਾ ਜੋ ਮੈਂ ਕਹਿਣਾ ਚਾਹੁੰਦਾ ਸੀ।
0: ਅੱਛਾ, ਕੀ ਬਾਤ ਹੈ, ਕੀ ਬਾਤ ਹੈ, ਜਰੂਰ ਭਾਜੀ ਜਰੂਰ। ਮੈਂ ਕਿਉਂ ਆਪਾਂ ਨਾਲ ਦੀ ਨਾਲ
4: ਉਹਨਾਂ ਨੂੰ ਮੈਂ ਵੀ ਦੱਸ ਦਵਾਂ ਜੀ, 2000 ਦੇ ਵਿੱਚ ਅਸੀਂ ਵੀ ਜੀ ਲਾਇਪੁਰ ਖਾਲਸਾ ਕਾਲਜ ਭੰਗੜਾ ਬਹੁਤ ਪਾਇਆ।
0: ਕਿਆ ਬਾਤ ਹੈ, ਕਿਆ ਬਾਤ ਹੈ, ਬਹੁਤ ਮਸ਼ਹੂਰ ਕਾਲਜ ਹੈ ਭਾਜੀ, ਬਹੁਤ ਮਸ਼ਹੂਰ ਹੈ ਭੰਗੜੇ ਵਾਸਤੇ, ਫੋਕ ਵਾਸਤੇ। ਕਿਆ ਬਾਤ,
4: ਗੁਰੂ ਨਾਨਕ ਦੇਵ ਯੂਨੀਵਰਸਿਟੀ ਪੀਰੇ, ਉਹਨਾਂ ਨੂੰ ਪਤਾ ਹੋਣਾ, ਉੱਥੇ ਅਸੀਂ ਵਿਨਰ ਹੁੰਦੇ ਸੀ, ਯੂਥ ਫੈਸਟੀਵਲ ਦੇ ਵਿੱਚ ਵੀ ਵਿਨਰ ਹੀ ਹੁੰਦੇ ਸੀ। ਨਾਲੇ ਲਾਇਪੁਰ ਖਾਲਸਾ ਕਾਲਜ ਤਾਂ ਦੁਆਬੇ ਦਾ ਮੰਨਿਆ ਗਿਆ ਭੰਗੜੇ ਦੇ ਵਿੱਚ
0: ਜੀ। ਬਿਲਕੁਲ, ਨੋ ਡਾਊਟ, ਨੋ ਡਾਊਟ ਭਾਜੀ, ਬਿਲਕੁਲ ਹੈ, ਵਨ ਆਫ ਦਾ ਫਾਈਨੈਸਟ ਕਾਲਜ ਹੈ ਭੰਗੜੇ ਦੇ ਵਿੱਚ ਜੀ। ਢੋਲ ਦੇ ਉੱਤੇ ਜਿਹੜੀ ਇਹਨਾਂ ਦੀ ਟੀਮ ਹੈ, ਮੈਂ ਕਹਿੰਦਾ ਕਿਆ ਕਮਾਲ ਦੀ ਟੀਮ ਹੈ।
4: ਬਿਲਕੁਲ ਜੀ, ਉਦੋਂ ਸੰਧੂ ਭਾਜੀ ਹੁਣੀ ਹੁੰਦੇ ਸੀ ਸਾਡੇ।
0: ਅੱਛਾ ਜੀ,
4: ਬਹੁਤ ਜਾਣਗੇ ਅੱਜ ਜਿੱਦਾਂ ਭਾਜੀ ਹੁਣੀ ਗੱਲਾਂ ਕਰਦੇ, ਮੈਨੂੰ ਆਪਣੀਆਂ ਪੁਰਾਣੀਆਂ ਗੱਲਾਂ ਚੇਤੇ ਆ ਗਈਆਂ। ਓਪਨ ਏਅਰ ਥੀਏਟਰ ਦੇ ਵਿੱਚ ਜਦੋਂ ਸਵੇਰ ਨੂੰ 3-4 ਵਜੇ ਪ੍ਰੈਕਟਿਸ ਕਰਨੀ ਜਾ ਕੇ, ਟੈਲਤਾ ਵੀ ਕਰਨੀ ਗਿਆ ਜੀ, ਬਹੁਤ ਵਧੀਆ ਮਾਹੌਲ ਹੁੰਦਾ ਸੀ।
0: ਸਹੀ ਗੱਲ, ਸਹੀ ਗੱਲ, ਕੀ ਬਾਤ ਹੈ ਗੁਰਤੇਜ ਜੀ, ਬਹੁਤ ਬਹੁਤ ਧੰਨਵਾਦ, ਬਹੁਤ ਸੋਹਣਾ।
4: ਜ਼ਰੂਰ ਗਾਣਾ ਜ਼ਰੂਰ ਪਲੇ ਕਰਿਓ, ਆਪਣੀ ਬੋਲੀ ਆਪਣਾ ਦੇਸ਼ ਮੂਵੀ ਦਾ ਤੁਸੀਂ ਆਪ ਹੀ ਮੁੜ ਕੇ ਕਹੋਗੇ ਬੱਲੇ ਬੱਲੇ ਕਰਾ।
0: ਜ਼ਰੂਰ ਜ਼ਰੂਰ ਭਾਜੀ, ਜ਼ਰੂਰ ਆ ਰਿਹਾ ਗੀਤ ਇਹ ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅਗਲੀ ਕਾਲ ਤੇ ਚੱਲਦਾ ਮੈਂ। ਗੁਰਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਇਹਨੂੰ
5: ਹੈਲੋ
0: ਹੈਲੋ, ਹਾਂਜੀ ਗੁਰਜੀਤ ਜੀ, ਤੁਸੀਂ ਆਉਂਦੀ ਰਹੋ, ਸਤਿ ਸ਼੍ਰੀ ਅਕਾਲ ਜੀ।
5: ਸਤਿ ਸ਼੍ਰੀ ਅਕਾਲ ਭਾਜੀ
0: ਜੀ।
5: ਭਾਜੀ ਆਪਣਾ ਕਿਹੜਾ ਜਿਹੜਾ ਇੱਕ ਗਾਣਾ ਹੈ, ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ, ਹੰਸਰਾਜ ਹੰਸ ਉਹਨਾਂ ਦਾ।
0: ਜੀ ਜੀ,
5: ਉਹ ਗਾਣਾ ਲਾਈਕ ਸਭ ਤੋਂ ਮੈਂ 95 ਬੋਲਦਾ, ਬਟ ਸਟਿਲ ਮੈਨੂੰ ਉਹ ਗਾਣਾ ਬਹੁਤ ਜ਼ਿਆਦਾ ਵਧੀਆ ਲੱਗਦਾ। ਜਦੋਂ ਵੀ ਉਹ ਲੱਗਦਾ ਗਾਣਾ, ਉੱਥੇ ਫਿਰ ਆਪਣੇ ਆਪ ਭੰਗੜਾ ਨਿਕਲਦਾ ਆ।
0: ਭੰਗੜਾ ਨਿਕਲਦਾ ਆ, ਕਿਆ ਬਾਤ ਹੈ, ਸਹੀ ਗੱਲ, ਬਹੁਤ ਸੋਹਣੀ ਗੱਲ ਕੀਤੀ।
5: ਗਾਣਾ ਵੀ ਕਿਉਂ ਆਪ ਕਰਦੇ ਹੋ
0: ਜੀ, ਜਰੂਰ ਕਰਦਾ। ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਸੰਧੂ ਸਾਹਿਬ ਵੈਲਕਮ ਜੀ, ਆਈ ਨੂੰ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
6: ਮੈਂ ਨਾ ਜਿਵੇਂ ਕਾਲਜ ਦਾ ਸਟੂਡੈਂਟ ਰਿਹਾ, ਮੈਂ ਕੈਪਟਨ ਸੀ ਭੰਗੜੇ ਦਾ।
0: ਅੱਛਾ, ਇੱਕ ਗੀਤ ਵੀ ਸੀ, ਮੈਂ ਕੈਪਟਨ ਭੰਗੜੇ ਦਾ, ਤੂੰ ਬਣ ਗਿੱਧਿਆਂ ਦੀ ਰਾਣੀ, ਲੈ ਇੱਕ ਹੋਰ ਗੀਤ ਆ ਗਿਆ ਚੇਤਾ, ਕਿਆ ਬਾਤ ਹੈ ਸੰਧੂ ਸਾਹਿਬ।
6: ਮੈਂ ਟ੍ਰਿਪਲ ਸਟੈਂਡਿੰਗ ਕਰਦਾ ਹੁੰਦਾ, ਜਾਨੀ ਕਿ ਬੰਦਾ ਖੜਾ ਹੁੰਦਾ ਸੀ, ਦੂਜਾ ਬੰਦਾ ਉਹਦੇ ਮੋਢੇ ਤੇ ਬਹਿੰਦਾ ਸੀ, ਉਹਨਾਂ ਦਿਨਾਂ 'ਚ ਮੇਰਾ 2 ਕਿਲੋ ਭਾਰ ਸੀ।
0: ਬੱਲੇ ਬੱਲੇ, ਤੁਸੀਂ ਤਾਂ ਚੰਗਾ,
6: ਮੈਂ ਵਿਦਨ ਸੈਕਿੰਡ ਕਹਿ ਲਓ 2-1 ਮੈਂ ਟ੍ਰਿਪਲ ਸਟੈਂਡਿੰਗ ਕਰਦਾ ਹੁੰਦਾ, ਜਾ ਕੇ ਉੱਪਰ ਖੜੇ ਹੋਣਾ ਤੇ ਮਤਲਬ 10 ਮਿੰਟ ਟੱਗੇ ਤੇ ਭੰਗੜਾ ਜਿਹੜਾ ਸਾਡਾ ਢੋਲੀ ਸੀ, ਉਹ ਏਸ਼ੀਅਨ ਗੇਮ 1982 ਦੇ ਵਿੱਚ ਉਹ ਇੰਡੀਆ ਦੀ ਭੰਗੜਾ ਟੀਮ ਦੇ ਨਾਲ ਗਿਆ ਸੀ।
0: ਅੱਛਾ ਜੀ,
6: ਸ਼ਹਿਜਾਨ ਦੇ ਉਹਨਾਂ ਦੇ ਆਉਣੇ ਬੜਾ ਨਾਂ ਸੀ ਉਹਦਾ
0: ਜੀ ਜੀ,
6: ਮੈਂ ਨਾ ਭੁੱਲਦਾ ਨਾ, ਮੈਂ ਉਹਨੂੰ ਹੰਸ ਇੱਦਾਂ ਦਾ ਨਾਂ ਸੀ
0: ਜੀ ਜੀ।
6: ਉਹਨਾਂ ਅਸਲ ਚ ਸ਼ੰਮੀ ਜੀ ਚੱਕਰ ਕੀ ਆ ਕਿ ਹੁਣ ਜਿਹੜਾ ਭੰਗੜਾ ਨਾ ਜੇ ਡਾਂਸ ਹੋ ਗਿਆ, ਭੰਗੜੇ ਜਿਹੜੀਆਂ ਹੁੰਦੀਆਂ ਸੀ ਨਾ ਕੁਝ ਲੁੱਡੀ ਸ਼ੰਮੀ ਜਿਹੜੇ ਇੱਦਾਂ, ਉਹ ਹੁਣ ਗੁੰਮ ਹੋ ਗਏ
0: ਜੀ। ਆ ਤੁਸੀਂ ਜਿਹੜੀਆਂ ਕੁਛ ਕੁ ਪ੍ਰਸਿੱਧ ਕਿਸਮਾਂ ਦੇ ਨਾਮ ਲਏ ਨਾ ਭੰਗੜੇ ਦੀਆਂ, ਇਹ ਆਪਾਂ ਅੱਗੇ ਜਾ ਕੇ ਡਿਸਕਸ ਕਰਨਾ ਇਹਨਾਂ ਤੇ ਹੋਰ। ਭਾਜੀ ਕੀ ਬਾਤ ਹੈ, ਬਹੁਤ ਘੱਟ ਜਣਿਆਂ ਨੂੰ ਪਤਾ ਵੀ ਭੰਗੜੇ ਦੇ ਵਿੱਚ ਕਿਹੜੀਆਂ ਕਿਹੜੀਆਂ ਕਿਸਮਾਂ ਆਉਂਦੀਆਂ ਨੇ।
6: ਅਸੀਂ ਖੁੰਡੀ ਨਾਲ ਫਿਰ ਇੱਕ ਤੋਤਾ ਜਿਹਾ ਬਣਦਾ ਸੀ ਉਹਦੇ ਨਾਲ ਡੱਗੇ ਤੇ, ਜਾਂ ਤੁਸੀਂ ਫਿਰ ਇੱਕ ਗੱਡਾ ਬਣਾਉਣਾ ਤੇ 10 ਮਿੰਟ ਢੋਲ ਦੇ ਡੱਗੇ ਤੇ ਭੰਗੜਾ ਪਾਉਣਾ ਸੀਕੁਐਂਸੀ ਚ, ਖਾਲਾ ਹੀ ਦਾ ਵੜਾ
0: ਨਹੀਂ ਸੀ, ਬਹੁਤ ਸਟੈਮਿਨਾ ਚਾਹੀਦਾ।
6: 18 19 ਸਾਲ ਦਾ ਸੀ ਜਦੋਂ ਮੈਂ ਗੱਲ
0: ਕਰਦਾ ਮੈਂ
6: ਹੁਣ ਵੀ ਮੇਰਾ 68 ਪਾਰ ਆ ਜਿਮ ਜਾ ਰਿਹਾ ਹੁਣ ਮੈਂ 50 ਸਾਲ ਦਾ ਹੋ ਗਿਆ ਪਰ ਅੱਜ ਵੀ ਮੈਨੂੰ ਮੌਕਾ ਮਿਲਦਾ ਅਕਸਰ ਮੈਂ ਵੀਕਐਂਡ ਤੇ ਮੈਂ ਹਮੇਸ਼ਾ ਜਦੋਂ ਜਾਣਾ ਕਿਤੇ ਮਹਿਫਲ ਚ ਔਰ ਜ਼ਰੂਰ ਆਪਣਾ ਜੇ ਵਾਕਿਆ ਮਾਹੌਲ ਹੋਏ ਤੇ ਭੰਗੜਾ ਪਾਉਣ ਤੇ ਬਣਾ ਰਹਿ ਨੀ ਸਕਦਾ
0: ਕਿਆ ਬਾਤ ਹੈ ਭਾਈ ਕਿਆ ਬਾਤ ਹੈ ਜੀ
6: ਓਕੇ ਸਰ
0: ਥੈਂਕ ਯੂ ਸੰਧੂ ਸਾਹਿਬ ਥੈਂਕ ਯੂ ਜੀ ਲਾਈਨਸ ਆ ਜਿਹੜੀਆਂ ਮੇਰੀਆਂ ਸਾਰੀਆਂ ਫਲੈਸ਼ ਕਰ ਰਹੀਆਂ ਮੈਂ ਵਨ ਬਾਏ ਵਨ ਸਾਰਿਆਂ ਦੀਆਂ ਜਿਹੜੀਆਂ ਕਾਲਸ ਏਅਰ ਤੇ ਕਰ ਰਿਹਾ ਢਿੱਲੋ ਸਾਹਿਬ ਜੀ ਆਇਆਂ ਨੂੰ ਵੈਲਕਮ ਜੀ
6: ਬੜੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ
6: ਗਾਣ ਦਾ ਭਾਈ ਰਵਿੰਦਰ ਗਰੇਵਾਲ ਦਾ ਕਹਿੰਦਾ ਢੋਲ ਦੇ ਦਗੇ ਤੇ ਜਦੋਂ ਪੈਂਦਾ ਭੰਗੜਾ ਸਾਰਿਆਂ ਨੂੰ ਇਹੋ ਗੱਲ ਕਹਿੰਦਾ ਭੰਗੜਾ ਇੱਧਰ ਆ ਦਲਦਾਰਾ ਟੇਢੀ ਪੱਗ ਵਾਲਿਆ ਆ ਜਾ ਮਾਰ ਮੁੰਡਿਆ ਨਾਲ ਲਗਾਰਾ ਗਾਣਾ ਇਹ ਵੀ ਬਹੁਤ ਵਧੀਆ ਭਾਜੀ
0: ਸਹੀ ਗੱਲ ਹੈ ਕਿਆ ਬਾਤ ਹੈ ਬਹੁਤ ਪਰ ਪਿੱਛੇ ਲੈ ਗਏ ਤੁਸੀਂ ਬਹੁਤ ਪਿੱਛੇ ਲੈ ਗਏ ਮਨਵੀਰ ਜੀ ਤੁਸੀਂ ਵੀ ਵੈਲਕਮ ਜੀ ਇਹਨੂੰ ਗੁਡ ਮਾਰਨਿੰਗ ਜੀ ਤੁਸੀਂ ਵੀ ਦੱਸੋ ਭੰਗੜੇ ਬਾਰੇ ਕੁਛ
2: ਦੇਖੋ ਜੀ ਮੈਂ ਜਿੱਦਾਂ ਤੁਸੀਂ ਪਹਿਲਾਂ ਦੱਸਦੇ ਸੀ ਵੀ ਬੱਚਿਆਂ ਲਈ ਕੈਰੇਕਟਰ ਬਿਲਡਿੰਗ ਮੈਂ ਉਹਦੇ ਥੋੜਾ ਟੱਚ ਕਰਨਾ ਚਾਹੁੰਦਾ
0: ਜੀ
2: ਆਪਾਂ ਜਿਹੜੇ ਓਨਟੇਰੀਓ ਸਪੈਸ਼ਲੀ ਜਿੱਦਾਂ ਰਿਪੋਰਟ ਕਾਰਡ ਦੇਖਦੇ ਹਾਂ ਮੈਨੂੰ ਉਹਦੀ ਯਾਦ ਆ ਗਈ ਵੀ ਉੱਥੇ ਇਕੱਲੇ ਮਾਰਕ ਨਹੀਂ ਦੇਖਦੇ ਉਹ ਉਹਦੇ ਵਿੱਚ ਇੱਕ ਸੈਕਸ਼ਨ ਹੁੰਦਾ ਹੈ ਜਿਹ 'ਚ ਯੂ ਨੋ ਦੇ ਟਾਕ ਅਬਾਊਟ ਇਨੀਸ਼ੀਏਟਿਵ ਬੱਚੇ ਦਾ ਕੋਲੈਬੋਰੇਸ਼ਨ ਰਿਸਪੋਂਸੀਬਿਲਿਟੀ ਮੈਂ ਉਹ ਦੱਸਣਾ ਚਾਹੁੰਦਾ ਵੀ ਭੰਗੜੇ ਦੇ ਨਾਲ ਨਾਲ ਉਹ ਚੀਜ਼ਾਂ ਤੇ ਬੱਚੇ ਦੀ ਡਿਵੈਲਪਮੈਂਟ ਬਹੁਤ ਹੁੰਦੀ ਹੈ ਪਰਸਨਲੀ ਮੈਂ ਆਪਣੇ ਬਾਰੇ ਵੀ ਗੱਲ ਕਰ ਸਕਦਾ ਹਾਂ ਭੰਗੜੇ ਤੋਂ ਕੱਲਾ ਭੰਗੜਾ ਨੀ ਮੈਂ ਸਿੱਖਿਆ ਮੇਰਾ ਟੀਚਰ ਹਰਜੋਤ ਹੀ ਹੈ ਹਰਜੋਤ ਨੇ ਭੰਗੜਾ ਸਿਖਾਇਆ ਤੇ ਮੈਂ ਉਹ ਤੋਂ ਬਾਅਦ ਚ ਭੰਗੜੇ ਤੋਂ ਥੋੜਾ ਲੇਜ਼ੀ ਹੋ ਗਿਆ ਮੈਂ ਢੋਲ ਵੱਲ ਹੋ ਗਿਆ ਸੀਗਾ ਤੇ ਮੈਂ ਹੁਣ ਵੀ ਜਿੱਦਾਂ ਟੀਮਾਂ ਦੇ ਨਾਲ ਢੋਲ ਵਜਾਉਣਾ ਇਵੈਂਟਸ ਵਗੈਰਾ
0: ਕਿਆ ਬਾਤ ਹੈ
2: ਬਟ ਉਹ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਵੀ ਮੈਨੂੰ ਭੰਗੜੇ ਨੇ ਕੀ ਸਿਖਾਇਆ ਤੋ ਉਹ ਜਿਹੜੀ ਕਮਿਊਨਿਟੀ ਹੁੰਦੀ ਆ ਭੰਗੜੇ ਦੀ ਉਹਦੇ ਵਿੱਚ ਆਪਾਂ ਇੱਕ ਦੂਜੇ ਨੂੰ ਮਿਲ ਕੇ ਉਹ ਚ ਬਹੁਤ ਸਿੱਖਣ ਨੂੰ ਮਿਲਦਾ ਤੇ ਦੂਜੀ ਗੱਲ ਆਪਣੇ ਕਲਚਰ ਦੇ ਨਾਲ ਆਪਣੀ ਲੈਂਗੁਏਜ ਦੇ ਨਾਲ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਆਪਾਂ ਪੰਜਾਬ ਤੋਂ ਬਾਹਰ ਰਹਿ ਕੇ ਵੀ ਆਪਾਂ ਕਿੱਦਾਂ ਪੰਜਾਬੀ ਰਹਿਣਾ ਪੰਜਾਬੀ ਬੋਲਣੀ ਕਿੱਦਾਂ ਉਹ ਵੀ ਸਿੱਖਦੇ ਹਾਂ ਤੇ ਪੰਜਾਬੀ ਮਿਊਜ਼ਿਕ ਨਾਲ ਮੈਂ ਬਹੁਤ ਜੁੜਿਆ ਭੰਗੜੇ ਪਹਿਲਾਂ ਜਿੱਦਾਂ ਸੁਣਦੇ ਹੁੰਦੇ ਸੀਗੇ ਛੋਟੇ ਹੁੰਦੇ ਯੂ ਨੋ ਹੁਣ ਆਪਾਂ ਇੱਥੇ ਜੰਮੇ ਪਲੇ ਹਾਂ ਤੇ ਯੂ ਨੋ ਹੀ ਰੈਪ ਵਗੈਰਾ ਓਦਾਂ ਦੇ ਗਾਣੇ ਹਿਪ ਹੋਪ ਤੇ ਜਦੋਂ ਭੰਗੜੇ ਨਾਲ ਜੁੜਿਆ ਫਿਰ ਯੂ ਨੋ ਆਪਣੇ ਸਾਰੇ ਜਿੱਦਾਂ ਹੁਣ ਦਰਸ਼ਕਾਂ ਨੇ ਵੀ ਪੁਰਾਣੇ ਗਾਣੇ ਤੇ ਚੇਤੇ ਕਰਾਤੇ
0: ਬਿਲਕੁਲ ਬਿਲਕੁਲ
2: ਤੇ ਹੁਣ ਜਿੱਦਾਂ ਮੇਰਾ ਐਵਰੀ ਡੇ ਜਿਹੜੇ ਗਾਣੇ ਸੁਣਦੇ ਆ ਉਹ ਸਾਰੇ ਪੰਜਾਬੀ ਆ ਮੈਨੂੰ ਲੱਗਦਾ ਨੀ ਵੀ ਮੇਰਾ ਯੂ ਨੋ ਇੱਕ ਦਿਨ ਵੀ ਲੰਘਦਾ ਹੋਊਗਾ ਜਿਸ ਤੋਂ ਬਿਨਾ ਮੈਂ ਪੰਜਾਬੀ ਗਾਣੇ ਸੁਣੇ ਬਿਨਾ ਲੰਘਦਾ ਹੋਵੇ ਜਿਹੜਾ
0: ਤੇ
2: ਜਿਹੜੀ ਪੰਜਾਬੀ ਗਾਣੇ ਦੇ ਨਾਲ ਮੋਟੀਵੇਸ਼ਨ ਮਿਲਦੀ ਆ ਉਹ ਵੀ ਇੱਕ ਵੱਖਰੀ ਚੀਜ਼ ਆ ਤੇ ਹੁਣ ਜਿੱਦਾਂ ਜਦੋਂ ਮੈਂ ਸਟੱਡੀ ਵੀ ਕਰਦਾ ਆ ਪੰਜਾਬੀ ਗਾਣੇ ਨਾਲ ਪਿੱਛੇ ਚੱਲਦੇ ਆ
0: ਹਾਂ ਕਿਆ ਬਾਤ ਹੈ ਸੋ ਇੰਨਾ ਜ਼ਿਆਦਾ ਤੁਹਾਡਾ ਗੂੜਾ ਸੰਬੰਧ ਹੈ ਜਿਹੜਾ ਪੰਜਾਬੀ ਸੌਂਗਸ ਦੇ ਨਾਲ ਕਲਚਰਸ ਦੇ ਨਾਲ ਹੋਇਆ ਸੋ ਦੋਸਤੋ ਇਹ ਤੁਹਾਡੇ ਅੱਗੇ ਉਦਾਹਰਨਾਂ ਨੇ ਇਹ ਦੋ ਨੌਜਵਾਨ ਹੈ ਇੱਥੋਂ ਦੇ ਬੋਰਨ ਤੇ ਬਰਾਟ ਅਪ ਨੇ ਤੁਸੀਂ ਆਪ ਦੇਖੋ ਪੰਜਾਬੀ ਮੈਥੋਂ ਵੀ ਸੋਹਣੀ ਹੈ ਜਿਹੜੀ ਤੁਸੀਂ ਪੰਜਾਬੀ ਬੋਲਦੇ ਪਏ ਹੋ ਮੈਨੂੰ ਇੰਨੀ ਖੁਸ਼ੀ ਹੋ ਰਹੀ ਹੈ ਮੇਰਾ ਜੀ ਕਰਦਾ ਮੈਂ ਤੁਹਾਨੂੰ ਸੁਣੀ ਜਾਵਾਂ ਅਤੇ ਮੈਂ ਆਮ ਡੈਮ ਸ਼ੋਰ ਹਾਂ ਵੀ ਇਸ ਟਾਈਮ ਲਿਸਨਰਸ ਵੀ ਆ ਜਿਹੜੇ ਉਹੀ ਚਾਹੁੰਦੇ ਹੋਣਗੇ ਤੁਹਾਨੂੰ ਸੁਣਿਆ ਜਾਵੇ ਜਿਸ ਹਿਸਾਬ ਦੇ ਨਾਲ ਦੇਖੋ ਇਕੱਲਾ ਭੰਗੜੇ ਦੀ ਨਹੀਂ ਭੰਗੜੇ ਨੂੰ ਆਪਾਂ ਕਹਿੰਦੇ ਵੀ ਯਾਰ ਨੱਚਣਾ ਟੱਪਣਾ ਨਹੀਂ ਉਹਦੇ ਨਾਲ ਜੋ ਕੁਛ ਆਉਂਦਾ ਡਿਸਪਲਿਨ ਆਉਂਦਾ ਜਾਂ ਕਰੈਕਟਰ ਬਿਲਡਿੰਗ ਜਿਹੜੀਆਂ ਹੋਰ ਟੈਕਨੀਕਸ ਆਉਂਦੀਆਂ ਨੇ ਉਹ ਆਪਾਂ ਜਿਹੜੀਆਂ ਨੇ ਭੁੱਲ ਜਾਂਦੇ ਨੇ ਤਾਂ ਤੁਹਾਨੂੰ ਆ ਜਿਹੜਾ ਮੈਂ ਮੋਟੀਵੇਟ ਕਰਦਾ ਪਿਆ ਆਹ ਜਿਹੜੀਆਂ ਛੁੱਟੀਆਂ ਆ ਰਹੀਆਂ ਗਰਮੀ ਦੀਆਂ ਅਤੇ ਆਪਣੇ ਬੱਚਿਆਂ ਨੂੰ ਜ਼ਰੂਰ ਇਨਰੋਲ ਕਰੋ ਤੁਹਾਨੂੰ ਲੱਗਦਾ ਕਿਸੇ ਹੋਰ 'ਚ ਕਿਸੇ ਹੋਰ 'ਚ ਪਰ ਇੱਕ ਵਾਰ ਜੋਤ ਹੋਣਾ ਦੇ ਨਾਲ ਜ਼ਰੂਰ ਗੱਲ ਕਰੋ ਇਹਨਾਂ ਦੀ ਟੀਮ ਨਾਲ ਦੇਖੇ ਉੱਥੇ ਜਾ ਕੇ ਦੇਖੋ ਉੱਥੇ ਦਾ ਮਾਹੌਲ ਦੇਖੋ ਇਕੱਲਾ ਤੁਸੀਂ ਭੰਗੜਾ ਨਹੀਂ ਨਾਲ ਬੱਚਿਆਂ ਨੂੰ ਹੋਰ ਕਈ ਫੋਕ ਇੰਸਟਰੂਮੈਂਟਸ ਹੈ ਜਿਹੜੇ ਉਹ ਵੀ ਹੈ ਜਿਹੜੇ ਤੁਸੀਂ ਸਿਖਾ ਸਕਦੇ ਹੋ ਜਿੱਦਾਂ ਹੁਣ ਢੋਲ ਦੀ ਗੱਲ ਕੀਤੀ ਹੈ ਹਾਂਜੀ ਢੋਲ 'ਤੇ ਜਿਹੜਾ ਭੰਗੜਾ ਪੈਂਦਾ ਮੈਨੂੰ ਲੱਗਦਾ ਉਨਾ ਜ਼ੋਰ ਹੈ ਜਿਹੜਾ ਆਪਾਂ ਮਿਊਜ਼ਿਕ 'ਤੇ ਭੰਗੜਾ ਸਿੱਖਦੇ ਹਾਂ ਉਹ ਥੋੜ੍ਹਾ ਵੱਖਰਾ ਆ ਮਿਊਜ਼ਿਕ 'ਤੇ ਸਟਾਰਟਿੰਗ ਠੀਕ ਰਹਿੰਦੀ ਹੈ ਪਰ ਜਦੋਂ ਤੁਸੀਂ ਸਿੱਖ ਲੈਂਦੇ ਹੋ ਫਿਰ ਜਦੋਂ ਢੋਲ 'ਤੇ ਪਾਉਂਦੇ ਹੋ ਢੋਲ 'ਤੇ ਤੁਹਾਡਾ 10 ਗੁਣਾ ਜ਼ਿਆਦਾ ਜ਼ੋਰ ਹੈ ਜਿਹੜਾ ਉਹ ਲੱਗਦਾ ਆ ਸੋ ਜੋਤ ਜੀ ਇੱਕ ਤਾਂ ਨੰਬਰ ਆਪਾਂ ਸ਼ੇਅਰ ਕਰ ਦਈਏ ਨਾਲ ਦੀ ਨਾਲ ਕਾਲਸ ਵੀ ਆਪਾਂ ਲੈਂਦੇ ਰਹਾਂਗੇ ਅਤੇ ਨਾਲ ਦੀ ਨਾਲ ਹੋਰ ਇਨਫੋਰਮੇਸ਼ਨ ਵੀ ਦੇ ਦਿਓ ਜਿਹੜੀ ਆਪਣੇ ਸਮਰ ਕੈਂਪ ਸਟਾਰਟ ਹੋਏ
1: ਸੋ ਆਪਾਂ ਸਮਰ ਕੈਂਪ ਸ਼ੁਰੂ ਕਰਨਾ July 6 ਨੂੰ ਸਾਡਾ ਸਮਰ ਕੈਂਪ ਸ਼ੁਰੂ ਹੋਣਾ ਸੋ ਜਿਹੜਾ ਸਾਡਾ ਮੇਨ ਪ੍ਰੋਗਰਾਮ ਹੁੰਦਾ ਆਪਣਾ ਮੇਨ ਪ੍ਰੋਗਰਾਮ 3 ਲੈਵਲ ਦਾ ਹੁੰਦਾ ਉਹਦੇ ਵਿੱਚ ਸਾਡੇ ਰਫਲੀ 48 ਮੂਵ ਹੁੰਦੇ ਨੇ 3 ਲੈਵਲ ਦੇ ਵਿੱਚ
0: ਜੀ
1: ਤੇ ਉਹ 3 ਲੈਵਲ ਯੂਜੀ ਆਪਾਂ 4 ਮਿੰਟ 'ਚ ਆਪਾਂ ਡਨ ਕਰਦੇ ਹਾਂ ਪਰ ਜਿਹੜਾ ਸਾਡਾ ਸਮਰ ਕੈਂਪ ਹੈ ਸਮਰ ਕੈਂਪ ਥੋੜ੍ਹਾ ਜਿਹਾ ਐਕਸੈਲਰੇਟਡ ਪ੍ਰੋਗਰਾਮ ਹੈ ਸੋ ਆਪਾਂ ਬੱਚਿਆਂ ਨੂੰ 3 ਦੇ 3 ਲੈਵਲ ਆਪਾਂ ਪੂਰੇ ਸਮਰ ਕੈਂਪ ਦੇ ਵਿੱਚ ਸਿਖਾ ਦਿੰਦੇ ਹਾਂ ਤੇ ਉਹ 2 ਮਹੀਨੇ ਦੇ ਵਿੱਚ ਵਿੱਚ ਸਾਡਾ ਟਾਰਗੇਟ ਹੁੰਦਾ ਹੈ ਕਿ 2 ਮਹੀਨੇ ਦੇ ਵਿੱਚ ਵਿੱਚ ਆਪਾਂ ਬੱਚੇ ਨੂੰ ਬਿਲਕੁਲ ਆਪਾਂ ਸਟੇਜ ਰੈਡੀ ਕਰ ਦਈਏ ਕਿ ਬੱਚਾ ਆਪਣੇ ਟੀਮਾਂ 'ਚ ਜਾ ਸਕਦਾ ਅਤੇ ਟੀਮਾਂ ਦੇ ਵਿੱਚ ਆਪਣੇ ਕੰਪੀਟ ਕਰ ਸਕਦਾ ਬੱਚੇ ਆਪਣੇ ਪਰਫੋਰਮੈਂਸ ਆਪਾਂ ਸਟੇਜ ਰੈਡੀ ਕਰ ਦਿੰਦੇ ਹਾਂ ਆਪਾਂ ਬੱਚੇ ਨੂੰ ਸੋ 2 ਮਹੀਨੇ ਦੇ ਵਿੱਚ ਵਿੱਚ ਆਪਾਂ 3 ਦੇ 3 ਲੈਵਲ ਆਪਾਂ ਕੰਪਲੀਟ ਕਰਦੇ ਹਾਂ ਨਾਲ ਦੇ ਨਾਲ ਆਪਾਂ ਛਿੱਕੇ ਖੁੰਡੇ ਜਿਹੜੇ ਪ੍ਰੋਪਸ ਹੁੰਦੇ ਨੇ ਆਪਾਂ ਉਹ ਸਿਖਾਉਂਦੇ ਹਾਂ ਅਤੇ ਆਪਾਂ ਬੱਚੇ ਨੂੰ ਬਿਲਕੁਲ ਸਟੇਜ ਰੈਡੀ ਕਰਕੇ ਆਪਾਂ ਟੀਮਾਂ 'ਚ ਲਾ ਕੇ ਆਪਾਂ ਪਰਫੋਰਮੈਂਸ ਕਰਾਉਂਦੇ ਹਾਂ ਬੱਚਿਆਂ ਦੇ ਕੰਪਟੀਸ਼ਨ ਵੀ ਨਾਲ ਦੀ ਨਾਲ ਆਪਾਂ ਕਰਾ ਦਿੰਦੇ ਹਾਂ ਅਤੇ ਸਾਡਾ ਇਹ ਟਾਰਗੇਟ ਕੀ ਹੈ 2 ਮਹੀਨੇ ਦੇ ਵਿੱਚ ਵਿੱਚ ਆਪਾਂ ਪੂਰਾ ਐਕਸੈਲਰੇਟਡ ਪ੍ਰੋਗਰਾਮ ਆਪਾਂ ਖਿੱਚ ਕੇ ਲਾਈਏ ਬੱਚਿਆਂ ਨੂੰ ਪੂਰਾ ਪਸੰਦ ਆਵੇ ਫਨ ਹੋਵੇ ਬੱਚਿਆਂ ਵਾਸਤੇ ਅਤੇ ਅਗੈਨ ਆਪਾਂ ਬੱਚਿਆਂ ਨੂੰ ਸਟੇਜ ਰੈਡੀ ਕਰਕੇ ਅਤੇ ਰਾਈਟ ਵੇ ਸਾਡੇ ਕੰਪਟੀਸ਼ਨ ਹੋਣਗੇ ਅਕਤੂਬਰ ਨਵੰਬਰ ਦੇ ਵਿੱਚ ਆਪਾਂ ਉਹ ਵੀ ਕਰਾ ਦੇਣਾ
0: ਕਿਆ ਬਾਤ ਹੈ ਸੋ ਦੋਸਤੋ ਨੰਬਰ
1: ਆਪਣਾ ਹੈਗਾ 647-507-7672 ਮੈਂ ਇੱਕ ਵਾਰੀ ਫੇਰ ਕਹਿ ਦਿੰਦਾ 647-507-7672
0: ਜੀ ਦੋਸਤੋ ਜੇ ਤੁਸੀਂ ਡਰਾਈਵ ਕਰਦੇ ਪਏ ਹੋ ਤੁਹਾਡੇ ਕੋਲ ਜਿਹੜਾ ਨੰਬਰ ਨੋਟ ਨਹੀਂ ਹੋਇਆ ਤੁਸੀਂ ਆਫਟਰ ਦਾ ਪ੍ਰੋਗਰਾਮ ਹੈ ਜਿਹੜਾ ਮੇਰੇ ਤੋਂ ਲੈ ਸਕਦੇ ਹੋ ਜਾਂ ਫਿਰ ਦਾ ਭੰਗੜਾ ਅਕੈਡਮੀ ਆ ਗੂਗਲ ਵੀ ਕਰ ਸਕਦੇ ਹੋ ਉੱਥੇ ਵੀ ਆ ਜਿਹੜਾ ਨੰਬਰ ਹੈ ਮੌਜੂਦ ਹੈ ਸੋ TBA ਦਾ ਭੰਗੜਾ ਅਕੈਡਮੀ ਦੇਖ ਲਓ ਨਾਮ ਹੈ ਜਿਹੜਾ ਕਿੰਨਾ ਤੁਸੀਂ ਆ ਜਿਹੜਾ ਚੁਣ ਕੇ ਆਇਆ ਹੈ ਦਾ ਭੰਗੜਾ ਅਕੈਡਮੀ ਕਿਆ ਬਾਤ ਹੈ ਸੋ ਤੁਸੀਂ ਆ ਜਿਹੜਾ ਦੋਨਾਂ ਵੀਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਵੱਡੀ ਟੀਮ ਹੈ ਤੁਸੀਂ ਜਾ ਕੇ ਜਿਹੜਾ ਦੇਖੋਗੇ ਤੁਸੀਂ ਕਹੋਗੇ ਵੀ ਬਾਕੀ ਆ ਜਿਹੜਾ ਸ਼ਮੀ ਨੇ ਸਹੀ ਗੱਲ ਕਹੀ ਸੀਗੀ ਅਸੀਂ ਆਪਣੇ ਬੱਚਿਆਂ ਨੂੰ ਇੱਕ ਸਹੀ ਅਕੈਡਮੀ ਦੇ ਵਿੱਚ ਲੈ ਕੇ ਆਇਆ ਅੱਜ ਕੱਲ੍ਹ ਅਕੈਡਮੀਆਂ ਬਹੁਤ ਨੇ ਆਪਾਂ ਕਿਸੇ ਨੂੰ ਬੁਰਾ ਨਹੀਂ ਕਹਿੰਦੇ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਮੇਰੀ ਇਹ ਸੋਚ ਹੈ ਵੀ ਇੱਕ ਵਧੀਆ ਅਕੈਡਮੀ ਉਹੀ ਹੈ ਜਿੱਥੇ ਭੰਗੜੇ ਦੇ ਨਾਲ ਨਾਲ ਕਰੈਕਟਰ ਬਿਲਡਿੰਗ ਹੈ ਜਿਹੜੀ ਬੱਚੇ ਦੇ ਅੰਦਰ ਕੌਨਫੀਡੈਂਸ ਬਿਲਡ ਹੈ ਜਿਹੜਾ ਹੋਣਾ ਚਾਹੀਦਾ ਅੱਜ ਕੱਲ੍ਹ ਦੇ ਬੱਚੇ ਆ ਜਿਹੜੇ ਜ਼ਿਆਦਾਤਰ ਉਹਨਾਂ ਦਾ ਸਕਰੀਨ ਟਾਈਮ ਹੈ ਇਹਨਾਂ ਚੀਜ਼ਾਂ ਤੋਂ ਫਿਜ਼ੀਕਲ ਐਕਟੀਵਿਟੀ ਤੋਂ ਬਹੁਤ ਦੂਰ ਹੋ ਗਏ ਨੇ ਸੋ ਦੋਸਤੋ ਇਹ ਮੌਕਾ ਇਹੀ ਮੌਕਾ ਹੁੰਦਾ ਗਰਮੀਆਂ ਦੀਆਂ ਛੁੱਟੀਆਂ ਇਹ ਜਿਹੜੀ ਸਮਰ ਵਕੇਸ਼ਨ ਹੈ ਵੀ ਬੱਚਿਆਂ ਨੂੰ ਆਪਣੇ ਫੋਕ ਦੇ ਨਾਲ ਆਪਣੇ ਕਲਚਰ ਦੇ ਨਾਲ ਆਪਣੇ ਸੱਭਿਆਚਾਰ ਦੇ ਨਾਲ ਜੋੜਿਆ ਜਾਵੇ 3645 ਜੀ ਸਵਾਗਤ ਹੈ ਜੀ ਜੀ
7: ਸ਼ਮੀ ਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ
0: ਸਤਿ ਸ੍ਰੀ ਅਕਾਲ
7: ਸ਼ਮੀ ਜੀ ਤੁਹਾਡਾ ਪ੍ਰੋਗਰਾਮ ਜਿੰਨੇ ਮਰਜ਼ੀ ਪ੍ਰੋਗਰਾਮ ਸੁਣ ਲਓ ਜਿਹੜੇ ਤੁਹਾਡੇ ਪ੍ਰੋਗਰਾਮ ਚ ਪੇਸ਼ੈਂਟ ਤੁਹਾਡੇ ਚ ਜਿਹੜੀ ਪੇਸ਼ੈਂਟ ਜਿਹੜੀ ਤੁਸੀਂ ਗੱਲਬਾਤ ਜਿਹੜੇ ਤੁਹਾਡੇ ਵਿਸ਼ੇ ਬਹੁਤ ਹੀ ਵਧੀਆ ਤੁਹਾਡਾ ਪ੍ਰੋਗਰਾਮ ਹੁੰਦਾ ਹਮੇਸ਼ਾ ਦੀ ਤਰ੍ਹਾਂ ਹਾਂ ਜੀ
0: ਥੈਂਕ ਯੂ ਭਾਜੀ ਸੋਹਣਾ ਸਮਾਂ
7: ਜਿਹੜੀ ਸਾਡੇ ਜੰਗ ਮੁੰਡ ਮੈਂ ਹਰਦੀਪ ਹਾਂ ਜੀ
0: ਹਾਂਜੀ ਹਾਂਜੀ ਹਰਦੀਪ ਭਾਜੀ ਤੁਹਾਡੀ ਆਵਾਜ਼ ਦਿਲ ਤੇ ਲਿਖੀ ਮੇਰੀ ਮੈਂ ਆਵਾਜ਼ ਤੇ ਪਹਿਚਾਣ ਲੈਂਦਾ ਤੁਹਾਨੂੰ
7: ਮੈਂ ਸ਼ਮੀ ਜੀ ਮੈਂ ਕਦੇ ਵੀ ਤੁਹਾਡਾ ਪ੍ਰੋਗਰਾਮ ਮਿਸ ਨਹੀਂ ਕੀਤਾ ਹਮੇਸ਼ਾ ਹੀ ਸੁਣਦਾ ਕਿਤੇ ਹੁਣ ਹੁਣ ਇੰਨੀਆਂ ਗੱਲਾਂ ਖੁੱਲਣ ਜਿਹੜਾ ਉਮਰ ਦੇ ਹਿਸਾਬ ਨਾਲ ਘੱਟ ਕਰੀ ਦੀਆਂ ਹਾਂਜੀ ਤੇ ਅਸੀਂ 72 ਚ ਇੱਥੇ ਆਏ ਸੀਗੇ ਜੀ ਜਦੋਂ ਪਹਿਲਾਂ ਵਿਆਹ ਬੂਹਾ ਤੇ ਇੰਨਾ ਇੱਥੇ ਜਿੱਦਾਂ ਬੈਂਕ ਆਪਣੇ ਕਮਿਊਨਿਟੀ ਸੈਂਟਰਾਂ ਚ ਵਿਆਹ ਹੁੰਦੇ ਸੀ ਪਹਿਲਾਂ ਹਾਂਜੀ ਬੈਂਕ ਹਾਲਤ ਬਾਅਦ ਚ ਬਣੇ ਇਹ ਤਾਂ ਪਹਿਲਾਂ ਨੌ ਨਿਸ਼ਾਨ ਨਹੀਂ ਹੁੰਦਾ ਸੀ ਜਦ ਅਸੀਂ ਕੋਈ ਕਮਿਊਨਿਟੀ ਸੈਂਟਰ ਹੋਵੇ ਜਾਂ ਏਦਾਂ ਉੱਥੇ ਵਿਆਹ ਬੂਹ ਹੁੰਦੇ ਸੀ ਮੇਜ਼ ਮੂੰਹ ਰੱਖ ਲੈਣੇ ਏਦਾਂ ਨਹੀਂ ਹੁੰਦਾ ਸੀ ਪਰ ਅਸੀਂ 78 ਵਿੱਚ ਮੇਰੇ ਖਿਆਲ 75-78 ਦੇ 80 ਤੋਂ ਪਹਿਲਾਂ ਕੰਗ ਜਿਹੜਾ AS ਕੰਗ ਹਾਂਜੀ ਉਹਦਾ ਗਾਣਾ ਆਇਆ ਗਿੱਧਿਆਂ ਦੀ ਰਾਣੀ ਨੀ ਗਿੱਧੇ ਵਿੱਚ ਆ ਹਾਂਜੀ ਉਹਦੇ ਬਾਅਦ ਜੀ ਭੰਗੜਾ ਸ਼ੁਰੂ ਹੋਇਆ ਵਿਆਹਾਂ ਦੇ ਵਿੱਚ ਵੀ ਪੈਣਾ ਹਾਂਜੀ ਉਸ ਗਾਣੇ ਤੋਂ ਬਾਅਦ ਇਹ ਤਾਂ ਲਗਾਤਾਰ ਜੀ ਫਿਰ ਕਿਤਾਰਾਂ ਬੰਨ ਲੈਣੀਆਂ ਇੱਕ ਇਹ ਫਿਰ ਗਾਣਾ ਇੱਕ ਇੰਗਲੈਂਡ ਦਾ ਮੁੰਡਾ ਹੁੰਦਾ ਸੀ ਉਹ ਤਾਂ ਭੰਗੜੇ ਦਾ ਨੀ ਗਾਣਾ ਸੀ ਪਿੱਛੇ ਹਟ ਜਾ ਮੈਂ ਕਹਿੰਦਾ ਹਾਲੇ ਵੀ ਜਿਹੜਾ ਵਿਆਹ ਆਉਂਦਾ ਉਹ ਜ਼ਰੂਰ ਗਾਣਾ ਆਉਂਦਾ ਪਿੱਛੇ ਹਟ ਜਾ ਸੋਹਣੀ ਏ ਸਾਡੀ ਰੇਲ ਗੱਡੀ ਆਈ
0: ਸਹੀ ਗੱਲ ਆ ਸਹੀ ਗੱਲ
7: ਉਹ ਜ਼ਰੂਰ ਵੱਜੂਗਾ ਜੀ ਹਰੇਕ ਥੈ ਦੇਖ ਲਿਓ ਭਾਵਾਂ ਤੇ ਆ ਮੈਂ ਹੁਣ ਇੱਕ ਗਾਣਾ ਸੁਣਦਾ ਸੀ ਤੂੰ ਕਾਹਦੀ ਪੰਜਾਬਣ ਜੇ ਤੈਨੂੰ
0: ਨਚਰਾਣੀ
7: ਹਾਂਜੀ ਇਹ ਸ਼ਮੀ ਜੀ ਇੱਕ ਮੇਲ ਵਾ ਜਿੱਦਾਂ ਗਿੱਧਾ ਨੱਚਣਾ ਤੇ ਭੰਗੜਾ ਹਾਂਜੀ ਇਹ ਤਿੰਨੇ ਚੀਜ਼ਾਂ ਮੈਂ ਕਹਿੰਦਾ ਲੱਗਦੀਆਂ ਇੱਕੋ ਜਿਹੀਆਂ ਹੀ ਆ ਹੈਗਾ ਇੱਕੋ ਜਿਹਾ ਹੀ ਆ ਚੀਜ਼ ਇਹ ਹਾਂਜੀ
0: ਜੀ ਜੀ
7: ਤੇ ਬਾਕੀ ਜਿਹੜੇ ਮੁੰਡਿਆਂ ਨੇ ਇਹ ਕੰਮ ਕਰ ਰਹੇ ਜੀ ਬਹੁਤ ਹੀ ਗੁੱਡ ਹੋਇਆ ਜੀ ਬਹੁਤ ਇੱਥੇ ਦਸ਼ਮੇਸ਼ ਗੁਰਦੁਆਰੇ ਕੋਲ ਪਹਿਲਾਂ ਹੁੰਦੇ ਸੀ ਭੰਗੜਾ ਸਿਖਾਲਦੇ ਉੱਥੇ ਵੀ ਅਸੀਂ ਜਾਂਦੇ ਹੁੰਦੇ ਸੀ ਉਹ ਵਿਆਹਾਂ ਤੇ ਵੀ ਜਾਂਦੇ ਹੁੰਦੇ ਸੀ ਆਮ ਵਿਆਹਾਂ ਤੇ ਜੋ ਮੁੰਡੇ ਕਰ ਰਹੇ ਬਹੁਤ ਸੋਹਣਾ ਕਰ ਰਹੇ ਜੀ ਫਿਰ ਬੜੀ ਖੁਸ਼ੀ ਦੀ ਗੱਲ ਆ ਜੀ ਓਕੇ ਜੀ
0: ਜੁਲਾਈ ਦੇ ਫਸਟ ਵੀਕ ਤੋਂ ਜਿਹੜੇ ਇਹ ਸਮਰ ਕੈਂਪ ਸਟਾਰਟ ਹੋ ਰਹੇ ਨੇ ਵਿਲੀਅਮ ਪਾਰਕਵੇ ਤੇ ਏਅਰਪੋਰਟ ਦੇ ਕੋਲ ਦਾ ਭੰਗੜਾ ਅਕੈਡਮੀ ਹੈ ਤੁਸੀਂ ਜਾ ਕੇ ਆਪ ਮਾਹੌਲ ਦੇਖਿਓ ਵੀ ਕਿਸ ਮਾਹੌਲ ਦੇ ਵਿੱਚ ਬੱਚੇ ਸਾਡੇ ਇਕੱਲਾ ਭੰਗੜਾ ਨਹੀਂ ਹੋਰ ਕਿੰਨੀਆਂ ਕੁਛ ਚੀਜ਼ਾਂ ਜਿਹੜੀਆਂ ਸਿੱਖਣਗੇ ਸੋ ਨੰਬਰ ਹੈ ਕੰਟੈਕਟ ਕਰਨ ਵਾਸਤੇ 647-507-7672 647-507-7672 7 76 72 ਤੇ ਆ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ ਭੰਗੜਾ ਅਕੈਡਮੀ ਦੇ ਨਾਲ। ਤੇ ਉੱਥੇ ਹੀ ਕੋਈ ਅਪਲਾਇੰਸਸ ਲੈਣੀ ਆ ਫਿਰ ਡ੍ਰੀਮ ਹੋਮ ਅਪਲਾਇੰਸਸ ਦੀ ਟੀਮ ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਬਹੁਤ ਵੱਡੇ ਪੱਧਰ ਤੇ ਆ ਜਿਹੜਾ ਤੁਹਾਨੂੰ ਡਿਸਕਾਊਂਟ ਮਿਲਦਾ ਜਦੋਂ ਵੀ ਤੁਸੀਂ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ਮੀ ਭੱਠਲ ਦਾ ਹਵਾਲਾ ਦਿੰਦੇ ਹੋ। 2915 ਅਰਜਨਟੀਆ ਰੋਡ ਮਿਸਾਗਾ ਵਿਖੇ ਇਹ ਵਾਕਿਆ ਨੇ। ਸੋ ਨੰਬਰ ਟੂ ਕਾਲ 905 805 3000 9058053000 ਤੇ ਉੱਥੇ ਟਰੱਕਾਂ ਟ੍ਰੇਲਾਂ ਦਾ ਕੋਈ ਵੀ ਕੰਮ ਕਰਾਉਣਾ ਤੇ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਦੋਸਤੋ ਸੰਪਰਕ ਕਰ ਸਕਦੇ ਹੋ। ਆਇਲ ਚੇਂਜ ਕਰਾਉਣਾ, ਵੈਲਡਿੰਗ ਦਾ, ਐਮਿਸ਼ਨ ਟੈਸਟ ਕਰਾਉਣਾ ਜਾਂ ਫਿਰ ਟਰਾਂਸਮਿਸ਼ਨ ਡੈਫ ਰੀਬਿਲਟ ਕਰਾਉਣਾ ਚਾਹੀਦਾ। ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ। ਸੋ ਤੁਸੀਂ ਇਹ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋ। ਪੀ ਐਮ ਇੰਸਪੈਕਸ਼ਨ ਹੈ ਜਿਹੜੀ ਟਰੱਕਾਂ ਦੀ ਉਹ ਫ੍ਰੀ ਆਫ ਕੋਸਟ ਕੀਤੀ ਜਾਂਦੀ ਹੈ। ਸੋ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਸਰਦਾਰ ਗੁਰਪ੍ਰੀਤ ਸਿੰਘ ਜੀ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਨੰਬਰ 5194009061 5194906061 ਦੇ ਉੱਤੇ ਪ੍ਰੋ ਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ। ਤੇ ਦੰਦਾਂ ਦੀ ਸਿਹਤ ਸੰਭਾਲ ਦਾ ਜੇ ਨਾਮ ਚੱਲਦਾ ਤਾਂ ਫਿਰ ਇੱਕੋ ਹੀ ਨਾਮ ਮੂੰਹ ਤੇ ਆਪੀ ਆ ਜਾਂਦਾ, ਸਮਾਈਲਸ ਔਨ ਵੀਲਸ ਦੇ ਬਲਵੀਰ ਸੋਹੀ ਜੀ, ਮੋਬਾਈਲ ਡੈਂਟਲ ਹਾਈਜੀਨ ਕੇਅਰ। ਸੋ ਤੁਸੀਂ ਆ ਜਿਹੜਾ ਸਿਰਫ ਇੱਕ ਕਾਲ ਅਪੁਆਇੰਟਮੈਂਟ ਬੁੱਕ ਕਰਨੀ ਹੈ, ਇਹਨਾਂ ਨੇ ਆਪਣਾ ਟਰੱਕ ਹੈ ਜਿਹੜਾ ਤੁਹਾਡੇ ਡਰਾਈਵ ਤੇ ਲਾ ਦੇਣਾ। ਸੋ ਇੱਕ ਇੱਕ ਕਰਕੇ ਸਾਰੇ ਪਰਿਵਾਰ ਦੀ ਆ ਜਿਹੜੀ ਦੰਦਾਂ ਦੀ ਕਲੀਨਿੰਗ, ਮਸੂੜਿਆਂ ਦੀ ਸਿਹਤ ਸੰਭਾਲ, ਬ੍ਰੇਸਿਸ ਹੈ ਜਿਹੜੇ ਬੱਚਿਆਂ ਦੇ ਪਵਾਉਣੇ ਹੈ, ਤਾਂ ਤੁਸੀਂ ਸਮਾਈਲਸ ਔਨ ਵੀਲਸ ਦੇ ਬਲਵੀਰ ਸੋਹੀ ਜੀ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ 6479690008 ਤੇ ਜਿਹੜਾ ਸੰਪਰਕ ਕਰ ਸਕਦੇ ਹੋ। 1661 ਜੀ ਸਵਾਗਤ ਹੈ ਜੀ।
8: ਭਾਜੀ
0: ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਲਖਵਿੰਦਰ ਭਾਜੀ, ਕਿੱਦਾਂ ਹਾਲ ਚਾਲ ਜੀ?
8: ਕੀ ਹਾਲ ਚਾਲ ਹੈ? ਮੈਂ ਐਪਰੀਸ਼ੀਏਟ ਕਰਨ ਵਾਸਤੇ ਹੀ ਆਇਆ। ਬਾਕੀ ਆ ਹਰਦੀਪ ਭਾਜੀ ਜਿਹੜੀ ਗੱਲ ਕਹਿ ਕੇ ਗਏ ਨਾ, ਮੈਨੂੰ ਵੀ ਇਹੀ ਗੱਲ ਦਾ ਪ੍ਰੋਗਰਾਮ ਤੁਹਾਡਾ ਵਾਕਈ ਸੁਣੇ ਤੋਂ ਬਗੈਰ ਨਾ ਸ਼ਾਂਤੀ ਨਹੀਂ ਆਉਂਦੀ ਭਾਜੀ।
0: ਕਿਆ ਬਾਤ ਹੈ, ਮੈਨੂੰ ਤੁਹਾਡੀਆਂ ਜਦ ਤੱਕ ਕੌਲਾਂ ਨਹੀਂ ਆਉਂਦੀਆਂ ਮੈਨੂੰ ਉਦੋਂ ਤੱਕ ਨਹੀਂ ਸ਼ਾਂਤੀ ਆਉਂਦੀ।
8: ਬੜਾ ਸਵੀਟ ਪ੍ਰੋਗਰਾਮ ਹੁੰਦਾ ਭਾਜੀ ਤੁਹਾਡੇ, ਤੁਹਾਡਾ ਸੱਚੀ ਗੱਲ ਹੈ। ਮੈਂ ਰੋਜ਼ ਹੀ ਤੁਹਾਨੂੰ ਮੈਸੇਜ ਵੀ ਆ ਜਾਂਦਾ ਮੇਰਾ, ਮੈਂ ਪ੍ਰੋਗਰਾਮ ਤੁਹਾਡਾ ਜ਼ਰੂਰ ਸੁਣਦਾ ਵਾਂ।
0: ਸਹੀ ਗੱਲ ਹੈ ਜੀ।
8: ਔਰ ਮੈਂ ਕਾਲਰ ਬਥੇਰੇ ਆ ਜਾਂਦੇ ਕਾਲਾ ਕਰਨ ਵਾਸਤੇ, ਪਰ ਇਹ ਚੀਜ਼ ਤਾਂ ਤੁਹਾਨੂੰ ਪਤਾ ਹੀ ਹੈ ਵੀ ਪ੍ਰੋਗਰਾਮ ਅਸੀਂ ਸੁਣਦੇ ਹਾਂ, ਜਦੋਂ ਮੈਸੇਜ ਚਲਾ ਗਿਆ ਇਹਦਾ ਮਤਲਬ ਸੁਣਦੇ ਹਾਂ ਪ੍ਰੋਗਰਾਮ।
0: ਬਿਲਕੁਲ ਬਿਲਕੁਲ ਭਾਜੀ।
8: ਸ਼ੰਮੀ ਭਾਜੀ ਤੁਸੀਂ ਅੱਜ ਨਾ ਭੰਗੜੇ ਦੀ ਜਿਹੜੀ ਗੱਲ ਛੇੜੀ ਹੈ, ਭੰਗੜਾ ਤੇ ਨਾ ਜਦੋਂ ਢੋਲ ਵੱਜਦਾ ਜਾਂ ਕੋਈ ਗਾਣਾ ਲੱਗਦਾ ਉਹ ਜਿਹਾ, ਤੇ ਬੰਦੇ ਦੀਆਂ ਧੱਕੇ ਨਾਲ ਹੀ ਫਿਰ ਲੱਤਾਂ ਦੇ ਵਿੱਚ ਆ ਜਾਂਦੀ ਜਾਣ। ਮੇਰੇ ਖਿਆਲ ਭੰਗੜੇ ਦੇ ਵਿੱਚ ਜਿਹੜਾ ਸਟੈਪ ਜਿਹੜਾ ਥੱਲੂ ਜੰਪ ਮਾਰ ਕੇ ਉੱਪਰ ਨੂੰ ਉੱਠਣਾ ਬਾਹਾਂ ਦੇ ਨਾਲ, ਉਹ ਮੈਨੂੰ ਲੱਗਦਾ ਸਾਰਿਆਂ ਨਾਲ ਔਖਾ ਜੰਪ ਆ ਸਾਰਿਆਂ ਨਾਲ।
0: ਅੱਛਾ, ਤੁਹਾਨੂੰ ਲੱਗਦਾ ਉਹ ਸਟੈਪ ਸਭ ਤੋਂ ਔਖਾ ਆ
8: ਜਿਹੜੀਆਂ ਥੱਲੇ ਬੈਠਕਾਂ ਮਾਰਨੀਆਂ ਨਾ ਭੰਗੜੇ ਦੀਆਂ? ਮੈਂ ਤੇ ਮੇਰਾ ਬ੍ਰਦਰ ਚੰਗੇ ਭਲੇ ਬੰਦੇ ਦੀ ਬੱਸ ਕਰਾ ਦਿੰਦੇ ਹਾਂ ਇਸ ਚੀਜ਼ ਦੇ ਵਿੱਚ।
0: ਕਿਆ ਬਾਤ ਹੈ, ਕਿਆ ਬਾਤ ਹੈ ਭਾਜੀ।
8: ਮੇਰੀ ਉਮਰ ਵਾਹ ਵਾਹ, ਪਰ ਮੈਂ ਇਹ ਚੀਜ਼ ਦਾ ਬਹੁਤ ਮਾਰਿਆ। ਮੈਂ ਕਾਫੀ ਜੇ ਕਿਤੇ ਕਦੇ ਇਕੱਠੇ ਹੋਏ ਨਾ ਤੇ ਫਿਰ ਇਹ ਕੰਮ ਜ਼ਰੂਰ ਚੱਲੂਗਾ
0: ਜੀ, ਜ਼ਰੂਰ ਜ਼ਰੂਰ ਚੱਲੂਗਾ ਜੀ।
8: ਸੱਚੀ ਗੱਲ ਹੈ, ਸਹੀ ਗੱਲ ਹੈ, ਮੇਰਾ ਬ੍ਰਦਰ ਤੇ ਕਿਸੇ ਨੂੰ ਨਹੀਂ ਲੰਘਣ ਦਿੰਦਾ ਅੱਗੇ ਇਸ ਚੀਜ਼ ਦੇ ਵਿੱਚ। ਸ਼ੰਮੀ ਭਾਜੀ ਤੁਸੀਂ ਤੇ ਮਾਸਟਰ ਹੋ ਭੰਗੜੇ ਦੇ, ਬਾਕੀ ਹੋਰ ਵੀ ਬੜੇ ਸਰੋਤੇ ਆਏ ਨੇ, ਮੈਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ੰਮੀ ਭਾਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ, ਤੁਹਾਡੀ ਪ੍ਰੋਗਰਾਮ ਦਾ ਇੰਨੀ ਵਧੀਆ ਪ੍ਰੋਗਰਾਮ ਹੈ ਤੁਹਾਡਾ, ਮੈਂ ਕੀ ਕਹਾਂ ਤੁਹਾਨੂੰ, ਬਸ
0: ਗੱਲਬਾਤ ਕਰਦੇ ਆ, ਤੁਹਾਨੂੰ ਜਾਗਰੂਕ ਕਰਦੇ ਆ, ਸੁਚੇਤ ਕਰਦੇ ਆ। ਸਿਰਫ ਇੱਕ ਫਰਾਈਡੇ ਵਾਲਾ ਦਿਨ ਆਪਾਂ ਰੱਖਦੇ ਆ ਵੀ ਜਿਹਦੇ ਉੱਤੇ ਗੀਤ ਸੰਗੀਤ ਹੋਵੇ, ਹੋਰ ਗੱਲਾਂ ਬਾਤਾਂ ਹੋਣ। ਅੱਛਾ, ਇੱਕ ਮੇਰਾ ਸਵਾਲ ਹੈ, ਉਸ ਤੋਂ ਬਾਅਦ ਮੈਂ ਵਾਪਸ ਆਊਂਗਾ, ਇੱਕ ਫਿਰ ਉਸ ਤੋਂ ਬਾਅਦ ਗੀਤ ਲਾਵਾਂਗੇ। ਇਹੋ ਜਿਹਾ ਕਿਹੜਾ ਗਿੱਧਾ ਆ ਜਿਹੜਾ ਮਰਦ ਪਾਉਂਦੇ ਨੇ? ਉਸ ਗਿੱਧੇ ਦਾ ਨਾਮ ਕੀ ਹੈ ਜਿਹਨੂੰ ਪੁਰਸ਼ ਪਾਉਂਦੇ ਨੇ ਜਾਂ ਮੇਲਸ ਪਾਉਂਦੇ ਨੇ? ਉੱਦਾਂ ਗਿੱਧਾ ਜਦੋਂ ਉਦੋਂ ਇਹੀ ਆ ਜਾਂਦਾ ਵੀ ਯਾਰ ਇਹ ਤਾਂ ਲੇਡੀਜ਼ ਦੀ ਗੱਲ ਹੈ, ਪਰ ਇੱਕ ਇਹੋ ਜਿਹਾ ਗਿੱਧਾ ਵੀ ਹੈ ਜਿਹਨੂੰ ਆ ਜਿਹੜੇ ਜੈਂਟਸ ਪਾਉਂਦੇ ਨੇ, ਮੈਨਸ ਪਾਉਂਦੇ ਨੇ, ਅਤੇ ਉਸ ਗਿੱਧੇ ਦਾ ਨਾਮ ਕੀ ਹੈ ਦੱਸਿਓ, ਜਿਹੜਾ ਜਿਹੜੇ ਭੰਗੜੇ ਦੀ ਜਾਣਕਾਰੀ ਰੱਖਦੇ ਨੇ। ਲੈਟਸੀ, ਲੋ ਜੀ ਇੱਕ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ।

0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਮੈਂ ਕਹਿੰਦਾ ਇੰਨੇ ਏਦਾਂ ਦੀ ਰੌਣਕ ਅੱਗੇ ਪਹਿਲਾਂ ਕਦੇ ਨਹੀਂ ਜੁੜੀ ਜਿਹੜੀ ਅੱਜ ਰੌਣਕ ਹੈ ਜਿਹੜੀ ਸਟੂਡੀਓ ਦੇ ਵਿੱਚ ਲੱਗੀ ਹੈ ਅਤੇ ਰੇਡੀਓ ਦੇ ਉੱਤੇ ਲੱਗੀ ਹੋਈ ਹੈ। ਅੱਛਾ, ਭੰਗੜੇ ਦੇ ਨਾਲ ਨਾਲ ਆਪਾਂ ਗੱਲ ਤਾਂ ਕਰ ਰਹੇ ਹਾਂ, ਪਰ ਇੱਕ ਜਿਹੜਾ ਮੈਂ ਪੱਖ ਹੈ ਜਿਹੜਾ ਉਹ ਭੁੱਲ ਗਿਆ, ਉਹ ਇਹ ਹੈ ਵੀ ਸਟੱਡੀ। ਕਈ ਵਾਰ ਹੁੰਦਾ ਨਾ ਵੀ ਭੰਗੜਾ ਕਰਦੇ ਪਏ ਹੋ, ਇਸ ਦੇ ਨਾਲ ਸਟੱਡੀਜ਼ ਕੀ ਹੈ? ਮੈਂ ਹੁਣ ਸਰੋਤਿਓ ਜਿਹੜਾ ਧਿਆਨ ਨਾਲ ਸੁਣਿਓ, ਦੋਨੇ ਜਿਹੜੇ ਇਹ ਨੌਜਵਾਨ ਹੈ ਕੀ ਕੁਛ ਹੈ ਜਿਹੜਾ ਪੜ੍ਹ ਚੁੱਕੇ ਨੇ, ਕੀ ਕੁਛ ਕਰ ਰਹੇ ਨੇ ਅਤੇ ਭੰਗੜਾ ਨਾਲ ਦੀ ਨਾਲ ਕਰ ਰਹੇ ਨੇ। ਹਾਂਜੀ, ਇਹ ਸਾਡੇ ਲਈ ਇੱਕ ਇੰਸਪੀਰੇਸ਼ਨ ਮੋਟੀਵੇਸ਼ਨਲ ਗੱਲ ਹੈ ਜੀ, ਜੋ ਤੁਸੀਂ ਤੁਹਾਡੇ ਤੋਂ ਸਟਾਰਟ ਕਰਦੇ
1: ਹੋ। ਹਾਂਜੀ, ਸੋ ਸਾਡਾ ਮੇਨ ਕੁਐਸਚਨ ਆਇਆ ਹੁੰਦਾ ਪੇਰੈਂਟਸ ਤੋਂ ਕਿ ਆਪਾਂ ਬੱਚਿਆਂ ਨੂੰ ਭੰਗੜਾ ਆਪਾਂ ਜ਼ਿਆਦਾ ਟਾਈਮ ਨਹੀਂ ਦੇਣਾ ਚਾਹੁੰਦੇ ਕਿਉਂਕਿ ਆਪਾਂ ਸਟੱਡੀ 'ਚ ਬਿਜ਼ੀ ਹਾਂ ਜਾਂ ਕੁਛ ਵੀ, ਹੈ ਨਾ, ਵਿੱਚ ਬਹੁਤ ਵੈਲਿਡ ਕੰਸਰਨ ਹੈ ਸਾਰਿਆਂ ਦਾ, ਕਿਉਂਕਿ ਮੇਰਾ ਵੀ ਆਹੀ ਕੰਸਰਨ ਹੈ ਜਦੋਂ ਆਪਾਂ ਟੀਮ ਕੋਈ ਤਿਆਰ ਕਰਦੇ ਹਾਂ ਆਪਾਂ ਕੰਪਟੀਸ਼ਨ ਦੇ ਕੁਛ, ਬਹੁਤ ਟਾਈਮ ਲੱਗਦਾ, ਬਹੁਤ ਟਾਈਮ ਸਪੈਂਡ ਕਰਨਾ ਚਾਹੀਦਾ। ਸੋ ਮੈਂ ਵੀ ਸੇਮ ਬੱਚਿਆਂ ਨੂੰ ਕਹਿੰਦਾ ਕਿ ਆਪਣਾ ਤੁਹਾਨੂੰ ਟਾਈਮ ਮੈਨੇਜਮੈਂਟ ਕਰਨਾ ਤੁਹਾਨੂੰ ਸਿੱਖਣਾ ਪੈਣਾ, ਕਿ ਆਪਾਂ ਭਾਵੇਂ ਆਪਣਾ ਸਟੱਡੀ 100% ਆਪਾਂ ਕਰਨਾ ਹੀ ਕਰਨਾ, ਛੱਡਣਾ ਨਹੀਂ, ਪਰ ਨਾਲ ਦੇ ਨਾਲ ਆਪਣੀ ਪ੍ਰੈਕਟਿਸ ਆ ਉਹ ਵੀ ਆਪਾਂ ਮੈਨੇਜ ਕਰਨਾ ਹੁੰਦਾ। ਸੋ ਉਹਦੇ ਵਿੱਚ ਇੱਕ ਐਗਜ਼ਾਮਪਲ, ਆਪਾਂ ਦੋਨੋਂ ਇੱਕ ਤਰ੍ਹਾਂ ਐਗਜ਼ਾਮਪਲ ਹਾਂ। ਸੋ ਮੈਂ ਭੰਗੜਾ ਮੈਂ ਕਦੇ ਨਹੀਂ ਛੱਡਿਆ। ਹੁਣ ਮੈਂ ਆਪਣੀ ਸਟੱਡੀ ਕੀਤੀ ਹਾਈ ਸਕੂਲ ਦੇ ਵਿੱਚ, ਆਪਣੀ ਅੰਡਰ ਗ੍ਰੈਜੂਏਟ ਆਪਣਾ ਕੰਪਿਊਟਰ ਸਾਇੰਸ ਦਾ ਕੋਰਸ ਕੀਤਾ ਸੀ ਅੰਡਰ ਗ੍ਰੈਜੂਏਟ, ਅਤੇ ਫਿਰ ਉਸ ਤੋਂ ਆਪਣੀ ਮਾਸਟਰਸ ਦੀ ਪੜ੍ਹਾਈ ਵੀ ਕੀਤੀ। ਉਹਦੇ ਵਿੱਚ ਮਾਸਟਰਸ ਦਾ ਪੜ੍ਹਾਈ ਸੀ ਉਹ ਵੀ ਭੰਗੜੇ ਦੇ ਰਿਲੇਟਡ ਹੀ ਬਣਿਆ, ਉਹ ਵੀ ਅਚਾਨਕ ਬਣ ਗਿਆ। ਮੈਂ ਐਕਚੁਅਲੀ ਇੱਕ ਰੋਬੋਟਿਕ ਢੋਲ ਬਣਾਇਆ, ਸੋ ਉਹ ਢੋਲ ਆਪ ਹੀ ਪਲੇ ਕਰਦਾ
0: ਬੱਲੇ,
1: ਅਤੇ ਉਹ ਅਗੇਨ ਭੰਗੜੇ ਤੋਂ ਸ਼ੌਂਕ ਕਰਕੇ ਬਣਿਆ, ਅਤੇ ਉਹ ਇੱਕ ਚੀਜ਼ ਕਰਕੇ ਮੇਰਾ ਇੱਕ ਤਰ੍ਹਾਂ ਐਕਡੈਮਿਕ ਦਾ ਨਾਮ ਬਣ ਗਿਆ ਉਹ ਵੀ ਭੰਗੜੇ ਦੇ ਵਿੱਚ, ਕਿਉਂਕਿ ਹੁਣ ਆਪਾਂ ਜਿੰਨੇ ਕੌਨਫੀਡੈਂਸ ਹੁੰਦੇ ਨੇ, ਮੈਂ ਹੁਣ ਕੈਲੀਫੋਰਨੀਆ ਹੋ ਗਿਆ ਪਿਛਲੇ ਹਫ਼ਤੇ, ਬਸ ਆਹੀ ਚੀਜ਼ ਪ੍ਰੈਜੈਂਟ ਕਰਨਾ ਸੀ। ਸੋ ਆਪਣੇ ਸਾਰੇ ਆਪਣੇ ਬਿਲਕੁਲ ਸਾਰਿਆਂ ਦੇ ਸਾਹਮਣੇ, ਜਿੰਨੇ ਆਪਣੇ ਬਾਕੀ ਦੇਸ਼ਾਂ ਦੇ ਲੋਕ ਹੈਗੇ ਨੇ ਉਹਦੇ ਸਾਰੇ ਸਾਹਮਣੇ, ਮੈਂ ਇੱਕ ਭੰਗੜਾ ਹੀ ਸੈੱਟ ਕਿਤ ਕਰਕੇ ਆਇਆ, ਇੱਕ ਢੋਲ ਦਾ ਇੱਕ ਰੋਬੋਟ ਦਿਖਾ ਕੇ ਆਇਆ।
0: ਪ੍ਰਾਊਡ ਆਫ ਯੂ।
1: ਹਾਂਜੀ, ਥੈਂਕ ਯੂ,
0: ਵੀ ਆਲ ਆਰ ਵੈਰੀ ਪ੍ਰਾਊਡ ਆਫ ਯੂ। ਦੇਖੋ ਦੋਸਤੋ, ਨਾਲ ਦੀ ਨਾਲ ਭੰਗੜੇ ਦੀ ਦੇਣ ਦੇਖੋ ਕਿੱਥੇ ਕਿੱਥੇ ਤੱਕ ਜਾਂਦੀ ਪਈ ਹੈ ਜੀ,
1: ਤੇ ਉਸ ਤੋਂ ਬਾਅਦ ਮੈਂ ਹੁਣ ਆਪਣੀ ਪੀਐਚਡੀ ਦੀ ਪੜ੍ਹਾਈ ਕਰਦਾ ਪਿਆ।
0: ਕੀ ਬਾਤ ਹੈ।
1: ਨਾਲ ਦੀ ਨਾਲ ਜਿੰਨੇ ਆਪਣੇ ਟੀਮ ਮੈਂਬਰ ਨੇ, ਮਨਵੀਰ ਨੂੰ ਮੈਂ ਆਪੇ ਚਾਹੁੰਦਾ ਕਿ ਉਹ ਆਪਣਾ ਦੱਸੇ, ਪਰ ਜਿਹੜੀ ਸਾਡੀ ਬਾਕੀ ਟੀਮ ਹੈ, ਬਾਕੀ ਟੀਮ ਸਾਡੀ ਹੈਗੀ ਇੱਕ ਅਰਮਾਨ ਸੋਤਾ ਹੈਗਾ, ਉਹ ਆਪਣਾ ਮਿਊਜ਼ਿਕ ਪ੍ਰੋਡਿਊਸਰ ਹੈ।
0: ਅੱਛਾ,
1: ਉਹ ਮਿਊਜ਼ਿਕ ਪ੍ਰੋਡਿਊਸ ਕਰਦਾ।
0: ਕੀ ਬਾਤ ਹੈ।
1: ਸਾਡੇ ਕੋਲ ਇੰਜੀਨੀਅਰ ਵੀ, ਉਹਨਾਂ ਨੇ ਮਕੈਨੀਕਲ ਇੰਜੀਨੀਅਰਿੰਗ ਆਪਣੀ ਕੰਪਲੀਟ ਕੀਤੀ ਹੈ।
0: ਓ ਵਾਲੇ।
1: ਸੋ ਇਦਾਂ ਦੇ ਸਾਡੀ ਪੂਰੀ ਟੀਮ ਦੇ ਵਿੱਚ ਇਦਾਂ ਪੜ੍ਹੇ ਲਿਖੇ ਨੇ, ਪਰ ਆਪਣਾ ਭੰਗੜਾ ਨਹੀਂ ਛੱਡਿਆ, ਆਪਣਾ ਟਾਈਮ ਮੈਨੇਜਮੈਂਟ ਕੀਤਾ। ਮੈਂ ਮਨਵੀਰ ਚਾਹੁੰਦਾ ਕਿ ਆਪਣਾ ਆਪ ਦੱਸੇ
0: ਜੀ, ਮਨਵੀਰ
1: ਕਿਹਦੀ ਵੀ ਸਟੋਰੀ
2: ਬੋਲ। ਹਾਂਜੀ ਹਾਂਜੀ ਹਾਂਜੀ, ਸੋ ਮੈਂ ਵੀ ਇੱਦਾਂ ਹਾਈ ਸਕੂਲ ਤੋਂ ਬਾਅਦ ਅੰਡਰ ਗ੍ਰੈਜੂਏਸ਼ਨ ਵੈਸਟਰਨ ਯੂਨੀਵਰਸਿਟੀ ਕੀਤੀ, ਐਂਡ ਦੈਨ ਹੁਣ ਮੈਂ ਮੈਡੀਕਲ ਸਕੂਲ 'ਚ ਹਾਂ।
0: ਕਿਆ ਬਾਤ।
2: ਅਤੇ ਉਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਯੂ ਨੋ ਆਪਣਾ ਉਹ ਲੱਗਦਾ ਵੀ ਮੈਡੀਕਲ ਸਕੂਲ ਲਈ ਵੀ ਬੱਚਾ ਪੜ੍ਹੀ ਜਾਵੇ ਪੜ੍ਹੀ ਜਾਵੇ, ਬਟ ਜਦੋਂ ਐਪਲੀਕੇਸ਼ਨ ਦਾ ਟਾਈਮ ਆਉਂਦਾ ਆ ਤਾਂ ਉਦੋਂ ਪਤਾ ਲੱਗਦਾ ਵੀ ਉਹ ਇਹ ਵੀ ਦੇਖਦੇ, ਪੜ੍ਹਾਈ ਤਾਂ ਜ਼ਰੂਰ ਦੇਖਦੇ ਆ, ਪਰ ਉਹਦੇ ਨਾਲ ਉਹ ਵੀ ਦੇਖਦੇ ਆ ਵੀ ਬੱਚਾ ਹੋਰ ਕੀ ਕਰ ਰਿਹਾ, ਵੀ ਕਮਿਊਨਿਟੀ ਦੀ ਇਨਵੋਲਵਮੈਂਟ ਕਿੱਦਾਂ ਆ, ਯੂ ਨੋ ਐਕਸਟਰਾ ਕਰਿਕੂਲਰਸ ਵਗੈਰਾ, ਉਹ ਸਾਰਾ ਕੁਛ ਦੇਖਦੇ ਆ। ਅਤੇ ਉਹਦੇ ਵਿੱਚ ਜੇ ਮੈਂ ਕਹਾਂ ਵੀ ਯੂ ਨੋ ਲਾਈਕ ਮੈਨੂੰ ਭੰਗੜੇ ਤੋਂ ਬਿਨਾਂ ਇਹ ਚੀਜ਼ ਮਿਲ ਜਾਂਦੀ, ਆਈ ਡੋਂਟ ਥਿੰਕ ਸੋ। ਜਿੰਨੀਆਂ ਚੀਜ਼ਾਂ ਮੈਨੂੰ ਭੰਗੜੇ ਨੇ ਲਾਈਕ ਅਕੈਡਮੀ ਉਹ ਕਮਿਊਨਿਟੀ ਨੇ ਦਿੱਤੀਆਂ, ਉਹ ਮੇਰੀ ਐਪਲੀਕੇਸ਼ਨ ਟਾਈਮ, ਮੇਰੇ ਮੈਡੀਕਲ ਸਕੂਲ ਦੀ ਜਰਨੀ ਦੇ ਵਿੱਚ ਬਹੁਤ ਕੰਮ ਆਈਆਂ।
0: ਕਿਆ ਬਾਤ ਹੈ।
2: ਇੱਕ ਛੋਟੀ ਜਿਹੀ ਐਗਜ਼ਾਮਪਲ, ਪਿਛਲੇ ਦੋ ਹਫ਼ਤੇ, ਆਈ ਥਿੰਕ ਦੋ ਹਫ਼ਤੇ ਹੋ ਗਏ, ਹਰਜੋਤ ਸਿਖਾਉਂਦਾ ਸੀ, ਇੱਕ ਛੋਟੇ ਬੱਚੇ, ਆਈ ਥਿੰਕ ਹਾਈ ਸਕੂਲ 'ਚ ਬੱਚੇ ਆ, ਤੇ ਉਹਨਾਂ ਨੂੰ ਉਦਾਂ ਹੀ ਅਚਾਨਕ ਉਹਨਾਂ ਦੇ ਪੇਰੈਂਟਸ ਨੇ ਪੁੱਛ ਲਿਆ ਹਰਜੋਤ ਨੂੰ ਵੀ ਯੂ ਨੋ ਕੋਈ ਮੈਡੀਕਲ ਸਕੂਲ 'ਚ ਕੋਈ ਤੁਹਾਡੇ ਜਾਣ ਦਾ ਕੋਈ ਹੈਗਾ ਤਾਂ ਸਾਨੂੰ ਕੋਈ ਜਾਣਕਾਰੀ ਦੇ ਦਿਓ। ਹਰਜੋਤ ਦਾ ਮੈਨੂੰ ਉਸ ਲਈ ਫੋਨ ਆਇਆ, ਤੇ ਮੈਂ ਅਕੈਡਮੀ ਦੇ ਕੋਲ ਲੰਘਦਾ ਸੀਗਾ ਤੇ ਮੈਂ ਆ ਗਿਆ, ਤੇ ਆਈ ਥਿੰਕ ਮੈਂ ਉਹਨਾਂ ਦੇ ਪੇਰੈਂਟਸ ਦੇ ਨਾਲ ਆਈ ਥਿੰਕ ਹਾਫ ਐਨ ਆਵਰ ਜਾਂ 1 hour ਗੱਲ ਕੀਤੀ, ਤੇ ਯੂ ਨੋ ਜਿੰਨੀ ਵੀ ਮੈਂ ਇਨਫੋਰਮੇਸ਼ਨ ਦੇ ਸਕਦਾ ਸੀ ਦਿੱਤੀ।
0: ਕਿਆ ਬਾਤ ਹੈ, ਬਹੁਤ ਖੂਬ।
2: ਸੋ ਯਾ, ਅਕੈਡਮੀ ਦੇ ਨਾਲ ਜੁੜਨਾ ਕਲਾ ਇਹ ਨਹੀਂ ਵੀ ਤੁਸੀਂ ਭੰਗੜਾ ਸਿੱਖੋਗੇ
0: ਜੀ,
2: ਜਿੰਨੇ ਸਾਡੇ ਯੂਥ ਲੀਡ ਕਰ ਰਹੇ, ਅਸੀਂ ਜਿੰਨੀ ਵੀ ਭੰਗੜੇ ਲਾਈਫ ਤੋਂ ਬਾਹਰ ਵੀ ਜਿੰਨੀ ਹੈਲਪ ਕਰ ਸਕਦੇ ਅਸੀਂ ਜ਼ਰੂਰ
0: ਕਰਦੇ ਹਾਂ। ਸੋ ਦੋਸਤੋ, 6475076772 6475076772 6475077672 ਭੰਗੜਾ ਅਕੈਡਮੀ ਨੂੰ ਹੈ ਜਿਹੜਾ, ਤੁਸੀਂ ਆਪ ਵੀ ਅਤੇ ਆਪਣੇ ਬੱਚਿਆਂ ਨੂੰ ਜੁਆਇਨ ਕਰ ਸਕਦੇ ਹੋ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵਾਰ ਆਪਾਂ ਫਿਰ ਇੱਦਾਂ ਦਾ ਸੈਸ਼ਨ ਹੈ ਜਿਹੜਾ ਜ਼ਰੂਰ ਲਾਵਾਂਗੇ, ਬਹੁਤ ਮਜ਼ਾ ਆਇਆ। ਸੋ ਦੋਸਤੋ, ਮਾਫੀ ਚਾਹਾਂਗਾ ਕਾਲ ਸੇਅਰ 'ਤੇ ਨਹੀਂ ਕਰ ਸਕਿਆ, ਇਹ ਸੀਗਾ ਅੱਜ ਦਾ ਪ੍ਰੋਗਰਾਮ। ਹੈਵ ਏ ਵੈਰੀ

ਸਤਿਗੁਰੂ ਹੋਏ ਦਿਆਲ ਤੇ ਸਰਦਾ ਪੂਰੀ ਹੈ। ਸਤਿਗੁਰੂ ਹੋਏ ਦਿਆਲ ਨਾ ਕਬ ਹੂੰ ਝੂਰੀ ਹੈ। ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ। ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ।

ਕਲਪੁਰਖ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਹਾਂ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਸ਼ਾਮ, ਖੂਬਸੂਰਤ ਸਵੇਰ ਅਤੇ ਚੜ੍ਹਦੀ ਕਲਾ ਵਾਲੀ ਸਵੇਰ, ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ।

ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਜੁੜ ਚੁੱਕੇ ਹਾਂ ਜੀ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਕੀ ਹਾਲ ਚਾਲ ਹੈ ਠੀਕ ਠਾਕ ਹੋ ਸਵੇਰ ਦੀਆਂ ਖੂਬਸੂਰਤ ਸੂਰਜ ਦੀਆਂ ਕਿਰਨਾਂ ਦੇ ਨਾਲ ਖੂਬਸੂਰਤ ਰੇਡੀਓ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਸਾਡੇ ਨਾਲ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰੀ ਜੀ ਵੀ ਜੁੜ ਚੁੱਕੇ ਨੇ ਸੋ ਗੱਲਾਂਬਾਤਾਂ ਕਰਾਂਗੇ ਸਟੂਡੀਓ ਘੜੀ ਦੇ ਮੁਤਾਬਕ 7:03 ਹੋ ਚੁੱਕੇ ਆ ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8 ਤੱਕ ਬਣਿਆ ਰਹਿਣਾ ਸੋ 905-673-3337 ਸਟੂਡੀਓ ਇੱਕ ਨੰਬਰ 905-673-3337

0: क्या बात है जी। सो सत श्रीकाल सारे ने कोल, फिर नमस्कार आदाब और स्वागत करते हैं रमेश हुशियारपुर दा पंजाब दीआं तरकालां ते सुबह दी कैनेडा दी सजरी सवेर वालों सत श्री अकाल जी आया नूं पंजाबी लहर दा। रमेश जी की हाल चाल? रमेश जी सत श्री अकाल, तुसीं मैनूं सुन पा रहे हो? रमेश जी तक आई थिंक साड़ी आवाज़ पहुँच नहीं रही। रमेश जी तुसी प्लीज़ राबता करो, साड़े नाल तुसी कनैक्टड हो पर थोड़ी आवाज़ साड़े तक पहुँच नहीं, आई थिंक थोड़ा माइक अनम्यूट करना पैना। सो 905-673-3337 905-673-3337 आप तद तक एक मैसेज लै लीए। प्रोग्राम के इस हिस्से को स्पोंसर कर रहे हैं जी नानक रेनोवेशन।
1: ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਿਲਕੁਲ ਜੀ, ਇੱਕ ਵਾਰ ਫਿਰ ਸਵਾਗਤ ਹੈ ਪੰਜਾਬੀ ਲਹਿਰਾਂ ਦੇ ਵਿੱਚ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ ਔਰ ਮੇਰੇ ਨਾਲ ਸਟੂਡੀਓ ਵਿੱਚ ਜੁੜ ਚੁੱਕੇ ਨੇ ਰਮੇਸ਼ ਹੁਸ਼ਿਆਰਪੁਰੀ ਜੀ। ਸੋ ਦੇਖਦੇ ਹਾਂ ਕਿ ਰਮੇਸ਼ ਜੀ ਤੱਕ ਸਾਡੀ ਆਵਾਜ਼ ਪਹੁੰਚ ਪਾ ਰਹੀ ਹੈ ਜਾਂ ਨਹੀਂ। ਤਦ ਤੱਕ ਅਸੀਂ ਦੱਸ ਦਈਏ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ ਜੀ ਮੱਲੀ ਟੈਂਟ ਸਰਵਿਸ। ਟੈਂਟ ਦੀਆਂ ਸੇਵਾਵਾਂ ਦੇ ਲੈਣ ਦੇ ਲਈ ਔਰ ਆਊਟਡੋਰ ਦਾ ਕੋਈ ਵੀ ਈਵੈਂਟ ਹੋਵੇ, ਤੁਸੀਂ ਸਭ ਜਾਣਦੇ ਹੋ ਕਿ ਆਊਟਡੋਰ ਕਿਤੇ ਵੀ ਕੋਈ ਵਧੀਆ ਟੈਂਟ ਲੱਗਿਆ ਨਾ, ਫਿਰ ਉਹ ਮੱਲੀ ਟੈਂਟ ਸਰਵਿਸ ਦਾ ਹੋਣਾ। ਸੋ ਮੱਲੀ ਟੈਂਟ ਸਰਵਿਸ 647-999-2569 6479-992569 ਮੱਲੀ ਟੈਂਟ ਸਰਵਿਸ। ਦੇਖ ਰਹੇ ਹਾਂ ਕਿ ਸਾਡਾ ਰਾਬਤਾ ਹੁਸ਼ਿਆਰਪੁਰ ਜੀ ਨਾਲ ਅਜੇ ਤੱਕ ਟੁੱਟ ਗਿਆ। 905-673-3337 9056733337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ।

0: ਜਦ ਤੱਕ ਸਾਡੇ ਨਾਲ ਰਮੇਸ਼ ਜੀ ਜੁੜ ਚੁੱਕੇ ਨੇ, ਜੁੜ ਚੁੱਕੇ ਨੇ ਜੀ ਰਮੇਸ਼ ਜੀ। ਫਿਰ ਰਮੇਸ਼ ਜੀ ਹੁਣ ਤੁਸੀਂ ਸਾਨੂੰ ਸੁਣ ਪਾ ਰਹੇ ਹੋ? ਸਤਿ ਸ਼੍ਰੀ ਅਕਾਲ ਰਮੇਸ਼ ਜੀ, ਤੁਹਾਡਾ ਸਵਾਗਤ ਹੈ ਸਟੂਡੀਓ ਦੇ ਵਿੱਚ। ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਤਾਂ ਪਲੀਜ਼ ਸਾਨੂੰ ਹੁੰਗਾਰਾ ਦਿਓ 905-673-3337। ਰਮੇਸ਼ ਜੀ ਸਤਿ ਸ਼੍ਰੀ ਅਕਾਲ। ਰਮੇਸ਼ ਜੀ ਜਿਸ ਤਰ੍ਹਾਂ ਤੁਸੀਂ ਸਾਨੂੰ ਸੁਣ ਪਾ ਰਹੇ ਹੋ ਤਾਂ ਪਲੀਜ਼ ਸਾਨੂੰ ਹੁੰਗਾਰਾ ਦਿਓ, ਸਾਡੇ ਤੱਕ ਤੁਹਾਡੀ ਆਵਾਜ਼ ਨਹੀਂ ਪਹੁੰਚ ਰਹੀ। 905-673-3337 ਜੀ ਜੀ ਸਰ
1: ਜੀ, ਮਾਫੀ ਪਹਿਲਾਂ ਤਾਂ, ਕਿਉਂਕਿ ਮੈਂ ਆਵਾਜ਼ ਤੁਹਾਡੀ ਸੁਣ ਪਾ ਰਿਹਾ ਸੀ ਤੇ ਮੈਨੂੰ ਇਹ ਪਤਾ ਸੀ ਮੇਰੀ ਆਵਾਜ਼ ਤੁਹਾਡੇ ਤੱਕ ਨਹੀਂ ਪਹੁੰਚ ਰਹੀ, ਸੋ ਪਹਿਲਾਂ ਮਾਫੀ ਹੈ। ਸੋ ਧੰਨਵਾਦ ਤੁਹਾਡਾ ਸਾਰਿਆਂ ਦਾ, ਬਹੁਤ ਬਹੁਤ ਤੁਸੀਂ ਇੰਤਜ਼ਾਰ ਕੀਤਾ ਤੇ ਮੇਰੀ ਬੇਨਤੀ ਹੈ ਅੱਜ ਦਾ ਜਿਹੜਾ ਅਗਲਾ ਪ੍ਰੋਗਰਾਮ ਆਪਾਂ ਜਿਹੜਾ ਗੱਲਾਂ ਬਾਤਾਂ ਦਾ ਖਬਰਾਂ ਦਾ ਸ਼ੁਰੂ
0: ਜੀ। ਬਿਲਕੁਲ ਜੀ, ਆਲਮੋਸਟ ਸਟੂਡੀਓ ਦੀ ਘੜੀ ਦੇ ਮੁਤਾਬਕ 7:06 ਹੋ ਚੁੱਕੇ ਆ ਅਤੇ ਇੱਕ ਘੰਟਾ ਆਪਣੀ ਸਾਂਝ ਬਣੀ ਰਹਿਣੀ ਹੈ। ਸਾਰੇ ਸਰੋਤਿਆਂ ਨੂੰ ਦੱਸ ਦਿਓ ਸਟੂਡੀਓ ਦੇਖੋ ਇੱਕ ਨੰਬਰ ਆ 905-673-3337। ਅਤੇ ਪਹਿਲੀ ਖਬਰ ਵੱਲ ਚੱਲਦੇ ਹਾਂ, ਉਸ ਤੋਂ ਬਾਅਦ ਮੋਨਾ ਮਹਿੰਗੀ ਜੀ ਜੁੜ ਚੁੱਕੇ ਨੇ ਸਾਡੇ ਪ੍ਰਾਊਡ ਸਪੋਂਸਰ, ਉਹਨਾਂ ਨਾਲ ਗੱਲਬਾਤ ਕਰਾਂਗੇ। ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕੱਲ੍ਹ ਵੈਸੇ ਤਾਂ ਸਫਾਈ ਦਿੱਤੀ ਸੀ, ਪਰ ਹੁਣ ਕਿਹੜੀ ਸਫਾਈ ਦਿੱਤੀ ਆ? ਬੇਅਦਬੀ ਦੇ ਜਿਹੜੇ ਗੰਭੀਰ ਦੋਸ਼ ਲੱਗੇ ਸੀਗੇ ਉਹਨਾਂ ਦੇ ਉੱਪਰ ਹੁਣ ਲਗਾਤਾਰ ਸਫਾਈਆਂ ਆ ਰਹੀਆਂ ਨੇ ਜੀ, ਅਤੇ ਸਬੂਤ ਵੀ ਆ ਰਹੇ ਨੇ ਰੋਜ਼ ਨਵੇਂ ਸਬੂਤ, ਨਵੀਆਂ ਗੱਲਾਂ, ਨਵੀਆਂ ਕਹਾਣੀਆਂ, ਅਤੇ ਇਹ ਸਾਰੀ ਕੀ ਖਬਰ ਹੈ ਜੀ?
1: ਸੰਤੋਖ ਸਾਹਿਬ, ਗੱਲ ਇਸ ਤਰ੍ਹਾਂ ਆ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ
0: ਤੁਹਾਡੀ ਆਵਾਜ਼ ਫਿਰ ਬਿਲਕੁਲ ਬੰਦ ਹੋ ਗਈ ਹੈ ਜੀ, ਤੁਸੀਂ ਮਾਈਕ ਆਪਣਾ ਚੈੱਕ ਕਰੋਗੇ ਰਮੇਸ਼ ਜੀ? ਰਮੇਸ਼ ਜੀ ਤੁਹਾਡੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ, ਸਰੋਤਿਆਂ ਤੱਕ ਆਈ ਥਿੰਕ ਪਹੁੰਚ ਰਹੀ ਜਾਂ ਨਹੀਂ, ਤੁਸੀਂ ਸਰੋਤੇ ਕਾਲ ਕਰਕੇ ਸਾਨੂੰ ਦੱਸ ਸਕਦੇ ਹੋ ਕਿ ਰਮੇਸ਼ ਜੀ ਦੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ? ਕਿਉਂਕਿ ਮੇਰੇ ਤੱਕ ਆਵਾਜ਼ ਪਹੁੰਚਦੀ ਪਹੁੰਚਦੀ ਬੰਦ ਹੋ ਗਈ ਜੀ। 1052 ਸਤਿ ਸ਼੍ਰੀ ਅਕਾਲ ਜੀ, ਤੁਸੀਂ ਰਮੇਸ਼ ਜੀ ਨੂੰ ਸੁਣ ਪਾ ਰਹੇ ਹੋ? 1052 ਸਤਿ ਸ਼੍ਰੀ ਅਕਾਲ ਜੀ, ਤੁਸੀਂ ਰਮੇਸ਼ ਜੀ ਨੂੰ ਸੁਣ ਪਾ ਰਹੇ ਹੋ ਜੀ? ਓਕੇ, ਐਨੀਵੇ ਮੈਂ ਤੁਹਾਨੂੰ ਵੀ ਨਹੀਂ ਸੁਣ ਪਾ ਰਿਹਾ। ਸੋ 905-673-3337 ਅੱਜ ਬਈ 3-4 ਮਿੰਟ ਆਪਣੇ ਓਵਰ ਹੋ ਚੁੱਕੇ ਆ ਜੀ। ਰਮੇਸ਼ ਜੀ ਰਾਬਤਾ ਤੁਹਾਡਾ ਸਾਡਾ ਫੇਰ ਜੁੜ ਗਿਆ ਜੀ, ਅਤੇ ਕੋਸ਼ਿਸ਼ ਕਰਦੇ ਹਾਂ ਇਸ ਵਾਰ ਤੁਹਾਡੀ ਆਵਾਜ਼ ਸਾਡੇ ਵੱਲ ਕ੍ਰਿਸਟਲ ਕਲੀਅਰ ਆਊਗੀ। ਤੁਸੀਂ ਸੁਣ ਪਾ ਰਹੇ ਹੋ ਜੀ? ਨੌ ਸੌ ਪੰਜ ਛੇ ਸੌ ਤਿਹੱਤਰ ਤੇਤੀ ਸੈਂਤੀ ਬਹੁਤ ਸਾਰੀਆਂ ਖਬਰਾਂ ਨੇ ਪੰਜਾਬ ਤੋਂ, ਅੱਜ ਅਹਿਮ ਖਬਰਾਂ ਆ ਅਤੇ ਅੱਜ ਅਹਿਮ ਖਬਰਾਂ ਦੇ ਵਿੱਚ ਰੁਕਾਵਟ ਆ ਰਹੀ ਹੈ, ਕਦੇ ਨਾ ਕਦੇ ਹੋ ਜਾਂਦਾ ਹੈ ਟੈਕਨੀਕਲ ਇਸ਼ੂਜ਼। ਸੋ ਜੁੜੇ ਰਹੋ ਪੰਜਾਬੀ ਲਹਿਰਾਂ ਦੇ ਨਾਲ। ਸੋ ਰਮੇਸ਼ ਜੀ ਸਾਡੇ ਨਾਲ ਜਲਦੀ ਜੁੜਨਗੇ, ਉਹ ਜਲਦੀ ਗੱਲਾਂ ਬਾਤਾਂ ਕਰਾਂਗੇ। 905-673-3337 ਤਦ ਤੱਕ ਮੋਨਾ ਮਹਿੰਗੀ ਜੀ ਹੁਣਾਂ ਦਾ ਆਪਾਂ ਮੈਸੇਜ ਓਨਰ ਕਰ ਦਈਏ।
2: ਓ ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
4: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-9 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509,
7: ਔਰ ਵਿਜ਼ਿਟ insuranceforyou.ca।
0: ਸੋ ਬਿਲਕੁਲ ਜੀ, ਇੱਕ ਵਾਰ ਫਿਰ ਸਵਾਗਤ ਹੈ ਸਾਰਿਆਂ ਦਾ ਪੰਜਾਬੀ ਲਹਿਰਾਂ ਦੇ ਵਿੱਚ, ਔਰ ਰਮੇਸ਼ ਜੀ ਸਾਡੇ ਨਾਲ ਜੁੜ ਚੁੱਕੇ ਨੇ, ਆਵਾਜ਼ ਵੀ ਹੁਣ ਤਕਰੀਬਨ ਮੈਨੂੰ ਲੱਗਦਾ ਕਿ ਸਾਫ਼ ਆਊਗੀ। ਰਮੇਸ਼ ਜੀ ਭਗਵੰਤ ਮਾਨ ਸਾਹਿਬ ਦੀ ਸਫਾਈ ਦੇ ਦੋਸ਼ਾਂ 'ਤੇ ਗੱਲਬਾਤ ਕਰ ਰਹੇ ਸੀ ਕਿ ਫਿਰ ਸਫਾਈ ਆਈ ਆ, ਸੋ ਜੀ ਇਸ ਬਾਰੇ ਕੀ ਕਹਿਣਾ ਚਾਹੋਗੇ?
1: ਦੇਖੋ ਗੱਲ ਇਸ ਤਰ੍ਹਾਂ ਆ, ਜਿਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਸੀਂ ਪਿਛਲੇ ਕਈ ਦਿਨਾਂ ਤੋਂ ਇੱਕ ਵੀਡੀਓ ਨਾਲ ਜੋੜ ਕੇ ਖਬਰਾਂ ਦੇ ਰੂਪ ਵਿੱਚ ਜਾਂ ਹੋਰ ਵੱਖ ਵੱਖ ਢੰਗਾਂ ਨਾਲ ਚਰਚਾ ਕਰ ਰਹੇ ਹਾਂ, ਇਕੱਲੇ ਅਸੀਂ ਨਹੀਂ, ਪੰਜਾਬ ਦਾ ਮੇਰੇ ਨੂੰ ਲੱਗਦਾ ਕਿ ਕੋਈ ਐਸਾ ਮੀਡੀਆ ਅਦਾਰਾ ਨਹੀਂ ਹੋਣਾ, ਕੋਈ ਸੋਸ਼ਲ ਮੀਡੀਆ ਪਲੇਟਫਾਰਮ ਨਹੀਂ ਹੋਣਾ ਜਿੱਥੇ ਭਗਵੰਤ ਮਾਨ ਦੀ ਉਸ ਵੀਡੀਓ ਨੂੰ ਲੈ ਕੇ ਚਰਚੇ ਨਾ ਹੋਏ ਹੋਣ। ਕਿਉਂਕਿ ਉਹ ਵੀਡੀਓ ਕੇਵਲ ਇੱਕ ਸੋਸ਼ਲ ਮੀਡੀਆ ਤੱਕ ਸੀਮਤ ਨਹੀਂ ਰਹੀ, ਜਾਂਚ ਪ੍ਰਣਾਲੀਆਂ ਦਾ ਹਿੱਸਾ ਬਣ ਕੇ ਜਾਂਚ ਦੇ ਤੱਥ ਸਾਹਮਣੇ ਆਏ। ਹਾਲਾਂਕਿ ਇਹ ਸਭ ਤੋਂ ਮਾੜੀ ਚੀਜ਼ ਇਹ ਹੈ ਕਿ ਉਹ ਤੱਥ ਹੀ ਆਪੋ ਆਹਮੋ ਸਾਹਮਣੇ ਹੋ ਗਏ। ਇੱਕ ਧਿਰ ਕੁਛ ਕਹਿੰਦੀ, ਦੂਜੀ ਧਿਰ ਕੁਛ ਕਹਿੰਦੀ, ਤੀਜੇ ਦਿਨ ਪਹਿਲੀ ਧਿਰ ਕੁਛ ਕਹਿੰਦੀ ਤੇ ਚੌਥੇ ਦਿਨ ਪਹਿਲੀ ਧਿਰ ਕੁਛ ਕਹਿੰਦੀ ਹੈ। ਰੱਬ ਸੰਧੂ ਜੀ, ਪੰਜਾਬ ਦੇ ਮੁੱਖ ਮੰਤਰੀ ਤੇ ਸਾਫ਼ ਤੌਰ ਤੇ ਪਹਿਲਾਂ ਉਹਨੂੰ AI ਦੱਸ ਚੁੱਕੇ ਆ, ਫਿਰ ਕਹਿੰਦੇ ਮੈਂ ਨੀ, ਤੇ ਤੀਜੀ ਵਾਰ ਕਹਿੰਦੇ ਕਿ ਨਹੀਂ ਭਾਈ ਤੁਸੀਂ ਧਿਆਨ ਨਾਲ ਵੇਖੋ, ਉਹ ਤੇ ਕਿਸੇ ਨੇ ਮਾਸਕ ਚਾੜਿਆ ਆ, ਕਿਸੇ ਕੋਈ ਨਕਾਬਪੋਸ਼ ਹੈ ਮੈਨੂੰ ਬਦਨਾਮ ਕਰਨ ਦੇ ਲਈ। ਹੁਣ ਜਿਸ ਵਿਅਕਤੀ ਦਾ ਪੰਜਾਬ ਦੇ ਮੁੱਖ ਮੰਤਰੀ ਨੇ ਜ਼ਿਕਰ ਕੀਤਾ, ਜਗਮਨ ਸਮਰਾ, ਹਾਲਾਂਕਿ ਜਗਮਨ ਸਮਰਾ ਆਪਣੇ ਆਪ 'ਚ ਕੋਈ ਅਸੀਂ ਵਧੀਆ ਵਿਅਕਤੀ ਨਹੀਂ ਆਖ ਸਕਦੇ, ਪੰਜਾਬ ਦਾ ਭਾਰਤ ਦਾ ਵਧੀਆ ਤੇ ਕਦੀ ਵੀ ਨਹੀਂ ਆਖ ਸਕਦੇ, ਇੱਥੋਂ ਦਾ ਤੇ ਭਗੌੜਾ ਆ, ਲੱਖਾਂ ਰੁਪਏ ਠੱਗ ਕੇ, ਲੱਖਾਂ ਰੁਪਏ ਖਰਚ ਕੇ, ਪ੍ਰਸ਼ਾਸਨ ਜੇਲ੍ਹ ਤੇ ਪੁਲਿਸ ਦੇ ਅਫਸਰਾਂ ਦੇ ਨਾਲ ਡਾਕਟਰਾਂ ਨਾਲ ਰਲ ਕੇ ਇੱਥੋਂ ਫਰਾਰ ਹੋ ਗਿਆ, ਜੇਲ੍ਹ 'ਚੋਂ ਹਸਪਤਾਲ ਇਲਾਜ ਕਰਾਉਣ ਜਾਂਦਾ ਤੇ ਇਲਾਜ ਕਰਾਉਂਦਾ ਕਰਾਉਂਦਾ ਆਖਦੇ ਕਿ ਨੇਪਾਲ ਦੇ ਰਸਤੇ ਵਿਦੇਸ਼ ਦੌੜ ਗਿਆ ਤੇ ਅੱਜ ਤੱਕ ਹੱਥ ਨਹੀਂ ਆਇਆ। ਹੁਣ ਜਗਮਨ ਸਮਰਾ ਦੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਕਦੇ ਵਾਹਵੇ ਵਾਹਵਾ ਯਾਰੀ ਰਹੀ, ਕਦੇ ਅੱਜ ਤੇ ਚਲੋ ਨਹੀਂ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਸਫਾਈ ਇਹ ਦੇ ਦਿੱਤੀ ਹੈ ਪ੍ਰਭ ਸੰਧੂ ਜੀ ਕਿ ਉਹਨਾਂ ਦੀ ਵੀਡੀਓ ਉਹਨਾਂ ਦੀ ਹੈ ਹੀ ਨਹੀਂ, ਉਹ ਆਪ ਹੀ ਹੈ ਨਹੀਂ ਗਏ, ਉਹ ਤੇ ਕੋਈ ਬਹਿਰੂਪੀ ਆਇਆ। ਹੁਣ ਜਗਮਨ ਸਮਰਾ ਕਹਿੰਦਾ ਕਿ ਨਾ ਜੀ ਨਾ, ਇਹ ਮਾਸਕ ਨਹੀਂ ਹੈ। ਔਰ ਉਹਨਾਂ ਨੇ ਜਿਹੜਾ ਆਪਣਾ ਲੌਜਿਕ ਦਿੱਤਾ, ਮੈਂ ਬੀਤੇ ਕੱਲ੍ਹ ਹੀ ਉਹ ਤਰਕ ਦਿੱਤਾ ਸੀ ਕਿ ਕਿੱਦਾਂ ਦੀਆਂ ਗੱਲਾਂ ਕਰਦੇ ਹੈ। ਜਿਸ ਜਾਂਚ ਪ੍ਰਣਾਲੀ ਨੇ ਸਭ ਤੋਂ ਪਹਿਲਾਂ ਜਾਂਚ ਕੀਤੀ, ਜਦੋਂ ਅਕਾਲ ਤਖ਼ਤ ਸਾਹਿਬ ਨੇ ਜਾਂਚ ਕਰਾਈ, ਜਦੋਂ ਇਹ ਪਰਖਿਆ ਗਿਆ ਕਿ ਇਹ AI ਨਹੀਂ ਹੈ, ਪ੍ਰਭ ਸੰਧੂ ਜੀ, ਉਹ ਐ ਨਹੀਂ ਹੈ ਕਿ ਜਦੋਂ ਆਪਾਂ ਪਰਖ ਲਈ ਭੇਜਦੇ ਹਾਂ ਤੇ ਬੰਦਾ ਸਾਹਮਣੇ ਵਾਲਾ ਇਹ ਕਹਿ ਦਿੰਦਾ ਜੀ ਇਹ AI ਹੈਗੀ ਜਾਂ ਨਹੀਂ ਹੈਗੀ। ਉਹਦੇ ਵਿਸ਼ੇਸ਼ ਢੰਗ ਤਰੀਕੇ ਆ, ਉਹ ਕੋਈ ਹਵਾ ਚੋਂ ਫੈਸਲਾ ਨਹੀਂ ਦਿੱਤਾ ਜਾਂਦਾ, ਬੜੇ ਵੱਖ ਵੱਖ ਐਂਗਲਾਂ ਤੋਂ ਉਹਦੀ ਜਾਂਚ ਕਰਕੇ ਉਹਦਾ ਸਿੱਟਾ ਕੱਢਿਆ ਜਾਂਦਾ। ਪਹਿਲਾਂ ਤੇ ਸਵਾਲ ਜਗਮਨ ਸਮਰਾ ਨੇ ਉਹੀ ਖੜਾ ਕੀਤਾ ਕਿ AI ਦੀ ਜਾਂਚ ਕਰਨ ਵਾਲਿਆਂ ਨੂੰ ਪੁਸ਼ਟੀ ਨਹੀਂ ਹੋਈ ਕਿ ਆਹ ਵਿਅਕਤੀ ਨੇ ਤੇ ਮਾਸਕ ਪਹਿਨੇ ਆ, ਜਦੋਂ ਹੋਰ ਨਿੱਕੇ ਨਿੱਕੇ ਬਿੰਦੂਆਂ ਨੂੰ ਧਿਆਨ ਚ ਰੱਖਿਆ ਤੇ ਉਸ ਵੇਲੇ ਕੀ ਮਾਸਕ ਨਹੀਂ। ਦੂਜਾ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਤੰਜ ਕੱਸਿਆ ਕਿ ਜਿਹੜੀ ਲੈਬੋਰਟਰੀ ਤੋਂ ਤੁਸੀਂ ਜਾਂਚ ਕਰਾ ਕੇ ਕਿਹਾ ਕਿ ਭਾਈ ਇਹ ਤੇ ਬਹਿਰੂਪੀ ਆਇਆ, ਇਹਦਾ ਤਾਂ ਕੱਦ ਕਾਟ ਨੀ ਮੇਲ ਖਾਂਦਾ, ਇਹਦਾ ਤਾਂ ਫਲਾਨੀ ਚੀਜ਼ ਨੀ ਮੇਲ ਖਾਂਦੀ, ਉਹਨੂੰ ਆ ਨੀ ਦੱਸਿਆ ਕਿ ਆ ਗਲੇ ਦੇ ਵਿੱਚੋਂ ਮਾਸ ਉੱਭਰਦਾ ਏ ਤੇ ਮਾਸਕ ਹੈ। ਕਹਿੰਦੇ ਤੁਸੀਂ ਕੀ ਪਖੰਡ ਫੜਿਆ, ਤੀਜੇ ਦਿਨ ਕੁਛ ਤੇ ਚੌਥੇ ਦਿਨ ਕੁਛ ਕਹਿ ਰਹੇ ਹੋ। ਮੈਂ ਬੀਤੇ ਕੱਲ ਹੀ ਕਿਹਾ ਸੀ ਕਿ ਭੰਬਲ ਭੂਸਿਆਂ ਚ ਪੈ ਗਏ, ਹੁਣ ਨੀ ਪਤਾ ਕਿੱਥੇ ਨਿਬੇੜਾ ਹੋਣਾ। ਹੁਣ ਤੇ ਇੱਕ ਦੂਜੇ ਨੂੰ, ਪਰੰਤੂ ਸਭ ਤੋਂ ਜਿਹੜੀ ਦੁੱਖ ਵਾਲੀ ਗੱਲ ਹੈ ਕਿ ਇਹਦੇ ਵਿੱਚ ਅਕਾਲ ਤਖ਼ਤ ਸਾਹਿਬ ਆ ਗਿਆ ਇਸ ਵਾਰ। ਪ੍ਰਭ ਸੰਧੂ ਜੀ, ਜਿੱਥੇ ਸਭ ਤੋਂ ਵੱਡਾ ਦਰਦ ਆ, ਜਿੱਥੇ ਮੈਂ ਨਿੱਜੀ ਤੌਰ ਤੇ ਮਹਿਸੂਸ ਕਰਦਾ, ਕਿਉਂਕਿ ਇਹਨਾਂ ਨੇ ਤੇ ਰੋਜ਼ ਇੱਥੇ ਤੇ ਮੰਨਦੇ ਹੀ ਨਹੀਂ। ਪੰਜਾਬ ਦੀ ਜਿਹੜੀ ਮੌਕੇ ਦੀ ਸਰਕਾਰ, ਉਹ ਆਪਣੀ ਗੱਲ ਨਾ ਮੰਨੇ, ਪਿਛਲੀਆਂ ਆਪਣੀਆਂ ਨਾ ਮੰਨਣ, ਇੱਕ ਦੂਜੇ ਨੂੰ ਕਹੀ ਜਾਂਦੀਆਂ, ਕਹਿਣ ਭਾਈ ਅਸੀਂ ਵੀ ਆਦੀ ਹੋ ਗਏ। ਪਰੰਤੂ ਇਸ ਵਾਰ ਦੁੱਖ ਇਸ ਗੱਲ ਦਾ ਕਿ ਵਿੱਚ ਅਕਾਲ ਤਖ਼ਤ ਸਾਹਿਬ ਹਿੱਸਾ ਬਣ ਗਿਆ ਜਾਂ ਬਣਾ ਲਿਆ ਜੀ। ਹੁਣ ਜਿਹੜੀ ਨਵੀਂ ਚੀਜ਼ ਅੱਜ ਹੋਰ ਸਾਹਮਣੇ ਆ ਗਈ, ਉਹ ਜਿਹੜਾ ਜਗਮਨ ਸਮਰਾ, ਹਾਲਾਂਕਿ ਮੈਂ ਪਹਿਲਾਂ ਕਿਹਾ ਸੀ ਜੇ ਅਸੀਂ ਕਹੀਏ ਬੜਾ ਪਾਏਦਾਰ ਵਿਅਕਤੀ ਆ, ਆਪਾਂ ਨੂੰ ਤੇ ਲੱਗਦਾ ਨੀ ਭਾਈ। ਉਹ ਕਹਿੰਦਾ ਜੀ ਇਹ ਤੇ ਸਵਾਤੀ ਮਾਲੀਵਾਲ ਨੇ ਵੀਡੀਓ ਭੇਜੀਆਂ ਸੀ ਜਾਂ ਵਾਇਰਲ ਕੀਤੀਆਂ, ਸਵਾਤੀ ਮਾਲੀਵਾਲ ਨੂੰ ਵੇਚ ਲਿਆ ਆ, ਅੱਜ ਤੱਕ ਨੀ ਅਸੀਂ ਸੁਣਿਆ ਸੀ। ਹੁਣ ਸਵਾਤੀ ਮਾਲੀਵਾਲ ਕਿੱਥੋਂ ਆ ਕੀ, ਜਗਮਨ ਸਮਰਾ ਕਦੇ ਕੁਛ, ਫਲਾਨੇ ਹੋਟਲ ਚ ਬਣੀ ਹੈ। ਸੋ ਇਸ ਕਰਕੇ ਕੁੱਲ ਮਿਲਾ ਕੇ ਗੱਲ ਇਹ ਆ ਪ੍ਰਭ ਸੰਧੂ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਸਫਾਈਆਂ ਦੇ ਰਹੇ ਆ, ਪੰਜਾਬ ਦੇ ਮੁੱਖ ਮੰਤਰੀ ਆਪਣੀ ਪੂਰੀ ਤਾਕਤ ਵਰਤ ਕੇ ਆਪਣੇ ਵੱਡੇ ਵੱਡੇ ਇਕੱਠ ਕਰ ਰਹੇ ਆ ਤਾਂ ਜੋ ਕਿ ਸੁਨੇਹਾ ਇਹ ਭੇਜਿਆ ਜਾ ਸਕੇ ਕਿ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਵੀ ਉਹਨਾਂ ਦੇ ਸਿਆਸੀ ਕੱਦ ਨੂੰ ਭੋਰਾ ਵੀ ਫਰਕ ਨਹੀਂ ਪਾ ਸਕਿਆ। ਉਹ ਸੁਨੇਹਾ ਆਪਣੀ ਹਾਈ ਕਮਾਂਡ ਨੂੰ ਵੀ ਦੇ ਰਹੇ ਆ ਕਿ ਮੈਂ ਅੱਜ ਵੀ ਵੱਡਾ ਲੀਡਰ ਹਾਂ, ਤੇ ਉਹ ਲੋਕਾਂ ਨੂੰ ਵੀ ਦੇ ਰਹੇ ਆ ਕਿ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਨਾਲ ਉਹਨਾਂ ਨੂੰ ਫਰਕ ਕੋਈ ਨਹੀਂ ਹੈ। ਸੋ ਉਹ ਆਪਣੇ ਮਿਸ਼ਨ ਵਿੱਚ ਲਗਾਤਾਰ ਡਟੇ ਹੋਏ ਆ, ਲੋਕਾਂ 'ਚ ਜਾ ਰਹੇ ਆ, ਠੋਕ ਕੇ ਇਸ ਵੀਡੀਓ ਦਾ, ਇਸ ਚੀਜ਼ ਦਾ ਸਿਆਸਤ ਨਾਲ ਜੋੜ ਕੇ, ਅਕਾਲੀ ਦਲ ਦੇ ਨਾਲ ਜੋੜ ਕੇ ਵਿਰੋਧ ਕਰ ਰਹੇ ਆ। ਤੇ ਦੂਜੇ ਪਾਸੇ ਇਹ ਵਿਵਾਦ ਲਗਾਤਾਰ ਅਜੇ ਜਿਉਂਦਾ ਜਾਗਦਾ ਹੈ। ਬਾਕੀ ਅੱਜ 26 ਤਰੀਕ ਹੈ, 27 ਤੇ 28 ਦਾ ਦਿਨ ਵਿਚਾਲੇ ਹੈ, 29 ਤਰੀਕ ਨੂੰ ਬਹੁਤ ਸਾਰੇ ਵਿਧਾਇਕਾਂ ਨੇ ਅਕਾਲ ਤਖ਼ਤ ਸਾਹਿਬ ਪੇਸ਼ ਹੋਣਾ ਹੈ, ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਵੀ ਸੁਭਾਵਕ ਹੈ ਹੋਣਗੇ, ਹਾਲਾਂਕਿ ਉਹਨਾਂ ਨੇ ਅਜੇ ਕਿਹਾ ਨਹੀਂ ਮੂੰਹੋਂ, ਪਰੰਤੂ ਮੈਨੂੰ ਲੱਗਦਾ ਹੋਣਗੇ। ਉਧਰ ਨੂੰ ਵੇਖਦੇ ਕਿ ਇਸ ਘਟਨਾਕ੍ਰਮ 'ਚ ਕੀ ਕੋਈ ਨਵਾਂ ਮੋੜ ਆਉਂਦਾ ਜਾਂ ਨਹੀਂ ਆਉਂਦਾ।
0: ਜੀ ਬਿਲਕੁਲ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਬਹੁਤ ਸਾਰੀਆਂ ਕਾਲਸ ਨੇ, ਸਭ ਤੋਂ ਪਹਿਲਾਂ ਦੱਸੀ ਕਿ ਤੁਸੀਂ ਫੁੱਲਾਂ ਦੇ ਸੋਹਣੇ ਸ਼ਹਿਰ ਕੈਲਡਨ ਦੀ ਖਬਰ ਦਈਏ, ਗਿੱਲ ਫਾਰਮ 'ਤੇ ਤੁਸੀਂ ਗੇੜਾ ਲਾ ਕੇ ਆਉਣਾ ਆ, ਇਸ ਖੂਬਸੂਰਤ ਵੀਕਐਂਡ ਦੇ ਉੱਪਰ। ਲੌਂਗ ਵੀਕਐਂਡ ਆ ਬਾਈ, ਕਈਆਂ ਦਾ ਤਾਂ ਲੌਂਗ ਵੀਕਐਂਡ ਹੋਣਾ ਆ ਕਿਉਂਕਿ ਕੈਨੇਡਾ ਡੇ ਆ ਰਿਹਾ ਆ। ਤੋ ਤੁਸੀਂ ਆਪਣੇ ਬੈਕਯਾਰਡ ਦੇ ਵਿੱਚ, ਤੁਸੀਂ ਆਪਣੇ ਫਾਰਮ ਹਾਊਸ ਦੇ ਵਿੱਚ ਮੌਸਮੀ ਸਬਜ਼ੀਆਂ ਦੀ ਪਨੀਰੀ ਲੈ ਕੇ ਆਉਣੀ ਆ, ਜਾਂ ਤੁਸੀਂ ਚੱਕੀ ਆਟਾ ਲੈ ਕੇ ਆਉਣਾ ਫਰੈਸ਼, ਅਤੇ ਨਾਲ ਦੀ ਨਾਲ ਫਰੈਸ਼ ਸਬਜ਼ੀਆਂ ਵੀ ਚੱਕ ਲਿਆਇਓ ਸਿੱਧੀਆਂ ਫਾਰਮ ਦੇ ਵਿੱਚੋਂ ਤੋੜ ਕੇ, ਫਰੈਸ਼ ਫਰੈਸ਼ ਸਬਜ਼ੀਆਂ ਹਾਈਜੀਨਿਕ ਵਾਲੀਆਂ। ਅਤੇ ਤੁਸੀਂ ਗਿੱਲ ਫਾਰਮ 'ਤੇ ਗੇੜਾ ਲਾ ਕੇ ਹੋ, ਡਿਕਸੀ ਅਤੇ ਕਿੰਗ ਸਟਰੀਟ 'ਤੇ ਲੋਕੇਟਡ ਆ, ਕੈਲੇਡਨ ਸ਼ਹਿਰ ਦੇ ਵਿੱਚ ਗਿੱਲ ਫਾਰਮ ਲਾ ਕੇ ਆਓ, ਗੇੜਾ ਵੇਖਿਓ। ਤੁਹਾਡੀ ਸਟ੍ਰੈਸ, ਐਂਗਜ਼ਾਇਟੀ, ਡਿਪਰੈਸ਼ਨ ਸਾਰਾ ਉੱਥੇ ਹੀ ਛੱਡ ਆਓਗੇ ਤੁਸੀਂ। ਉੱਥੇ ਜਾ ਕੇ ਲੱਗਣਾ ਕਿ ਜਿਵੇਂ ਪੰਜਾਬ ਦੇ ਲਹਿਲਹਾਉਂਦੇ ਖੇਤਾਂ ਦੇ ਵਿੱਚ ਤੁਸੀਂ ਆ ਗਏ ਹੋਵੋਗੇ। ਸੋ 416-898-8778, 416-898-8778 ਗਿੱਲ ਫਾਰਮ 'ਤੇ ਸਾਡੀ ਕਾਲ ਲੱਗ ਚੁੱਕੀ ਹੈ ਜੀ। ਮੋਨਾ ਮਹਿੰਗੀ ਜਨਾ ਇੰਸ਼ੋਰੈਂਸ ਫੋਰ ਯੂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ, ਅਤੇ ਅਵੇਅਰਨੈਸ ਦਾ ਮੈਸੇਜ ਤੁਹਾਨੂੰ ਰੋਜ਼ ਦੇਈਦਾ ਆ। ਸੋ ਮੋਨਾ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸਵਾਗਤ ਕਰਦੇ ਹਾਂ। ਮੋਨਾ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਜੀ?
6: ਬਹੁਤ ਵਧੀਆ ਪ੍ਰਭ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ, ਰਮੇਸ਼ ਜੀ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
0: ਗੁੱਡ ਮਾਰਨਿੰਗ ਜੀ। ਆਪਾਂ ਮੋਨਾ ਜੀ, ਜਦੋਂ ਬਹੁਤ ਸਾਰੀਆਂ ਇੰਸ਼ੋਰੈਂਸ ਦੀ, ਮੈਂ ਇੰਸ਼ੋਰੈਂਸ ਕਾਰਡ ਤੇ ਅਵੇਅਰਨੈਸ ਜ਼ਿਆਦਾ ਕਹਿਣਾ ਹੁੰਦਾ, ਜਦੋਂ ਆਪਾਂ ਲਾਈਫ ਇੰਸ਼ੋਰੈਂਸ ਕਹੀਦਾ ਕਿ ਕ੍ਰਿਟੀਕਲ ਇਲਨੈਸ ਤੁਸੀਂ ਲੈ ਕੇ ਰੱਖੋ, ਡਿਸਐਬਿਲਟੀ ਵੀ ਜ਼ਰੂਰ ਲੈ ਕੇ ਰੱਖੋ, ਕਿ ਪਤਾ ਨਹੀਂ ਲੱਗਦਾ ਕਿ ਜੇ ਸੈਲਫ ਇੰਪਲਾਈਡ ਹੋ ਤਾਂ ਇਹ ਇੰਸ਼ੋਰੈਂਸ ਆ। ਮੈਨੂੰ ਲੱਗਦਾ ਕਿ ਸੈਲਫ ਇੰਪਲਾਈਡ ਨੂੰ ਤਾਂ ਇਹ ਜ਼ਰੂਰੀ ਹੈ ਹੀ ਹੈ, ਮਤਲਬ ਜੇ ਤੁਹਾਡੀ ਕੰਮ ਵੱਲੋਂ ਵੀ ਕੋਈ ਇੰਸ਼ੋਰੈਂਸ ਆ ਤਾਂ ਵੀ ਤੁਸੀਂ ਇਹ ਸੈਕਿੰਡ ਆਪਸ਼ਨ ਜ਼ਰੂਰ ਰੱਖੋ ਤੁਹਾਡੇ ਕੋਲੇ, ਕਿਉਂਕਿ ਮੈਨੂੰ ਲੱਗਦਾ ਕਿ ਕੁਛ ਕੁ ਇੰਸ਼ੋਰੈਂਸ ਆ ਤੁਹਾਨੂੰ ਜੇ ਕੰਮ ਵੱਲੋਂ ਆ ਜਾਂ ਗੌਰਮੈਂਟਸ ਜਿਹੜੀਆਂ ਇੰਸ਼ੋਰੈਂਸ ਦਿੰਦੀਆਂ ਉਹ ਤਾਂ ਇੱਕ ਲਿਮਿਟਡ ਅਤੇ ਸਰਟਨ ਜੀਆਂ ਹੁੰਦੀਆਂ ਆ, ਉਹਦੇ ਵਿੱਚ ਬਹੁਤ ਸਾਰੀਆਂ, ਪਰ ਜੇ ਤੁਸੀਂ ਆਪਣੀ ਪਾਲਿਸੀ ਲਈ ਹੋਈ ਹੈ ਤੁਸੀਂ ਉਹਨੂੰ ਕਸਟਮ ਡਿਜ਼ਾਈਨ ਕਰ ਸਕਦੇ ਹੋ।
6: ਬਿਲਕੁਲ ਠੀਕ ਹੈ ਪ੍ਰਭ ਜੀ, ਕਿਉਂਕਿ ਜਦੋਂ ਵੀ ਤੁਹਾਨੂੰ ਜੋਬ ਤੋਂ ਕੋਈ ਕਵਰੇਜ ਹੁੰਦੀ ਹੈ, ਜੋਬ ਤੋਂ ਇੰਸ਼ੋਰੈਂਸ ਪਾਲਿਸੀਜ਼ ਹੁੰਦੀਆਂ ਨੇ, ਪਰਸਨ ਦੇ ਮਾਈਂਡ ਦੇ ਵਿੱਚ ਇਹੀ ਰਹਿੰਦਾ ਕਿ ਸਾਡੇ ਕੋਲ ਇੰਸ਼ੋਰੈਂਸ ਹੈਗੀ ਹੈ, ਸ਼ਾਇਦ ਸਾਨੂੰ ਪਰਸਨਲ ਇੰਸ਼ੋਰੈਂਸ ਦੀ ਜ਼ਰੂਰਤ ਨਹੀਂ ਪੈਣੀ। ਪਰ ਜਦੋਂ ਬੈਠ ਕੇ ਉਹਨਾਂ ਦੇ ਨਾਲ ਡਿਸਕਸ ਕਰਦੇ ਹੈਗੇ ਆ ਤਾਂ ਹੀ ਫਾਈਂਡ ਆਊਟ ਹੁੰਦਾ ਕਿ ਜਿਹੜੇ ਵੀ ਉਹਨਾਂ ਦੇ ਗਰੁੱਪ ਪਲਾਨ ਜੋਬ ਦੇ ਵੱਲੋਂ ਚੱਲੇ ਆ ਰਹੇ ਹੁੰਦੇ ਨੇ, ਸੋ ਉਹਦੇ ਵਿੱਚ ਜਸਟ ਡਰੱਗ ਐਂਡ ਡੈਂਟਲ ਦੀ ਕਵਰੇਜ ਹੁੰਦੀ ਹੈ, ਮਤਲਬ ਕਿ ਮੈਡੀਕੇਸ਼ਨ ਜਾਂ ਫਿਜ਼ੀਓਥੈਰੇਪੀ ਜਾਂ ਡੈਂਟਲ ਦੇ ਰਿਲੇਟਿਡ ਕਵਰੇਜ ਹੁੰਦੀ ਹੈਗੀ ਹੈ, ਜਾਂ ਫਿਰ ਜੇ ਉਹਨਾਂ ਦੇ ਕੋਲ ਲਾਈਫ ਇੰਸ਼ੋਰੈਂਸ ਹੁੰਦੀ ਵੀ ਹੈ ਤਾਂ ਉਹ 1 ਈਅਰ ਦੀ ਸੈਲਰੀ ਨੂੰ ਕਵਰ ਕਰਦੇ ਆ ਓਨਲੀ। ਕਹਿ ਲਓ ਕਿ ਜੇ ਕੋਈ ਪਰਸਨ 50,000 ਜਾਂ 100,000 ਦੀ ਐਨੁਅਲ ਇਨਕਮ ਹੈਗੀ ਹੈ, ਸਾਲ ਦੀ ਇਨਕਮ ਹੈਗੀ ਹੈ, ਤਾਂ ਉਨੀ ਅਮਾਊਂਟ ਦੀ ਹੀ ਉਹਨਾਂ ਦੇ ਕੋਲ ਲਾਈਫ ਇੰਸ਼ੋਰੈਂਸ ਹੁੰਦੀ ਗਰੁੱਪ ਪਲਾਨ ਦੇ ਵੱਲੋਂ। ਹੁਣ ਜੇ ਦੂਜੇ ਪਾਸੇ ਅਸੀਂ ਦੇਖੀਏ ਕਿ ਸਾਡੀਆਂ ਜਿਹੜੀਆਂ ਮੋਰਗੇਜਿਸ ਹੈ, ਲਾਇਬਿਲਟੀਜ਼ ਹੈ, 500,000, 1,000,000 ਪਲੱਸ ਇਸ ਟਾਈਮ ਦੇ ਲਾਇਬਿਲਟੀਜ਼ ਹਰ ਇੱਕ ਪਰਸਨ ਦੇ ਉੱਤੇ ਨੇ, ਤੇ ਜੇ ਆਪਣੀ ਲਾਈਫ ਇੰਸ਼ੋਰੈਂਸ 50,000 ਦੀ ਜਾਂ 1,00,000 ਦੀ ਹੋਵੇ, ਮੈਨੂੰ ਲੱਗਦਾ ਦੈਟਸ ਨੋਟ ਵਰਥ, ਕਿਉਂਕਿ ਅਸੀਂ ਬਹੁਤ ਜ਼ਿਆਦਾ ਅੰਡਰ ਇੰਸ਼ੋਰਡ ਹੈਗੇ ਆ। ਐਂਡ ਦੂਜੀ ਸਭ ਨਾਲੋਂ ਵੱਡੀ ਚੀਜ਼ ਇਹ ਹੈਗੀ ਆ ਕਿ ਕੈਨੇਡਾ ਦੇ ਵਿੱਚ ਅਕਸਰ ਆਪਾਂ ਦੇਖਦੇ ਹਾਂ ਕਿ ਆਮ ਹੀ ਆਪਾਂ ਜੋਬਸ ਦੇ ਵਿੱਚ ਚੇਂਜਿਸ ਕਰ ਲੈਂਦੇ ਹਾਂ, ਸਾਨੂੰ ਬੈਟਰ ਅਪੋਰਚੁਨਿਟੀ ਜਿੱਥੇ ਵੀ ਮਿਲਦੀ ਹੈ ਹਰੇਕ ਪਰਸਨ ਨੂੰ, ਆਪਾਂ ਡੈਫੀਨੇਟਲੀ ਉਸਨੂੰ ਗ੍ਰੈਬ ਕਰਨਾ ਚਾਹੁੰਦੇ ਹੁੰਦੇ ਹਾਂ, ਤੇ ਜੋਬ ਚੇਂਜ ਕਰ ਲਈ ਦੀ ਹੈ, ਕਈ ਵਾਰ ਕੰਟਰੈਕਟ ਬੇਸ ਤੇ ਵੀ ਪਰਸਨ ਚਲੇ ਜਾਂਦੇ ਹੈਗੇ ਆ, ਤਾਂ ਉਸ ਟਾਈਮ ਤੇ ਓਬਵੀਅਸਲੀ ਤੁਹਾਡੇ ਜਿਹੜੇ ਗਰੁੱਪ ਪਲਾਨ ਸੀਗੇ ਉਹ ਬੈਨੀਫਿਟ ਸਾਰੇ ਲੂਜ਼ ਹੋ ਜਾਂਦੇ ਨੇ। ਸੋ ਉਹਦੇ ਨਾਲੋਂ ਬੈਟਰ ਹੈਗਾ ਕਿ ਪਹਿਲਾਂ ਹੀ ਆਪਣੀ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜ਼ਰੂਰ ਕਰਵਾ ਕੇ ਰੱਖੋ, ਤਾਂ ਕਿ ਲੇਟਰ ਆਨ ਜੇ ਕਦੇ ਵੀ ਜੋਬ ਦੇ ਵਿੱਚ ਚੇਂਜਿਸ ਆਉਂਦੀਆਂ ਨੇ ਤਾਂ ਉਸ ਟਾਈਮ ਤੇ ਤੁਹਾਡੇ ਕੋਲ ਐਟਲੀਸਟ ਜਿਹੜੀ ਪਰਸਨਲ ਇੰਸ਼ੋਰੈਂਸ ਚੱਲਦੀ ਰਹੂਗੀ। ਅਦਰਵਾਈਜ਼ ਲੈਟਸ ਸੇ 5 ਸਾਲ ਡਾਊਨ ਦਾ ਰੋਡ ਜੇ ਪਰਸਨ ਕੋਈ ਚੇਂਜ ਕਰਦਾ ਜੋਬ ਦੇ ਵਿੱਚ ਤੇ ਉਸ ਟਾਈਮ ਤੇ ਹੈਲਥ ਦੇ ਵਿੱਚ ਕੋਈ ਚੇਂਜਿਸ ਆ ਗਈਆਂ ਤਾਂ ਨਵੀਂ ਪਾਲਿਸੀ ਲੈਣੀ ਵੀ ਮੁਸ਼ਕਿਲ ਹੋ ਜਾਣੀ ਹੈ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਨੋ ਮੈਟਰ ਤੁਸੀਂ ਸੈਲਫ ਇੰਪਲੋਇਡ ਹੋ, ਨੋ ਮੈਟਰ ਤੁਸੀਂ ਜੋਬ ਕਰ ਰਹੇ ਹੋ, ਹਰੇਕ ਪਰਸਨ ਦੀ ਇਹ ਵੱਡੀ ਰਿਕੁਆਇਰਮੈਂਟ ਹੈਗੀ ਹੈ ਕਿ ਆਪਣੀ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜ਼ਰੂਰ ਕਰਵਾਈ ਜਾਵੇ ਤਾਂ ਕਿ ਤੁਹਾਡੀ ਆਪਣੀ ਫੈਮਿਲੀ ਤੇ ਤੁਹਾਡੇ ਕਹਿ ਲਓ ਕਿ ਤੁਹਾਡੇ ਤੁਸੀਂ ਆਪਣੇ ਆਪ ਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਨਾਲ ਤੇ ਡਿਸੇਬਿਲਟੀ ਇੰਸ਼ੋਰੈਂਸ ਦੇ ਨਾਲ ਜ਼ਰੂਰ ਸਿਕਿਓਰ ਕਰੋ। ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਪਰਸਨਲ ਇੰਸ਼ੋਰੈਂਸ ਦੇ ਬਾਰੇ ਜਾਂ ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ, ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509। ਈਵਨ ਕਿ ਤੁਸੀਂ ਮਨੀ ਬੈਕ ਪਲਾਨ ਜਿਨ੍ਹਾਂ ਦੇ ਵਿੱਚ ਕੈਸ਼ ਵੈਲਿਊਸ ਬਿਲਡਅਪ ਹੁੰਦੀਆਂ ਨੇ, ਗਰੋ ਹੁੰਦੀਆਂ ਨੇ, ਉਹਨਾਂ ਦੇ ਬਾਰੇ ਵੀ ਜ਼ਿਆਦਾ ਜਾਣਕਾਰੀ ਲੈਣ ਲਈ ਕਾਲ ਕਰ ਸਕਦੇ ਜੀ 416-509-1509।
0: ਬਹੁਤ ਸ਼ੁਕਰੀਆ ਮੋਨਾ ਜੀ। ਸੋ ਅੱਗੇ ਜਾ ਕੇ ਫਿਰ ਆਪਾਂ ਇੰਸ਼ੋਰੈਂਸ ਦੇ ਬਾਬਤ ਗੱਲਬਾਤ ਕਰਾਂਗੇ। ਸੋ ਤਦ ਤੱਕ ਲਈ ਆਪਾਂ ਮੋਨਾ ਜੀ ਨਾਲ ਹੋਲਡ ਰੱਖਦੇ ਹਾਂ, ਕਿਉਂਕਿ ਇੰਸ਼ੋਰੈਂਸ ਦੇ ਜਿਹੜੇ ਬਹੁਤ ਸਾਰੇ ਐਸੇ ਵਿਸ਼ੇ ਆ, ਅੱਜ ਕਈ ਵਾਰੀ ਅਸੀਂ ਟਰੈਵਲ ਇੰਸ਼ੋਰੈਂਸ ਆ, ਡਿਸਐਬਿਲਟੀ ਇੰਸ਼ੋਰੈਂਸ ਆ, ਜਾਂ ਸਭ ਤੋਂ ਇੰਪੋਰਟੈਂਟ ਕਿ ਤੁਹਾਡੇ ਫੈਮਿਲੀਜ਼ ਆਪਣੇ ਦੇਸ਼ ਤੋਂ ਆਪਣੇ ਮਾਫ਼ ਕਰਨਾ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਕਿਸੇ ਵੀ ਦੇਸ਼ ਤੋਂ ਤੁਹਾਡੇ ਪੇਰੈਂਟਸ ਆਏ ਹੋਏ ਨੇ ਉਹਨਾਂ ਵਾਸਤੇ ਜੇ ਤੁਸੀਂ ਸੁਪਰ ਵੀਜ਼ਾ ਇੰਸ਼ੋਰੈਂਸ ਲੈ ਕੇ ਰੱਖਣੀ ਆ ਜੇ ਘੁੰਮਣ ਫਿਰਨ ਆਏ ਹੋਣੇ ਤਾਂ ਟਰੈਵਲ ਇੰਸ਼ੋਰੈਂਸ ਇਹ ਬਹੁਤ ਇੰਪੋਰਟੈਂਟ ਆ ਕਈ ਵਾਰੀ ਛੋਟੀਆਂ ਛੋਟੀਆਂ ਅਸੀਂ ਬੱਚਤਾਂ ਦੇ ਵਿੱਚ ਵੱਡੇ ਵੱਡੇ ਨੁਕਸਾਨ ਕਰ ਬੈਠਦੇ ਹਾਂ ਸੋ ਸੇਫਟੀ ਬਹੁਤ ਜ਼ਰੂਰੀ ਆ ਸੋ ਜਦੋਂ ਲੱਖਾਂ ਡਾਲਰਾਂ ਦੇ ਬਿੱਲ ਬਣਦੇ ਆ ਤਾਂ ਫਿਰ ਅਸੀਂ ਗੋ ਫੰਡ ਮੀ ਜਾਂ ਇੱਧਰ ਉੱਧਰ ਫਿਰ ਦੇਖਦੇ ਹਾਂ ਕਿ ਹੁਣ ਕੀ ਬਣੂਗਾ ਸੋ ਜ਼ਰੂਰ ਆਪਣੀਆਂ ਛੋਟੀਆਂ ਛੋਟੀਆਂ ਇੰਸ਼ੋਰੈਂਸਾਂ ਕਰਵਾ ਕੇ ਰੱਖੋ ਬਹੁਤੀਆਂ ਮਹਿੰਗੀਆਂ ਨਹੀਂ ਹੁੰਦੀਆਂ ਕਈ ਵਾਰੀ ਸਾਨੂੰ ਲੱਗਦਾ ਕਿ ਬਹੁਤ ਜ਼ਿਆਦੀਆਂ ਮਹਿੰਗੀਆਂ ਹੋਣੀਆਂ ਸੋ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਗੱਲਬਾਤ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਸਲਾਹ ਲੈਣ ਲਈ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਮੋਨਾ ਮਹਿੰਗੀ ਜੀ ਨੂੰ ਯਾਦ ਰੱਖਣਾ ਆ ਮੋਨਾ ਮਹਿੰਗੀ ਜੀ ਉਹਨਾਂ ਦਾ ਨੰਬਰ ਇੱਕ ਵਾਰ ਦੱਸ ਦੇ ਦਈਏ 416-509-1509-416-509-1509 ਮੋਨਾ ਮਹਿੰਗੀ ਜੀ ਬਹੁਤ ਸ਼ੁਕਰੀਆ ਮੋਨਾ ਜੀ ਆਪਾਂ ਅਗਲੇ ਲਿੰਕ ਦੇ ਵਿੱਚ ਮਿਲਦੇ ਹਾਂ ਸੋ 905-673-3337 ਜੁੜਿਓ ਪੰਜਾਬੀ ਲਹਿਰਾਂ ਦੇ ਨਾਲ

0: ਸੋ ਬਰੈਂਪਟਨ ਕ੍ਰੈਮਟੋਰੀਅਮ ਦਾ ਮੈਸੇਜ ਤੁਹਾਨੂੰ ਦੇ ਦਈਏ ਕਿ ਕ੍ਰਿਮੀਨੇਸ਼ਨ ਅਤੇ ਫਿਊਨਰਲ ਦੀਆਂ ਸੇਵਾਵਾਂ ਦਿੰਦੇ ਨੇ, ਨਾਲ ਦੀ ਨਾਲ ਤੁਸੀਂ ਫਿਊਨਰਲ ਦੀ ਪ੍ਰੀ ਪਲਾਨਿੰਗ ਕਰਨੀ ਆ ਤਾਂ ਤੁਸੀਂ ਜ਼ਰੂਰ ਬਰੈਂਪਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ 905-458-2222। ਤੁਸੀਂ ਅੱਜ ਦੇ ਲੌਕ ਪ੍ਰਾਈਜ਼ ਕਰ ਸਕਦੇ ਹੋ, ਅੱਜ ਦਾ ਰੇਟ ਤੁਸੀਂ ਲੌਕ ਕਰ ਸਕਦੇ ਹੋ, ਕਿਉਂਕਿ ਤੁਸੀਂ ਆਪਣੀ ਕਿਰਿਆਵਾਂ ਨੂੰ ਤੁਸੀਂ ਜੇ ਆਪ ਮੈਨੇਜ ਕਰਕੇ ਜਾਓਗੇ ਤਾਂ ਮੈਨੂੰ ਲੱਗਦਾ ਪਰਿਵਾਰ 'ਤੇ ਉਹ ਜਿਹੜਾ ਫਾਈਨੈਂਸ਼ੀਅਲ ਬੋਝ ਨਹੀਂ ਪਾਊਗਾ। ਸੋ ਇਹ ਰਿਸਪੋਂਸਿਬਿਲਟੀ ਹੈ, ਤੁਸੀਂ ਜ਼ਰੂਰ ਨਿਭਾਓ। 905-458-2222 ਬਰੈਂਪਟਨ ਕ੍ਰੈਮਟੋਰੀਅਮ। ਅਤੇ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਪੰਜਾਬ ਦੀ ਸਿਆਸਤ ਨੂੰ ਲੈ ਕੇ ਹੁਣ ਕਾਂਗਰਸ ਵੱਲੋਂ ਖਬਰ ਆਈ ਕਿ ਕਾਂਗਰਸ ਹਾਈਕਮਾਨ ਨੇ ਪੰਜਾਬ ਦੇ ਲੀਡਰਾਂ ਨੂੰ ਫਿਰ ਤਲਬ ਕਰ ਲਿਆ। ਮੈਨੂੰ ਲੱਗਦਾ ਕਿ ਪਿਛਲੇ ਸਮੇਂ ਦੇ ਵਿੱਚ ਆਪਾਂ ਇਹ ਸ਼ਬਦ ਬੜੀ ਵਾਰ ਸੁਣ ਲਿਆ ਕਿ ਤਲਬ ਕਰ ਲਿਆ, ਇਹ ਕੁਛ ਕਰਦੇ ਵੀ ਆ ਜਾਂ ਸਿਰਫ ਤਲਬ ਹੀ ਕਰਦੇ ਆ? ਜੀ ਰਮੇਸ਼ ਜੀ, ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ? ਜੀ 905-673-3337, 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ। ਇੱਕ ਸੈਕਿੰਡ, ਮੈਂ ਰਮੇਸ਼ ਜੀ ਨਾਲ ਰਾਬਤਾ ਕਰ ਲਿਆ ਸੀ, ਸਾਡਾ ਕਨੈਕਸ਼ਨ ਲੱਗਦਾ ਟੁੱਟ ਗਿਆ। 905-673-3337 ਤਦ ਤੱਕ ਮੈਸੇਜ ਸੁਣ ਲਈ ਆਪਾਂ।
1: ਦੁਆਬਾ ਵਲੰਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ, ਟੌਪ ਦੀ ਪ੍ਰਾਈਸ। ਦੁਆਬਾ ਟਰੈਵਲ 905-796-7800, 905-796-7800। ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।
0: ਸੋ ਬਿਲਕੁਲ ਜੀ, 905-673-3337, 905-673-3337 'ਤੇ ਗੱਲਾਂ ਬਾਤ ਹੋ ਰਹੀਆਂ। ਪੰਜਾਬੀ ਲਹਿਰਾਂ ਨਾਲ ਤੁਸੀਂ ਜੁੜੇ ਹੋਏ, ਸਾਡਾ ਰਾਬਤਾ ਟੁੱਟ ਕੇ ਚੁੱਕਿਆ ਆ ਇੱਕ ਵਾਰ ਫਿਰ, ਜੇ ਰਾਬਤੇ ਬਹੁਤ ਟੁੱਟ ਰਹੇ ਆ। 905-673-3337 ਫਿਰ ਰਾਬਤਾ ਇੱਕ ਵਾਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਦੇਖਦੇ ਹਾਂ ਵੀ ਕੀ ਚੱਕਰ ਆ। ਤਦ ਤੱਕ ਸੁੱਖ ਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ, ਉਹਨਾਂ ਸੇ ਹੈ। ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਆ ਜਾਓ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ। 5 ਸੈੱਟ ਆਏ ਨੇ ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ। ਰਿਕਲਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸਡ ਸੋਫਾ ਐਂਡ ਲਪਸਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ 2,2500 ਸੀ। 5 ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, 799 ਦਾ ਰਿਕਲਾਈਨਰ ਸੋਫਾ ਐਂਡ ਲਪਸਡ, 799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ, ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ 1500-1600 ਸੀ। 599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡ੍ਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472600000, 647-262-0000, ਜਾਂ ਪਰਿਵਾਰ ਪਹੁੰਚ ਸਕਦੇ ਨੇ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਪਰ।
1: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293, 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਿਲਕੁਲ ਜੀ, ਇੱਕ ਵਾਰ ਫਿਰ ਸਵਾਗਤ ਹੈ ਪੰਜਾਬੀ ਲਹਿਰਾਂ ਦੇ ਵਿੱਚ। ਮੈਂ ਤੁਹਾਡਾ ਮੇਜ਼ਬਾਨ ਪ੍ਰਭ ਸੰਧੂ, ਮੇਰੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਪੰਜਾਬ ਦੀ ਧਰਤੀ ਤੋਂ ਜੁੜੇ ਹੋਏ ਨੇ। ਰਮੇਸ਼ ਜੀ, ਉੱਤਰਾਖੰਡ ਦੇ ਵਿਵਾਦ ਦੇ ਚੱਲਦਿਆਂ ਨਿਹੰਗ ਸਿੰਘਾਂ ਅਤੇ ਪ੍ਰਸ਼ਾਸਨ ਦੇ ਵਿਚਾਲੇ ਕੋਈ ਹੁਣ ਮੀਟਿੰਗ ਹੋਈ ਆ, ਕੋਈ ਹੱਲ ਹੋਇਆ ਉਸਦਾ, ਨਿਕਲਿਆ ਨਤੀਜੇ ਤੇ ਪਹੁੰਚੇ ਕਿਸੇ ਤੱਕ ਨਹੀਂ?
3: ਬਸ ਸੰਧੂ ਜੀ, ਪਿਛਲੇ 24 ਘੰਟੇ ਤੋਂ ਇੱਕ ਬੜੀ ਤਣਾਅ ਵਾਲੀ ਸਥਿਤੀ ਬਣ ਗਈ ਸੀ। ਅਸਲ ਵਿੱਚ ਮਸਲਾ ਤੇ ਖੈਰ ਪਿਛਲੇ 10 ਕੁ ਦਿਨ ਪਹਿਲਾਂ ਉਸੇ ਮਾਮਲੇ ਨਾਲ ਜੁੜਦਾ, ਜਦੋਂ ਪੰਜਾਬ ਚੋਂ ਗਏ ਕੁਝ ਲੋਕਾਂ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਸੀ। ਨਿਹੰਗ ਸਿੰਘ ਬਾਣੀ ਵਿੱਚ ਸੀ, ਜਾਂ ਇੰਝ ਕਹੀਏ ਕਿ ਨਿਹੰਗ ਸਿੰਘਾਂ ਦੇ ਕੁਝ ਸਾਥੀ ਸੀ। ਇੱਕ ਸ਼ਹਿਰ ਦੇ ਵਿੱਚ ਰਸਤੇ ਦੇ ਵਿੱਚ ਹੇਮਕੁੰਡ ਸਾਹਿਬ ਦੀ ਯਾਤਰਾ ਦੇ ਦੌਰਾਨ ਝਗੜਾ ਹੁੰਦਾ ਹੈ ਸਥਾਨਕ ਨਿਵਾਸੀਆਂ ਦੇ ਨਾਲ। ਚਾਰ ਨਿਹੰਗ ਸਿੰਘ ਗ੍ਰਿਫਤਾਰ ਹੈ ਉੱਤਰਾਖੰਡ ਦੇ ਵਿੱਚ। ਉਹਨਾਂ ਨੂੰ ਛਡਵਾਉਣ ਲਈ ਕੁਝ ਨਿਹੰਗ ਜਥੇਬੰਦੀਆਂ ਨੇ ਐਲਾਨ ਕਰਤਾ ਕਿ ਅਸੀਂ ਉੱਤਰਾਖੰਡ ਵੱਲ ਕੂਚ ਕਰਾਂਗੇ। ਔਰ ਵਾਕਿਆ ਹੀ ਪੌਂਟਾ ਸਾਹਿਬ ਤੋਂ ਅੱਗੇ ਨੂੰ ਵਧਦੇ ਹੋਏ ਦੇਹਰਾਦੂਨ ਵਾਲੇ ਪਾਸੇ ਨੂੰ, ਬੀਤੀ ਰਾਤ ਦੀ ਗੱਲ ਹੈ ਭਾਰਤੀ ਸਮੇਂ ਦੀ, ਜਦੋਂ ਅੱਗੇ ਵਧਣ ਲੱਗੇ ਤੇ ਉੱਥੇ ਦੀਆਂ ਪੁਲਿਸ ਫੋਰਸਾਂ ਨੇ ਤਕੜੇ ਪ੍ਰਬੰਧ ਕਰਕੇ ਰੋਕ ਦਿੱਤਾ। ਜਦੋਂ ਰੋਕ ਦਿੱਤਾ ਤੇ ਮਾਹੌਲ ਤਣਾਅ ਵਾਲਾ ਬਣ ਗਿਆ। ਰਾਤ ਭਰ ਤੇ ਮਾਹੌਲ ਤਣਾਅ ਵਾਲਾ ਰਿਹਾ। ਰਾਤ ਭਰ ਕਹੀਏ ਜਾਂ ਭਾਰਤੀ ਸਮੇਂ ਦੀ ਅੱਜ ਦੁਪਹਿਰ ਤੱਕ ਕਾਫੀ ਤਣਾਅ ਵਾਲਾ ਮਾਹੌਲ ਰਿਹਾ। ਫਿਰ ਅੱਜ ਪ੍ਰਭ ਦੀ ਮੀਟਿੰਗ ਹੋਈ ਹੈ ਉੱਤਰਾਖੰਡ ਪ੍ਰਸ਼ਾਸਨ ਦੇ, ਪੁਲਿਸ ਦੇ ਅਧਿਕਾਰੀ ਤੇ ਇਧਰ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ। ਪੌਂਟਾ ਸਾਹਿਬ ਗੁਰਦੁਆਰੇ ਚ ਮੀਟਿੰਗ ਹੋਈ ਹੈ। ਮੀਟਿੰਗ ਚ ਖੈਰ ਕੋਈ ਪੁਖਤਾ ਹੱਲ ਤਾਂ ਨਹੀਂ ਨਿਕਲਿਆ ਕਿ ਅਸੀਂ ਕਹੀਏ ਉਹ ਚਾਰ ਮੁੰਡੇ ਛੁੱਟ ਗਏ ਨੇ। ਹੁਣ ਮਸਲੇ ਦੋ ਤਿੰਨ ਸੀ। ਇੱਕ ਤੇ ਉੱਥੋਂ ਦਾ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਕਿ ਆਓ ਜੀ ਸਦਕੇ ਆਓ, ਪਰੰਤੂ ਟੋਲਿਆਂ ਵਿੱਚ ਨਹੀਂ ਆਉਣਾ ਕਿ ਤੁਸੀਂ ਟੋਲਿਆਂ ਚ ਆਓ ਤੇ ਇੱਥੇ ਆ ਕੇ ਭੜਥੂ ਪਾਓ। ਦੂਜੀ ਗੱਲ ਉਹ ਕਹਿ ਰਿਹਾ ਉੱਥੋਂ ਦਾ ਪ੍ਰਸ਼ਾਸਨ ਕਿ ਤਲਵਾਰਾਂ ਦਾ ਅਸੀਂ ਪ੍ਰਦਰਸ਼ਨ ਨਹੀਂ ਕਰਨ ਦੇਣਾ, ਢੰਗ ਦੇ ਨਾਲ ਕਹਿ ਰਿਹਾ ਕਿ ਤਲਵਾਰਾਂ ਲੈ ਕੇ ਨਹੀਂ ਆਉਣਾ। ਤੀਜੀ ਜਿਹੜਾ ਉਹ ਮੁੰਡਿਆਂ ਦੀ ਗ੍ਰਿਫਤਾਰੀ ਦਾ, ਨਿਹੰਗ ਸਿੰਘਾਂ ਦੀ ਗ੍ਰਿਫਤਾਰੀ ਦਾ ਮਸਲਾ ਹੈ। ਇਹ ਤਿੰਨ ਮਸਲਿਆਂ ਦੇ ਵਿਰੋਧ ਵਿੱਚ ਲਗਾਤਾਰ ਜਿਹੜਾ ਨਿਹੰਗ ਸਿੰਘਾਂ ਦੀਆਂ ਕੁਝ ਜਥੇਬੰਦੀਆਂ ਐਕਟਿਵ ਸੀ, ਉਹਨਾਂ ਨਾਲ ਅੱਜ ਉੱਤਰਾਖੰਡ ਪੁਲਿਸ ਪ੍ਰਸ਼ਾਸਨ ਦੀ ਮੀਟਿੰਗ ਹੋ ਗਈ ਹੈ। ਹੱਲ ਕੋਈ ਠੋਸ ਨਹੀਂ ਨਿਕਲਿਆ, ਕੇਵਲ ਗੱਲਾਂ ਬਾਤਾਂ ਹੋਈਆਂ, ਪਰੰਤੂ ਇੰਨਾ ਕਹਿ ਸਕਦੇ ਕਿ 2 ਦਿਨ ਲਏ ਨੇ ਉੱਤਰਾਖੰਡ ਦੀ ਪੁਲਿਸ ਨੇ ਉਹ ਮੁੰਡਿਆਂ ਨੂੰ ਲੈ ਕੇ ਜਿਹੜੇ ਗ੍ਰਿਫਤਾਰ ਹੈ, ਤੇ 2 ਦਿਨ ਇੱਧਰ ਨਿਹੰਗ ਜਥੇਬੰਦੀਆਂ ਨੇ ਕਹਿਤਾ ਕਿ ਅਸੀਂ ਤਦ ਤੱਕ ਪੌਂਟਾ ਸਾਹਿਬ ਗੁਰਦੁਆਰੇ ਰੁਕਾਂਗੇ, ਉੱਥੇ ਡੇਰੇ ਲਾਵਾਂਗੇ। 2 ਦਿਨ ਵਿੱਚ ਸਾਡੇ ਮਸਲਿਆਂ ਦਾ ਹੱਲ ਨਹੀਂ ਹੁੰਦਾ ਤੇ ਦੁਬਾਰਾ ਅਸੀਂ ਉੱਤਰਾਖੰਡ ਵਾਲੇ ਪਾਸੇ ਕੂਚ ਕਰਾਂਗੇ। ਸੋ ਮਸਲਾ ਅੱਜ ਤੇ ਹੱਲ ਹੈ, ਹਾਲਾਂਕਿ ਹੁਣ 2 ਦਿਨਾਂ ਬਾਅਦ ਦੇਖਦੇ ਹਾਂ ਗੱਲ ਕਿਹੜੇ ਪਾਸੇ ਚੱਲਦੀ ਹੈ।
0: ਜੀ ਬਿਲਕੁਲ ਜੀ, ਨਾਲ ਦੀ ਨਾਲ ਪ੍ਰੋਗਰਾਮ ਦੇ ਸਿਰਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਅਪਲਾਈਂਸ ਜੰਕਸ਼ਨ। ਤੁਸੀਂ ਘਰ ਵਾਸਤੇ ਅਪਲਾਈਂਸ ਖਰੀਦਣੇ ਆ, ਤੁਸੀਂ ਫਰਿੱਜ, ਡਿਸ਼ ਵਾਸ਼ਰਸ, ਡਰਾਇਰਸ, ਮੁੱਖ ਦੀ ਗੱਲ ਕਿ ਕਿਸੇ ਵੀ ਤਰ੍ਹਾਂ ਦੇ ਅਪਲਾਈਂਸ ਲੈਣ ਜਾ ਰਹੇ ਹੋ ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਜਾਂ ਤੁਸੀਂ ਆਪਣੇ ਘਰ ਦੇ ਵਾਸਤੇ, ਤਾਂ ਅਪਲਾਈਂਸ ਲੈਣ ਲਈ ਅਪਲਾਈਂਸ ਜੰਕਸ਼ਨ ਨੂੰ ਯਾਦ ਰੱਖੋ। 905-400-5000-54 905-450-00-54। ਅਤੇ ਇਸ ਤੋਂ ਪਹਿਲਾਂ ਜੇ ਤੁਸੀਂ ਘਰ ਲੈਣਾ, ਅਪਲਾਈਂਸ ਬਾਰੇ ਪਹਿਲਾਂ ਸੋਚਣ ਦੀ ਲੋੜ ਨਹੀਂ ਹੈ। ਪਹਿਲਾਂ ਤੁਸੀਂ ਮੌਰਗੇਜ ਬ੍ਰੋਕਰ ਹਰਮਨ ਬੱਤਾਂ ਨੂੰ ਯਾਦ ਰੱਖਣਾ ਆ। ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਤੁਸੀਂ ਮੌਰਗੇਜ ਲੈਣੀ ਆ, ਜਾਂ ਤੁਸੀਂ ਘਰ ਖਰੀਦਣਾ, ਰੀਨਿਊਲ ਆ ਗਈ ਹੈ, ਰੀਫਾਈਨੈਂਸਿੰਗ ਆ ਗਈ ਆ, ਪ੍ਰੀ ਅਪਰੂਵਲ ਵਾਸਤੇ ਤੁਸੀਂ ਹਰਮਨ ਬੱਤਾ ਮੌਰਗੇਜ ਬੋਕਰ ਨੂੰ ਜ਼ਰੂਰ ਯਾਦ ਰੱਖੋ। ਬਹੁਤ ਸਾਰੇ ਲੈਂਡਰ ਜਿਹਨਾਂ ਕੋਲ ਅਵੇਲੇਬਲ ਨੇ, ਅਤੇ ਬੈਂਕਾਂ ਨਾਲ ਸਿੱਧੀ ਵੀ ਤੁਹਾਡੀ ਜੇ ਗੱਲਬਾਤ ਨਹੀਂ ਕਿਤੇ ਸਿਰੇ ਚੜ੍ਹ ਰਹੀ ਤਾਂ ਇਹ ਚੜਾ ਦੇਣਗੇ। ਹਰਮਨ ਬੱਤਾ ਮੌਰਗੇਜ ਬ੍ਰੋਕਰ 647-6859000 'ਤੇ ਗੱਲਬਾਤ ਕਰ ਸਕਦੇ ਹੋ ਮੌਰਗੇਜ ਦੇ ਬਾਬਤ ਸੇਵਾਵਾਂ ਦੇ ਲਈ, ਹਰਮਨ ਬੱਤਾ ਮੌਰਗੇਜ ਬ੍ਰੋਕਰ। ਤੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ, ਉਸ ਤੋਂ ਬਾਅਦ ਫਿਰ ਬਹੁਤ ਸਾਰੀਆਂ ਕਾਲਜ਼ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਮੋਨਾ ਮਹਿੰਗੀ ਜੀ ਜੁੜੇ ਹੋਏ ਨੇ, ਅਗਲੇ ਲਿੰਕ ਵੱਲ ਫਿਰ ਜ਼ਰੂਰ ਰਾਬਤਾ ਪਾਵਾਂਗੇ। ਰਮੇਸ਼ ਜੀ, ਅਯੁੱਧਿਆ ਮੰਦਿਰ ਦੇ ਚੜਾਵੇ ਵਿੱਚ ਜਿਹੜੀ ਪਿਛਲੇ ਦਿਨੀ ਖਬਰ ਆਈ ਸੀ ਕਿ ਬਹੁਤ ਵੱਡੀ ਚੋਰੀ ਹੋਈ ਆ, ਉਹਦੇ ਵਿੱਚ ਕੁਝ ਦੋਸ਼ੀ ਗ੍ਰਿਫਤਾਰ ਹੋਏ ਆ ਜੀ?
3: ਸਭ ਜੀ, ਗੱਲ ਇਹ ਹੈ ਕਿ ਉਹ ਮਸਲਾ ਬਹੁਤ ਵੱਡਾ ਮਸਲਾ ਆ, ਤੇ ਜਿਸ ਢੰਗ ਦੇ ਨਾਲ ਉਹ ਮਸਲਾ ਚਰਚਾ ਵਿੱਚ ਆਉਣਾ ਚਾਹੀਦਾ ਸੀ ਉਹ ਨਹੀਂ ਆਇਆ। ਮੈਂ ਬੀਤੇ ਦਿਨਾਂ ਚ ਵੀ ਜ਼ਿਕਰ ਕੀਤਾ ਸੀ ਕਿ ਉਹ ਛੋਟੀ ਮੋਟੀ ਗੜਬੜੀ ਨਹੀਂ, ਬੜੀ ਵੱਡੀ ਗੜਬੜੀ ਹੈ। ਔਰ ਸਭ ਤੋਂ ਵੱਡੀ ਗੱਲ ਜਿੱਦਾਂ ਦਾ ਉੱਥੇ ਪ੍ਰਬੰਧ ਹੈ, ਪ੍ਰਭ ਸੰਧੂ ਜੀ, ਜਿਹੜੇ ਜਿਹਨੂੰ ਆਪਾਂ ਗੋਲਕਾਂ ਆਖਦੇ ਹਾਂ, ਜਿਹਨੂੰ ਦਾਨ ਪੇਟੀਆਂ ਆਖਦੇ ਹਾਂ, ਉਹ ਰੋਜ਼ ਸ਼ਾਮ ਨੂੰ ਦਾਨ ਪੇਟੀਆਂ ਇੱਕ ਥਾਂ ਤੇ ਇਕੱਠੀਆਂ ਹੁੰਦੀਆਂ ਨੇ। ਉਹਨੂੰ ਬਕਾਇਦਾ ਇੱਕ ਨਿਸ਼ਚਿਤ ਪ੍ਰੋਟੋਕੋਲ ਹੈ ਕਿ ਕਿਹੜਾ ਵਿਅਕਤੀ ਦੀ ਦੇਖ ਰੇਖ ਵਿੱਚ ਆਉਣਗੀਆਂ, ਕਿਹੜਾ ਸਟਾਫ ਉੱਥੋਂ ਲਿਆ ਸਕਦਾ। ਇਹ ਨਹੀਂ ਕਿ ਜਿਹੜਾ ਮਰਜ਼ੀ ਮੋਢੇ ਤੇ ਚੁੱਕੀ ਲਿਆਏ, ਏਦਾਂ ਨਹੀਂ ਹੈ। ਇੱਕ ਥਾਂ ਇਕੱਠੀਆਂ ਹੁੰਦੀਆਂ ਨੇ, ਉਹ ਬੜਾ ਇੱਕ ਸੁਰੱਖਿਅਤ ਥਾਂ ਆ। ਔਰ ਉਹਦੇ ਵਿੱਚ 3 ਤਰ੍ਹਾਂ ਦੀ ਟੀਮ ਹੁੰਦੀ ਹੈ। ਇੱਕ ਉਹ ਸ਼ਾਖਾ, ਉਹ ਬੈਂਕ, ਜਿਹੜੀ ਬੈਂਕ ਦੇ ਵਿੱਚ ਉਹ ਪੈਸੇ ਜਮ੍ਹਾਂ ਹੋਣੇ ਹੈ, ਉਹਨਾਂ ਦਾ ਅਮਲਾ ਫੈਲਾ ਹੁੰਦਾ ਜਿਹੜਾ ਉਹ ਪੈਸੇ ਦੀ ਗਿਣਤੀ ਕਰਦਾ ਹੈ। ਉਸ ਅਮਲੇ ਫੈਲੇ ਨੂੰ ਕੰਟਰੋਲ ਕਰਨ ਦੇ ਲਈ ਕਿ ਗਲਤ ਨਾ ਗਿਣਤੀ ਕਰੇ, ਜਿਹੜਾ ਸ਼੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ਹੈ, ਉਹਦਾ ਅਮਲਾ ਫੈਲਾ ਹੁੰਦਾ ਹੈ। ਉਹ ਅਮਲਾ ਫੈਲਾ ਵੀ ਗਲਤ ਨਾ ਕਰੇ, ਉਹਦੇ ਉੱਪਰ ਜਿਹੜੇ ਇਹਨਾਂ ਦੇ ਅਧਿਕਾਰੀ ਹੁੰਦੇ ਨੇ, ਜਿਹੜੇ ਟਰੱਸਟ ਕਮੇਟੀ ਵਾਲੇ ਹੁੰਦੇ ਨੇ, ਉਹਨਾਂ ਦੀ ਨਿਗਾਹ ਹੁੰਦੀ ਹੈ ਔਰ ਬਕਾਇਦਾ ਸੁਪਰਵਿਜ਼ਨ ਹੁੰਦੀ ਹੈ, ਕੈਮਰੇ ਲੱਗੇ ਹੁੰਦੇ ਨੇ। ਐ ਨਹੀਂ ਹੈ ਕਿ ਉਵੇਂ ਕੋਈ ਕਹਿ ਲੈ ਜੀ ਇੰਨੇ ਕੁ ਰੁਪਏ ਹੋ ਗਏ ਬਾਕੀ ਕੱਲ ਕਰ ਲਾਂਗੇ ਬੋਰੀ ਚ ਪਾ ਕੇ ਰੱਖ ਲਓ, ਇੱਦਾਂ ਦਾ ਕੁਛ ਨਹੀਂ ਹੈ। ਬਹੁਤ ਇੱਕ ਵਿਕਸਿਤ ਢਾਂਚਾ ਆ, ਉਸ ਵਿਕਸਿਤ ਢਾਂਚੇ ਚੋਂ ਕਰੋੜਾਂ ਅਰਬਾਂ ਰੁਪਇਆ ਸੋਨਾ ਚਾਂਦੀ ਗਾਇਬ ਹੋ ਜੇ ਕੋਈ ਛੋਟੀ ਘਟਨਾ ਹੈ, ਬੜੀ ਵੱਡੀ ਘਟਨਾ। ਹੁਣ ਜਿਹੜਾ ਐਫ ਆਈ ਆਰ ਦਰਜ ਹੋਈ ਹੈ ਪ੍ਰਭ ਸੰਧੂ ਜੀ, ਉਸ ਐਫ ਆਈ ਆਰ ਵਿੱਚ ਖੈਰ ਕਿਸੇ ਟਰੱਸਟੀ ਦਾ ਨਾਂ ਤਾਂ ਨਹੀਂ ਮੈਨੂੰ ਨਜ਼ਰ ਆਇਆ, 8 ਲੋਕਾਂ ਦਾ ਨਾਮ ਆ ਉਹਦੇ ਵਿੱਚ, ਤੇ 8 ਲੋਕਾਂ ਦੇ ਵਿੱਚ ਇੱਕ ਨਾਮ ਜਿਹੜਾ ਰਾਮ ਸ਼ੰਕਰ ਯਾਦਵ ਉਰਫ ਟੀਨੂ ਉਹ ਵੀ ਹੈ, ਜਿਹੜੇ ਬਾਕੀ ਹੋਰ ਵੀ 7 ਆ, ਜਿਹੜੇ ਕੁੱਲ 8 ਹੈ ਇਹ ਉਹੀ ਆ ਜਿਹੜੀ ਮੈਂ ਟੀਮ ਦਾ ਜ਼ਿਕਰ ਕਰਕੇ ਹਟਿਆ, ਜਿਹਨਾਂ ਦੀ ਦੇਖ ਰੇਖ ਹੁੰਦੀ ਸੀ ਕਿ ਕਿਵੇਂ ਪੈਸਾ ਗਿਣਤੀ ਕਰਾਉਣਾ, ਉਹਨਾਂ ਦੀ ਦੇਖ ਰੇਖ ਵਿੱਚ ਦਾਨ ਪੇਟੀਆਂ ਆਉਂਦੀਆਂ ਸੀ ਇੱਕ ਥਾਂ ਤੋਂ ਦੂਜੀ ਥਾਂ ਤੇ, ਇਹ ਉਹੀ 8 ਲੋਕ ਹੈ। ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਕਿਸੇ ਟਰੱਸਟੀ ਦੇ ਖਿਲਾਫ਼ ਪਰਚਾ ਦਰਜ ਨਹੀਂ, 8 ਲੋਕਾਂ ਦੇ ਖਿਲਾਫ਼ ਪਰਚਾ ਦਰਜ ਹੈ, ਪਰੰਤੂ ਪਰਚਾ ਦਰਜ 20 ਵਾਰੀ ਨਹੀਂ। ਚੰਪਤ ਰਾਏ ਜੀ ਜਨਰਲ ਸਕੱਤਰ ਹੈ ਅਯੁੱਧਿਆ ਰਾਮ ਮੰਦਿਰ ਦੀ, ਜਿਹੜੀ ਉਹ ਕਮੇਟੀ ਹੈ ਬਹੁਤ ਵੱਡਾ, ਉਹ ਤਾਂ ਦੂਜੇ ਨੰਬਰ ਦਾ ਜਾਂ ਪਹਿਲੇ ਨੰਬਰ ਦਾ ਵੀ ਕਹਿ ਸਕਦੇ ਹੈ, ਕਿਸੇ ਸੰਸਥਾ ਦੀ ਮਾਂ ਆਖਿਆ ਜਾਂਦਾ ਸੈਕਟਰੀ ਨੂੰ, ਤੇ ਉਹ ਚੰਪਤ ਰਾਏ ਜੀ ਆਪਣਾ ਅਸਤੀਫਾ ਦੇਣਾ ਪੈ ਗਿਆ, ਉਹਨਾਂ ਨੇ ਅਸਤੀਫਾ ਦਿੱਤਾ ਕੁਛ ਘੰਟੇ ਪਹਿਲਾਂ। ਖ਼ਬਰਾਂ ਇਹ ਆ ਕਿ ਉਹਦਾ ਤੋਂ ਅਸਤੀਫਾ ਲਿਆ ਗਿਆ ਕਿ ਭਾਈ ਹੁਣ ਤੈਨੂੰ ਰੱਖਣਾ ਨੀ, ਚਲਾ ਜਾ ਬਸ ਇੰਨਾ ਕੀ ਦਿੱਤੇ ਅਸੀਂ ਮਿਹਰਬਾਨ ਹੋ ਸਕਦੇ ਹਾਂ। ਅਨਿਲ ਮਿਸ਼ਰਾ ਇੱਕ ਟਰੱਸਟੀ ਹੈ, ਉਹਨਾਂ ਦਾ ਵੀ ਅਸਤੀਫਾ ਆ ਗਿਆ। ਔਰ ਖ਼ਬਰਾਂ ਤੇ ਇਹ ਵੀ ਹੈ ਕਿ ਜਿਹੜੇ ਪ੍ਰਧਾਨ ਜੀ ਹੈ, ਪ੍ਰਧਾਨ ਮਹੰਤ ਨਿਤਿਆ ਗੋਪਾਲ ਦਾਸ, ਉਹਨਾਂ ਦੇ ਅਹੁਦੇ ਤੇ ਵੀ ਤਲਵਾਰ ਲਟਕਣੀ ਸ਼ੁਰੂ ਹੋ ਗਈ ਹੈ। ਸੋ ਮਸਲਾ ਬਹੁਤ ਵੱਡਾ ਹੈ, ਬੜਾ ਗੰਭੀਰ ਹੈ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕਿ ਕਿੱਡੇ ਵੱਡੇ ਪੱਧਰ ਤੇ ਕਿੰਨੇ ਕਰੋੜਾਂ ਦੀਆਂ ਗੜਬੜੀਆਂ, ਪਰੰਤੂ ਇਹ ਗੱਲ ਬੜੀ ਸਾਫ਼ ਹੈ ਕਿ ਗੜਬੜੀਆਂ ਹੈਗੀਆਂ, ਤੇ ਉਹ ਗੜਬੜੀਆਂ ਅਯੁੱਧਿਆ ਰਾਮ ਮੰਦਿਰ ਨੂੰ ਆਏ ਹੋਏ ਧਨ ਦੌਲਤ ਸੋਨਾ ਚਾਂਦੀ ਦੀਆਂ ਹੋਈਆਂ, ਜਿਹਨੂੰ ਬਹੁਤ ਸਾਰੇ ਲੋਕ ਜਿਹੜੇ ਦੱਬ ਲਈ ਹੈ, ਜਿਹਨਾਂ ਨੇ ਬਹੁਤ ਸਾਰਾ ਸੋਨਾ ਚਾਂਦੀ ਗਾਇਬ ਕਰ ਲਿਆ, ਤੇ ਅਲੀਸ਼ਾਨ ਆਪਣੀਆਂ ਪ੍ਰਾਪਰਟੀਆਂ ਆਪਣੇ ਘਰ ਬਣਾ ਲਏ ਹੈ।
4: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
0: ਸੋ ਬਿਲਕੁਲ ਜੀ, ਲਵਾਨਾ ਵੈਲਨੈਸ ਸਪਾ ਤੇ ਇੱਕ ਗੇੜਾ ਜ਼ਰੂਰ ਮਾਰ ਕੇ ਆਓ। 416-881-5385, 341 ਪਾਰਕਸ ਰੋਡ ਸਕੁਆਇਰ ਦੇ ਵਿੱਚ ਲੋਕੇਟਡ ਨੇ। ਸੋ ਸਿੱਧੀ ਬਿਲਿੰਗ ਇੰਸ਼ੋਰੈਂਸ ਨੂੰ ਕਰਦੇ ਆ, ਜੇ ਕੰਮ ਵੱਲੋਂ ਤੁਹਾਨੂੰ ਥੋੜ੍ਹੀ ਲੋਅਰ ਬੈਕ ਪੇਨ, ਅਪਰ ਬੈਕ ਪੇਨ, ਬੈਠਿਆਂ ਬੈਠਿਆਂ ਘਰ ਤੋਂ ਕੰਮ ਕਰ ਰਹੇ ਹੋ ਜਾਂ ਲੌਂਗ ਟਾਈਮ ਡਰਾਈਵ ਕਰਨ ਦੇ ਨਾਲ ਥੋੜ੍ਹੀ ਬੈਕ ਸਟੈਪ ਹੋ ਗਿਆ, ਮਸਲ ਪੁੱਲ ਹੋ ਗਿਆ, ਬੈਕ ਪੇਨ ਰਹਿੰਦਾ, ਤਾਂ ਤੁਸੀਂ ਇਹਨਾਂ ਦੇ ਜਿਹੜੇ ਪ੍ਰੋਫੈਸ਼ਨਲ ਰਜਿਸਟਰਡ ਥੈਰਾਪਿਸਟ ਆ ਉਹਨਾਂ ਨਾਲ ਮਿਲ ਸਕਦੇ ਹੋ ਕਿ ਪੇਨ ਦੀ ਐਕਚੁਅਲ ਕੌਜ਼ ਕੀ ਆ। ਅਤੇ ਨਾਲ ਦੀ ਨਾਲ ਬਿਊਟੀ ਸਰਵਿਸ ਦੇ ਲਈ ਕਮਾਲ ਦੀ ਇੱਕ ਜਗ੍ਹਾ ਆ ਲਵਾਨਾ ਵੈਲਨੈਸ ਸਪਾ, ਤੁਸੀਂ ਪੰਜਾਬੀ ਲੈਵਲ ਦਾ ਰੈਫਰ ਦਿਓਗੇ 20% ਡਿਸਕਾਊਂਟ ਵੀ ਮਿਲ ਜਾਣਾ। 416-881-5385। ਸੋ ਮੋਨਾ ਮਹਿੰਗੀ ਜੀ ਨਾਲ ਇੱਕ ਵਾਰ ਫਿਰ ਰਾਬਤਾ ਸਾਡਾ ਜੁੜ ਚੁੱਕਿਆ, ਇੰਸ਼ੋਰੈਂਸ ਦੇ ਬਾਬਤ ਗੱਲਬਾਤ ਕਰਦੇ। ਮੋਨਾ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
5: ਬਿਲਕੁਲ ਪ੍ਰਭ ਜੀ, ਜਿੱਦਾਂ ਕਿ ਅਕਸਰ ਆਪਾਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਵਿਜ਼ਿਟਰ ਇੰਸ਼ੋਰੈਂਸ ਸੁਪਰਵਾਈਜ਼ਰ ਦੀ ਗੱਲ ਕਰਦੇ ਹਾਂ, ਪਰ ਜਦੋਂ ਵੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਇੰਸ਼ੋਰੈਂਸ ਦੀ ਗੱਲ ਕਰਨ ਦੇ ਨਾਲ ਨਾਲ ਇੱਕ ਮੈਂ ਅੱਜ ਤੁਹਾਨੂੰ ਵੀ, ਆਪਣੇ ਸਾਰੇ ਮੀਡੀਆ ਪਾਰਟਨਰਸ ਤੇ ਆਪਣੀ ਸਾਰੀ ਹੀ ਕਮਿਊਨਿਟੀ ਦਾ ਥੈਂਕਸ ਵੀ ਕਰਨਾ ਚਾਹੂੰਗੀ, ਕਿਉਂਕਿ ਜਿਹੜੇ ਪਰਸਨ ਸੋਸ਼ਲ ਮੀਡੀਆ ਤੇ ਜੁੜੇ ਹੋਏ ਨੇ ਉਹਨਾਂ ਨੂੰ ਤਾਂ ਜ਼ਰੂਰ ਪਤਾ ਹੋਣਾ, ਬਟ ਇਹ ਹੈਗਾ ਕਿ ਜਿੱਦਾਂ ਕਿ ਪਿਛਲੇ ਕਈ ਸਾਲਾਂ ਤੋਂ 18 ਈਅਰਸ ਪਲੱਸ ਦਾ ਟਾਈਮ ਹੋ ਗਿਆ ਇਸ ਇੰਡਸਟਰੀ ਦੇ ਵਿੱਚ। ਸੋ ਉਦੋਂ ਤੋਂ ਲੈ ਕੇ ਹੁਣ ਤੱਕ ਕਾਫੀ ਅਵਾਰਡਸ ਮਿਲੇ ਨੇ ਹਰ ਸਾਲ ਦੇ ਵਿੱਚ। ਜਦੋਂ ਵੀ ਇੰਸ਼ੋਰੈਂਸ ਕੰਪਨੀਜ਼ ਵੱਲੋਂ ਰੈਕੋਗਨੀਸ਼ਨ ਹੁੰਦੀਆਂ ਨੇ ਉੱਥੇ ਨਾਮ ਹੁੰਦਾ ਹੈਗਾ। ਡੈਫੀਨੇਟਲੀ ਉਹਦਾ ਸਾਰਾ ਕ੍ਰੈਡਿਟ ਸਭ ਨਾਲੋਂ ਪਹਿਲਾਂ ਉਹਦੇ ਲਈ ਮੈਂ ਜ਼ਰੂਰ ਗੱਲ ਕਰਾਂਗੀ ਕਿ ਤੁਹਾਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਪਾਰਟਨਰਸ ਤੇ ਆਪਣੇ ਸਾਰੇ ਹੀ ਲਿਸਨਰਸ ਕਮਿਊਨਿਟੀ ਦਾ ਥੈਂਕਸ ਹੈਗਾ, ਦਿਲ ਤੋਂ ਥੈਂਕਸ ਕਹਿਣਾ ਚਾਹੂੰਗੀ, ਕਿਉਂਕਿ ਤੁਹਾਡੀ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਇਹ ਸਾਰਾ ਕੁਛ ਪੋਸੀਬਲ ਹੋ ਪਾਉਂਦਾ ਹੈ। ਐਂਡ ਇਸ ਟਾਈਮ ਤੇ ਜਿਹੜੀ ਇੱਕ ਮੈਂ ਹੋਰ ਗੱਲ ਕਰਨਾ ਚਾਹੂੰਗੀ ਕਿ ਨਾਟ ਓਨਲੀ ਕਿ ਮੀ ਮਾਈਸੈਲਫ ਕਿ ਮੈਨੂੰ ਅਵਾਰਡ ਮਿਲਿਆ, ਨਾਲ ਦੀ ਨਾਲ ਟੀਮ ਦੇ ਕਾਫੀ ਮੈਂਬਰਸ ਹੈਗੇ ਹੈ ਜਿਨ੍ਹਾਂ ਨੂੰ ਅਵਾਰਡ ਮਿਲਿਆ। ਸੋ ਉਹਦੇ ਵਿੱਚ ਇਹ ਚੀਜ਼ ਆ ਜਾਂਦੀ ਹੈਗੀ ਕਿ ਜਦੋਂ ਆਪਣੀ ਬ੍ਰੋਕਰੇਜ ਦੇ ਵਿੱਚ ਜਿਹੜੇ ਮੇਰੇ ਨਾਲ ਮੇਰੇ ਟੀਮ ਮੈਂਬਰਸ ਮੈਨੂੰ ਮੇਰੇ ਨਾਲ ਕੰਮ ਕਰ ਰਹੇ ਨੇ ਇਸ ਟਾਈਮ ਤੇ ਉਹਨਾਂ ਨੂੰ ਅਵਾਰਡ ਮਿਲਦਾ, ਤਾਂ ਉਸ ਟਾਈਮ ਤੇ ਹੋਰ ਵੀ ਜ਼ਿਆਦਾ ਮੈਨੂੰ ਖੁਸ਼ੀ ਹੁੰਦੀ ਹੈਗੀ ਹੈ, ਕਿਉਂਕਿ ਇੱਕ ਤਰੀਕੇ ਦੇ ਨਾਲ ਕਹਿ ਲਓ ਕਿ ਜਦੋਂ ਉਹਨਾਂ ਨੂੰ ਗਾਈਡ ਕਰਦੇ ਹੈਗੇ ਹਾਂ ਕਿਸ ਤਰੀਕੇ ਦੇ ਨਾਲ ਕਮਿਊਨਿਟੀ ਨੂੰ ਸਰਵ ਕਰਨਾ ਹੈ, ਕਿਸ ਤਰੀਕੇ ਦੇ ਨਾਲ ਫੈਮਿਲੀਜ਼ ਨੂੰ ਸਿਕਿਓਰ ਕਰਨਾ ਹੈਗਾ। ਸੋ ਜਦੋਂ ਉਸ ਪਾਥ ਦੇ ਵਿੱਚ ਉਹ ਸਕਸੈਸਫੁਲ ਹੁੰਦੇ ਨੇ, ਕਹਿ ਲਓ ਕਿ ਉਸ ਟਾਈਮ ਤੇ ਆਪਾਂ ਨੂੰ ਹੋਰ ਦੁੱਗਣੀ ਖੁਸ਼ੀ ਹੋ ਜਾਂਦੀ ਹੈਗੀ ਹੈ। ਸੋ ਉਹਦੇ ਲਈ ਜ਼ਰੂਰ ਮੈਂ ਕਹਿਣਾ ਚਾਹੂੰਗੀ ਆਪਣੀ ਕਮਿਊਨਿਟੀ ਨੂੰ, ਆਪਣੇ ਲਿਸਨਰਸ ਨੂੰ ਕਿ ਤੁਸੀਂ ਇੰਸ਼ੋਰੈਂਸ ਫੋਰ ਯੂ ਦੀ ਪੂਰੀ ਟੀਮ ਨੂੰ ਸਰਵਿਸ ਦਾ ਮੌਕਾ ਦਿੰਦੇ ਹੈਗੇ ਹੋ, ਇੰਸ਼ੋਰੈਂਸ ਦੀ ਸਰਵਿਸਿਜ਼ ਪ੍ਰੋਵਾਈਡ ਕਰਨ ਦਾ ਮੌਕਾ ਦਿੰਦੇ ਹੋ। ਡੈਫੀਨੇਟਲੀ ਤੁਹਾਡਾ ਬਹੁਤ ਬਹੁਤ ਥੈਂਕਸ। ਐਂਡ ਆਲਸੋ ਇਹ ਵੀ ਜ਼ਰੂਰ ਕਹਿਣਾ ਚਾਹੂੰਗੀ ਕਿ ਨਾਟ ਓਨਲੀ ਕਿ ਤੁਸੀਂ ਜਦੋਂ ਇੰਸ਼ੋਰੈਂਸ ਕਰਵਾਉਣੀ ਹੁੰਦੀ ਹੈ ਉਸ ਟਾਈਮ ਤੇ ਹੀ, ਜੇ ਤੁਹਾਨੂੰ ਇੰਸ਼ੋਰੈਂਸ ਦੀਆਂ ਰਿਲੇਟਡ ਕੋਈ ਕੰਸਰਨ ਵੀ ਹੈਗਾ, ਕਈ ਵਾਰ ਪੁਰਾਣੀਆਂ ਪੋਲਿਸੀਜ਼ ਚੱਲੀ ਆ ਰਹੀਆਂ ਹੁੰਦੀਆਂ, ਕਈ ਵਾਰ ਸਾਨੂੰ ਲੱਗਦਾ ਕਿ ਪੋਲਿਸੀਜ਼ ਵੈਲਿਡ ਵੀ ਹੈ, ਵਰਥ ਵੀ ਹੈ ਕਿ ਨਹੀਂ, ਕਿਸ ਤਰੀਕੇ ਦੀ ਪੋਲਿਸੀ ਹੈ, ਸੋ ਇੱਦਾਂ ਦੇ ਕੋਈ ਵੀ ਕੰਸਰਨ ਹੁੰਦੇ ਆ ਤੁਸੀਂ ਜ਼ਰੂਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜਿਟ ਕਰ ਸਕਦੇ ਹੋ। ਸਾਡਾ ਆਫਿਸ ਲੋਕੇਟਿਡ ਹੈਗਾ 9280 ਗੋਰਵੇ ਡਰਾਈਵ, ਯੂਨਿਟ C110, ਕਿਉਂਕਿ ਐਜ਼ ਅ ਇੰਸ਼ੋਰੈਂਸ ਐਡਵਾਈਜ਼ਰ ਮੈਂ ਇੱਦਾਂ ਜ਼ਰੂਰ ਮੰਨਦੀ ਹੈ ਕਿ ਮੇਰੀ ਡਿਊਟੀ ਇੰਸ਼ੋਰੈਂਸ ਜਾਂ ਫਾਈਨੈਂਸ਼ੀਅਲ ਸਰਵਿਸਿਸ ਪ੍ਰੋਵਾਈਡ ਕਰਨ ਦੇ ਨਾਲ ਨਾਲ ਇੱਕ ਕਮਿਊਨਿਟੀ ਸਰਵਿਸ ਜ਼ਰੂਰ ਹੈਗੀ ਆ ਮਾਈਂਡ ਦੇ ਵਿੱਚ ਕਿ ਹਾਂ ਜ਼ਰੂਰ ਜੇ ਕਿਸੇ ਨੂੰ ਵੀ ਕੋਈ ਪੁਰਾਣੀਆਂ ਪੋਲਿਸੀਜ਼, ਇਹ ਨਹੀਂ ਹੈਗਾ ਵੀ ਉਸ ਚੀਜ਼ ਦੇ ਵਿੱਚ ਇਹ ਜ਼ਰੂਰ ਆ ਜਾਂਦਾ ਕਿ ਇਹ ਨਹੀਂ ਹੈਗਾ ਕਿ ਤੁਸੀਂ ਨਵੀਂ ਪੋਲਿਸੀ ਹੀ ਕਰਵਾਉਣੀ ਹੈ ਤਦੀ ਕੰਟੈਕਟ ਕਰਨਾ। ਤੁਹਾਨੂੰ ਕੋਈ ਵੀ ਸਲਾਹ ਚਾਹੀਦੀ ਹੋਵੇ ਕਿਸੇ ਵੀ ਤਰ੍ਹਾਂ ਦੀ ਪਰਸਨਲ ਇੰਸ਼ੋਰੈਂਸ ਪੋਲਿਸੀਜ਼, ਫਾਈਨੈਂਸ਼ੀਅਲ ਪਲੈਨਿੰਗ ਦੇ ਬਾਰੇ ਜਾਂ ਕਾਰਪੋਰੇਟ ਓਨਡ ਪੋਲਿਸੀਜ਼ ਤੁਹਾਡੀਆਂ ਚੱਲ ਰਹੀਆਂ ਉਹਨਾਂ ਨੂੰ ਰਿਵਿਊ ਕਰਨਾ ਚਾਹੁੰਦੇ ਹੋ, ਕੋਈ ਵੀ ਸਲਾਹ ਚਾਹੀਦੀ ਹੈ, ਕੋਈ ਸਰਵਿਸ ਚਾਹੀਦੀ ਹੈ ਉਹਦੇ ਰਿਲੇਟਿਡ, ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਜੀ। ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-5091-509।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਮੋਨਾ ਜੀ। ਸੋ 905-673-3337 ਅਗਲੀ ਖਬਰ ਵੱਲ ਚੱਲਦੇ ਹਾਂ, ਖਬਰ ਕੁਇਕ ਲੈ ਕੇ ਥੋੜ੍ਹਾ ਜਿਹਾ ਰੈਪ ਅਪ ਕਰਾਂਗੇ ਜਲਦੀ, ਉਸ ਤੋਂ ਬਾਅਦ ਫਿਰ ਸਾਰੀਆਂ ਕਾਲ ਦੇ ਵੱਲ ਜਾਵਾਂਗੇ। ਰਮੇਸ਼ ਜੀ, ਭਾਜਪਾ ਅਤੇ ਅਕਾਲੀ ਦਲ ਨੂੰ ਸਾਂਝੇ ਨੂੰ ਲੈ ਕੇ ਬੜੀਆਂ ਕਿਆਸਾਵਾਂ ਲਗਾਈਆਂ ਜਾ ਰਹੀਆਂ ਸੀ, ਬਹੁਤ ਸਾਰੇ ਜਿਹੜੇ ਰਾਜਨੀਤਿਕ ਲੋਕ ਆ ਉਹ ਕਹਿ ਰਹੇ ਸੀ ਕਿ ਹੁਣ ਇਹਨਾਂ ਨੇ ਇਕੱਠੇ ਹੋ ਜਾਣਾ। ਹੁਣ ਇਹ ਸੁਰ ਬਦਲ ਗਏ, ਕਿਹੜੇ ਸੁਰ ਬਦਲੇ ਆ, ਮਿਲਣ ਦੇ ਸੁਰ ਬਦਲੇ ਜਾਂ ਨਿਖੜਨ ਦੇ ਸੁਰ ਬਦਲੇ ਆ?
3: ਵੈਸੇ ਤੇ ਪ੍ਰਭ ਸੰਧੂ ਜੀ, ਸੱਚੀ ਗੱਲ ਇਹ ਹੈ ਕਿ ਸਿਆਸਤ ਦੇ ਵਿੱਚ ਕੁਛ ਵੀ ਸਥਾਈ ਨਹੀਂ ਹੁੰਦਾ, ਕੋਈ ਪੱਕਾ ਨਹੀਂ ਹੁੰਦਾ। ਅਸੀਂ ਕਹੀਏ ਕਿ ਅੱਜ ਦੀ ਸਥਿਤੀ ਜਿਹੜੀ ਅੱਜ ਕੱਲ ਤੇ ਲਾਗੂ ਹੋਵੇ ਕਿ ਇਹ ਬਿਲਕੁਲ ਜ਼ਰੂਰੀ ਨਹੀਂ। ਮੈਂ ਦੋ ਚੀਜ਼ਾਂ ਤੁਹਾਡੇ ਕੰਨਾਂ 'ਚ ਪਾਉਂਦਾ। ਕਦੇ ਅਸੀਂ ਤੁਸੀਂ ਸੋਚਿਆ ਸੀ ਕਿ ਰਾਘਵ ਚੱਡਾ ਭਾਰਤੀ ਜਨਤਾ ਪਾਰਟੀ ਚਲੇ ਜਾਏਗਾ, ਕਿ ਰਾਘਵ ਚੱਡਾ ਦੇ ਚਿਹਰੇ ਵੱਲ ਦੇਖ ਕੇ ਕੋਈ ਬੰਦਾ ਸੋਚ ਸਕਦਾ ਸੀ ਕਿ ਉਹ ਏਦਾਂ ਵੀ ਕਰ ਸਕਦਾ ਕਿ ਆਪ ਤੇ ਜਾਏਗਾ ਹੀ ਜਾਏਗਾ, 5-7 ਜਣੇ ਹੋਰ ਵੀ ਨਾਲ ਲੈ ਜਾਣੇ ਇਕੱਠੇ ਕਰਕੇ। ਏਦਾਂ ਦਾ ਬੜਾ ਕੁਛ ਹੈਗਾ ਕਿ ਤ੍ਰਿਮੂਲ ਕਾਂਗਰਸ ਪਾਰਟੀ ਚ ਕਦੇ ਸੋਚਿਆ ਸੀ ਕਿ ਮਮਤਾ ਬੈਨਰਜੀ ਨੂੰ ਕੱਢ ਦੇਣਗੇ ਕਿ ਭਾਈ ਤੂੰ ਤੇ ਸਾਡੀ ਪ੍ਰਧਾਨ ਹੀ ਨਹੀਂ? ਏਦਾਂ ਕਦੇ ਸੋਚਿਆ ਸੀ ਕਿ ਮਹਾਰਾਸ਼ਟਰ ਮਰਾਠਿਆਂ ਦੀ ਭੂਮੀ ਤੇ ਮਰਾਠਾ ਪਾਰਟੀ ਜਾਂ ਸ਼ਿਵ ਸੈਨਾ ਦੀ ਗੱਲ ਕਰੀਏ ਤੇ ਉਹ ਪਾਰਟੀ ਨੂੰ ਕੋਈ ਠੇਪੀ ਲਾ ਜਾਏਗਾ? ਸੋ ਇਸ ਕਰਕੇ ਸਿਆਸਤ ਦੇ ਵਿੱਚ ਕੋਈ ਇਹ ਨਹੀਂ ਹੈ ਕਿ ਪੱਕੀ ਠੱਕੀ ਗੱਲ ਹੈ। ਅੱਜ ਤੋਂ ਮਹੀਨਾ ਦੋ ਮਹੀਨੇ ਪਿਛਲੀਆਂ ਗੱਲਾਂ ਕਰੀਏ ਤੇ ਭਾਰਤੀ ਜਨਤਾ ਪਾਰਟੀ ਕਹਿੰਦੀ ਸੀ ਕਿ ਅਕਾਲੀ ਚੀਜ਼ ਕੀ ਹੈ, ਨਾ ਇਹਨਾਂ ਦੇ ਨਾਲ ਅੱਜ ਸਮਝੌਤਾ ਕਰੀਏ ਨਾ ਕੱਲ ਕਰੀਏ, ਠੋਕ ਠੋਕ ਕੇ ਕਹਿੰਦੇ ਸੀ ਭਾਜਪਾ ਦੇ ਲੀਡਰ। ਹੁਣ ਨਿਤਿਨ ਨਵੀਨ ਪੰਜਾਬ ਆਏ, ਉਹ ਕਹਿ ਗਏ ਕਿ ਭਾਈ ਸੋਚ ਲੈਂਦੇ ਆ, ਦਿੱਲੀ ਗਏ ਕਹਿੰਦੇ ਜੀ ਸਮਾਉਣ ਤੇ ਵਿਚਾਰਾਂਗੇ। ਬਦਲ ਕੇ ਨਾ ਸੁਰ ਕਿ ਕਿੱਥੇ ਉਹ ਕਹਿੰਦੇ ਸੀ ਕਿ ਅਸੀਂ ਅਕਾਲੀਆਂ ਨਾਲ ਸਾਂਝੀ ਨਹੀਂ ਪਾਉਣੀ, ਕਿੱਥੇ ਕਹਿੰਦੇ ਸਮਾਉਣ ਤੇ ਵਿਚਾਰਾਂਗੇ। ਔਰ ਜਿਹੜਾ ਅਕਾਲੀ ਦਲ ਕਹਿੰਦਾ ਸੀਗਾ ਕਿ ਭਾਈ ਭਾਜਪਾ ਤੇ ਸਾਡਾ 9 ਮਾਸ ਦਾ ਰਿਸ਼ਤਾ ਹੈ, ਬਹੁਤ ਥਾਵਾਂ ਤੇ ਬੀਤੇ ਸਮੇਂ ਚ ਵੇਖਿਆ ਕਿ ਉਹਨਾਂ ਦੀ ਨੁਕਤਾਚੀਨੀ ਕਰਦਾ, ਹੁਣ ਸੁਰ ਉਹਨਾਂ ਦੇ ਫਿਰ ਠੰਡੇ ਪੈ ਗਏ ਆ। ਸੋ ਮੇਰਾ ਜਾਤੀ ਤਜਰਬਾ ਪ੍ਰਭ ਸੰਧੂ ਜੀ ਜਿਹੜਾ ਪੰਜਾਬ ਜਾਂ ਭਾਰਤ ਦੇ ਸਿਆਸੀ ਮਾਹੌਲ ਚੋਂ ਹੈ, ਮੈਨੂੰ ਲੱਗਦਾ ਕਿ ਅੱਜ ਨਹੀਂ ਤੇ ਭਲਕੇ ਅਕਾਲੀ ਭਾਜਪਾ ਦੀ ਸਾਂਝ ਯਕੀਨਨ ਪੈਣੀ ਹੈ, ਵੋਟਾਂ ਦੀ ਸਾਂਝ, ਹੋਰ ਸਾਂਝ ਨਹੀਂ ਕਹਿੰਦਾ, ਸਿਆਸੀ ਸਾਂਝ ਦੀ ਗੱਲ ਕਰਦਾ। ਜਿਹੜੇ ਬਦਲੇ ਸੁਰ ਹੈ ਉਹ ਬਦਲੇ ਸੁਰ ਭੋਰਾ ਭਾਜਪਾ ਦੇ ਵੀ ਹੈ ਤੇ ਭੋਰਾ ਅਕਾਲੀਆਂ ਦੇ ਵੀ ਹੈ ਤੇ ਉਹ ਸਾਂਝਾਂ ਵਾਲੇ ਸੁਰ ਹੈ ਇਸ ਵੇਲੇ। ਔਰ ਸਿਆਸਤ ਚੋਂ ਤੇ ਇਹੀ ਇਸ਼ਾਰਾ ਲੱਗ ਰਿਹਾ ਕਿ ਅੱਜ ਨਹੀਂ ਤੇ ਭਲਕੇ ਸਾਂਝ ਪੈ ਜਾਣੀ ਹੈ। ਬਾਕੀ ਭਾਈ ਸਮਾਂ ਦੱਸੇਗਾ ਕਿ ਗੱਲ ਕਿਹੜੇ ਪਾਸੇ ਨੂੰ ਤੁਰਦੀ ਹੈ।
0: ਜੀ ਬਿਲਕੁਲ ਜੀ, 905-673-3337 905-673-3337 ਬਹੁਤ ਸਾਰੀਆਂ ਕਾਲਜ ਨੇ, ਸੋ ਵਨ ਬਾਏ ਵਨ ਆਪਾਂ ਕਾਲ ਵੱਲ ਚੱਲਦੇ ਹਾਂ ਕਿਉਂਕਿ ਸਮਾਂ ਵੀ ਆਪਣੇ ਕੋਲ ਸੀਮਤ ਹੈ। ਅਤੇ ਕੋਸ਼ਿਸ਼ ਕਰਿਓ ਤੁਸੀਂ ਆਪਣੇ ਸਰੋਤਿਓ 20 ਸੈਕਿੰਡ ਦੇ ਵਿੱਚ ਆਪਣਾ ਸਵਾਲ ਰੱਖਿਓ ਤਾਂ ਕਿ ਰਮੇਸ਼ ਜੀ ਸੀਮਤ ਸ਼ਬਦਾਂ ਦੇ ਵਿੱਚ ਉਹਨਾਂ ਦਾ ਜਵਾਬ ਦੇ ਸਕਣ। ਪਹਿਲੀ ਕਾਲ ਅਸੀਂ ਚੱਲਦੇ ਹਾਂ ਜੀ ਕਮਲਜੀਤ ਹੁਣਾਂ ਵੱਲ। ਕਮਲਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਜੀ ਪੰਜਾਬੀ ਲਹਿਰ, ਸਵਾਗਤ ਤੁਹਾਡਾ।
6: ਜੀ ਅਕਾਲੀ ਤੇ ਭਾਜਪਾ ਜਿਹੜੀ ਆ, ਪਹਿਲਾਂ ਵੀ ਕੱਲ ਵੀ ਇਕੱਠੇ ਸੀ, ਅੱਜ ਵੀ ਇਕੱਠੇ ਆ ਤੇ ਕੱਲ ਵੀ ਨੀ ਇਕੱਠੇ ਰਹਿਣਾ। ਇਹਦੇ ਵਿੱਚ ਕੋਈ ਮਤਲਬ ਕੋਈ ਦੁਖਾਵਾ ਹੀ ਨੀ ਹੈਗੀ ਆ। ਮੰਦਿਰ ਖਾ ਗਏ ਤੇ ਗੁਰਦੁਆਰੇ ਚੜਾਵਾ ਖਾ ਗਏ, ਸਭ ਤੋਂ ਖਾ ਗਿਆ, ਜਵਾਨੀ ਖਾ ਗਏ। ਅੱਜ ਗੁਜਰਾਤ ਦੇ ਵਿੱਚ ਦੇਖ ਲਓ ਬੀਜੇਪੀ ਦੀ ਕਾਤੀ ਸਰਕਾਰ ਆ, ਸਭ ਤੋਂ ਜ਼ਿਆਦਾ ਚਿੱਟਾ ਉੱਥੇ ਬਣਿਆ ਜਾ ਰਿਹਾ। ਔਰ ਆਮ ਆਦਮੀ ਪਾਰਟੀ ਹੀ ਜਿਹੜੀ ਇੱਕ ਇੰਡੀਆ ਦਾ ਵਿਕਲਪ ਹੈ ਜੀ, ਡਾਂਕੇ ਵੀ ਚੋੜ ਰਹੇ ਉੱਥੇ ਸਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਆ। ਗੋਦੀ ਮੀਡੀਆ ਜਿੱਦਾਂ ਮਰਜ਼ੀ ਭਗਵੰਤ ਮਾਨ ਕਰੀ ਜਾਵੇ, ਹਰ ਚੌਥੇ ਪਾਸੋਂ ਗੱਲ ਕਹਿੰਦੀ ਕਰੋ, ਗੱਲ ਭਗਵੰਤ ਮਾਨ ਤੇ ਆ ਕੇ ਨਿਊਜ਼ ਵਾਲੇ ਮੁਕਾਦੇ ਆ। ਤੇ ਪੰਜਾਬ ਦੇ ਲੋਕੀ ਇਹ ਸਮਝ ਚੁੱਕੇ ਆ ਤੇ ਬਾਹਰ ਕੀ ਆ ਤੇ ਅੰਦਰ ਕੀ ਆ ਤੇ ਸਾਡੇ ਨਾਲ ਖੜਾ ਕੌਣ ਆ। ਓਨਰਸ਼ਿਪ ਇਹ ਪੋਲੀਟਿਕਸ ਹੋ ਰਹੀ ਆ, ਔਰ ਸਰ ਡਾਂਕੇ ਦੀ ਚੋਰ ਤੇ ਸਰਕਾਰ ਬਣੀ ਆ, ਕਹੋ ਤਾਂ ਲੱਡੂ ਹੁਣੇ ਭਜਾ ਦਿੰਦੇ ਆ ਤੁਹਾਨੂੰ। ਥੈਂਕ ਯੂ
0: ਸਰ, ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
3: ਦੇਖੋ ਜੀ ਮੈਂ ਸ਼ੁਭ ਕਾਮਨਾਵਾਂ ਦਿੰਦਾ ਸਰੋਤਿਆਂ ਦੇ ਉੱਦਮ ਨੂੰ, ਸਰੋਤਿਆਂ ਦੇ ਸ਼ਬਦਾਂ ਨੂੰ, ਪਰੰਤੂ ਸਰੋਤਿਓ ਹੁਣ ਤੁਸੀਂ ਆਪਣੇ ਲੱਡੂਆਂ ਵਾਲੀ ਗੱਲ ਜ਼ਰੂਰ ਯਾਦ ਰੱਖਿਓ। ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਵੇਂ ਮੁਹੱਬਤਾਂ ਦੇ ਭਾਵੇਂ ਸ਼ਬਦਾਂ ਦੇ ਲੱਡੂ ਹੈ, ਖਾਵਾਂਗੇ ਜ਼ਰੂਰ ਤੁਹਾਡੇ ਕੋਲੋਂ।
0: ਬਹੁਤ ਸ਼ੁਕਰੀਆ ਜੀ। ਜੀ 1052, ਸਤਿ ਸ਼੍ਰੀ ਅਕਾਲ ਜੀ ਸਰ, ਤੁਸੀਂ ਓਨਰ ਹੋ। 1052 ਸਰ ਜੀ, ਤੁਸੀਂ ਓਨਰ ਹੋ ਜੀ। 1052 ਲਿਓ ਸਰ ਜੀ, ਤੁਸੀਂ ਓਨਰ ਹੋ ਜੀ, ਤੁਹਾਡੀ ਕਾਲ ਓਨਰ ਹੋ ਚੁੱਕੀ ਹੈ ਜੀ। ਚਲੋ ਐਨੀਵੇ 905-673-3337 ਤੁਸੀਂ ਕਾਲ 'ਚ ਗੱਲ ਕਰ ਲਿਆ ਕਰੋ ਯਾਰ, ਮੁੜ ਕੇ ਤੁਸੀਂ ਲਾਹਮੇ ਦਿੰਦੇ ਹੋ ਕਿ ਮੇਰੀ ਸਾਡੀ ਕਾਲ ਨਹੀਂ ਓਨਰ ਹੁੰਦੀ। ਨੈਕਸਟ ਕਾਲ ਵੱਲ ਚੱਲਦੇ ਹਾਂ ਜੀ, 8900, ਤੁਸੀਂ ਓਨਰ ਹੋ ਜੀ।
7: ਹਾਂਜੀ, ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਰਮੇਸ਼ ਜੀ,
0: ਸਤਿ ਸ਼੍ਰੀ ਅਕਾਲ ਜੀ।
7: ਆਪਾਂ ਸਰਕਾਰਾਂ 'ਤੇ ਦੋਸ਼ ਲਾਉਂਦੇ ਹਾਂ, ਦੋਸ਼ ਕੀ ਇਫੈਕਟ ਵੀ ਹੈਗਾ, ਸਰਕਾਰਾਂ ਧੱਕਾ ਕਰਦੀਆਂ ਨੇ, ਸਰਕਾਰਾਂ ਬੇਈਮਾਨੀਆਂ ਕਰਦੀਆਂ ਨੇ, ਸਰਕਾਰਾਂ ਕਰਪਸ਼ਨ ਕਰਦੀਆਂ ਨੇ, ਪਰ ਜਦੋਂ ਅਸੀਂ ਲੋਕ ਜਾਂ ਸਾਡੀਆਂ ਸੰਸਥਾਵਾਂ ਬੇਈਮਾਨੀਆਂ ਜਾਂ ਕਰਪਸ਼ਨ ਕਰਦੀਆਂ ਨੇ ਤਾਂ ਫਿਰ ਕਿਤੇ ਨਾ ਕਿਤੇ ਸਾਡੇ ਦੇ ਵੱਲ ਵੀ ਉਂਗਲ ਆਉਣੀ ਚਾਹੀਦੀ ਹੈ ਕਿ ਨਹੀਂ। ਜਿਸ ਤਰ੍ਹਾਂ ਹੁਣ ਰਾਮ ਮੰਦਿਰ ਟਰੱਸਟ ਦੀ ਗੱਲ ਹੈ, ਰਾਮ ਮੰਦਿਰ ਟਰੱਸਟ ਦੇ ਉੱਤੇ ਜਿਹੜਾ ਹੁਣ ਚੰਦਾ ਦੇ ਵਿੱਚ ਹੇਰਾਫੇਰੀ ਕਰਨ ਦਾ ਦੋਸ਼, ਚੋਰੀ ਕਰਨ ਦਾ ਦੋਸ਼ ਲੱਗਿਆ ਹੈ, ਇਹ ਸੰਸਥਾਵਾਂ ਧਾਰਮਿਕ ਸੰਸਥਾਵਾਂ ਹੀ ਹੈ ਕਿ ਨਹੀਂ। ਇਸ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਜਿਹੜੇ 360 ਦੇ ਕਰੀਬ ਗਾਇਬ ਹੋਏ ਨੇ, ਇਸ 'ਤੇ ਵੀ ਲੱਗਦਾ ਹੈ ਕਿ ਨਹੀਂ। ਹੋ ਸਕਦਾ ਪੈਸੇ ਲੈ ਕੇ ਕਿਸੇ ਨੂੰ ਦੇ ਦਿੱਤੇ ਹੋਣ, ਇਹ 'ਚ ਵੀ ਪੈਸੇ ਦੀ ਗੱਲ ਹੋ ਸਕਦੀ ਹੈ ਕਿ ਨਹੀਂ। ਤਾਂ ਮਤਲਬ ਇਹ ਤਾਂ ਅਸੀਂ ਸਾਡੇ ਆਪਣੇ ਲੋਕਾਂ ਦਾ ਜਾਂ ਆਪਣੀਆਂ ਸਾਡੀਆਂ ਸੰਸਥਾਵਾਂ ਹੀ ਕਿੱਧਰ ਜਾ ਰਹੀਆਂ ਨੇ, ਅਸੀਂ ਨਹੀਂ ਇਮਾਨਦਾਰ ਹੈ। ਪਰ ਅਸੀਂ ਹਰ ਟਾਈਮ ਤਾਂ ਕਹਿੰਦੇ ਹਾਂ ਸਰਕਾਰਾਂ ਦਾ ਮੰਨਦੇ ਹਾਂ, ਸਰਕਾਰਾਂ ਧੱਕਾ ਵੀ ਕਰਦੀਆਂ ਨੇ, ਕਰਪਸ਼ਨ ਵੀ ਕਰਦੀਆਂ, ਪਰ ਅਸੀਂ ਵੀ ਉਹਦੇ 'ਚ ਸ਼ਾਮਲ ਹੈ। ਥੈਂਕ ਯੂ ਸੋ ਮਚ
0: ਜੀ। ਜੀ ਰਮੇਸ਼ ਜੀ,
3: ਮੇਰਾ ਮੰਨਣਾ ਆ, ਇੱਕ ਤੇ ਚਲੋ ਠੀਕ ਹੈ ਗੱਲ, ਆਪਾਂ ਇਹਨੂੰ ਪੂਰਨ ਤੌਰ ਤੇ ਨਹੀਂ ਕੱਟ ਸਕਦੇ, ਅਸੀਂ ਵੀ ਨੈਤਿਕ ਤੌਰ ਤੇ ਸਾਡੀਆਂ ਵੀ ਕੁਛ ਜ਼ਿੰਮੇਵਾਰੀਆਂ ਹੈ। ਅਸੀਂ ਨਿਰਾਪੁਰਾ ਮੋਦੀ ਨੂੰ ਮਾੜਾ ਕਹਿ ਕੇ, ਭਗਵੰਤ ਮਾਨ ਨੂੰ ਮਾੜਾ ਕਹਿ ਕੇ, ਸੁਖਬੀਰ ਬਾਦਲ ਨੂੰ ਮਾੜਾ ਕਹਿ ਕੇ, ਚਰਨਜੀਤ ਸਿੰਘ ਚੰਨੀ ਨੂੰ ਮਾੜਾ ਕਹਿ ਕੇ ਨਹੀਂ ਨਾ ਛੁੱਟ ਸਕਦੇ। ਇਹ ਗੱਲ ਮੈਂ ਸਰੋਤਿਓ ਸਹਿਮਤ ਹਾਂ ਕਿ ਜ਼ਿੰਮੇਵਾਰੀਆਂ ਕੁਛ ਸਾਡੀਆਂ ਵੀ ਬਣਦੀਆਂ। ਨਿਰਾਪੁਰਾ ਸਰਕਾਰਾਂ ਨੂੰ ਮਾੜਾ ਕਹਿ ਕੇ ਗੁਜ਼ਾਰਾ ਨਹੀਂ ਹੋਣਾ, ਨਾ ਕੋਈ ਤਬਦੀਲੀ ਹੋਣੀ, ਮੈਂ ਸਹਿਮਤ ਹਾਂ ਇਸ ਗੱਲ ਦੇ ਨਾਲ। ਪਰੰਤੂ ਮੈਂ ਨਾ ਉਦਾਹਰਨ ਲਵਾਂ ਰਾਮ ਮੰਦਿਰ ਦੀ। ਦੇਖੋ ਅਯੁੱਧਿਆ ਮੰਦਿਰ ਦੀਆਂ ਗੜਬੜੀਆਂ ਮਗਰ ਮੈਨੂੰ ਤੇ ਸਰੋਤਿਓ, ਚਲੋ ਤੁਸੀਂ ਵੀ ਮੇਰੀ ਚਰਚਾ ਦਾ ਹਿੱਸਾ ਬਣੋ, ਇਸ ਚਰਚਾ ਦਾ ਆਉਂਦੇ ਦਿਨਾਂ 'ਚ ਵੀ ਚਰਚਾ ਕਰਾਂਗੇ। ਮੈਨੂੰ ਇਸ ਗੜਬੜੀ ਮਗਰ ਵੀ ਸਿਆਸਤ ਲੱਗਦੀ ਹੈ, ਸਿਆਸਤ ਤੋਂ ਭਾਵ ਹੈ ਕਿ ਸਿਆਸੀ ਲੋਕਾਂ ਦਾ ਹੱਥ ਲੱਗਦਾ ਹੈ। ਜਦੋਂ ਇਹ ਤਖ਼ਤ ਦਿੱਤੇ ਗਏ ਸੀ, ਇਹ ਪਦਵੀਆਂ ਦਿੱਤੀਆਂ ਗਈਆਂ ਸੀ, ਮੈਂ ਕਿਸੇ ਧਰਮ ਵਿੱਚ ਦਖਲ ਅੰਦਾਜ਼ੀ ਕਰਾਂਗਾ ਉਹ ਗੱਲ ਜੱਚਦੀ ਨਹੀਂ, ਤੁਸੀਂ ਇਸ ਗੱਲ ਤੇ ਟਿੱਪਣੀਆਂ ਕਰਕੇ ਮੈਨੂੰ ਦੱਸ ਸਕਦੇ ਹੋ, ਮੇਰੀ ਗੱਲ ਤੇ ਤੁਸੀਂ ਰੋਕ ਵੀ ਸਕਦੇ ਹੋ ਕਿ ਨਾ ਭਾਈ ਨਾ ਚਰਚਾ ਕਰੀ। ਮੈਨੂੰ ਇਹ ਲੱਗਦਾ ਕਿ ਜਦੋਂ ਇਹ ਪਦਵੀਆਂ ਦਿੱਤੀਆਂ ਸੀ ਉਦੋਂ ਵੀ ਤੇ ਸਿਆਸੀ ਲਿਹਾਜ਼ ਨਾਲ ਨਾਪ ਤੋਲ ਕੇ ਦਿੱਤੀਆਂ ਸੀ, ਤੇ ਜਦੋਂ ਦਿੱਤੀਆਂ ਸੀ ਫਿਰ ਉਹ ਸਿਆਸੀ ਪਦਵੀਆਂ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਹੱਕ ਵਿੱਚ ਭੁਗਤੀਆਂ ਅੱਜ ਤੱਕ। ਸੋ ਇਸ ਕਰਕੇ ਇਹ ਗੱਲ ਇਕੱਲੀ ਵਿਅਕਤੀ ਤੱਕ ਨਹੀਂ ਰਹਿਣੀ, ਇਕੱਲੀ ਧਰਮ ਤੱਕ ਨਹੀਂ ਰਹਿਣੀ, ਧਰਮ ਦੀ ਤੇ ਹੈ ਹੀ ਨਹੀਂ, ਵਿਅਕਤੀ ਤੋਂ ਸਿਆਸੀ ਵਿਅਕਤੀਆਂ ਤੱਕ ਇਹ ਗੱਲ ਪਹੁੰਚਣੀ ਆ ਜੇ ਸੱਚੀ ਮੁੱਚੀ ਜਾਂਚ ਹੋ ਜੇ। ਸੋ ਬ੍ਰੇਕ ਕਿੱਥੇ ਕੁ ਲੱਗਦੀ ਹੈ, ਕਿੱਥੋਂ ਕੁ ਤੱਕ ਜਾਂਚ ਹੁੰਦੀ ਹੈ, ਇਹ ਮੈਨੂੰ ਲੱਗਦਾ ਕਿ ਸਾਰਾ ਉੱਤੇ ਨਿਰਭਰ ਹੋਣਾ ਆ। ਜੇ ਤੇ ਉਹ ਹੋ ਗਈ ਤੇ ਫਿਰ ਕਾਫੀ ਕੁਛ ਸੱਚ ਸਾਹਮਣੇ ਆ ਜਾਏਗਾ, ਨਹੀਂ ਤਾਂ ਦੱਬਿਆ ਕੁੱਟਿਆ ਹੀ ਬਹੁਤ ਕੁਛ ਚਲੀ ਜਾਣਾ ਹੈ।
1: ਹੁਣ ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
0: ਸੋ ਬਿਲਕੁਲ ਜੀ, ਔਰ ਨਾਲ ਦੀ ਨਾਲ ਤੁਸੀਂ ਆਲ ਵੇ ਰੂਫਰਸ ਨੂੰ ਯਾਦ ਰੱਖਣਾ ਹੈ। ਤੁਸੀਂ ਘਰ ਦੀਆਂ ਛੱਤਾਂ ਫਿਕਸ ਕਰਵਾਉਣੀਆਂ, ਲੀਕਸ ਹੋ ਰਹੀਆਂ ਜਾਂ ਤੁਹਾਨੂੰ ਲੱਗਦਾ ਕਿ ਛੱਤ ਬਹੁਤ ਓਲਡ ਹੋ ਗਈ ਹੈ, ਉਹਨੂੰ ਰਿਪੇਅਰ ਕਰਵਾਉਣਾ, ਫਿਕਸ ਕਰਵਾਉਣਾ ਜਾਂ ਛੱਤ ਨਵੀਂ ਪਵਾਉਣੀ ਹੈ, ਇਕੱਲੀ ਘਰ ਦੀ ਨਹੀਂ, ਤੁਸੀਂ ਰੈਜੀਡੈਂਸ਼ੀਅਲ, ਕਮਰਸ਼ੀਅਲ ਰੂਫ, ਫਲੈਟ ਰੂਫ ਹੋਵੇ, ਸ਼ਿੰਗਲ ਰੂਫ ਹੋਵੇ, ਮੈਟਲ ਰੂਫ ਹੋਵੇ, 15 ਸਾਲਾਂ ਦਾ ਐਕਸਪੀਰੀਅੰਸ ਆਲ ਵੇ ਰੂਫਰਸ ਵਾਲਿਆਂ ਨੂੰ ਆ। ਅਤੇ GTA ਅਤੇ GT ਦੇ ਅਰਾਊਂਡ ਸੇਵਾਵਾਂ ਦਿੰਦੇ ਨੇ, ਕਿਚਨਰ, ਕੈਂਬਰਿਜ, ਲੰਡਨ, ਗਲਫ, ਹਮਿਲਟਨ, ਬੈਰੀ, ਜਾਰਜ ਟਾਊਨ। ਕਾਲ ਕਰ ਲਿਓ, ਪੰਜਾਬੀ ਲਹਿਰਾਂ ਦਾ ਰੈਫਰੈਂਸ ਜ਼ਰੂਰ ਦੇ ਦਿਓ ਵਧੀਆ ਕੋਟੇਸ਼ਨ ਦੇ ਲਈ 647-505-0943-647-50-5-0943। ਆਲ ਵੇ ਰੂਫਰ ਵਾਲੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਨਾਲ ਦੀ ਨਾਲ ਇੱਕ ਤੁਹਾਨੂੰ ਨਿਊਜ਼ ਦੇਣੀ ਆ ਕਿ ਹਿੰਦੂ ਸਭਾ ਮੰਦਿਰ ਦੇ ਵਿੱਚ ਨਾ ਮਾਸਟਰ ਸਲੀਮ ਜੀ ਆ ਰਹੇ ਨੇ ਆਪਣਾ ਜਗਰਾਤਾ ਲੈ ਕੇ, ਜਾਗਰਣ ਲੈ ਕੇ, ਬਿਲਕੁਲ ਫ੍ਰੀ ਦੇ ਵਿੱਚ ਜਾਗਰਣ ਆ। ਅਤੇ ਸਾਰੀਆਂ ਭਾਈ ਸੰਗਤਾਂ ਨੇ ਪਹੁੰਚਣਾ ਹੈ ਉੱਥੇ, ਜਿੰਨੇ ਵੀ ਸਾਡੇ ਹਿੰਦੂ ਭੈਣ ਭਰਾ ਵੀਰ ਸੁਣ ਰਹੇ ਆ, ਤੁਸੀਂ ਹਿੰਦੂ ਸਭਾ ਮੰਦਿਰ ਦੇ ਵਿੱਚ 10 ਜੁਲਾਈ ਨੂੰ ਸ਼ਾਮ ਨੂੰ 7 ਵਜੇ ਜਾਗਰਣ ਸ਼ੁਰੂ ਹੋ ਜਾਣਾ ਆ, ਬਿਲਕੁਲ ਫ੍ਰੀ ਐਂਟਰੀ ਆ, ਫ੍ਰੀ ਲੰਗਰ ਆ। ਅਤੇ ਤੁਸੀਂ ਹਿੰਦੂ ਸਭਾ ਮੰਦਿਰ ਗੌਰਵਿਤ ਜਿਹੜਾ ਲੋਕੇਟਡ ਆ ਉੱਥੇ ਮਾਸਟਰ ਸਲੀਮ ਜੀ ਆਪਣਾ ਮਹਾਮਾਈ ਦਾ ਜਾਗਰਣ ਲੈ ਕੇ ਆ ਰਹੇ ਆ। ਤੋ ਇਹ ਸੰਦੇਸ਼ ਤੁਸੀਂ ਆਪਣੇ ਭੈਣਾਂ ਭਰਾਵਾਂ ਅਤੇ ਪਰਿਵਾਰਾਂ ਅਤੇ ਦੋਸਤਾਂ ਦੇ ਵਿੱਚ ਜ਼ਰੂਰ ਪਹੁੰਚਾਇਓ। 10 ਜੁਲਾਈ ਨੂੰ ਮਾਸਟਰ ਸਲੀਮ ਆ ਰਹੇ ਨੇ ਹਿੰਦੂ ਸਭਾ ਮੰਦਿਰ ਦੇ ਵਿੱਚ ਆਪਣਾ ਜਾਗਰਣ ਕਰਨ। ਸੋ ਜ਼ਰੂਰ ਇਸ ਮੈਸੇਜ ਨੂੰ ਅੱਗੇ ਆਪਣੇ ਭੈਣਾਂ ਭਰਾਵਾਂ ਤੱਕ ਪਹੁੰਚਾਇਓ। ਸੋ 905-673-3337 ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਅਗਲੀ ਕਾਲ ਦੇਖਦੇ ਹਾਂ ਜੀ ਕਿ ਲੰਬੇ ਸਮੇਂ ਤੋਂ ਕੌਣ ਹੋਲਡ ਆ। ਲਓ ਸੰਧੂ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ, ਨਾਜਰ ਸਿੰਘ ਸੰਧੂ ਬਾਈ ਜੀ, ਸਤਿ ਸ਼੍ਰੀ ਅਕਾਲ। ਮੋਟਰਸਾਈਕਲ ਕਲੱਬ ਦੇ ਮੈਂਬਰ ਵੀ ਨੇ ਔਰ ਦਸਤਾਰਾਂ ਦੀਆਂ ਸੇਵਾਵਾਂ ਦਿੰਦੇ ਨੇ, ਬਹੁਤ ਮੈਨੂੰ ਖੂਬਸੂਰਤ ਲੱਗਦੀ ਆ ਕਿ ਇਸ ਤੋਂ ਉੱਪਰ ਕੋਈ ਸੇਵਾ ਨਹੀਂ ਆ ਗੁਰੂ ਮਹਾਰਾਜ ਨੇ ਬਖਸ਼ੀ। ਅਤੇ ਜਿਹੜੇ ਬਹੁਤ ਘੱਟ ਐਸੇ ਇਨਸਾਨ ਆ ਜਿਹੜੇ ਦਸਤਾਰਾਂ ਸਜਾਉਂਦੇ, ਔਰ ਉਹ ਵੀ ਦੇਖੋ ਇਹ ਗੁਰੂ ਸਾਹਿਬ ਦੀ ਕਿਰਪਾ ਆ ਕਿ ਤੁਸੀਂ ਫ੍ਰੀ ਦੇ ਵਿੱਚ ਦਸਤਾਰਾਂ ਦਾ ਲੰਗਰ ਲਾਉਂਦੇ ਹੋ। ਬੜੇ ਲੰਗਰ ਲੱਗੇ ਵੇਖੇ ਪਰ ਦਸਤਾਰਾਂ ਦੇ ਲੰਗਰ ਸੰਧੂ ਸਾਹਿਬ ਇਹ ਤੁਹਾਡੇ ਹਿੱਸੇ ਆਇਆ, ਅਤੇ ਬਹੁਤ ਸ਼ੁਕਰੀਆ। ਬਹੁਤ ਸੁਣ ਕੇ ਖੁਸ਼ੀ ਹੁੰਦੀ, ਹਰ ਵਾਰੀ ਵੇਖ ਕੇ ਖੁਸ਼ੀ ਹੁੰਦੀ ਆ। ਸੋ ਸਾਨੂੰ ਇਹ ਮੈਸੇਜ ਦੇਣ ਲੱਗਿਆ ਬੜੀ ਖੁਸ਼ੀ ਹੁੰਦੀ ਆ ਕਿ ਜੇ ਤੁਸੀਂ ਆਪਾਂ ਖੁਦ ਨੂੰ ਜਾਂ ਬੱਚਿਆਂ ਨੂੰ ਦਸਤਾਰਾਂ ਬਣਾਉਣਾ ਚਾਹੁੰਦੇ ਹੋ, ਸਿੱਖਣੀਆਂ ਆ, ਬੱਚਿਆਂ ਨੂੰ ਨਹੀਂ ਆਉਂਦੀਆਂ ਕਿਉਂਕਿ ਇੱਥੋਂ ਦੇ ਬੱਚੇ ਕਈ ਵਾਰ ਛੋਟੀਆਂ ਛੋਟੀਆਂ ਪਟਕੀਆਂ ਜੀਆਂ ਬੰਨ ਲੈਂਦੇ ਆ। ਸੋ ਨਾਜਰ ਸਿੰਘ ਸੰਧੂ ਹੁਣਾਂ ਨਾਲ ਤੁਸੀਂ ਸੰਪਰਕ ਦੇ ਵਿੱਚ ਰਿਹਾ ਕਰੋ। ਸੋਹਣੀਆਂ ਖੂਬਸੂਰਤ ਦਸਤਾਰਾਂ ਚਾਹੇ ਗੋਲ ਚਾਹੇ ਦਮਾਲੇ ਬੰਨਣੇ ਆ ਤਾਂ ਤੁਸੀਂ ਨਾਜਰ ਸਿੰਘ ਸੰਧੂ ਹੁਣਾਂ ਨਾਲ ਜ਼ਰੂਰ ਰਾਬਤਾ ਕਰਿਓ। ਅਜੀਤ ਸੰਧੂ ਸਾਹਿਬ ਤੁਸੀਂ ਆਉਣੇ ਰਹੋ ਜੀ।
8: ਹਾਂਜੀ, ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਅਤੇ ਮੈਂ ਰਮੇਸ਼ ਜੀ, ਮੈਂ ਨਾ ਅੱਜ ਸੁਬਹਾ ਸੁਬਹਾ ਸੁਣਦਾ ਸੀਗਾ ਜਥੇਦਾਰ ਸਾਹਿਬ ਕੈਸਰ ਭਾਈ ਰਣਜੀਤ ਸਿੰਘ ਨੂੰ ਨਾ, ਤੇ ਕਈ ਵਾਰ ਹੁਣ ਫੇਸਬੁੱਕ ਤੇ ਦੇਖਦਾ ਜਥੇਦਾਰਾਂ ਨੂੰ ਲੋਕੀ ਬਹੁਤ ਏਦਾਂ ਬੋਲਦੇ ਆ, ਗਲਤ ਬੋਲਦੇ ਆ। ਮਤਲਬ ਇਹ ਕੀ ਚੋਣ ਗਲਤ ਹੋਈ ਆ ਜਾਂ ਕੀ ਚੀਜ਼ ਆ? ਮਤਲਬ ਜਿਹੜਾ ਆਪਣਾ ਅਕਾਲ ਤਖ਼ਤ ਇੰਨਾ ਮਹਾਨ ਆ ਸਾਡੇ ਲਈ, ਤਾਂ ਸਿਰ ਤੋਂ ਅਕਾਲ ਦਾ ਟਾਈਮ ਵੀ ਕੋਈ ਫੈਸਲਾ ਹੁੰਦਾ ਉਹਨੂੰ ਸਲਾਮ ਕਰਦੇ ਆ ਹਨਾ ਸਿਰ ਤੋਂ ਅਕਾਲ, ਪਰ ਜਿਹੜੇ ਹੁਣ ਫੈਸਲੇ ਹੁੰਦੇ ਆ ਲੋਕੀ ਉਹਨਾਂ ਦੇ ਵਿਰੁੱਧ ਬੋਲਦੇ ਆ। ਆਪਾਂ ਸਿੱਖ ਕੌਮ ਕਿੱਧਰ ਨੂੰ ਜਾ ਰਹੇ ਹਾਂ ਆਪਾਂ? ਮਤਲਬ ਅਕਾਲ ਤਖ਼ਤ ਜਿਹੜੀ ਮਰਿਆਦਾ ਉਹ ਮਤਲਬ ਉਹ ਨੀ ਰਹੀ, ਪਹਿਲਾਂ ਵਾਲਾ ਨੀ ਰਿਹਾ ਹਨਾ, ਉਹਦੇ ਬਾਰੇ ਮੈਂ ਤੁਹਾਨੂੰ ਤੁਹਾਡੇ ਵਿਚਾਰ ਕੀ ਨੇ ਜੀ?
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਸੰਧੂ ਸਾਹਿਬ। ਜੀ ਰਮੇਸ਼ ਜੀ,
3: ਮੈਂ ਇੱਕ ਆਪਣੇ ਸਰੋਤਿਓ ਨੁਕਤੇ ਚੋਂ, ਕਿਉਂਕਿ ਇਹ ਗੱਲ ਪਿਛਲੀ ਪੁੱਛੀ, ਮੈਂ ਅਗਲੀ ਗੱਲ ਦੱਸਣ ਲੱਗਾ ਕਿ ਭਵਿੱਖ ਵਿੱਚ ਕੀ ਵਾਪਰਨਾ ਹੈ। ਪਿਛਲੇ ਕੁਝ ਸਮੇਂ ਤੋਂ ਮੇਰੇ ਵਰਗੇ ਕੁਛ ਲੋਕ, ਤੁਹਾਡੇ ਵਿੱਚੋਂ ਕੁਛ ਲੋਕ ਇਸ ਚੀਜ਼ ਤੇ ਟਿੱਪਣੀ ਕਰਦੇ ਆ ਰਹੇ ਕਿ ਬਾਣੀ ਤੇ ਬਾਣੀ ਦੀ ਦੁਰਵਰਤੋਂ ਵੀ ਹੋਣ ਲੱਗ ਪਈ ਹੈ। ਉਹਨੂੰ ਅਸੀਂ ਕਈ ਢੰਗ ਨਾਲ ਕਹਿ ਸਕਦੇ ਕਿ ਇੱਥੇ ਬਹੁਤ ਸਾਰੇ ਲੋਕ ਨਿਹੰਗ ਸਿੰਘ ਬਾਣਾ ਪਾ ਕੇ, ਤਲਵਾਰਾਂ ਲੈ ਕੇ, ਵੱਖਰੇ ਵੱਖਰੇ ਢੰਗ ਦੇ ਨਾਲ ਆਪ ਚੌਧਰੀ ਬਣ ਜਾਂਦੇ ਆ। ਕੋਈ ਕਿਸੇ ਨੂੰ ਕਿਸੇ ਢੰਗ ਦੇ ਨਾਲ ਸਜ਼ਾ ਦਿੰਦਾ, ਕੋਈ ਕਿਸੇ ਢੰਗ ਦੇ ਨਾਲ, ਕੋਈ ਲੜਦਾ, ਕੋਈ ਪੰਜਾਬ ਦਾ, ਪੰਜਾਬੀਅਤ ਦਾ ਰਾਖਾ ਬਣ ਜਾਂਦਾ, ਕੋਈ ਮਨੁੱਖਤਾ ਦਾ ਰਾਖਾ ਬਣ ਜਾਂਦਾ। ਮੈਨੂੰ ਇਹ ਲੱਗਦਾ ਕਿ ਉਹ ਇੱਕ ਗਿਣੀ ਮੱਥੀ ਸਾਜਿਸ਼ ਹੈ ਤੇ ਸਾਡੇ ਵਰਗਿਆਂ ਨੂੰ ਇਹ ਲੱਗਦਾ ਕਿ ਸ਼ਾਇਦ ਸਾਡੇ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਹੋ ਰਿਹਾ ਹੈ। ਅਸੀਂ ਫੈਸਲਾ ਹੀ ਨਹੀਂ ਕਰ ਪਾ ਰਹੇ ਕੀ ਠੀਕ ਹੈ ਕੀ ਗਲਤ ਹੈ, ਕਿਹਨੂੰ ਆਪਾਂ ਨਿਹੰਗ ਸਿੰਘ ਮੰਨਣਾ, ਕਿਹਨੂੰ ਅਸੀਂ ਬਾਣਾ ਮੰਨਣਾ, ਕਿਹਨੂੰ ਅਸੀਂ ਬਾਣੀ ਕਿ ਮੰਨਣਾ, ਕਿਹਨੂੰ ਅਸੀਂ ਸੱਚਾ ਸਿੱਖ ਮੰਨਣਾ, ਕਿਹਨੂੰ ਸੱਚਾ ਛੱਡੋ ਸਿੱਖ ਕਿਹਨੂੰ ਮੰਨਣਾ ਹੈ, ਕਿ ਕੇਵਲ ਡਰਾਮੇਬਾਜ਼ ਜਾਂ ਧਰਮ ਦੇ ਨਾਂ ਤੇ, ਚਾਹੇ ਉੱਤਰਾਖੰਡ ਦੀ ਉਦਾਹਰਨ ਲੈ ਲਈਏ, ਚਾਹੇ ਪੰਜਾਬ ਤੇ 100 ਮਸਲੇ ਲੈ ਲਈਏ, ਚਾਹੇ ਹੋਰ, ਚਾਹੇ ਕਿਸਾਨੀ ਅੰਦੋਲਨ ਦੇ ਦੌਰਾਨ ਗੱਲਾਂ ਕਰ ਲਈਏ। ਇਹ ਗੱਲ ਮੇਰੀ ਸੀ ਇੱਕ ਭਵਿੱਖ ਵਿੱਚ ਲਈ ਚੁਣੌਤੀ ਕਿ ਅੱਜ ਵੀ ਅਸੀਂ ਥੋੜਾ ਜਿਹਾ ਜੇ ਸੋਚ ਲਾਂਗੇ ਤੇ ਭਵਿੱਖ 'ਚ ਚੰਗੇ ਸਿੱਟੇ ਨਿਕਲਗੇ। ਹੁਣ ਤੁਹਾਡੇ ਸਵਾਲ ਦਾ ਜਵਾਬ ਇਹਦੇ ਨਾਲ ਇਸ ਕਰਕੇ ਮੈਂ ਗੱਲ ਕਹੀ ਹੈ, ਬਹੁਤ ਸਾਲ ਪਹਿਲਾਂ ਅਸੀਂ ਟਿੱਪਣੀਆਂ ਕਰਦੇ ਹੁੰਦੇ ਸੀ ਕਿ ਜਿੱਦਣ ਨੂੰ ਪ੍ਰਥਾ ਚਲਾ ਲਈ ਹੈ, ਬਾਦਲਾਂ ਦੀ ਗੱਲ ਕਰਦਾ, ਇਹਨਾਂ ਨੇ ਸੱਤਿਆਨਾਸ਼ ਕਰਨਾ, ਅੱਜ ਤਖ਼ਤ ਦੀ ਨਹੀਂ ਵੈਸੇ ਬੇਸਿਕਲੀ ਉਵੇਂ ਹੈ ਨਹੀਂ, ਪਰੰਤੂ ਸੱਚੀ ਗੱਲ ਇਹ ਹੈ ਕਿ ਵਿਗਿਆਨਿਕ ਤੌਰ ਤੇ ਜੇ ਆਪਾਂ ਮੌਕੇ ਦੀ ਗੱਲ ਕਰੀਏ ਤੇ ਇਹਨਾਂ ਨੇ ਤਖ਼ਤ ਦੀ ਕ੍ਰੈਡੀਬਿਲਿਟੀ ਤੇ ਸਵਾਲ ਖੜੇ ਕਰਾਤੇ ਲੋਕਾਂ ਤੋਂ। ਪਾਪਕੀ ਇੱਕ ਤੋਂ ਬਾਅਦ ਦੂਜੀ ਗਲਤੀ ਕੀਤੀ, ਤੀਜੀ ਕੀਤੀ, ਚੌਥੀ ਕਰਾਈ ਤੇ ਅੱਜ ਹਾਲਾਤ ਇਹ ਬਣ ਗਏ ਕਿ ਮੇਰੇ ਵਰਗਾ ਅਕਾਲ ਤਖ਼ਤ ਸਾਹਿਬ ਨੂੰ ਚੁਣੌਤੀ ਦੇ ਰਿਹਾ, ਕਹਿੰਦਾ ਜਾ ਭਾਈ ਆਇਆ ਸਾਡਾ ਫੈਸਲਾ ਤੇਰਾ ਨਹੀਂ ਮੰਨਣਾ, ਅਸੀਂ ਤੇ ਆਹ ਤਸਵੀਰਾਂ ਜਾਰੀ ਕਰ ਦਿੱਤੀਆਂ, ਤੂੰ ਐਵੇਂ ਹੀ ਬੋਲਦਾ। ਇਹ ਅਸੀਂ ਭਰੋਸੇਯੋਗਤਾ ਆਪ ਖਰਾਬ ਕਰਾਈ ਹੈ, ਉਦੋਂ ਅਸੀਂ ਇਸ ਕਰਕੇ ਕਿ ਨਾ ਜੀ ਨਾ ਹੈ ਤੇ ਜਥੇਦਾਰ ਹੈ। ਮੈਂ ਉਦੋਂ ਵੀ ਇਹ ਗੱਲ ਕਹਿੰਦਾ ਸੀ ਕਿ ਠੀਕ ਹੈ ਜਥੇਦਾਰਾਂ ਦਾ ਫੈਸਲਾ, ਪਰੰਤੂ ਗਲਤ ਨੂੰ ਗਲਤ ਕਹੋ, ਸਹੀ ਨੂੰ ਸਹੀ ਕਹੋ। ਅੱਜ ਜਦੋਂ ਉਹ ਜਥੇਦਾਰਾਂ ਜਾਂ ਉਹ ਤਾਕਤਾਂ ਦੇ ਉੱਪਰ ਸਵਾਲ ਖੜੇ ਹੋਣ ਲੱਗ ਪਏ ਤੇ ਅਸੀਂ ਅੱਧੇ ਵੰਡੇ ਗਏ, ਕਿਉਂਕਿ ਅਸੀਂ ਪਹਿਲਾਂ ਹੀ ਵੰਡੇ ਹੋਏ ਸੀ। ਸੋ ਇਸ ਕਰਕੇ ਹੌਲੀ ਹੌਲੀ ਏਦਾਂ ਦੀ ਚੀਜ਼ ਬਣਾ ਦਿੱਤੀ ਕਿ ਜਿਹੜੀਆਂ ਜਥੇਦਾਰੀਆਂ ਉਹ ਗਲਤ ਢੰਗ ਦੇ ਨਾਲ ਚੁਣੀਆਂ ਜਾ ਰਹੀਆਂ। ਜਥੇਦਾਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕਰਿੰਦੇ ਬਣਾਏ, ਆਪਣੀ ਪਾਰਟੀ ਦੇ ਵਰਕਰ ਬਣਾਏ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ 'ਚ ਕੁਆਲਿਟੀ ਨਹੀਂ, ਕੁਆਲਿਟੀ ਬਹੁਤ ਹੈ, ਪਰੰਤੂ ਜਥੇਦਾਰ ਦੀ ਮਹਾਨਤਾ ਉਸ ਕੁਆਲਿਟੀ ਤੋਂ ਵੀ ਉੱਪਰ ਹੁੰਦੀ ਸੀ ਕਦੇ, ਤਾਂ ਹੋਣੀ ਚਾਹੀਦੀ ਵੀ ਹੈ। ਅੱਜ ਉਹ ਕੇਵਲ ਤੇ ਕੇਵਲ ਇੱਕ ਪਾਰਟੀ ਦਾ SGPC ਜਿਹੜਾ ਅਕਾਲੀ ਦਲ ਦਾ ਵਿੰਗ ਹੈ ਉਹਦੇ ਇੱਕ ਵਿਅਕਤੀ ਹੈ, ਇੱਕ ਕਰਮਚਾਰੀ। ਮੈਂ ਥੋੜੋ ਕਹਿੰਦਾ, SGPC ਨੇ ਕਿਹਾ ਕਿ ਸਾਡਾ ਕਰਮਚਾਰੀ ਹੈ ਜਥੇਦਾਰ, ਤੇ ਇਸ ਕਰਕੇ ਸਰੋਤਿਓ ਇਹ ਸਾਰਾ ਕੁਛ ਹੋਇਆ ਆ। ਤੇ ਮੈਂ ਦੂਜੀ ਚੀਜ਼ ਤਾਂ ਕਹੀ ਹੈ ਕਿ ਆਉਣ ਵਾਲੇ ਸਮੇਂ ਇੱਕ ਭਾਣਾ ਹੋਰ ਵਾਪਰਨਾ ਹੈ, ਸਾਡੇ ਬਾਣੀ ਤੇ ਬਾਣੇ ਦਾ ਦੁਰਉਪਯੋਗ ਕਰਕੇ ਸਿੱਖ ਧਰਮ ਨੂੰ ਬਦਨਾਮ ਕਰਨ ਦੀ ਆ, ਕਿ ਇੱਥੇ ਹੜਦੁੰਗ ਮਚਾਉਣ ਵਾਲੇ ਹੈ ਤੇ ਲੜਾਈ ਝਗੜੇ ਵਾਲੇ ਹੈ, ਇਹਨਾਂ ਤੋਂ ਬਚ ਕੇ ਰਹੋ, ਇਹਨਾਂ ਨੂੰ ਆਹ ਹੋਣਾ ਚਾਹੀਦਾ। ਅੱਜ ਕਿਰਪਾਨ ਤੇ ਪਾਬੰਦੀਆਂ ਦੀ ਗੱਲ ਹੋਣ ਲੱਗ ਪਈ ਹੈ, ਉਹ ਕਿਉਂ ਹੋਣ ਲੱਗੀ ਹੈ? ਕਿ ਕਿਤੇ ਨਾ ਕਿਤੇ ਉਹ ਦੁਰਵਰਤੋਂ ਹੋਈ ਹੈ, ਤੇ ਸਾਨੂੰ ਉਹ ਇੰਝ ਲੱਗਦਾ ਕਿ ਵਰਤੋਂ ਹੋਈ ਹੈ। ਵਰਤੋਂ ਤੇ ਦੁਰਵਰਤੋਂ ਦਾ ਅੰਤਰ ਹੋਣਾ ਚਾਹੀਦਾ ਹੈ, ਪਤਾ ਸਾਨੂੰ ਉਹ ਆਪਾਂ ਲੱਭੀਏ, ਨਹੀਂ ਤੇ ਭਾਈ ਹੌਲੀ ਹੌਲੀ ਅਸੀਂ ਬਹੁਤ ਕੁਛ ਗਵਾ ਲੈਣਾ। ਇਹ ਜਿਹੜਾ ਤਖ਼ਤਾਂ ਨੂੰ ਜੇ ਬਚਾਉਣਾ, ਤੇ ਅਜੇ ਵੀ ਮੈਂ ਸਮਝਦਾ ਡੁੱਲੇ ਵੇਰਾਂ ਦਾ ਕੁਛ ਨਹੀਂ ਵਿਗੜਿਆ, ਜਾਗੀਏ, ਇੱਥੇ ਸਿਆਸਤ ਨਾ ਕਰੀਏ, ਇੱਥੇ ਇੱਕ ਮੁੱਠ ਹੋਈਏ।
0: ਸੋ ਬਿਲਕੁਲ ਜੀ, ਉਹ ਨਾਲ ਦੀ ਨਾਲ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਤੁਸੀਂ ਯਾਦ ਰੱਖਣਾ ਆ, ਕੰਟਰੈਕਟਰ, ਰੈਨੋਵੇਟਰ, ਬਿਲਡਰ ਤੇ ਘਰ ਮਾਲਕਾਂ ਲਈ ਇੱਕ ਬਹੁਤ ਵਧੀਆ ਐਸਾ ਵਨ ਸਟੋਪ ਸ਼ੋਪ ਜਿੱਥੇ ਤੁਸੀਂ ਪਲੰਬਿੰਗ ਸਪਲਾਈ, HVAC, ਇਲੈਕਟ੍ਰੀਕਲ, ਫਲੋਰਿੰਗ, ਟਾਇਲ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ ਟੂਲਸ, ਹਾਰਡਵੇਅਰ, ਵੈਂਟੀ ਪੋਸਟ। ਮੈਂ ਕਹਿੰਦਾ ਕਿ ਤੁਹਾਨੂੰ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ ਆ, ਹੁਣ ਇੱਕੋ ਹੀ ਜਗ੍ਹਾ 'ਤੇ ਤੁਸੀਂ ਸਾਰਾ ਬਿਲਡਿੰਗ ਸਪਲਾਈ ਦਾ ਸਮਾਨ ਅਤੇ ਹਾਰਡਵੇਅਰ ਦਾ ਸਮਾਨ ਲੈ ਸਕਦੇ ਹੋ, ਬੈਸਟ ਵੈਲਿਊ ਬਿਲਡਿੰਗ ਸਪਲਾਈ। ਤੁਸੀਂ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਨਾ ਚੈੱਕ ਕਰਿਓ, ਵਧੀਆ ਕੀਮਤਾਂ, ਵਧੀਆ ਕੁਆਲਿਟੀ ਅਤੇ ਵਧੀਆ ਸੇਵਾਵਾਂ ਦੇ ਲਈ www.bestvaluebuildingsupplies.ca 'ਤੇ, ਅਤੇ ਡਿਕਸੀ ਐਂਡ ਸਟੀਲ ਦੇ ਕਾਰਨਰ 'ਤੇ ਲੋਕੇਟਡ ਨੇ, 647-946-0585, ਬੈਸਟ ਵੈਲਿਊ ਬਿਲਡਿੰਗ ਸਪਲਾਈ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋ 905-673-3337, 905-673-3337, ਸਾਡੇ ਨਾਲ ਮੋਨਾ ਮਹਿੰਗੀ ਜੀ ਇੱਕ ਵਾਰ ਫਿਰ ਜੁੜ ਚੁੱਕੇ ਨੇ, ਸਾਰੀਆਂ ਲਾਈਨਸ ਬਿਜ਼ੀ ਨੇ, ਮਾਫ਼ ਕਰਨਾ ਕਿਉਂਕਿ ਸਮਾਂ ਬਹੁਤ ਸੀਵਨ ਤਾਂ, ਜੇ ਤੁਹਾਡੀ ਵਾਰੀ ਆਈ ਤਾਂ ਬਸ 20 ਸਕਿੰਟ ਦਾ ਸਵਾਲ ਰੱਖਿਓ, ਤਦ ਤੱਕ ਅਸੀਂ ਇੱਕ ਮੈਸੇਜ ਮੋਨਾ ਮਹਿੰਗੀ ਜੀ ਨਾਲ ਜੁੜ ਲੈ। ਮੋਨਾ ਜੀ ਸਵਾਗਤ, ਤੁਹਾਡਾ ਸਟੂਡੀਓ 'ਚ ਕੀ ਹਾਲ ਚਾਲ ਜੀ?
9: ਥੈਂਕ ਯੂ ਸੋ ਮਚ ਪ੍ਰਭ ਜੀ, ਬਹੁਤ ਵਧੀਆ, ਥੈਂਕ ਯੂ ਜੀ।
0: ਜੀ ਮੋਨਾ ਜੀ, ਦਈਏ ਮੈਸੇਜ, ਆਪਣੇ ਕੋਲ ਸਮਾਂ ਸੀਮਤ ਹੈ ਜੀ।
9: ਬਿਲਕੁਲ ਪ੍ਰਭ ਜੀ, ਜਾਂਦੇ ਜਾਂਦੇ ਮੈਸੇਜ ਇਹੀ ਦੇਣਾ ਚਾਹੂੰਗੀ ਕਿ ਕਿਉਂਕਿ ਸਮਰ ਦਾ ਟਾਈਮ ਹੈਗਾ, ਵਿਜ਼ਿਟਰ ਸੁਪਰ ਵੀਜ਼ਾ ਤੇ ਬਹੁਤ ਸਾਰੇ ਪਰਸਨ ਆਪਾਂ ਨੂੰ ਜੁਆਇਨ ਕਰ ਰਹੇ ਹੁੰਦੇ ਇਸ ਟਾਈਮ ਤੇ, ਐਂਡ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਹੈਗੀਆਂ ਉਹਨਾਂ ਦੇ ਵਿੱਚੋਂ ਇੱਕ ਕੰਪਨੀ ਜਿਹੜੀ ਕਿ ਲੋਐਸਟ ਰੇਟਸ ਪ੍ਰੋਵਾਈਡ ਕਰਦੀ ਆਈ ਹੈਗੀ ਕਾਫੀ ਸਾਲਾਂ ਤੋਂ, ਇਸ ਟਾਈਮ ਤੇ ਉਹਨਾਂ ਨੇ ਰੇਟਸ ਇਨਕਰੀਜ਼ ਕਰਨੇ ਨੇ, 5-15% ਰੇਟ ਇਨਕਰੀਜ਼ ਹੋਣੇ ਆ ਵਿਜ਼ਿਟਰ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਦੇ, ਪਰ ਜਿਹੜੀ ਇਨਕਰੀਜ਼ ਹੋਣੇ ਆ ਜੁਲਾਈ 1 ਤੋਂ। ਸੋ ਜੁਲਾਈ 1 ਤੋਂ ਪਹਿਲਾਂ ਜਿਹੜੇ ਇਹ ਥੋੜੇ ਜਿਹੇ ਦਿਨ ਬਚੇ ਨੇ ਆਪਣੇ ਕੋਲ ਜੇ ਤੁਸੀਂ ਕੋਈ ਵੀ ਵਿਜ਼ਿਟਰ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ, ਚਾਹੇ ਹੁਣ ਆਉਣਾ ਆਉਂਦੇ ਮਹੀਨਿਆਂ ਨੂੰ ਆਉਣਾ, ਕਿਸੇ ਨੇ ਤੁਹਾਡੇ ਨੂੰ ਜੁਆਇਨ ਕਰਨਾ, ਪੇਰੈਂਟਸ ਗ੍ਰੈਂਡ ਪੇਰੈਂਟਸ ਨੇ, ਕਿਸੇ ਰਿਲੇਟਿਵ ਨੇ, ਤਾਂ ਤੁਸੀਂ ਹੁਣੇ ਪੋਲਿਸੀ ਲੈ ਕੇ ਰੇਟਸ ਲੋਕ ਇਨ ਕਰ ਸਕਦੇ ਹੋ। ਸੋ ਜ਼ਰੂਰ ਕੋਸ਼ਿਸ਼ ਕਰੋ ਜੁਲਾਈ ਫਸਟ ਤੋਂ ਪਹਿਲਾਂ ਪਹਿਲਾਂ ਵਿਜ਼ਿਟਰ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ, ਪੋਲਿਸੀ ਕਰਵਾਉਣਾ ਚਾਹੁੰਦੇ ਹੋ, ਲੋਐਸਟ ਰੇਟਸ ਦੇ ਵਿੱਚ ਪੋਲਿਸੀ ਨੂੰ ਲੋਕ ਇਨ ਕਰ ਸਕਦੇ ਹੋ, ਕਾਲ ਕਰ ਸਕਦੇ ਹੋ ਜੀ 416-509-1509। ਜਿੱਦਾਂ ਕਿ ਆਉਂਦੇ ਟਾਈਮ ਦੇ ਵਿੱਚ ਹੁਣ ਕੱਲ੍ਹ ਨੂੰ ਵੀਕਐਂਡ ਹੈਗਾ, ਮੈਂ ਜ਼ਰੂਰ ਕਹੂੰਗੀ ਆਪਣੀ ਫੈਮਿਲੀ ਦੇ ਨਾਲ ਜਦੋਂ ਤੁਸੀਂ ਇਕੱਠੇ ਹੁੰਦੇ ਹੋ, ਨੋ ਡਾਊਟ ਫਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ, ਫੈਮਿਲੀਸ ਨਾਲ ਟਾਈਮ ਸਪੈਂਡ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਪਰ ਨਾਲ ਦੀ ਨਾਲ ਥੋੜ੍ਹਾ ਜਿਹਾ ਟਾਈਮ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਵੱਲ ਜ਼ਰੂਰ ਧਿਆਨ ਦਿਆ ਕਰੋ। ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ, ਕੋਈ ਕੰਸਰਨ ਹੈਗਾ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਕੋਈ ਵੀ ਤੁਹਾਡੀ ਆਪਣੀਆਂ ਕੰਪਨੀਜ਼ ਹੈਗੀਆਂ ਨੇ, ਕੋਈ ਛੋਟੀ ਕੰਪਨੀ ਹੈ ਜਾਂ ਬਹੁਤ ਵੱਡੀ ਕੰਪਨੀ ਹੈ, ਗਰੁੱਪ ਡਰੱਗ ਐਂਡ ਡੈਂਟਲ ਪਲਾਨਸ ਦੀ ਜ਼ਰੂਰਤ ਹੋਵੇ, ਗਰੁੱਪ ਡਿਸੇਬਿਲਟੀ ਇੰਸ਼ੋਰੈਂਸ ਦੀ ਜ਼ਰੂਰਤ ਹੋਵੇ, ਜ਼ਰੂਰ ਤੁਸੀਂ ਮੈਨੂੰ ਕੋਂਟੈਕਟ ਕਰ ਸਕਦੇ ਹੋ ਜੀ। ਮੋਨਾ ਮਿੰਗੀ ਫਰੋਮ ਇੰਸ਼ੋਰੈਂਸ ਫਾਰ ਯੂ,
0: 416-509-1509। ਬੱਚਿਆਂ ਨੂੰ ਜਾਂ ਖੁਦ ਦਸਤਾਰਾਂ ਬੰਨਣੀਆਂ ਸਿੱਖਣਾ ਚਾਹੁੰਦੇ ਹੋ ਤੇ ਹਰ ਵੀਕਐਂਡ ਸਵਾਵਾਂ ਦਿੰਦੇ ਨੇ, ਸੋ ਨਾਜਰ ਸਿੰਘ ਸੰਧੂ ਹੋਣਾ ਦਾ ਦਸਤਾਰਾਂ ਬੰਨਣੀਆਂ, ਦਮਾਲੇ ਸਜਾਉਣੇ, ਤਾਂ ਤੁਸੀਂ 647 ਬਿਲਕੁਲ ਫ੍ਰੀ ਦੇ ਵਿੱਚ 647-981-1000 ਤੇ ਨਾਜਰ ਸਿੰਘ ਸੰਧੂ ਹੁਣ ਨਾਲ ਗੱਲਬਾਤ ਕਰ ਸਕਦੇ ਹੋ। ਤੇ ਇੱਕ ਕਾਲ ਲਵਾਂਗੇ ਜੀ, ਸ਼ੋਰਟ ਹੀ ਰੱਖਾਂਗੇ, ਬਿਲਕੁਲ ਸ਼ੋਰਟ ਹੀ ਤੁਸੀਂ ਰੱਖਿਓ ਤੇ ਸ਼ੋਰਟ ਦੇ ਵਿੱਚ ਹੀ ਸਾਡੇ ਰਮੇਸ਼ ਜੀ ਉਹਦਾ ਜਵਾਬ ਦੇਣਗੇ ਜੀ। ਸਤਿ ਸ਼੍ਰੀ ਅਕਾਲ ਜੀ, 1706 ਤੁਸੀਂ ਆਉਂਦੇ ਹੋ ਜੀ। ਸਤਿ ਸ਼੍ਰੀ
10: ਅਕਾਲ ਰਮੇਸ਼
0: ਜੀ, ਸਤਿ ਸ਼੍ਰੀ
10: ਅਕਾਲ ਜੀ। ਉਹਦੇ ਕੋਲ AK-47 ਸੀ, ਕਿੰਨੀਆਂ ਹੀ ਹੋਰ ਗੰਨਾਂ ਸੀ ਨਾਲ, ਆਪਣੇ ਕੋਲ ਬੁਲਟ ਪਰੂਫ ਜੈਕਟ ਸੀ, ਬੰਬ ਸੀ, ਕਾਫੀ ਕੁਛ ਲੈ ਕੇ ਆਉਂਦਾ ਸੀ। ਤੇ ਉਹ ਕਿਸੇ ਭਾਜਪਾ ਅਧਿਕਾਰੀ ਕਿ ਕੋਈ ਆਪਣਾ ਉਦਯੋਗਪਤੀ ਆ ਕੋਈ, ਉਹਨਾਂ ਦਾ ਨਿਕ ਨਿਕਲਿਆ ਉਹਦੇ ਨਾਲ, ਉਹਦੀ ਕੋਈ ਖ਼ਬਰ ਸਾਂਝੀ ਕਰ ਸਕਦੇ ਜੀ ਨੌਲੇਜ
0: ਜੀ? ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
3: ਬਿਲਕੁਲ ਜੀ, ਇੱਥੇ ਤੱਕ ਗੱਲ ਸੱਚ ਹੈ ਕਿ ਪਿਛਲੇ 15 ਦਿਨਾਂ 'ਚ 3 ਹਥਿਆਰਾਂ ਦੀਆਂ ਖੇਪਾਂ ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚੋਂ ਫੜੀਆਂ ਗਈਆਂ, ਜਿਹਦੇ ਵਿੱਚ AK-47 ਤੋਂ ਲੈ ਕੇ ਲਾਈਟ ਮਸ਼ੀਨ ਗੰਨਾਂ, ਦਰਜਣਾ ਪਿਸਤੌਲ, ਹੈਂਡ ਗਰਨੇਟ, ਜੈਕਟ, ਹੋਰ ਬਹੁਤ ਕੁਛ। ਰਹੀ ਗੱਲ ਕਿ ਜਿਹੜੇ ਗ੍ਰਿਫਤਾਰ ਹੈ, ਦੇਖੋ ਗ੍ਰਿਫਤਾਰ ਕਰੀਬ ਕਰੀਬ 15 ਲੋਕ ਵਿੱਚ ਹੋਏ ਹੈ, 7 ਇੱਕ ਵਾਰ ਹੋਏ, 8 ਇੱਕ ਵਾਰੀ ਹੋਏ ਹੈ। 15 ਲੋਕ ਗ੍ਰਿਫਤਾਰ ਹੋਏ, ਇੱਕ ਨਾਬਾਲਗ ਹੈ, ਉਹਨਾਂ ਵਿੱਚੋਂ ਜ਼ਿਆਦਾ ਜਿਹੜੇ ਅੰਮ੍ਰਿਤਸਰ ਅਤੇ ਤਰਨ ਤਾਰਨ ਦੇ ਨਾਲ ਸੰਬੰਧਿਤ ਲੋਕ ਹੈ। ਉਹਦਾ ਮੈਂ ਨਹੀਂ ਕਿਸੇ ਪਾਰਟੀ ਨਾਲ ਨਾਤਾ ਜੋੜ ਸਕਦਾ, ਅਸਲ ਵਿੱਚ ਜਿਹੜਾ ਤੁਸੀਂ ਨਾਤਾ ਜੋੜਿਆ ਉਹ ਸੋਸ਼ਲ ਮੀਡੀਆ ਤੋਂ, ਜਦੋਂ ਜਿਹੜਾ ਅਸੀਂ ਗ੍ਰਿਫਤਾਰ ਕਰਦੇ ਹਾਂ ਉਹਦਾ ਕਿਸੇ ਨਾ ਕਿਸੇ ਪਾਰਟੀ ਦੇ ਲੀਡਰ ਨਾਲ ਤਸਵੀਰਾਂ ਹੁੰਦੀਆਂ, ਜਾਂ ਕੋਈ ਨਾ ਕੋਈ ਭੋਰਾ ਕੋਈ ਬਲਾਕ ਪ੍ਰਧਾਨ ਹੋ ਗਿਆ ਕੋਈ ਕਿਸੇ ਢੰਗ ਦੇ ਨਾਲ, ਉਹਦੇ ਵਿੱਚੋਂ ਫਿਰ ਅਸੀਂ ਤੁਸੀਂ ਕਹਿੰਦੇ ਜੀ ਤੇ ਫਲਾਨੇ ਪਾਰਟੀ ਨਾਲ ਸੰਬੰਧਿਤ ਹੈ, ਉਹਨੂੰ ਆਪਾਂ ਕਾਨੂੰਨੀ ਤੌਰ ਤੇ ਆਪਾਂ ਕਹਿ ਲਈਏ ਕਿ ਅਧਿਕਾਰਤ ਤੌਰ ਤੇ ਨਹੀਂ ਜੋੜ ਸਕਦੇ ਕਿ ਨਹੀਂ ਜੀ ਇਹ ਤੇ ਉਸ ਪਾਰਟੀ ਦਾ ਹੈ, ਇਸ ਕਰਕੇ ਮੈਂ ਨਹੀਂ ਜੋੜ ਸਕਾਂਗਾ। ਹਥਿਆਰਾਂ ਦੇ ਜ਼ਖੀਰੇ 2-3 ਵਾਰ 15 ਦਿਨਾਂ 'ਚ ਅੰਮ੍ਰਿਤਸਰ ਦੇ ਸਰਹੱਦੀ ਖੇਤਰ 'ਚੋਂ ਫੜੇ ਗਏ ਆ, ਇਹ ਪੂਰਨ ਸੱਚ ਹੈ
0: ਜੀ। ਬਹੁਤ ਸ਼ੁਕਰੀਆ ਰਮੇਸ਼ ਜੀ, ਅੱਜ ਦੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਕਿ ਆਪਾਂ ਨੂੰ ਇੱਥੋਂ ਤੱਕ ਹੀ ਇਜਾਜ਼ਤ ਲੈਣੀ ਪੈਣੀ ਹੈ, ਸਮਾਂ ਸੀਮਤ ਹੈ ਆਪਣੇ ਕੋਲ ਤੇ 2 ਮਿੰਟ ਰਹਿ ਚੁੱਕੇ ਆ, ਔਰ ਬਹੁਤ ਸ਼ੁਕਰੀਆ। ਕੱਲ੍ਹ ਨੂੰ ਮਿਲਦੇ ਹਾਂ, ਕੱਲ੍ਹ ਨੂੰ ਖੁੱਲ੍ਹਾ ਸਮਾਂ ਔਰ 2 ਘੰਟੇ ਦੇ ਵਿੱਚ ਹੋ ਸਕਦਾ ਹੈ, ਬਹੁਤ ਸਾਰੀਆਂ ਕਾਲਜ ਲਵਾਂਗੇ, ਅੱਜ ਸਰੋਤਿਆਂ ਦੀਆਂ ਬਹੁਤ ਸਾਰੀਆਂ ਕਾਲ ਸੀ ਔਰ ਨਹੀਂ ਲੈ ਪਾਏ, ਕੱਲ੍ਹ ਨੂੰ ਗੱਲਾਂ ਬਾਤਾਂ ਕਰਾਂਗੇ। ਕੱਲ੍ਹ ਨੂੰ 2 ਘੰਟੇ ਦਾ ਪ੍ਰੋਗਰਾਮ ਆ, ਸਾਰੇ ਤੁਹਾਡੇ ਸਵਾਲ ਰਮੇਸ਼ ਜੀ ਉਹਨਾਂ ਦਾ ਜਵਾਬ ਦੇਣਗੇ। ਰਮੇਸ਼ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ, ਕੱਲ੍ਹ ਨੂੰ ਮਿਲਦੇ ਹਾਂ ਨਵਾਂ ਦਿਨ ਨਵੀਂ ਸਵੇਰ ਤੇ ਨਵੀਆਂ ਖਬਰਾਂ ਦੇ ਨਾਲ।
3: ਜੀ ਮਿਹਰਬਾਨੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਹੁਣ ਸਮਾਂ ਸੀਮਤ ਆ ਜੀ, ਇਸ ਤੋਂ ਬਾਅਦ ਫਿਰ ਪੰਜਾਬੀ ਲਹਿਰਾਂ ਦੇ ਨਾਲ ਮੇਰਾ ਮਨਪਸੰਦੀਦਾ ਪ੍ਰੋਗਰਾਮ ਨਵੀਂ ਸਿੱਧੂ ਦੇ ਨਾਲ ਤੁਸੀਂ ਜੁੜੋਗੇ, ਸੁਣਦੇ ਹਾਂ ਜੀ ਨਾਲ ਮਿਲ ਕੇ AM 530 ਦੇ ਸੁਪਰ ਹਿੱਟ ਫ੍ਰੀਕੁਐਂਸੀ ਦੇ ਉੱਪਰ ਸੁਪਰ ਪ੍ਰੋਗਰਾਮ ਪੰਜਾਬੀ ਲਹਿਰਾਂ। ਅਤੇ ਮੈਨੂੰ ਇੱਥੋਂ ਦੀ ਇਜਾਜ਼ਤ, ਸਤਿ ਸ਼੍ਰੀ ਅਕਾਲ, ਅੱਜ ਦੇ ਖੂਬਸੂਰਤ ਦਿਨ ਨੂੰ ਇੰਜੋਏ ਕਰੋ, ਔਰ ਦਿਨ ਵੀ ਉੱਤੋਂ ਫਰਾਈਡੇ ਹੋਵੇ ਭਾਈ, ਫਿਰ ਤਾਂ ਇੰਜੋਏ ਕਰਨਾ ਬਣਦਾ। ਸੋ ਜ਼ਿੰਦਗੀ ਜ਼ਿੰਦਾਬਾਦ, ਲਵ ਯੂ ਆਲ, ਇੰਜੋਏ ਕਰੋ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।
11: ਕਲਗੀਧਰ ਦੇ ਪੰਥ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ, ਇਸ ਸੱਚ ਨੂੰ ਸਿੱਧਵਾਂ ਵਾਲੇ ਰਣਜੀਤ ਸਿੰਘ, ਸਤਿੰਦਰਪਾਲ ਸਿੰਘ ਦਾ ਜੱਥਾ, ਚਮਕੌਰ ਸਿੰਘ ਸਿੱਧੂ ਤੇ ਬੂਟਾ ਸਿੰਘ ਬਿਲਾਸਪੁਰੀ ਹੇ ਇਉਂ ਬਿਆਨ ਕਰਦੇ ਹਨ।
12: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
13: ਅੱਲਾ ਨਾਲੋਂ ਵੀ ਘੱਟ।
12: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕਟ ਫ੍ਰਾਈਸ ਸਿਰਫ $33.99।
13: ਇਹ ਤਾਂ ਹੋਰ ਵੀ ਘੱਟ ਹੈ,
12: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
13: ਓਏ ਤੂੰ ਕਿੱਥੇ ਜਾ ਰਹੀ ਹੈ?
12: ਆਪਣੇ ਬਿਜ਼ਨਸ ਲਈ ਪੈਸੇ ਬਚਾ।
14: ਭੁਗਤਾਨ
15: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ
16: ਕੋਈ ਫੀਸ ਨਹੀਂ
17: ਹੋਰ ਜਾਣਕਾਰੀ ਲਈ wholesaleclub.ca ਵੇਖੋ
18: ਹੋਲਸੇਲ ਕਲੱਬ ਹੋਲ ਲੋਟ ਆਫ ਵੈਲਿਊ
19: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
20: ਪੰਜਾਬੀ ਲਹਿਰਾਂ
21: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
20: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ

0: ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ

0: कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनू इह कहंदे होए बहुत ही मान महसूस हो रहा है कि असी कानूनी अदालत विच उस इंसाफ नूं प्राप्त करन च उहनां दी सहायता करदे हां जिस ते ओ सचमुच ही हकदार हन। तुहाडा अपना वकील, वकील ब्रिज मोहन। कॉन्टैक्ट अस एट bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
5: ਐਸ ਐਂਡ ਐਸ ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ

0: ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲਾਇਰਸ ਨੂੰ ਕਾਲ ਕਰੋ 416-655-2000।
1: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

0: locations in GTA. For more information, visit rajdhanisweets.ca.
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ, 11 ਤੋਂ 8, 905-204-1313, 905-204-1313। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 647-504-1515।

0: ਵਾਹ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਵਨ ਐਂਡ ਓਨਲੀ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ। ਕਿਵੇਂ ਹੋ, ਠੀਕ ਠਾਕ ਹੋ, ਬੱਲੇ ਬੱਲੇ ਚੜ੍ਹਦੀ ਕਲਾ ਚੋਂ, ਉਮੀਦ ਕਰਦੇ ਹਾਂ ਇੰਜੋਏ ਕਰ ਰਹੇ ਹੋ। ਬੜੀ ਮਿੱਠੀ, ਬੜੀ ਪਿਆਰੀ, ਬੜੀ ਖੂਬਸੂਰਤ ਮੋਰਨਿੰਗ ਹੈ। ਅਤੇ ਕੱਲ੍ਹ ਤਾਂ ਕਣੀਆਂ ਨੇ, ਬਾਰਿਸ਼ ਨੇ, ਬਿਜਲੀ ਨੇ ਤਾਂ ਫੱਟੇ ਹੀ ਚੱਕ ਦਿੱਤੇ, ਸਾਰੀ ਰਾਤ ਬਸ ਕਣੀਆਂ ਕਣੀਆਂ, ਅਤੇ ਵਿੰਡੋ ਦੇ ਥਰੂ ਦੀ ਬਸ ਬਿਜਲੀ ਹੀ ਬਿਜਲੀ ਦਿਖ ਰਹੀ ਸੀ, ਐਂ ਲੱਗਦਾ ਸੀ ਜਿਵੇਂ ਕੋਈ ਫਲੈਸ਼ ਲਾਈਟ ਹੈ। ਸੋ ਚਲੋ, ਕੱਲ੍ਹ ਦੀਆਂ ਕਣੀਆਂ ਤੋਂ ਬਾਅਦ ਅੱਜ ਕੱਲ੍ਹ ਪਰਸੋਂ 3 ਦਿਨ ਸੋਹਣਾ ਮੌਸਮ ਹੈ। ਸੋ ਵੈਦਰ ਤੁਸੀਂ ਵੀਕਐਂਡ ਦਾ ਖੂਬ ਇੰਜੋਏ ਕਰੋ, ਅਤੇ ਫਿਰ ਟਿਊਜ਼ਡੇ ਨੂੰ ਵੀ ਹਲਕੇ ਫੁਲਕੇ ਕਣੀਆਂ, ਅਤੇ ਫਿਰ ਯਾਰ ਦੇਖੋ ਤੁਸੀਂ ਟਿਊਜ਼ਡੇ 30, ਫਿਰ 33, ਫਿਰ 34, ਫਿਰ 31, ਫਿਰ ਗਰਮੀ ਹੀ ਗਰਮੀ ਆ ਰਹੀ ਹੈ, ਗੈਟ ਰੈਡੀ। ਸੋ ਕਿਵੇਂ ਹੋ ਸਾਰੇ, ਹੈਪੀ ਹੈਪੀ ਫਰਾਈਡੇ ਇੱਕ ਤਾਂ, ਵਾਹ ਵੀ ਵਾਹ ਨਵੀਂ ਯਾਰ, ਐਂ ਨਾ ਕਰਿਆ ਕਰੋ, ਹੈਪੀ ਫਰਾਈਡੇ ਕਹਿਣਾ ਤਾਂ ਰਾਈਟ ਵੇ ਬਣਦਾ, ਬਾਕੀ ਚੀਜ਼ਾਂ ਕਹਿਤੀਆਂ, ਫਰਾਈਡੇ ਦੀਆਂ ਮੁਬਾਰਕਾਂ ਦਿੱਤੀਆਂ। ਸੋ ਇੰਜੋਏ ਯਰ ਡੇ, ਸਭ ਨੂੰ ਹੈਪੀ ਫਰਾਈਡੇ ਸਾਡੇ ਵੱਲੋਂ, ਐਂਡ ਹੈਵ ਅ ਗੁੱਡ ਵੀਕਐਂਡ, ਕਿਉਂਕਿ ਮਸਾਂ ਯਾਰ ਵੀਕਐਂਡ 'ਤੇ ਅੱਛਾ ਮੌਸਮ ਦੇਖਣ ਨੂੰ ਮਿਲ ਰਿਹਾ, ਨਹੀਂ ਤਾਂ ਜ਼ਿਆਦਾਤਰ ਆਈ ਥਿੰਕ ਠੰਡ ਹੀ ਰਹੀ ਆ, ਠੰਡ ਜਾਂ ਕਣੀਆਂ ਜਾਂ ਚਲੋ ਇੱਦਾਂ ਦਾ ਥੋੜ੍ਹੇ ਆ। ਅੱਜ ਕੱਲ੍ਹ ਵੈਸੇ ਬੜੇ ਲੋਕ ਯਾਰ ਸਿੱਖ ਸੁੱਖ ਵੀ ਹੋ ਰਹੇ ਆ, ਅਤੇ ਊਂ ਹੀ ਕਈ ਵਾਰ ਹੋ ਜਾਂਦਾ ਕੋਲਡ, ਕਿਉਂਕਿ ਬਾਹਰ ਅੰਦਰ ਬਹੁਤ ਜਾ ਰਹੇ ਹਾਂ ਆਪਾਂ ਫੰਕਸ਼ਨਾਂ 'ਤੇ, ਗੈਟ ਟੂਗੈਦਰਸ, ਯੇ ਵੋ, ਬੜੇ ਲੋਕਾਂ ਨੂੰ ਮਿਲ ਗਿਰ ਰਹੇ ਹਾਂ। ਸੋ ਨੈਚੁਰਲੀ ਹੋ ਹੀ ਜਾਂਦਾ, ਖਿਆਲ ਰੱਖੋ ਆਪਣਾ, ਅਤੇ ਨੀਂਦ ਨੂੰਦ ਪੂਰੀ ਕਰ ਲਿਆ ਕਰੋ। ਮੈਨੂੰ ਪਤਾ ਸਮਰ ਦੇ ਵਿੱਚ ਨੀਂਦ ਕਿੱਥੇ, ਨੀਂਦ ਤਾਂ ਚਲੋ ਕਿ ਨੀਂਦ ਦਾ ਨਾ ਹੀ ਨਹੀਂ ਆਪਾਂ ਲੈਂਦੇ। ਅੱਜ ਬੱਚਿਆਂ ਦੇ ਸਕੂਲ ਦਾ ਵੀ ਲਾਸਟ ਡੇ ਹੈ, ਉਮੀਦ ਕਰਦੇ ਹਾਂ ਕਿ ਬੱਚਿਆਂ ਨੇ ਆਪਣੇ ਸਕੂਲ ਦਾ ਈਅਰ ਐਤਕੀ ਖੂਬ ਇੰਜੋਏ ਕੀਤਾ। ਹੁਣ ਨੈਕਸਟ ਈਅਰ ਕੋਈ ਹਾਈ ਸਕੂਲ ਜਾ ਰਿਹਾ, ਕੋਈ ਮਿਡਲ ਸਕੂਲ ਜਾ ਰਿਹਾ, ਕੋਈ ਯੂਨੀਵਰਸਿਟੀ, ਕੋਈ ਕਾਲਜ, ਕੋਈ ਟ੍ਰੇਡ ਸਕੂਲ। ਸੋ ਨੈਕਸਟ ਈਅਰ ਤੋਂ ਬੜੇ ਬੱਚਿਆਂ ਦੀਆਂ ਜ਼ਿੰਦਗੀਆਂ ਬਦਲ ਰਹੀਆਂ ਨੇ। ਸੋ ਚਲੋ, ਇਹੀ ਲਾਈਫ ਹੈ, ਲਾਈਫ ਦੇ ਵਿੱਚ ਪ੍ਰੋਗਰੈਸ਼ਨ ਹੋਣੀ ਬਹੁਤ ਜ਼ਰੂਰੀ ਹੈ। ਅਤੇ ਸੌਰਵ ਬ੍ਰਦਰ ਜੀ ਵੀ ਸਾਡੇ ਨਾਲ ਨੇ, ਸੌਰਵ ਜੀ ਵੈਲਕਮ।
1: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ, ਬੈਕ ਇਨ 2008 ਵਨ ਆਫ ਮਾਈ ਫਸਟ ਪ੍ਰੋਫੈਸ਼ਨਲ ਕਲਾਇੰਟ, ਉਹ 29 ਈਅਰ ਓਲਡ ਡੈਂਟਿਸਟ ਹੈਗੇ ਨੇ ਜਿਨ੍ਹਾਂ ਨੇ ਮੇਰੇ ਨਾਲ ਕੰਮ ਸ਼ੁਰੂ ਕੀਤਾ। ਮੈਂ ਉਹਨਾਂ ਦੀ ਅੱਜ ਗੱਲ ਤਾਂ ਕਰਨਾ ਚਾਹੁੰਦਾ ਹੈਗਾ ਕਿ ਕਿਵੇਂ ਡਿਸਿਪਲਿਨ, ਕੰਸਿਸਟੈਂਸੀ ਅਤੇ ਇੱਕ ਐਫਰਟ ਜਿਹੜਾ ਹੈਗਾ, ਕੰਟੀਨਿਊਸ ਐਫਰਟ, ਅੱਛੇ ਰਿਜ਼ਲਟ ਜਿਹੜੇ ਹੈਗੇ ਯੀਲਡ ਕਰਦਾ ਹੈਗਾ। ਸੋ ਵੀ ਮੈਂ ਦੇਖ ਰਿਹਾ ਸੀਗਾ ਕਿ ਵੀ ਕੰਟਰੀਬਿਊਟਿਡ ਅਰਾਊਂਡ $350,000 ਇਨਟੂ ਆਰ ਆਰ ਐਸ ਪੀ, ਵਿਚ ਵੀ ਸਟੋਪਡ ਆਫਟਰ ਦੈਟ ਬਿਕੋਜ਼ ਜ਼ਰੂਰਤ ਨਹੀਂ ਸੀਗੀ, ਕਿਉਂਕਿ ਹੀ ਵਾਸ ਵੈਰੀ ਐਂਟਰਪ੍ਰੀਨੋਰੀਅਲ। ਅੱਜ ਉਹਨਾਂ ਦੇ ਚਾਰ ਪ੍ਰੈਕਟਿਸਿਸ ਹੈਗੀਆਂ ਨੇ। ਸੋ ਵੀ ਟਰਨ ਦੈਟ $350,000 ਇਨਟੂ $2 million ਇਨ ਦਾ ਲਾਸਟ, ਆਈ ਵੁੱਡ ਸੇ, ਸੋ ਤਕਰੀਬਨ 18 ਸਾਲ ਦਾ ਟਾਈਮ ਹੋ ਗਿਆ ਹੈਗਾ। ਐਂਡ ਵੀ ਟਰਨਡ ਹਿਸ ਰਿਟੇਨਡ ਅਰਨਿੰਗਸ ਕਲੋਜ਼ ਟੂ $3.5 million ਇਨ ਲਿਕੁਇਡ ਇਨਵੈਸਟਿੰਗ ਇਨ ਹਿਸ ਹੋਲਡਿੰਗ ਕੰਪਨੀ, ਐਂਡ ਵੀ ਆਰ ਇਨ ਦਾ ਪ੍ਰੋਸੈਸ ਆਫ ਕ੍ਰੀਏਟਿੰਗ ਅਨਦਰ $2 million ਥਰੂ ਹਿਸ ਕਾਰਪੋਰੇਟ ਲੈਵਰੇਜ ਅਕਾਊਂਟ। ਸੋ ਕੁੱਲ ਮਿਲਾ ਕੇ ਅਸੀਂ ਤਕਰੀਬਨ 6-7 million ਦੇ ਆਸ ਪਾਸ ਜਿਹੜਾ ਹੈਗਾ ਵਾ ਅਚੀਵ ਕਰ ਚੁੱਕੇ ਹੈਗੇ ਆ, ਵਿਦ ਲੈਸ ਦੈਨ ਆਈ ਵੁੱਡ ਸੇ $750,000 ਕੰਟਰੀਬਿਊਸ਼ਨ ਇਨ ਟੋਟਲ ਆਊਟ ਆਫ ਟੋਟਲ ਇਨਵੈਸਟਮੈਂਟ ਜਿਹੜੀ ਅੱਜ ਅਸੀਂ ਹੋਲਡ ਕਰ ਰਹੇ ਹੈਗੇ ਆ। ਸੋ ਹੁਣ ਅੱਜ ਅਸੀਂ ਉਸ ਸਟੇਜ ਦੇ ਹਾਂ ਜਿੱਥੇ ਅਸੀਂ ਮੈਲਟ ਡਾਊਨ ਕਰ ਰਹੇ ਹਾਂ, ਕੋਸ਼ਿਸ਼ ਕਰ ਰਹੇ ਹਾਂ ਕਿ ਆਰ ਆਰ ਐਸ ਪੀ ਦਾ ਲੋਡ ਜਿਹੜਾ ਹੈਗਾ ਰਿਡਿਊਸ ਕਰਕੇ ਉਹਨਾਂ ਦਾ ਨਾਨ ਰਜਿਸਟਰਡ ਅਕਾਊਂਟ ਵਧਾਇਆ ਜਾਵੇ। ਸੋ ਟਾਰਗੇਟ ਇਜ਼ ਬਾਏ ਦਾ ਟਾਈਮ ਹੀ ਵਿਲ ਹਿੱਟ ਏਜ 60, ਹੀ ਵਿਲ ਬੀ ਸਿਟਿੰਗ ਐਟ ਕਲੋਜ਼ ਟੂ $12-13 million, ਵਿਚ ਇਜ਼ ਇਨਫ ਅਚੀਵਮੈਂਟ ਇਨ ਅਡੀਸ਼ਨ ਟੂ ਵਟ ਹੀ ਇਜ਼ ਹੋਲਡਿੰਗ ਇਨ ਅਦਰ ਐਸੈਟਸ। ਇੱਕ ਐਸੀ ਚੀਜ਼ ਹੈ ਜਿਹੜੀ ਮੈਂ ਮੈਨੇਜ ਕਰ ਰਿਹਾ। ਸੋ 18 ਸਾਲ ਦਾ ਵਕਫਾ ਕਾਫੀ ਵੱਡਾ ਲੱਗਦਾ ਹੈ, ਸ਼ੁਰੂ ਕਰਨ ਵੇਲੇ ਕਾਫੀ ਇਹ ਲੱਗਦਾ ਹੈਗਾ ਕਿ ਪਤਾ ਨਹੀਂ ਕੀ ਅਚੀਵ ਹੋਏਗਾ ਜਾਂ ਨਹੀਂ, ਪਰ ਇਸ ਤਰ੍ਹਾਂ ਦੀਆਂ ਸਕਸੈਸ ਸਟੋਰੀਜ਼ ਬਹੁਤ ਸਾਰੇ ਪਲੈਨਰਸ, ਬਹੁਤ ਸਾਰੀਆਂ ਟੀਮਸ ਦੇ ਕੋਲ ਹੈਗੀਆਂ। ਕਿਉਂ? ਕਿਉਂਕਿ ਲੋਕ ਲੰਬੇ ਸਮੇਂ ਤੋਂ ਇੱਕ ਕੰਟੀਨਿਊਸ ਇਨਵੈਸਟਿੰਗ ਡਿਸਿਪਲਿਨ ਦੇ ਵਿੱਚ ਚੱਲ ਰਹੇ ਹੈਗੇ ਨੇ। ਸੋ ਮਕਸਦ ਮੇਰਾ ਇਹ ਸਟੋਰੀ ਸ਼ੇਅਰ ਕਰਨ ਦਾ ਇਹੀ ਹੈ ਕਿ ਆਪਾਂ ਨੂੰ ਬਹੁਤ ਜ਼ਿਆਦਾ ਸਪੈਕੂਲੇਟਿਵ ਹੋ ਕੇ ਚੱਲਣ ਦੀ ਲੋੜ ਨਹੀਂ ਹੁੰਦੀ, ਆਪਾਂ ਨੂੰ ਬਹੁਤ ਜ਼ਿਆਦਾ ਮਾਰਕੀਟ ਤੋਂ ਉਦਾਸ ਹੋਣ ਦੀ ਜ਼ਰੂਰਤ ਨਹੀਂ ਹੁੰਦੀ ਜਦੋਂ ਮਾਰਕੀਟ ਡਿਫਰੈਂਟਲੀ ਰਿਐਕਟ ਕਰਦੀ ਹੈਗੀ ਹੈ। ਸਾਨੂੰ ਆਪਣੀ ਪਲੈਨਿੰਗ ਦੇ ਉੱਪਰ ਵਿਸ਼ਵਾਸ ਹੋਣਾ ਚਾਹੀਦਾ ਤੇ ਆਪਣੇ ਐਡਵਾਈਜ਼ਰ ਦੇ ਉੱਪਰ। ਡੂ ਵਟ ਯੂ ਨੀਡ ਟੂ ਡੂ ਬਟ ਡੂ ਇਟ ਇਨ ਦਾ ਬੈਸਟ ਪੋਸੀਬਲ ਮੈਨਰ। ਕੋਈ ਵੀ ਗੱਲਬਾਤ ਕਰਨੀ ਹੈ ਮੇਰੇ ਨਾਲ, ਤੁਸੀਂ ਪ੍ਰੋਫੈਸ਼ਨਲ ਹੋ, ਅਕਾਊਂਟੈਂਟ ਹੋ, ਬਿਜ਼ਨਸ ਓਨਰ ਹੋ, ਜਾਂ ਤੁਸੀਂ ਐਜ਼ ਅ ਫੈਮਿਲੀ ਜੁਆਇਨ ਕਰਨਾ ਚਾਹੁੰਦੇ ਹੋ ਇਸ ਜਰਨੀ ਦੇ ਵਿੱਚ, 416-833-8533 416-833-8533
0: ਪਹਿਲੀ ਗੱਲ ਤਾਂ ਤੁਸੀਂ ਅਗਰ ਰੂਫ ਦੀ ਰਿਪੇਅਰ ਕਰਾਉਣੀ ਹੈ, ਕੱਲ ਕਣੀਆਂ ਬਹੁਤ ਪਈਆਂ, ਬਹੁਤ ਲੋਕ ਮੈਨੂੰ ਪਤਾ ਵੀ ਬੈਠੇ ਰਹਿੰਦੇ ਆ, ਚਲੋ ਲੀਕ ਹੋ ਗਈ ਆਪੇ ਠੀਕ ਹੋਜੂ, ਫਿਰ ਪਾਣੀ ਫੇਰ ਆ ਜਾਂਦਾ, ਉਹ ਕੋਈ ਨਾ ਫਿਰ ਠੀਕ ਹੋਜੂ। ਨਹੀਂ ਯਾਰ, ਰੂਫ ਲੀਕ ਹੋ ਰਹੀ ਹੈ, ਰੂਫ ਦੀ ਕੋਈ ਰਿਪੇਅਰ ਹੈ ਜਾਂ ਨਵੀਂ ਰੂਫ ਲੱਗਣ ਵਾਲੀ ਹੈ, ਛੱਤ ਤੋਂ ਬਿਨਾਂ ਯਾਰ ਆਪਾਂ ਕਾਹਦੇ ਜੋਗੇ ਆ। ਸੋ ਤੁਸੀਂ ਆਲਵੇ ਰੂਫਰਸ ਦੇ ਰੂਬਲ ਭਾਅ ਜੀ ਨੂੰ ਕਾਲ ਕਰੋ, 15 ਸਾਲ ਦਾ ਐਕਸਪੀਰੀਅੰਸ ਹੈ, ਫੁੱਲੀ ਇੰਸ਼ੋਰਡ ਕੰਪਨੀ ਹੈ ਅਤੇ ਰਿਟਨ ਤੁਹਾਨੂੰ ਵਾਰੰਟੀ ਦੇ ਰਹੇ ਨੇ। ਤੁਸੀਂ ਨੰਬਰ ਨੋਟ ਕਰੋ, 6475050943 ਆਲਵੇ ਰੂਫਰਸ, 6475050943। ਉਹਦੇ ਨਾਲ ਨਾਲ 5 Rivers ਡਕਟ ਕਲੀਨਿੰਗ ਵੀਕੈਂਡ ਹੈ, ਤੁਸੀਂ ਆਪਣੀ ਅਪੋਇੰਟਮੈਂਟ ਬੁੱਕ ਕਰੋ, ਡਕਟ ਕਲੀਨਿੰਗ ਕਰਾਓ ਟਾਈਮ ਸਿਰ। 5 Rivers ਡਕਟ ਕਲੀਨਿੰਗ ਨੂੰ ਕਾਲ ਕਰੋ, $150 ਦੇ ਵਿੱਚ ਸਾਰੀ ਤੁਹਾਡੀ ਡਕਟ ਕਲੀਨਿੰਗ ਹੋ ਰਹੀ ਹੈ। ਅਤੇ ਨੰਬਰ ਹੈ 4376887750, 4376887750 ਦੇ ਉੱਤੇ ਕਾਲ ਕਰੋ ਅਤੇ ਤੁਸੀਂ ਆਪਣੀ ਆਪਣੀ ਡਕਟ ਕਲੀਨਿੰਗ ਟਾਈਮ ਸਿਰ ਜ਼ਰੂਰ ਪਲੀਜ਼ ਪਲੀਜ਼ ਪਲੀਜ਼ ਕਰਵਾ ਲਓ, ਠੀਕ ਹੈ। ਸੋ ਕੱਲ੍ਹ ਬਹੁਤ ਸਾਰੇ ਲੋਕਾਂ ਦੀ ਬਿਜਲੀ ਗਈ ਹੈ ਅਤੇ ਰਾਤੋ ਰਾਤ ਕਣੀਆਂ ਪੈਣ ਕਾਰਨ, ਚਲੋ ਹੋਪ ਐਵਰੀਥਿੰਗ ਇਜ਼ ਅਪ ਐਂਡ ਰਨਿੰਗ ਨਾਓ। ਅਤੇ ਕੱਲ੍ਹ US ਵਾਲੇ ਹਾਰੇ ਅਖੀਰਲੇ ਮੌਕੇ 'ਤੇ, US ਨੂੰ ਟਰਕੀ ਨੇ ਹਰਾਇਆ ਹੈ, ਮੈਨੂੰ ਲੱਗਦਾ ਗੋਲ ਵੀ 98 ਮਿੰਟਸ 'ਤੇ ਜਾ ਕੇ, ਪੂਰੀ ਗੇਮ ਦੀ ਅਖੀਰਲੀ ਸ਼ਾਟ 'ਤੇ ਜਾ ਕੇ ਟਰਕੀ ਨੇ US ਨੂੰ ਹਰਾਇਆ। ਮੈਚ ਕਾਫੀ ਲੇਟ ਤੱਕ ਚੱਲਿਆ, ਬਟ ਵਾਜ਼ ਅ ਗੁੱਡ ਵਨ। ਅੱਜ ਨੋਰਵੇ ਫਰਾਂਸ ਦਾ ਬੜਾ ਫਸਵਾਂ ਮੈਚ, ਅਤੇ ਬਹੁਤ ਵਧੀਆ ਟੀਮਾਂ ਦੋਨੋਂ, 3 ਵਜੇ, ਅਤੇ ਸੈਨੇਗਲ ਅਤੇ ਇਰਾਕ ਅੱਜ 3 ਵਜੇ ਕੈਨੇਡਾ ਸੋਰੀ ਟੋਰਾਂਟੋ 'ਚ ਖੇਡ ਰਹੇ ਆ, ਅਤੇ ਰਾਤ ਨੂੰ ਫਿਰ ਸਪੇਨ ਵਾਲੇ ਵੀ ਖੇਡ ਰਹੇ, ਦੇਖਦੇ ਉਹਨਾਂ ਦਾ ਕੀ ਬਣਦਾ। ਸੋ ਵਰਲਡ ਕੱਪ ਦੀ ਬੱਲੇ ਬੱਲੇ ਬਹਿਰਾ ਬਹਿਰਾ ਅਤੇ ਚਰਚਾ ਪੂਰੀ। ਇੱਕ ਨਾ ਤੁਸੀਂ ਵੀਡੀਓ ਸ਼ਾਇਦ ਦੇਖੀ ਹੋਣੀ ਹੈ, ਇੱਕ ਲੇਡੀ ਆਪਣੇ ਡੋਗ ਨੂੰ ਵਾਕ ਕਰ ਰਹੀ ਹੈ, ਕਿਤੇ ਐਲਬਰਟਾ ਦੀ ਵੀਡੀਓ ਹੈ, ਅਤੇ ਅੱਗੇ ਆ ਜਾਂਦਾ ਇੱਕ ਗ੍ਰਿਜ਼ਲੀ ਬੇਅਰ। ਤੁਸੀਂ ਦੇਖੋ ਕੁੜੀ, ਚਲੋ ਡਰੀ ਤਾਂ ਹੋਊਗੀ, ਬਟ ਜਿਸ ਹਿਸਾਬ ਨਾਲ ਉਹਨੇ ਹੈਂਡਲ ਕੀਤਾ, ਗ੍ਰਿਜ਼ਲੀ ਬੇਅਰ ਦੀ 700 ਪਾਊਂਡ ਤੱਕ ਦਾ ਉਹਦਾ ਭਾਰ ਹੁੰਦਾ। ਆਪਾਂ ਕਈ ਵਾਰ ਕਹਿੰਦੇ ਅੱਛਾ ਬੇਅਰ ਹੀ ਹੈ, ਉਹ ਜਦੋਂ ਤੁਹਾਡੇ ਅੱਗੇ ਹੋਵੇ ਸੋਚੋ ਕੀ ਤੁਹਾਨੂੰ ਲੱਗ ਰਿਹਾ ਹੋਵੇਗਾ। ਸੋ ਪਲੀਜ਼ ਮੇਕ ਸ਼ੋਰ ਕਰੋ, ਜੇ ਹਾਈਕਿੰਗ ਕਰਦੇ ਹੋ, ਕੈਂਪਿੰਗ ਜਾਂਦੇ ਹੋ ਜਾਂ ਵਿਲਡਰਨੈਸ ਨੇਚਰ 'ਚ ਜਾਂਦੇ ਹੋ ਨਾ, ਤਾਂ ਬੇਅਰ ਸਪਰੇ ਜ਼ਰੂਰ ਲੈ ਕੇ ਜਾਇਆ ਕਰੋ, ਬੇਅਰ ਸਪਰੇ ਲੈ ਜਾਓ, ਕਮ ਸੇ ਕਮ ਬਚੇ ਰਹੋਗੇ। ਨਹੀਂ ਤਾਂ ਹੁਣ ਇਹ ਲੇਡੀ ਹੈ, ਇਹਦੇ ਆਲੇ ਦੁਆਲੇ ਬੇਅਰ ਭੱਜਿਆ ਫਿਰਦਾ, ਜੇ ਉਹ ਪੈ ਜਾਂਦਾ ਇਹਨਾਂ ਨੂੰ, ਇਹ ਤਾਂ ਡਨ ਸੀਗੀ ਜ਼ਿੰਦਗੀ ਖਤਮ। ਬਟ ਲੱਕਲੀ ਪਤਾ ਨਹੀਂ ਕਿਵੇਂ ਉਹ ਬੇਅਰ ਘੁੰਮਦਾ ਘੁੰਮਾਉਂਦਾ ਫਿਰ ਚਲਾ ਗਿਆ, ਭੱਜ ਗਿਆ। ਸੋ ਇਹ ਚਲੋ ਐਲਬਰਟਾ ਸੀ, ਇਹ ਲੇਡੀ ਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਯਾਰ ਮੈਂ ਐਲਬਰਟਾ ਦੇ ਟ੍ਰੇਲਸ 'ਤੇ ਜਾ ਰਹੀ ਹਾਂ, ਇੱਥੇ ਕੀ ਹੋ ਸਕਦਾ। ਬਟ ਚਲੋ ਲੱਕਲੀ ਸ਼ੀ ਸਰਵਾਈਵ, ਡੋਗ ਵੀ ਬਚਿਆ ਰਿਹਾ। ਸਕੇਰੀ ਵੀਡੀਓ ਦੇਖੀ ਤੁਸੀਂ ਨਾ, ਔਨਲਾਈਨ ਟਾਈਪ ਕਰਿਓ ਐਲਬਰਟਾ ਗ੍ਰਿਜ਼ਲੀ ਬੇਅਰ, ਆਪੇ ਕਹੋਗੇ ਬੱਲੇ ਯਾਰ ਨਵੀਂ ਮਸਾਂ ਬਚੀ ਹੈ ਲੇਡੀ। ਸਾਡੇ ਨਾਲ ਜੁੜ ਚੁੱਕੀ ਹੈ ਮਨਜੀਤ, ਅਪਲਾਈਂਸ ਜੰਕਸ਼ਨ ਤੋਂ। ਮਨਜੀਤ ਵੈਲਕਮ।
2: ਥੈਂਕ ਯੂ ਸੋ ਮਚ ਨਵੀ, ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਾਂ ਨੂੰ ਮੇਰੇ ਵੱਲੋਂ ਤੇ ਪਾਇਸ ਸੈਂਕਸ਼ਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36-inch ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੌਪ ਵਾਲਾ ਇਲੈਕਟ੍ਰਿਕ ਸਟੋਵ ਹੈ, ਟੋਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $4500 ਦੀ ਵੈਲਿਊ ਦਾ 3 premium ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $2799 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਸੈਂਕਸ਼ਨ ਤੇ ਲਗਾ ਆ ਸਕਦੇ ਆ। ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਤੁਸੀਂ ਦੇਖ ਰਹੇ ਹੋ ਤਾਂ ਬਿਲਟ ਇਨ ਅਪਲਾਈਸਿਸ ਦਾ ਪੂਰਾ ਬੰਡਲ ਸੈੱਟ ਹੈ, ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟਾਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਫੰਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਫੰਕਸ਼ਨ ਤੇ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ
0: 905-405-4954-905-4500-905-4 ਜੋ ਕਿ ਰਜਾਇਨਾ ਤੋਂ ਸ਼ੁਰੂ ਹੋਈ ਤੇ ਉਹਦੇ ਬਾਰੇ ਥੋੜ੍ਹੀ ਜਿਹੀ ਤੁਹਾਡੇ ਓਪੀਨੀਅਨ ਲਵਾਂਗੇ। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ ਵਨ ਸਰਵਿਸ, ਨੰਬਰ ਵਨ ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। So car, van, SUV, koi bhi lena hove, Erin Mills Acura, 905-828-5800, 905-828-5800 te call karo. Okay, so Regina de vich, ek downtown de vich mosque hai, Regina City Jamia Masjid, te ona ne recently, jo English de vich kende hai, ਇਸਲਾਮਿਕ ਕਾਲ ਟੂ ਪ੍ਰੇਅਰ ਬ੍ਰੌਡਕਾਸਟ ਕਰਨਾ ਸ਼ੁਰੂ ਕੀਤਾ ਆਪਣੇ ਬਾਹਰਲੇ ਆਊਟਡੋਰ ਲਾਊਡ ਸਪੀਕਰ 'ਤੇ। ਹਫ਼ਤੇ 'ਚ ਇੱਕ ਵਾਰ ਫਰਾਈਡੇ ਨੂੰ ਦੁਪਹਿਰ 12 ਵਜੇ ਤੋਂ ਪਹਿਲਾਂ ਦੇ ਪ੍ਰੇਅਰ ਨੂੰ ਉਹ 2-3 ਮਿੰਟਾਂ ਲਈ ਬ੍ਰੌਡਕਾਸਟ ਕਰਦੇ ਆ ਲਾਊਡ ਸਪੀਕਰ 'ਤੇ, ਜੋ ਕਿ ਬਾਹਰ ਸਾਰਿਆਂ ਨੂੰ ਸੁਣਦਾ। ਸੋ ਇੱਕ ਮੰਥ ਦਾ ਟ੍ਰਾਇਲ ਪਰਮਿਟ ਸਿਟੀ ਆਫ ਰਜਾਇਨਾ ਨੇ ਦਿੱਤਾ ਇਸ ਮੋਸਕ ਨੂੰ ਕਿ ਤੁਸੀਂ ਇੰਜ ਕਰ ਸਕਦੇ ਹੋ। ਰਜਾਇਨਾ ਪੁਲਿਸ ਨੇ ਐਡਮਿਨਿਸਟਰ ਕੀਤਾ ਟੂ ਮੇਕ ਸ਼ੋਰ ਕਿ ਨੋਇਸ ਪਰਮਿਟ ਦੇ ਪ੍ਰੋਸੈਸ ਦੇ ਅੰਡਰ ਹੈ। ਸੋ ਫਰਾਈਡੇ ਦੁਪਹਿਰ ਦਾ ਜਿਹੜਾ ਕਾਲ ਹੈ ਟੂ ਪ੍ਰੇਅਰ, ਉਹ ਲਾਊਡ ਸਪੀਕਰ 'ਤੇ ਆਉਂਦਾ, ਅਤੇ ਇਹ ਹੁਣ ਬੜਾ ਕੰਟਰੋਵਰਸ਼ਲ ਹੋ ਚੁੱਕਿਆ। ਜਿਹੜੇ ਸਪੋਰਟਰਸ ਨੇ ਉਹ ਕਹਿ ਰਹੇ ਯਾਰ ਇਹ ਅਸੀਂ ਆਪਣੀ ਰਿਲੀਜੀਅਸ ਫਰੀਡਮ ਨੂੰ ਐਕਸਪ੍ਰੈਸ ਕਰ ਰਹੇ ਹਾਂ, ਅਤੇ ਚਰਚ ਵਾਲੇ ਵੀ ਆਪਣੀਆਂ ਬੈਲਸ ਯੂ ਨੋ ਲਾਊਡਲੀ ਪਲੇ ਕਰਦੇ ਨੇ, ਸਾਰਿਆਂ ਨੂੰ ਉਹ ਬੈਲ ਸੁਣਦੀਆਂ ਨੇ, ਅਤੇ ਜਿਹੜੇ ਇਹਦੇ ਖਿਲਾਫ ਨੇ ਉਹ ਲੋਕ ਕਹਿ ਰਹੇ ਆ ਕਿ ਰਿਲੀਜੀਅਸ ਮੈਸੇਜਿਸ ਪਬਲਿਕ ਸਪੇਸਿਸ ਤੱਕ ਬ੍ਰੌਡਕਾਸਟ ਨਹੀਂ ਹੋਣੇ ਚਾਹੀਦੇ। ਸੋ ਤੁਹਾਡਾ ਓਪੀਨੀਅਨ ਮੈਂ ਲੈਣਾ ਚਾਹੁੰਦਾ, ਡੂ ਯੂ ਥਿੰਕ ਸਿਟੀ ਨੂੰ ਆਏ ਅਲਾਓ ਕਰ ਦੇਣਾ ਚਾਹੀਦਾ ਵੀ ਕੋਈ ਵੀ ਧਰਮ ਜੇ ਉਹ ਆਪਣੇ ਲਾਊਡ ਸਪੀਕਰ 'ਤੇ ਯੂ ਨੋ ਆਏ ਪ੍ਰੇਅਰ ਨੂੰ ਏਅਰ ਕਰ ਰਹੇ ਆ, ਤੁਹਾਨੂੰ ਉਹਦੇ ਨਾਲ ਕੋਈ ਇਸ਼ੂ ਹੈ? ਹੁਣ ਯਾਰ ਹਫ਼ਤੇ 'ਚ ਇੱਕ ਵਾਰੀ ਆ, ਕਿਹੜਾ ਬੰਦਾ ਬੋਦਰ ਹੁੰਦਾ ਹੋਊਗਾ ਉਹਦੇ ਨਾਲ? ਵੰਸ ਅ ਵੀਕ 2-3 ਮਿੰਟ ਲਈ ਹੁੰਦਾ, ਆਈ ਡੋਂਟ ਸੀ ਦਾ ਬਿਗ ਡੀਲ, ਬਟ ਬਹੁਤ ਸਾਰੇ ਲੋਕਾਂ ਨੂੰ ਲੱਗ ਰਿਹਾ ਕਿ ਨਹੀਂ ਯਾਰ ਨਵੀਂ ਬਿਗ ਡੀਲ ਹੈ। ਹੁਣ ਜੇ ਹਰੇਕ ਧਰਮ ਇੰਜ ਕਰਨ ਲੱਗ ਪਵੇ ਤਾਂ ਫਿਰ। ਇੱਕ ਮੁੰਡਾ ਉਹਨੇ ਵੀਡੀਓ ਪਾਈ, ਉਹ ਆਪ ਮੁਸਲਿਮ ਧਰਮ ਨੂੰ ਬਿਲੋਂਗ ਕਰਦਾ, ਕਹਿੰਦਾ ਆਈ ਐਮ ਅ ਕੈਨੇਡੀਅਨ ਬੋਰਨ ਮੁਸਲਿਮ, ਅਤੇ ਉਹ ਕਹਿੰਦਾ ਕਿ ਜੇ ਅਸੀਂ ਇੱਦਾਂ ਦੀਆਂ ਚੀਜ਼ਾਂ ਚਾਹੁੰਦੇ ਹਾਂ ਤਾਂ ਅਸੀਂ ਉਹਨਾਂ ਕੰਟਰੀਜ਼ ਦੇ ਵਿੱਚ ਜਾਈਏ ਜਿੱਥੋਂ ਅਸੀਂ ਆਏ ਹਾਂ। ਅਤੇ ਬੜੇ ਲੋਕਾਂ ਨੇ ਉਹਨੂੰ ਸਹੀ ਕਿਹਾ ਵੀ ਸਹੀ ਗੱਲ ਹੈ ਯਾਰ, ਜੇ ਆਪਾਂ ਕੈਨੇਡਾ ਦੇ ਵਿੱਚ ਹਾਂ ਤਾਂ ਕੈਨੇਡੀਅਨ ਕਲਚਰ ਦੇ ਹਿਸਾਬ ਨਾਲ ਆਪਾਂ ਜੀਏ ਇੱਥੇ, ਬਟ ਬੜੇ ਲੋਕ ਕਹਿ ਰਹੇ ਯਾਰ ਏਡੀ ਕਿਹੜੀ ਗੱਲ ਆ, ਆਪਾਂ ਕੈਨੇਡਾ ਦੇ ਵਿੱਚ ਹਰੇਕ ਧਰਮ ਦੇ ਲੋਕ ਫੈਸਟੀਵਲਸ ਕਰਦੇ ਨੇ, ਹਰੇਕ ਧਰਮ ਦੇ ਲੋਕ ਆਪਣੇ ਰਿਲੀਜੀਅਸ ਐਕਸਪ੍ਰੈਸ਼ਨਸ ਨੂੰ ਉਹ ਐਕਸਪ੍ਰੈਸ ਕਰਦੇ ਆ ਫ੍ਰੀਲੀ, ਇਹੀ ਤਾਂ ਕੈਨੇਡਾ ਦੀ ਖੂਬੀ ਹੈ। ਸੋ ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337। ਅਤੇ ਤੁਹਾਡਾ ਕੀ ਓਪੀਨੀਅਨ ਹੈ, ਅੱਜ ਸੁਣਨਾ ਮੈਂ ਚਾਹੁੰਦਾ ਜ਼ਰੂਰ ਇਸ ਬਾਰੇ ਵੀ ਕੀ ਇੱਦਾਂ ਦੀ ਰਿਲੀਜੀਅਸ ਐਕਸਪ੍ਰੈਸ਼ਨ ਹੈ ਅਲਾਓ ਕੀਤੀ ਜਾਣੀ ਚਾਹੀਦੀ ਹੈ ਲਾਊਡ ਸਪੀਕਰ 'ਤੇ ਇੱਕ ਸ਼ਹਿਰ ਦੇ ਵਿੱਚ, ਜੇ ਆਪਣੀ ਕੋਈ ਪ੍ਰੇਅਰ ਆਪਾਂ ਪਲੇ ਕਰ ਰਹੇ ਹਾਂ ਜਾਂ ਏਅਰ ਕਰ ਰਹੇ ਹਾਂ, ਇਸ ਦੈਟ ਓਕੇ ਤੁਹਾਡੇ ਖਿਆਲ ਮੁਤਾਬਕ? ਜਾਂ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਐਕਸਪੈਕਟੇਸ਼ਨ ਨਹੀਂ ਰੱਖਣੀ ਚਾਹੀਦੀ? ਨੰਬਰ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337। ਸੋ ਮੈਂ ਦੋ ਦਿਨਾਂ ਤੋਂ ਇੰਟਰਸਟਿਡ ਸੀਗਾ ਕਿ ਤੁਹਾਡੇ ਤੋਂ ਪੁੱਛੀ, ਕੱਲ੍ਹ ਵੀ ਨਹੀਂ ਟਾਈਮ ਲੱਗਿਆ ਅਤੇ ਪਰਸੋਂ ਵੀ ਨਹੀਂ ਟਾਈਮ ਲੱਗਿਆ, ਸੋ ਚਲੋ ਮੈਂ ਕਿਹਾ ਅੱਜ ਜ਼ਰੂਰ ਸਮਾਂ ਕੱਢ ਕੇ ਤੁਹਾਨੂੰ ਪੁੱਛਾਂਗੇ। ਇੱਕ ਤੁਸੀਂ ਯਾਦ ਰੱਖਣਾ ਮੈਂਡੀ ਹੋਣਾ ਨੂੰ, ਗੱਡੀਆਂ ਘਰਾਂ ਦੀ ਟਰੱਕਾਂ ਦੀ ਇੰਸ਼ੋਰੈਂਸ ਕਰਾਉਣੀ ਆ ਤਾਂ ਮੈਂਡੀ ਗਿੱਲ, ਮੈਂਡੀ ਤੁਹਾਨੂੰ ਬਹੁਤ ਹੀ ਵੱਡੇ ਵੱਡੇ ਡਿਸਕਾਊਂਟਸ ਲੈ ਕੇ ਦੇ ਰਹੇ ਆ ਵੱਖਰੀਆਂ ਵੱਖਰੀਆਂ ਕੰਪਨੀਜ਼ ਨਾਲ ਡੀਲ ਕਰਕੇ। ਕੋਈ ਸਾਡੇ ਫਲੀਟ ਓਨਰ ਨੇ ਟਰੈਕਿੰਗ ਦੇ ਵਿੱਚ ਤੁਹਾਡੇ ਲਈ ਤਾਂ ਖਾਸ ਤੌਰ 'ਤੇ ਬਹੁਤ ਵੱਡੇ ਡਿਸਕਾਊਂਟ ਨੇ, ਡਰਾਈਵਰ ਕਈ ਵਾਰ ਐਡ ਕਰਨੇ ਹੁੰਦੇ ਆ, ਚੇਂਜ ਕਰਨੇ ਹੁੰਦੇ ਆ। ਅਤੇ ਮੈਂਡੀ ਦਾ ਨੰਬਰ ਹੈ 647-929-9909, 647-929-9509, ਮੈਂਡੀ ਨੂੰ ਕਾਲ ਤੁਸੀਂ ਜ਼ਰੂਰ ਕਰੋ। ਐਂਡ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕਾਂ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ, ਵੈਰੀ ਗੁੱਡ ਡਿਸਕਾਊਂਟਸ। ਮਿਲਟਨ ਦੇ ਵਿੱਚ 10874 ਸਟੀਲਸ ਐਵਨਿਊ ਈਸਟ, ਸਟੀਲਸ ਐਂਡ ਜੇਮਸ ਨੋ ਪਾਰਕਵੇ, ਈਗਲ ਟਰੱਕ, ਜ਼ਰੂਰ ਪਹੁੰਚੋ। ਹਾਈਵੇ 401 ਤੋਂ ਉੱਤਨ ਸਾਰ ਨੇ। ਮੈਨੀ ਜੀ ਕੀ ਹਾਲ ਆ?
3: ਮਾਰਨਿੰਗ ਨਵੀ, ਕੀ ਹਾਲ ਆ
0: ਸਰ? ਵਧੀਆ ਜੀ, ਕਿਵੇਂ ਹੋ?
3: ਬਸ ਵਧੀਆ। ਨਵੀ, ਇਹਦੇ ਦੋ ਐਸਪੈਕਟਸ ਆ ਜਾਂਦੇ ਨੇ, ਜਿਵੇਂ ਆਪਾਂ ਸਿਰਫ ਤੈਨੂੰ ਇਹ ਵੀ ਕਹਿ ਸਕਦੇ ਬਿਗਨਿੰਗ ਆਫ ਅ ਨਿਊ ਚੇਂਜ, ਹੈਨਾ? ਤੇ ਅੱਜ ਇੱਕ ਦਿਨ ਹੈ, ਫਿਰ ਦੋ ਦਿਨ ਹੋਏਗਾ, ਫਿਰ ਚਾਰ ਦਿਨ ਹੋਏਗਾ, ਕਿਉਂਕਿ ਦਿਨ ਦੇ ਇਜ਼ ਨੋ ਐਂਡ। ਇੱਕ ਉਹ ਐਸਪੈਕਟ ਆ ਜਾਂਦਾ। ਦੂਜਾ ਐਸਪੈਕਟ ਆ ਜਾਂਦਾ, ਜਿਵੇਂ ਆਪਾਂ ਨਗਰ ਕੀਰਤਨ ਕੱਢਦੇ ਹਾਂ, ਪਹਿਲਾਂ ਨਹੀਂ ਨਿਕਲਦੇ ਸੀ, ਹੁਣ ਇੰਨਾ ਕਾਮਨ ਹੋ ਗਿਆ ਵੀ ਲੋਕੀ ਦੇਰ ਓਨ ਮਾਈਂਡ ਆਪਾਂ ਕੱਢਦੇ ਹਾਂ ਨਗਰ ਕੀਰਤਨ, ਸਾਲ ਚ ਦੋ ਤਿੰਨ ਵਾਰੀ ਆਪਣੇ ਨਗਰ ਕੀਰਤਨ ਨਿਕਲਦੇ, ਹਰ ਕਮਿਊਨਿਟੀ ਦੇ ਨਿਕਲਦੇ ਨੇ। ਸੋ ਆਈ ਥਿੰਕ ਕਿੰਨੀ ਕੁ ਐਕਸੈਪਟੈਂਸ ਲੈਵਲ ਹੈ, ਕੰਟਰੀ ਕਿੱਦਾਂ ਦੀ ਹੈਗੀ ਆ, ਉਹ ਚੀਜ਼ਾਂ ਸਾਰੀਆਂ ਮੈਟਰ ਕਰਦੀਆਂ ਨੇ। ਚੇਂਜਿਸ ਜਦੋਂ ਆਉਂਦੀਆਂ ਨੇ ਤੇ ਉਦੋਂ ਸਾਰੇ ਰਿਐਕਟ ਕਰਦੇ ਨੇ, ਬਟ ਸਲੋਲੀ ਸਲੋਲੀ ਯੂਜ਼ਡ ਹੋ ਜਾਂਦੇ ਨੇ। ਬਟ ਐਟ ਦ ਸੇਮ ਟਾਈਮ ਉਹਦਾ ਆਨਸਰ ਇਹ ਵੀ ਹੈਗਾ ਵੀ ਜੇ ਅੱਜ ਫਰਾਈਡੇ ਹੈਗਾ ਤੇ ਫਿਰ ਥਰਸਡੇ ਵੀ ਹੋਏਗਾ, ਫਿਰ ਵੈਡਨਸਡੇ ਵੀ ਹੋਏਗਾ। ਸੋ ਬੈਲੈਂਸ ਬਣਾ ਕੇ ਰੱਖਣਾ ਚਾਹੀਦਾ ਵੀ ਸਾਰਿਆਂ ਨੂੰ ਇਕੁਅਲੀ ਟ੍ਰੀਟ ਹੋਣਾ ਚਾਹੀਦਾ, ਵੀ ਜਿਵੇਂ ਨਗਰ ਕੀਰਤਨ ਨਿਕਲ ਰਹੇ ਨੇ ਜਾਂ ਕਈ ਵਾਰੀ ਮੈਂ ਸੁਣਿਆ ਵੀ ਉਹ ਸਟਰੀਟ ਦੇ ਉੱਤੇ ਫੰਕਸ਼ਨ ਬੱਚਿਆਂ ਦੇ ਇਵੈਂਟਸ ਕਰਨ ਨੂੰ ਦਿੰਦੇ ਨੇ, ਪਰ ਜਦੋਂ ਤੁਸੀਂ ਰਿਲੀਜੀਅਸ ਇਵੈਂਟ ਕਰਦੇ ਤਾਂ ਨਹੀਂ ਕਰਨ ਦਿੰਦੇ। ਸੋ ਉਹਦੇ ਚ ਬੈਲੈਂਸ, ਬੜਾ ਸੈਂਸਿਟਿਵ ਜਿਹਾ ਟੌਪਿਕ ਹੈਗਾ, ਲਾਈਕ ਆਈ ਡੋਨਟ ਨੋ ਹਾਊ ਪੀਪਲ ਵਿਲ ਰਿਐਕਟ।
0: ਨਹੀਂ, ਹੁਣ ਦੇਖੋ ਕੁਐਸਚਨ ਇਹ ਹੈ ਵੀ ਕੀ ਆਪਾਂ ਆਪਣੇ ਧਰਮ ਨੂੰ ਆਏ ਪਬਲਿਕਲੀ ਬ੍ਰੌਡਕਾਸਟ ਕਰਨ ਦਾ ਆਪਣਾ ਰਾਈਟ ਹੈ ਜਾਂ ਨਹੀਂ?
3: ਆਪਣਾ ਰਾਈਟ ਆਪਾਂ ਨੂੰ ਲੱਗਦਾ ਜਦੋਂ ਆਪਣੇ ਵਾਸਤੇ ਹੁੰਦਾ ਹੈ, ਜਦੋਂ ਦੂਜਾ ਕਰ ਰਹੇ ਉਹਨਾਂ ਨੂੰ ਰਾਈਟ ਕਦੇ ਵੀ ਨਹੀਂ ਲੱਗਦਾ। ਆਈ ਥਿੰਕ ਤੁਸੀਂ ਮੈਸੇਜ ਮੇਰਾ ਗੈਟ ਕਰ ਰਹੇ ਹੋ ਵੀ ਜਦੋਂ ਆਪਾਂ ਕਰਦੇ ਹਾਂ ਆਪਾਂ ਨੂੰ ਲੱਗਦਾ ਵੀ ਇਟ ਇਜ਼ ਰਾਈਟ ਥਿੰਗ ਟੂ ਡੂ, ਪਰ ਜਦੋਂ ਕੋਈ ਦੂਜਾ ਕਰਦਾ ਤਾਂ ਆਪਾਂ ਨੂੰ ਲੱਗਦਾ ਨੋ ਹੀ ਇਜ਼ ਰੋਂਗ। ਕਦੀ ਵੀ ਅਜ਼ਮਾ ਕੇ ਦੇਖ ਲਿਓ। ਹੁਣ ਆਪਾਂ ਜਦੋਂ ਨਗਰ ਕੀਰਤਨ ਕੱਢਦੇ ਹਾਂ, ਆਪਾਂ ਬੜੇ ਬੜੇ ਜੋਸ਼ ਸ਼ੋਰ ਨਾਲ ਕੱਢਦੇ ਹਾਂ, ਆਪਾਂ ਨੂੰ ਪਤਾ ਵੀ ਸਾਡਾ ਰਾਈਟ ਹੈਗਾ
0: ਜੀ,
3: ਐਕਸਪ੍ਰੈਸ਼ਨ ਆਫ ਸਾਡਾ ਫੇਥ ਹੈਗਾ ਆ, ਅਸੀਂ ਸਾਰੇ ਰਸਤੇ ਬੰਦ ਕਰਕੇ ਨਿਕਲਦੇ ਹਾਂ, ਉਸ ਤੋਂ ਬਾਅਦ ਆਪਾਂ ਫਿਰ ਨੋ ਲਾਈਕ
0: ਜਿਹੜੇ ਮੇਰੇ ਮੁਸਲਿਮ ਕਮਿਊਨਿਟੀ ਨੂੰ ਭੈਣ ਭਰਾ ਜਿਹੜੇ ਸੁਣ ਰਹੇ ਆ, ਤੁਸੀਂ ਬਿਲੋਂਗ ਕਰਦੇ, ਤੁਸੀਂ ਵੀ ਜ਼ਰੂਰ ਸ਼ੇਅਰ ਕਰੋ ਯਾਰ, ਆਈ ਐਮ ਸ਼ੋਰ ਤੁਹਾਨੂੰ ਪਤਾ ਇਸ ਬਾਰੇ ਕੀ। ਤੁਸੀਂ ਇਸ ਚੀਜ਼ ਦੀ ਇੱਕ ਰਿਕੁਐਸਟ ਇੰਟਰਵਿਊ ਦੇ ਵਿੱਚ ਵੀ ਕਰਦੇ ਹੋ ਜਾਂ ਨਹੀਂ? ਐਂਡ ਜ਼ਰੂਰ ਤੁਸੀਂ ਵੀ ਆਪਣਾ ਓਪੀਨੀਅਨ ਦਿਓ। ਕੁਆਲਿਟੀ ਕਾਰ ਰਿਪੇਅਰ ਨੂੰ ਯਾਦ ਰੱਖੋ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਇੰਜਨ ਟ੍ਰਾਂਸਮਿਸ਼ਨ ਦਾ ਕੋਈ ਇਸ਼ੂ ਹੈ, ਗੱਲ ਕੀ ਗੱਡੀ ਦਾ ਏ ਟੂ ਜ਼ੈਡ ਕੋਈ ਵੀ ਪੰਗਾ ਪੈ ਗਿਆ, ਕੁਆਲਿਟੀ ਕਾਰ ਰਿਪੇਅਰ 171 ਰਦਰਫੋਰਡ ਰੋਡ ਸਾਊਥ, ਕੁਲਵੰਤ ਭਾਜੀ ਨੂੰ ਯਾਦ ਰੱਖੋ 905-460-1111, 905-460-1111. ਗਰੋਸਰੀ ਕਰਨੀ ਹੈ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਬਿਲਕੁਲ ਕੋਰਨਰ ਤੇ, ਫਰੈਸ਼ ਫੂਡ ਸੈਂਟਰ ਤੇ ਇੱਕ ਵਾਰ ਗੇੜਾ ਮਾਰੋ। 9306 ਜੀ ਭਾਜੀ ਵੈਲਕਮ।
4: ਹਾਂਜੀ, ਇਹ ਨਾ ਰਾਈਟਸ ਜਿਹੜੇ ਹੈਗੇ ਨੇ ਇਹਦੇ ਨਾਲ ਇੱਕ ਵਰਡ ਹੋਰ ਅਕਸਰ ਜਿਹੜਾ ਲੋਕੀ ਭੁੱਲ ਜਾਂਦੇ ਨੇ, ਰਾਈਟਸ ਐਂਡ ਰਿਸਪੋਂਸਿਬਿਲਿਟੀਜ਼, ਇਹ ਦੋਨੇ ਇਕੱਠੇ ਬੋਲੇ ਜਾਣੇ ਚਾਹੀਦੇ ਨੇ। ਹੁਣ ਇਹ ਰਾਈਟ ਹੈਗੀ ਹੈ, ਮੈਂ ਹੱਕ ਚ ਹਾਂ ਵੀ ਉਹਨਾਂ ਨੂੰ ਇਹ ਪਰਮਿਸ਼ਨ ਮਿਲਣੀ ਚਾਹੀਦੀ ਹੈ, ਕਿਉਂਕਿ ਜਿੱਥੇ ਆਪਾਂ ਪਹਿਲਾਂ ਕਈ ਵਾਰੀ ਗੱਲ ਕਰਦੇ ਹਾਂ ਵੀ ਇੱਥੇ ਕ੍ਰਾਈਮ ਬਹੁਤ ਹੈ, ਸਖਤਾਈ ਹੋਣੀ ਚਾਹੀਦੀ ਹੈ, ਚੱਕ ਕੇ ਅੰਦਰ ਕਰ ਦਿਓ, ਜੇ ਕਰ ਦਿਓ, ਜਿਹੜੀ ਕੰਟਰੀਜ਼ ਚ ਓਨੀ ਸਖਤਾਈ ਹੈ। ਉਹ ਮੈਂ ਇੱਕ ਵਾਰੀ ਕਤਰ ਗਿਆ ਸੀਗਾ ਤੇ ਮੇਰੇ ਨਾਲ ਇੱਕ ਜੈਂਟਲਮੈਨ ਸੀਗੇ ਜਿਹੜੇ ਗੱਡੀ ਚ ਮੈਨੂੰ ਘੁਮਾ ਰਹੇ ਸੀ, ਤੇ ਉਹ ਗੱਡੀ ਚਲਾਉਣ ਲੱਗਿਆ ਉਹਨਾਂ ਨੇ ਇੱਕ ਲਿੱਡ ਜਿਹਾ ਚੱਕਿਆ, ਉਹਦੇ ਚ ਗਣੇਸ਼ ਜੀ ਦੀ ਮੂਰਤੀ ਨੂੰ ਪੈਰੀ ਹੱਥ ਲਾ ਕੇ ਤੇ ਫੇਰ ਗੱਡੀ ਤੋਰੀ, ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਇੱਥੇ ਅਸੀਂ ਡਿਸਪਲੇ ਨੀ ਕਰ ਸਕਦੇ ਬਾਹਰ, ਕਿਉਂ ਕੈਨੇਡਾ ਚ ਅਸੀਂ ਝੰਡੇ ਮੂਰਤੀਆਂ ਇਹ ਸਭ ਚੀਜ਼ਾਂ ਖੰਡੇ ਇਹ ਸਾਰੇ ਮਤਲਬ ਸੋਚਦੇ ਹੀ ਨੀ ਇਹ ਡਿਸਪਲੇ ਕਰਨ ਲੱਗੇ, ਗੱਡੀਆਂ ਦੇ ਵੱਡੇ ਵੱਡੇ ਲਾ ਕੇ ਵੀ ਕਈ ਵਾਰੀ ਡਿਸਪਲੇ ਕੀਤੇ ਹੁੰਦੇ ਨੇ, ਪਰ ਇਹਦੇ ਨਾਲ ਇੱਕ ਰਿਸਪੋਂਸਿਬਿਲਿਟੀ ਵੀ ਆਉਂਦੀ ਹੈ ਜਿਹਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਵੀ ਜੇ ਸਾਡੀ ਇਹ ਰਾਈਟ ਹੈ ਤੇ ਕਿੱਡੀ ਵੱਡੀ ਅਮੁੱਲੀ ਰਾਈਟ ਹੈ, ਤੇ ਇਹਦੇ ਨਾਲ ਸਾਡੀ ਰਿਸਪੋਂਸਿਬਿਲਿਟੀ ਉਹਨੂੰ ਡੀਸੈਂਟਲੀ ਐਕਸਪ੍ਰੈਸ ਕਰਨ ਦੀ ਹਮੇਸ਼ਾ ਯਾਦ ਰਹਿਣੀ ਚਾਹੀਦੀ ਹੈ, ਇਹ ਸੋਚ ਆ ਰਹੀ ਹੈ।
0: ਠੀਕ ਹੈ, ਨਹੀਂ ਥੈਂਕ ਯੂ ਸਰ, ਬਿਲਕੁਲ ਦੇਖੋ ਹਰ ਇੱਕ ਚੀਜ਼ ਜੋ ਵੀ ਰਿਸਪੋਂਸਿਬਿਲਟੀ ਹੋਵੇ ਤਾਂ ਹੀ ਆਈ ਥਿੰਕ ਲੌਂਗ ਟਰਮ ਰਹੇ ਉਹ ਰਹੇਗੀ। ਜੀ 1116
5: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ।
5: ਵੀਰੇ ਮੈਨੂੰ ਵੀ ਇਹੀ ਲੱਗਦਾ ਵੀ ਪਬਲਿਕਲੀ ਨੀ ਇਹ ਕੁਛ ਹੋਣਾ ਚਾਹੀਦਾ, ਧਰਮ ਮਤਲਬ ਸਭ ਦੇ ਇੱਥੇ ਅਲੱਗ ਅਲੱਗ ਨੇ, ਸਭ ਦੀ ਆਪਣੀ ਆਪਣੀ ਵੈਲਿਊਜ਼ ਨੇ, ਹਨਾ। ਜਿਵੇਂ ਆਪਣੇ ਫਾਦਰ ਸਾਹਿਬ ਉਹਨਾਂ ਦੇ ਟਾਈਮ ਜ਼ਿਆਦਾਤਰ ਕੁਐਸਚਨ ਕੋਈ ਨਹੀਂ ਕਰਦਾ ਸੀਗਾ, ਸਾਰੀ ਜਿਵੇਂ ਮੰਨਦੇ ਸੀ ਉਵੇਂ ਮੰਨੀ ਜਾਂਦੇ ਸੀ, ਅੱਜ ਕੱਲ੍ਹ ਹਰੇਕ ਕੋਈ ਕੁਐਸਚਨ ਕਰਨ ਲੱਗ ਗਿਆ। ਬਥੇਰੇ ਲੋਕੀ ਜਿਵੇਂ ਨਾਸਤਿਕ ਵੀ ਬਣੀ ਜਾਂਦੇ ਆ, ਹਨਾ, ਉਹ ਕਿਉਂਕਿ ਉਹ ਕੁਐਸਚਨ ਕਰਦੇ ਆ, ਹਨਾ। ਤੇ ਮੈਨੂੰ ਲੱਗਦਾ ਵੀ ਜੇ ਆਪਾਂ ਮੰਨਦੇ ਵੀ ਕਿਸੇ ਧਰਮ ਨੂੰ, ਕੋਈ ਕਿਸੇ ਨੂੰ ਰੋਕਣਾ ਵੀ ਨੀ ਚਾਹੀਦਾ, ਆਪਣੇ ਘਰੇ ਕਰੋ, ਆਪਣੀ ਗੱਡੀ ਚ ਕਰੋ, ਜਿੱਥੇ ਮਰਜ਼ੀ ਪਾਠ ਕਰੋ, ਜੋ ਵੀ ਕਰੋ, ਹਨਾ, ਆਪਣੇ ਲੈ ਆਪਣੇ ਤੱਕ ਕਰੋ, ਪਬਲਿਸਾਈਜ਼ ਨਾ ਕਰੋ ਉਹ ਚੀਜ਼ ਨੂੰ। ਈਵਨ ਕਿ ਮੈਂ ਮਤਲਬ ਮੈਂ ਆਪ ਖੁਦ ਸਿੱਖ ਹਾਂ ਭਾਜੀ, ਤੇ ਮੈਂ ਤਾਂ ਇਹ ਨਗਰ ਕੀਰਤਨ ਨੂੰ ਵੀ ਸਪੋਰਟ ਨਹੀਂ ਕਰਦਾ ਹੈਗਾ, ਇੱਥੇ ਨਹੀਂ ਹੋਣਾ ਚਾਹੀਦਾ, ਕਿਉਂਕਿ ਉਹ ਇੱਕ ਵੀ ਆਪਾਂ ਮਤਲਬ ਕਿਹਨੂੰ ਸ਼ੋਅ ਕਰਨਾ ਇੱਥੇ, ਹਨਾ। ਜੇ ਆਪਾਂ ਸਿੱਖ ਹੈਗੇ ਆਪਾਂ ਨੂੰ ਪਤਾ ਆਲਰੇਡੀ, ਆਪਾਂ ਇੱਥੇ ਹੁਣ ਗੋਰਿਆਂ ਨੂੰ ਤਾਂ ਸਿੱਖ ਬਣਾਉਣ ਤੋਂ ਰਹੇ, ਹਨਾ, ਜੋ ਵੀ ਆ। ਤੇ ਉਹ ਵੀ ਹੈ ਵੀ ਸਭ ਦੀ ਵੈਲਿਊ ਦੀ ਰਿਸਪੈਕਟ ਕਰੋ, ਪਰ ਪਬਲਿਸਾਈਜ਼ ਨਾ ਕਰੋ, ਤਾਂ ਕਿ ਕੋਈ ਆਪਾਂ ਨੂੰ ਕੱਲ ਨੂੰ ਬੋਲੇ ਵੀ ਤੂੰ ਇਦਾਂ ਕਿਉਂ ਕਰਦਾ, ਜੇ ਆਪਾਂ ਕਰਨਾ ਚਾਹੁੰਦੇ ਹਾਂ ਆਪਣੇ ਤੱਕ ਰੱਖੋ ਉਹ ਚੀਜ਼ ਨੂੰ।
0: ਠੀਕ ਹੈ, ਸੋ ਆਪਣੇ ਘਰਾਂ ਚ ਆਪਣੇ ਧਾਰਮਿਕ ਸਥਾਨਾਂ ਤੱਕ ਰੱਖੋ, ਪਬਲਿਕ ਪ੍ਰੋਪਰਟੀਜ਼, ਪਬਲਿਕ ਸਟਰੀਟਸ ਦੇ ਉੱਤੇ ਉਹ ਨਹੀਂ ਚੀਜ਼ ਹੋਣੀ ਚਾਹੀਦੀ। ਚਾਹੀਦੀਆਂ ਜਾਂ ਸਨਗਲਾਸਿਸ ਚਾਹੀਦੀਆਂ, ਬਿਯੋਂਡ ਆਈਵਰ ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ ਤੇ, ਬਿਯੋਂਡ ਆਈਵਰ ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਵੀ ਕਰਦੇ ਆ, ਨੰਬਰ ਹੈ 905-793-3937, 905-793-3937। ਜੀ 7362 ਹੈਲੋ।
6: ਹਾਂਜੀ ਨਵੀਂ ਬੇਟੇ, ਮੈਂ ਟੋਪਿਕ ਤੁਹਾਡਾ ਸੁਣ ਰਹੀ ਹਾਂ, ਕਾਫੀ ਅੱਛਾ ਹੈਗਾ, ਪਰ ਪੁਆਇੰਟ ਇਸ ਕਿ ਜਿਹੜੇ ਤੁਸੀਂ ਯੂਕੇ ਚਲੇ ਜਾਓ, ਯੂਰੋਪੀਅਨ ਕੰਟਰੀ ਚ ਚਲੋ, ਜਿੱਥੇ ਮੈਜੋਰਿਟੀ ਹੈਗੀ ਹੈ ਮੁਸਲਿਮ ਕਮਿਊਨਿਟੀ ਦੀ, ਅਲਾਟ ਉੱਥੇ ਇਸ ਤਰ੍ਹਾਂ ਦੀ ਚੀਜ਼ਾਂ ਬਿਲਕੁਲ ਨਹੀਂ ਹੁੰਦੀਆਂ ਹੈਗੀਆਂ। ਬਿਸਾਈਡ ਲਿਵਿੰਗ ਦੈਟ ਅਪਾਰਟ ਕਿ ਤੁਸੀਂ ਕਿਹੜੇ ਕਲਚਰ ਨੂੰ ਬਿਲੋਂਗ ਕਰਦੇ ਹੋ, ਸਾਰਿਆਂ ਦੇ ਘਰ ਅਲਾਰਮ ਸਿਸਟਮ ਹੁੰਦਾ, ਸਪੈਸ਼ਲੀ ਮੁਸਲਿਮ ਪੀਪਲ ਦੇ, ਕਿ ਉਸ ਟਾਈਮ ਉਹ ਅਜ਼ਾਨ ਵਗੈਰਾ ਦਿੰਦੇ ਹੈਗੇ ਆ। ਪਰ ਵੈਦਰ ਵਗੈਰਾ ਹੈਗਾ, ਤੁਸੀਂ ਬਾਹਰ ਅਨਾਊਂਸਮੈਂਟ ਅਗਰ ਸੁਣਨੀ ਚਾਹੁੰਦੇ ਹੈਗੇ ਹੋ ਪਰ ਕਰਨ ਵਾਸਤੇ ਤੁਹਾਨੂੰ ਵਿੰਟਰ ਵਿੱਚ ਤੁਸੀਂ ਕੀ ਕਰੋਗੇ ਨਾ, ਵਿੰਟਰ ਵਿੱਚ ਤੁਹਾਨੂੰ ਆਵਾਜ਼ ਆਏਗੀ ਐਵਰੀਬਡੀ ਇਨ ਦਾ ਹਾਊਸ
0: ਜੀ,
6: ਅਸੀਂ ਤੇ ਦੂਸਰੀਆਂ ਗੱਲਾਂ ਨੂੰ ਜਿਹੜੀਆਂ ਠੀਕ ਕਰਨ ਵਾਲੀਆਂ ਉਹਨਾਂ ਨੂੰ ਅਸੀਂ ਕਰਦੇ ਨੀ ਹੈਗੇ, ਪੁੱਠੇ ਕੰਮ ਕਰਦੇ ਹੈਗੇ, ਇੰਜ ਹੋਣਾ ਚਾਹੀਦਾ ਜੀ, ਇੰਜ ਹੋ ਕੇ ਕੀ ਹੋਏਗਾ ਨਾ।
0: ਸੋ ਤੁਸੀਂ ਆਪ ਮੁਸਲਿਮ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ?
6: ਨਹੀਂ ਜੀ, ਮੈਂ ਸਰਦਾਰ ਫੈਮਿਲੀ ਨੂੰ ਬਿਲੋਂਗ ਕਰਨੀ ਆ, ਮੇਰੇ ਮੁਸਲਿਮ ਫਰੈਂਡਸ ਹੈਗੇ ਆ ਜਿਨ੍ਹਾਂ ਨੂੰ ਮੈਂ ਗਿਫਟ ਵਗੈਰਾ ਵੀ ਦਿੱਤੇ ਹੋਏ ਜਿਹਦੇ ਚ ਅਜ਼ਾਨ ਵਗੈਰਾ ਹੁੰਦੀ ਹੈ
0: ਜੀ,
6: ਜਿਹੜਾ ਟਾਈਮਿੰਗ ਹੁੰਦਾ ਘਰਾਂ ਦੇ ਵਿੱਚ ਉਹਨਾਂ ਨੂੰ ਹੁੰਦਾ ਕਿ ਹੁਣ ਅਜ਼ਾਨ ਹੋ ਰਹੀ ਅਸੀਂ ਨਮਾਜ਼ ਪੜ੍ਹਨੀ ਹੈ, ਔਰ ਹਰ ਇੱਕ ਨੂੰ ਚੀਜ਼ਾਂ ਦੀ ਨੌਲੇਜ ਹੈਗੀ ਹੈ। ਪੁਆਇੰਟ ਇਸ ਕਿ ਜਦੋਂ ਵਿੰਟਰ ਵਗੈਰਾ ਹੈਗਾ ਤੁਸੀਂ ਤਾਂ ਬਾਹਰ ਗੱਡੀਆਂ ਚ ਤਾਂ ਨੀ 24 ਘੰਟੇ ਰਹਿਣਾ, ਜਿਸ ਤਰ੍ਹਾਂ ਉਹਨਾਂ ਦਾ ਟਾਈਮਿੰਗ ਹੈਗਾ 5 ਨਮਾਜ਼ ਜਿਹੜੇ ਚੱਲਦੀਆਂ ਉਸ ਟਾਈਮ ਤੇ, ਮਤਲਬ ਤੁਸੀਂ ਦੂਸਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਸਾਡੀ ਨਮਾਜ਼ ਹੋ ਰਹੀ ਹੈ, ਫਿਰ ਤੁਸੀਂ ਆਪਣੇ ਵਾਸਤੇ ਕਰਨਾ ਹੈਗਾ, ਡਜ਼ਨਟ ਮੈਟਰ ਕਿ ਕੁਛ ਕਿਸ ਰਿਲੀਜਨ ਨੂੰ ਤੁਸੀਂ ਬਿਲੋਂਗ ਕਰਦੇ ਹੋ।
0: ਠੀਕ ਹੈ, ਸੋ ਨਹੀਂ, ਥੈਂਕ ਯੂ ਸੋ ਮਚ। ਸੋ ਤੁਹਾਨੂੰ ਲੱਗਦਾ ਕਿ ਕੋਈ ਵੀ ਰਿਲੀਜੀਅਸ ਆਪਣੀ ਬਿਲੀਫ ਹੈ ਉਹ ਆਪਾਂ ਆਪਣੇ ਆਪ ਦੇ ਵਿੱਚ ਆਪਣੇ ਘਰਾਂ 'ਚ ਕਰੀਏ? ਮੈਂ ਜ਼ਰੂਰ ਇੱਕ ਵਾਰ ਫਿਰ ਤੋਂ ਕਹਿ ਰਿਹਾ ਕਿ ਸਾਡੇ ਜਿੰਨੇ ਵੀ ਮੁਸਲਿਮ ਕਮਿਊਨਿਟੀ ਨੂੰ ਬ੍ਰਦਰਸ ਐਂਡ ਸਿਸਟਰਸ ਬਿਲੋਂਗ ਕਰਦੇ ਤੁਸੀਂ ਵੀ ਜ਼ਰੂਰ ਆਪਣਾ ਓਪੀਨੀਅਨ ਦੇ ਸਕਦੇ ਹੋ। ਨੰਬਰ ਹੈ ਆਪਣਾ 9056733337 9056733337। HK ਮੂਵਰਸ ਨੂੰ ਕਾਲ ਕਰੋ ਜੇ ਤੁਸੀਂ ਮੂਵ ਹੋ ਰਹੇ ਹੋ, ਵਧੀਆ ਟੌਪ ਦੀ ਮੂਵਿੰਗ ਕੰਪਨੀ ਲੱਭ ਰਹੇ ਹੋ, HK ਮੂਵਰਸ ਨੂੰ ਕਾਲ ਇੱਕ ਵਾਰ ਜ਼ਰੂਰ ਕਰ ਲਓ, 416-524-6704 416-524-6704 HK Movers। ਦੇਖੋ ਪੁਆਇੰਟ ਇਹ ਵੀ ਹੈ ਵੀ ਜੇ ਦੋ ਤਿੰਨ ਮਿੰਟ ਲਈ ਹਫ਼ਤੇ 'ਚ ਇੱਕ ਵਾਰ ਇਹ ਚੀਜ਼ ਹੋ ਵੀ ਰਹੀ ਹੈ ਤਾਂ ਵਟਸ ਦਾ ਬਿਗ ਡੀਲ, ਰਾਈਟ? ਹੁਣ ਬੜੇ ਲੋਕਾਂ ਦਾ ਇਹ ਕਹਿਣਾ ਕਿ ਯਾਰ ਹਫ਼ਤੇ 'ਚ ਜੇ ਦੋ ਤਿੰਨ ਮਿੰਟ ਤੁਸੀਂ ਸੁਣ ਵੀ ਰਹੇ ਹੋ ਲਾਊਡ ਸਪੀਕਰ ਤੇ, ਤੁਹਾਨੂੰ ਉਹ ਚੀਜ਼ ਕਿੰਨੀ ਕੁ ਬਾਦਰ ਕਰ ਰਹੀ ਹੈ। ਹੁਣ ਬਾਹਰ ਰੋਜ਼ ਗੱਡੀਆਂ ਦੀ ਐਗਜ਼ੌਸਟ ਮੋਡੀਫਾਈ ਕਰਾ ਕਰਾ ਕੇ ਲੋਕ ਗੱਡੀਆਂ ਭਜਾ ਰਹੇ ਆ, ਉਹ ਵੀ ਤੰਗ ਤਾਂ ਕਰਦੇ ਆ ਆਪਾਂ ਨੂੰ, ਹੋ ਸਕਦਾ ਤੇ ਦੈਟਸ ਅ ਨਿਊਸੈਂਸ, ਬਟ ਇਹ ਤਾਂ ਫਿਰ ਵੀ ਇੱਕ ਰਿਲੀਜੀਅਸ ਬਿਲੀਫ ਆ ਵੀ ਵਟਸ ਦਾ ਬਿਗ ਡੀਲ ਜੇ ਇੱਕ ਪ੍ਰੇਅਰ ਤੁਹਾਨੂੰ ਦੋ ਮਿੰਟ ਲਈ ਸੁਣ ਵੀ ਰਹੀ ਹੈ। ਸੁਣੋ, ਰਿਸਪੈਕਟ ਕਰੋ ਤੇ ਮੂਵ ਔਨ। ਬੜੇ ਲੋਕਾਂ ਦਾ ਇਹ ਵੀ ਓਪੀਨੀਅਨ ਹੈ। ਸੋ ਨਾਲ ਦੀ ਨਾਲ ਫੈਸ਼ਨ ਆਈ ਕਿਊ ਨੇ ਬਹੁਤ ਜ਼ਬਰਦਸਤ ਡੀਲਾਂ ਲਾਈਆਂ ਹੋਈਆਂ ਤੁਹਾਡੇ ਲਈ। ਤੁਹਾਨੂੰ ਫੈਸ਼ਨ ਆਈ ਕਿਊ ਦੀ ਡੀਲ ਦਾ ਇੱਕ ਤਾਂ ਦੱਸਦੇ ਹਾਂ ਕਿ ਲੇਡੀਜ਼ ਸੂਟ ਨੌਨ ਬ੍ਰਾਈਡਲ ਸੂਟ ਤੇ ਲਹਿੰਗੇ 1 ਕਿਲੋ, ਦੂਜਾ 30% ਆਫ, ਮੈਨਸ ਕੋਟ ਪੈਂਟ, ਮੈਨਸ ਸੂਟ ਤੇ ਕੁੜਤੇ ਪਜਾਮੇ ਤੇ ਜੁੱਤੀਆਂ ਤੇ ਵੈਸਟ ਤੇ ਬਲੇਜ਼ਰ 1 ਕਿਲੋ, ਤੇ ਇਹ ਵੀ ਦੂਜਾ ਬੜੀ ਵੱਡੀ ਡਿਸਕਾਊਂਟ ਦੇ ਉੱਤੇ ਹੈ। ਸੋ ਜ਼ਰੂਰ ਪਹੁੰਚੋ ਫੈਸ਼ਨ ਆਈ ਕਿਊ। ਬੈੱਡ ਸ਼ੀਟ, ਕੰਬਲ, ਕਿਲਟ ਸੈੱਟ, ਕੰਫਰਟਰ ਸੈੱਟ, ਸਾਰਾ ਕੁਛ ਮਿਲ ਰਿਹਾ।
7: 9054533225 9054533225 ਉਹ ਸੋਣਾ ਚਾਹੁੰਦਾ ਆਪਾਂ, ਮਤਲਬ ਇੰਡੀਆ ਦੇ ਵਿੱਚ ਆਪਾਂ ਨੋਇਸ ਪੋਲਿਊਸ਼ਨ ਹਨਾ, ਵੀ ਇਹਦੇ ਨੋਇਸ ਪੋਲਿਊਸ਼ਨ ਹੋਇਆ ਵੀ ਕਿਸੇ ਨੂੰ ਬੋਦਰ ਹੋਇਆ। ਸਿਮੀਲਰਲੀ ਇੱਥੇ ਵੀ ਗੁਰਦੁਆਰੇ ਜਾਂ ਆਪਣੇ ਮੰਦਰਾਂ ਦੇ ਵਿੱਚ ਉੱਥੇ ਚੱਲ ਉੱਥੇ ਪਾਠ ਹੁੰਦਾ ਉਹਨੂੰ ਲਾਊਡ ਸਪੀਕਰ ਤੇ ਨਹੀਂ ਲਾਉਣਾ ਚਾਹੀਦਾ ਕਿਉਂਕਿ ਕੋਈ ਹੋਰ ਬੋਦਰ ਹੁੰਦਾ ਹਨਾ। ਤੇ ਬਾਕੀ ਜਿਵੇਂ ਦੇਖੋ ਮੁਸਲਮਾਨ ਕਮਿਊਨਿਟੀ ਆ, ਮੈਂ ਉਭਰ ਕਰਦਾ ਹਨਾ, ਤੇ ਮੈਂ ਦੇਖਦਾ ਪਰਿਵਾਰ ਨੂੰ ਇਹਨਾਂ ਦਾ ਇਕੱਠ ਹੁੰਦਾ, ਉਹ ਦੇਖ ਕੇ ਬੜਾ ਵਧੀਆ ਲੱਗਦਾ ਵੀ ਚਲੋ ਹਨਾ। ਤੇ ਸੰਡੇ ਨੂੰ ਆਪਣੇ ਵਾਈਟ ਪੀਪਲ ਨੇ ਜਿਹੜੇ ਇਹਨਾਂ ਦਾ ਇਕੱਠ ਹੁੰਦਾ ਹਨਾ, ਉਹ ਆਪਣੇ ਉੱਥੇ ਚਰਚ ਦੇ ਵਿੱਚ ਹੀ ਕਰਦੇ ਨੇ ਜਾਂ ਉਹ ਮੰਦਿਰ ਮਸਜਿਦ ਦੇ ਵਿੱਚ ਕਰਦੇ ਨੇ, ਪੌਦਰ ਨਹੀਂ ਕਰਦੇ ਹਨਾ। ਏਦਾਂ ਹੋਣਾ ਚਾਹੀਦਾ ਆ। ਬਾਕੀ ਜਿਵੇਂ ਹੁਣ ਆਪਣੇ ਵੀ ਨਗਰ ਕੀਰਤਨ ਦੀ ਗੱਲ ਕੀਤੀ, ਮੈਨੂੰ ਲੱਗਦਾ ਆ ਵੀ ਦੇਖੋ ਸਾਲ ਦੇ ਵਿੱਚ ਕੋਈ ਇੱਕ ਇਵੈਂਟ ਆ ਹਨਾ, ਉਹ ਹੋਣਾ ਚਾਹੀਦਾ ਆ। ਆਪਣੇ ਆਪ ਦੇ ਕਲਚਰ ਨੂੰ ਆਪਣੇ ਬੱਚਿਆਂ ਨੂੰ ਜੋੜਨਾ ਚਾਹੀਦਾ ਆ। ਇੱਕ ਵਾਰੀ ਕੋਈ ਚੀਜ਼ ਹੁੰਦੀ ਆ ਉਹ ਐ ਨੀ ਵੀ ਉਹ ਇਵੈਂਟ ਆ, ਜਿਵੇਂ ਹਰ ਸਾਲ ਇਵੈਂਟ ਹੁੰਦੇ ਨੇ, ਉਹ ਇਵੈਂਟ ਹੋਣੇ ਚਾਹੀਦੇ ਨੇ। ਪਰ ਆ ਲਾਊਡ ਸਪੀਕਰ ਤੇ ਕਿਸੇ ਨੂੰ ਵੀ ਜੇ ਬੋਦਰ ਹੁੰਦਾ, ਕੋਈ ਵੀ ਚੀਜ਼ ਬੋਦਰ ਕਰਦੀ, ਕਿਸੇ ਨੂੰ ਕੋਈ ਚੀਜ਼ ਅੰਡਰਸਟੈਂਡ ਹੀ ਨਹੀਂ ਕਰ ਰਿਹਾ ਕੋਈ, ਤੂੰ ਉਸ ਨੂੰ ਬੋਦਰ ਕਰ ਰਹੀ ਹੈ, ਉਹ ਨਹੀਂ ਹੋਣੀ ਚਾਹੀਦੀ, ਕੀ ਲੋੜ ਹੈ। ਥੈਂਕ ਯੂ ਜੀ।
0: ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ। 2122 ਹੈਲੋ।
8: ਹਾਂਜੀ ਨਵੀ ਵੀਰੇ, ਹਾਊ ਇਜ਼ ਇਟ ਗੋਇੰਗ ਬ੍ਰਦਰ?
0: ਗੁੱਡ ਗੁੱਡ, ਕੀ ਹਾਲ?
8: ਗੁੱਡ ਗੁੱਡ ਬ੍ਰਦਰ। ਜਸਟ ਟਿਊਨਡ ਇਨ, ਮੈਂ ਸੁਣ ਰਿਹਾ ਸੀ ਤੁਹਾਡਾ ਟੌਪਿਕ, ਰਾਈਟ
0: ਜੀ?
8: ਤੇ ਮੈਨੂੰ ਲੱਗਦਾ the main jehdi cheez hai na paaji, it depends on the intention behind the action. je intention hai ga bhi apa bahar ja ke te public nu dassiye hai na bhi apa kon ya sadi teaching sadi history, then theek hai, par eh bhi responsible bada hona chahiye kyunki kai vari traffic disruptions hunde ya ya apa inconvenience kar denne ya dooja publicly ya garbage thaan thaan te sit denne fir oh disturb karda ya. But if aap ji unnu conduct kariye in a peaceful manner way, kyunki paaji you won't believe halle kai lokan nu pata hi nahi sikh kon hai ya ki hai, kidda behave karde hai, like koi gurdware de vich nahi janda. Dooje religions tusi dekhe hoga, they go on the streets. I've seen so many times oh poster leke khade hunde hai ya stall lande hai apna prachar karde hai, right? So another kirtan is a good way, public de vich apan dujya nu dassiye sada pehrawa, sada values, sada culture, as long as apa public nu oh nahi kar rahe, like okha nahi kar rahe, I think it's good, it's a good thing.
0: Nahi main na ajj assi nagar kirtan di gal nahi kar rahe, assi gal kar rahe ha ke Regina de vich ik mosque hai te unhan nu permission mili hai from Regina police ke oh ਹਫ਼ਤੇ 'ਚ ਇੱਕ ਵਾਰ ਫਰਾਈਡੇ ਨੂੰ ਆਪਣੀ ਕਾਲ ਟੂ ਪ੍ਰੇਅਰ ਹੈ ਜਿਹੜੀ ਉਹ ਲਾਊਡ ਸਪੀਕਰ ਦੇ ਉੱਤੇ ਬ੍ਰੌਡਕਾਸਟ ਕਰ ਸਕਦੇ ਆ ਵੰਸ ਅ ਵੀਕ, ਦੋ ਤਿੰਨ ਮਿੰਟ ਦੇ ਲਈ। ਅਤੇ ਬੜੇ ਲੋਕਾਂ ਨੇ ਅਪੋਜ਼ ਕੀਤਾ ਕਿ ਰਿਲੀਜੀਅਸ ਮੈਸੇਜ ਆਏ ਪਬਲਿਕ ਪਲੇਸਿਸ ਦੇ ਵਿੱਚ ਬ੍ਰੌਡਕਾਸਟ ਨਹੀਂ ਹੋਣੇ ਚਾਹੀਦੇ, ਅਤੇ ਉਹ ਦੂਜੇ ਥਾਂ 'ਤੇ ਲੋਕ ਕਹਿ ਰਹੇ ਆ ਇਟਸ ਐਕਸਪ੍ਰੈਸ਼ਨ ਆਫ ਰਿਲੀਜੀਅਸ ਫਰੀਡਮ। ਫਿਰ ਕੀ ਹੋ ਗਿਆ ਜੇ ਦੋ ਤਿੰਨ ਮਿੰਟ ਲਈ ਹੋ ਰਿਹਾ ਸੀ, ਉਹਦੇ ਬਾਰੇ ਗੱਲ ਕਰ ਰਹੇ ਆ?
8: Yeah, sorry, I didn't know topic A, yeah, but I agree with that. Jehdi prayer yeah, connection with God, bahut intimate te personal hai. You don't have to invite the whole public for that. Yeah, bahar ja ke apa sare nu dikhaiye ya sunaiye, right? Te kiyan nu thoda jiya loudspeakeran do lagda hai na, so oh vi na ek public de vich oh cause disruption ya cause ho janda.
0: But fir apa nagar kirtan vi karde ha public de vich.
8: ਪਰ ਤੁਸੀਂ ਕਹਿ ਰਹੇ ਹੋ ਨਾ ਵੀ ਰੈਗੂਲਰ ਹਫ਼ਤੇ ਦੇ ਵਿੱਚ ਦੋ ਜਾਂ ਤਿੰਨ ਹੋਣਗੇ ਮਸਾਂ, ਹੁਣ ਤਿੰਨ ਹੋਇਆ, ਪਹਿਲਾਂ ਤਾਂ ਇੱਕੋ ਹੀ ਹੁੰਦਾ ਸੀ ਭਾਜੀ ਸਾਲ ਵਿੱਚ, ਹੁਣ ਜੂਨ ਵਿੱਚ ਆਈ ਥਿੰਕ ਕਰਦੇ ਇੱਕ ਹੋਰ, ਸੋ ਇਟ ਵਾਜ਼ ਜਸਟ ਅ ਵਨ ਟਾਈਮ ਥਿੰਗ ਹੈ ਨਾ, ਇੱਕ ਡਾਊਨ ਟਾਊਨ ਦੇ ਟਰਾਣੋ, ਸੋ ਇਹ ਰੂਟੀਨ ਨਹੀਂ ਹੈਗਾ ਵੀ ਹਰ ਹਫ਼ਤੇ ਹੈ ਨਾ, ਲਾਈਕ ਫਿਰ ਆਈ ਥਿੰਕ ਉਹ ਕਮਿਊਨਿਟੀ ਵਿੱਚ ਉਹ ਕਰੇਗਾ ਭਾਜੀ, ਕਈ ਲੋਕਾਂ ਨੂੰ ਨਹੀਂ ਲਾਈਕ ਕਰਨਗੇ, ਯੂ ਨੋ।
0: ਠੀਕ ਹੈ, ਸੋ ਰੈਗੂਲਰਲੀ ਨਹੀਂ, ਸੋ ਇਹ ਅਸੀਂ ਅੱਜ ਗੱਲਬਾਤ ਕਰ ਰਹੇ ਸੀ। ਸੋ ਨੰਬਰ ਹੈ ਆਪਣਾ 9056733377 9056733377 9056733377। ਸੋ ਇਹ ਕਾਫੀ ਇੱਕ ਵੱਡਾ ਇਸ਼ੂ ਰਜਾਇਨਾ ਦੇ ਵਿੱਚ ਬਣਿਆ ਹੋਇਆ ਜਾਂ ਆਸ ਪਾਸ ਵੀ ਕੈਨੇਡੀਅਨ ਕੁਝ ਲੋਕ ਜਿਹੜੇ ਅਪੋਜ਼ ਕਰ ਰਹੇ ਹੋ, ਆਪਣੀਆਂ ਵੀਡੀਓਜ਼ ਪਾ ਰਹੇ ਨੇ, ਜਿਹੜੇ ਇਨ ਫੇਵਰ ਹੈ ਉਹ ਚਲੋ ਆਪਣਾ ਪੱਖ ਰੱਖ ਰਹੇ ਹੈ। ਸੋ ਤੁਹਾਡਾ ਕੀ ਓਪੀਨੀਅਨ ਹੈ ਵੀ ਇੱਦਾਂ ਇੱਕ ਲਾਊਡ ਸਪੀਕਰ ਤੇ ਇੱਕ ਪ੍ਰੇਅਰ ਬ੍ਰੌਡਕਾਸਟ ਜੇ ਹੋ ਰਿਹਾ, ਡੂ ਯੂ ਥਿੰਕ ਵੀ ਉਹਦੇ ਵਿੱਚ ਕੋਈ ਇਸ਼ੂ ਹੈ ਜਾਂ ਯੂ ਆਰ ਓਕੇ ਵਿਦ ਇਟ? ਨੰਬਰ ਹੈ ਆਪਣਾ 9056733377 9056733377। ਅੱਜ ਸ਼ਾਮ ਨੂੰ ਲਾਈਵ ਪ੍ਰੋਗਰਾਮ ਹੋ ਰਿਹਾ ਪੰਜਾਬੀ ਲਹਿਰਾਂ ਦਾ ਗ੍ਰੈਂਡ ਹੋਮ ਫਰਨੀਚਰ ਤੇ।
9: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਬਿਲਕੁਲ, ਇਸ ਵੀਕਐਂਡ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਪਰਿਵਾਰ ਬਾਇੰਗ ਕਰਨੀ ਚਾਹੁੰਦੇ ਨੇ ਤਾਂ ਜ਼ਰੂਰ ਇੱਕ ਚੱਕਰ ਲਾਓ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਤੇ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦੇ ਹਾਂ। ਪੰਜ ਹੀ ਸੈੱਟ ਆਏ ਨੇ, ਜਿਹੜੇ ਪਰਿਵਾਰ ਰਾਈਟ ਵੇ ਐਕਟ ਕਰ ਲੈਣਗੇ ਪਹੁੰਚ ਜਾਣਗੇ ਉਹਨਾਂ ਵਾਸਤੇ ਡੀਲ ਆ ਰਿਕਲਾਈਨਰ ਸੋਫਾ ਸੈੱਟ। 3 ਸੀਟਰ ਸੋਫਾ, 2 ਸੀਟਰ ਲਪਸਡ ਸੋਫਾ ਐਂਡ ਲਪਸਡ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $2,2500 ਸੀ। ਪੰਜ ਜਿਹੜੇ ਸੈੱਟ ਪਰਿਵਾਰਾਂ ਨੂੰ ਦਿੱਤੇ ਜਾਣੇ ਆ, $799 ਦਾ ਰਿਕਲਾਈਨਰ ਸੋਫਾ ਐਂਡ ਲਪਸਡ, $799 ਦਾ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ, ਜੀ ਹਾਂ ਕੁਈਨ ਸਾਈਜ਼ ਦਾ ਸੋਲਿਡ ਵੁੱਡ ਦਾ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ, ਸੋ ਸੋਲਿਡ ਵੁੱਡ ਦਾ ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹਦੀ ਰੈਗੂਲਰ ਕੀਮਤ $1,500-1600 ਸੀ, $599 ਦਾ ਪੂਰਾ ਬੈਡਰੂਮ ਸੈੱਟ ਤੁਸੀਂ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਕੁਈਨ ਸਾਈਜ਼ ਦਾ ਬੈੱਡ, ਡਰੈਸਰ, ਮਿਰਰ ਨਾਲ ਸਾਈਡ ਟੇਬਲ, ਗੋਲਡਨ ਕਲਰ ਤੇ ਹੈਂਡਲ ਲੱਗੇ ਹੋਏ ਨੇ, $599 ਦੇ ਵਿੱਚ। ਕੋਈ ਵੀ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਰਾਈਟ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 6472600000, 6472620000, ਜਾਂ ਪਰਿਵਾਰ ਪਹੁੰਚ ਸਕਦੇ ਨੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਪਰ।
0: ਬਹੁਤ ਸ਼ੁਕਰੀਆ ਜੀ। 9477, ਹੈਲੋ।
10: हाय सर, कैसे हैं आप?
0: ठीक है सर, आप कैसे हो?
10: अच्छा, मैं ठीक हूँ सर। मैं उर्दू में बात करूँगा, पंजाबी मुझे नहीं आती, सॉरी। लेकिन मैं इस मुद्दे पे बीइंग अ प्रैक्टिसिंग मुस्लिम, मतलब मैं इसके अगेंस्ट हूँ। द रीजन ऑफ अजान वाज टू इनवाइट पीपल फॉर के नमाज के लिए आ जाए, राइट। तो वो तो ऑलरेडी अब सेल फोन है, हर किसी के पास टाइम का हर किसी को पता है, तो इस तरह के मतलब चीज से और तकसीम बढ़ जाएगी और लोग जो है वो इस चीज के रिलीजन पे ऑलरेडी यहाँ पे बहुत कुछ चल रहा है ना। मेरे ख्याल में नहीं होना चाहिए। आई थिंक इट्स रॉन्ग।
0: सोचा इसका इसका क्या, फिर से बताओ कि क्या इसका मीनिंग क्या था?
10: मीनिंग अजान का ये है कि ये इस पर्पस के लिए किया जाता था कि पुराने वक्तों में मतलब जब वो लोगों को पता नहीं होता, इनवाइट देम, 5 times a day प्रेयर होती है मस्जिद में, तो उसके लिए इनवाइट करते थे लोग कि आप आ जाए और नमाज पढ़ ले। तो अब हर किसी को जो है ऑलरेडी पता है, मुझे पता है कि इस टाइम नमाज का टाइम है, मेरे फोन में भी एप्स है कि मैं डाउनलोड कर सकता हूँ, उसमें अजान आते हैं। वो अगर अजान नहीं हो तो ऑलरेडी आप अलार्म लगा सकते हैं, कोई देयर आर लॉट ऑफ वेज, राइट। तो दिस इज नॉट लाइक अ मुस्लिम मेजोरिटी कंट्री या कोई मुस्लिम कंट्री नहीं है, मतलब डाइवर्स कंट्री है, रिलीजन है। तो एक रिलीजन को मतलब उस तरह बढ़ा चढ़ा के उससे लोगों में नफरत पड़ता है ना ऑलरेडी जो है, कभी सिनेगॉग के ऊपर, कभी टेम्पल के ऊपर, कभी मस्जिद के ऊपर। तो लोगों में मतलब मेरे ख्याल में हम आहंगी बढ़ानी चाहिए कि वो एक दूसरे को एक्सेप्ट करे, रादर के मतलब एक को दे दिया अब दूसरा कहेगा उसको नहीं मिलेगा, वो इस पहले से नफरत करेगा।
0: नहीं, ठीक है सर, बहुत शुक्रिया, थैंक यू सो मच। सो ये आप एक प्रैक्टिसिंग मुस्लिम ने, सो इन्हां नूं लगदा है कि जे आपां इदां दीआं चीज़ां पब्लिक दे विच करांगे तां जो लोकां प्रति हर एक धर्म दे खिलाफ, वैदर इट बी मुस्लिम, सिख, कोई हिंदू कम्यूनिटी दे खिलाफ, हुण सिनेगॉग्स दी गल कीती, उत्थे वैंडलिज़म हो रहा, सो शूटिंग्स हो रही ने, सो यह नफरत इन्हां नूं लगदा है कि जे आपां वधा चढ़ा के अपने धर्म नूं एक कनेडियन कंट्री दे विच ਪ੍ਰਮੋਟ ਕਰਾਂਗੇ ਤਾਂ ਕਿਤੇ ਨਾ ਕਿਤੇ ਉਹ ਇੱਕ ਨਫ਼ਰਤ ਵੱਧ ਸਕਦੀ ਹੈ। ਤੁਸੀਂ ਇੱਕ ਦੋ ਨੰਬਰ ਨੋਟ ਕਰੋ। ਪਹਿਲਾਂ ਤਾਂ ਨਿਊ ਹਾਈਟਸ ਕਿਚਨ, ਮਨਪਸੰਦ ਦਾ ਟੌਪ ਦਾ ਕਿਚਨ ਰੈਡੀ ਕਰਾਉਣਾ, ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ, ਬ੍ਰੈਂਡ ਨਿਊ ਕਿਚਨ, ਵੈਨਿਟੀਜ਼, ਕਾਊਂਟਰ ਟੌਪਸ, ਟੀ ਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ, ਨਿਊ ਹਾਈਟਸ ਕਿਚਨ ਨੂੰ ਯਾਦ ਰੱਖੋ, ਨੰਬਰ ਵਨ ਟੀਮ, 4168591920, 4168591920। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਤੁਹਾਨੂੰ ਕੋਈ ਵੀ ਬਿਲਡਿੰਗ ਦਾ ਸਮਾਨ ਚਾਹੀਦਾ ਬਈ, ਪਲੰਬਿੰਗ ਸਪਲਾਈਜ਼, ਐਚਵੈਕ ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ, ਟਾਇਲ ਦੇ ਪ੍ਰੋਡਕਟ, ਡੋਰ ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸਟਾਲੇਸ਼ਨ, 8005 ਡਿਕਸੀ ਰੋਡ, ਡਿਕਸੀ ਅਤੇ ਸਟੀਲਸ, ਬਹੁਤ ਹੀ ਹਾਈ ਐਂਡ ਲਗਜ਼ਰੀ ਸ਼ੋਰੂਮ ਹੈ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਹਰੇਕ ਪ੍ਰਾਈਸ ਬੀਟ ਕਰਨਗੇ। ਬਰੈਂਪਟਨ 'ਚ ਡਿਲੀਵਰੀ ਫ੍ਰੀ ਹੈ, 6474501, 6479610585। ਇੱਕ ਪੈਰਾਡਾਈਜ਼ ਡਿਵੈਲਪਮੈਂਟਸ ਦਾ ਮੈਸੇਜ ਫਿਰ ਅਗਲੀ ਕਾਲ ਲੈਂਦੇ ਹਾਂ। ਟਾਊਨ ਹਾਊਸ ਸਿਰਫ 6.5 ਲੱਖ ਤੋਂ ਬਈ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ, ਸੀਮਤ ਸਮੇਂ ਲਈ ਪੈਰਾਡਾਈਜ਼ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 9058407 7135 905-840-7135 या टेक्स्ट मैसेज करो 416-450-6680 416-450-6680 या ईमेल करो sales@paradisedevelopments.com वधेरे जानकारी लिए विजिट करो paradisedevelopments.com वेरी गुड जी 2865 हाँ जी
11: ਪਰ
0: ਹਫਤੇ ਚ ਇੱਕ ਵਾਰੀ ਵੀ ਡਿਸਟਰਬ ਹੋ ਜਾਣਗੇ
11: ਹੁੰਦੇ ਫਿਰ ਵੀ ਡਿਸਟਰਬ ਤਾਂ ਹੁੰਦੇ ਆ ਜੀ ਇੱਥੋਂ ਦੇ ਆਪਾਂ ਲੌਂਗ ਟਾਈਮ ਰਹਿੰਦੇ ਸਾਰੇ ਕੈਨੇਡਾ ਚ
0: ਠੀਕ ਹੈ
11: ਤੇ ਆਪਣੀ ਕੰਟਰੀ ਵਧੀਆ ਵਧੀਆ ਹੈ ਨਾ ਜੋ ਆਪਾਂ ਆਪਣੇ ਵਿਚਾਰ ਆ ਬਾਕੀ ਕੱਲ ਨੂੰ ਫਿਰ ਆਪਾਂ ਇੱਥੇ ਇੰਟਰਵਿਊ ਵਿੱਚ ਜਾਂ ਬ੍ਰਿੰਟਨ ਦੇ ਵਿੱਚ ਫਿਰ ਪੀਟਰ ਜਿਹੜਾ ਲੈ ਆਵਾਂਗੇ ਉਹਦੇ ਨਾਲ ਸਪੀਕਰ ਲਾ ਲੈ ਆਲੂ ਗੰਢੇ ਧਨੀਆ ਫ੍ਰੀ ਤੇ ਫਿਰ ਭਾਈ ਉਹ ਕੰਮ ਚੱਲ ਪੈਣਾ ਨਾ ਬਾਈ ਫਿਰ ਉਹ ਵੀ ਡਿਸਟਰਬ ਹੋਣਗੇ ਲੋਕ
0: ਸੋ ਤੁਹਾਨੂੰ ਲੱਗਦਾ ਹੈ ਜੇ ਇੱਕ ਵਾਰ ਸ਼ੁਰੂ ਹੋ ਗਿਆ ਤਾਂ ਵਾਧਾ ਵਾਧਾ ਕੰਮ ਜ਼ਿਆਦਾ ਹੋ ਜਾਣਾ
11: ਆਜੂ ਹਾਂ ਜੀ ਅੱਗੇ ਨਹੀਂ ਕੰਟਰੋਲ ਹੋਇਆ 10 ਸਾਲ ਹੋ ਗਏ ਪੂਰੇ ਸਰਕਾਰ ਨੇ ਪੰਗੇ ਚ ਪਾਏ ਹੋਏ ਹਨਾ ਜੀ
0: ਤੇ
11: ਚੱਲ ਸੁਣਦੇ ਬਾਈ ਸਤਿ ਸ੍ਰੀ
0: ਅਕਾਲ ਚਲੋ ਬਹੁਤ ਸ਼ੁਕਰੀਆ ਬਾਈ ਜੀ ਨਹੀਂ ਥੈਂਕ ਯੂ ਥੋੜਾ ਸ਼ਾਮ ਨੂੰ ਕਰਦੇ ਹਾਂ ਗੱਲਬਾਤ ਸੋ ਨੰਬਰ ਹੈ ਆਪਣਾ 905-673-3337 ਹੈਲੋ
12: ਬਿਲਕੁਲ ਸਹਿਮਤ ਹਾਂ ਕਿ ਇਹ ਚੀਜ਼ਾਂ ਪੁਰਾਣੇ ਜ਼ਮਾਨੇ ਛੰਨੀਆਂ ਸੀ ਕਿਉਂਕਿ ਉਹਦੇ ਸਾਧਨ ਨੀ ਹੁੰਦਾ ਸੀ ਕੋਈ ਅਜਾਨ ਹੋਰ ਸਾਰਾ ਕੁਛ ਸਪੀਕਰਾਂ ਤੇ ਦੱਸਣ ਲਈ ਹੁੰਦਾ ਸੀ ਨਾ ਉਦੋਂ ਰੇਡੀਓ ਵੀ ਘੱਟ ਹੁੰਦੇ ਸੀ ਐਪ ਵੀ ਫੋਨਾਂ ਚ ਘੱਟ ਹੁੰਦੇ ਆ ਜੀ ਹੁਣ ਤਾਂ ਉਹ ਫੋਨ ਵੀ ਆ ਗਏ ਉਹਨਾਂ ਚ ਵੀ ਚੱਲਦੀ ਹੈ 15 ਟਨ ਲਈ ਨਾਲ ਪਰ ਇੱਕ ਗੱਲ ਨਾ ਮੈਂ ਜਿਹੜਾ ਸਹਿਮਤ ਤੁਸੀਂ ਕਹਿੰਦੇ ਸਪੀਕਰ ਚ ਨਾ 2-3 ਮਿੰਟ ਦਾ ਤਾਂ ਫਰਾਈਡੇ 11:30-11 ਵਾਰਕ ਜੀ ਜਾਂਦੀ ਹੈ ਨਾ ਕਿ ਉਹਨੇ ਕਿਤਾ ਤਾਂ ਕੋਈ ਫਰਕ ਨੀ ਪੈਂਦਾ ਰਹੀ ਇੱਕ ਦਿਨ ਦਾ ਇੱਕ ਦਿਨ ਤੋਂ ਤਾਂ ਕੋਈ ਨੀ ਇੱਕ ਦਿਨ ਤਾਂ ਚੱਲ ਜਾਂਦਾ ਪਰ ਰੋਜ਼ ਤਾਂ ਜਾਂਦੇ ਹੋਣੀ ਫਰਾਈਡੇ ਜਿਆਦਾ ਹੁੰਦਾ ਨਮਾਜ਼ ਪੜ੍ਹਦੇ ਜਾ ਕੇ ਜਿੰਮੇ ਦੀ ਨਮਾਜ਼ ਕਰਦੇ ਆ ਕਹਿੰਦੇ ਜਿੰਮਾ ਕਹਿੰਦੇ ਆ ਹਾਂਜੀ ਠੀਕ ਹੈ ਦੋ ਤਿੰਨ ਮਿੰਟ ਦਾ ਤਾਂ ਕੋਈ ਨੀ ਠੀਕ ਹੈ ਸਰ ਥੈਂਕ ਯੂ ਨੀ ਇਹੀ ਜਿਹੜੇ ਸਪੋਰਟਰਸ ਨੇ ਉਹਨਾਂ ਦਾ ਇਹੀ ਕਹਿਣਾ ਕਿ ਯਾਰ ਦੋ ਤਿੰਨ ਮਿੰਟ ਦੀ ਗੱਲ ਹੈ ਆਪਾਂ ਇੰਨਾ ਇਹਨੂੰ ਵਧਾ ਕੇ ਰਹੇ ਹਾਂ ਸੋ ਕਿ ਦੋ ਤਿੰਨ ਚੀਜ਼ਾਂ ਇੱਕ ਤਾਂ ਆਲਵੇ
0: ਡੂ ਨਾਟ ਡਿਲੇ ਸਿਰਫ $150 ਸਾਰੇ ਘਰ ਦੀ ਡਟ ਕਲੀਨਿੰਗ 437-688-7750 437-688-7750 ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਨਾਲੇ ਗਰੋਸਰੀ ਸਟੋਰ 24 ਘੰਟੇ 7 ਦਿਨ ਖੁੱਲ੍ਹਾ ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ ਗੋਲ ਕੱਦੂ ਚੱਪਣ ਕੱਦੂ ਟਿੰਡੋ ਹਰੇ ਮਟਰ ਸਾਗ ਬਾਥੂ ਆਦਿ ਮਿਲ ਰਿਹਾ 10 ਲੋਰਮੈਲ ਗੇਟ ਸੈਂਡਲ ਰੋਡ ਮੈਕਲੋਗਲਿਨ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਸਬਜ਼ੀ ਮਾਰਕੀਟ ਚਿਕਨ ਲੈਗ ਬਿਰਿਆਨੀ ਫਿਸ਼ ਪਕੌੜਾ 20 ਕਿਲੋ 1 ਫਰੀ ਤੁਹਾਨੂੰ ਇਹ ਦੇ ਰਹੇ ਨੇ ਗੱਡੀ ਲੈਣੀ ਹੈ ਕੈਲੇਡਨ ਮਿਤਸੂਬਿਸ਼ੀ ਤੋਂ ਲਓ 10 ਸਾਲ ਦੀ ਵਾਰੰਟੀ ਹੈ ਕੈਲੇਡਨ ਮਿਤਸੂਬਿਸ਼ੀ 10 ਈਅਰਸ ਯਾਰ ਵਾਹ 6476782754 6476782754 ਅਤੇ ਜਿਨ੍ਹਾਂ ਜਿਨ੍ਹਾਂ ਨੇ ਅੱਖਾਂ ਦੀ ਸਰਜਰੀ ਕਰਾਉਣੀ ਹੈ ਕੈਟਰੈਕਟ ਤੁਹਾਡੇ ਡੈਮੇਜ ਹੋ ਜਾਂਦੇ ਆ ਅੱਖਾਂ ਡੈਮੇਜ ਹੋ ਜਾਂਦੀਆਂ ਉਮਰ ਦੇ ਨਾਲ ਨਾਲ ਇਹ ਜਿਹੜੀ ਸਰਜਰੀ ਹੈ 10-15 ਮਿੰਟ ਦੀ ਮੈਕਸੀਮਮ ਸਰਜਰੀ ਹੈ ਦੁਨੀਆ ਭਰ ਦੀ ਵਨ ਆਫ ਦਾ ਸੇਫੈਸਟ ਸਰਜਰੀ ਮੰਨੀ ਜਾਂਦੀ ਹੈ ਵਿਜ਼ਨ ਤੁਹਾਡੀ ਨਿਗਾਹ ਪਰਫੈਕਟ ਹੋ ਜਾਏਗੀ ਪਰਫੈਕਟ 289-982-9597 ਤੁਹਾਡੀ ਬੋਲੀ ਬੋਲਦੇ ਡਾਕਟਰ 289-982-9597 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰੋ ਸੋ ਥੈਂਕ ਯੂ ਸਭ ਦਾ ਅਤੇ ਆਲਵੇਜ਼ ਬਹੁਤ ਰਿਸਪੈਕਟ ਨਾਲ ਤੁਸੀਂ ਸਾਰੇ ਆਪਣੇ ਆਪਣੇ ਵਿਚਾਰ ਦਿੰਦੇ ਹੋ ਵਿਚ ਮੀਨਸ ਅਲੋਟ ਆਪਾਂ ਆਲਵੇਜ਼ ਰਿਸਪੈਕਟ ਨਾਲ ਹੀ ਹਰ ਇੱਕ ਧਰਮ ਦੀ ਗੱਲਬਾਤ ਕਰੀਦੀ ਹੈ ਮੈਂਡੀ ਗਿੱਲ ਦੀ ਗੱਲ ਕਰੀਏ ਤਾਂ ਆਟੋ ਹੋਮ ਕਮਰਸ਼ੀਅਲ ਇੰਸ਼ੋਰੈਂਸ ਦਾ ਵਧੀਆ ਡਿਸਕਾਊਂਟ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦਾ ਮੈਂਡੀ ਗਿੱਲ 647-929-9905-09 6479-299-9509 ਮੈਂਡੀ ਸੋ ਵੀਕੈਂਡ 'ਤੇ ਇੰਜੋਏ ਕਰੋ ਕੋਈ ਵੀ ਤੁਹਾਨੂੰ ਨੰਬਰ ਚਾਹੀਦੇ ਆ ਕਿਸੇ ਵੀ ਸਾਡੇ ਬਿਜ਼ਨਸ ਪਰਸਨ ਦੇ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ PUNJAB LEHRAN Instagram ਤੇ ਮੈਸੇਜ ਕਰ ਦਿਓ ਜਾਂ ਸਾਡਾ ਨੰਬਰ ਹੈ 6475041557 ਪੰਜਾਬੀ ਲਹਿਰਾ ਇੰਸਟਾਗ੍ਰਾਮ ਤੇ ਵੀ ਰੀਚ ਕਰ ਸਕਦੇ ਹੋ ਤੇ ਵੀਕਐਂਡ ਤੇ ਊਬਰ ਜਾਂ ਲਿਫਟ ਦੀ ਸੇਫਟੀ ਕਰਾਉਣੀ ਹੈ ਗੱਡੀ ਦੇ ਇੰਜਨ ਟਰਾਂਸਮਿਸ਼ਨ ਓਇਲ ਚੇਂਜ ਕਰਾਉਣਾ ਕੁਆਲਿਟੀ ਕਾਰ ਰਿਪੇਅਰ 171 ਰਦਰਫਰਡ ਰੋਡ ਸਾਊਥ 905-460-1111 9054601111 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984
13: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
14: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਮੈਂ ਕਲਿੰਦਰ ਰੋਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਣਕੇ ਜਿੰਨੀ ਕਦਰ ਨੇ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸਦੀ ਰਹਿਮਤਾਂ ਬਖਸ਼ਣ ਸਤਿਕਾਰ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ।

0: ਵੀ ਮੇਨ ਸੁਰੱਖਿਆ ਦੇ ਵਿੱਚ ਡੱਕ ਫੋੜਾ। ਪਰ ਫਿਲਹਾਲ ਤੁਸੀਂ ਕਿਰਾਏਦਾਰ ਅਗਰ ਕੱਢਣਾ ਢੰਗ ਨਾਲ ਅਤੇ ਪੂਰੇ ਕਾਨੂੰਨ ਦੇ ਪੈਂਤਰਿਆਂ ਦੇ ਨਾਲ, ਤੁਸੀਂ ਮਨਿੰਦਰ ਸਿੰਘ ਪੱਡਾ 6476407 9767 8064 0797 ਦੇ ਉੱਤੇ ਮਨਿੰਦਰ ਨਾਲ ਗੱਲ ਕਰੋਗੇ। ਅਤੇ ਟ੍ਰਿਪਲੇ ਲੈਂਡਸਕੇਪਿੰਗ, ਜਿੱਥੇ ਲੈਂਡਸਕੇਪਿੰਗ 'ਚ ਵੱਡੀ ਕੰਪਨੀ ਆ, ਉੱਥੇ ਲੈਂਡਸਕੇਪਿੰਗ ਦੇ ਵਿੱਚ ਟ੍ਰਿਪਲੇ ਲੈਂਡਸਕੇਪਿੰਗ ਕਹਿੰਦੇ ਵੱਡਾ ਪਲਾਜ਼ਾ ਜਾਂ ਤੁਹਾਡੇ ਕੋਈ ਵੀ ਪ੍ਰੋਪਰਟੀ ਹੈ ਲੈਂਡਸਕੇਪਿੰਗ ਅਤੇ ਸਨੋ ਰਿਮੂਵਲ ਲਈ 6447841213 ਦੇ ਉੱਤੇ ਕਾਲ ਕਰੋਗੇ। ਔਰ ਹਾਈਲੈਂਡ ਆਟੋ ਰਿਪੇਅਰ ਸੈਂਟਰ ਸਾਡੇ ਸ਼ੋਅ ਦੇ ਹਿੱਸੇ ਦੇ ਪ੍ਰਾਊਡ ਸਪੋਂਸਰਸ ਦੇ ਵਿੱਚੋਂ ਹਾਈਲੈਂਡ, ਜਿੱਥੇ ਗੱਡੀ ਰਿਪੇਅਰ ਕਰਾਉਣ ਲਈ 19 ਸਾਲਾਂ ਦੇ ਐਕਸਪੀਰੀਅੰਸਡ ਮਕੈਨਿਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। 905-463-6363 ਆਪਣੀ ਗੱਡੀ ਦੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਵਾਸਤੇ 905-463-6363 'ਤੇ ਹਾਈਲੈਂਡ ਆਟੋ ਰਿਪੇਅਰ ਸੈਂਟਰ ਗੈਰੀ ਗਰੇਵਾਲ ਯਾਰਾਂ ਦੇ ਯਾਰ 38 ਆਟੋਮੈਟਿਕ ਡਰਾਈਵ 15 ਸਾਲ ਤੋਂ MTO ਅਪਰੂਵਡ ਵਰਕਸ਼ਾਪ ਹੈ। ਅਤੇ ਸ਼ੋਅ ਨੂੰ ਤੁਹਾਡੇ ਤੱਕ ਹਰਦੀਪ ਪੰਦੇਰ ਬ੍ਰੋਕਰ ਆਫ ਰੈਕਟ ਫੇਅਰ ਡੀਲ ਰਿਅਲਟੀ ਤੋਂ ਲੈ ਕੇ ਆਉਂਦੇ ਨੇ। ਕਿਸੇ ਦੀ ਵੀ ਕੋਈ ਪ੍ਰੋਪਰਟੀ ਸਟੱਕ ਹੈ ਜਾਂ ਉਹ ਲੋਕ ਜਿਹੜੇ 20, 50 ਜਾਂ 70 ਹਜ਼ਾਰ ਨਾਲ ਆਪਣੇ ਘਰ ਦੀ ਚਾਬੀ ਲੈਣੀ ਚਾਹੁੰਦੇ ਨੇ ਥੋੜ੍ਹੇ ਡਾਊਨ ਪੇਮੈਂਟ ਦੇ ਨਾਲ, ਅਤੇ ਉਹ ਲੋਕ ਜਿਹੜੇ ਬੱਚਿਆਂ ਲਈ ਵਰਡ ਨੇ ਕਿ ਸਾਡੇ ਕੋਲ ਤਾਂ ਘਰ ਹੈ, ਇਹ ਫੇਰ ਖਰੀਦ ਪਾਉਣਗੇ ਕਿ ਨਹੀਂ, ਹਰਦੀਪ ਪੰਦੇਰ ਬ੍ਰੋਕਰ ਆਫ ਰੈਕਟ ਤੁਸੀਂ ਕਾਲ ਕਰ ਸਕਦੇ ਹੋ 416-473-4242 416-473-4242। ਕੁਛ ਖਬਰਾਂ ਜਿਨ੍ਹਾਂ ਦੇ ਵਿੱਚੋਂ ਡੱਕ ਫੋਰਡ ਦੀ ਜਿਹੜੀ ਗੱਲ ਚੱਲ ਰਹੀ ਹੈ ਕਿ ਲੀਡਰਸ਼ਿਪ ਇੰਨੀ ਵੀਕ ਹੈ, ਸਕੈਂਡਲ 'ਤੇ ਸਕੈਂਡਲ ਨੇ, ਕੀ ਡੱਕ ਫੋਰਡ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਕਿ ਨਹੀਂ, ਇਸ ਦੇ ਉੱਪਰ ਚਰਚਾ ਜਿਹੜੀ ਮੁੱਦਾ ਬਣੀ ਹੋਈ ਹੈ। ਅਤੇ ਦੂਸਰਾ ਹੈ ਤੁਸੀਂ ਜੋ ਤੁਸੀਂ ਇਸ ਸਮੇਂ ਜਿੰਨੇ ਵੀ ਲੋਕ ਨੇ ਤੁਸੀਂ ਅਗਰ ਜੋ ਆਪਣੇ ਲਈ ਸੋਚ ਰਹੇ ਹੋ ਤਾਂ ਗਵਰਨਮੈਂਟ ਜਿਹੜੀ ਆ ਆਪਣੇ ਲਈ ਸੋਚ ਰਹੀ ਹੈ ਕਿ ਸਾਡੇ ਕੋਲ ਪਾਵਰ ਕਿਸ ਤਰ੍ਹਾਂ ਰਹੂਗੀ, ਸੋ ਪਾਵਰ ਦੇ ਵਾਸਤੇ ਇਹ ਸਭ ਕੁਝ ਚੱਲ ਰਿਹਾ ਹੈਗਾ। ਸਿਆਸਤ ਦੇ ਵਿੱਚ ਜਿੱਥੇ ਮਿਆਰ ਗਿਰਿਆ ਹੈਗਾ, ਸਿਆਸਤਦਾਨ ਆਪਣੀ ਨੌਕਰੀਆਂ, ਹੁਣ ਪ੍ਰੋਵਿੰਸ਼ੀਅਲ ਤੋਂ ਬਾਅਦ ਮਿਊਨਸਪੈਲਿਟੀ ਦੇ ਇਲੈਕਸ਼ਨਸ ਆ ਰਹੇ ਨੇ, ਸੋ ਪੋਲੀਟੀਸ਼ੀਅਨਸ ਦੇ ਆਰ ਟਰਾਇੰਗ ਟੂ ਕੀਪ ਦੇਅਰ ਸੀਟ ਸਿਕਿਓਰ, ਤਾਂ ਜੋ ਇਹਨਾਂ ਨੂੰ ਮਲਟੀਪਲ ਪੈਨਸ਼ਨਸ ਤੋਂ ਲੈ ਕੇ ਹਰ ਤਰ੍ਹਾਂ ਦੀ ਦੁਨੀਆਂ ਦੀ ਸਹੂਲਤ ਮਿਲੇ। ਪਰ ਆਮ ਲੋਕਾਂ ਦਾ ਲਾਈਫ ਸਟਾਈਲ ਜਿਹੜਾ ਹੈਗਾ ਬਹੁਤ ਬੈਡਲੀ ਡੈਮੇਜ ਹੋਇਆ, ਇਨਕਮ ਡੈਮੇਜ ਹੋਈਆਂ ਨੇ। ਜਿਸ ਤਰ੍ਹਾਂ ਮੈਂ ਕਹਿ ਰਿਹਾ ਕਿ ਸ਼ਾਇਦ ਫੈਡਰਲ ਗਵਰਨਮੈਂਟ ਜਿਹੜੀ ਬੇਲ ਆਊਟ ਪਲਾਨ ਦਊਗੀ ਬਿਲਡਰਸ ਨੂੰ, ਉਹਨਾਂ ਦੇ ਪ੍ਰੋਪਰਟੀਜ਼ ਖਰੀਦੂਗੀ, ਤੁਹਾਡੀਆਂ ਨਹੀਂ ਖਰੀਦਣੀਆਂ ਹੈਗੀਆਂ, ਡਿਵੈਲਪਰਸ ਦੀਆਂ ਖਰੀਦਾਂਗੇ ਅਸੀਂ, ਤੁਹਾਡੀਆਂ ਟੱਠੇ ਖੂਹ 'ਚ ਜਾਣ ਜਿੱਥੇ ਜਾਣੀਆਂ। ਦਿਸ ਇਜ਼ ਦਾ ਥਿੰਗਸ ਹੈਪਨਿੰਗ ਸਰਾਊਂਡਿੰਗ ਆ, ਸਾਡੇ ਆਸ ਪਾਸ ਇਹ ਸਭ ਕੁਝ ਹੋ ਰਿਹਾ ਹੈਗਾ। ਹੁਣ ਦੂਸਰੇ ਪਾਸੇ ਜਿਹੜੀ ਵੋਕਸਵੈਗਨ ਹੈ, ਗਲੋਬਲ ਲੈਵਲ ਦੇ ਉੱਤੇ ਇੱਕ ਵੱਡਾ ਆਟੋਮੇਕਰ ਆ, ਗਲੋਬਲੀ ਜਿਹੜਾ ਤਕਰੀਬਨ 100,000 ਜਿਹੜੇ ਲੋਕਾਂ ਨੂੰ ਜੋਬ ਤੋਂ ਕੱਢ ਰਿਹਾ ਹੈਗਾ ਵੋਕਸਵੈਗਨ। ਤੁਸੀਂ ਆਡੀ ਚਲਾਉਂਦੇ, ਇਹਨਾਂ ਦੀ ਪੋਸਟ ਚਲਾਉਂਦੇ ਤੁਸੀਂ, ਇਹਨਾਂ ਦੇ ਬ੍ਰਾਂਡ ਨੇ। ਅਤੇ ਵੋਕਸਵੈਗਨ ਜਿਹੜਾ ਹੈਗਾ ਗਲੋਬਲ ਲੈਵਲ 'ਤੇ ਕੰਪੀਟੀਸ਼ਨ 'ਚ ਖੜ੍ਹੇ ਰਹਿਣ ਵਾਸਤੇ ਆਪਣੇ ਨੌਕਰੀਆਂ ਗਲੋਬਲ ਲੈਵਲ 'ਤੇ 1 ਲੱਖ ਦੇ ਤੋਂ ਲੈ ਕੇ 2 ਲੱਖ ਲੋਕਾਂ ਨੂੰ ਕੱਢ ਰਿਹਾ ਹੈਗਾ। 6.5 ਲੱਖ ਲੋਕਾਂ ਦੀ ਇਹ ਕੰਪਨੀ ਹੈ ਜਿਹੜੇ 'ਚ ਜੋਬ ਕਰਦੇ ਨੇ ਗਲੋਬਲੀ, ਵੋਕਸਵੈਗਨ ਐਂਡ ਜਿਹੜੇ 3 ਬ੍ਰਾਂਡ ਨੇ ਇਹਨਾਂ ਦੇ ਵਿੱਚ। ਅਤੇ ਇਹਨਾਂ ਦੇ ਗਰਾਵਟ ਆਈ ਹੈ ਆਟੋ ਸੇਲ ਦੇ ਵਿੱਚ, ਅਤੇ ਆਉਣ ਵਾਲੇ ਟਾਈਮ ਦੇਖੋ ਇਹਨਾਂ ਲਈ ਕਿਸ ਤਰ੍ਹਾਂ ਦਾ ਹੈਗਾ। ਇਹਨਾਂ ਦੀ ਜਗ੍ਹਾ ਕਿਹਨੇ ਲਈ ਹੈ? ਚਾਈਨੀਜ਼ ਜਿਹੜੀਆਂ ਕੰਪਨੀਜ਼ ਨੇ ਇਸ ਸਮੇਂ ਪੂਰੀ ਤਰ੍ਹਾਂ ਦੇ ਨਾਲ ਯੂਰਪ ਅਤੇ ਅਮੈਰੀਕਨ ਗੱਡੀਆਂ ਨੂੰ ਮਾਤ ਦੇਣ ਨੂੰ ਤਿਆਰ ਨੇ, ਕਿਉਂਕਿ ਤੁਹਾਡੇ ਇੱਥੇ ਵੇਜਿਸ ਨੇ ਜਿਹੜੀਆਂ $45 ਘੰਟੇ ਦੀਆਂ, ਅਤੇ ਚਾਈਨਾ ਦੇ ਵਿੱਚ ਜਿਹੜਾ ਵੇਜਿਸ ਨੇ $45 ਦਿਹਾੜੀ ਦੀ, ਪੂਰੇ ਦਿਨ ਦੀ ਲੇਬਰ ਆ ਜਿਹੜੀ $45 ਹੈ ਤੁਹਾਡੇ, $45 ਇੱਥੇ ਇੱਕ ਪੇਜ ਕਸਣ ਵਾਲਾ ਬੰਦਾ ਵੋਕਸਵੈਗਨ ਦੇ ਵਿੱਚ ਜਿਹੜਾ ਲੈ ਰਿਹਾ ਹੈਗਾ। ਦਿਸ ਇਜ਼ ਦਾ ਪ੍ਰੋਬਲਮ, ਅਤੇ ਇਹਦੇ ਸਲਿਊਸ਼ਨ ਜਿਹੜੇ ਨੇ ਲੱਭ ਰਹੇ ਨੇ ਲੋਕ। ਅਤੇ ਨਾਲ ਨਾਲ ਤੁਸੀਂ ਸ਼ੋਅ ਦੇ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਬਾਤ ਸੁਣੋਗੇ, ਜਿੱਥੇ ਬ੍ਰਿਜੀ ਮੇਰੇ ਨਾਲ। ਬ੍ਰਿਜੀ ਕੈਸੇ ਹੈਂ ਆਪ?
1: ਚੜ੍ਹਦੀ
0: ਕਲਾ ਬ੍ਰਿਜੀ ਫਰੋਮ ਕੇਰਲਾ। ਬ੍ਰਿਜੀ ਇਸ ਸਮੇਂ ਟੋਰਾਂਟੋ ਦੇ ਵਿੱਚ ਹਰਿਦਾ ਕੇਰਲਾ ਆਯੁਰਵੈਦਾ ਇੰਸਟੀਚਿਊਟ ਜਿਹੜਾ ਰਨ ਕਰ ਰਿਹਾ। ਬ੍ਰਿਜੀ ਬਤਾਏਗੇ ਆਪਕੀ ਸਰਵਿਸਿਜ਼ ਔਰ ਸਭ ਕੁਛ।
1: ਜੀ, ਕਿਸੀ ਕੋ ਕੋਈ ਦਰਦ, ਸਟ੍ਰੈਸ, ਟੈਂਸ਼ਨ, ਲੋਅਰ ਬੈਕ ਪੇਨ, ਸਾਇਟਿਕ ਪੇਨ, ਫਰੋਜ਼ਨ ਸ਼ੋਲਡਰ, ਕੋਈ ਪ੍ਰੋਬਲਮ ਹੈ ਜੀ, ਹਮਾਰੇ ਸਾਥ ਸਬਸੇ ਬੜੀਆ ਕੇਰਲਾ ਆਯੁਰਵੈਦਿਕ ਪੰਚਕਰਮਾ ਥੈਰਾਪੀ ਸੇ ਜੀ, ਹਰਿਦਾ ਕੇਰਲਾ ਆਯੁਰਵੈਦਾ ਐਂਡ ਯੋਗਾ ਸੈਂਟਰ, ਹਮ ਟ੍ਰੀਟਮੈਂਟ ਪੇਨ ਮੈਨੇਜਮੈਂਟ ਕਰੇਗਾ, ਸਟ੍ਰੈਸ ਮੈਨੇਜਮੈਂਟ ਕਰੇਗਾ, ਨੀਂਦ ਕਾ ਪ੍ਰੋਬਲਮ ਫਿਕਸ ਕਰੇਗਾ, ਹਮਾਰੇ ਸਾਥ ਸ਼ਿਰੋਧਾਰਾ, ਅਭਿਅੰਗਮ, ਪੋਟਲੀ ਥੈਰਾਪੀ, ਆਲ ਕਾਇੰਡਸ ਆਫ ਆਯੁਰਵੈਦਿਕ ਥੈਰਾਪੀ ਹਮ ਕਰੇਗਾ ਜੀ।
0: ਓਕੇ ਬ੍ਰਿਜੀ, ਆਪਕੋ ਕਿਤਨਾ ਟਾਈਮ ਹੋਗਾ ਹਮਾਰੇ ਸਾਥ ਐਡ ਰਨ ਕਰਤੇ ਹੋਏ?
1: ਦਿਸ ਇਜ਼ ਮਾਈ ਫੋਰਥ ਈਅਰ।
0: ਫੋਰਥ ਈਅਰ, ਤੋ ਆਪ ਕਹਾਂ ਕਹਾਂ ਪੇ ਔਰ ਐਡ ਕਰ ਰਹੇ ਹੈ?
1: ओनली रेडियो आवाज,
0: रेडियो पे, ओनली रेडियो पे, है नहीं? और आपको रिस्पांस कैसा है हर बार?
1: सर्दी गला, ऑल ग्रेट, सुपर
0: ग्रेट, ओके, नो प्रॉब्लम। सो ब्रिजी जो है थोड़े ना बॉडी दे विच जो तुसी 30 to 60 दे विच चले जाने हो, उस तो पहला भी हो सकता थोड़े जिहड़े हड्डियां ने, जिवें कई लोग पैरां भाणे नहीं बैठे पिछले 5 साल तो, तुहाडे हड्डियां दी बणतर दे विच फर्क पै जांदा, तुहाडे मांसपेशियां च फर्क पै जांदा। ब्रिजी उहनां मसल्स नूं रिलैक्स कर दिंदा, ठीक करदा, ते तुसी किसी ने भी आयुर्वेदिक तरीके दे नाल, ए नहीं कि तेल दी बोतल सरों दी चक्की ते लाता। कौन कौन सा तेल यूज करते हैं आप?
1: मुरिवण्ण, महानारायण तैलम, क्षीरबल, धन्वंतरम, ऑल काइंड्स ऑफ आयुर्वेदिक थेरेपीज, आयुर्वेदिक ऑयल है जी हमारे।
0: हाँ जी, सो आयुर्वेदिक तेल ते आयुर्वेदिक तरीके ना तुहाडा इलाज हुंदा, तुसी अपने आप नूं रिलैक्स करदे हो। सब तो वधिया चीज़ है, गिव गिफ्ट टू योर सैल्फ, अपने आप नूं गिफ्ट दो, ते तुसी एक छोटा जिहा अमाउंट पे करके अपॉइंटमेंट बुक कर सकते हो, ते तुसी कहिंदे ने स्वर्गां दे झूटे मीनस आनंद दी अवस्था दे विच जाणा, ते तुसी जा सकदे हो। ब्रिजी नंबर
1: 647 619 1369
0: आपके पास कितनी अपॉइंटमेंट्स अवेलेबल है अभी?
1: लिमिटेड स्लॉट्स आर अवेलेबल ऑन सैटरडे संडे आल्सो,
0: सैटरडे संडे अवेलेबल है, दोनों दिन अवेलेबल ने, मेल और फीमेल दोनों जा सकते ने। ते तुसी 647-619-1369 देते कॉल करने, 647-619-1369 देते तुसी कॉल करने। थैंक यू सो मच ब्रिजी। और संतोष मेरे नाल, संतोष कैसे हैं जी आप?
2: जी,
0: आपके गेस्ट पहुंच गए हमारे साथ। हाँ जी
2: जी, स्पेशल गेस्ट देव इन द स्टूडियो टुडे।
0: हाँ जी,
2: तो मैं संतोष कौर फेयर डील रियल्टी ब्रोकरेज नाल काम कर दी हां, अपने ब्रोकर ऑफ रेकॉर्ड हरदीप संदेर उन्हां दी टीम च। ते अज दा दिन सारे एंजॉय कर रहे हो अपनी फैमिली दे नाल, ते असीं तुहाडे नाल इंजी जोड़े हां 10 बजे तक।
0: थैंक यू।
2: अमन जी, मैं दसना चाहवांगी जे किसी ने भी अपनी प्रॉपर्टी रेंट आउट करनी आ, साडे कोल प्रॉपर टीम हैगी है रेंटल ले, अज कल एक बहुत ज्यादा क्रूशियल चीज हैगी है, क्योंकि तुसी इंजी आपकी प्रॉपर्टी दी चाबियां किसी नूं नहीं फड़ा सकते। सो तुसी सानू एक बार दसो जे तुसी आपकी बेसमेंट घर रेंट आउट करना, ते असी प्रॉपर ड्यू डिलीजेंस करके साडे कोल पैरालीगल टीम हैगी है, उहनां दे राही असी तुहाडी घर नूं रेंट आउट करांगे। सो साडी टीम दा नंबर नोट कर सकदे हो तुसी, 416-473-4242, 416-473-4242।
0: स्टूडियो च गेस्ट आए ने मेरे को, कैसे हैं आप?
3: बढ़िया।
0: आपका नाम?
3: विकी।
0: विकी आपका नाम है? आपका नाम?
3: मेरा नाम सैमी।
0: सैमी, सो विकी, सैमी आप कहाँ से?
2: आवाज नहीं आई लेकिन विकी एंड सैमी जी थी।
0: अच्छा, आप हरियाणा कुछ है? आप?
4: मैं साउथ से।
0: साउथ कहाँ से?
4: हैदराबाद।
0: आप हैदराबाद से? हैदराबादी बिरयानी हमें बहुत अच्छी लगती है। सो आपका नाम अगेन?
4: विकी।
0: विकी, विकी कैसा नाम है? जिन्ने भी लोग सेल्फ एम्प्लॉयड नहीं थे आज, तुसी अगर कोई भी बंदा, विकी आप किस किस लाइसेंस में हेल्प करते हैं?
4: रियल एस्टेट, मॉर्गेज, लाइक
0: इंश्योरेंस,
4: इंश्योरेंस, एलएलक्यूपी, रिबो,
0: ऑटो इंश्योरेंस,
4: बीसीआईएन।
0: बीसीआईएन क्या होता है?
4: बिल्डिंग कोड लाइसेंस।
0: अच्छा, बिल्डिंग कोड लाइसेंस में क्या करते हैं लोग?
5: सो बेसिकली लेट मी गिव यू ओवरव्यू। सो द सर्विसेज वी आर प्रोवाइडिंग इज, उसमें हम, वी हेल्प पीपल टू गिव द क्वेश्चंस, वी विल स्टडी देम, यू नो, वी विल गिव देम द ट्रेनिंग टू डू द लाइसेंस। तो वो ओमविक, वी आर फेमस वन, रियल स्टेट इज वन ऑफ देम, बिल्डिंग कोड इज वन ऑफ देम। बिल्डिंग कोड इज फॉर द बिल्डर्स हु वांट्स टू डू द, यू नो, म्युनिसिपल जॉब।
0: नो नो, सपोज मैं बिल्डिंग कोड कर लेता हूं तो मैं कैसे पैसे बना सकता हूं उस लाइसेंस से?
5: सो बेसिकली फॉर एग्जांपल समबडी वांट्स टू लीगलाइज द बेसमेंट, दे हैव टू डू द ड्रॉइंग्स एंड ऑल दैट, राइट? नाउ यू हैव दैट लाइसेंस, यू कैन, यू नो, आउटसोर्स दैट वर्क और यू कैन डू इट बाय योरसेल्फ।
0: ओके, सो ये चीज हमें नहीं पता, इसको क्या बोलते हैं?
5: बिल्डिंग कोड, BCIN।
0: BCIN
5: मतलब देयर टू लाइसेंस इज दैट वन कॉल्ड जनरल लीगल।
0: सो बहुत सारे कॉन्ट्रैक्टर भी कर सकते हैं ये तो?
5: यस।
0: हां जी, सो जिन्ने भी लोग हो तुसी, ये तुम्हारी मदद करते ने, सक्सेस रेट क्या है आपका?
5: डिपेंड ऑन क्लाइंट टू क्लाइंट, क्लाइंट नीड टू स्टडी एज वेल,
0: बट फिर भी बोलिए सक्सेस रेट क्या है?
5: ऑलमोस्ट
0: 90%। सो तुसी कोई भी जड़ा कॉन्ट्रैक्टर है, बिल्डिंग कोड का लाइसेंस ले सकते हो आप, रियल स्टेट का एग्जाम करना चाहता कोई, वह तुसी कारां दे इंश्योरेंस का या लाइफ इंश्योरेंस का या मोरगेज का लाइसेंस लेना चाहते हो, तुसी एक नंबर के उत्ते लाइसेंस लिखना, मैं तुहानू स्पैशल असी डील लेना तो दवावांगे लाइसेंस। जिहड़े लोग काम कर रहे हैं चाहते हैं कि नाल नाल मैं कुछ होर कर लवां, तो तुहानू पूरी हैल्प होवे, जिवें मां बच्चियां नूं पढ़ाउंदी इस तरह। सो ऑलमोस्ट अप्रोक्सीमेट कितने आपके पास स्टूडेंट अभी तक आ चुके हैं? अप्रोक्सीमेट वैसे ही नंबर बोल दीजिए,
5: 60-70।
0: हाँ जी, सो इन्हां नाल तुसीं गल करो ते तुसीं लाइसेंस लेना, लाइसेंस लिखना तुसीं, टोटल कंसल्टेशन तुहानूं लाइसेंस लैके देण दा प्रोसैस, स्पैशली जिहड़े कॉन्ट्रैक्टर्स ने अगर लेना चाहते तुसीं नंबर ते टैक्सट करना 416-518-3200 416-518-3200 416-518-3200 ਤੇ ਲਾਇਸੈਂਸ ਲਿਖਣਾ ਹੈਗਾ। ਸੰਤੋਸ਼ ਜੀ ਆਪਾਂ ਲਾਈਨਸ ਓਪਨ ਕਰਦੇ ਹਾਂ ਬਾਬਾ ਬਖਤੌਰਾ ਦੇ ਵਿੱਚ।
2: ਜੀ ਬਿਲਕੁਲ,
0: ਬਾਬਾ ਬਖਤੌਰਾ ਵਿੱਕੀ ਵਾਰਾ ਇੱਕ ਨਾ ਬਹੁਤ ਅੱਛਾ ਸੈਗਮੈਂਟ ਹੈ ਜਿਸ ਵਿੱਚ ਹਮ ਡੇਟ ਆਫ ਬਰਥ ਬਤਾਤੇ ਹਾਂ ਲੋਕ ਆਪਣੀ। ਨਹੀਂ ਮਾਈਕ ਇਹਦੇ ਰੱਖੋ ਤੁਸੀਂ ਆਪਣੇ ਕੋਲੇ। ਸੋ ਲਾਇਸੈਂਸ ਲਈ ਲਿਖਦੇ ਨਾ ਲਾਇਸੈਂਸ 416-518-3200। ਸੋ ਬਾਬਾ ਬਖਤੌਰਾ ਦੇ ਵਿੱਚ ਤੁਸੀਂ ਸਾਰੇ ਸਾਨੂੰ ਕਾਲ ਕਰਦੇ ਹੋ ਔਰ ਅਸੀਂ ਤੁਹਾਨੂੰ ਡੇਟ ਆਫ ਬਰਥ ਦੇ ਹਿਸਾਬ ਨਾਲ ਦੱਸਦੇ ਹਾਂ ਕਿਆ। ਮਨਜੀਤ ਹੋਲਡ ਰੱਖੋਗੇ ਤੁਸੀਂ ਇੱਕ ਮਿੰਟ ਲਈ ਬਹਿਣਾ। ਵਿੱਕੀ ਆਪਣਾ ਡੇਟ ਆਫ ਬਰਥ ਕਿਆ ਹੈ?
6: ਮੇਰਾ ਡੇਟ ਆਫ ਬਰਥ 1993।
0: ਨੋ ਨੋ ਨੋ, ਡੇਟ ਆਫ ਬਰਥ
6: December 9।
0: December 19 ਇਹ ਚਾਰਟ ਹੈ ਜੋ ਇਹ ਹਮ
6: December 9
0: ਇਹ ਚਾਰਟ ਹਮ 12-15 ਸਾਲ ਸੇ ਯੂਜ਼ ਕਰ ਰਹੇ ਹੈ। ਇਸਮੇ ਕਿਆ ਹੋਤਾ ਹੈ, ਇਸਕੀ ਮੈਂ ਆਪਕੀ ਸਿਰਫ ਆਦਤੇ ਹੈ, ਕੋਈ ਫਿਊਚਰ ਨਹੀਂ, ਕੋਈ ਪਾਸਟ ਨਹੀਂ, ਕੁਛ ਨਹੀਂ। ਕਿਨ ਕੇ ਕਾਰਨ ਆਪ ਉੱਪਰ ਜਾ ਰਹੇ ਹੋ, ਕਿਨ ਕੇ ਕਾਰਨ ਆਪ ਡ੍ਰੌਪ ਬੈਕ ਮੈਂ ਜਾਤੇ ਹੈ, ਠੀਕ ਹੈ। ਦਸੰਬਰ 19 ਮੈਂ
6: 9
0: ਮੈਂ ਸੋਰੀ ਇਹ ਬੋਲਤਾ ਹੈ ਕਿ ਨੋ ਲਿਮਿਟ, ਬਿਊਟੀਫੁਲ ਅੰਦਰ ਸੇ ਖੂਬਸੂਰਤੀ, ਜ਼ਿੰਦਾ ਦਿਲੀ ਔਰ ਨਈ ਚੀਜ਼ੋਂ ਕੇ ਲੀਏ ਆਪ ਹਮੇਸ਼ਾ ਰੈਡੀ ਰਹਤੇ ਹੋ, ਕੁਛ ਨਯਾ ਕਰਨੇ ਕੇ ਲੀਏ ਮਾਇੰਡ ਚਲਤਾ ਰਹਤਾ ਹੈ, ਸਟੋਪ ਨਹੀਂ ਹੋਤਾ, ਠੀਕ ਹੈ। ਕੁਛ ਚੀਜ਼ੋਂ ਮੈਂ ਲਾਸਟ ਮੂਮੈਂਟ ਪੇ ਆਪ ਕਰਤੇ ਹੋ, ਕੁਛ ਚੀਜ਼ੋਂ ਕੋ ਮਤਲਬ ਔਨ ਟਾਈਮ ਨਹੀਂ ਕਰ ਪਾਤੇ, ਠੀਕ ਹੈ, ਜਾਂ ਬਿਜ਼ੀ ਇਤਨੇ ਹੋਤੇ ਹੋ, ਕੁਛ ਵੀ ਹੈ, ਠੀਕ ਹੈ। ਔਰ ਕੁਛ ਆਪ ਕਿਸੀ ਕੀ ਵੀ ਬਾਤ ਕੋ ਜਲਦੀ ਮਤਲਬ ਲਿਸਨਰ ਗੁੱਡ ਨਹੀਂ ਹੋ, ਸਪੀਕਰ ਬੜੇ ਅੱਛੇ ਹੋ, ਆਪ ਅੱਛਾ ਬਹੁਤ ਬੋਲਤੇ ਹੋ, ਠੀਕ ਹੈ। ਤੁਹਾਡੀ ਡੇਟ ਆਫ ਬਰਥ ਦੱਸ ਕੀ ਹੈ?
5: 21 ਮਈ।
0: 21 ਮਈ ਦੇ ਲਈ ਇਹ ਕਹਿੰਦਾ ਕਿ ਈਗਰ ਟੂ ਲਰਨ, ਇੰਟੈਲੀਜੈਂਟ, ਅਲਰਟ, ਆਨੇ ਵਾਲੇ ਟਾਈਮ ਕੇ ਲਈ ਅਲਰਟ ਰਹਿਤੇ ਹੋ ਕਿ ਕੈਸੇ ਕਰੇਂਗੇ ਕੈਸੇ ਨਹੀਂ, ਪਲੈਨਿੰਗ ਕਰਤੇ ਹੋ, ਐਂਡ ਕਲੈਵਰ, ਸ਼ੈਤਾਨ ਹੋ ਬਹੁਤ, ਠੀਕ ਹੈ, ਔਰ ਚੀਅਰਫੁਲ, ਜੈਸੇ ਵੀ ਮਾਹੌਲ ਮੈਂ ਹੋ ਜ਼ਿੰਦਗੀ ਕੋ ਅੱਛੇ ਤਰੀਕੇ ਸੇ ਜੀ ਲੈਤੇ ਹੋ, ਡਿਪਰੈਸ ਨਹੀਂ ਰਹਤੇ, ਠੀਕ ਹੈ। ਪਰ ਦੂਸਰਾ ਪਾਰਟ ਹੈ ਕਿ ਓਵਰ ਥਿੰਕਰ ਬਹੁਤ ਹੋ, ਠੀਕ ਹੈ, ਓਵਰ ਥਿੰਕਿੰਗ ਬਹੁਤ ਕਰਦੇ ਹੋ। ਸੋ ਸਟੂਡੀਓਜ਼ ਦੇ ਵਿੱਚ ਲਾਈਨ ਓਪਨ ਨੇ, ਜਿਹਨੇ ਜਿਹਨੇ ਵੀ ਬਾਬਾ ਬਖਤੌਰਾ 'ਚ ਕਾਲ ਕਰਨੇ, ਜਲਦੀ ਤੋਂ ਪਹਿਲਾਂ ਕਾਲ ਕਰਨੀ ਆ, ਤੁਹਾਡੀਆਂ ਕੁਛ ਆਦਤਾਂ ਅਤੇ ਤੁਹਾਡੇ ਬਾਰੇ ਦੱਸਾਂਗੇ। ਪਰ ਲਾਇਸੈਂਸ ਜਿਹਨਾਂ ਨੇ ਲੈਣਾ ਹੈਗਾ, ਰੀਅਲ ਸਟੇਟ, ਬਿਲਡਿੰਗ ਕੋਡ, ਸਪੈਸ਼ਲੀ ਜਿਹੜਾ ਇਹ ਪਹਿਲੀ ਵਾਰ ਸੁਣ ਰਹੇ ਹੋਗੇ ਤੁਸੀਂ, ਬਿਲਡਿੰਗ ਕੋਡ ਲਈ ਕੰਟਰੈਕਟਰ ਹੈਗੇ ਹੋ ਜਾਂ
6: ਬੈਂਕਿੰਗ ਲਾਇਸੈਂਸ,
0: ਕਿਸ ਚੀਜ਼
6: ਦਾ? CSC IFIC।
0: IFIC ਇਸਮੇ ਕਿਆ ਹੁੰਦਾ ਹੈ ਜੀ?
6: ਬੈਂਕਿੰਗ,
5: ਸੋ ਇਫ ਸਮਬਡੀ ਵਾਂਟਸ ਟੂ ਵਰਕ ਇਨ ਫਾਈਨੈਂਸ਼ੀਅਲ ਐਡਵਾਈਜ਼ਰ ਫੀਲਡ ਇਨ ਦਾ ਬੈਂਕਸ,
0: ਇਨ ਦਾ ਬੈਂਕਸ,
2: ਯਾ,
0: ਸੋ ਤੁਸੀਂ ਉਹ ਕੋਰਸ ਕਰ ਲੈਣਾ
5: ਹੈ, ਇਸ ਅ ਮੈਂਡੇਟਰੀ ਬਾਈ ਦਾ ਬੈਂਕ, ਯੂ ਹੈਵ ਟੂ ਡੂ ਦਿਸ ਲਾਇਸੈਂਸ।
0: ਸੋ ਆਪ ਉਸਕੇ ਲਈ ਵੀ ਹੈਲਪ ਕਰਦੇ ਹੈਂ?
5: ਯੈਸ।
0: ਸੋ 416-518-3200 ਬੈਂਕਿੰਗ ਹੋਗੀ, ਬਿਲਡਿੰਗ ਕੋਡ ਹੋ ਗਏ, ਰੀਅਲ ਸਟੇਟ, ਮਾਰਗੇਜ, ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਇਹਨਾਂ ਸਾਰੇ ਲਾਇਸੈਂਸ ਵਾਸਤੇ ਇਹ ਟਿਊਟਰ ਨੇ ਅਤੇ ਦੇ ਆਰ ਗੋਇੰਗ ਟੂ ਗਿਵ ਯੂ ਰਿਜ਼ਲਟ। 90% ਸਕਸੈਸ ਰੇਟ, ਉਹਨਾਂ 'ਚੋਂ 5% ਮੇਰੇ ਵਰਗੇ ਹੁੰਦੇ ਨੇ, ਵੀ ਪਹੁੰਚਦੇ ਨਹੀਂ ਹੋਣੇ ਕਲਾਸ ਲਾਉਣ, 2-4% ਇਹੋ ਜਿਹੇ ਹੋਣਗੇ ਜਿਹੜੇ ਉੱਥੇ ਵੀ ਫੋਨ 'ਤੇ ਲੱਗੇ ਰਹਿੰਦੇ ਹੋਣਗੇ। ਸੋ ਹਿਊਜ ਸਕਸੈਸ ਰੇਟ ਦੇ ਨਾਲ ਨੰਬਰ ਟੂ ਕਾਲ 416-518-3200 ਟੈਕਸ ਮੈਸੇਜ ਕਰ ਦਿਓ। ਮਨਜੀਤ ਬਾਈ ਨਾਲ ਤਾਂ ਤੁਸੀਂ ਸਟੂਡੀਓ 'ਚ ਕਾਲ ਕਰ ਰਹੇ ਹੋ, ਬਾਬਾ ਬਖਤੌਰਾ 'ਚ ਮੇਰੇ ਕੋਲ 2 ਲਾਈਨ ਖਾਲੀ ਨੇ, ਸਿਰਫ 2 ਬਿਜ਼ੀ ਨੇ। 9056733337 ਪਾਸਵਰਡ ਹੈ ਸਾਡਾ, ਨਜ਼ਾਰਾ ਪਾਸਵਰਡ ਹੈ, ਅਤੇ ਤੁਸੀਂ ਆਪਣਾ ਡੇਟ ਆਫ ਬਰਥ ਦੱਸਣਾ ਅਤੇ ਅਸੀਂ ਦੱਸਾਂਗੇ ਤੁਹਾਡੀਆਂ ਆਦਤਾਂ ਕੀ ਨੇ। ਅਤੇ 905-600-7333 ਲਾਈਨ 2 ਰਹਿ ਗਈਆਂ ਮੇਰੇ ਕੋਲ ਓਪਨ, 2 ਬਿਜ਼ੀ ਨੇ। 9056733337 ਸੰਤੋਸ਼, ਸੋਰੀ ਮਨਜੀਤ ਜੀ, ਤੁਸੀਂ ਆਉਣੇ ਆ।
7: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 6 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੌਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $4,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਈਸੈਂਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੀਡਿਜ਼ਾਈਨ ਕਰ ਰਹੇ ਨੇ ਤੇ ਤੁਸੀਂ ਬਿਲਟ ਇਨ ਅਪਲਾਈਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੌਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਬੰਡਲ ਹੈ ਜਿਹੜਾ ਕਿ ਸਿਰਫ $69.99 ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਵਾਸ਼ਰ ਤੇ ਡਰਾਇਰ ਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $14.99 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਦੇ ਵਿੱਚ ਸੈਮਸੰਗ ਬ੍ਰਾਂਡ ਦਾ 98 ਇੰਚ 98 ਇੰਚ ਦਾ LED ਸਮਾਰਟ 4K ਟੀਵੀ $3000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1899 ਚ ਅਪਲਾਈਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਹਾਂ। 6 ਮਹੀਨੇ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: 33 37 ਸਟੂਡੀਓਸ ਦੇ ਨੰਬਰ ਨੇ ਔਰ ਮੇਰੇ ਨਾਲ ਸਾਇਮਾ ਸਾਇਮਾ ਕੀ ਹਾਲ ਚਾਲ ਹੈ
8: ਜੀ ਠੀਕ ਮੇਰੀ ਡੇਟ ਆਫ ਬਰਥ ਹੈ 3 ਮਾਰਚ
0: ਆਪ ਕੌਨ ਸੇ ਸ਼ਹਿਰ ਸੇ ਬੋਲ ਰਹੇ ਹੈ
8: ਮੈਂ ਬ੍ਰੈਂਟਨ
0: ਅੱਛਾ ਬ੍ਰੈਂਟਨ ਸਾਇਮਾ ਕਿੰਨੀ ਡੇਟ ਆਫ ਬਰਥ ਕੀ ਹੈ
8: 13 ਮਾਰਚ
0: 13 ਮਾਰਚ 13 ਮਾਰਚ ਦੇ ਵਿੱਚ ਤੁਹਾਡਾ ਹੈਗਾ ਮਾਰਚ ਆਫ 13 ਦੇ ਵਿੱਚ ਪਿਆਰ ਕਰਨ ਵਾਲਾ ਸੁਭਾਅ ਤੁਹਾਡਾ ਕਾਈਂਡ ਐਸਥੈਟਿਕ ਵਿਦ ਗੁੱਡ ਟੈਂਪਰ ਗੁੱਸਾ ਆਉਂਦਾ ਸੀ ਹੁਣ ਘਟਾ ਦਿੱਤਾ ਠੀਕ ਹੈ ਅਨਰਿਅਲਿਸਟਿਕ ਬੇਵਜ੍ਹਾ ਦੀਆਂ ਜਿਹੜੀਆਂ ਚੀਜ਼ਾਂ ਨੇ ਲਾਈਫ ਦਾ ਪਾਰਟ ਨੇ ਬੇਵਜ੍ਹਾ ਜਿਵੇਂ ਬੇਟਾ ਰਾਤ ਲੇਟ ਆਇਆ ਤੇ ਤੁਸੀਂ ਨਹੀਂ ਸੁੱਤੇ ਹੈਗੇ ਰਾਤ ਨੂੰ ਉਹ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਚੁੱਕਿਆ ਪਰ ਤੁਸੀਂ ਹਜੇ ਵੀ ਉਹਦੇ ਵਾਲੀ ਜ਼ਿੰਦਗੀ ਜੀ ਰਹੇ ਹੋ ਹਾਂਜੀ ਸੈਂਟੀਮੈਂਟਲ ਕੋਈ ਵੀ ਚੀਜ਼ ਨੂੰ ਮਾਇੰਡ ਦੇ ਵਿੱਚ ਪਾਰਕ ਕਰ ਲੈਣਾ ਉਹ ਨਿਕਲਣੇ ਨਹੀਂ ਦੇਣਾ ਦੈਟਸ ਅ ਪ੍ਰੋਬਲਮੈਟਿਕ ਸਿਚੁਏਸ਼ਨ ਠੀਕ ਹੈ ਥੈਂਕ ਯੂ ਸੋ ਮਚ ਔਰ ਮਨਿੰਦਰ ਹਾਂਜੀ ਮਨਿੰਦਰ ਹਾਂਜੀ ਕਾਲ ਜੀ ਕੀ ਹਾਲ ਚਾਲ ਨੇ 905-600-3337 ਤੁਹਾਡੇ ਕਾਲਸ ਹੋਲਡ ਤੇ ਨੇ ਮਨਿੰਦਰ ਜਿਹੜਾ ਹੈਗਾ ਇਸ ਸਮੇਂ ਟੈਨੈਂਟ ਐਵਰੇਜ ਜਿਹੜਾ ਨਿਕਲਦਾ ਹੈਗਾ ਘਰ ਦੇ ਵਿੱਚੋਂ ਉਹ ਤੁਹਾਡੇ ਕੋਲੋਂ ਮੈਂ ਮਨਿੰਦਰ ਨੂੰ ਇੱਕ ਫਾਈਲ ਦਿੱਤੀ ਹੈ 9 ਮਹੀਨਿਆਂ ਤੋਂ ਕਿਰਾਏਦਾਰ 10 ਮਹੀਨੇ ਹੋ ਚੱਲੇ ਨੇ ਘਰ ਦੇ ਵਿੱਚ ਬੈਠੇ ਨੇ ਫ੍ਰੀ ਬੈਠੇ ਨੇ ਕਿਰਾਇਆ ਮਕਾਨ ਤੋੜ ਦਿੱਤਾ ਵਿੱਚ ਬਾਕਸਿਸ ਸਿੱਟੇ ਹੋਏ ਨੇ ਤੇ ਟ੍ਰਿਬਿਊਨਲ ਨੇ ਤੀਸਰੀ ਹੀਅਰਿੰਗ ਤੇ ਕਹਿ ਦਿੱਤਾ ਕਿ ਤੁਹਾਡਾ ਤਾਂ ਫਾਰਮ ਹੀ ਗਲਤ ਭਰਿਆ ਹੋਇਆ ਮਤਲਬ 2 ਹੀਅਰਿੰਗ ਪੋਸਟਪੋਨ ਕਰ ਦਿੱਤੀਆਂ ਅੱਗੇ ਅੱਗੇ ਜੇ ਪਰਸੋਂ ਤੱਕ ਰੈਂਟ ਨਾ ਦਿੱਤਾ ਦੇਖਿਓ ਤੁਹਾਡਾ ਕੀ ਕਰਾਂਗੇ ਨਥਿੰਗ ਹੈਪਨਸ ਰੈਕਡ ਪਿਆ ਹੈਗਾ ਟ੍ਰਿਬਿਊਨਲ ਮਜ਼ਾਕ ਬਣ ਚੁੱਕਿਆ ਦੇ ਡੋਂਟ ਗਿਵ ਡੈਮ ਟੂ ਐਨੀ ਵਨ ਦੇ ਡੂ ਕੇਅਰ ਕਿ ਟੈਨੈਂਟ ਸਾਡੀ ਕੰਪਲੇਂਟ ਨਾ ਪਾ ਦੇਵੇ ਸਾਡੀ ਨੌਕਰੀ ਨਾ ਚੱਲ ਜਾਵੇ ਕਿਉਂਕਿ ਟੈਨੈਂਟ ਇਜ਼ ਫਰੀ ਟੂ ਡੂ ਬਟ ਦਾ ਓਨਰ ਇਜ਼ ਡੂਇੰਗ ਐਵਰੀਥਿੰਗ ਸੋ ਮਨਿੰਦਰ ਪੱਡਾ ਜਿਹੜੇ ਕਿ ਟ੍ਰੈਫਿਕ ਟਿਕਟ ਤੇ ਲੈਂਡਲੋਰਡ ਟ੍ਰਾਂਸਪੋਰਟ ਚ ਸਪੈਸ਼ਲਾਈਜ਼ ਕਰਦਾ ਮਨਿੰਦਰ ਪਲੀਜ਼ ਗਿਵ ਲਿਟਲ ਬਿਟ ਐਗਜ਼ਾਮਪਲ ਕਿੱਥੇ ਲੋਕਾਂ ਨੂੰ ਪ੍ਰੋਬਲਮ ਆਉਂਦੀਆਂ ਨੇ
9: ਹਾਂਜੀ ਥੈਂਕ ਯੂ ਅਮਨ ਜੀ ਜਿਹੜਾ ਲੈਂਡਲੋਰਡ ਟੈਨੈਂਟ ਬੋਰਡ ਜਾਂ ਤੇ ਜਿਹੜੇ ਉਹਨਾਂ ਦੇ ਮੈਂਬਰਸ ਆ ਉਹ ਬਹੁਤ ਕੇਅਰਫੁਲੀ ਸਾਡੇ ਐਪਲੀਕੇਸ਼ਨ ਦੇਖਦੇ ਆ ਜੇ ਕੋਈ ਵੀ ਗਲਤੀ ਹੋਵੇ ਕੋਈ ਵੀ ਮਿਸਟੇਕ ਪੇਪਰ ਵਰਕ ਚ ਹੋਵੇ ਅਮਾਊਂਟ ਚ ਹੋਵੇ ਜਿੰਨਾ ਆਪਾਂ ਉਹ ਕੱਢਦੇ ਆ ਲੈਂਡਲੋਰਡ ਨੂੰ ਉਹ ਐਪਲੀਕੇਸ਼ਨ ਸੈੱਟ ਦਿੰਦੇ ਆ ਇਹ ਗਲਤ ਆ ਹਨਾ ਤੁਹਾਨੂੰ ਜਿਹੜੀ ਫੈਕਟਸ ਆ ਉਹ ਸਪੋਰਟ ਕਰਨਾ ਚਾਹੀਦਾ ਜੇ ਟੈਨੈਂਟ ਨਹੀਂ ਪੇ ਕਰਦੇ ਤੁਸੀਂ ਉਹਨਾਂ ਨੂੰ ਅਕਾਊਂਟੇਬਲ ਹੋਲਡ ਕਰੋ
0: ਜੀ ਔਰ ਟੈਨਟ ਔਰ ਲੈਂਡਲਰ ਬੋਰਡ ਦੇ ਵਾਸਤੇ ਤੁਸੀਂ ਕੰਟੈਕਟ ਕਰਨਾ ਹੈਗਾ 647-864-0797-647-864-0797 ਮਨਿੰਦਰ ਕੁਸ਼ਚਨ ਸੀਗਾ ਟ੍ਰੈਫਿਕ ਟਿਕਟ ਦੇ ਉੱਪਰ ਹਜੇ ਲੋਕਾਂ ਦੀ ਇੰਸ਼ੋਰੈਂਸ ਦੇ ਬੁਰੇ ਹਾਲ ਨੇ ਕੋਈ ਐਕਸੀਡੈਂਟ ਨਹੀਂ 20 ਸਾਲ ਤੋਂ ਕੋਈ ਕਲੇਮ ਨਹੀਂ ਪਰ ਇੰਸ਼ੋਰੈਂਸ ਵੱਧ ਕੇ ਆ ਰਹੀ ਹੈ ਅੱਗੇ ਇੰਸ਼ੋਰੈਂਸ ਘੱਟਦੀ ਹੁੰਦੀ ਸੀ ਜਿਵੇਂ ਹੁਣ ਬਿਲਡਰਾਂ ਦਾ ਹਾਲ ਹੋਇਆ ਨਾ ਬਿਲਡਰ ਮਿੰਨਤਾਂ ਕਰਦੇ ਨੇ ਘਰ ਲੈ ਲਓ ਅੱਗੇ ਬਿਲਡਰ ਇੱਦਾਂ ਹੀ ਮਿੰਨਤਾਂ ਕਰਦੇ ਸੀ ਪਿਛਲੇ 20 ਸਾਲ ਤੋਂ ਪਿਛਲੇ 5 ਸਾਲ ਤੋਂ ਬਿਲਡਰ ਉਲਟੇ ਮਿੰਨਤਾਂ ਕਰਾਉਣ ਲੱਗ ਗਏ ਸੀ ਹੁਣ ਇੰਸ਼ੋਰੈਂਸ ਕੰਪਨੀਆਂ ਦਾ ਉਹ ਹਾਲ ਹੈ ਇਸ ਵੇਲੇ ਅਗਰ ਟ੍ਰੈਫਿਕ ਟਿਕਟ ਮਿਲ ਗਈ ਤਾਂ ਮੈਂ ਕਈ ਲੋਕਾਂ ਨੂੰ ਸੁਣਿਆ ਕਿ ਇੰਸ਼ੋਰੈਂਸ ਹੀ ਨਹੀਂ ਦਿੰਦੇ ਹੈਗੇ ਟ੍ਰੈਫਿਕ ਟਿਕਟ ਤਾਂ ਮਿਲਣੀ ਹੋ ਜੇ ਸੜਕ ਤੇ ਚੱਲਣਾ ਸੋ ਮੇਰਾ ਕੁਐਸਚਨ ਹੈ ਤੁਹਾਨੂੰ ਕਿ ਟ੍ਰੈਫਿਕ ਟਿਕਟ 'ਚ ਕਿਸ ਤਰ੍ਹਾਂ ਹੈਲਪ ਹੁੰਦੀ ਹੈ
9: ਸੋ ਅਮਨ ਜੀ ਕੋਈ ਟਿਕਟਾਂ ਹੈਗੀਆਂ ਜਿਹੜੀਆਂ ਸੈੱਲ ਫੋਨ ਲਾ ਲਓ ਜਾਂ ਕੇਅਰਲੈਸ ਡਰਾਈਵਿੰਗ ਲਾ ਲਓ ਜਦੋਂ ਕੋਈ ਐਕਸੀਡੈਂਟ ਹੁੰਦਾ ਆ ਇੰਸ਼ੋਰੈਂਸ ਕੰਪਨੀ ਜਦੋਂ ਦੇਖਦੀਆਂ ਆ ਉਹ ਕਹਿੰਦੇ ਆ ਵੀ ਅਸੀਂ ਤੁਹਾਨੂੰ ਇੰਸ਼ੋਰੈਂਸ ਨਹੀਂ ਦੇਣੀ ਉਹ ਥੋੜੇ ਜਿਹੇ ਸੀਰੀਅਸ ਅਫੈਂਸ ਉਹ ਮੰਨਦੇ ਆ ਤੇ ਟ੍ਰੈਫਿਕ ਟਿਕਟ ਤੇ ਕੋਈ ਇੰਡੀਕੇਸ਼ਨ ਨਹੀਂ ਲਿਖੀ ਹੁੰਦੀ ਕਿੰਨੇ ਪੁਆਇੰਟ ਆ ਉਹ ਤੁਹਾਨੂੰ ਕੋਈ ਲਾਇਸੈਂਸ ਪ੍ਰੋਫੈਸ਼ਨਲ ਨਾਲ ਗੱਲ ਕਰਨੀ ਚਾਹੀਦੀ ਆ ਕੋਈ ਵੀ ਟਿਕਟ ਪੇ ਕਰਨ ਤੋਂ ਪਹਿਲਾਂ ਇਹਦੇ ਇੰਸ਼ੋਰੈਂਸ ਇੰਪਲੀਕੇਸ਼ਨਸ ਬਹੁਤ ਸੀਰੀਅਸ ਹੋ ਸਕਦੇ ਆ ਕਦੇ ਕਦੇ
0: ਔਰ ਇੱਕ ਵਾਰ ਫਿਰ ਤੋਂ ਟ੍ਰੈਫਿਕ ਟਿਕਟ ਜਾਂ ਤੁਸੀਂ ਕ੍ਰਿਮੀਨਲ ਚਾਰਜ ਹੋ ਗਏ ਹੋ ਡਰਿੰਕ ਐਂਡ ਡਰਾਈਵ ਦੇ ਵਿੱਚ ਮਨਿੰਦਰ ਸਿੰਘ ਪੱਡਾ ਪੀਲ ਟ੍ਰੈਫਿਕ ਡਿਫੈਂਸ ਕੰਪਨੀ ਹੈ ਅਤੇ ਕੈਨੇਡੀਅਨ ਬੋਰਨ ਨੇ ਪੰਜਾਬੀ ਅੱਛੀ ਬੋਲਦੇ ਨੇ ਅੰਗਰੇਜ਼ੀ ਵਿੱਚ ਅਤੇ ਆਪਣੇ ਲਾਅ ਦੇ ਵਿੱਚ ਸਪੈਸ਼ਲਾਈਜ਼ ਕਰਦੇ ਨੇ ਅਤੇ ਆਪਣੇ ਆਪ ਤੁਹਾਡੀ ਟ੍ਰੈਫਿਕ ਟਿਕਟ ਜਾਂ ਤੁਹਾਡਾ ਕੋਈ ਵੀ ਇਸ਼ੂ ਹੈ ਉਸ ਨੂੰ ਰਿਜ਼ੋਲਵ ਕਰ ਸਕਦੇ ਨੇ ਟ੍ਰੈਫਿਕ ਟਿਕਟ ਜਾਂ ਲੈਂਡ ਲੋਡ ਟੈਨ ਬੋਰਡ 6478640797 ਦੇ ਉੱਤੇ ਤੁਹਾਡਾ ਕੰਮ ਜਿਹੜਾ ਪ੍ਰੋਪਰ ਪ੍ਰੋਫੈਸ਼ਨਲ ਵੇ ਨਾਲ ਕਰਦੇ ਨੇ 6478640797 ਮਨਿੰਦਰ ਥੈਂਕ ਯੂ ਸੋ ਮਚ ਵੀਕਐਂਡ ਦੀ ਮੁਬਾਰਕਬਾਦ ਬਹੁਤ ਬਹੁਤ
9: ਥੈਂਕ
0: ਯੂ ਸੋ ਮਚ ਔਰ ਸਟੂਡੀਓ ਨੰਬਰ 905-673-3333 ਹੈਲੋ ਜੀ ਹੈਲੋ
10: ਹਾਂਜੀ ਜੀ 2 ਅਗਸਤ ਜੀ
0: ਤੇ ਪਾਸਵਰਡ ਕੀ ਹੈ ਸਾਡਾ
10: ਤਵਾ ਕਿਚਨ
0: ਔਰ ਚਲੋ ਇਹ ਲਾ ਦਿੰਦੇ ਆਪਾਂ ਸੋ ਅਗਸਤ 2nd ਤੁਹਾਡਾ ਨਾਮ ਕੀ ਹੈ
10: ਨੁਜ਼ਰਤ
0: ਅਗਸਤ 2nd ਵਿੱਚ ਇਹ ਕਹਿੰਦਾ ਹੈਗਾ ਅਗਸਤ 2nd ਹੌਸਲਾ ਬਹੁਤ ਹੈ ਤੁਹਾਡੇ ਅੰਦਰ ਯਾਨੀ ਕਿ ਅੰਦਰੋਂ ਸਟਰੋਂਗ ਹੈ ਕਿਉਂ ਪ੍ਰਾਊਡ ਜੋ ਕੰਮ ਕੀਤਾ ਹੁਣ ਤੱਕ ਉਹਤੇ ਮਾਣ ਮਹਿਸੂਸ ਕਰਦੇ ਹੋ ਸੈਲਫ ਸੈਟਿਸਫੈਕਸ਼ਨ ਦੇ ਨੇੜੇ ਤੇੜੇ ਰਹਿੰਦੇ ਹੋ ਠੀਕ ਹੈ ਪਰ ਉਲਟਾ ਪਾਸਾ ਹੈ ਕਿ ਵਿਲ ਪਾਵਰ ਡੈਡ ਕਰ ਦਿੱਤੀ ਹੈ ਬਿਲਕੁਲ ਡੈਡ ਗੱਡੀ ਜਿਵੇਂ ਗਰਾਜ ਚ ਪਾਰਕ ਨਹੀਂ ਖੜੀ ਰਹਿੰਦੀ ਉਹਦਾ ਮਾਡਲ ਚੇਂਜ ਹੋਈ ਜਾਂਦਾ ਲਾਈਫ ਨੇ ਤਾਂ ਬਣਾ ਦਿੱਤਾ ਪਰਪਸ ਆਫ ਲਾਈਫ ਮੱਧਮ ਕਰ ਦਿੱਤੇ ਕੋਈ ਕੋਈ ਖਾਸ ਹੈ ਨਹੀਂ ਗੀ ਹਿਲਜੁਲ ਨਹੀਂ ਹੈਗੀ ਥੈਂਕ ਯੂ ਔਰ 6478913 ਹੈਲੋ
11: ਹਾਂਜੀ ਸਲਾਮ ਸਿੰਘ
0: ਹਾਂਜੀ
11: ਅਪ੍ਰੈਲ 20 1959
0: ਉਹ ਬੱਲੇ ਬੱਲੇ ਮਾਡਲ ਵੀ ਦੱਸਦਾ ਸੀ ਨਾਲ ਅਪ੍ਰੈਲ 29th ਠੀਕ ਹੈ ਅਪ੍ਰੈਲ 29th ਦੇ ਵਿੱਚ ਕੀ ਹੈਗਾ ਨਾਮ ਕੀ ਤੁਹਾਡਾ
11: ਸਤਨਾਮ ਸਿੰਘ
0: ਪਾਸਵਰਡ
11: ਤਵਾ ਕਿਚਨ
0: ਚਲੋ ਤੁਸੀਂ ਇਹੀ ਕਰ ਦੋ ਤਵਾ ਕਿਚਨ ਨੇ ਕਰ ਦੋ ਵੈਸੇ ਨਜ਼ਾਰਾ ਰੱਖਿਆ ਹੋਇਆ ਅਪ੍ਰੈਲ 29 ਚ ਸਤਨਾਮ ਸਿੰਘ ਕਹਿੰਦਾ ਪੇਸ਼ੈਂਸ ਹੈ ਸੁਭਾਅ ਦੇ ਵਿੱਚ ਕਾਹਲ ਨਹੀਂ ਹੈ ਜਿਹੜੀ ਚੀਜ਼ ਹੋ ਗਈ ਉਹਨੂੰ ਹੈਂਡਲ ਕਰਨ ਲਈ ਟਾਈਮ ਲਗਾ ਦਿੰਦੇ ਹੋ ਇਮੋਸ਼ਨਲ ਬਹੁਤ ਜ਼ਿਆਦਾ ਹੈਗੇ ਹੋ ਨੌਲੇਜ ਲੈਣ ਦੀ ਪੂਰੀ ਕੋਸ਼ਿਸ਼ ਕਰਦੇ ਹੋ ਕਿਤੇ ਨਾ ਕਿਤੇ ਲੈਕ ਕਰ ਜਾਂਦੀ ਹੈ ਲੋਇਲ ਬਹੁਤ ਹੈਗੇ ਹੋ ਲੈਣ ਦੇਣ ਦੇ ਮਾਮਲੇ 'ਚ ਸਾਫ਼ ਸੁਥਰੇ ਹੈਗੇ ਹੋ ਨਾਰਾਜ਼ਗੀਆਂ ਅਤੇ ਕੰਪਲੇਂਟਸ ਨੂੰ ਬਹੁਤ ਲੰਬਾ ਟਾਈਮ ਮਾਇੰਡ 'ਚ ਪਾਰਕ ਕਰਕੇ ਰੱਖਦੇ ਹੋ ਲੈਟ ਗੋ ਨਹੀਂ ਹੋਣ ਦਿੰਦੇ ਠੀਕ ਹੈ ਅਤੇ ਨੈਕਸਟ ਕਾਲ ਸਤਿ ਸ਼੍ਰੀ ਅਕਾਲ ਹੈਲੋ ਹੈਲੋ ਹਾਂਜੀ
12: 5 9 1
0: ਇਹ ਕੀ ਹੁੰਦਾ 5 9 1 ਨਾ ਕੋਈ ਸਤਿ ਸ਼੍ਰੀ ਅਕਾਲ ਨਾ ਹੈਲੋ ਨਾ ਆਪਣਾ ਨਾਂ 5 9 1 ਕੀ ਹੁੰਦਾ ਸਤਿ ਸ਼੍ਰੀ ਅਕਾਲ ਜੀ 9 49 ਪੰਜ ਕੌਣ ਆ ਤੇ 9 ਕੌਣ ਆ ਮੰਥ ਕੌਣ ਆ ਇਹਦੇ ਵਿੱਚੋਂ ਤਰੀਕ ਕਿਹੜੀ ਆ
12: ਪੰਜਵਾਂ ਮਹੀਨਾ 9 ਤਰੀਕ
0: ਪੰਜਵਾਂ ਮਹੀਨਾ ਕਿਹੜਾ ਹੁੰਦਾ ਮਈ ਤੁਸੀਂ 60 ਸਾਲ ਤੋਂ ਜਨਮ ਦਿਨ ਮਨਾ ਰਹੇ ਹੋ ਤੇ ਤੁਹਾਨੂੰ ਇਹ ਨਹੀਂ ਪਤਾ ਵੀ ਮਈ 9 ਕਹਿਣਾ ਮੈਂ
12: ਅੱਛਾ ਮਈ 9 ਕਹਿਣਾ
0: ਹਾਂ ਠੀਕ ਹੈ ਤੁਸੀਂ ਲਪੇਟ ਕੇ ਗੁੱਛਾ ਮੇਰੇ ਤੇ ਸਿੱਟਦਾ ਵੀ ਆਪਣੇ ਕੋਲ ਜਾਈ ਜਾ ਮਈ 9th ਦੇ ਵਿੱਚ ਜਿਹੜਾ ਸਮਾਂ ਲੋਕਾਂ ਤੇ ਬਹੁਤ ਵੇਸਟ ਕਰਦੇ ਹੋ ਆਪਣਾ ਟਾਈਮ ਬਹੁਤ ਵੇਸਟ ਕਰਦੇ ਹੋ ਲੋਕਾਂ ਤੇ ਇਸ ਲਈ ਜਿਹੜੇ ਤੁਹਾਡੇ ਵਰਡਸ ਨੇ ਉਹਨਾਂ ਦੀ ਵੈਲਿਊ ਨਹੀਂ ਬਣਦੀ ਦੂਜਿਆਂ ਦੀ ਲਾਈਫ ਦੇ ਵਿੱਚ ਲੋਕਾਂ ਤੇ ਸਮਾਂ ਘਟਾ ਦਿਓ ਆਪਣਾ ਬਾਕੀ ਤੁਸੀਂ ਅੱਛੇ ਇਨਸਾਨ ਹੋ ਬਹੁਤ ਠੀਕ ਹੈ ਦੂਸਰਿਆਂ ਨੇ ਕੀ ਕੀਤਾ ਕੀ ਨਹੀਂ ਕੀਤਾ ਜਿਵੇਂ ਬਹੁਤ ਸਾਰੇ ਲੋਕ ਐਨਰਜੀ ਵੇਸਟ ਕਰਦੇ ਨੇ ਕਿ ਭਗਵੰਤ ਮਾਨ ਨੇ ਕੀ ਕੀਤਾ ਜਦੋਂ ਕਿ ਇਹਨਾਂ ਨੇ ਉਹਨਾਂ ਨੂੰ ਵੋਟ ਵੀ ਨਹੀਂ ਪਾਉਣੀ ਹੈਗੀ ਠੀਕ ਹੈ ਨਾ ਹਰਿਆਣੇ 'ਚ ਸੈਣੀ ਕੀ ਕਰ ਰਹੇ ਇਹਨਾਂ ਨੇ ਵੋਟ ਨਹੀਂ ਪਾਉਣੀ ਪਰ ਸੈਣੀ 'ਤੇ ਟਾਈਮ ਵੇਸਟ ਕਰ ਰਹੇ ਨੇ ਵੇਸਟੇਜ ਆਫ ਟਾਈਮ ਤੁਹਾਡੀ ਲਾਈਫ ਤੁਹਾਡੇ ਵਾਸਤੇ ਮਿਲੀ ਆ ਤੁਸੀਂ ਬਿਹਤਰ ਕੀ ਕਰਨਾ ਤੁਸੀਂ ਟਾਈਮ ਇਨਵੈਸਟ ਕਰੋ ਸਟੂਡੈਂਟ ਨੰਬਰ 905-673-3333 ਬਾਬਾ ਬੁਕਤੋਰਾ ਦੇ ਵਿੱਚ ਤੁਹਾਡੀ ਸਾਡੀ ਗੱਲਬਾਤ ਚੱਲ ਰਹੀ ਰੇਡੀਓ ਆਵਾਜ਼ ਨੂੰ AM 530 'ਤੇ ਸੁਣ ਰਹੇ ਹੋ ਇੱਕ ਵਾਰ ਫਿਰ ਤੋਂ ਛੋਟੀ ਜਿਹੀ ਮੈਂ ਗੱਲ ਕਰਨ ਲੱਗਿਆ ਇੱਕ ਵਾਰ ਫਿਰ ਮੈਂ ਮਾਈਕ 'ਤੇ ਲੈਣਾ ਚਾਹੁੰਦਾ 30 ਸੈਕਿੰਡ ਵਾਸਤੇ ਤੁਹਾਨੂੰ ਸੋ ਮੈਨੂੰ ਇੱਕ ਵਾਰ ਦੱਸੋ ਕਿ ਤੁਸੀਂ ਤਾਂ ਮੈਨੂੰ ਬਿਲਡਿੰਗ ਵਾਲਾ ਜਿਹੜਾ ਦੱਸਿਆ ਸੀ ਬਿਲਡਿੰਗ ਦਾ ਕੀ ਹੈਗਾ ਕੋਡ
5: BCIN ਲਾਇਸੈਂਸ
0: BCIN ਲਾਇਸੈਂਸ ਆ ਇਸ ਲਾਇਸੈਂਸ ਦੇ ਨਾਲ ਜਿਹੜਾ ਹੈਗਾ ਕੋਈ ਵੀ ਬੰਦਾ ਕੀ ਕਰ ਸਕਦਾ ਹੁੰਦਾ ਕਿਆ ਕਰ ਸਕਦਾ ਉਸਮੇ
5: ਉਸਮੇ ਬਿਲਡਿੰਗ ਕੋਡ ਦੋ ਆਪਸ਼ਨ ਰਹਿਤੇ ਹੈ ਉਸਕੇ ਅੰਦਰ
0: ਹਾਂ
5: ਇੱਕ ਤੋਂ ਰਹਿਤਾ ਹੈ ਕਿ ਉਸਕੋ ਜਨਰਲ ਲੀਗਲ ਔਰ ਸਮਾਲ ਬਿਲਡਿੰਗ ਕੋਡ ਕਾ ਲਾਇਸੈਂਸ ਦੇਣਾ ਪੜੇਗਾ ਹੀ ਕੈਨ ਬਿਲਡ ਅਪ ਟੂ 6 ਸਟੋਰੀਜ਼ ਠੀਕ ਹੈ 6 ਸਟੋਰੀਜ਼ ਕੇ ਲਈ ਸਮਾਲ ਬਿਲਡਿੰਗ ਕੋਡ ਹੈ ਮੋਰ ਦੈਨ 6 ਸਟੋਰੀਜ਼ ਇਜ਼ ਅ ਲਾਰਜ ਬਿਲਡਿੰਗ ਕੋਡ ਸੋ ਇਫ ਸਮਬਡੀ ਵਾਂਟਸ ਟੂ ਬਿਲਡ 6 ਅੰਡਰ ਦੈਨ 6 ਸਟੋਰੀ
0: ਬੇਸ ਕੋਡ ਸੋ ਵਗੈਰਾ ਬਣਾ ਸਕਦਾ ਹਾਂ ਕੀ
5: ਹਾਂਜੀ
0: ਸੋ ਉਹ ਤਾਂ ਅੱਛੇ ਪੈਸੇ ਬਣਾਤੇ ਹੈ
5: 1500 ਪਰ ਡਰਾਇੰਗ 2000 ਪਰ ਡਰਾਇੰਗ
0: ਹਾਂ 2000 ਪਰ ਡਰਾਇੰਗ ਜੇ 10 ਡਰਾਇੰਗ ਵੀ ਮਹੀਨੇ ਦੀ ਆ ਗਿਆ ਤਾਂ ਲੋਕ 10-10-15-15,000 ਦਾ ਵੀ ਕੰਮ ਕਰਦੇ ਆ
5: ਰਾਈਟ
0: ਦੂਸਰਾ ਤੁਸੀਂ ਦੱਸ ਦਿਓ ਬੈਂਕਾਂ 'ਚ ਜੇ ਜਾਣਾ ਤਾਂ ਕਿਹੜਾ ਕੋਰਸ ਕਰਨਾ ਪੈਂਦਾ
5: ਇਫ ਯੂ ਕੈਨ ਸੀ ਐਸ ਸੀ ਬੋਥ
0: ਠੀਕ ਹੈ
5: ਆਈਦਰ ਇਫਿਕ ਔਰ ਆਈਦਰ ਸੀ ਐਸ ਸੀ
0: ਸੋ ਉਹਦੇ ਵਿੱਚ ਵੀ ਤੁਸੀਂ ਹੈਲਪ ਕਰਾਉਂਦੇ
5: ਹੋ ਯਾ ਫਾਈਨੈਂਸ਼ੀਅਲ ਐਡਵਾਈਜ਼ਰ
0: ਠੀਕ ਹੈ ਇਹਨਾਂ ਦੋਨਾਂ ਦੇ ਵਿੱਚ ਇਹ ਹੈਲਪ ਕਰਾਉਂਦੇ ਨੇ ਸਕਸੈਸ ਰੇਟ ਟੌਪ ਹੈਗਾ ਇਹਨਾਂ ਦਾ ਤੇ ਤੁਸੀਂ ਲਾਇਸੈਂਸ ਜਿਨ੍ਹਾਂ ਨੇ ਲੈਣਾ ਰੀਅਲ ਸਟੇਟ ਮੌਰਗੇਜ ਬੈਂਕਿੰਗ ਬਿਲਡਿੰਗ ਕੋਡ
5: ਦਿਸ ਇਜ਼ ਰੀਬੋ ਐਸ ਵੈਲ
0: ਰੀਬੋ ਕਾਰਾਂ ਦੇ ਇੰਸ਼ੋਰੈਂਸ
5: ਐਲ ਐਲ ਕਿਊ ਪੀ
0: LLQP life insurance ਇਹ ਸਾਰਿਆਂ ਵਾਸਤੇ ਤੁਸੀਂ ਕਾਲ ਕਰਨੀ ਹੈ 416-518-3200 ਦੇ ਉੱਤੇ ਤੁਸੀਂ ਟੈਕਸਟ ਮੈਸੇਜ ਲਿਖ ਦਿਓ ਲਾਇਸੈਂਸ ਜਾਂ ਤੁਸੀਂ ਆਪਣਾ ਨਾਂ ਲਿਖ ਦਿਓ ਤੁਹਾਨੂੰ ਅਸੀਂ 416-518-3200 ਤੋਂ ਕਾਲ ਕਰਾਂਗੇ 416-518-3200 ਲਾਈਨ ਖਾਲੀ ਆ ਬਾਬਾ ਬਖਤੌਰ ਦੇ ਵਿੱਚ ਦੋ ਜਲਦੀ ਤੋਂ ਪਹਿਲਾਂ ਕਾਲ ਕਰ ਲਓਗੇ ਡੇਟ ਆਫ ਬਰਥ ਨਾਮ ਅਤੇ ਪਾਸਵਰਡ ਨਜ਼ਾਰਾ ਅਤੇ ਬਾਕੀ ਅਸੀਂ ਤੁਹਾਨੂੰ ਦੱਸਾਂਗੇ 905-673-3337 ਜੇ ਲਾਈਨ ਨਹੀਂ ਮਿਲ ਰਹੀ ਸੀ ਹੁਣ ਦੋ ਲਾਈਨਸ ਖਾਲੀ ਨੇ ਮੇਰੇ ਨਾਲ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ 647-325-9900 6473259100 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ
13: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ
14: ਰੁਪਿੰਦਰ ਗਰੇਵਾਲ ਲਾ ਆਫਿਸ ਰੀਅਲ ਇਸਟੇਟ ਟ੍ਰਾਂਜੈਕਸ਼ਨ ਵਿਲ ਬਣਾਉਣ ਲਈ ਫੈਮਿਲੀ ਲਾ ਜਾਂ ਫਿਰ ਪਾਵਰ ਆਫ ਅਟਾਰਨੀ ਆਲ ਸਰਵਿਸਿਜ਼ ਅੰਡਰ ਵਨ ਰੂਫ ਕਮਿਊਨਿਟੀ ਦਾ ਜਾਣਿਆ ਪਹਿਚਾਣਿਆ ਨਾਮ ਰੁਪਿੰਦਰ ਗਰੇਵਾਲ ਬੈਰਿਸਟਰ ਸੋਲਿਸਟਰ ਐਂਡ ਨੋਟਰੀ ਪਬਲਿਕ ਲੋਕੇਟਿਡ ਐਟ ਚਿੰਕਿਊਜ਼ੀ ਐਂਡ ਬਵੇਟ ਫਾਰ ਆਲ ਸਰਵਿਸਿਜ਼ ਕਾਲ 905-497-1211 905-497-1211
15: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ ਕਨਫਿਊਜ਼ ਹੋ ਜਾਂਦੇ ਹੋ ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ ਫਾਇਰ ਸਟੇਸ਼ਨ 5 ਸਟਾਰ ਹੋਟਲਸ ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ ਇਹਨਾਂ ਦਾ ਰੇਟ ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8484-0184-01
16: ਪੁੰਚ ਲੰਬੇ ਦਾਰਾ ਸਿੰਘ ਜੀ ਨੇ ਆਪਣੇ ਜੀਵਨ ਕਾਲ ਮੇ ਕਰੀਬ 500 ਮੈਚ ਖੇਲੇ ਉਸਮੇ ਸੇ ਏਕ ਭੀ ਮੈਚ ਨਹੀਂ ਹਾਰੇ
17: इसी तरह तवा किचन का दारा सिंह पराठा भी हार नहीं मानता चैंपियन इन पराठा मार्केट
18: जो कि मिल रहा है 2410 एट तवा किचन 30 रैम्बलर ड्राइव ब्रैम्पटन कोस्ट टू कैनेडी एंड स्टील्स 905-451-2600
16: छह फुट दो इंच लंबे दारा सिंह जी ने अपने जीवन काल में करीब 500 मैच खेले उसमें से एक भी मैच नहीं हारे
17: इसी तरह तवा किचन का दारा सिंह पराठा भी हार नहीं मानता चैंपियन इन पराठा मार्केट
18: जो कि मिल रहा है 2410 एट तवा किचन 30 रैम्बलर ड्राइव ब्रैम्पटन कोस्ट टू कैनेडी एंड स्टील्स 905-451-2600 905-451-2600
19: ਭੈਣ ਜੀ ਤੀਜਾ ਵਿਆਹ ਹੈ ਕੈਨੇਡਾ ਦੇ ਵਿੱਚ ਨਾ ਹੀ ਇੰਡੀਆ ਵਰਗਾ ਟੇਸਟ ਨਾ ਹੀ ਇੰਡੀਆ ਵਰਗੀ ਕੁਆਂਟਿਟੀ ਛੋਟੀਆਂ ਛੋਟੀਆਂ ਪਲੇਟਾਂ ਫੜਾ ਦਿੰਦੇ ਨੇ ਜਦੋਂ ਦੂਜੀ ਵਾਰੀ ਖਾਣਾ ਲੈਣ ਜਾਓ ਤੇ ਬਫੇ ਖਤਮ ਹੋ ਜਾਂਦਾ ਹੈ
20: ਮੈਨੂੰ ਪਤਾ ਹੈ ਕਿਉਂ ਮੈਂ ਨਾ ਤਵਾ ਕਿਚਨ ਦੀ ਕੇਟਰਿੰਗ ਖਾਧੀ ਸੀ ਸੱਚੀ ਕਹਾਂ ਤਾਂ ਫੂਡ ਇੰਨਾ ਟੇਸਟੀ ਅਨਲਿਮਿਟਿਡ ਫੂਡ ਇੰਨਾ ਫੂਡ ਕਿ ਮੈਂ ਖਾਂਦੇ ਖਾਂਦੇ ਥੱਕ ਗਈ ਪਰ ਫੂਡ ਨਹੀਂ ਮੁੱਕਿਆ
15: ਤਵਾ ਕਿਚਨ 50 ਸਨੀਵੇਲ ਗੇਟ ਬ੍ਰੈਂਪਟਨ ਮਾਊਂਟਨੈਸ਼ ਐਂਡ ਬਵੇਰ ਦਾ ਇੰਟਰਸੈਕਸ਼ਨ ਜਾਂ ਵਿਜ਼ਿਟ ਕਰੋ www.tawakitchen.ca 905-790-1699 905-790-1699
21: पापा सुनते क्यों नहीं चॉकलेट लेनी है
22: अजी सुनते हो कहाँ गुम हो
23: अरे महेश अभी तक ऑफिस नहीं आए पता नहीं मीटिंग थी हेलो
24: जब मैं रेडियो आवाज सुनता हूँ तब तो मैं अपने आप की भी नहीं सुनता बम्प टू बम्प ट्रैफिक एंड बम्प टू बम्प कॉल्स ऐसा ही होता है जब आप सुनते हैं हर सुबह 9 टू 10 मंडे टू फ्राइडे एंड सैटरडे 11 टू 1 रेडियो आवाज
25: ओ यार बिजनेस का माड़ा हाल होया पे इतनी तरकीबा लगा चुका पर फिर भी कोई गल नहीं बन रही
26: निर्बल बाबे ने क्या से कृपा हो जाओगी नींबू मिर्चा टंगो पर कृपा तो हो ही नहीं
27: ऑनलाइन भी मार्केटिंग करके देख ली पर कोई रिजल्ट ही नहीं आया
28: एदा मतलब तुसी रेडियो आवाज ट्राई नहीं कीता
29: रेडियो आवाज रोजाना सवेरे 9 to 10 तक एवरी सैटरडे 10 to 1 तक प्राइम टाइम ते वधेरे जानकारी लई तुसी कॉल कर सकदे हो 416-518-3200
1: You are listening to your favorite radio show, Radio Awaz, The Voice, Zindabad, Zindabad. For advertising, please call 416-518-3200.

ਕੋਲ ਸ਼ੁਕਰ ਕਰਨ ਲਈ ਜਿਹੜਾ ਹੈਗਾ ਬਿਰਤੀ, ਬਿਰਤੀ ਹੁੰਦੀ ਹੈ ਤੁਹਾਡੀ ਐਨਰਜੀ ਜਿਹੜੀ ਇੱਕ ਐਂਟੀਨੇ ਨਾਲ ਜੁੜ ਜਾਣੀ, ਯਾਨੀ ਕਿ ਤੁਹਾਡੇ ਲਾਈਫ ਦਾ ਪੋਜ਼ਿਟਿਵਿਟੀ ਦੇ ਨਾਲ ਜੁੜ ਜਾਣਾ। ਅਸੀਂ ਪੋਜ਼ਿਟਿਵਿਟੀ ਦੇ ਬੱਚੇ ਹਾਂ। ਅਸੀਂ ਉਸ ਸਮੇਂ ਜਦੋਂ ਦਰੱਖਤਾਂ ਦੇ ਛਿੱਲੜ ਖਾ ਕੇ ਜਿਉਂਦੇ ਸੀ, ਜਦੋਂ ਅਸੀਂ ਪੱਤੇ ਖਾਂਦੇ ਸੀ, ਸਾਨੂੰ ਕੁਛ ਨਹੀਂ ਪਤਾ ਸੀ, ਮਨੁੱਖਤਾ ਬਾਰੇ ਨਹੀਂ ਪਤਾ ਸੀ। ਮਨੁੱਖਤਾ ਸਭ ਤੋਂ ਵੱਡਾ ਧਰਮ ਹੈ। ਅਸੀਂ ਧਰਮ ਬਣਾਏ ਨੇ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਅਤੇ ਸਾਡੀ ਲੜਾਈਆਂ ਨੇ ਫਿਰ ਇਹ ਧਰਮ ਦੇ ਬਦਲੇ ਦੇ ਵਿੱਚ, ਵੀ ਉਹ ਹਿੰਦੂ ਆ ਅਤੇ ਉਹਦੇ ਨਾਲ ਮੇਰੀ ਲੜਾਈ, ਆ ਮੁਸਲਮਾਨ ਆ ਇੰਨਾ ਮੇਰੀ ਲੜਾਈ। ਐਕਚੁਅਲ ਧਰਮ ਜਿਹੜਾ ਹੈਗਾ ਸਾਡੀ ਮਨੁੱਖਤਾ ਹੈ, ਹਿਊਮੈਨਿਟੀ। ਹਿਊਮੈਨਿਟੀ ਹੈ ਕਿ ਮਾਨਸ ਕੀ ਏਕ ਜਾਤ ਸਭੇ ਪਹਿਚਾਨਬੋ, ਇਨਸਾਨ। ਅਤੇ ਇਨਸਾਨ ਇਨਸਾਨ ਦੇ ਲਈ ਪਰਮਾਤਮਾ ਵੀ ਬਣ ਸਕਦਾ ਹੈ ਅਤੇ ਸ਼ੈਤਾਨ ਵੀ ਬਣ ਸਕਦਾ ਹੈ। ਡਿਪੈਂਡ ਔਨ ਯੂ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਪੋਜ਼ਿਟਿਵਿਟੀ ਕੀ ਹੈ ਕਿ ਕੋਈ ਵੀ ਚੀਜ਼ ਹੋ ਜਾਣੀ ਕਿ ਇਹ ਵਕਤ ਵੀ ਗੁਜ਼ਰ ਜਾਏਗਾ। ਕਰੋਨਾ ਵਾਇਰਸ ਬੜਾ ਖਤਰਨਾਕ ਸਮਾਂ ਸੀਗਾ, ਜਦੋਂ ਕਿਸੇ ਨੂੰ ਨਹੀਂ ਪਤਾ ਸੀ ਕਿ ਮੈਂ ਜਿਉਣਾ ਕਿ ਮੈਂ ਮਰ ਜਾਣਾ। ਕੋਈ ਵੀ ਆਦਮੀ ਦਰਵਾਜ਼ਾ ਖੋਲ੍ਹਣ ਲੱਗੇ ਸੋਚਦਾ ਸੀ ਕਿ ਵਾਇਰਸ ਜਿਹੜਾ ਦਰਵਾਜ਼ੇ ਤੋਂ ਅੰਦਰ ਆਉਂਦਾ, ਵੈਂਟੀਲੇਸ਼ਨ ਤੋਂ ਹਵਾ ਤੋਂ ਅੰਦਰ ਆਉਂਦਾ ਹੈਗਾ, ਇਹ ਕਿਸੇ ਦੇ ਸਾਹਮਣੇ ਖੜ੍ਹ ਕੇ ਬੋਲਣ ਨਾ ਆਉਂਦਾ ਕਿ ਨਹੀਂ। ਬੜਾ ਵੱਡਾ ਵਹਿਮ ਰੱਖਿਆ ਗਿਆ ਸੀ ਇਹਦੇ ਵਿੱਚ। ਪਰ ਜਿਨ੍ਹਾਂ ਨੂੰ ਹੋਇਆ ਉਹਨਾਂ ਨੂੰ ਪਤਾ, ਜਿਹੜੇ ਬਚ ਗਏ ਉਹਨਾਂ ਲਈ ਉਹ ਵੀ ਵਹਿਮ ਸੀ ਕਿ ਕਰੋਨਾ ਵਾਇਰਸ ਸੀਗਾ। ਹੁਣ ਅੱਜ ਦੀ ਡੇਟ ਦੇ ਵਿੱਚ ਅਗਰ ਕਰੋਨਾ ਵਾਇਰਸ ਨੂੰ ਯਾਦ ਕੀਤਾ ਜਾਵੇ, ਉਦੋਂ ਲੋਕ ਕਹਿੰਦੇ ਸੀ ਕਿ ਮੈਂ ਬਚ ਜਾਵਾਂ ਖਾਧੀ ਖੜੀ ਪੈਸਿਆਂ ਦੀ। ਲੋਕ ਪੈਸੇ ਬਾਹਰ ਰੱਖ ਕੇ ਛੱਡ ਦਿੰਦੇ ਸੀ, ਹੱਥ ਨਹੀਂ ਲਗਾਉਂਦੇ ਸੀ। ਇੱਕ ਬੰਦਾ ਦੂਜੇ ਨੂੰ ਪੇਮੈਂਟ ਕਰਦਾ ਸੀ, ਉਹ ਪੇਮੈਂਟ ਨਹੀਂ ਚੈੱਕ ਕਰਦਾ ਸੀ ਕਿ ਕਿਤੇ ਵਾਇਰਸ ਨਾ ਜਾਵੇ, ਪੇਮੈਂਟ ਛੱਡ ਦਿੰਦਾ ਸੀ। ਪੈਸੇ ਦੀ ਵੈਲਿਊ ਜ਼ੀਰੋ ਹੋ ਗਈ ਸੀ। ਜ਼ਿੰਦਗੀ ਬਹੁਤ ਵੱਡੀ ਇੱਕ ਨਿਆਮਤ ਹੈ ਪਰਮਾਤਮਾ ਨੇ ਜੋ ਤੁਹਾਨੂੰ ਬਖਸ਼ੀ ਹੈ, ਇਸ ਦਾ ਸ਼ੁਕਰ ਕਰੋ। ਮੈਨੂੰ ਹਮੇਸ਼ਾ ਯਾਦ ਆ ਜਾਂਦਾ ਕਿ ਇੱਕ ਫਿਲਮ ਆਈ ਸੀ ਅਵਤਾਰ, ਮੈਂ ਅਕਸਰ ਉਹਦਾ ਜ਼ਿਕਰ ਕਰ ਦਿੰਦਾ ਅਗਰ ਪੋਜ਼ਿਟਿਵ ਰਹਿਣਾ ਜ਼ਿੰਦਗੀ 'ਚ। ਅਵਤਾਰ 'ਚ ਕੀ ਸੀਗਾ ਕਿ ਇੱਕ ਮਕੈਨਿਕ ਸੀਗਾ ਰਾਜੇਸ਼ ਖੰਨਾ, ਗੁਲਸ਼ਨ ਗਰੋਵਰ ਅਤੇ ਕਈ ਲੋਕਾਂ ਦੇ ਬੱਚੇ ਸੀ, ਤਿੰਨ ਚਾਰ ਜਣੇ ਦਿਖਾਏ ਸੀ। ਇੱਕ ਵੱਡੀ ਫੈਮਿਲੀ ਸੀ, ਜੁਆਇੰਟ ਫੈਮਿਲੀ ਸੀ। ਬੱਚੇ ਪੜ੍ਹ ਗਏ, ਬੱਚਿਆਂ ਨੂੰ ਪਿਓ ਦਾ ਵਰਕਸ਼ਾਪ ਵਾਲਾ ਕੰਮ ਪਸੰਦ ਨਹੀਂ ਸੀ। ਇੱਕ ਬੱਚੇ ਦੀ ਲਵ ਮੈਰਿਜ ਇੱਕ ਅਮੀਰ ਘਰ 'ਚ ਹੋ ਜਾਂਦੀ, ਇਕੱਲੀ ਕੁੜੀ ਹੁੰਦੀ ਆ, ਉਹ ਉੱਥੇ ਨਿਕਲ ਜਾਂਦਾ। ਅਤੇ ਇੱਕ ਬੱਚਾ ਜਿਹੜਾ ਹੈਗਾ ਉਹਨੂੰ ਆਪਣੇ ਪਿਓ ਦਾ ਕੰਮ ਨਹੀਂ ਪਸੰਦ, ਉਹ ਜੋਬ 'ਚ ਲੈ ਕੇ ਆਪਣੀ ਵਾਈਫ ਨੂੰ, ਇਹ ਸਾਰੇ ਅਲੱਗ ਹੋ ਜਾਂਦੇ ਨੇ ਆਪਣੇ ਫਾਦਰ ਤੋਂ। ਪਰੇਸ਼ਾਨੀਆਂ 'ਚ ਘਿਰਿਆ ਹੋਇਆ ਜਿਹੜਾ ਅਵਤਾਰ ਆ, ਉਹਨੇ ਆਪਣੇ ਪੈਸੇ ਖਰਚ ਕੇ ਇਹਨਾਂ ਦੇ ਵਿਆਹ ਕੀਤੇ, ਸਭ ਕੁਛ ਕੀਤਾ। ਉਹਦੇ ਕੋਲ ਇੱਕ ਮਕੈਨਿਕ ਕੰਮ ਕਰਦਾ ਸੀ ਜੋ ਗੋਵਿੰਦਾ ਸੀਗਾ, ਉਹਦਾ ਮੂੰਹ ਬੋਲਿਆ ਬੱਚਾ ਬਣਿਆ ਹੋਇਆ ਸੀ, ਉਹਨੇ ਤੋਂ ਕੰਮ ਸਿੱਖਿਆ ਸੀ, ਉਸਤਾਦ ਸੀ ਅਵਤਾਰ ਉਹਦਾ। ਹੁੰਦਾ ਕੀ ਹੈ ਫਿਲਮ ਦੇ ਵਿੱਚ ਕਿ ਉੱਥੇ ਇੱਕ ਗਾਣਾ ਕਿ ਉੱਪਰ ਵਾਲੇ ਤੇਰਾ ਜਵਾਬ ਨਹੀਂ, ਕਬ ਦੇ ਕਿਆ ਦੇ ਹਿਸਾਬ ਨਹੀਂ, ਤੇਰੀ ਮਿਹਰਬਾਨੀ ਹੋਗਾ। ਕੋਈ ਵੀ ਜਵਾਬ ਨਹੀਂ ਹੈ, ਤੇਰੀ ਮਿਹਰਬਾਨੀ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਇਹ ਪਰਮੇਸ਼ਵਰ ਤੂੰ ਮੈਨੂੰ ਦਿਲ ਵਿੱਚ ਕਹਿੰਦਾ ਕਿ ਕੁਛ ਲੋਕ ਹੈ ਜੂਤੋਂ ਕੋ ਤਰਸਤੇ, ਕੁਛ ਲੋਕੋਂ ਕੇ ਪਾਓ ਨਹੀਂ ਹੋਤੇ, ਮੇਰਾ ਇਨਮੇ ਸੇ ਕੋਈ ਵੀ ਹਿਸਾਬ ਨਹੀਂ। ਯਾਨੀ ਕਿ ਮੇਰੇ ਪੈਰ ਵੀ ਹੈਗੇ ਨੇ, ਬੂਟ ਵੀ ਹੈਗੇ ਨੇ, ਮੈਂ ਦੋਨਾਂ ਲਈ ਸ਼ੁਕਰ ਗੁਜ਼ਾਰ ਹਾਂ। ਉੱਪਰ ਵਾਲੇ ਤੇਰਾ ਜਵਾਬ ਨਹੀਂ, ਕਿਆ ਦੇ ਕਬ ਦੇ ਕਹਾਂ ਦੇ, ਕੋਈ ਹਿਸਾਬ ਨਹੀਂ, ਤੇਰੀ ਮਿਹਰਬਾਨੀਆਂ ਦਾ ਕੋਈ ਅੰਤ ਨਹੀਂ ਹੈ। ਜ਼ਿੰਦਗੀ ਇਸ ਤਰ੍ਹਾਂ ਗੁਜ਼ਰਦੀ ਹੈ, ਔਰ ਹਮੇਸ਼ਾ ਸ਼ੁਕਰ ਕਰਦੇ ਹੋਏ, ਸ਼ੁਕਰ ਕਰਦੇ ਹੋਏ, ਸ਼ੁਕਰ ਕਰਦੇ ਹੋਏ ਤੁਸੀਂ ਅੱਗੇ ਚੱਲ ਸਕਦੇ।

0: ਔਰ ਮੇਰਾ ਨੈਕਸਟ ਕਾਲਰ ਹੁਣ ਤੁਸੀਂ ਸਤਿ ਸ਼੍ਰੀ ਅਕਾਲ ਜੀ ਹੈਲੋ ਹੈਲੋ
1: ਹਾਂਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ
1: ਜੀ ਮੇਰੀ ਜਨਮ ਤਰੀਕ ਹੈ 10 ਦਸੰਬਰ
0: ਬੀਬੀ ਕੀ ਪੁੱਛ ਕੇ ਕਰਨਾ ਆਪਾਂ ਨੇ ਰੱਬ ਦਾ ਨਾਂ ਲਓ ਦਸੰਬਰ 9
1: ਰੱਬ ਦਾ ਨਾਂ ਤਾਂ ਲਈਦਾ ਪਹਿਲਾਂ ਰੱਬ ਦਾ ਨਾਂ ਲਈਦਾ ਫਿਰ ਹੀ
0: ਦਸੰਬਰ 9
1: ਕੰਮ ਸ਼ੁਰੂ ਹਾਂਜੀ
0: ਦਸੰਬਰ 9 ਦਸੰਬਰ 10 ਤੁਸੀਂ ਕੁਛ ਚੀਜ਼ਾਂ ਨੇ ਜਿਹਨਾਂ ਨੂੰ ਜ਼ਿੰਦਗੀ 'ਚ ਚੇਂਜ ਨਹੀਂ ਕਰ ਪਾਏ ਮਤਲਬ ਉਹਨੂੰ ਪਕਾ ਲਿਆ ਵੀ ਉਹ ਮੇਰੀਆਂ ਹੀ ਨੇ ਬਸ ਉਹਨਾਂ ਨੂੰ ਉਹਨਾਂ ਦਾ ਖਿਹੜਾ ਛੱਡ ਦਿਓ ਬਸ ਉਹ ਆਦਤ ਬਣ ਗਈ ਆ ਆਦਤ ਆਪਾਂ ਬਣਾਈ ਹੁੰਦੀ ਆ ਠੀਕ ਹੈ ਸਮਝ ਲਓ ਮੇਰੀ ਗੱਲ ਉਹਨਾਂ 'ਤੇ ਗੌਰ ਕਰੋ ਕੰਮ ਕਰੋ ਅਤੇ ਮੇਰਾ ਨੈਕਸਟ ਕਾਲਰ ਹੈਲੋ ਜੀ ਸਤਿ ਸ਼੍ਰੀ ਅਕਾਲ ਜਲਦੀ ਬੋਲੋ ਜੀ ਸਤਿ ਸ਼੍ਰੀ ਅਕਾਲ ਗੁੱਡ ਮੋਰਨਿੰਗ ਹਾਂਜੀ ਹੈਲੋ 8713 ਲਾਸਟ ਨੰਬਰ ਹੈ ਹੈਲੋ
2: ਹੈਲੋ ਸਤਿ ਸ਼੍ਰੀ ਅਕਾਲ ਸਰ ਜੀ
0: ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਰ
2: ਹਾਂਜੀ ਆਪਣਾ 2 ਅਪ੍ਰੈਲ 1970 ਸਰ ਜੀ
0: ਅਪ੍ਰੈਲ 2
2: ਹਾਂਜੀ ਹਾਂਜੀ
0: ਨਾਂ ਕੀ ਤੁਹਾਡਾ
2: ਮੇਰਾ ਨਾਂ ਸਰ ਜੀ ਸੁਰਿੰਦਰ ਹੈ ਜੀ
0: ਤੇ ਪਾਸਵਰਡ ਕੀ ਹੈ ਸਾਡਾ
2: ਪਾਸਵਰਡ ਚੜ੍ਹਦੀ ਕਲਾ ਜੀ
0: ਅੱਛਾ ਚੜ੍ਹਦੀ ਕਲਾ ਸੀ ਇਹ ਵੀ ਬਹੁਤ ਵਧੀਆ ਹੈਗਾ ਅਪ੍ਰੈਲ 2 ਹੈ ਨਾ
2: ਹਾਂਜੀ ਹਾਂਜੀ
0: ਓਕੇ ਸਬਰ ਬਹੁਤ ਹੈ ਤੇ ਗਿਆਨ ਬਹੁਤ ਹੈ ਗਿਆਨ ਵਰਤਣਾ ਕਿੱਥੇ ਉਹ ਨਹੀਂ ਪਤਾ
2: ਠੀਕ ਹੈ ਸਹੀ ਹੈ ਜੀ
0: ਸਹੀ ਹੈ ਨਾ
2: ਹਾਂਜੀ ਹਾਂਜੀ
0: ਬਹੁਤ ਵਾਰ ਜਦੋਂ ਵੀ ਲਾਲਚ ਕੀਤਾ ਉਦੋਂ ਪ੍ਰੋਬਲਮ ਆਈ ਹਮੇਸ਼ਾ
2: ਸਹੀ ਗੱਲ ਹੈ ਜੀ
0: ਤੇ ਕੁਛ ਗੱਲਾਂ ਨੇ ਜਿਹਨਾਂ ਨੂੰ ਲੰਬਾ ਲਮਕਾ ਲੈਂਦੇ ਹੋ ਖਤਮ ਕਰਦੇ ਕੋ ਨਿਬੇੜ ਦੀ ਹੁੰਦਾ ਹਿਸਾਬ ਕਿਤਾਬ ਜੀ ਲੋਕਾਂ ਨਾਲ
2: ਠੀਕ ਹੈ ਜੀ
0: ਠੀਕ ਹੈ
2: ਠੀਕ ਹੈ
0: ਚੰਗਾ ਥੈਂਕ ਯੂ ਤੇ ਸ਼ੇਰਜੰਗ ਸਿੰਘ ਰਾਣਾ ਰਾਣਾ ਸਾਹਿਬ ਤੁਸੀਂ ਆਉਣੇ ਹੋ ਜੀ ਪਲੀਜ਼
3: ਥੈਂਕ ਯੂ ਸੋ ਮਚ ਅਮਨ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਆਪਾਂ ਹਮੇਸ਼ਾ RDSP ਦੀ ਸਤਿ ਸ਼੍ਰੀ ਅਕਾਲ RDSP ਦੀ ਗੱਲ ਕਰਦੇ ਹਾਂ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ ਜਿਹਦੇ ਅੰਡਰ ਫੈਡਰਲ ਗਵਰਨਮੈਂਟ ਵੱਲੋਂ$90,000 ਤੱਕ ਦੀ ਗ੍ਰਾਂਟ ਦਿੱਤੀ ਜਾ ਰਹੀ ਉਹਨਾਂ ਸਭ ਲੋਕਾਂ ਨੂੰ ਜਿਹੜੇ ਫਿਜੀਕਲੀ ਜਾਂ ਮੈਂਟਲੀ ਡਿਸੇਬਲ ਹੈ ਪਰ ਉਮਰ ਜਿਹੜੀ ਹੈ 49 ਸਾਲ ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ ਤਾਂ ਹੀ ਆਪਾਂ ਇਸ ਪਲਾਨ ਦਾ ਬੈਨੀਫਿਟ ਲੈ ਸਕਦੇ ਹਾਂ ਗ੍ਰਾਂਟਸ ਲੈ ਸਕਦੇ ਹੈਗੇ ਆ ਸੈਕਿੰਡਲੀ ਜਿਹੜੇ ਵੀ ਆਪਣੇ ਲਿਸਨਰ ਜਿਹਨਾਂ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਸੋ ਜਿਹੜੀ ਪਿਛਲੇ 10 ਸਾਲ ਦੀ ਜਿਹੜੀ ਆਪਾਂ ਗ੍ਰਾਂਟ ਕੋਈ ਮਿਸ ਕੀਤੀ ਹੈਗੀ ਹੈ ਉਹ ਵੀ ਆਪਾਂ ਰਿਕਵਰ ਕਰ ਸਕਦੇ ਹਾਂ ਅਗਰ ਸਾਡਾ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਪਿਛਲੇ ਸਾਲਾਂ ਦਾ ਇਸ਼ੂ ਹੋਇਆ ਕਿਉਂਕਿ ਕਾਫੀ ਪਰਿਵਾਰ ਹੈ ਜਿਹਨਾਂ ਨੇ ਅਕਾਊਂਟ ਓਪਨ ਨਹੀਂ ਸੀ ਕੀਤਾ ਈਵਨ ਜਿਹੜੇ ਬੱਚੇ ਜਿਹਨਾਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈ ਪੇਰੈਂਟਸ ਕੋਲ ਅਗਰ ਬੱਚੇ 18 ਸਾਲ ਤੋਂ ਛੋਟੇ ਨੇ ਤੇ ਅਪ ਟੂ $284 ਪੇਰੈਂਟਸ ਨੂੰ ਐਕਸਟਰਾ ਮਿਲਣੇ ਹੈਗੇ ਨੇ ਐਂਡ ਜਿਹੜੇ ਬੱਚੇ 18 ਸਾਲ ਤੋਂ ਅਬਾਵ ਹੈਗੇ ਨੇ ਉਹਨਾਂ ਨੂੰ ਅਪ ਟੂ $200 ਜਿਹੜਾ ਹਰ ਮਹੀਨੇ ਗਵਰਨਮੈਂਟ ਵੱਲੋਂ ਐਕਸਟਰਾ ਜਿਹੜਾ ਦਿੱਤਾ ਜਾ ਰਿਹਾ ਜੋ ਕਿ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਸ਼ੁਰੂ ਹੋਇਆ ਸੀ ਤੋ ਆਲਮੋਸਟ ਸਾਲ ਹੋਣ ਲੱਗਾ ਸੋ ਅਗਰ ਆਪਾਂ ਉਹ ਵੀ ਅਪਲਾਈ ਨਹੀਂ ਕੀਤਾ ਤੇ ਪੂਰੇ ਸਾਲ ਦੇ $2400 ਤੱਕ ਜਿਹੜਾ ਹੈਗਾ ਤੁਹਾਨੂੰ ਇਕੱਠਾ ਮਿਲ ਜੂਗਾ ਉਸ ਤੋਂ ਬਾਅਦ ਹਰ ਮਹੀਨੇ $200 ਅਕਾਊਂਟ 'ਚ ਆਉਣਾ ਸ਼ੁਰੂ ਹੋ ਜਾਏਗਾ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਅਗਰ ਤੁਹਾਡੇ ਮਾਈਂਡ 'ਚ ਕੋਈ ਵੀ ਸਵਾਲ ਹੋਵੇ 416-910-9000 416-910-9000 ਵੈਬਸਾਈਟ ਹੈ punjabinsurance.ca ਤੇ ਲਾਸਟ ਵਿੱਚ ਭਾਜੀ ਮੈਂ ਇਹੀ ਕਹਾਂਗਾ ਵੀ ਕਾਫੀ ਆਪਣੇ ਪਰਿਵਾਰ ਹੈਗੇ ਨੇ ਜਿਨ੍ਹਾਂ ਦੇ ਬੱਚੇ ਸਪੈਸ਼ਲ ਨੀਡ ਵਾਲੇ ਹੈਗੇ ਨੇ ਐਂਡ ਕਈ ਏਦਾਂ ਦੀਆਂ ਥੈਰੇਪੀਜ਼ ਹੈਗੀਆਂ ਨੇ ਜਿਹੜੀਆਂ ਹੈਲਥ ਕਾਰਡ ਦੇ ਵਿੱਚ ਕਵਰ ਨਹੀਂ ਕੀਤੀਆਂ ਜਾਂਦੀਆਂ ਸੋ ਜਿਹੜੇ ਪੇਰੈਂਟਸ ਹੈਗੇ ਨੇ ਉਹ ਕੰਸਰਨ ਹੈਗੇ ਨੇ ਵੀ ਕੱਲ੍ਹ ਨੂੰ ਫਿਊਚਰ ਦੇ ਵਿੱਚ ਜਿਹੜਾ ਹੈਗਾ ਉਹਨਾਂ ਬੱਚਿਆਂ ਦੀ ਟੇਕ ਕੇਅਰ ਕੌਣ ਕਰੇਗਾ ਅੱਜ ਤਾਂ ਪੇਰੈਂਟਸ ਲਾਈਵ ਹੈਗੇ ਨੇ ਸੋ ਇਹੀ ਕਾਰਨ ਹੈ ਗਵਰਨਮੈਂਟ ਤਾਂ ਹੈਲਪ ਕਰਨਾ ਚਾਹੁੰਦੀ ਹੈ ਤਾਂ ਕਿ ਕੱਲ੍ਹ ਨੂੰ ਉਹਨਾਂ ਬੱਚਿਆਂ ਨੂੰ ਕਿਸੇ 'ਤੇ ਫਾਈਨੈਂਸ਼ਲੀ ਡਿਪੈਂਡੈਂਟ ਨਾ ਹੋਣਾ ਪਵੇ ਸੋ ਅਗਰ ਤੁਹਾਡੀ ਵੀ ਇੱਦਾਂ ਦੀ ਕੋਈ ਕੰਡੀਸ਼ਨ ਹੈ ਫਿਜ਼ੀਕਲੀ ਜਾਂ ਮੈਂਟਲੀ ਆਪਾਂ ਡਿਸੇਬਲ ਹਾਂ 49 ਸਾਲ ਦੀ ਉਮਰ ਤੋਂ ਏਜ ਘੱਟ ਹੈ ਤੇ ਆਪਾਂ ਇਸ ਗ੍ਰਾਂਟ ਲਈ ਜਿਹੜਾ ਹੈਗਾ ਐਲੀਜੀਬਲ ਹੈਗੇ ਆ ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਤੇ ਵੈਬਸਾਈਟ ਹੈ punjabinsurance.ca ਥੈਂਕ ਯੂ ਸੋ ਮਚ ਭਾਜੀ
0: ਥੈਂਕ ਯੂ ਸੋ ਮਚ
4: ਹੈਲੋ ਬ੍ਰੋ ਕਿੱਥੇ ਆ ਤੂੰ
5: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ ਸੋਚ ਰਿਹਾ ਸੀ ਟਿਮ ਹੋਟਲਸ 'ਚ ਬੈਠ ਜਾਈਏ
4: ਓ ਯਾਰ ਇਹ ਤਾਂ 올ਡ ਸਕੂਲ ਹੋ ਗਿਆ ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ ਪ੍ਰਾਈਵੇਟ ਬੂਥਸ ਨੇ ਫੁੱਲ ਪ੍ਰਾਈਵੇਸੀ ਮਿਲਦੀ ਹੈ ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ
5: ਓਹੋ ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ
4: ਨਜ਼ਾਰਾ ਰੈਸਟੋਰੈਂਟ 30 ਰੈਂਬਲਰ ਡਰਾਈਵ ਬ੍ਰੈਂਪਟਨ ਮੇਜਰ ਇੰਟਰਸੈਕਸ਼ਨ ਸਟੀਲਸ ਐਂਡ ਕੈਨੇਡੀ ਹੁਣੇ ਕਾਲ ਕਰੋ 905-451-2600 905-451-2600 2600।

0: Aldi Poncho, 30 Rambler Drive, Brampton. Major intersection, Steels and Kennedy, 90545-12600.
1: यार आजकल इकोनॉमी बहुत टफ चल रही है, ट्रकिंग इंडस्ट्री स्लो है, बिल्डर क्लोजिंग्स रुक रहे ने, ते कई बिजनेसेस लॉस विच जा रहे ने, जिथे सेविंग्स तक खत्म होने लग जाती हैं। पर कनाडा विच फाइनेंशियल स्ट्रेस दे लई लीगल ऑप्शंस अवेलेबल ने थ्रू द इनसॉल्वेंसी प्रोसेस। तुहानू डेट नू प्रॉपरली असैस करन, मैनेज करन ते सिचुएशन अकॉर्डिंग रिलीफ ऑप्शन समझाण विच हेल्प करदे ने। इस प्रोसेस नाल तुसी अपनी फाइनेंशियल सिचुएशन नू कंट्रोल विच लिया सकदे हो ते अगला सही स्टेप प्लान कर सकदे हो। ज्यादा इन्फॉर्मेशन लई अज ही कॉल करो 416-518-3200
2: और इकोनमी दे विच अगर तुसी कंपेटिटिव नहीं हो गए हो, थोड़े उत्ते कर्जा हैगा, इस कर्जे नूं अगर इनकम कट ऑफ नहीं कर रही हैगी तो इहदे लई इक कानून बनया, लॉ बनया जिहनूं इनसॉल्वेंसी एक्ट कहिंदे। इनसॉल्वेंसी एक्ट की है कि इंडिया दे विच चेक बाउंस हो जाणा पुलिस वल्लों अरैसट कर लिया जांदा, पर कैनेडा च चेक बाउंस होण ते क्यों अरैसट नहीं कीता जांदा? बिकॉज देयर इज़ अ एक्ट, कानून है BIA ਦੇ ਅੰਡਰ ਇਹ ਐਕਟ ਆਉਂਦਾ ਹੈਗਾ, ਜਿਹਦੇ ਵਿੱਚ ਇਸ ਕਾਨੂੰਨ ਦੇ ਵਿੱਚ ਵਕੀਲ ਨਹੀਂ, ਸਪੈਸ਼ਲ ਕਿਸਮ ਦੇ ਵਕੀਲ ਅਤੇ ਟਰੱਸਟੀਜ਼ ਜਿਹੜੇ ਨੇ ਜੋ ਉਹ ਤੁਹਾਨੂੰ ਰਿਲੀਫ ਦਵਾਉਂਦੇ ਹੈ ਨਾ। ਸੋ ਤੁਸੀਂ ਜੋ ਹੈ ਕੋਈ ਵੀ ਕਰਜ਼ੇ ਥੱਲੇ ਹੋ, ਤੁਹਾਡੀ ਕੋਈ ਕਾਰਪੋਰੇਸ਼ਨ ਹੈ, ਤੁਹਾਡੀ ਕੋਈ ਕੰਪਨੀ ਹੈ, ਗਲਤ ਰਸਤੇ 'ਤੇ ਨਹੀਂ ਜਾਣਾ ਕਿ ਹੋਰ ਲੋਨ ਅਪਲਾਈ ਕਰ ਦੇਣੇ ਨੇ, ਤੁਸੀਂ ਅਗਰ ਇੱਕ ਡੈਕਲੋਰੇਸ਼ਨ ਫਾਈਲ ਕਰ ਦਿੰਦੇ ਹੋ ਜਿਹਦੇ ਵਿੱਚ ਤੁਸੀਂ ਕਹਿ ਦਿੰਦੇ ਹੋ ਕਿ ਆਈ ਐਮ ਇਨਸੋਲਵੈਂਟ। ਸਪੋਜ਼ ਡਾਇਮੰਡ ਐਂਡ ਡੈਮੰਡ ਕੰਪਨੀ ਲੋਇਰ ਆ, ਉਹਨੇ ਤੁਹਾਨੂੰ ਨੋਟਿਸ ਭੇਜ ਦਿੱਤਾ ਕਿ RBC ਦੇ ਬੇਸਿਸ 'ਤੇ ਮੈਂ ਪ੍ਰੋਸੀਡ ਕਰ ਰਿਹਾ। RBC ਤੁਹਾਡੇ ਘਰੇ ਨਹੀਂ ਆ ਸਕਦਾ ਇਨਸੋਲਵੈਂਸੀ ਐਕਟ ਕਰਕੇ, ਉਹਦੇ 'ਤੇ ਉਹਨਾਂ ਦੇ ਡੈਬਟ ਕਲੈਕਟਰਸ ਦੇ ਉੱਤੇ ਕ੍ਰਿਮੀਨਲ ਚਾਰਜ ਲੱਗ ਜਾਣਗੇ। ਹੁਣ ਕਈ ਵਾਰੀ ਤੁਸੀਂ ਝੰਡੇ ਲੈ ਕੇ ਲੋਕਾਂ ਦੇ ਘਰਾਂ ਦੇ ਬਾਹਰ ਖੜ੍ਹ ਜਾਂਦੇ ਹੋ, ਇਹ ਤਾਂ ਉਹਨੂੰ ਕੰਪਲੇਂਟ ਨਹੀਂ ਫਾਈਲ ਕਰਨੀ ਆ ਰਹੀ ਬੰਦੇ ਨੂੰ। ਅਗਰ ਉਹਨੂੰ ਫਾਈਲ ਕਰਨੀ ਆਉਂਦੀ ਹੋਵੇ ਤਾਂ ਪੁਲਿਸ ਵਾਲਾ ਮਨਾ ਨਹੀਂ ਕਰ ਸਕਦਾ ਕਿ ਮੈਂ ਇਹਨੂੰ ਅਰੈਸਟ ਨਹੀਂ ਕਰੂੰਗਾ, ਕਿਉਂਕਿ ਕੰਪਲੇਂਟ ਤੁਸੀਂ ਫਾਈਲ ਕਰਨ ਲੱਗਿਆ ਗਲਤੀ ਕਰਦੇ ਹੋ ਤਾਂ ਪੁਲਿਸ ਨੂੰ ਐਕਸਕਿਊਜ਼ ਦੇ ਦਿੰਦੇ ਹੋ। ਹੁਣ ਪੁਲਿਸ ਵਾਲੇ ਬਹੁਤ ਸੁਣਦੇ ਪਏ ਨੇ ਮੈਨੂੰ, ਮੈਨੂੰ ਬਹੁਤ ਸਾਰੇ ਪੁਲਿਸ ਵਾਲੇ ਸੁਣਦੇ ਨੇ। ਮੈਜੋਰਟੀ ਲੋਕ ਤੁਸੀਂ ਕਈ ਵੀ ਘਰੇ ਕਰਦੇ ਹੋ, ਉਹ ਘਰੇ ਜੀ ਕਿਰਾਏਦਾਰ ਆ, ਉਹਨੇ ਸਮਾਨ ਤੋੜਤਾ, ਉਹ ਕ੍ਰਿਮੀਨੋਲੋਜੀ 'ਚ ਨਹੀਂ, ਉਹ ਆਪਣਾ ਖਹਿੜਾ ਚੜਾ ਲੈਂਦੇ, ਉਹ ਕਹਿੰਦੇ ਐਂ ਕਰੋ ਤੁਸੀਂ ਜੀ ਜਾ ਕੇ ਲੈਂਡਲੋਡ ਟੈਨੈਂਟ ਬੋਰਡ 'ਚ ਕਲੇਮ ਕਰ ਦਿਓ। ਬਟ ਜਦ ਤੁਸੀਂ ਕਲੇਮ ਕਰੋਗੇ ਕਿ ਕ੍ਰਿਮੀਨੋਲੋਜੀ ਦੇ ਅੰਡਰ ਆ, ਵਾਈ ਯੂ ਆਰ ਸੁਜੈਸਟਿੰਗ ਮੀ ਟੂ ਗੋ ਟੂ ਦਾ ਲੈਂਡਲੋਡ ਟੈਨੈਂਟ ਬੋਰਡ, ਹੀ ਇਜ਼ ਨੋਟ ਮਾਈ ਟੈਨੈਂਟ ਐਨੀ ਮੋਰ, ਹੀ ਲੈਫਟ ਮਾਈ ਪ੍ਰੋਪਰਟੀ, ਤਾਂ ਪੁਲਿਸ ਵਾਲਾ ਇਹ ਨਹੀਂ ਕਹਿ ਸਕਦਾ ਕਿ ਤੇਰੀ ਤੋੜੀ ਹੋਈ ਚੀਜ਼ ਹੁਣ ਤੂੰ ਕ੍ਰਿਮੀਨੋਲੋਜੀ ਦੇ ਅੰਡਰ ਨਹੀਂ ਲੈ ਸਕਦਾ। ਕ੍ਰਿਮੀਨੋਲੋਜੀ ਹੈ, ਕ੍ਰਿਮੀਨੋਲੋਜੀ ਕੀ ਹੈ? ਮੈਂ ਕਿਸੇ ਦੀ ਕਾਰ ਲਈ ਰੈਂਟਲ, ਮੈਂ ਉਹਦੀਆਂ ਟਾਕੀਆਂ ਭੰਨਤੀਆਂ, ਭੰਨ ਕੇ ਜਾ ਕੇ ਮੈਂ ਉੱਥੇ ਖੜੀ ਕਰਿਆ ਆ, ਦਿਸ ਇਜ਼ ਅੰਡਰ ਕ੍ਰਿਮੀਨੋਲੋਜੀ। ਮੈਂ ਕ੍ਰਾਈਮ ਕੀਤਾ ਹੈਗਾ, ਪਰਪਸਲੀ ਉਹਦੀਆਂ ਟਾਕੀਆਂ ਤੋੜੀਆਂ ਨੇ। ਐਕਸੀਡੈਂਟ ਹੁੰਦਾ ਮੈਂ ਰੋਡ 'ਤੇ ਰਿਪੋਰਟ ਕਰ ਦਿੰਦਾ, ਪਰ ਮੈਂ ਤੋੜ ਕੇ ਟਾਕੀਆਂ ਜਾਣ ਬੁੱਝ ਕੇ ਗਿਆ, ਇਟਸ ਕਾਲਡ ਕ੍ਰਾਈਮ। ਇਸੇ ਤਰ੍ਹਾਂ ਇਨਸੋਲਵੈਂਸੀ ਐਕਟ ਹੈ, ਕਾਨੂੰਨ ਹੈ, ਇਹਨੂੰ ਸਮਝੋ। ਅਗਰ ਤੁਸੀਂ ਕੋਈ ਵੀ ਬੰਦਾ ਇਸ ਸਮੇਂ ਸੁਣ ਰਿਹਾ, ਕੋਈ ਵਪਾਰ ਹੈ ਤੁਹਾਡਾ, ਤੁਸੀਂ ਉਹਨੂੰ ਆਪਣੇ ਤੋਂ ਜੁਦਾ ਕਰਨਾ ਚਾਹੁੰਦੇ ਹੋ, ਪਰ ਹੁਣ ਤੁਸੀਂ ਲਿਆ ਲੈ ਕੇ ਪੈਸੇ ਪਾ ਪਾ ਕੇ ਥੱਕ ਗਏ ਹੋ, ਯੂ ਹੈਵ ਟੂ ਰੀਸਟਾਰਟ ਅਗੇਨ। GM ਕ੍ਰਾਈਸਲਰ ਇਹ ਰੀਸਟਾਰਟ ਹੋਈਆਂ ਕੰਪਨੀਆਂ ਨੇ, ਇੱਕ ਵਾਰੀ ਇਹ ਵੀ ਇਨਸੋਲਵੈਂਸੀ ਐਕਟ ਦੇ ਅੰਡਰ ਗਈਆਂ ਨੇ ਬੇਲ ਆਊਟ ਪਲਾਨ ਦੇ ਵਿੱਚ, ਅਤੇ ਤੁਸੀਂ ਕਿਉਂ ਨਹੀਂ ਖੜ੍ਹੇ ਹੋ ਸਕਦੇ ਅਗਰ ਇਹ ਖੜ੍ਹੇ ਹੋ ਸਕਦੇ ਹੋ? ਅਤੇ ਤੁਸੀਂ 416-518-3200 ਨਾ ਚਾਹੁੰਦੇ ਕਲੋਜ਼ਿੰਗ ਨਹੀਂ ਕਰਾਉਣੀ ਬਿਲਡਰ ਦੀ, ਅਡੇ ਬਿਲਡਰ ਨੂੰ ਪਲੈਨ ਆਊਟ ਮਿਲ ਰਹੇ ਨੇ, ਕਾਹਦੇ ਲਈ ਮਿਲ ਰਹੇ ਨੇ? ਜਿਹਨਾਂ ਲੋਕਾਂ ਨੇ ਜਿਹੜਾ ਹੈਗਾ ਕਲੋਜ਼ ਨਹੀਂ ਕਰਾਏ ਅਤੇ ਉਹ ਵਿਕੇ ਨਹੀਂ ਗਏ, ਅਨਸੋਲਡ ਕਹਿਤਾ ਉਹਨੂੰ, ਹੁਣ ਉਹ ਕਾਰਨੀ ਕੋਲ ਚਲੇ ਗਏ ਕਿ ਬੇਲ ਆਊਟ ਦੇ ਦਿਉ। ਇਹ ਉਹ ਪ੍ਰੋਪਰਟੀਜ਼ ਨੇ ਜਿਹਨਾਂ ਲੋਕਾਂ ਨੇ ਹੱਥ ਖੜ੍ਹੇ ਕਰਤੇ ਅਸੀਂ ਨਹੀਂ ਕਲੋਜ਼ ਕਰਾਉਣੀਆਂ। ਤੁਸੀਂ ਡਰਦੇ ਮਾਰੇ ਇਸ ਸਮੇਂ ਦੇ ਵਿੱਚ ਅਗਰ ਆਪਣੇ ਬੱਚਿਆਂ ਅਤੇ ਜਿਹੜੇ ਪੈਸੇ ਨੇ ਉਹਨੂੰ ਚੱਕ ਚੱਕ ਕੇ ਕਲੋਜ਼ਿੰਗਸ 'ਚ ਪਾ ਰਹੇ ਹੋ, ਤੁਸੀਂ ਯਾਦ ਰੱਖਿਓ ਤੁਹਾਡੇ ਬੱਚਿਆਂ ਨੇ ਤੁਹਾਨੂੰ ਇਹ ਗੱਲ ਹੀ ਭੁੱਲਣਾ ਨਹੀਂ ਹੈ ਕਦੇ। ਤੁਸੀਂ ਕਾਨੂੰਨ ਦੇ ਰਾਹੀਂ ਦੇਖੋ, ਅਸੀਂ ਪਹਿਲਾਂ ਛਾਣਪੱਤੀ ਕੀਤੀ, ਛਾਣਪੱਤੀ ਹੁੰਦੀ ਆ ਇੱਕ ਗਲਤ ਡਿਸੀਜ਼ਨ ਲੈ ਕੇ ਇਮੋਸ਼ਨਲੀ 5-5-6-6 ਮੈਂ ਯਾਦ ਹੈ ਤੁਹਾਨੂੰ ਕਹਿੰਦਾ ਹੁੰਦਾ ਸੀ ਕਿ ਲੇਡੀ ਦੀ ਇੰਟਰਵਿਊ ਮੈਂ ਕੀਤੀ, ਉਹ ਇੰਟਰਵਿਊ ਦੇ ਵਿੱਚ ਲੇਡੀ ਨੂੰ ਮੈਂ ਹਾਇਰ ਕੀਤਾ ਨਿਊ ਦਿੱਲੀ ਤੋਂ ਸੀ। ਮੈਂ ਕਿਹਾ ਤੈਨੂੰ ਮੈਂ ਕਿਉਂ ਹਾਇਰ ਕਰਾਂ? ਕਹਿੰਦੀ ਮੈਂ ਪ੍ਰੋਪਰਟੀ ਮੈਨੇਜਮੈਂਟ 'ਚ ਕੰਮ ਕਰ ਚੁੱਕੀ ਹਾਂ, ਰੀਅਲ ਸਟੇਟ ਬ੍ਰੋਕਰੇਜ ਮੈਨੇਜ ਕਰ ਸਕਦੀ ਹਾਂ, ਬਹੁਤ ਵਧੀਆ। ਤੁਹਾਨੂੰ ਮੈਂ ਕਿਹਾ ਵੀ ਤੇਰੇ ਕੋਲ ਅਗਰ ਮੈਂ $200,000 ਅੱਜ ਦੀ ਡੇਟ 'ਚ ਦਵਾਂ, ਸ਼ੀ ਵਾਜ਼ ਔਨ ਵਰਕ ਪਰਮਿਟ, ਨਵੀਂ ਉਤਰੀ ਸੀ, ਤਾਂ ਤੂੰ ਕੀ ਕਰੇਂਗੀ? ਕਹਿੰਦੀ ਕੁਛ ਵੀ ਨਹੀਂ, ਜੋ ਮੇਰੇ ਰੈਲੇਟਿਵਸ ਨੇ ਕਿਹਾ, 4 ਕੌਂਡੋਜ਼ ਬੁੱਕ ਕਰਵਾ ਲੂੰਗੀ, 4 ਮਕਾਨ ਬੁੱਕ ਕਰਵਾ ਲੂੰਗੀ, ਉਨਕੀ ਅਸਾਈਨਮੈਂਟ ਕਲਾਸ ਪਰ ਸੇਲ ਕਰ ਦੂੰਗੀ। ਤੁਹਾਨੂੰ ਸਾਰਿਆਂ ਨੂੰ ਅੜਕੇ ਵਿੱਚ ਲਿਆ ਗਿਆ, ਜਿਹੜੇ ਰੀਅਲਟਰਾਂ ਨੇ ਵੇਚੇ ਨੇ ਹੁਣ ਉਹ ਤੁਹਾਡੀਆਂ ਐਡਾਂ ਪਾਉਂਦੇ ਨੇ, ਨੱਚ ਨੱਚ ਕੇ ਛਮੀਆਂ ਨੱਚਦੀ ਪਈ ਆ, ਕਿਤੇ ਕੁਛ ਨੱਚਦਾ ਪਿਆ, ਹੁਣ ਉਹ ਨੱਚ ਨੱਚ ਕੇ ਸਸਤੇ ਤੁਹਾਡੇ ਘਰ ਲਾ ਕੇ ਸੇਲ 'ਤੇ 10 ਲੱਖ ਵਾਲੀ ਪ੍ਰੋਪਰਟੀ ਨੂੰ 8 ਲੱਖ 'ਤੇ ਲਿਸਟ ਕਰਕੇ 8 ਲੱਖ ਦੇ ਉੱਪਰ ਜਿਹੜੀ ਇੱਕ ਔਫਰ ਆਈ 9 ਲੱਖ ਦੀ, ਉਹਨੂੰ ਤੁਹਾਨੂੰ ਫਿਰ ਭੁਲੇਖਿਆਂ 'ਚ ਪਾ ਰਿਹਾ ਕਿ 9 ਲੱਖ ਦਾ ਵੇਚਤਾ, ਮੇਰੇ ਕੋਲ ਆ ਜਾਓ, ਮੈਂ ਵੇਚ ਸਕਦਾ ਜਾਂ ਵੇਚ ਸਕਦੀ ਹਾਂ। ਬੀ ਸੁਪਰ ਕੇਅਰਫੁਲ ਅਬਾਊਟ ਦਿਸ ਕਮਿਊਨਿਟੀ ਜਿਨ੍ਹਾਂ ਨੇ ਤੁਹਾਨੂੰ ਖਰਾਬ ਕੀਤਾ। ਰਿਅਲਟਰ ਸੰਤੋਸ਼ ਵੀ ਹੈ, ਰਿਅਲਟਰ ਹੋਰ ਵੀ ਨਵੇਂ ਆਉਣਗੇ, ਰਿਅਲਟਰ ਬਹੁਤ ਨੇ ਮਾਰਕੀਟ 'ਚ, ਅੱਛੇ ਅੱਛੇ ਰਿਅਲਟਰ ਨੇ, ਪਰ ਰਿਅਲਟਰ ਉਹ ਵੀ ਨੇ ਜਿਨ੍ਹਾਂ ਨੇ ਝੋਂਕ ਦਿੱਤੇ ਲੋਕ ਵੀ ਸਾਈਨ ਹੀ ਕਰਾਉਣੇ ਪੇਪਰਾਂ 'ਤੇ, ਕੁਛ ਨਹੀਂ ਕਰਨਾ, ਐਕਸਾਈਟਮੈਂਟ ਕ੍ਰੀਏਟ ਕਰਨੀ ਆ। ਇੱਥੋਂ ਤੱਕ ਹੋਇਆ ਕਿ ਲੋਕ ਕਿਰਾਏ 'ਤੇ ਬੰਦੇ ਲਿਆ ਲਿਆ ਕੇ ਲਾਈਨਾਂ 'ਚ ਖੜ੍ਹੇ ਕਰਦੇ ਰਹੇ, ਕਿਰਾਏ 'ਤੇ ਬੰਦੇ ਲੈ ਕੇ। ਹੁਣ ਕੋਈ ਵੀ ਕਲੋਜ਼ਿੰਗ ਨਹੀਂ ਕਰਾਉਣੀ ਚਾਹੁੰਦਾ, 416-500-1832-0 416-500-3200। ਸੰਤੋਸ਼ ਕੋਲ ਇੱਕ ਪ੍ਰੋਪਰਟੀ, ਸੰਤੋਸ਼ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ਼੍ਰੀ ਅਕਾਲ ਅਮਨ ਜੀ।
2: ਸੰਤੋਸ਼ ਉਹਨਾਂ ਕੋਲ ਇੱਕ ਪ੍ਰੋਪਰਟੀ ਆ ਜਿਹਦੇ ਵਿੱਚ 4 ਬੈਡਰੂਮ ਅਤੇ 2 ਬੈਡਰੂਮ ਦੀ ਲੀਗਲ ਬੇਸਮੈਂਟ ਹੈ। ਤੁਸੀਂ ਅਗਰ ਇਸ ਪ੍ਰੋਪਰਟੀ ਨੂੰ, ਅਤੇ ਇੱਕ ਪ੍ਰੋਪਰਟੀ ਇਹਨਾਂ ਕੋਲ ਨਾਇਗਰਾ ਫਾਲ ਦੇ ਵਿੱਚ ਹੈ ਜਿਹੜੀ ਅਰਾਊਂਡ 500,000 ਦੇ ਨੰਬਰਾਂ 'ਚ ਮਿਲੂਗੀ, 2 ਬੈਡਰੂਮ ਦੀ ਬੇਸਮੈਂਟ ਦੇ ਨਾਲ ਅਤੇ 3 ਬੈਡਰੂਮ ਦਾ ਘਰ, ਵੱਡੇ ਲੋਟ ਦੇ ਉੱਤੇ, ਬਹੁਤ ਜ਼ਿਆਦਾ ਵੱਡੇ ਲੋਟ ਦੇ ਉੱਤੇ, ਜਿਹਦੀ ਸੈਵਰੈਂਸ ਵੀ ਹੋ ਸਕਦੀ ਫਿਊਚਰ 'ਚ। ਤੁਸੀਂ ਅਗਰ ਇਹ ਪ੍ਰੋਪਰਟੀਜ਼ ਖਰੀਦਣੀਆਂ ਚਾਹੁੰਦੇ ਹੋ ਜਿਨ੍ਹਾਂ ਦੇ ਵਿੱਚ ਡਾਊਨ ਪੇਮੈਂਟ ਐਡਜਸਟਮੈਂਟ ਹੋ ਜੂਗੀ, ਸੈਲਰ ਵੈਂਡ ਟੇਕ ਬੈਕ ਦੇ ਸਕਦਾ, ਤੁਹਾਨੂੰ ਆਪਣੀ ਡਾਊਨ ਪੇਮੈਂਟ ਲਈ ਮਦਦ ਕਰ ਸਕਦਾ ਅਗਲੇ 2-3 ਸਾਲਾਂ ਲਈ, ਸਪੈਸ਼ਲ ਡੀਲਸ, ਅਤੇ ਤੁਸੀਂ ਸਟਾਕੋ ਪ੍ਰੋਪਰਟੀ ਵੇਚਣੀ ਚਾਹੁੰਦੇ ਹੋ, ਸੰਤੋਸ਼ ਨੰਬਰ ਦੇ ਦਿਓ ਆਪਣਾ।
3: 416-473-4242-42।
2: ਸੰਤੋਸ਼, ਐਸੇ ਲੋਕਾਂ ਦੇ ਕਾਲ ਵੀ ਆਉਂਦੇ ਜਿਨ੍ਹਾਂ ਦੀ ਕਲੋਜ਼ਿੰਗ ਨਹੀਂ ਕਰਵਾ ਪਾਉਣਗੇ ਉਹ?
3: ਬਹੁਤ ਜ਼ਿਆਦਾ ਕਾਲਸ ਆ ਰਹੀਆਂ ਅਮਨ ਜੀ, ਅੱਜ ਕੱਲ੍ਹ ਤਾਂ ਬਹੁਤ ਜ਼ਿਆਦੀਆਂ ਕਿ ਉਹਨਾਂ ਦੀ ਕਲੋਜ਼ਿੰਗ ਆ ਗਈ ਆ, ਬਿਲਡਰਸ ਤੋਂ ਘਰ ਬੁੱਕ ਕਰਵਾ ਲਏ ਹੋਏ ਆ ਉਹਨਾਂ ਕੋਲੋਂ, ਹੁਣ ਕਲੋਜ਼ਿੰਗ ਨਹੀਂ ਹੋ ਰਹੀ।
2: 416-473-4242, 416-473-4242 'ਤੇ ਸੰਤੋਸ਼ ਕੋਲ ਬਿਫੋਰ ਪਾਵਰ ਆਫ ਸੇਲ ਘਰ ਹੈਗੇ ਨੇ, ਬੈਰੀ ਦੇ ਵਿੱਚ ਹੈਗਾ, ਹੈਮਿਲਟਨ ਦੇ ਵਿੱਚ ਹੈਗਾ, ਅਤੇ ਨਾਇਗਰਾ ਫਾਲ 'ਚ ਹੈ, ਬਰੈਂਪਟਨ 'ਚ ਹੈ। 416-473-4242 ਨੰਬਰ 'ਤੇ, 416-473-4242 'ਤੇ ਕਾਲ ਕਰਨੀ। ਸੰਤੋਸ਼, ਥੈਂਕ ਯੂ ਸੋ ਮਚ।
3: ਸੋ
2: ਕੱਲ੍ਹ ਦਾ ਸ਼ੋਅ ਸੰਤੋਸ਼ ਇਕੱਲੇ ਲੈ ਕੇ ਆਉਣਗੇ ਤੁਹਾਡੇ ਕੋਲ ਸਾਰਿਆਂ ਕੋਲ, 10 ਵਜੇ ਤੋਂ ਲੈ ਕੇ 1 ਵਜੇ ਤੱਕ ਤੁਸੀਂ ਇਸੇ ਚੈਨਲ 'ਤੇ ਇਸੇ ਸ਼ੋਅ ਦੇ ਵਿੱਚ ਪੂਰੇ ਬਿਜ਼ੀ ਰਹਿਣਾ। ਸੰਤੋਸ਼ ਨੂੰ ਪਤਾ ਕਿ ਬਿਜ਼ੀ ਕਿਵੇਂ ਰੱਖੀਦਾ ਸਾਰਿਆਂ ਨੂੰ, ਸਾਰਿਆਂ ਨਾਲ ਗੱਲਾਂ ਬਾਤਾਂ ਕਿਵੇਂ ਕਰਨੀਆਂ। ਸੰਤੋਸ਼, ਇੱਕ ਵਾਰ ਮੈਸੇਜ ਦੇ ਦਿਓ ਕੱਲ੍ਹ ਦਾ ਆਪਣਾ।
3: ਜੀ ਬਿਲਕੁਲ, ਕੱਲ੍ਹ 10 ਤੋਂ 1 ਸਾਡਾ ਸ਼ੋਅ ਹੋਏਗਾ ਔਰ ਸਾਰਿਆਂ ਨੇ ਸਾਡਾ ਸ਼ੋਅ ਸੁਣਨਾ ਹੈ ਅਤੇ ਨਾਲ ਨਾਲ ਸਾਨੂੰ ਕਾਲ ਕਰਕੇ ਮੋਟੀਵੇਟ ਵੀ ਕਰਨਾ, ਅਤੇ ਕੱਲ੍ਹ ਮੈਂ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਲੈ ਕੇ ਆਵਾਂਗੀ ਅਮਨ ਜੀ।
2: ਥੈਂਕ ਯੂ ਸੋ ਮਚ। 416-473-4242 ਔਰ ਤੁਸੀਂ ਐਚ ਐਸ ਪੀ ਕੰਸਟਰਕਸ਼ਨ ਵਾਲਾ ਦਾ ਨੰਬਰ ਨੋਟ ਕਰੋ, ਐਚ ਐਸ ਪੀ ਕੰਸਟਰਕਸ਼ਨ, 416-677-0709, ਐਚ ਐਸ ਪੀ ਕੰਸਟਰਕਸ਼ਨ ਇੰਕ। ਤੁਸੀਂ ਘਰ ਨੂੰ ਵੱਡਾ ਕਰਨਾ, ਐਕਸਟੈਂਡ ਕਰਨਾ ਅਤੇ ਡਬਲ ਸਟੋਰੀ ਕਰਨਾ, 3 ਮੰਜ਼ਿਲਾ ਘਰ ਹੈਗਾ ਬੇਸਮੈਂਟ ਪਾ ਕੇ ਉਹਨੂੰ ਟ੍ਰਾਈਪਲੈਕਸ 'ਚ ਕਨਵਰਟ ਕਰਨਾ, 416-671-0709। ਪਰਮਸ ਕੁਇਕ ਲਿਊਬ ਐਂਡ ਰਿਪੇਅਰ, ਨਾਇਗਰਾ ਫਾਲ ਦੇ ਵਿੱਚ ਇੱਕੋ ਨਾਂ ਇੱਕੋ ਥਾਂ ਜਿੱਥੇ ਗੱਡੀਆਂ ਦੀ ਤੁਸੀਂ ਜਿਹੜੀ ਹੈਗੀ ਆ ਬੁਕਿੰਗ ਕਰਵਾਉਂਦੇ ਹੋ ਕਿ ਜੀ ਮੈਂ ਆਇਲ ਚੇਂਜ ਕਰਨ ਆ ਰਿਹਾ, ਟਾਇਰ ਚੇਂਜ ਕਰਾਉਣੇ, ਇੰਜਨ ਟਰਾਂਸਮਿਸ਼ਨ ਚੈੱਕ ਕਰਾਉਣਾ, ਪਰਮਸ ਆਟੋ ਜਿਹੜਾ ਹੈਗਾ ਕੁਇਕ ਲਿਊਬ ਐਂਡ ਰਿਪੇਅਰ, ਮਿਸਿਸ ਸਾਗਰ ਤੋਂ ਬਾਅਦ ਸੈਕਿੰਡ ਲੋਕੇਸ਼ਨ ਨਾਇਗਰਾ ਫਾਲ 'ਚ, 289-498-1300, ਟਰੂ ਨੌਰਥ। ਕੱਲ੍ਹ ਬਾਈ ਜੀ ਮੇਰੇ ਕੋਲ ਬੈਠ ਕੇ ਗਏ, ਜਸ ਬਾਈ ਜੀ, ਉਹਨੇ ਗ੍ਰੈਵਲ ਸਟਾਉਣੀ ਆ, ਕਿਸੇ ਨੇ ਕੋਈ ਯਾਰਡ ਕਲੀਨ ਕਰਾਉਣੇ ਨੇ ਫਿਊਚਰ 'ਚ, ਆਪਣੇ ਕੋਈ ਪ੍ਰੋਪਰਟੀ ਆ ਵੱਡੀ, ਮੰਦਰ, ਗੁਰਦੁਆਰਾ, ਮਸਜਿਦ, ਉਹਦੀ ਲੈਂਡਸਕੇਪਿੰਗ ਅਤੇ ਪਲੱਸ ਉਹਦੀ ਸਨੋਅ ਰਿਮੂਵਲ ਦਾ ਕੰਮ ਕਰਨਾ, ਜਾਂ ਜਿਹੜੇ ਲੋਕ ਕੌਂਕਰੀਟ ਦਾ ਕੰਮ ਕਰਦੇ ਨੇ ਉਹ ਕੌਂਕਰੀਟ ਲਈ ਪਟਾਈ ਕਰਾਉਣੀ ਚਾਹੁੰਦੇ ਨੇ ਅਤੇ ਪਲੱਸ ਗ੍ਰੈਵਲ ਜਿਹੜੀ ਆ ਸਿੱਟਣੀ ਚਾਹੁੰਦੇ ਨੇ, ਜਿਹੜੀ ਐਸ਼ਫਾਲਟ ਆ, ਡੰਪਿੰਗ ਸਟੇਸ਼ਨ ਵੀ ਬਣਾਇਆ ਹੋਇਆ ਇਹਨਾਂ ਦਾ, 416-803-0623, 416-803-0623 ਦੇ ਉੱਤੇ ਕਾਲ ਕਰਨੀ ਹੈ। ਔਰ ਇਹਦੇ ਨਾਲ ਨਾਲ ਏ ਬੀ ਐੱਸ ਆਟੋ ਕਲਿਜ਼ਨ, ਕਿਚਨ ਔਫ ਵਟਲੂ ਕੈਂਬਰਿਜ ਦੇ ਏਰੀਆ ਦੇ ਵਿੱਚ, ਟੋਪ ਦਾ ਨਾਮ ਏ ਬੀ ਐੱਸ ਆਟੋ ਕਲਿਜ਼ਨ। ਅਗਰ ਟਰੱਕ ਦੀ ਬਾਡੀ ਵਰਕ, ਟ੍ਰੇਲਰ ਦੀ ਬਾਡੀ ਵਰਕ ਜਾਂ ਕਾਰ ਦੇ ਬਾਡੀ ਵਰਕ ਦਾ, ਪੇਂਟ ਦਾ ਕੰਮ ਆ, ਕੋਈ ਐਕਸੀਡੈਂਟ 'ਚ ਇਨਵੋਲਵ ਹੋ ਗਏ, 416-520-1940। ਗ੍ਰੀਨ ਵੈਲੀ ਗਾਰਡਨ ਸੈਂਟਰ, ਆਹ ਮੌਸਮ ਬੜਾ ਜ਼ਬਰਦਸਤ ਹੈ, ਮੈਂ ਕੱਲ੍ਹ ਧਨੀਆ ਪੁਦੀਨਾ ਲੈ ਕੇ ਆਇਆ ਚਟਨੀ, ਜਿਨ੍ਹਾਂ ਨੂੰ ਥਾਇਰਾਇਡ ਦੀ ਪ੍ਰੋਬਲਮ ਆ, ਜਿਨ੍ਹਾਂ ਨੂੰ ਗਲੇ ਦੀ ਪ੍ਰੋਬਲਮ ਆ, ਜਿਹੜੇ ਡਾਈਜਸਟ ਸਿਸਟਮ ਸਟਰੋਂਗ ਕਰਨਾ ਚਾਹੁੰਦੇ ਆ, ਇੰਨਾ ਪੁਦੀਨਾ ਪੱਟਿਆ ਕੱਲ੍ਹ ਅਸੀਂ, ਮਤਲਬ ਵੀ ਪੁਦੀਨੇ ਦੀ ਗੁੱਠੀ $1 $1.5 ਦੀ ਮਿਲਦੀ ਆ, ਅਸੀਂ ਘੱਟੋ ਘੱਟ ਕੱਲ੍ਹ 'ਚ 20 ਕੁੱਟੀਆਂ ਪੱਟੀਆਂ ਨੇ, ਜਿੰਨੀ ਕੁ ਬਾਜ਼ਾਰ 'ਚੋਂ ਮਿਲਦੀ ਹੈ, ਅਤੇ 20 ਗੁੱਟੀਆਂ ਜਾਣੀ $25-30 ਦਾ ਪੁਦੀਨਾ ਕੱਲ੍ਹ 'ਚ ਹੋਇਆ, ਲਾਇਆ ਕਿੰਨੇ ਦਾ ਸੀ, $3 ਦਾ। ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ ਪਹੁੰਚੋ ਸਾਰੇ, ਸਬਜ਼ੀਆਂ ਦੇ ਲਈ, ਸਬਜ਼ੀਆਂ ਘਰ 'ਚ ਬੀਜੋ, ਬੈਕਯਾਰਡ 'ਚ ਲੱਕੀ ਹੋ, ਤੁਹਾਡੇ ਕੋਲ ਜ਼ਮੀਨ ਹੈਗੀ ਹੈ, ਔਰ ਕਿਸ ਤਰ੍ਹਾਂ ਲਾਉਣੀਆਂ ਨੇ, ਕਿਸ ਤਰ੍ਹਾਂ ਸਾਰਾ ਕੁਛ ਕਰਨਾ, ਇਹਦੀ ਜਾਣਕਾਰੀ ਦੇਣਗੇ। ਬੈਕਯਾਰਡ ਅਤੇ ਫਰੰਟ ਯਾਰਡ ਦੀ ਫੋਟੋ ਲੈ ਕੇ ਜਾਓ, ਕਿਹੜੇ ਫੁੱਲ ਆਪਣੇ ਆਪ ਨਿਕਲਣਗੇ, ਆਪਣੇ ਆਪ ਬੰਦ ਹੋ ਜਾਣਗੇ, ਕਿਵੇਂ ਵੱਧਦੇ ਰਹਿਣਗੇ, ਤੁਹਾਨੂੰ ਕੁਛ ਕੰਮ ਕਰਨ ਦੀ ਜ਼ਰੂਰਤ ਨਹੀਂ, ਤੁਹਾਨੂੰ ਇਹ ਦੇਣਗੇ। ਅਤੇ ਨਾਲ ਨਾਲ ਫਰੂਟ ਵਾਲੇ ਟਰੀਜ਼ ਨੇ, ਫਰੂਟ ਵਾਲੇ ਟਰੀਜ਼ ਬੈਕਯਾਰਡ 'ਚ ਲਾਉਣਾ ਚਾਹੁੰਦੇ ਹੋ, ਫਰੂਟ ਟਰੀਜ਼ ਵੀ ਬੈਕਯਾਰਡ 'ਚ ਲਾ ਸਕਦੇ ਹੋ। ਗ੍ਰੀਨ ਵੈਲੀ ਗਾਰਡਨ ਸੈਂਟਰ 1165 ਮਕਵੀਨ, ਮਕਵੀਨ ਐਂਡ ਜੋ ਮੇਫੀਲਡ ਇੰਟਰਸੈਕਸ਼ਨ। ਦੂਸਰੀ ਲੋਕੇਸ਼ਨ ਹੈ 2547 ਐਬਲਟਨ ਰੋਡ, ਸਭ ਤੋਂ ਵੱਡਾ ਗ੍ਰੀਨ ਹਾਊਸ ਓਪਨ ਟੂ ਪਬਲਿਕ, ਗ੍ਰੀਨ ਵੈਲੀ ਗਾਰਡਨ ਸੈਂਟਰ 647-222-5601 ਇਸੇ ਤਰ੍ਹਾਂ ਡੈਂਟਿਸਟਰੀ ਐਟ ਰੈਂਬਲਰ, ਇਸ ਵੀਕਐਂਡ 'ਤੇ ਓਪਨ ਟੂ ਪਬਲਿਕ ਓਪਨ ਹਾਊਸ ਹੈ। ਕਿਸੇ ਵੀ ਸਮੇਂ ਜਾਓ, ਇੱਕ ਤਾਂ ਆਪਣਾ ਹੈਲਥ ਜਿਹੜਾ ਕਾਰਡ ਮੰਗਾਉਂਦਾ, ਇੱਕ ਕਾਰਡ ਬਣਦਾ ਦੰਦਾਂ ਦਾ ਅਲੱਗ ਬਣਦਾ, ਹੈਲਥ ਕਾਰਡ ਦਾ ਅਲੱਗ ਬਣਦਾ, ਇਹ ਕਾਰਡ ਬਣਾਉਣਾ ਤੁਸੀਂ। ਕੈਨੇਡੀਅਨ ਜਿਹੜੀ ਸਰਕਾਰ ਵੱਲੋਂ ਬੈਨੀਫਿਟ ਦਿੱਤੇ ਜਾ ਰਹੇ ਆ, 90,000 ਤੋਂ ਘੱਟ ਇਨਕਮ ਦੇ ਲੋਕ ਫਰੀ ਦੰਦਾਂ ਦਾ ਇਲਾਜ ਅਤੇ ਚੈੱਕਅਪ ਕਰਾ ਸਕਦੇ ਹੋ। 905-451-8211 ਕੰਟੈਕਟ ਕਰਨਾ ਤੁਸੀਂ, 905-451-8211 ਦੇ ਉੱਤੇ। ਔਰ ਨਾਲ ਨਾਲ ਰਾਈਟ ਵਿੰਡੋ ਫਿੱਟ, ਰਾਈਟ ਵਿੰਡੋ ਫੋਰਸ, ਵਿੰਡੋਜ਼ ਚੇਂਜ ਕਰਾਉਣੀਆਂ ਨੇ, ਇੰਸਟਾਲਮੈਂਟ ਦੇ ਵਿੱਚ ਕਰਾ ਸਕਦੇ ਹੋ, ਅਤੇ ਕੁਆਲਿਟੀ ਕੈਨੇਡੀਅਨ ਅਤੇ ਅਮੈਰੀਕਨ ਮੇਡ ਪ੍ਰੋਡਕਟ ਦੇ ਨਾਲ ਮਲਟੀਪਲ ਲੋਕ ਦੀਆਂ ਵਿੰਡੋਜ਼। 416-206-3200 ਨਾਨਕ ਡਕਟ ਕਲੀਨਿੰਗ, ਕੋਈ ਵੀ ਡਕਟ ਕਲੀਨਿੰਗ ਕਰਾਓ, ਫਿਲਟਰ ਬਿਲਕੁਲ ਫਰੀ ਚੇਂਜ ਕਰਕੇ ਦੇਣਗੇ, ਕਿੱਦਾਂ ਦੀ ਮਰਜ਼ੀ ਫਰਨਿਸ ਹੋਵੇ, ਫਿਲਟਰ $10 ਦਾ, ਫਿਲਟਰ $50 ਦਾ, ਡਕਟ ਕਲੀਨਿੰਗ ਦੇ ਨਾਲ ਬਿਲਕੁਲ ਫਰੀ ਹੈ, ਪਹਿਲੇ 10 ਕਾਲਸ। ਨਾਨਕ ਡਕਟ ਕਲੀਨਿੰਗ 416-729-1521 416-729-1521 ਡੈਂਟਿਸਟਰੀ ਐਟ ਰੈਂਬਲਰ ਇੱਕ ਵਾਰ ਫਿਰ ਤੋਂ, ਡਾਕਟਰ ਜਤਿੰਦਰ ਗਰੇਵਾਲ ਹੋਣਾ ਦਾ ਜਿਹੜਾ ਕਲੀਨਿਕ ਹੈ, 905-451-8211 9054518211 ਔਰ ਤੁਸੀਂ ਅਸ਼ੋਕ ਸੈਣੀ CPSEG ਇਹਨਾਂ ਦਾ ਆਫਿਸ ਖੁੱਲ੍ਹਾ, ਜ਼ਰੂਰ ਮਿਲੋਗੇ ਟੈਕਸ ਭਰਨ ਦੇ ਲਈ, 905-458-1399 20 ਮੈਰੀਟਾਈਮ ਓਨਟੈਰੀਓ 9054581399 ਔਰ ਤੁਸੀਂ ਫਰੈਸ਼ ਗਰੋਸਰੀ ਡਿਪੂ ਵੱਲੋਂ ਦੋਨੋਂ ਲੋਕੇਸ਼ਨ ਦੇ ਉੱਤੇ ਸ਼ਾਨਦਾਰ ਰੇਟ ਲਗਾਏ ਗਏ ਨੇ। ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ, ਫਰੈਸ਼ ਗਰੋਸਰੀ ਡਿਪੂ 905-458-1300 ਔਰ RSG ਕਸਟਮ ਸੋਫਾ, ਸੋਫੇ ਤਿਆਰ ਕਰਾਉਣੇ ਨੇ ਕਸਟਮ ਸੋਫਿਆਂ ਦੇ ਵਿੱਚ, ਟੋਪ ਦਾ ਨਾਮ, ਪੁਰਾਣੇ ਫਰਨੀਚਰ ਨੂੰ ਨਵਾਂ ਬਣਵਾ ਲਓ, ਇੱਕ ਵਾਰੀ ਕਾਲ ਕਰੋ 647-705-1317 647-705-1317 ਔਰ ਐਟਲਸ ਕਿਚਨ, ਪੁਰਾਣੀ ਕਿਚਨ ਨੂੰ ਨਵੀਂ ਬਣਾਓ, ਐਟਲਸ ਕਿਚਨ ਦੇ ਉੱਤੇ 742-778-7800 'ਤੇ ਕਾਲ ਕਰਨੀ ਹੈ। ਅਤੇ ਜੀਵਨਜੋਤ ਸਿੰਘ ਸੰਧੂ ਸਾਡੇ ਪਰਿਵਾਰ ਦਾ ਅਟੂਟ ਹਿੱਸਾ ਨੇ, ਅਸੀਂ ਹਮੇਸ਼ਾ ਮੌਜੂਦਾ ਫੀਲ ਕਰਦੇ ਹਾਂ ਜੀਵਨਜੋਤ ਜੀ ਤੁਹਾਨੂੰ ਔਰ ਜੀਵਨਜੋਤ ਹੋਣਾ ਦੇ ਆ। ਕੱਲ੍ਹ ਜਿਹੜਾ ਹੈਗਾ ਇੱਕ ਅਸੀਂ ਪਾਠ ਰੱਖਿਆ, ਜਿਹੜੇ ਵੀ ਪਰਿਵਾਰ ਮੈਨੂੰ ਜਾਣਦੇ ਨੇ ਜਿਨ੍ਹਾਂ ਨੂੰ ਮੈਂ ਇਨਫੋਰਮ ਨਹੀਂ ਕਰ ਸਕਿਆ, ਮੈਨੂੰ ਕਾਲ ਕਰ ਲਿਓ, ਕੱਲ੍ਹ ਭੋਗ ਨੇ ਜੀਵਨਜੋਤ ਸਿੰਘ ਸੰਧੂ ਹੋਣਾ 'ਤੇ, ਅਤੇ ਮੈਨੂੰ ਤੁਸੀਂ 416-518-3200 ਦੇ ਉੱਤੇ ਕਾਲ ਕਰ ਸਕਦੇ ਹੋ। ਸਾਡੇ ਪਰਿਵਾਰ ਦਾ ਅਟੂਟ ਹਿੱਸਾ ਨੇ ਜੀਵਨਜੋਤ ਸਿੰਘ ਸੰਧੂ, ਅਸੀਂ ਯਾਦ ਕਰਦੇ ਹਾਂ ਇਸ ਰੂਹ ਨੂੰ ਜੋ ਬਹੁਤ ਥੋੜ੍ਹੇ ਸਮੇਂ ਲਈ ਸਾਡੇ 'ਚ ਰਹਿ ਕੇ ਗਈ ਹੈ। ਮੈਨੂੰ 416-518-3200 'ਤੇ ਕਾਲ ਕਰ ਲਿਓ। ਪ੍ਰਨੀਤ ਮੇਰੇ ਨਾਲ, ਪ੍ਰਨੀਤ ਤੁਸੀਂ ਹੋਰ 'ਤੇ ਸੀ ਬਹੁਤ ਟਾਈਮ ਤੋਂ, ਸੋਰੀ, ਮੈਂ ਮਾਫੀ ਚਾਹੂੰਗਾ। ਲੋਕ ਲਗਾਤਾਰ ਬਜਟ ਕੱਟ ਕਰਕੇ ਇੱਕ ਟੌਪ ਦਾ ਜਗ੍ਹਾ ਹਾਇਰ ਕਰ ਰਹੇ ਨੇ ਆਪਣੇ ਪਾਰਟੀਜ਼ ਵਾਸਤੇ। ਪ੍ਰਨੀਤ ਕੁਇਕਲੀ ਬੋਲੋ, ਕਿਹੜੇ ਕਿਹੜੇ ਤਰ੍ਹਾਂ ਦੇ ਲੋਕ ਤੁਹਾਡੇ ਕੋਲ ਆ ਰਹੇ ਆ?
4: ਹਾਂਜੀ ਹਾਂਜੀ ਸਰ, ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਚੜ੍ਹਦੀ ਕਲਾ 'ਚ ਮੈਂ, ਅਤੇ ਸਾਡੇ ਕੋਲ ਸਾਰੇ ਤਰ੍ਹਾਂ ਦੇ ਲੋਕ ਆ ਰਹੇ ਨੇ, ਬਰਥਡੇ ਪਾਰਟੀ ਤੋਂ ਲੈ ਕੇ ਵੈਡਿੰਗ ਰਿਸੈਪਸ਼ਨ ਅਤੇ ਫੈਮਿਲੀ ਗੈਦਰਿੰਗ, ਸਾਰੇ ਤਰ੍ਹਾਂ ਦੇ ਇਵੈਂਟ ਹੋਲਡਿੰਗ ਲਈ, ਜਿਹੜੀ ਤੁਹਾਡੀ ਛੋਟੀਆਂ ਫੈਮਿਲੀ ਗੈਦਰਿੰਗ ਹੁੰਦੀਆਂ ਨੇ ਜਾਂ ਫਿਰ ਲਾਈਕ ਤੁਸੀਂ ਆਪਣੇ ਫੈਸਟਿਵਸ ਹੋਲਡ ਕਰਨੇ ਆ, ਜਿਹਦੇ ਲਈ ਤੁਹਾਨੂੰ ਬੈਂਕਟ ਹਾਲ ਮਤਲਬ ਬੁੱਕ
2: ਕਰਨਾ, 5 ਸਟਾਰ ਸਰਵਿਸ ਮਿਲੂਗੀ, ਡੈਕੋਰੇਸ਼ਨ, ਟੈਂਟ, ਟੈਂਟ ਵੀ ਅਗਰ ਲਗਵਾਉਣੇ ਤੁਸੀਂ ਨਾਲ ਨਾਲ ਡੈਕੋਰੇਸ਼ਨ, ਟੈਂਟ ਅਤੇ ਨਾਲ ਨਾਲ ਹਾਲ ਤੁਸੀਂ ਲੈਣਾ ਹੈਗਾ, ਸਾਰੇ ਫੰਕਸ਼ਨਸ ਦੀ ਕੇਟਰਿੰਗ ਕਰਾਉਣੀ ਹੈ। ਨਜ਼ਾਰਾ 905-451-2600 ਵਨ ਸਟੋਪ ਫੋਰ ਆਲ ਆਫ ਯੋਰ ਨੀਡਸ, 905-451-2600 ਜਾਂ 416-803-1616 ਤੇ ਕਾਲ ਕਰ ਲਿਓ, 416-803-16।
5: Another Don Clean with the Don Ducks.
6: Oh, he's doing dishes with Don Platinum,
7: the only soap trusted to save wildlife affected by oil.
6: And Platinum removes up to 99% of grease and food residue, so he doesn't have to work so hard.
7: Well, flap my wings. What'll he do with all that unused elbow grease?
6: Organize the fridge, the spice rack, the junk drawer.
7: What are you quacking on about? He's gonna make enchiladas.
6: More dishes? That's giving this duck goosebumps.
5: Don Platinum, the better grease getter.
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਟੀਲ ਤੇ ਅਪਲਾਈਸ ਜੰਕਸ਼ਨ ਤੇ ਇਹਨਾਂ ਦੇ ਪ੍ਰਾਈਸ ਅਤੇ ਸਰਵਿਸ ਨੂੰ ਕੋਈ ਬੀਟ ਨਹੀਂ ਕਰ ਸਕਦਾ। ਤੁਸੀਂ 6 ਮੰਥ ਤੱਕ ਦੀ ਪੇਮੈਂਟ ਵੀ ਬਣਵਾ ਸਕਦੇ ਹੋ। ਸਾਰੇ ਬ੍ਰਾਂਡਸ ਦੇ ਆਥੋਰਾਈਜ਼ ਡੀਲਰਸ ਵੀ ਨੇ। ਮਿਸਿਸਾਗਾ ਸਟੀਲ ਤੇ ਅਪਲਾਈਸ ਜੰਕਸ਼ਨ, ਕਾਲ 905-450-0054, 905-450-0054।

ਜੁੜਿਓ ਜੀ AM 530 ਦੇ ਨਾਲ ਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਹੋ ਗਈ ਜੀ ਜੂਨ ਮਹੀਨੇ ਦੀ 26 ਤਰੀਕ ਤੇ ਸਾਲ 2026 ਤੇ 26-26 ਹੋ ਗਿਆ ਅੱਜ, ਹੈ ਨਾ। ਵੈਸੇ ਗਾਣਾ 25-25 ਤੇ ਹੈਗਾ, 26-26 ਤੇ ਹੈ ਕੋਈ 26 ਜਿਹਦੇ ਚ ਆਉਂਦਾ ਹੋਵੇ? ਸੋ ਜੇ ਹੋਇਆ ਜ਼ਰੂਰ ਦੱਸਿਓ ਤੇ ਫਿਰ ਆਪਾਂ ਅੱਜ ਲਾਵਾਂਗੇ ਕਿ 26 ਕਿਹੜੇ ਗੀਤ ਦੇ ਵਿੱਚ ਆਉਂਦਾ। ਤੇ ਹੈਗੇ ਆ ਆਈ ਥਿੰਕ ਗੀਤ, ਹੈ ਨਾ, ਹਿੰਦੀ ਦੇ ਤਾਂ ਹੈਗੇ ਆ, ਪੰਜਾਬੀ ਦੇ ਨਹੀਂ ਮੈਨੂੰ ਪਤਾ, ਜੇ ਹੈ ਤਾਂ ਜ਼ਰੂਰ ਦੱਸਿਓ। ਸੋ ਅੱਜ 26 ਜੂਨ ਹੋ ਗਈ ਜੀ ਤੇ ਸਾਲ ਚੱਲ ਰਿਹਾ 2026 ਦਾ, ਤੇ ਦਿਨ ਅੱਜ ਹੋ ਗਿਆ ਜੀ ਸ਼ੁੱਕਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਫਰਾਈਡੇ ਹੋ ਗਿਆ, ਸੋ ਫਿਰ ਸੈਟਰਡੇ ਸੰਡੇ ਦੀ ਵੇਟ ਹੁੰਦੀ ਹੈ, ਵੀਕਐਂਡ ਤੇ ਆਰਾਮ ਕਰਨਾ ਹੁੰਦਾ, ਕੰਮ ਕਰਨੇ ਹੁੰਦੇ, ਘੁੰਮਣਾ ਫਿਰਨਾ, ਤੇ ਸਭ ਨਾਲੋਂ ਜ਼ਰੂਰੀ ਕੀ ਹੈ, ਸੌਣਾ। ਸੋ ਰੈਸਟ ਕਰਨੀ, ਸੌਣਾ, ਇਹ ਬੜਾ ਜ਼ਰੂਰੀ ਹੈ। ਸੋ ਫਿਰ ਸਮਾਂ ਮਿਲ ਜਾਂਦਾ, ਹੈ ਨਾ, ਐਨ ਵਧੀਆ। ਅਤੇ ਲਓ ਜੀ ਜਿਹੜੇ ਤਾਂ 7 ਦਿਨ ਕੰਮ ਕਰਦੇ ਫਿਰ ਉਹਨਾਂ ਨੂੰ ਕੋਈ ਨਹੀਂ ਸੈਟਰਡੇ ਸੰਡੇ ਦਾ, ਪਰ ਜਿਹਨਾਂ ਦੇ 5 ਦਿਨ ਕੰਮ ਹੈ ਮੰਡੇ ਟੂ ਫਰਾਈਡੇ, ਅਤੇ ਫਿਰ ਉਹ ਫਰਾਈਡੇ ਕੀ ਵੀਰਵਾਰ ਦੀ ਸ਼ਾਮ ਤੋਂ ਹੀ ਸ਼ੁਰੂ ਹੋ ਜਾਂਦਾ ਵੀ ਕੱਲ੍ਹ

0: ਫਰਾਈਡੇ ਆ, ਚਲੋ ਰਿਲੈਕਸ ਜਿਹਾ ਹੋਣ ਦਾ ਸਮਾਂ ਜਿਹੜਾ ਉਹ ਮਿਲ ਗਿਆ। ਅਤੇ ਲਓ ਜੀ, ਜੇ ਆਪਾਂ ਗੱਲ ਕਰੀਏ ਹਾੜ੍ਹ ਮਹੀਨੇ ਦੀ, ਅੱਜ ਹੋ ਗਈ 12 ਤਰੀਕ ਅਤੇ ਸੰਮਤ ਚੱਲ ਰਿਹਾ ਨਾਨਕਸ਼ਾਹੀ 558। ਸਮਾਂ ਹੋਇਆ ਜੀ 10:08, 11 ਵਜੇ ਤੱਕ ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲਣਗੀਆਂ, ਅਤੇ ਤੁਸੀਂ ਵੀ ਗੱਲਬਾਤ ਜਦੋਂ ਕਰਨੀ ਹੈ ਨਾ, ਅਤੇ ਫਿਰ ਸਟੂਡੀਓ ਦੇ ਨੰਬਰ 647-874-1313 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। 6478741313 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸਟੂਡੀਓ ਦੇ ਵਿੱਚ, ਜੇ ਗੱਲਬਾਤ ਕੋਈ ਵੀ ਕਰਨੀ, ਕੋਈ ਸੁਨੇਹਾ ਦੇਣਾ ਹੁੰਦਾ, ਕਿਉਂਕਿ ਵੀਕਐਂਡ 'ਤੇ ਨਾ ਬੜੇ ਪ੍ਰੋਗਰਾਮ ਹੋ ਰਹੇ ਹੁੰਦੇ ਆ, ਅਤੇ ਕਈ ਵਾਰ ਜੇ ਪਤਾ ਨਾ ਹੋਵੇ ਪ੍ਰੋਪਰ ਸਾਰਿਆਂ ਨੂੰ, ਅਤੇ ਫਿਰ ਪਹੁੰਚ ਨਹੀਂ ਪਾਉਂਦੇ ਉਹ, ਕਈ ਵਾਰ ਬਾਅਦ 'ਚ ਪਤਾ ਲੱਗਦਾ। ਸੋ ਤੁਸੀਂ ਬਿਲਕੁਲ ਸੁਨੇਹਾ ਦੇ ਸਕਦੇ ਹੋ ਜੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਇਵੈਂਟ ਹੋਣ ਜਾ ਰਿਹਾ, ਕੋਈ ਗੇਮਸ ਕਈ ਵਾਰ ਹੁੰਦੀਆਂ, ਜਾਂ ਕੋਈ ਫੰਕਸ਼ਨ ਗਿੱਧੇ ਭੰਗੜੇ ਦਾ ਹੁੰਦਾ, ਜਾਂ ਕੋਈ ਹੋਰ, ਬਿਲਕੁਲ ਜੀ ਤੁਸੀਂ ਜ਼ਰੂਰ ਜਿਹੜਾ ਹੈਗਾ ਉਹ ਗੱਲਬਾਤ ਤੁਸੀਂ ਕਰ ਸਕਦੇ ਹੋ ਸਟੂਡੀਓ ਦੇ ਵਿੱਚ ਕਾਲ ਕਰਕੇ। 647-874-1313 ਆਪਣੇ ਸਟੂਡੀਓ ਦਾ ਨੰਬਰ ਹੈ, ਅਤੇ ਅੱਜ ਫਰਾਈਡੇ ਦਾ ਦਿਨ ਹੈ, ਗੀਤ ਸੰਗੀਤ ਤੁਹਾਡੇ ਲਈ ਲਗਾਵਾਂਗੇ ਐਨ ਪੂਰੇ ਦਾ ਪੂਰਾ। ਅਤੇ ਬਾਕੀ ਤੁਸੀਂ ਵੀ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ, ਕੋਈ ਸਪੈਸ਼ਲ ਗੀਤ, ਤਾਂ ਜ਼ਰੂਰ ਦੱਸ ਸਕਦੇ ਹੋ, ਫਿਰ ਆਪਾਂ ਉਹੀ ਲਾਵਾਂਗੇ। ਅਤੇ ਕਿਉਂਕਿ ਅੱਜ ਫਿਰ ਹੈਗਾ ਫਰਾਈਡੇ, ਅਤੇ ਮੈਂ ਟੈਂਪਰੇਚਰ ਦੱਸਾਂ ਤੁਹਾਨੂੰ, 19°C ਟੈਂਪਰੇਚਰ ਇਸ ਸਮੇਂ ਹੈਗਾ, ਅਤੇ ਜੇ ਆਪਾਂ ਗੱਲ ਕਰੀਏ ਹਾਈ ਟੈਂਪਰੇਚਰ ਜਾਣਾ 24, ਅਤੇ ਲੋ ਜਾਵੇਗਾ ਜੀ 15°C। ਅੱਜ ਬੱਦਲਵਾਈ ਹੀ ਸ਼ੋਅ ਹੋ ਰਹੀ ਹੈ, ਕੋਈ ਧੁੱਪ ਨਹੀਂ ਅੱਜ ਨਿਕਲਣੀ, ਬੱਦਲ ਹੀ ਬੱਦਲ ਹਨ, ਅਤੇ 9:04 'ਤੇ ਸਨਸੈੱਟ ਹੋਣਾ। ਰਾਤ ਦਾ ਟੈਂਪਰੇਚਰ ਵੀ 19, 18, 17, 14 ਹੋਵੇਗਾ ਸਵੇਰੇ 5 ਵਜੇ। ਸਵੇਰੇ 5:39 'ਤੇ ਸਨਰਾਈਜ਼ ਹੋਣਾ। ਕੱਲ੍ਹ ਨੂੰ ਧੁੱਪ ਪੂਰੀ ਚਮਕਾਰੇ ਮਾਰ ਰਹੀ ਹੈ, ਕਿਉਂ? ਕਿਉਂਕਿ ਸੂਰਜ ਦੇਵਤਾ ਨੂੰ ਵੀ ਪਤਾ ਵੀਕਐਂਡ ਆ ਗਿਆ। ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਹੈਲੋ, ਸਤਿ ਸ੍ਰੀ ਅਕਾਲ ਜੀ, ਕਿੱਦਾਂ
0: ਜੀ? ਵਧੀਆ ਸਰ, ਤੁਸੀਂ ਦੱਸੋ।
1: ਹਾਂਜੀ, ਕੀ ਠੀਕ ਹੈ ਮੇਰਾ? ਮੇਰਾ ਲਾਸਟ ਨੰਬਰ ਤਾਂ ਹੈਗਾ 25 ਨੰਬਰ ਹੈ ਨਾ ਮੇਰਾ ਫੋਨ ਨੰਬਰ।
0: ਅੱਛਾ, ਪਰ ਅੱਜ 26 ਹੈ ਭਾਈ ਸਾਹਿਬ।
1: ਹਾਂਜੀ ਹਾਂਜੀ ਹਾਂਜੀ, ਮੈਂ ਤੁਹਾਨੂੰ ਇਹੀ ਗੱਲ ਸ਼ੇਅਰ ਕਰਨੀ ਸੀਗੀ। ਮੈਂ ਕਿਹਾ ਵੀ ਇੱਕ ਤਾਂ ਉਹ ਆਪਣੇ ਰਿਤਿਕ ਬੋਰ ਵੀ ਪੇਟ ਮਿਲਣਾ ਦਾ, ਉਹਦੇ ਕੀ ਸੀ ਵਾਈਫ ਦਾ ਨਾਮ, ਉਹਨਾਂ ਦੀ ਮੂਵੀ ਸੀਗੀ ਆਪਣੇ ਤੂੰ ਕਿਤਨੇ ਬਰਸ ਕਾ, ਤੂੰ ਕਿਤਨੇ ਬਰਸ ਦੀ ਹੈ ਨਾ। ਉਹ ਕਹਿੰਦਾ ਮੈਂ, ਉਹ ਕਹਿੰਦਾ 16, ਉਹ ਕਹਿੰਦੀ ਤੂੰ 16 ਬਰਸ, ਤੂੰ 17 ਬਰਸ ਕਾ।
0: ਅੱਛਾ, ਤੁਸੀਂ ਨੰਬਰਸ ਤੇ ਬਸ ਆ ਗਏ, ਮੈਂ 26 ਦਾ ਕਿਹਾ ਸੀ ਕੱਲਾ। ਵੈਰੀ ਗੁੱਡ, ਹਾਂ ਵਧੀਆ, ਠੀਕ ਹੈ, ਠੀਕ ਹੈ, ਜ਼ਰੂਰ। ਥੈਂਕ ਯੂ ਭਾਜੀ, ਥੈਂਕ ਯੂ, ਹਾਂਜੀ, ਥੈਂਕ ਯੂ। ਬਿਲਕੁਲ, ਇਹਨਾਂ ਦਾ ਨਾ ਨੰਬਰ ਲਾਸਟ ਵਾਲਾ ਭਾਈ ਸਾਹਿਬ ਦਾ 28-25 ਹੈ, ਹੈ ਨਾ। ਸੋ ਇਹ ਜਿਵੇਂ ਕਹਿੰਦੇ ਨਾ ਸੀਪ ਲਾ ਗਿਆ ਆਪਣੀ, ਵੀ ਚਲੋ 26 ਕਿਹਾ ਤਾਂ ਮੈਂ ਆਪਣਾ ਦੱਸਦਾ 25 ਹੈ ਮੇਰਾ। ਸੋ ਬਿਲਕੁਲ, ਕਈਆਂ ਦੇ ਨੰਬਰ ਵੀ ਅੱਛਾ, ਜੇ ਤੁਹਾਡਾ 26 ਨੰਬਰ ਹੈਗਾ ਫੋਨ ਦੇ ਵਿੱਚ ਕਿਤੇ ਵੀ ਆਉਂਦਾ ਵਿੱਚ, ਜਾਂ ਵੀ ਕਈ ਵਾਰ ਆ ਜਾਂਦਾ ਜਿਹੜੇ 3 ਨੰਬਰ ਵਾਲੇ ਹੁੰਦੇ ਆ ਨਾ, ਚਾਹੇ 6474161695, ਤਾਂ ਚਲੋ ਏਰੀਆ ਕੋਡ ਹੋ ਗਿਆ, ਜਿਹੜਾ ਸੈਂਟਰ 'ਚ 3 ਨੰਬਰ ਹੁੰਦੇ ਉਹ ਵੀ ਉਹਦੇ 'ਚ ਵੀ 26 ਆ ਸਕਦਾ, ਜਾਂ ਲਾਸਟ ਵਾਲੇ 4 ਡਿਜਿਟ ਦੇ ਵਿੱਚ ਵੀ 26 ਆ ਸਕਦਾ, ਜਾਂ 26 ਤਰੀਕ ਨੂੰ ਤੁਹਾਡਾ ਡੇਟ ਆਫ ਬਰਥ ਹੋਵੇ, ਹੈ ਨਾ, ਉਹ ਕੋਈ ਵੀ ਮੰਥ ਹੋ ਸਕਦਾ। ਅਤੇ ਬਾਕੀ ਕੋਈ ਗੀਤ ਸੰਗੀਤ ਅਤੇ ਨੰਬਰਸ ਵਾਲੇ ਵੀ ਤੁਸੀਂ ਦੱਸ ਸਕਦੇ ਹੋ, ਵਧੀਆ ਭਾਅ ਜੀ ਦੱਸ ਕੇ ਗਏ ਆ। ਹਾਂ ਬਿਲਕੁਲ, ਉਹ ਕਰਜ਼ ਦਾ ਸੌਂਗ ਹੈ, ਔਰ ਮੈਨੂੰ ਨਾ ਉਹ ਕਰਜ਼ ਫਿਲਮ ਮੇਰੀ ਫੇਵਰੇਟ ਹੈ, ਮੈਨੂੰ ਬੜੀ ਵਧੀਆ ਲੱਗਦੀ ਆ ਉਹ ਮੂਵੀ, ਰਿਸ਼ੀ ਕਪੂਰ ਅਤੇ ਟੀਨਾ ਮੁਨੀਮ। ਸੋ ਉਹਦੇ 'ਚ ਗਾਣਾ ਤੂੰ ਕਿਤਨੇ ਬਰਸ ਕਾ, ਮੈਂ 16 ਬਰਸ ਕੀ, ਤੂੰ 17 ਬਰਸ ਕਾ, ਬਹੁਤ ਸੋਹਣਾ ਗਾਣਾ ਉਹਦੇ ਨਾ। ਅੱਛਾ, ਇੱਕ ਜਿਹੜੇ ਜਿਹੜਾ ਮਿਊਜ਼ਿਕ ਹੈ ਨਾ, ਇੱਕ ਪੂਰੀ ਫਿਲਮ ਦੇ ਵਿੱਚ ਜਿਵੇਂ ਇੱਕ ਉਹਨਾਂ ਨੇ ਮਿਊਜ਼ਿਕ ਰੱਖਿਆ ਹੋਇਆ ਹੁੰਦਾ ਹੈ ਨਾ, ਅਤੇ ਕੁਛ ਵੀ ਹੁੰਦਾ ਉਹ ਯਾਦ ਜਿਹਾ ਆਉਂਦਾ ਉਹਨੂੰ ਪਿਛਲੇ ਜਨਮ ਦਾ। ਸੋ ਉਹ ਮਿਊਜ਼ਿਕ ਇੰਨਾ ਵਧੀਆ ਹੈ ਨਾ, ਰਹੇ ਰੱਬ ਦਾ ਨਾਮ, ਹੱਦ ਹੀ ਹੈ ਉਹ ਮਿਊਜ਼ਿਕ ਦੀ। ਸੋ ਉਹ ਵੀ ਆਪਾਂ ਚਲੋ ਉਹਦਾ ਗੀਤ ਲਾਵਾਂਗੇ। ਬਾਕੀ 26 ਦਾ ਕੋਈ ਹੈਗਾ ਤੇ ਜ਼ਰੂਰ ਦੱਸਿਓ। ਤੇ ਬਾਕੀ ਟੈਂਪਰੇਚਰ ਤੁਹਾਨੂੰ ਮੈਂ ਦੱਸ ਦਿੱਤਾ, ਤੇ 10:12 ਹੋ ਚੁੱਕੇ ਆ। ਸੋ ਜਿਵੇਂ ਆਪਾਂ ਕਹਿੰਦੇ ਨਾ 1/4 ਜਿਹੜਾ ਸਮਾਂ ਹੈ ਉਹ ਤਕਰੀਬਨ ਆਪਣੇ ਪ੍ਰੋਗਰਾਮ ਦਾ ਖਤਮ ਵੀ ਹੋ ਗਿਆ। ਸੋ ਜਲਦੀ ਜਲਦੀ ਆ ਜਾਓ, ਗੱਲਾਂ ਬਾਤਾਂ ਕਰੀਏ। ਤੇ ਪਹਿਲਾਂ ਆਪਾਂ ਲੈ ਲਈਏ ਮਨਜੀਤ ਨੂੰ, ਤੇ ਅਪਲਾਇੰਸ ਜੰਕਸ਼ਨ ਤੋਂ ਮਨਜੀਤ ਅਪਲਾਇੰਸਿਸ ਦੀਆਂ ਡੀਲਸ ਜਿਹੜੀਆਂ ਬੜੀਆਂ ਵਧੀਆ ਲੈ ਕੇ ਆਉਂਦੀਆਂ। ਸੋ ਤੁਸੀਂ ਜ਼ਰੂਰ ਵਿਜ਼ਿਟ ਕਰਨਾ ਵੀਕਐਂਡ 'ਤੇ, 2 ਲੋਕੇਸ਼ਨਾਂ ਹੈਗੀਆਂ, ਤੇ ਵਧੀਆ ਤੁਹਾਨੂੰ ਜਿਹੜੀ ਡੀਲ ਆ ਬਣਾ ਕੇ ਦੇਣਗੇ। ਮਨਜੀਤ, ਕਿਹੜੀ ਡੀਲ ਦੇ ਰਹੇ ਹੋ ਫਿਰ ਅੱਜ?
1: ਹਾਂ ਬਿਲਕੁਲ ਜਸਵਿੰਦਰ ਜੀ, ਸਭ ਤੋਂ ਪਹਿਲਾਂ ਤਾਂ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਮੇਰੇ ਵੱਲੋਂ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $4,500 ਦੀ ਵੈਲਿਊ ਦਾ 3 ਪ੍ਰੀਮੀਅਮ ਸਟੇਨਲੈਸ ਸਟੀਲ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਈਸ ਸੈਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਲਾਂਡਰੀ ਸੈਕਸ਼ਨ ਚ ਡੀਲ ਦੇਖ ਰਹੇ ਨੇ ਤਾਂ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,499 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਇਸ ਟਾਈਮ ਕਾਫੀ ਫੈਮਿਲੀਜ਼ ਨੇ ਜਿਹੜੇ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਕਿਚਨ ਰੀਡੂ ਕਰ ਰਹੇ ਹੋ ਤਾਂ ਪ੍ਰੀਮੀਅਮ ਬਿਲਟ ਇਨ ਅਪਲਾਈਸਿਸ ਦੇ ਡੀਲ ਦੇਖ ਰਹੇ ਹੋ। ਬਿਲਟ ਇਨ ਅਪਲਾਈਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫ੍ਰਿਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕ੍ਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $6,999 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਬਿਗ ਸਕਰੀਨ ਟੀਵੀ ਚ ਡੀਲ ਦੇਖ ਰਹੇ ਨੇ, 98 ਇੰਚ 98 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ ਜਿਹੜਾ ਕਿ $3,000 ਦੀ ਪ੍ਰਾਈਸ ਤੋਂ ਘਟਾ ਕੇ $1,899 ਚ ਅਪਲਾਈਸ ਜੰਕਸ਼ਨ ਤੇ ਇਸ ਵੀਕਐਂਡ ਤੁਸੀਂ ਲਗਾ ਸਕਦੇ ਆ। 6 ਮਹੀਨੇ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਫਲਾਰਟ। ਨੰਬਰ ਟੂ ਕਾਲ ਇਜ 905-4500-0054-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-450-0054-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
0: ਕਰਕੇ ਪਲਾਇੰਸ ਜੰਕਸ਼ਨ ਤੇ ਤੁਸੀਂ ਪਹੁੰਚਣਾ। ਨੰਬਰ ਮੈਂ ਦੇ ਦਿੰਦੀ ਹਾਂ 905-450-0054 ਤੇ ਗੱਲਬਾਤ ਹੋ ਸਕਦੀ ਹੈ। ਤੇ ਜੇ ਨਾ ਤੁਸੀਂ ਗਰੋਸਰੀ ਕਰਨੀ ਹੈ ਨੋਬਲ ਫਰੈਸ਼ ਫੂਡ ਤੇ ਜਾਣਾ, ਕਿਉਂਕਿ ਫਰਾਈਡੇ ਨੂੰ ਆਲਮੋਸਟ ਆਪਾਂ ਸਾਰੇ ਜਣੇ ਜਾਂਦੇ ਹਾਂ ਤਕਰੀਬਨ, ਤੇ ਫਿਰ ਕਿਉਂਕਿ ਪੂਰੇ ਵੀਕ ਕਈ ਵਾਰ ਤਾਂ ਬਿਲਕੁਲ ਸਮਾਂ ਨਹੀਂ ਮਿਲਦਾ ਹੈ ਨਾ, ਕਈ ਵਾਰ ਤਾਂ ਕਈ ਹੁੰਦਾ ਚਲੋ ਵਿੱਚ ਵਿੱਚ ਜੇ ਕੋਈ ਵੀ ਚੀਜ਼ ਥੁੜ ਗਈ ਤੇ ਆਪਾਂ ਲੈਣ ਚਲੇ ਜਾਂਦੇ ਹਾਂ, ਪਰ ਜੇ ਤੁਹਾਨੂੰ ਲੱਗਦਾ ਤੁਸੀਂ ਵਧੀਆ ਰੇਟ ਤੇ ਗਰੋਸਰੀ ਲੈਣੀ ਹੈ ਤੇ ਫਿਰ ਤਾਂ ਤੁਹਾਨੂੰ ਨੋਬਲ ਫਰੈਸ਼ ਫੂਡ ਤੇ ਜਾਣਾ ਪੈਣਾ, ਕਿਉਂਕਿ ਪਿਆਜ਼, ਆਲੂ, ਟਮਾਟਰ, ਯਾਨੀ ਕਿ ਕੋਈ ਵੀ ਸਬਜ਼ੀਆਂ ਜਿਹੜੀਆਂ ਹੈਗੀਆਂ ਤੁਸੀਂ ਲੈਂਦੇ ਹੋ, ਫਲ ਫਰੂਟ ਲੈਂਦੇ ਹੋ, ਐਨ ਫਰੈਸ਼ ਹੋਣਗੇ ਤੇ ਰੇਟ ਉਹਨਾਂ ਦਾ ਬੜਾ ਘੱਟ ਹੋਊਗਾ। ਬਾਕੀ ਡਰਾਈ ਫਰੂਟ ਤੁਸੀਂ ਲੈਣੇ ਆ ਤਾਂ ਤੁਸੀਂ ਇਹਨਾਂ ਕੋਲ ਜਾ ਸਕਦੇ ਹੋ, ਕਿਉਂਕਿ ਡਰਾਈ ਫਰੂਟ ਵੈਸੇ ਕਹਿੰਦੇ ਆ ਡੇਲੀ ਜ਼ਰੂਰ ਖਾਣੇ ਚਾਹੀਦੇ ਆ, ਉਹਦੇ ਨਾਲ ਸਕਿਨ, ਤੁਹਾਡੇ ਵਾਲ ਤੇ ਬਾਕੀ ਯਾਦਾਸ਼ਤ ਜਿਹੜੀ ਮੈਮਰੀ ਹੈ ਉਹ ਨਾ ਹੌਲੀ ਹੌਲੀ ਜਿਉਂ ਜਿਉਂ ਏਜ ਵਧੀ ਜਾਂਦੀ ਹੈ ਤੇ ਫਿਰ ਉਹ ਘਟੀ ਜਾਂਦੀ ਹੈ। ਸੋ ਇਸ ਕਰਕੇ ਥੋੜ੍ਹੇ ਜੇ ਕਹਿੰਦੇ ਜਿਵੇਂ ਮੁੱਠੀ ਭਰ ਨਾ ਜਿਹੜੇ ਸਾਰੇ ਮਿਕਸ ਜੇ ਕਰਕੇ ਡਰਾਈ ਫਰੂਟ ਜ਼ਰੂਰ ਖਾਓ, ਤੇ ਜੇ ਡਰਾਈ ਫਰੂਟ ਤੁਸੀਂ ਬਹੁਤ ਵਧੀਆ ਰੇਟ ਤੇ ਲੈਣੇ ਆ ਫਿਰ ਤੁਹਾਨੂੰ ਜਾਣਾ ਪੈਣਾ ਨੋਬਲ ਫਰੈਸ਼ ਫੂਡ ਤੇ। ਬਾਕੀ ਤੇਲ, ਆਟੇ, ਦਾਲਾਂ, ਵੱਡੇ ਛੋਟੇ ਭਾਂਡੇ, ਫੋਲਡਿੰਗ ਬੈੱਡ, ਗੱਲ ਕੀ ਹਰ ਇੱਕ ਚੀਜ਼ ਅਵੇਲੇਬਲ ਤੁਹਾਨੂੰ ਹੋਊਗੀ, ਸਹੀ ਰੇਟ ਹੋਊਗਾ। ਤੇ ਨੰਬਰ ਤੁਸੀਂ ਨੋਟ ਕਰੋ, ਨੋਬਲ ਫਰੈਸ਼ ਫੂਡ ਦੀਆਂ ਦੋ ਲੋਕੇਸ਼ਨਾਂ ਜੀ 289-801-0566, 299-801, 0566 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਤੇ ਬਿਲਕੁਲ ਜੀ, ਭਾਜੀ ਨੇ ਜਿਹੜਾ ਗੀਤ ਦੱਸਿਆ ਨਾ ਵਾਕਈ ਇਹ ਪੁਰਾਣਾ ਸੌਂਗ ਹੈ ਵੈਸੇ, ਤੇ ਸੌਂਗ ਵੀ ਬੜਾ ਵਧੀਆ। ਇਹਦੇ ਵਿੱਚ ਹੈਗੇ ਨਵੀਨ ਨਿਸ਼ਚਲ, ਪਹਿਲਾਂ ਨਾ ਇਹਨਾਂ ਦੀਆਂ ਫਿਲਮਾਂ ਬੜੀਆਂ ਆਉਂਦੀਆਂ ਹੁੰਦੀਆਂ ਸੀ, ਜਿਹੜੀ ਆਪਾਂ ਇੱਕ ਕਵਾਲੀ ਦਾ ਜ਼ਿਕਰ ਕਰਦੇ ਹੁੰਦੇ ਹਾਂ, ਹਸਤੇ ਜ਼ਖਮ ਵਾਲੀ, ਹੈ ਨਾ। ਸੋ ਉਹਦੇ ਵਿੱਚ ਜਿਹੜਾ ਗਾਣਾ ਇੱਕ ਉਹ ਵੀ ਮੈਨੂੰ ਬੜਾ ਵਧੀਆ ਲੱਗਦਾ, ਤੇ ਉਹ ਫਿਲਮ ਵੀ ਬੜੀ ਵਧੀਆ ਸੀਗੀ। ਸੋ ਅਸੀਂ ਜਿਵੇਂ ਕਹਿੰਦੇ ਨਾ ਅੰਬਾਲੇ ਕੈਂਟ, ਅਸੀਂ ਉੱਥੇ ਦੇਖਦੇ ਹੁੰਦੇ ਸੀ, ਸਾਡੇ ਆਰਮੀ 'ਚ ਦਿਖਾਉਂਦੇ ਹੁੰਦੇ ਸੀ ਜਿਹੜਾ ਆਪਣਾ ਹਰੇਕ ਵੀਕ ਇੱਕ ਫਿਲਮ, ਸੋ ਫਿਰ ਅਸੀਂ ਜਾਂਦੇ ਹੁੰਦੇ ਸੀ। ਸੋ ਉਹ ਮੈਨੂੰ ਉਦੋਂ ਦਾ ਬੜਾ ਯਾਦ ਆਉਂਦਾ ਉਹ ਸਮਾਂ। ਸੋ ਜਿਹੜੀਆਂ ਫਿਲਮਾਂ ਉਦੋਂ ਦੇਖੀਆਂ ਹੋਈਆਂ ਨਾ ਜਿਹੜੀਆਂ ਉੱਥੇ ਦਿਖਾਉਂਦੇ ਹੁੰਦੇ ਸੀ, ਸੋ ਬੜੀਆਂ ਵਧੀਆ ਲੱਗਦੀਆਂ। ਸੋ ਇਹ ਤਾਂ ਚਲੋ ਮੈਂ ਨਹੀਂ ਫਿਲਮ ਦੇਖੀ ਹੋਈ, ਪਰ ਇਹ ਗਾਣਾ ਬਹੁਤ ਮਸ਼ਹੂਰ ਹੈ, ਸੁਣੀਏ ਆ ਲਓ।

0: है नशीला अंग अंग है नशीला रंग है नशीला।
1: ਬਿਲਕੁਲ ਜੀ, ਇਹ ਸਾਵਨ ਭਾਦੋ ਮੂਵੀ ਦਾ ਸੌਂਗ ਹੈ, ਰੇਖਾ ਤੇ ਨਵੀਨ ਨਿਸ਼ਚਲ ਹੈ। ਸੋ ਆਵਾਜ਼ ਦੇਖੋ ਕਿੰਨੀ ਕਮਾਲ ਦੀ, ਮੁਹੰਮਦ ਰਫੀ ਸਾਹਿਬ ਦੀ ਆਵਾਜ਼। ਸੋ ਮੁਹੰਮਦ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ ਤੁਸੀਂ ਜਿਹੜਾ ਮਰਜ਼ੀ ਗਾਣਾ ਸੁਣ ਲਓ, ਔਰ ਉਹ ਇਹਨਾਂ ਵਿੱਚ ਖੁੱਭ ਕੇ ਗੀਤ ਗਾਉਂਦੇ ਹੁੰਦੇ ਸੀ ਨਾ, ਚਾਹੇ ਜਿਵੇਂ ਸੈਡ ਸੌਂਗ ਹੋਵੇ, ਰੋਮੈਂਟਿਕ ਸੌਂਗ ਹੈ, ਜਾਂ ਬੇਟੀ ਔਰ ਫਾਦਰ ਦਾ ਸੌਂਗ ਹੈ ਨਾ, ਜਿਹੜਾ ਉਹ ਇੱਕ ਵਿਆਹ ਵਾਲਾ ਸੌਂਗ, ਹਰ ਇੱਕ ਦੇ ਵਿਆਹ 'ਚ ਉਹ ਜ਼ਰੂਰ ਲੱਗਿਆ। ਤੇ ਬੜੇ ਉਹਨਾਂ ਦਾ ਜਿਵੇਂ ਕਹਿੰਦੇ ਹੁੰਦੇ ਸੀ ਵੀ ਉਹ ਇੰਟਰਵਿਊ ਨਹੀਂ ਸੀ ਕਿਸੇ ਨੂੰ ਦਿੰਦੇ ਹੁੰਦੇ, ਜਿਵੇਂ ਕਈ ਵਾਰ ਹੁੰਦਾ ਨਾ, ਨਾਲੇ ਪਹਿਲੇ ਸਮਿਆਂ 'ਚ ਇੰਨਾ ਨਹੀਂ ਸੀ ਹੁੰਦਾ। ਹੁਣ ਤਾਂ ਜਿਹਨੂੰ ਦੇਖਦੇ, ਹੁਣ ਤਾਂ ਜਿਵੇਂ ਕਹਿੰਦੇ ਆ ਜਿਹੜੇ ਇਨਫਲੂਐਂਸਰ ਹੈ ਉਹਨਾਂ ਨੂੰ ਕਹਿ ਦਿੰਦੇ ਆ ਇਹਨਾਂ ਦੀ ਇੰਟਰਵਿਊ ਲੈ ਰਹੇ ਹਾਂ ਅਸੀਂ, ਜਿਹੜੇ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਏ ਹੋਏ ਹੁੰਦੇ ਆ। ਹਾਂਜੀ ਭਾਜੀ, ਕੀ ਹਾਲ ਚਾਲ?
2: ਹਾਂ ਠੀਕ ਹੈ, ਮੈਂ
1: ਸੁਣ ਲਿਆ ਗਾਣਾ ਆਪਣਾ।
2: ਮਤਲਬ ਡੈਡੀ ਹੋਣੀ, ਮੇਰੇ ਚਾਚਾ ਜੀ ਹੋਣੀ, ਅਸੀਂ ਇਕੱਠੇ ਫੈਮਿਲੀ ਰਹੇ ਕਾਫੀ ਸਾਲ ਉੱਥੇ ਇੰਡੀਆ 'ਚ। ਤਾਂ ਉਹਨੇ ਕੀ ਕਰਨਾ, ਉਹਨੇ ਆਪਣੇ ਰੇਡੀਓ ਤੇ ਆਪਣੇ ਬੇਲਣਾ ਚਲਾ ਜਾਂਦੇ ਸੀਗੇ, ਜਿੱਥੇ ਗਾਣਾ ਬਣਾਈਦਾ ਆਪਾਂ ਹਨਾ।
1: ਅੱਛਾ,
2: ਤੇ ਸ਼ਾਇਦ ਤੁਹਾਨੂੰ ਪਤਾ ਹੋਣਾ ਵੀ ਉਹ ਕਿੱਦਾਂ ਪ੍ਰੋਸੀਜਰ ਹੁੰਦਾ ਗੁੜ ਬਣਾਉਣ ਦਾ ਹਨਾ।
1: ਅੱਛਾ, ਗੁੜ ਬਣਾਉਣ ਦਾ?
2: ਹਾਂਜੀ ਹਾਂਜੀ, ਉਹ ਬੇਲਣਾ ਵਗੈਰਾ ਚਲਾਈਦਾ, ਕੱਢੀ ਦੀ ਆ ਫੇ ਉਹ ਚੁੱਭਾ ਚੁੱਭਾ ਕਹਿੰਦੇ ਆ ਵੀ ਇਹਨਾਂ ਅੱਗ ਬਾਲ ਕੇ ਉਹਨੂੰ ਤੇਜ਼ ਕਰੀਦਾ ਆਪਣੇ ਜਿੱਦਾਂ ਰਾਤ ਨੂੰ ਹਨਾ। ਤਾਂ ਉਹ ਮੇਰੇ ਅੰਕਲ ਜੀ ਨੂੰ, ਮੇਰੇ ਮਤਲਬ ਜਾਣੀ ਕਿ ਚਾਚਾ ਸੀ, ਉਹਨੂੰ ਅੰਕਲ ਵੀ ਕਹਿੰਦੇ, ਚਾਚਾ ਵੀ ਕਹਿੰਦੇ ਹੁੰਦੇ ਸੀ, ਉਹਨਾਂ ਨੇ ਰੇਡੀਓ ਲਾ ਕੇ ਜਿੱਦਾਂ ਆਪਣੇ ਗਾਣੇ ਸੁਣੀ ਜਾਵੇ, ਲਤਾ ਜੀ ਦੇ ਕਿਸ਼ੋਰ ਸਾਹਿਬ
1: ਜੀ ਲੱਗਿਆ ਰਹਿੰਦਾ, ਫਿਰ ਕੰਮ ਕਰੀ ਜਾਂਦੇ ਆ,
2: ਕੰਮ ਕਰੀ ਜਾਣਾ ਉਹਨੀ ਕਿਉਂਕਿ ਹਿੰਦੀ ਜਲੰਧਰ ਤੋਂ ਉੱਥੇ ਦੂਰਦਰਸ਼ਨ ਤੋਂ ਬੁਲਾਉਂਦੇ ਹੁੰਦੇ ਸੀਗੇ ਗਾਣੇ ਜਲੰਧਰ ਤੋਂ ਹਨਾ। ਤੇ ਮਤਲਬ ਏਦਾਂ ਆ ਤੇ ਵਧੀਆ ਲੱਗਦਾ ਹੁੰਦਾ, ਤੇ ਪਲੱਸ ਇਹ ਮੈਨੂੰ ਸਾਰ ਤੋਂ ਹੋਇਆ ਪਤਾ ਲੱਗਾ ਸੀਗਾ ਵੀ ਇਹ ਰਫੀ ਸਾਹਿਬ ਦੀ 55 ਸਾਲ ਦੀ ਉਮਰ ਡੈਥ ਹੋ ਗਈ ਸੀਗੀ ਜੁਲਾਈ 31 ਨੂੰ ਹਨਾ।
1: ਹਾਂਜੀ ਹਾਂਜੀ, 55 ਇਅਰਸ ਓਲਡ ਸੀਗੇ। ਹਾਂਜੀ
2: ਹਾਂ, ਮੈਨੂੰ ਨੀ ਸੀ ਪਤਾ, ਮੈਂ ਕਿਹਾ ਵੀ ਜ਼ਿਆਦਾ ਸ਼ਾਇਦ ਹੋਊਗੀ, ਤਾਂ ਮਤਲਬ ਦੇਖੋ ਘੱਟ ਕਿੰਨੀ ਉਮਰ ਘੱਟ ਸੀਗੀ। ਤੇ ਦੇਖੋ ਗਾਣੇ ਹਰੇਕ ਜਿੱਦਾਂ ਤੁਸੀਂ ਦੱਸਿਆ ਵੀ ਕਿੰਨੀ ਮਤਲਬ ਮਧੁਰ ਆਵਾਜ਼, ਮਿੱਠੀ ਆਵਾਜ਼, ਜਿੱਦਾਂ ਬੰਦਾ ਜਿੰਨੇ ਮਰਜ਼ੀ ਜਦੋਂ ਮਰਜ਼ੀ ਸੁਣੀ ਜਾਓ।
1: ਬਿਲਕੁਲ ਬਿਲਕੁਲ ਜ਼ਿਆਦਾਤਰ ਹਿੰਦੀ, ਜਿਵੇਂ ਆਲ ਇੰਡੀਆ ਰੇਡੀਓ ਲੱਗਿਆ ਹੁੰਦਾ ਸੀ ਉੱਥੇ, ਜਾਂ ਇੱਕ ਚੰਡੀਗੜ੍ਹ ਜਿਹੜਾ ਸਟੇਸ਼ਨ ਸੀਗਾ ਉਹ ਲੱਗਿਆ ਹੁੰਦਾ ਸੀ ਹਨਾ। ਸੋ 9:30 ਤੱਕ ਉੱਥੇ ਗੀਤ ਆਉਂਦੇ ਹੁੰਦੇ ਸੀ ਸਵੇਰੇ, ਜਿਹੜਾ ਚੰਡੀਗੜ੍ਹ ਵਾਲਾ ਹੁੰਦਾ ਸੀਗਾ, ਤੇ ਆਲ ਇੰਡੀਆ ਰੇਡੀਓ ਤੇ ਚੱਲੀ ਜਾਂਦੇ ਹੁੰਦੇ ਸੀ, ਉਂਝ ਹੋਰ ਹੋਰ ਪ੍ਰੋਗਰਾਮ ਵੀ ਬੜੇ ਆਉਂਦੇ ਸੀ। ਸੋ ਬਿਲਕੁਲ, ਇਹ ਜਿਹੜੇ ਗੀਤ ਹੈ ਨਾ ਸਾਰੇ, ਉਹ ਕਮਾਲ ਹੀ ਹੈ। ਸੋ ਬਿਲਕੁਲ ਜੀ, ਕੋਈ ਵੀ ਗੀਤ ਤੁਸੀਂ ਲਵਾਉਣਾ ਜ਼ਰੂਰ ਤੁਸੀਂ, ਕਿਉਂਕਿ ਮੇਰਾ ਨਾ ਅੱਜ ਉਂਝ ਟੌਪਿਕ ਹੋਰ ਹੈ, ਪਰ ਨੰਬਰਾਂ ਦੀ ਗੱਲ ਵੈਸੇ ਹੀ ਚੱਲ ਪਈ, ਤੇ ਭਾਜੀ ਨੇ ਕਹਿਤਾ ਫਿਰ ਮੈਂ ਗੀਤ ਲਾਤਾ। ਤੇ ਲਓ ਜੀ, ਜੁੜੇ ਤੁਸੀਂ ਗੁਰਦਾਸ ਰੇਡੀਓ ਨਾਲ, ਗੱਲਾਂ ਬਾਤਾਂ ਤੁਹਾਡੀਆਂ ਸਾਡੀਆਂ ਚੱਲ ਰਹੀਆਂ, ਤੇ ਤੁਸੀਂ ਵੀ ਗੱਲਬਾਤ ਕਰ ਸਕਦੇ ਹੋ। 647-8074-1313 ਤੇ ਕੋਈ ਨੰਬਰਸ ਵਾਲਾ ਹੋਰ ਗੀਤ ਹੈਗਾ। ਸੋ ਇੱਕ ਮੇਰੇ ਦਿਮਾਗ 'ਚ ਆਇਆ ਜਿਹੜਾ 1-2-3 ਹੈ ਨਾ, ਉਹ ਆਪਣਾ ਮਾਧੁਰੀ ਦੀਕਸ਼ਿਤ ਵਾਲਾ, ਸੋ ਜਿਹਦੇ 'ਚ ਡਾਂਸ ਉਹਨੇ ਬੜਾ ਵਧੀਆ ਕੀਤਾ। ਵੈਸੇ ਨੰਬਰਸ 'ਤੇ ਤਾਂ ਬਹੁਤ ਗੀਤ ਆ, ਬਹੁਤ ਜ਼ਿਆਦਾ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਮੈਂ ਨੰਬਰ ਦੇ ਦੇਵਾਂ ਇੱਕ ਹੋਰ, ਇਹ ਨੰਬਰ ਹੈਗਾ ETN ਟਰੈਵਲਸ ਦਾ। ETN ਟਰੈਵਲਸ ਨੂੰ ਤੁਸੀਂ ਕੰਟੈਕਟ ਕਰਨਾ ਜੇ ਤੁਸੀਂ ਚਾਹੁੰਦੇ ਹੋ ਬਹੁਤ ਵਧੀਆ ਟਿਕਟਾਂ ਤੁਹਾਨੂੰ ਮਿਲਣ, ਏਅਰ ਫੇਅਰ, ਯਾਨੀ ਕਿ ਕਿਉਂਕਿ ਨਾ ਟਿਕਟਾਂ ਕਿਤੇ ਕਿਤੇ ਆਪਾਂ ਨੂੰ ਲੱਗ ਰਿਹਾ ਹੁੰਦਾ ਬੜੀਆਂ ਮਹਿੰਗੀਆਂ, ਪਰ ਤੁਸੀਂ ਕੰਟੈਕਟ ਕਰੋ, ਤੁਸੀਂ ਗੱਲਬਾਤ ਕਰਨੀ ਹੈ ETN ਟਰੈਵਲਸ ਨਾਲ। ਸਵੇਰੇ 9 ਇਹ ਓਪਨ ਹੋ ਜਾਂਦੇ ਆ, ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਇਹਨਾਂ ਨੂੰ ETN ਟਰੈਵਲਸ 'ਤੇ। ਅਤੇ ਬਾਕੀ ਤੁਸੀਂ ਬੈਕ ਹੋਮ ਜਾਣਾ, ਹੁਣ ਜਾਣਾ ਜਾਂ ਦਸੰਬਰ ਤੱਕ ਕਦੇ ਵੀ, ਅਤੇ ਤੁਸੀਂ ਐਡਵਾਂਸ ਦੇ ਵਿੱਚ ਟਿਕਟਾਂ ਬੁੱਕ ਕਰਾ ਸਕਦੇ ਹੋ। ਤੁਹਾਨੂੰ ਰੇਟ ਬੜੇ ਹੀ ਕਮਾਲ ਦਾ ਮਿਲਣਾ, ਅਤੇ ਸਰਵਿਸ ਵੀ ਬੜੀ ਲਾਜਵਾਬ ਹੈ ਇਹਨਾਂ ਦੀ। ETN ਟਰੈਵਲਸ 905-463-1301। ਇਹ ਕਹਿੰਦੇ ਆ ਕਿ ਕੋਈ ਵੀ ਤੁਸੀਂ ਆਫਿਸ ਦੀ, ਕਈ ਵਾਰ ਹੁੰਦਾ ਵੀ ਇਕੱਠੇ ਹੋ ਕੇ ਕਿਤੇ ਵੀ ਘੁੰਮਣ ਫਿਰਨ ਜਾਣਾ ਹੁੰਦਾ, ਕੋਈ ਕਰੂਜ਼ ਪੈਕੇਜ ਲੈਣਾ ਜਾਂ ਕੋਈ ਟੂਰ ਟ੍ਰਿਪ, ਕੋਈ ਵੀ 905-463-1301 'ਤੇ ਗੱਲਬਾਤ ਕਰੋ। 905-463-1301 'ਤੇ ਗੱਲਬਾਤ ਤੁਹਾਡੀ ਹੋ ਸਕਦੀ ਹੈ ETN ਟਰੈਵਲਸ ਦੇ ਨਾਲ। ਅਤੇ ਬਿਲਕੁਲ ਜੀ, ਗੱਲਬਾਤ ਕੀਤੀ ਮੁਹੰਮਦ ਰਫੀ ਸਾਹਿਬ ਦੀ, ਕਿ ਉਹਨਾਂ ਦੀ ਨਾ ਬੜੀ ਚੜ੍ਹਤ ਸੀਗੀ ਉਦੋਂ ਜਦੋਂ ਉਹਨਾਂ ਦੀ ਮੌਤ ਉਂਝ ਹੋਈ। 55 ਈਅਰਸ ਓਲਡ, ਇੰਨੇ ਵੀ ਨਹੀਂ ਉਹ ਹੈਗੇ ਸੀ ਓਲਡ ਕਿ ਉਹਨਾਂ ਨੂੰ ਕੁਛ ਹੋਵੇ ਹੈ ਨਾ, ਪਰ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੋਈ ਸੀਗੀ। ਸੋ ਉਸ ਤੋਂ ਬਾਅਦ ਫਿਰ ਜਿਹੜਾ ਇੱਕ ਗੀਤ ਸੀ ਨਾ ਆਸ ਪਾਸ ਸੌਂਗ ਦਾ, ਉਹਨਾਂ ਨੇ ਲਾਸਟ ਗੀਤ ਜਿਹੜਾ ਗਾਇਆ ਸੀ ਉਹਦੇ ਵਿੱਚ, ਉਹ ਫਿਲਮ ਦੇ ਵਿੱਚ ਜਿਹੜੀ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਮੂਵੀ ਸੀ, ਉਹ ਵੀ ਬੜੀ ਵਧੀਆ ਸੀਗੀ। ਸੋ ਕਹਿੰਦੇ ਆ ਕਿ ਜਦੋਂ ਉਹਨਾਂ ਨੇ ਇਹ ਗੀਤ ਗਾਉਣਾ ਸੀਗਾ ਅਤੇ ਉਹਨਾਂ ਨੇ ਇਹ ਗੀਤ ਗਾਇਆ, ਜਿਵੇਂ ਕਈ ਵਾਰ ਹੁੰਦਾ ਇੱਕ ਦੋ ਵਾਰ ਨਹੀਂ ਇੰਨਾ ਕਿਤੇ ਮਾੜਾ ਮੋਟਾ 39 ਰਹਿ ਜਾਂਦੀ ਹੈ ਕਮੀ, ਅਤੇ ਉਹ ਕਹਿੰਦੇ ਚਲੋ ਕੋਈ ਨਹੀਂ ਫਿਰ ਗਾ ਦਿਓ। ਕਈ ਵਾਰ ਹੁੰਦਾ ਨਾ ਵੀ ਮੂਡ ਨਹੀਂ ਉੱਦਾਂ ਦਾ ਬਣ ਪਾਉਂਦਾ ਕਿ ਕੋਈ ਗੀਤ ਬੜਾ ਵਧੀਆ ਸਹੀ ਤਰੀਕੇ ਦੇ ਨਾਲ ਗਾ ਦਿੱਤਾ ਜਾਵੇ, ਤੇ ਉਹ ਕਹਿੰਦੇ ਵੀ ਚਲੋ ਰਹਿਣ ਦਿਓ ਜਾਓ, ਹੈਨਾ। ਕਹਿੰਦੇ ਪਹਿਲਾਂ ਉਹ ਚਲੇ ਗਏ ਥੋੜ੍ਹਾ ਜਿਹਾ, ਫਿਰ ਉਹਨਾਂ ਨੂੰ ਹੋਇਆ ਨਹੀਂ ਨਹੀਂ ਕੋਈ ਨਹੀਂ ਕੰਮ ਮੁਕਾ ਕੇ ਜਾਂਦੇ ਆ ਕਿਉਂ, ਹੈਨਾ, ਗੱਲ 'ਤੇ ਗੱਲ ਪਾਉਣੀ। ਉਹ ਫਿਰ ਕਹਿੰਦੇ ਵੀ ਨਹੀਂ ਗੀਤ ਤਾਂ ਆਪਾਂ ਅੱਜ ਹੀ ਕਰਨਾ ਅਤੇ ਮੈਂ ਗਾਉਂਦਾ, ਅਤੇ ਉਹਨਾਂ ਨੇ ਗੀਤ ਗਾਇਆ ਅਤੇ ਫਿਰ ਉਹ ਚਲੇ ਗਏ। ਪਰ ਉਹ ਜਿਵੇਂ ਕਹਿੰਦੇ ਨਾ ਥੋੜ੍ਹਾ ਜਿਹਾ ਮੇ ਬੀ ਉਹਨਾਂ ਨੂੰ ਹਾਰਟ ਦਾ ਉਦੋਂ ਕੁਛ ਹੋ ਰਿਹਾ ਹੋਵੇ, ਸਲੋ ਜਿਵੇਂ ਮਾੜਾ ਮੋਟਾ ਦਰਦ ਹੋ ਰਿਹਾ ਜਾਂ ਕੁਛ ਹੈ, ਪਰ ਉਹਨਾਂ ਨੇ ਉਦੋਂ ਇੰਨੀ ਪਰਵਾਹ ਨਹੀਂ ਕੀਤੀ, ਫਿਰ ਉਹ ਚਲੇ ਗਏ ਘਰ। ਪਰ ਉਸੇ ਰਾਤ ਫਿਰ ਉਹਨਾਂ ਦੀ ਡੈਥ ਹੋ ਗਈ ਸੀਗੀ। ਸੋ ਉਹ ਉਹਨਾਂ ਦਾ ਜਿਹੜਾ ਗੀਤ ਆ ਉਹ ਲਾਸਟ ਹੀ ਬਣ ਗਿਆ, ਅਤੇ ਉਹਦੇ ਵਿੱਚ ਗੀਤ ਵਿੱਚ ਵੀ ਇੱਦਾਂ ਹੀ ਆ ਵੀ ਮੈਂ ਤੇਰੇ ਆਸ ਪਾਸ ਹੂੰ ਦੋਸਤ, ਇੱਦਾਂ ਕਰਕੇ ਸੌਂਗ ਹੈ ਉਹ। ਅਤੇ ਕਹਿਣ ਦਾ ਮਤਲਬ ਇਹ ਹੈ ਕਿ ਤਾਂ ਹੀ ਕਈ ਵਾਰ ਕਹਿੰਦੇ ਆ ਕਿ ਜਿਹੜਾ ਕੰਮ ਤੁਸੀਂ ਕਰਨਾ ਨਾ ਉਹ ਕਰ ਲਓ, ਯੂ ਨੈਵਰ ਨੋ ਕਿ ਉਹ ਮੌਕਾ ਤੁਹਾਨੂੰ ਦੁਬਾਰਾ ਮਿਲੇ ਨਾ ਮਿਲੇ, ਤੁਹਾਨੂੰ ਅਗਲਾ ਸਾਹ ਆਵੇ ਨਾ ਆਵੇ, ਆਪਾਂ ਨੂੰ ਨਹੀਂ ਪਤਾ, ਹੈ ਨਾ। ਪਰ ਜਦੋਂ ਆਪਾਂ ਕਿਸੇ ਦੀ ਸੁਣਦੇ ਹਾਂ ਤਾਂ ਫਿਰ ਆਪਾਂ ਨੂੰ ਲੱਗਦਾ, ਅਦਰਵਾਈਜ਼ ਆਪਾਂ ਫਿਰ ਉਹੀ ਕੰਮਾਂ 'ਚ ਰੁੱਝ ਜਾਂਦੇ ਹਾਂ, ਸਾਨੂੰ ਲੱਗਦਾ ਵੀ ਨਹੀਂ ਅਸੀਂ ਤਾਂ ਠੀਕ ਹਾਂ, ਬਸ ਚੱਲੀ ਜਾਣਾ। ਇਸੇ ਕਰਕੇ ਵੈਸੇ ਕੋਈ ਵੀ ਕੰਮ ਹੈ ਨਾ ਉਹਨੂੰ ਜਦੋਂ ਵੀ ਉਹ ਨਿਪਟਾ ਸਕਦੇ ਹੋ ਤੁਸੀਂ ਜਿੰਨੀ ਅਰਲੀ, ਜਿਵੇਂ ਕਹਿੰਦੇ ਆ ਕੱਲ ਕਰਨਾ ਸੋ ਆਜ ਕਰ, ਆਜ ਕਰਨਾ ਸੋ ਅਬ, ਪਲਮੇ ਪਰਲੋ ਹੋਏਗੀ ਬਹੁਰ ਕਰੇਗਾ ਕਬ, ਹੈ ਨਾ। ਸੋ ਇਸ ਕਰਕੇ ਨਾਲ ਦੀ ਨਾਲ ਜਿਹੜਾ ਐਕਸ਼ਨ ਹੈ ਉਹ ਲੈ ਲਿਆ ਕਰੋ। ਅਤੇ ਇਹਦੇ ਵਿੱਚ ਮੈਂ ਜ਼ਰੂਰ ਕਹੂੰਗੀ, ਜਿਵੇਂ ਹੁਣ ਕਈ ਵਾਰ ਨਾ ਲਾਈਫ ਇੰਸ਼ੋਰੈਂਸ ਜਿਹੜਾ ਸਾਡਾ ਐਡਵਾਈਸ ਦੇਣ ਦਾ ਸਾਡਾ ਮਕਸਦ ਹੁੰਦਾ, ਹਮੇਸ਼ਾ ਤੁਹਾਨੂੰ ਇਹੀ ਹੁੰਦਾ ਕਿ ਅਸੀਂ ਤੁਹਾਡੀ ਵਧੀਆ ਪੋਲਿਸੀ ਕਰੀਏ, ਚਾਹੇ ਲਾਈਫ ਦੀ ਹੈ, ਕੋਈ ਕ੍ਰਿਟੀਕਲ ਦੀ ਹੈ, ਜਾਂ ਤੁਹਾਡੀ ਡਿਸਐਬਿਲਿਟੀ ਦੀ ਹੈ, ਜਾਂ ਕੋਈ ਹੋਰ ਪੋਲਿਸੀਜ਼ ਜਾਂ ਅਕਾਊਂਟਸ ਤੁਸੀਂ ਓਪਨ ਕਰਾਉਣੇ ਆ। ਪਰ ਕਈ ਵਾਰ ਆਪਾਂ ਦੇਰ ਲਾ ਦਿੰਦੇ ਹਾਂ ਵੀ ਚਲੋ ਅੱਜ ਨਹੀਂ, ਚਲੋ ਫਿਰ ਹਫ਼ਤੇ ਬਾਅਦ। ਕਈ ਸਾਨੂੰ ਇੱਕ ਇੱਕ ਦੋ ਦੋ ਸਾਲ ਬਾਅਦ ਸੇਮ ਪਰਸਨ ਕਾਲ ਕਰਦਾ ਅਤੇ ਉਹਨੇ ਨਹੀਂ ਕਰਾਈ ਹੁੰਦੀ, ਸਾਨੂੰ ਕਈ ਵਾਰ ਇੱਦਾਂ ਫੀਲ ਹੁੰਦਾ ਕਿ ਮੇ ਬੀ ਉਹਨੇ ਕਿਸੇ ਹੋਰ ਤੋਂ ਕਰਾ ਲਈ ਹੋਣੀ ਹੈ, ਹੈ ਨਾ, ਤਾਂ ਹੀ ਸਾਨੂੰ ਦੁਬਾਰਾ ਕਾਲ ਨਹੀਂ ਆਈ, ਬਟ ਉਹਨੇ ਐਕਸ਼ਨ ਹੀ ਨਹੀਂ ਲਿੱਤਾ ਹੁੰਦਾ। ਸੋ ਇਸ ਕਰਕੇ ਤੁਸੀਂ ਜ਼ਰੂਰ, ਜਿਵੇਂ ਹੁਣ ਚਲੋ ਇਹਨਾਂ ਦੇ ਕੋਲ ਤਾਂ ਇੰਨੇ ਮਨੀ ਸੀਗੀ, ਪੈਸੇ ਸੀ, ਕੋਈ ਇੰਨੀ ਫਿਕਰ ਨਹੀਂ ਹੁੰਦੀ ਪਿੱਛੇ ਪਰਿਵਾਰ ਦੀ। ਪਰ ਜਿਵੇਂ ਹੁਣ ਦੇ ਸਮੇਂ ਦੇ ਵਿੱਚ ਵੀ ਹਾਰਟ ਅਟੈਕ, ਕੈਂਸਰ, ਸਟ੍ਰੋਕ, ਇਹ ਬਹੁਤ ਜ਼ਿਆਦਾ ਜਿਹੜੀਆਂ ਵੱਧ ਚੁੱਕੀਆਂ ਬਿਮਾਰੀਆਂ। ਸੋ ਇਸ ਕਰਕੇ ਜਦੋਂ ਤੁਸੀਂ ਲਾਈਫ ਇੰਸ਼ੋਰੈਂਸ ਲੈਂਦੇ ਹੋ ਨਾ, ਨਾਲ ਦੀ ਨਾਲ ਕ੍ਰਿਟੀਕਲ ਇਲਨੈਸ ਨੂੰ ਪ੍ਰਾਇਓਰਟੀ ਦਿਆ ਕਰੋ ਜ਼ਰੂਰ। ਜਿਵੇਂ ਮੈਂ ਕਹਿੰਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਤੁਹਾਡੇ ਕੋਲ ਜ਼ਰੂਰ ਹੋਵੇ, ਚਾਹੇ ਟਰਮ 'ਚ ਲੈ ਲਓ, ਚਾਹੇ ਮਨੀ ਬੈਕ ਵਾਲਾ ਪਲਾਨ ਲੈ ਲਓ, ਪਰ ਲਓ ਜ਼ਰੂਰ। ਅਤੇ ਹੁਣ ਤਾਂ ਚਲੋ ਲਾਈਫ ਇੰਸ਼ੋਰੈਂਸ ਦੇ ਜਿਹੜੇ ਟਰਮ ਪਲਾਨਸ ਹੈਗੇ ਉਹ ਤੁਹਾਨੂੰ ਘੱਟ ਰੇਟ 'ਚ ਮਿਲ ਰਹੇ ਆ, 10% ਡਿਸਕਾਊਂਟ ਮਿਲ ਰਿਹਾ। ਸੋ ਤੁਸੀਂ ਜ਼ਰੂਰ ਕਾਲ ਕਰਨੀ ਹੈ ਮੈਨੂੰ ਕੋਈ ਵੀ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਹੈ, ਅਤੇ ਬਸ ਉਹ ਸਟੈਪ ਚੱਕਣ ਦੀ ਦੇਰ ਹੁੰਦੀ ਹੈ, ਬਾਕੀ ਤਾਂ ਡਨ ਹੋ ਜਾਂਦਾ ਕੰਮ, ਹੈ ਨਾ। ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਤੁਸੀਂ ਵੈਲ ਬਿਗਨ ਇਜ਼ ਹਾਫ ਡਨ, ਜਾਂ ਤੁਸੀਂ ਸ਼ੁਰੂ ਕਰ ਲੈਂਦੇ ਹੋ ਅੱਧਾ ਕੰਮ ਹੋ ਜਾਂਦਾ। ਸੋ ਜ਼ਰੂਰ ਤੁਸੀਂ ਮੈਨੂੰ ਕਾਲ ਕਰਨੀ ਹੈ ਜੀ। ਨੰਬਰ ਹੈ ਮੇਰਾ 647-765-2340, 6477652340, ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਹਾਂਜੀ ਸਰ, ਕੀ ਹਾਲ ਚਾਲ?
3: ਸਤਿ ਸ੍ਰੀ ਅਕਾਲ, ਕੈਸੀ ਹੈ ਆਪ ਬਹਿਨ ਜੀ?
1: ਸਰ ਬਹੁਤ ਅੱਛੇ
3: ਜੀ। ਇਹ ਜੋ ਗਾਣਾ ਆਪ ਲਗਾਏ ਹੈ ਤਾਨ ਮੇ ਝੁਮਕਾ, ਰੇਖਾ ਕੀ ਪਹਿਲੀ ਫਿਲਮ ਥੀ ਐਜ਼ ਅ ਡੈਬਿਊ।
1: ਹਾਂ, ਸਾਵਨ ਭਾਦੋ
3: ਸੇ ਪਹਿਲੇ। ਹਾਂ, ਸਾਵਨ ਭਾਦੋ ਸੇ ਰਿਕਗਨੇਸ਼ਨ ਹੋਆ ਰੇਖਾ ਕੋ, ਵਰਨਾ ਲੇਖਾ ਕੋ ਕੋਈ ਪਛਾਣਤਾ ਨਹੀਂ ਥਾ। ਔਰ ਵੀ ਨੇਚਰ ਉਸ ਜ਼ਮਾਨੇ ਮੇ ਕਾਮਯਾਬ ਤਰੀਨ ਐਕਟਰ ਥੇ। ਯੇ ਲਾਹੌਰ ਪਾਕਿਸਤਾਨ ਮੇ ਪੈਦਾ ਹੋਏ ਔਰ ਅੰਮ੍ਰਿਤਸਰ ਮੇ ਇਨਕੀ ਵਾਲਦਾ ਰਹਿਤੀ ਥੀ। ਬੜਾ ਗਹਿਰਾ ਤਾਲੁਕ ਹੈ। ਦੇਖੀਏ, ਮੈਂ ਹਮੇਸ਼ਾ ਕਹਿਤਾ ਹੂੰ ਕਿ ਜੋ ਬੰਦਾ ਜਹਾਂ ਪੈਦਾ ਹੋਤਾ ਨਾ, ਉਸਕਾ ਨਾਕ ਨਕਸ਼ਾ ਯਾਨੀ ਫੀਚਰ ਉਸਕੇ ਚਿਹਰੇ ਕੇ, ਯੇ ਬਤਾਤੇ ਕਿਸ ਜ਼ਮੀਨ ਸੇ ਹੈ ਆਪ। ਕਿਸੀ ਵੀ ਦੇਖੇਂਗੇ, ਯੇ ਲਿਖ ਲੀਜੀਏ ਮੇਰੀ ਬਾਤ, ਕੋਈ ਨਹੀਂ ਬੋਲਤਾ ਮੇਰੀ ਤਰ੍ਹਾਂ, ਕਿਉਂਕਿ ਰਿਸਰਚ ਕਰਨਾ ਪੜਤਾ ਹੈ। ਇਸ ਪੇ ਮੈਂ ਬੜਾ ਸਾਲੋਂ ਦੀਆ ਹੂੰ ਇਸ ਕਾਮ ਕੇ ਲੀਏ, ਸਾਲੋਂ। ਤੋ ਵੋ ਯੇ ਹੈ ਕਿ ਜਿਸ ਖਿੱਤੇ ਮੇ ਬੰਦਾ ਪੈਦਾ ਹੋਤਾ, ਪੰਜਾਬ ਕੇ ਅਕਸਰ ਲੋਗੋਂ ਕੋ ਦੇਖੇਂਗੇ ਆਪ, ਨਾਕ ਉਨਕੀ ਖੜੀ ਹੋਤੀ ਹੈ,
1: ਤਿੱਖੀ।
3: ਯੇ ਪੰਜਾਬ ਮੇ ਗੌਰ ਕਰ ਲੀਜੀਏ, ਨੇਵੀ ਨੇਚਰ विनोद खन्ना, कबीर बेदी और गरिया, आप सबकी नाक कड़ी रहेगी। आप कभी नहीं देखेंगे कि उनकी नाक बैठी। वजह क्या है? पंजाब के खित्ते में ये खासियत है, खूबसूरती मर्दों में बड़ी जबरदस्त होती है, वहां पे बहुत कम लोग जानते हैं इस बात को। बहरहाल तो ये परेशान थी उस जमाने में। हालांकि इससे पहले उनकी एक फिल्म आई थी CID छोटी बोटी बोल के 1969 में, वो कुछ ज्यादा उतनी मकबूल नहीं हुई। जब नेवी नेशल से रब्ता करे तो नेवी बोला यार ये अब नई बच्ची है, पता नहीं कि मेरे साथ कर पाएगी नहीं, तो यार ब्रेक दे दो, ऐसा ना करो, कोई तो उसको देने वाला होना बोले तो। वरना उस जमाने में अमिताभ बच्चन कुछ नहीं थे, ये इनकी एक पिक्चर आई थी अमिताभ के साथ, और अमिताभ का बखद अमिताभ उसमें विलन का रोल करे थे। फिल्म का नाम था परवाना। ये ट्रेन से प्लेन से जाके ट्रेन से वापस आ जाते और बोलते कि भाई मैं वो मर्डर करके आ गया, तो उसमें ओम प्रकाश थे वगैरह। बड़ा जबरदस्त पिक्चर थी उस जमाने में। तो क्या पूछते आप, इनका बड़ा योगदान है। और जैसा रफी साहब का आप जिक्र करें, ये धर्मिंदर की पिक्चर थी हेमा मालिनी के साथ, और वो फिल्म का नाम था आसपास जैसा आपने बताया। तो वो एज ए रिकॉर्डिंग जो है ना, ये लास्ट उनकी जैसा है रिकॉर्ड करे। हालांकि इससे पहले भी कई फिल्मों में वो पहले रिकॉर्ड कर चुके थे, कई गाने हिट हुए, मगर टेक्निकली देखा गया तो ये आखिरी फिल्म थी इसकी। इसके बाद रफी साहब को देहांत हुआ हार्ट अटैक से, और फिर उनका इंतकाल हो गया
1: जी।
3: और वैसी शख्सियत अब आ नहीं सकती, बता रहा हूँ। और रफी साहब के इंतकाल पे, रफी साहब के इंतकाल पे बिहारी साहब एक शेर बोले थे। वो शेर मजू सुल्तानपुरी पढ़ने के बाद बोले, बिहारी ये शेर मुझे देते तू, मेरे बदले में मेरे 5,000 गाने तेरे नाम पे करता हूँ। बोले नहीं जी, मैं ये शेर नहीं देता। तो आप सोचिए कि मजू सुल्तानपुरी मुसलमान, मोहम्मद रफी मुसलमान, बिहारी साहब ब्राह्मण, लेकिन उनके जहन में अल्लाह ताला ये दिया शेर जो मुसलमान को नहीं दिया। और वो शेर बड़ा प्यारा है, गौर से सुन लीजिए। और बिहारी साहब लिखे हैं कि बता ऐ जिंदगी ये राज क्या है, बता ऐ जिंदगी ये राज क्या है, ये जीने का नया अंदाज क्या है, अगर मौत है खामोशी आदमी की तो हर तरफ रफी की आवाज क्या है।
1: क्या बात है जी, जी।
3: तुम मुझे यूं भुला ना पाओगे, ये गाना लगा दीजिए, बड़ा प्यारा, रफी साहब की याद दिला दी आप। आप हमेशा अच्छी अच्छी चीजें याद दिला देते और पहुंचा देते मुझे वहां जहां से यू टर्न करना मुश्किल होता है।
1: थैंक यू अभी लगाती हूँ मैं। और वाकई ना ये मोहम्मद रफी साहब दे ता गाने है ना, मेरा कई बार बड़े ही दिल करदा हुंदा भी सारे ना गीत ही उन्हां दे लाई जाइए, पर अपना ना टाइम ही उन्ना का हुंदा, ते मैं जरूर ये भी लाउनी आ। बड़ा प्यारा सॉन्ग है, बहुत ज्यादा। ते लो जी आप परमजीत दियोल जी नूं लै लईए पहला, ते फिर रियल एस्टेट दी जानकारी लैके पहुंचिया जी। सर
4: सत श्री अकाल जी, मेरे बनियो गुणतास रेडियो प्रोग्राम सुन रहे सारे श्रोतियां नूं प्यार भरी सत श्री अकाल। ताने श्रोतियां नाल कुछ लिस्टिंग शेयर करनी चाहुंदे सी। सब तों पहला ते इक हॉट लिस्टिंग, एक ब्यूटी सलोन जिहड़ा कि लेक शोर दे उत्ते लिस्ट कीता गया मिसागा दे विच, इसकी सेल तुहानू बहुत ही गुड मिलेगी। रेंट सिर्फ $4,100 पर मंथ होगा, लीज लोंग टर्म 5+5 होगी, ते प्राइस जिहड़ी आ ओह सिर्फ $69,000 रखी गई आ। स्टिल नेगोशिएबल आ, तुहानू इहदी बेस्ट डील मिल सकदी आ अगर तुसीं देखना चाहुंदे हो लेक शोर दे उत्ते ब्यूटी सलोन, या मिसिसागा दे विच इक होर लिस्ट कीता होया ब्यूटी सलोन देखना चाहुंदे हो, या ब्रामटन दे विच दो लिस्ट कीते हुए ब्यूटी सलोन देखना चाहुंदे हो, तां वी तुसीं मेरे नाल संपर्क कर सकदे हो 416-993-7378। दूसरा पीजा स्टोर जिहड़ा कि मिसिसागा दे विच लिस्ट कीता गया वा, इह डिक्सी अते थानू 401 दे नजदीक मिल रहा वा, जिसकी सेल थानू $10,000 पर वीक गरंटी नाल मिलेगी। रेंट सिर्फ $4,800 पर मंथ होगा, लीज लोंग टर्म 5+5, ते प्राइस बड़ी ही रीजनेबल रखी गई आ, आस्किंग प्राइस 269,000, स्टिल नेगोशिएबल आ। अगर तुसीं इह पीजा स्टोर देखना चाहुंदे हो जां तुसीं पीजा स्टोर दे नाल यूनिट भी खरीदना चाहुंदे हो, सेम यूनिट वह भी तुसीं खरीद सकते हो क्योंकि वह भी मार्केट दे विच लिआंदा गया वा, प्राइस दोवां दी बहुत लो आ। अगर तुसीं देखना चाहुंदे हो जां बर्लिंगटन दे विच लिस्ट कीता होया पीजा स्टोर देखना चाहुंदे हो, तां भी तुसीं मेरे नाल संपर्क कर सकते हो 416-993-7378। फ्रैश रेस्टोरेंट जिहड़ा कि ब्रामटन दे विच लिस्ट कीता गया मैकलागलन एंड कोवेट दे कॉर्नर ते प्लाजे दे विच, जिसकी सेल मोर दैन 50,000 तो उपर पर मंथ मिलेगी। रेंट बहुत ही लो $5,100 पर मंथ, लीज लोंग टर्म 5+5, ते प्राइस बहुत ही रीजनेबल रखी गई है। 269,000 ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਅਗਰ ਤੁਸੀਂ ਇਸ ਦੇ ਵਿੱਚ ਕਿਸੇ ਹੋਰ ਕਿਸਮ ਦਾ ਫੂਡ ਵੀ ਸਰਵ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਕਰ ਸਕਦੇ ਹੋ, ਇਸਨੂੰ ਰੀਬ੍ਰੈਂਡ ਕਰ ਸਕਦੇ ਹੋ, ਫਰੈਸ਼ ਹੀ ਨਹੀਂ ਵੀ ਰੱਖਣਾ ਚਾਹੁੰਦੇ ਜਾਂ ਫਰੈਸ਼ ਹੀ ਬਾਏ ਕਰਨਾ ਚਾਹੁੰਦੇ ਹੋ, ਦੋਵੇਂ ਹੀ ਆਪਸ਼ਨ ਹਨ। ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਤੁਸੀਂ ਵੀ ਕੋਈ ਘਰ ਵੇਚਣਾ ਖਰੀਦਣਾ ਜਾਂ ਬਿਜ਼ਨਸ ਵੇਚਣਾ ਜਾਂ ਖਰੀਦਣਾ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378 416-993-7378। ਥੈਂਕ ਜੀ
1: ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਬਿਲਕੁਲ ਜੀ, ਪਰਮਜੀਤ ਦਿਓਲ ਜੀ ਦਾ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ, 416-993-7378 ਤੇ ਜਿਹੜੀ ਗੱਲਬਾਤ ਹੈ ਉਹ ਕੀਤੀ ਜਾ ਸਕਦੀ ਹੈ। ਤੇ ਜੇ ਤੁਸੀਂ ਚਾਹੁੰਦੇ ਹੋ ਜੀ ਬਹੁਤ ਵਧੀਆ ਸੋਫੇ ਬਣਾਉਣੇ ਤਾਂ ਤੁਸੀਂ ਸਗਨਦੀਪ ਨੂੰ ਕਾਲ ਕਰਨੀ ਹੈ। ਸਗਨਦੀਪ ਕਹਿੰਦੇ ਆ ਕਿ ਗਰੰਟੀ ਵਰੰਟੀ ਨਾਲ ਸੋਫੇ ਤਿਆਰ ਕਰਕੇ ਦਿੰਦੇ ਆ ਤੁਹਾਨੂੰ, ਤੇ ਸਗਨਦੀਪ ਦਾ ਸੁਨੇਹਾ ਸੁਣੀਏ, ਫਿਰ ਮੈਂ ਗੀਤ ਜਿਹੜਾ ਬਿਲਕੁਲ ਰੇਡੀ ਰੱਖਿਆ ਜਿਹੜਾ ਭਾਅ ਜੀ ਨੇ ਕਿਹਾ ਤੇ ਜ਼ਰੂਰ ਸੁਣਾਉਂਦੇ ਹਾਂ ਤੁਹਾਨੂੰ।

0: ਅਸੀਸਤਾ ਤਰ ਸੋਫਾ ਸਟੂਡੀਓ ਡੋਟ ਸੀ ਏ ਥੈਂਕ ਯੂ ਜੀ
1: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-9955
2: ਨੋਬਲ ਫ੍ਰੈਸ਼ ਫੂਡ ਸ਼ਹਿਰ ਵਿੱਚ ਇੱਕੋ ਦੌਰਾ ਪੈ ਗਿਆ ਟਾਪ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ 2945 ਸੈਂਡਰਵੁੱਡ ਪਾਰਕਵੇ ਈਸਟ ਦੂਸਰੀ ਲੋਕੇਸ਼ਨ 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ ਫੋਨ 2898010566 ਨੋਬਲ ਫ੍ਰੈਸ਼ ਫੂਡ
3: ਮਹਿਫਲ ਮੀਡੀਆ ਐਂਡ ਕੈਨ ਵਾਈਬ ਸਟੂਡੀਓ ਪ੍ਰੈਜ਼ੈਂਟਸ
4: ਭੰਗੜਾ ਐਂਡ ਗਿੱਧਾ ਕੱਪ 2026
3: ਜੋ ਕਿ ਹੁਣ ਜਾ ਰਿਹਾ ਜੂਨ 28 ਦਿਨ ਐਤਵਾਰ ਨੂੰ
4: ਮਿਸੀਸਾਗਾ ਕਨਵੈਨਸ਼ਨ ਸੈਂਟਰ
3: ਤੋਂ ਜਿੱਥੇ ਭੰਗੜੇ ਤੇ ਗਿੱਧੇ ਦੇ ਨਾਲ ਨਾਲ ਲਾਈਵ ਪਰਫਾਰਮੈਂਸ ਲਾਈਵ ਸ਼ੋ ਤੇ ਭੰਗੜੇ ਦੇ ਮਾਹੌਲ ਨੂੰ ਹੋਰ ਰੰਗਾਰੰਗ ਕਰਨ ਆ ਰਹੇ ਨੇ ਗਾਇਕ
4: ਸਰਬਜੀਤ ਚੀਮਾ
3: ਸੋ ਤੁਸੀਂ ਸਟਾਲ ਬੁਕਿੰਗ ਲਈ ਜਾਂ ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ 647-4953

ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-7523-40, 647-7653-40।

0: ਬਿਲਕੁਲ ਜੀ, ਬੜੇ ਪਿਆਰੇ ਪਿਆਰੇ ਸੌਂਗ ਹੈ ਔਰ ਕਮਾਲ ਹੀ ਹੈ, ਫਿਰ ਤਾਂ ਇਹ ਹੁੰਦਾ ਵੀ ਇਹੀ ਸੁਣੀ ਜਾਓ ਹੈ। ਸੋ ਲਓ ਜੀ, ਜਿਹੜਾ ਨਾ ਆਪਣਾ ਹੁਣੇ ਮੈਂ ਐਡ ਲਾਈ ਤੁਹਾਡੇ ਲਈ ਕੈਨੇਡੀਅਨ ਵਾਈਬ ਭੰਗੜਾ ਗਿੱਧਾ ਕੱਪ ਜਿਹੜਾ ਇਹ ਹੋਣ ਜਾ ਰਿਹਾ 2026 ਦਾ। ਸੋ ਇਹ ਨਾ ਨੌਰਥ ਅਮੈਰੀਕਾ ਦਾ ਸਭ ਤੋਂ ਵੱਡਾ ਗਿੱਧੇ ਭੰਗੜੇ ਦਾ ਮੁਕਾਬਲਾ ਹੈ, ਇਹ ਕੰਪੀਟੀਸ਼ਨ ਹੋਣਾ ਹੈ। ਗਿੱਧੇ ਭੰਗੜੇ ਜੇ ਦੇਖਣੇ ਹੈ ਨਾ ਤੇ ਬਸ ਸੰਡੇ ਨੂੰ ਹੈ ਇਹ, 28 ਤਰੀਕ ਨੂੰ, ਅੱਜ 26 ਤਾਂ ਹੋ ਗਈ, ਕੱਲ ਨੂੰ 27 ਹੈ ਤੇ ਪਰਸੋਂ ਨੂੰ 28, ਦੁਪਹਿਰੇ 12 ਵਜੇ ਤੋਂ ਇਹ ਸ਼ੁਰੂ ਹੋ ਜਾਣਾ। ਮਿਸੀਸਾਗਾ ਕਨਵੈਨਸ਼ਨ ਸੈਂਟਰ ਮਿਸੀਸਾਗਾ ਦੇ ਵਿੱਚ ਹੈ। ਨੌਰਥ ਅਮੈਰੀਕਾ ਤੋਂ ਗਿੱਧੇ ਭੰਗੜੇ ਦੀਆਂ ਕਹਿੰਦੇ ਟੀਮਸ ਹੈ ਜਿਹੜੀਆਂ ਉਹ ਪਰਫੋਰਮ ਕਰਨਗੀਆਂ ਇੱਥੇ। ਸੋ ਲਾਈਵ ਪੇਸ਼ ਹੋਣਗੇ ਸਰਬਜੀਤ ਚੀਮਾ। ਸੋ ਤੁਸੀਂ ਜ਼ਰੂਰ ਪਹੁੰਚਣਾ ਜੀ, ਅਤੇ ਆਪਣੇ ਸੱਭਿਆਚਾਰ, ਆਪਣੀ ਵਿਰਾਸਤ ਦਾ ਜਿਹੜਾ ਜਸ਼ਨ ਹੈ ਉਹ ਤੁਸੀਂ ਮਨਾ ਸਕਦੇ ਹੋ। ਪਹੁੰਚੋ ਉੱਥੇ ਅਤੇ ਫਿਰ ਬਾਕੀ ਜਦੋਂ ਗਿੱਧਾ ਭੰਗੜਾ ਪੈਂਦਾ ਹੈ ਨਾ, ਫਿਰ ਤਾਂ ਜਿਵੇਂ ਕਹਿੰਦੇ ਆ ਨਾ, ਜਿਹਨਾਂ ਨੱਚਣਾ ਗਾਉਣਾ ਆਉਂਦਾ ਅਤੇ ਫਿਰ ਉਹ ਰਹਿ ਨਹੀਂ ਸਕਦਾ ਹੈ। ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਗਾਉਣ ਵਾਲੇ ਦਾ ਮੂੰਹ, ਬੋਲੀ ਮੈਂ ਪਾਵਾਂ, ਨੱਚ ਗਿੱਧੇ ਵਿੱਚ ਤੂੰ ਹੈ। ਸੋ ਬੜਾ ਵਧੀਆ ਜੀ ਇਹ ਪ੍ਰੋਗਰਾਮ ਹੋਣ ਜਾ ਰਿਹਾ, ਕੈਨੇਡੀਅਨ ਵਾਈਬ ਭੰਗੜਾ ਗਿੱਧਾ ਕੱਪ 2026, ਅਤੇ ਦੇਖਦੇ ਹਾਂ ਫਿਰ ਕਿਹਨੂੰ ਕੱਪ ਇਹ ਮਿਲਦਾ, ਕੌਣ ਜੇਤੂ ਹੋਣਗੇ। ਸੋ ਟਿਕਟਸ ਅਤੇ ਜ਼ਿਆਦਾ ਜਾਣਕਾਰੀ ਤੁਸੀਂ ਜੇ ਲੈਣੀ ਹੈ ਨਾ, ਤੁਸੀਂ ਨੰਬਰ ਹੈਗਾ ਜੀ ਟਿਕਟਾਂ ਬੁੱਕ ਕਰਾਉਣ ਦੇ ਲਈ 647-495-3226, 6474953226 'ਤੇ ਜਿਹੜੀ ਗੱਲਬਾਤ ਹੈ ਤੁਹਾਡੀ ਹੋ ਸਕਦੀ ਹੈ। ਵੈਸੇ ਤੁਸੀਂ ਜਸਵਿੰਦਰ ਖੋਸਾ ਭਾਅ ਜੀ ਨਾਲ ਵੀ ਗੱਲਬਾਤ ਕਰ ਸਕਦੇ ਹੋ। ਸੋ ਦੇਖ ਲਓ ਇਹ ਕਿੰਨੇ ਵਧੀਆ ਵਧੀਆ ਪ੍ਰੋਗਰਾਮ ਕਰਾਉਂਦੇ ਰਹਿੰਦੇ ਆ। ਨੰਬਰ ਨੋਟ ਕਰੋ, ਮਹਿਫਿਲ ਮੀਡੀਆ ਵਾਲੇ ਇਹ ਹੈ ਨਾ। ਸੋ 416-894-9400, 416-894-9400 'ਤੇ ਤੁਸੀਂ ਗੱਲਬਾਤ ਕਰੋ ਅਤੇ ਫਿਰ ਤੁਹਾਨੂੰ ਵਧੀਆ ਜਿਹੜੀ ਜਾਣਕਾਰੀ ਮਿਲ ਸਕਦੀ ਹੈ। ਅਤੇ ਨੰਬਰ ਤੁਸੀਂ ਇੱਕ ਵਾਰ ਫਿਰ ਨੋਟ ਕਰ ਲਓ, 416-894-9400,
1: 894-9400। ਭੰਗੜਾ ਡਾਲਨੇ ਕੇ ਲੀਏ ਡੰਡ ਔਰ ਬੈਠ ਕੇ ਦੋਨੋਂ ਮਾਰੋ।

0: हाँ जी सर।
1: जी बहुत बहुत शुक्रिया, बड़ा गाना उम्दा लगा दिए। बस यही कहूंगा कि मोहम्मद रफी तेरा कोई सानी नहीं है, ढूंढो तो आज एक गिलास पानी नहीं है।
0: ओह क्या बात है, थैंक यू सर।
1: लोग तो कहते हैं कि दरिया होता, जो संगीत होता है वो एक दरिया होता बोलते, दरिया तो बहुत बड़ी चीज है, एक गिलास पानी नहीं है बोल रहा दे शायर, कितनी बड़ी बात बोल रहा है ये। यानी रिसर्च करने के बाद, और फ्री फ्री करते थे गाना, कभी पैसे नहीं लेते थे। कोई आके बोला रफी साहब मेरे पास सिर्फ 2000 रुपए, वो यार कोई गल नहीं सी, तुसी रख लो ये 2000 रुपए, वापस रखो, बच्चों के लिए चॉकलेट ले जाना। ऐसे कहाँ है आज बोलने वाले, ये बोल रहा हूँ मैं आपको।
0: जी बिल्कुल, थैंक यू,
1: बहुत बहुत शुक्रिया जी। सत श्रीकाल, सत श्रीकाल, सत श्रीकाल
0: जी, जी सत श्रीकाल, थैंक यू। ते बिल्कुल जी, गीत तो उन्होंने कमाल ही है, जेड़े मर्जी सुनी जाओ, किसी गीत नू नहीं आपां कह सकते भी आ नहीं ठीक है या वधिया नहीं लग रहा, तो एक तो एक है। तो लो जी आप हूँ राणा भाजी ना करिए गलबात RDSP की, उस तो बाद फिर अपना नरदेव सिद्धू जी नाल भी गलबात करनी है। तो हाँ जी भाजी, दो मैसेज अपना।
2: सब तो पहला भैन जी तुहानू ते अपने सारे लिस्टर्स नू प्यार भरी सत श्री अकाल। सो आपां स्टार्ट करदे आं, काफी कॉल्स आंदियां ने, काफी लोगां दा कंसर्न है भी जिहड़ी $90,000 दी ग्रांट दी आपां रोज गल करदे आं, इहदे लई कौन कौन क्वालीफाई हो सकदा हैगा, ਕਿਹੜੀ ਕਿਹੜੀ ਜਿਹੜੇ ਆ ਆਪਾਂ ਕਹਿ ਸਕਦੇ ਹਾਂ ਇੰਪੇਅਰਡ ਕੰਡੀਸ਼ਨ ਹੈਗੀਆਂ ਨੇ ਜਿਹਨਾਂ ਨੂੰ ਕਵਰ ਕੀਤਾ ਜਾ ਰਿਹਾ। ਇੱਕ ਮੈਂ ਸਿੰਪਲ ਰੂਲ ਦੱਸਣਾ ਚਾਹੁੰਦਾ ਭੈਣ ਜੀ, ਮੰਨ ਲਓ ਆਪਾਂ ਕਿਤੇ 5 ਮਿੰਟ, ਇੱਕ ਬੰਦਾ ਜਿਹੜਾ ਹੈਲਦੀ ਹੈ ਉਹਨਾਂ ਨੇ ਕਿਤੇ ਪਹੁੰਚਣਾ ਹੈਗਾ, ਉਹਨਾਂ ਨੂੰ ਜਿਹੜਾ ਹੈਗਾ ਵਾਕ ਕਰਕੇ 5 ਮਿੰਟ ਦਾ ਸਮਾਂ ਲੱਗਦਾ, ਪਰ ਅਗਰ ਸੇਮ ਜਗ੍ਹਾ ਪਹੁੰਚਣ ਲਈ ਕਿਸੇ ਪਰਸਨ ਨੂੰ 3 ਟਾਈਮਸ ਜਿਵੇਂ 15 ਮਿੰਟ ਲੱਗਦੇ ਹੈਗੇ ਨੇ, ਤੇ ਉਹ ਵੀ RDSP ਗ੍ਰਾਂਟ ਲਈ ਜਿਹੜਾ ਹੈਗਾ ਕੁਆਲੀਫਾਈ ਕਰ ਸਕਦੇ ਨੇ। ਸੋ ਇਸ ਕਰਕੇ ਗਵਰਨਮੈਂਟ ਨੇ ਬਹੁਤ ਇੱਕ ਓਪਨ ਡੈਫੀਨੇਸ਼ਨ ਰੱਖੀ ਹੋਈ ਹੈ ਵੀ ਅਗਰ ਅਸੀਂ ਜਿਹੜੀਆਂ ਆਪਾਂ ਡੇਲੀ ਐਕਟੀਵਿਟੀ ਕਰਦੇ ਹਾਂ ਉਹ ਪਰਫਾਰਮ ਕਰਨ ਦੇ ਵਿੱਚ ਕੋਈ ਇਸ਼ੂ ਆ ਰਿਹਾ, ਜਿੱਦਾਂ ਮੈਂ ਵਾਕਿੰਗ ਦੀ ਗੱਲ ਦੱਸੀ ਹੈ, ਵਿਜ਼ਨ ਦੀ ਆਪਾਂ ਨੂੰ ਪ੍ਰੋਪਰਲੀ ਦਿਸਦਾ ਨਹੀਂ ਹੈਗਾ, ਆਪਾਂ ਬੋਲ ਨਹੀਂ ਸਕਦੇ, ਸੁਣ ਨਹੀਂ ਸਕਦੇ, ਵਾਕ ਨਹੀਂ ਕਰ ਸਕਦੇ, ਕੱਪੜੇ ਨਹੀਂ ਆਪਾਂ ਚੇਂਜ ਕਰ ਸਕਦੇ ਆਪਣੇ, ਜਾਂ ਫੀਡਿੰਗ ਦੀ ਕੋਈ ਪ੍ਰੋਬਲਮ ਹੈਗੀ ਹੈ, ਤੇ ਆਪਾਂ ਇਹ RDSP ਦੀ ਜਿਹੜੀ ਗ੍ਰਾਂਟ ਹੈ ਜੋ ਕਿ $90,000 ਗਵਰਨਮੈਂਟ ਦੇ ਰਹੀ ਹੈ, ਅਗਰ ਤੁਹਾਡੀ ਉਮਰ 49 ਸਾਲ ਤੋਂ ਘੱਟ ਹੈ ਤੇ ਡੈਫੀਨੇਟਲੀ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਉਹਦੇ ਲਈ ਇੱਕ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਚਾਹੀਦਾ ਹੁੰਦਾ ਜੋ ਕਿ CRA ਇਸ਼ੂ ਕਰਦਾ, ਪਰ ਜਿਹੜੇ ਸਾਡੇ ਫੈਮਿਲੀ ਡਾਕਟਰ ਹੁੰਦੇ ਨੇ ਜਾਂ ਜਿਹੜੇ ਅਦਰ ਸਪੈਸ਼ਲਿਸਟ ਹੈਗੇ ਨੇ ਉਹਨਾਂ ਤੋਂ ਇੱਕ ਫਾਰਮ ਜਿਹੜਾ ਹੈਗਾ ਸਾਈਨ ਕਰਵਾ ਕੇ CRA ਨੂੰ ਭੇਜਣਾ ਪੈਂਦਾ, ਜਿਹਦੇ ਲਈ ਅਸੀਂ ਤੁਹਾਡੀ ਹੈਲਪ ਕਰਾਂਗੇ। ਅਗਰ ਤੁਹਾਡੇ ਕੋਲ ਫਾਰਮ ਨਹੀਂ ਹੈਗਾ ਤੁਸੀਂ ਮੈਨੂੰ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ। ਅਗਰ ਤੁਹਾਨੂੰ ਲੱਗਦਾ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਹੈ ਜਿਹਨਾਂ ਨੂੰ ਇਹ ਗ੍ਰਾਂਟ ਮਿਲਣੀ ਚਾਹੀਦੀ ਹੈ, $90,000 ਦੀ ਗ੍ਰਾਂਟ, ਕਿਉਂਕਿ 2008 ਤੋਂ ਗਵਰਨਮੈਂਟ ਨੇ ਸਟਾਰਟ ਕੀਤਾ ਸੀ ਪ੍ਰੋਗਰਾਮ, ਇਹ ਗ੍ਰਾਂਟ ਸਟਾਰਟ ਕੀਤੀ ਸੀ, ਪਰ ਬਹੁਤ ਘੱਟ ਲੋਕ ਹੈ ਜਿਹਨਾਂ ਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਸੀ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਸੋ ਜਿੱਦਾਂ ਆਪਾਂ ਕਾਮਨ ਜਿਹੜੀਆਂ ਐਗਜ਼ਾਮਪਲਸ ਮੈਂ ਇੰਪੇਅਰਡ ਕੰਡੀਸ਼ਨ ਦੀ ਗੱਲ ਕਰ ਰਿਹਾ ਸੀਗਾ, ਅਗਰ ਕੋਈ ਪਰਸਨ ਇਨਸੁਲਿਨ ਡਿਪੈਂਡੈਂਟ ਹੈ, ਆਪਾਂ ਡੇਲੀ ਇਨਸੁਲਿਨ ਲੈ ਰਹੇ ਹਾਂ ਤਾਂ ਵੀ ਆਪਾਂ ਇਸ ਗ੍ਰਾਂਟ ਨੂੰ ਜਿਹੜਾ ਕੁਆਲੀਫਾਈ ਕਰ ਸਕਦੇ ਹਾਂ। ਇਸ ਤੋਂ ਇਲਾਵਾ ਸਪੈਸ਼ਲ ਨੀਡ ਵਾਲੇ ਜਿੰਨੇ ਵੀ ਬੱਚੇ ਹੈਗੇ ਨੇ, ਆਟਿਜ਼ਮ, ਡਾਊਨ ਸਿੰਡਰਮ, ADHD, ਡਾਇਮੈਂਸ਼ੀਆ, ਅਲਜ਼ਾਈਮਰ ਦਾ ਇਸ਼ੂ ਹੈਗਾ, ਡਿਵੈਲਪਮੈਂਟਲ ਡਿਲੇ, ਐਪੀਲੈਪਸੀ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸਬਿਲਿਟੀਜ਼ ਅਗਰ ਕਿਸੇ ਨੂੰ ਹੈ, ਕਰੋਨਿਕ ਕੋਈ ਕੰਡੀਸ਼ਨ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਿਸ, ਸਵੇਅਰ ਅਰਥਰਾਈਟਿਸ, ਕੋਰਨ ਡਿਜ਼ੀਜ਼, ਲਿਊਪਸ, ਇਸ ਤੋਂ ਇਲਾਵਾ ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਅਗਰ ਕੋਈ ਕੈਂਸਰ ਪੇਸ਼ੈਂਟ ਹੈ, ਇਲਾਜ ਲੰਬਾ ਚੱਲ ਰਿਹਾ, ਉਹਨਾਂ ਨੂੰ ਵੀ ਇਹ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਇਸ ਤੋਂ ਇਲਾਵਾ ਹੇਅਰਿੰਗ ਲੋਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲਕੋਮਾ। ਸੋ ਅਗਰ ਇਹਨਾਂ ਚੋਂ ਕੋਈ ਇਸ਼ੂ ਹੈਗਾ ਤੇ ਜ਼ਰੂਰ ਤੁਸੀਂ ਸਾਨੂੰ ਕਾਲ ਕਰਨਾ ਹੈ, ਆਪਾਂ ਤੁਹਾਡਾ ਸਾਰਾ ਪੇਪਰ ਵਰਕ ਕਰਾਂਗੇ ਤਾਂ ਕਿ ਜਿਹੜੀ ਵੀ ਗ੍ਰਾਂਟ ਈਵਨ ਦੈਨ ਗਵਰਨਮੈਂਟ ਅਲਾਓ ਕਰਦੀ ਹੈ, ਅਗਰ ਤੁਸੀਂ ਕੁਆਲੀਫਾਈ ਕਰਦੇ ਤੇ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਆਪਾਂ ਹੁਣ ਲੈ ਸਕਦੇ ਹਾਂ। ਪਰ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, RDSP ਅਕਾਊਂਟ ਜਿਹੜਾ ਹੈਗਾ ਆਪਾਂ ਓਪਨ ਕਰਾਂਗੇ, ਉਸ ਅਕਾਊਂਟ ਦੇ ਵਿੱਚ ਸਾਰੀਆਂ ਗ੍ਰਾਂਟਸ ਆਣਗੀਆਂ। ਐਂਡ ਨੰਬਰ ਅਗੇਨ ਸੇਮ ਹੈ ਜੀ, 416-910-9000, 416-910-9000 ਤੇ ਲਾਸਟ ਵਿੱਚ ਪੰਜੀ ਮੈਂ ਦੱਸਣਾ ਚਾਹੁੰਦਾ ਜਿਹੜੇ ਬੱਚੇ ਜਿਨ੍ਹਾਂ ਦੇ ਏਜ 18 ਸਾਲ ਤੋਂ ਘੱਟ ਹੈ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਪੇਰੈਂਟਸ ਕੋਲ ਤੇ ਗੌਰਮੈਂਟ ਵੱਲੋਂ ਐਕਸਟਰਾ ਜਿਹੜਾ ਹੈਗਾ $284 ਹਰ ਮਹੀਨੇ ਪੇਰੈਂਟਸ ਨੂੰ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਦੀ ਉਮਰ 18 ਸਾਲ ਤੋਂ ਜ਼ਿਆਦਾ ਹੈਗੀ ਹੈ ਉਹਨਾਂ ਸਾਰਿਆਂ ਨੂੰ ਜਿਹੜਾ ਹੈਗਾ ਅਪ ਟੂ $200 ਹਰ ਮਹੀਨੇ ਗੌਰਮੈਂਟ ਵੱਲੋਂ ਦਿੱਤਾ ਜਾ ਰਿਹਾ ਜੋ ਕਿ ਪਿਛਲੇ ਸਾਲ ਗੌਰਮੈਂਟ ਨੇ ਜੁਲਾਈ ਤੋਂ ਬੈਨੀਫਿਟ ਨਵਾਂ ਸਟਾਰਟ ਕੀਤਾ ਅਗਰ ਤੁਸੀਂ ਇਹ ਵੀ ਅਪਲਾਈ ਨਹੀਂ ਕੀਤਾ ਤੇ ਆਲਮੋਸਟ ਸਾਲ ਹੋ ਗਿਆ ਸਾਲ ਦਾ $2400 ਇਕੱਠਾ ਆ ਜਾਏਗਾ ਤੇ ਬਾਕੀ ਹਰ ਮਹੀਨੇ $200 ਆਇਆ ਕਰਨਗੇ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਆਰ ਡੀ ਐਸ ਪੀ ਦੀ $90,000 ਦੀ ਗ੍ਰਾਂਟ ਲਈ 416-910-9000 416-910-9000 ਤੇ ਵੈਬਸਾਈਟ ਹੈ
0: ਨਰਦੇਵ ਸਿੱਧੂ ਜੀ ਨਾਲ ਵੀ ਗੱਲਬਾਤ ਕਰ ਲਈ ਹਾਂਜੀ ਭਾਜੀ ਸਤਿ ਸ੍ਰੀ ਅਕਾਲ
3: ਧੰਨਵਾਦ ਜਸਵਿੰਦਰ ਜੀ ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਗੁਡ ਮਾਰਨਿੰਗ ਜੀ ਹੈਪੀ ਫਰਾਈਡੇ
0: ਜੀ
3: ਤੇ ਅੱਜ ਆਪਾਂ ਗੱਲਬਾਤ ਕਰਾਂਗੇ ਜੀ ਉਹਨਾਂ ਭੈਣ ਭਰਾਵਾਂ ਦੀ ਮੌਰਗੇਜ ਦੇ ਬਾਰੇ ਜਿਨ੍ਹਾਂ ਨੇ ਘਰ ਖਰੀਦਿਆ ਹੋਇਆ ਹੈਗਾ ਤੇ ਉਹਨਾਂ ਦੀ ਕਲੋਜ਼ਿੰਗ ਆਉਣ ਵਾਲੇ 4 ਮਹੀਨਿਆਂ ਦੇ ਵਿੱਚ ਆ ਰਹੀ ਹੈ ਈਵਨ ਪਹਿਲਾਂ ਵੀ ਆ ਰਹੀ ਹੈਗੀ ਹੈ ਤੇ ਉਹ ਸਾਨੂੰ ਹੁਣ ਸੰਪਰਕ ਕਰ ਸਕਦੇ ਆ ਤਾਂ ਕਿ ਸਮੇਂ ਸਿਰ ਉਹਨਾਂ ਦਾ ਸਾਰਾ ਪੇਪਰ ਵਰਕ ਰਿਵਿਊ ਕਰਕੇ ਉਹਨਾਂ ਦੀ ਆਪਾਂ ਜਿਹੜੀ ਮੌਰਗੇਜ ਦੀ ਡੀਲ ਉਹ ਅਪਰੂਵ ਕਰਵਾ ਕੇ ਦੇ ਸਕੀਏ ਤੇ ਖਾਸ ਕਰਕੇ ਜਿਹੜੀਆਂ ਪ੍ਰਾਪਰਟੀਜ਼ ਨਵੇਂ ਘਰ ਬੁੱਕ ਕੀਤੇ ਹੋਏ ਆ ਜੀ ਕਈ ਵਾਰੀ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀ ਹੈ ਕਿ ਉਹਨਾਂ ਦੀ ਜਿਹੜੀ ਵੈਲਿਊ ਹੈ ਉਹ ਘੱਟ ਆਉਂਦੀ ਹੈਗੀ ਹੈ ਵੈਲਿਊ ਘੱਟ ਆਉਂਦੀ ਹੈਗੀ ਹੈ ਤਾਂ ਫਿਰ ਉਹਦੇ ਨਾਲ ਆਪਾਂ ਨੂੰ ਜਿਹੜਾ ਹੈਗਾ ਜੀ ਕਾਫੀ ਪ੍ਰੋਬਲਮ ਹੁੰਦੀ ਹੈਗੀ ਹੈ ਕਲੋਜ਼ਿੰਗ ਕਰਾਉਣ ਵਾਸਤੇ ਸੋ ਉਸ ਕੇਸ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਅਸੀਂ ਮੌਰਗੇਜ ਦੀ ਡੀਲ ਖੁਦ ਪ੍ਰੋਸੈਸ ਕਰਦੇ ਹੈਗੇ ਜੀ ਅਪਰੇਜ਼ਲ ਅਸੀਂ ਆਪ ਆਰਡਰ ਕਰਨੀ ਹੁੰਦੀ ਹੈਗੀ ਹੈ ਤੇ ਸਾਡੇ ਕੋਲ ਪਹਿਲਾਂ ਦੀ ਅਪਰੇਜ਼ਲ ਦੀ ਕਾਪੀ ਆਉਂਦੀ ਹੈਗੀ ਹੈ ਜੇਕਰ ਉਹਦੀ ਵੈਲਿਊ ਘੱਟ ਆਈ ਹੈਗੀ ਹੈ ਤੇ ਆਪਣੇ ਕੋਲ ਅਪਰਚੁਨਿਟੀ ਹੁੰਦੀ ਹੈ ਕਿ ਆਪਾਂ ਉਹਦੀ ਜਿਹੜੀ ਸੈਕਿੰਡ ਓਪੀਨੀਅਨ ਲੈ ਸਕੀਏ ਕਿਸੇ ਸੈਕਿੰਡ ਅਪਰੇਜ਼ਲ ਕੰਪਨੀ ਤੋਂ ਅਪਰੇਜ਼ਲ ਕਰਾ ਕੇ ਆਪਣਾ ਕਈ ਵਾਰੀ ਉਹਦੇ ਨਾਲ ਇਸ ਚੀਜ਼ ਦੀ ਹੈਲਪ ਹੋ ਜਾਂਦੀ ਹੈਗੀ ਹੈ ਜੇਕਰ ਫਿਰ ਵੀ ਆਪਣਾ ਮਸਲਾ ਹੱਲ ਨਹੀਂ ਹੁੰਦਾ ਤੇ ਫਿਰ ਨੈਕਸਟ ਚੀਜ਼ ਆਪਾਂ ਇਹ ਦੇਖਦੇ ਕਿ ਤੁਹਾਡੇ ਕੋਲ ਕੋਈ ਹੋਰ ਕੋਈ ਪ੍ਰਾਪਰਟੀ ਹੈਗੀ ਹੈ ਜਿਹਨੂੰ ਕੋਈ ਰੀਫਾਈਨੈਂਸ ਕੀਤਾ ਜਾ ਸਕਦਾ ਜਾਂ ਉਹ ਤੇ ਲਾਈਨ ਆਫ ਕ੍ਰੈਡਿਟ ਬਣਾਈ ਜਾ ਸਕਦੀ ਹੈਗੀ ਤੇ ਉਹਦੇ ਨਾਲ ਆਪਣਾ ਜਿਹੜੀ ਹੈਗੀ ਤੁਹਾਡੇ ਡੀਲ ਨੂੰ ਕਲੋਜ਼ ਕੀਤਾ ਜਾ ਸਕਦਾ ਹੈਗਾ ਬਾਕੀ ਟਾਈਮ ਰਹਿੰਦੇ ਜਿਹੜਾ ਵੀ ਕੰਮ ਹੋ ਜਾਏ ਜੀ ਉਹਦੀ ਰੀਸ ਨਹੀਂ ਹੁੰਦੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਇਸ ਚੀਜ਼ ਦਾ ਤੇ ਬਾਈ ਚਾਂਸ ਤੁਹਾਡੇ ਕੋਈ ਕ੍ਰੈਡਿਟ ਦਾ ਇਸ਼ੂ ਹੈਗਾ ਜਾਂ ਕੋਈ ਡਾਊਨ ਪੇਮੈਂਟ ਦਾ ਕੋਈ ਇਸ਼ੂ ਹੈਗਾ ਤੇ ਉਹਨਾਂ ਨੂੰ ਵੀ ਜਿਹੜਾ ਹੈ ਸਮਾਂ ਰਹਿੰਦੇ ਸੋਰਟ ਆਊਟ ਕੀਤਾ ਜਾ ਸਕਦਾ ਹੈ ਤਾਂ ਕਿ ਫਿਰ ਸਮੇਂ ਸਿਰ ਅਪਰੂਵਲ ਹੋ ਕੇ ਸਮੇਂ ਸਿਰ ਤੁਹਾਡੀ ਕਲੋਜ਼ਿੰਗ ਹੋ ਜਾਵੇ ਕੋਈ ਤੁਹਾਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਜਿਹੜੇ ਭੈਣ ਭਰਾ ਘਰ ਬਾਰ ਖਰੀਦਣ ਦੇ ਬਾਰੇ ਸੋਚ ਰਹੇ ਹੈਗੇ ਬਿਲਡਰ ਕੋਲੇ ਰਿਅਲਟਰ ਕੋਲੇ ਜਾਣ ਤੋਂ ਪਹਿਲਾਂ ਸਾਨੂੰ ਸੰਪਰਕ ਕਰ ਸਕਦੇ ਤਾਂ ਕਿ ਆਪਾਂ ਉਹਨਾਂ ਦੀ ਜਿਹੜੀ ਹੈਗੀ ਹੈ ਜੀ ਸਮੇਂ ਸਿਰ ਪ੍ਰੀ ਅਸੈਸਮੈਂਟ ਕਰਕੇ ਉਹਨਾਂ ਨੂੰ ਦੇ ਸਕਦੇ ਹਾਂ ਪ੍ਰੀ ਅਪਰੂਵਲ ਲੈ ਕੇ ਦੇ ਸਕਦੇ ਹਾਂ ਤਾਂ ਕਿ ਜਦੋਂ ਉਹਨਾਂ ਨੇ ਘਰ ਲੈਣਾ ਹੈ ਫਿਰ ਉਹਨਾਂ ਨੂੰ ਮੌਰਗੇਜ ਲੈਣ ਦੇ ਵਿੱਚ ਕਲੋਜ਼ਿੰਗ ਕਰਾਉਣ ਦੇ ਵਿੱਚ ਕਿਸੇ ਕਿਸਮ ਦੀ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਤੁਹਾਨੂੰ ਹਾਂ ਕਹਾਂਗੇ ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦੇਵਾਂਗੇ ਬੇਸ਼ੱਕ ਤੁਹਾਡੇ ਕੋਲੇ ਆਲਰੇਡੀ ਘਰ ਹੈਗਾ ਤੁਸੀਂ ਉਹਨੂੰ ਰੀਫਾਈਨੈਂਸ ਕਰਨਾ ਚਾਹੁੰਦੇ ਹੋ ਉਹ ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੈਗੇ ਹੋ ਜਾਂ ਤੁਸੀਂ ਉਹ ਘਰ ਖਰੀਦਣ ਦੇ ਬਾਰੇ ਸੋਚ ਰਹੇ ਹੈਗੇ ਹੋ ਮੌਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈਗੀ ਹੈ ਜਾਂ ਤੁਹਾਡੇ ਦੇ ਕਿਸੇ ਕਾਰਨ ਕਰਕੇ ਕਰਜ਼ੇ ਚੜ ਗਏ ਹੈਗੇ ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਹਾਈ ਇੰਟਰਸਟ ਰੇਟ ਐਕਟ ਨੂੰ ਲੋ ਇੰਟਰਸਟ ਰੇਟ ਐਕਟ ਦੇ ਵਿੱਚ ਤਬਦੀਲ ਕਰਨਾ ਚਾਹੁੰਦੇ ਹੋ ਆਪਣਾ ਕ੍ਰੈਡਿਟ ਬੈਟਰ ਕਰਨਾ ਚਾਹੁੰਦੇ ਹੈਗੇ ਹੋ ਪੈਸੇ ਸੇਵ ਕਰਨਾ ਚਾਹੁੰਦੇ ਹੋ ਗੱਲ ਕੀ ਮੌਰਗੇਜ ਦਾ ਕੋਈ ਵੀ ਸਵਾਲ ਹੈ ਕੋਈ ਵੀ ਜਾਣਕਾਰੀ ਹੈ ਤਾਂ ਨੰਬਰ ਹੈ ਜੀ 647-294-5503 ਨਰਦੇਵ ਸਿੱਧੂ 647-294-5503
0: ਜੁਲਾਈ ਮੰਥ ਚ ਤੁਸੀਂ ਵਨ ਵੇ ਇਹ ਟਿਕਟ ਹੈਗੀ ਜੁਲਾਈ ਮੰਥ ਤੁਸੀਂ ਜਾਣਾ ਚਾਹੁੰਦੇ ਹੋ ਟੋਰੋਂਟੋ ਟੂ ਡੈਲੀ 1050 ਦੀ ਟਿਕਟ ਹੈ ਇੱਕ ਸਟੋਪ ਦੋ ਬੈਗ ਦੇ ਨਾਲ ਤੇ ਇੱਕ ਟੋਰੋਂਟੋ ਟੂ ਡੈਲੀ ਜੁਲਾਈ ਚ ਜਾਣਾ ਹੈ ਸਤੰਬਰ ਚ ਵਾਪਸ ਆਉਣਾ 1740 ਦੀ ਟਿਕਟ ਹੈ ਇਹ ਬਸ ਤੁਸੀਂ ਕਾਲ ਫਟਾਫਟ ਕਰ ਲਓ ਕਿਉਂਕਿ ਇਹਦੇ ਵਿੱਚ ਵੀ ਇੱਕ ਸਟੋਪ ਦੋ ਬੈਗ ਹੈ ਨੰਬਰ ਨੋਟ ਕਰੋ ਫਟਾਫਟ ਹੋਰ ਵੀ ਬਹੁਤ ਸਾਰੀਆਂ ਡੀਲਸ ਹੈਗੀਆਂ ਸੋ ਜਾਣਕਾਰੀ ਲੈ ਲਓ ਦੀਪਾਸ਼ ਨੂੰ ਕਾਲ ਕਰੋ 905-675-1400-905-673-1400 ਤੇ ਗੱਲਬਾਤ ਕਰਨੀ ਹੈ ਤੇ ਇਹਦੇ ਨਾਲ ਨਾਲ ਤੁਸੀਂ ਬਿੱਲ ਸੇਖੋਂ ਭਾਜੀ ਨਾਲ ਗੱਲਬਾਤ ਕਰੋ ਤੁਸੀਂ 2022 ਤੇ 2024 ਦੇ ਕੈਨਵਸ T680 ਜਾਂ ਪੀਟਰਬਿਲਟ 579 ਲੈਣਾ ਚਾਹੁੰਦੇ ਹੋ ਜਾਂ 2019 ਦੇ ਫਰੇਟ ਲਾਈਨਰ ਟਰੱਕਸ ਬਿਲਕੁਲ ਅਵੇਲੇਬਲ ਖੜੇ ਆ ਤੁਸੀਂ ਕਾਲ ਕਰੋ ਅਪੁਆਇੰਟਮੈਂਟ ਬਣਾਓ ਜਾਓ ਫਾਈਨਾਂਸਿੰਗ ਔਨ ਦਾ ਸਪੋਟ ਹੈ ਨੰਬਰ ਨੋਟ ਕਰ ਲਓ 416-819-6000 416-819-6000 ਤੇ ਰਾਜਵੀਰ ਮਾਰੇ ਖੰਗੂਰੇ ਕਿ ਮੇਰੀ ਵਾਰੀ ਆ ਗਈ ਹੈ ਤੇ ਰਾਜਵੀਰ ਨੋ ਡੀਲਸ
4: ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਵੇਟ ਕਰ ਰਿਹਾ ਸੀ ਵੀਕਐਂਡ ਸਪੈਸ਼ਲ ਆ ਜੀ ਚਾਰ ਲੈਣਾ ਵਾਲਾ ਪਲਾਨ ਚੱਲ ਰਿਹਾ ਸੀ ਵਿੱਚ ਹੋਰ ਸਪੈਸ਼ਲ ਡਿਸਕਾਊਂਟ ਲੈ ਕੇ ਆਏ ਹਾਂ ਜਿਹਦੇ ਵਿੱਚ ਪਹਿਲੀ ਤੇ ਦੂਜੀ ਲਾਈਨ ਦੋ ਲਾਈਨਾਂ ਤੁਸੀਂ ਜਾਂ ਤਾਂ 30-60 GB ਲੈ ਲਓ ਜਾਂ 40 ਚ ਅਨਲਿਮਿਟਿਡ ਡਾਟਾ ਕੈਨੇਡਾ US ਮੈਕਸੀਕੋ ਜਾਂ 50 ਚ ਕਰੀ ਹਰ ਕਿਤੇ ਵਰਲਡ ਚ ਚੱਲਦੀ ਰੋਮਿੰਗ ਚ ਇੰਡੀਆ ਰੋਮਿੰਗ ਵੀ ਇਨਕਲੂਡ ਹੈ ਪਾਕਿਸਤਾਨ ਯੂਰਪ ਜਿੱਥੇ ਮਰਜ਼ੀ ਜਾਓ ਚਾਹੇ ਤੁਸੀਂ ਦੋਨੇ ਲੈਣਾ 50 ਦੀ ਲੈ ਲਓ ਜਾਂ 50-30 ਜਾਂ ਮਿਕਸ ਐਂਡ ਮੈਚ ਤੁਸੀਂ ਦੋ ਮਤਲਬ ਮੇਨ ਦੋ ਲੈਣਾ 30-40 ਜਾਂ 50 ਚ ਇੱਕ ਲੈਣੀ ਹੈ ਇਸ ਤੋਂ ਬਾਅਦ ਜਿਹੜੀ ਤੀਜੀ ਲੈਣ ਉਹ ਤੁਹਾਨੂੰ ਸਪੈਸ਼ਲ ਹੋਊਗਾ $25 ਚ ਤੁਸੀਂ 60 GB ਡਾਟਾ ਕੈਨੇਡਾ ਵਾਈਜ਼ ਲੈ ਸਕਦੇ ਹੋ ਜਾਂ 35 ਚ 4 GB ਕੈਨੇਡਾ US ਮੈਕਸੀਕੋ ਲੈ ਸਕਦੇ ਮਤਲਬ ਤੀਜੀ ਲੈਣ ਤੇ ਤੁਹਾਨੂੰ ਐਕਸਟਰਾ ਡਿਸਕਾਊਂਟ ਕਰਾ ਕੇ ਦੇ ਰਿਹਾ ਅੱਗੇ ਨਹੀਂ ਤਾਂ ਉਹ ਵੀ 30 ਦੀ ਪੈਂਦੀ ਸੀ ਜਾਂ 40 ਦੀ ਪੈਂਦੀ ਸੀ ਪਰ ਤੁਹਾਨੂੰ $5 ਔਫ ਚੌਥੀ ਲੈਣ ਦੀ ਤੁਹਾਨੂੰ 15 ਚ ਮਿਲ ਜੂਗੀ ਹੁਣ ਅਗਰ ਤੁਸੀਂ ਚੌਥੀ ਲੈਣ ਐਡ ਕਰਾਓਗੇ 15 ਚ 60 GB ਤੇ 25 ਚ 4 GB ਕੈਨੇਡਾ US ਮੈਕਸੀਕੋ ਤੁਸੀਂ ਹੁਣ 4 ਲਾਈਨਾਂ ਦਾ ਇੱਕ ਵਧੀਆ ਬੰਡਲ ਕਰਾ ਸਕਦੇ ਹੋ ਦੋ ਲਾਈਨਾਂ ਮੇਨ ਤੁਸੀਂ 30-40-50 ਚ ਕੋਈ ਵੀ ਲੈ ਲਓ ਤੀਜੀ ਲਾਈਨ ਤੁਹਾਨੂੰ 25-60 ਤੇ 35 ਚ 4 GB ਕੈਨੇਡਾ US ਮੈਕਸੀਕੋ ਤੇ ਚੌਥੀ ਲਾਈਨ 15-60 ਜਾਂ 25 ਚ 100 GB ਕੈਨੇਡਾ US ਮੈਕਸੀਕੋ ਦੇ ਨਾਲ ਤੁਸੀਂ ਸਪੈਸ਼ਲ ਪੈਕੇਜ ਆ 4 ਲਾਈਨਾਂ ਦਾ ਲੈ ਸਕਦੇ ਹੋ ਇੱਕ ਅੱਧੀ ਲਾਈਨ ਵੀ ਚਾਹੀਦੀ ਹੈ ਉਹ ਵੀ ਅਸੀਂ ਕਰਾ ਕੇ ਦੇ ਪਾ ਜੇ 30-40-50 ਜੇ ਤੁਹਾਨੂੰ ਇੱਕ ਲਾਈਨ ਚਾਹੀਦੀ ਹੈ ਉਹ ਵੀ ਅਸੀਂ ਇਕੱਲੀ ਲਾਈਨ ਨਾਲ ਵੀ ਸੈਟਅਪ ਕਰਾ ਕੇ ਦੇ ਸਕਦੇ ਹਾਂ ਅਗਰ ਫੋਨ ਲੈਣੇ ਤੇ ਫੋਨ ਤੇ ਵੀ ਹੈਵੀ ਡਿਸਕਾਊਂਟ ਚੱਲ ਰਿਹਾ ਉਹਦੇ ਲਈ ਤੁਸੀਂ ਕਾਲ ਕਰਕੇ ਸਪੈਸ਼ਲ ਇਨਫੋਰਮੇਸ਼ਨ ਲੈ ਸਕਦੇ ਡਿਪੈਂਡ ਇੱਕ ਲਾਈਨ ਲੈਣੀ ਹੈ 2-4-5 ਆਪਣੇ ਕੋਲ ਹਰ ਤਰ੍ਹਾਂ ਦੇ ਬੈਸਟ ਪਲਾਨ ਤੇ ਬੈਸਟ ਫੋਨ ਤੇ ਹੈਵੀ ਡਿਸਕਾਊਂਟ ਏਅਰ ਤੇ ਸੈਮਸੰਗ S26 ਅਲਟਰਾ ਤੇ ਸੈਮਸੰਗ ਹੈਵੀ ਡਿਸਕਾਊਂਟ ਚੱਲ ਰਿਹਾ ਉਹ ਲਈ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਲਿਓ ਨੰਬਰ ਹੈ ਜੀ ਆਪਣਾ 645-66-35-45 ਨਾਲੇ ਅਗਰ ਤੁਹਾਡਾ ਘਰ ਦਾ ਇੰਟਰਨੈਟ ਦਾ ਬਿੱਲ ਵੀ ਵੱਧ ਗਿਆ ਉਹ ਲਈ ਵੀ ਤੁਸੀਂ ਕਾਲ ਕਰਕੇ ਅਸੀਂ ਪੁਰਾਣਾ ਸੇਮ ਬਿੱਲ ਵੀ ਕਰਵਾ ਕੇ ਦੇ ਸਕਦੇ ਹਾਂ ਤੁਹਾਡੇ ਨਵੀਂ ਸਰਵਿਸ ਇੰਸਟਾਲ ਹੋਣ ਵਾਲੀ ਆ ਇੰਟਰਨੈਟ ਦੀ ਉਹ ਵੀ ਅਸੀਂ ਵਧੀਆ ਪੈਕੇਜ ਨਾਲ ਤੁਹਾਨੂੰ $500-600 ਦਾ ਬਿੱਲ ਕਰੰਟ ਅਗਰ ਤੁਸੀਂ ਕੋਂਬੋ ਕਰਾ ਲੈਂਦੇ ਇਹਨਾਂ ਤੇ $500-600 ਤੁਹਾਨੂੰ ਇੰਟਰਨੈਟ ਤੇ ਵੀ ਡਿਸਕਾਊਂਟ ਕਰਾ ਕੇ ਦੇਵਾਂਗੇ ਨੰਬਰ ਹੈ ਜੀ 647-45-45 ਜੀ ਥੈਂਕ ਯੂ ਜੀ
0: 647-766-35-45 ਤੇ ਤੁਸੀਂ ਰਾਜਵੀਰ ਨਾਲ ਕੰਟੈਕਟ ਕਰੋ ਤੇ ਵਧੀਆ ਸੈੱਲ ਫੋਨ ਡੀਲਸ ਜਿਹੜੀਆਂ ਤੁਸੀਂ ਲੈ ਸਕਦੇ ਹੋ ਗ੍ਰੀਨ ਔਰ ਬੈਲ ਆਈਕਨ ਕੋ ਪ੍ਰੈਸ ਕਰੇ ਓਹੋ

0: ਜਿਵੇਂ ਕਹਿੰਦੇ ਨਾ ਮੱਖਣ ਮਲਾਈ, ਉਦਾਂ ਦੀ ਆਵਾਜ਼ ਹੈ ਮੁਹੰਮਦ ਰਫੀ ਸਾਹਿਬ ਦੀ। ਤੇ ਲਓ ਜੀ, ਅੱਜ ਹੋ ਗਈ 26 ਤਰੀਕ ਤੇ 29 ਤਰੀਕ ਨੂੰ ਮਿਸਟਰ ਭਗਵੰਤ ਮਾਨ ਜਿਹੜੇ CM ਪੰਜਾਬ ਹੈਗੇ ਆ ਤੇ ਨਾਲ ਫਿਰ ਵਿਧਾਇਕ ਹੈਗੇ ਉਹਨਾਂ ਦੇ, ਸੋ ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਹੋਣ ਦੇ ਲਈ ਕਿਹਾ ਜਾ ਰਿਹਾ ਤੇ ਬਾਕੀ ਹੁਣ ਦੇਖਦੇ ਆ ਵੀ 29 ਨੂੰ ਉਹ ਪਹੁੰਚਦੇ ਆ ਕਿ ਨਹੀਂ। ਵੈਸੇ ਤਾਂ ਉਹ ਕਹਿੰਦੇ ਆ ਕਿ ਸਾਨੂੰ ਜੇ ਬੁਲਾਉਣਗੇ ਤਾਂ ਅਸੀਂ ਜਾਵਾਂਗੇ। ਵੈਸੇ ਉਹਨਾਂ ਨੇ ਕਿਹਾ ਸੀ ਵੀ ਸਾਡੀ ਮੀਟਿੰਗ ਕਰਾਂਗੇ ਅਸੀਂ, ਫਿਰ ਉਹਦੇ 'ਚ ਅਸੀਂ ਡਿਸਾਈਡ ਕਰਨਾ ਵੀ ਜਾਣਾ ਕਿ ਨਹੀਂ ਜਾਣਾ। ਵੈਸੇ ਤਾਂ ਚਲੋ ਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਆਉਂਦਾ ਹੈ ਤਾਂ ਉਹਨਾਂ ਨੂੰ ਜ਼ਰੂਰ ਪੇਸ਼ ਹੋਣਾ ਚਾਹੀਦਾ, ਤੇ ਹੁਣ 29 ਤਰੀਕ ਦੀ ਵੇਟ ਹੈ ਮੰਡੇ ਨੂੰ। ਤੇ ਹੁਣ ਦੇਖੋ, ਵੈਸੇ ਹੈਰਾਨੀ ਵੀ ਬੜੀ ਹੁੰਦੀ ਹੈ ਕਿ ਪੰਜਾਬ ਦੇ ਵਿੱਚ ਕੋਈ ਹੋਰ ਇਸ਼ੂ ਨਹੀਂ ਹੈ ਇਸ ਸਮੇਂ, ਸਿਰਫ ਇਹ ਭਗਵੰਤ ਮਾਨ ਦੀ ਜਿਹੜੀ ਵੀਡੀਓਜ਼ ਹੈਗੀਆਂ ਇਹਦਾ ਹੀ ਚਰਚਾ। ਤੁਸੀਂ ਨਿਊਜ਼ ਲਾ ਲਓ, ਨਿਊਜ਼ ਦੇ ਵਿੱਚ ਵੀ ਇਹੀ ਸਾਰਾ ਕੁਛ ਦਿਖਾਈ ਜਾਂਦੇ ਆ, ਬਸ ਆਹ ਵੀਡੀਓ ਆ ਗਈ, ਇੱਕ ਆ ਗਈ, ਦੋ ਆ ਗਈ, ਹੁਣ ਜਗਵੰਤ ਸਮਰਾ ਨੇ ਆਹ ਕਹਿਤਾ, ਹੁਣ ਮਾਸਕ ਆ ਗਿਆ ਵਿੱਚ ਹੈ। ਸੋ ਕਹਿੰਦੇ ਆ ਵੀ ਉਹ ਤਾਂ ਮਾਸਕ ਪਾਇਆ ਹੋਇਆ ਤੇ ਬਾਕੀ ਹੁਣ ਉਹਦੇ ਬਾਰੇ ਸਪਸ਼ਟੀਕਰਨ ਜਿਹੜੇ ਭਗਵੰਤ ਮਾਨ ਆ ਉਹ ਕਹਿੰਦੇ ਆ ਵੀ ਇਹ ਮਾਸਕ ਵਾਲੀ ਹੈ, ਤੇ ਜਗਮਨ ਸਮਰਾ ਜਿਹੜੇ ਕਹਿੰਦੇ ਆ ਉਹ ਕਹਿੰਦੇ ਕੋਈ ਮਾਸਕ ਮੁਸਕ ਨਹੀਂ ਹੈ ਇਹਨਾਂ ਦੀ ਹੈ। ਅੱਛਾ, ਹੁਣ ਇੱਕ ਹੋਰ ਜਿਹੜਾ ਜਿਵੇਂ ਆਪਾਂ ਕਹਿੰਦੇ ਭੜਥੂ ਪੈ ਗਿਆ, ਉਹ ਭੜਥੂ ਉਹਨਾਂ ਨੇ ਕੀ ਪਾਇਆ, ਕਹਿੰਦੇ ਆ ਵੀ ਹਾਲੇ ਤਾਂ ਕਹਿੰਦੇ ਮੈਂ ਹੁਣ ਤੁਹਾਨੂੰ ਦੱਸਣਾ ਹੈ ਇੱਕ ਅਰਦਾਸ ਕਰਦਿਆਂ ਦੀ ਕਹਿੰਦੇ ਇਹਨਾਂ ਦੀ ਵੀਡੀਓ ਹੈ, ਕਹਿੰਦੇ ਹੁਣ ਮੈਂ ਉਹ ਜਾਰੀ ਕਰਨੀ ਆ। ਸੋ ਉਹ ਵੀ ਅੱਗੇ ਅੱਗੇ ਅੱਗੇ ਅੱਗੇ ਅੱਗੇ ਕਹੀ ਜਾਂਦੇ ਆ। ਉੱਧਰ CM ਮਾਨ ਕਹਿੰਦੇ ਆ ਕਿ ਇਹ ਮੇਰੀ ਨਹੀਂ ਹੈਗੀ, ਤੇ ਹੁਣ ਉਹ ਕਹਿੰਦੇ ਆ ਕਿ ਇੱਕ ਅਰਦਾਸ ਵਾਲੀ ਵੀਡੀਓ ਮੈਂ ਬਹੁਤ ਜਲਦ ਕਹਿੰਦਾ ਹੁਣ ਉਹ ਕਹਿੰਦੇ ਸਾਹਮਣੇ ਲਿਆਉਣੀ ਆ ਲੋਕਾਂ ਦੇ। ਪਤਾ ਨਹੀਂ ਕਿੱਧਰ ਨੂੰ ਇਹ ਸਾਰਾ ਕੁਛ ਹੋ ਰਿਹਾ, ਕੀ ਰੀਜ਼ਨ ਹੈ, ਕਿਵੇਂ ਦਾ ਸਾਰਾ ਕੁਛ ਵਰਤਾਰਾ ਜਿਹੜਾ ਵਰਤੀ ਜਾ ਰਿਹਾ। ਸੋ ਇਹ ਮਾਸਕ ਵਾਲਾ ਰੌਲਾ ਹੁਣ ਪੈ ਗਿਆ ਹੈ, ਤੇ ਬਾਕੀ ਹੁਣ ਦੇਖਦੇ ਕੀ ਸਪਸ਼ਟੀਕਰਨ ਹੁੰਦਾ। ਉੱਧਰ ਅਕਾਲੀ ਦਲ ਵਾਲੇ, ਉੱਧਰ BJP ਵਾਲੀ, ਉੱਧਰ ਕਾਂਗਰਸ ਵਾਲੇ, ਹੈ ਨਾ, ਸਾਰੇ ਉੱਛਲ ਉੱਛਲ ਕੇ ਸਾਰੇ ਬੋਲਦੇ ਆ। ਉੱਧਰ ਫਿਰ ਭਗਵੰਤ ਮਾਨ ਕਹਿੰਦੇ ਮੈਂ ਤਾਂ ਹੈ ਹੀ ਨਹੀਂ, ਇਹ ਮੇਰੀ ਤਾਂ ਹੈ ਹੀ ਨਹੀਂ। ਤੇ ਪਰ ਸਟੈਪ ਬਾਏ ਸਟੈਪ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਜਿਹੜਾ ਇਹ ਕੰਮ ਹੈ ਵਧੀ ਜਾ ਰਿਹਾ, ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ 29 ਨੂੰ ਦੇਖਦੇ ਹਾਂ, ਕਿਉਂਕਿ ਮੰਡੇ ਨੂੰ ਆਪਣਾ ਪ੍ਰੋਗਰਾਮ ਹੋਊਗਾ, ਜਦ ਤੱਕ ਤਾਂ ਨਿਬੜ ਲੈਣਾ ਕਿ ਕੀ ਇਹਨਾਂ ਨੇ ਕਰਨਾ, ਹੈ ਨਾ, ਕਿਉਂਕਿ ਆਪਣੇ ਇੱਥੇ ਤਾਂ ਉੱਥੇ ਈਵਨਿੰਗ ਹੋ ਜਾਂਦੀ ਹੈ, ਸੋਮਵਾਰ ਦੀ ਸ਼ਾਮ ਹੋਊਗੀ ਜਦੋਂ ਆਪਾਂ ਇੱਥੇ ਪ੍ਰੋਗਰਾਮ ਮੰਡੇ ਨੂੰ ਕਰਾਂਗੇ। ਦੇਖਦੇ ਹਾਂ ਕਿ ਮੰਡੇ ਨੂੰ ਕੀ ਹੋਊਗਾ ਅਤੇ ਕੀ ਨਿਕਲ ਕੇ ਸਾਹਮਣੇ ਆਉਂਦਾ। ਪਰ ਜੋ ਵੀ ਹੋ ਰਿਹਾ, ਇਟਸ ਨੋਟ ਗੁੱਡ ਫੋਰ ਪੰਜਾਬ। ਪੰਜਾਬ ਕੀ, ਸਾਡੇ ਸਾਰਿਆਂ ਦੇ ਲਈ। ਜਿਵੇਂ ਆਪਾਂ ਕਹਿੰਦੇ ਹਾਂ ਨਾ ਕਿ ਆਪਸ ਦੇ ਵਿੱਚ ਮਿਲ ਜੁਲ ਕੇ ਰਹਿਣ, ਪਰ ਦੇਖੋ ਸਿੱਖ ਕੌਮ ਤਰੱਕੀ ਕਿਵੇਂ ਕਰੇ, ਇੱਕ ਦੂਜੇ ਦੇ ਗੱਲਾਂ ਨੂੰ ਉਛਾਲਣ 'ਤੇ ਲੱਗੇ ਹੋਏ। ਮਤਲਬ ਕਿਤੇ ਕੋਈ ਗੱਲ ਹੈ, ਪਤਾ ਨਹੀਂ ਨਹੀਂ ਹੈ, ਇਹ ਤਾਂ ਚਲੋ ਹੁਣ ਟਾਈਮ ਹੀ ਦੱਸੂਗਾ। ਟਾਈਮ ਦੀ ਬੁੱਕਲ ਦੇ ਵਿੱਚ, ਸਮੇਂ ਦੀ ਬੁੱਕਲ ਦੇ ਵਿੱਚ ਲੁਕਿਆ ਹੋਇਆ ਸਾਰਾ ਕੁਛ। ਪਰ ਜੋ ਵੀ ਹੋ ਰਿਹਾ ਸਹੀ ਨਹੀਂ ਹੋ ਰਿਹਾ, ਕਿੱਥੇ ਉਹਨਾਂ ਨੂੰ ਕੰਮ ਕਰਨੇ ਚਾਹੀਦੇ ਆ ਵਧੀਆ ਤਰੀਕੇ ਦੇ ਨਾਲ, ਕਿੱਥੇ ਉਹ ਹੁਣ ਜਿਹੜਾ ਸਮਾਂ ਹੈਗਾ ਉਹ ਵੀ ਇਹਦੇ 'ਤੇ ਗੁਜ਼ਾਰ ਰਹੇ ਆ, ਫਿਰ ਇਲੈਕਸ਼ਨਾਂ ਆ ਜਾਣੀਆਂ, ਔਰ ਇਹ ਸਾਰਾ ਕੁਝ ਹੋਰ ਇਲੈਕਸ਼ਨਾਂ ਕਰਕੇ ਰਿਹਾ। ਹਰੇਕ ਪਾਰਟੀ ਨੂੰ ਇੱਦਾਂ ਕਿ ਮੇਰੇ ਕੋਲ ਪਾਵਰ ਆਵੇ, ਮੈਂ ਸਰਕਾਰ ਬਣਾਵਾਂ, ਕੰਮ ਭਾਵੇਂ ਕੋਈ ਹੋਵੇ ਨਾ ਹੋਵੇ ਪੰਜਾਬ ਦਾ, ਪੰਜਾਬ ਦੀ ਕੋਈ ਖਬਰਸਾਰ ਲਵੇ ਭਾਵੇਂ ਨਾ ਲਵੇ। ਚਲੋ ਦੇਖਦੇ ਹਾਂ ਜੀ ਮੰਡੇ ਨੂੰ ਕੀ ਹੁੰਦਾ। ਬਾਕੀ ਤੁਹਾਡਾ ਵੀਕਐਂਡ ਵਧੀਆ ਹੋਵੇ, ਅਤੇ ਜਿਹੜਾ ਗਿੱਧੇ ਭੰਗੜੇ ਦਾ ਫੰਕਸ਼ਨ ਹੋਣ ਜਾ ਰਿਹਾ ਜੀ, ਕੰਪੀਟੀਸ਼ਨ, ਉਹਨੂੰ ਜ਼ਰੂਰ ਅਟੈਂਡ ਕਰਿਓ, ਮੇਰੇ ਕੋਲੋਂ ਜਾਣਕਾਰੀ ਲੈ ਲਿਓ ਜੀ। ਕੋਈ ਵੀ ਚਾਹੀਦੀ ਹੈ 647-7352340 ਮੇਰਾ ਨੰਬਰ ਹੈ, 6477652340। ਤੁਹਾਡਾ ਵੀਕਐਂਡ ਹੋਵੇ ਵਧੀਆ ਜੀ, ਮਿਲਦੇ ਹਾਂ ਤੁਹਾਨੂੰ ਮੰਡੇ ਨੂੰ। ਸਤਿ ਸ਼੍ਰੀ ਅਕਾਲ।
1: Rogue trucking operators are putting untrained drivers on Canadian highways and facing virtually no consequences. It's time for the federal government to act. Visit stopillegaltrucking.ca for details. Brought to you by the Canadian Trucking Alliance's Stop Illegal Trucking campaign.
2: Wholesale club vich kimta kat ho riyan.
3: Alla naalo vi kat.
2: Eh vekho, 13.6 kilo sun straight cut fries sirf $33.99 vich.
3: Eh ta hor vi kat hai.
2: Sade basement de wifi signal ton vi kat.
3: Oye tu kithe ja rahi hai?
2: Apne business layi paise bachaon.
4: Tuhade business layi paise bachaona sada business hai. Is layi assi kai items diyan kimta kat kar rahe ha. Eh koi fees nahi. Hor jankari layi wholesale club.ca vekho.
5: Wholesale club, whole lot of value.
6: This is AM 530, CHLO AM, serving Brampton, Mississauga, Toronto, the GTA, and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਚੜ੍ਹਿਆ, ਸ਼ੁੱਕਰਵਾਰ ਹੈ, ਵੀਕਐਂਡ ਸਟਾਰਟ ਹੋ ਗਿਆ ਹੈ ਔਰ ਸਾਰਿਆਂ ਨੇ ਮੌਜ ਮਸਤੀ ਦੇ ਮੂਡ 'ਚ ਹੋਣੇ ਆ। ਬਹੁਤਿਆਂ ਨੇ ਫੰਕਸ਼ਨ ਪਾਰਟੀ 'ਚ ਜਾਣਾ ਹੋਣਾ, ਬਹੁਤਿਆਂ ਨੇ ਘਰਾਂ ਵਿੱਚ ਪਾਰਟੀ ਫੰਕਸ਼ਨ ਕਰਨੇ ਹੋਣੇ ਆ, ਬਹੁਤਿਆਂ 'ਚ ਫੈਮਿਲੀ ਗੈਦਰਿੰਗ ਹੋਣੀ ਆ, ਬਹੁਤਿਆਂ ਨੇ ਬੈਂਕਟ ਹਾਲ 'ਤੇ ਜਾਣਾ ਹੋਣਾ, ਬਹੁਤਿਆਂ ਨੇ ਬਰਥਡੇ ਕਿਸੇ 'ਤੇ ਜਾਣਾ ਹੋਣਾ, ਬਹੁਤਿਆਂ ਦੇ 'ਚ ਐਨਵਰਸਰੀ ਹੋਣੀ ਆ, ਬਹੁਤਿਆਂ ਦੇ ਅੱਜ ਤਾਜ਼ੇ ਤਾਜ਼ੇ ਵਿਆਹ ਹੋਏ ਹੋਣੇ ਆ, ਅਤੇ ਬਹੁਤਿਆਂ ਨੇ ਕਿਸੇ ਪਰਿਵਾਰਾਂ ਦੇ ਸੱਜਣਾਂ ਮਿੱਤਰਾਂ ਨੇ ਇੰਡੀਆ ਤੋਂ ਵੀ ਆਉਣਾ ਹੋਣਾ। ਸਾਰਿਆਂ ਵਾਸਤੇ ਸ਼ੁਭ ਇੱਛਾਵਾਂ ਅਤੇ ਪੰਜਾਬੀ ਵਿਰਸਾ ਸਵੇਰੇ ਸਵੇਰੇ ਤੁਹਾਡੇ ਵਾਸਤੇ ਹਾਜ਼ਰ ਹੋ ਗਿਆ। ਸਿੰਘ ਹਰਜੀਤ, ਹਰਜੀਤ ਸਿੰਘ ਤੁਹਾਡਾ ਹੋਸਟ, ਤੁਹਾਡਾ ਦੋਸਤ, ਤੁਹਾਡਾ ਭਾਈ, ਤੁਹਾਡਾ ਛੋਟਾ ਵੀਰ, ਤੁਹਾਡਾ ਵੱਡਾ ਵੀਰ, ਤੁਹਾਡਾ ਬਾਈ, ਤੁਹਾਡਾ ਜੋ ਮਰਜ਼ੀ ਨਾਂ ਪਾ ਲਓ। ਪਿਆਰ ਦੇ ਪਿਆਰ 'ਚ ਨਾਂ ਬਹੁਤ ਹੁੰਦੇ ਆ, ਘਰ ਵਾਲੀਆਂ ਦੇ ਦੇਖ ਲਓ, ਬੰਦੇ ਨੇ ਨਾਂ ਬਹੁਤ ਪਾਏ ਹੁੰਦੇ ਘਰ ਦੇ ਵਿੱਚ ਵੀ। ਕੋਈ ਪਿਆਰ ਨਾਲ ਕੀ ਕਹਿੰਦਾ, ਕੋਈ ਕੀ ਕਹਿੰਦਾ, ਕੋਈ ਕੀ ਕਹਿੰਦਾ, ਕੋਈ ਬੁੱਗਾ ਕਹਿੰਦਾ। ਬੁੱਗਾ ਪੰਜਾਬੀ ਵਿਰਸਾ, ਬੁੱਗਾ ਕਿਹੜਾ ਬਈ ਬੁੱਗਾ।

0: ਕੋਈ ਗੁਲਾਬੋ ਕਹਿੰਦਾ, ਕੋਈ ਰਾਣੋ ਕਹਿੰਦਾ, ਕੋਈ ਕੀ ਕਹਿੰਦਾ, ਹਰ ਬੰਦੇ ਦੇ ਆਪਣੇ ਆਪਣੇ ਨਾਂ ਹੀ ਪਾਏ ਹੋਏ ਆ, ਅਤੇ ਇਹ ਨਾਂ ਪਿਆਰ ਦੇ ਨਾਂ ਹੁੰਦੇ ਆ। ਕੋਈ ਜਾਨ ਕਹਿੰਦਾ, ਹੈਂ, ਕੋਈ ਕਿਹੜੇ ਕਿਹੜੇ ਨਾਂ ਪਾਉਂਦਾ, ਇਹ ਪਿਆਰ ਦੇ ਨਾਂ ਬਈ, ਹਰਜੀਤ ਸਿੰਘ ਜੀ। ਅਤੇ ਅੱਜ ਫਰਾਈਡੇ ਦਿਨ ਦੇ ਵਿੱਚ ਤੁਹਾਨੂੰ ਪਤਾ ਕਿ ਸ਼ੋਅ ਦਾ ਫਾਰਮੈਟ ਕੀ ਹੁੰਦਾ ਹੈ ਔਰ ਸ਼ੋਅ ਕਿਵੇਂ ਚੱਲਦਾ ਹੈ, ਪੰਜਾਬੀ ਵਿਰਸਾ ਦੇ ਜਿਹੜੇ ਲਿਸਨਰ ਆ, ਪੰਜਾਬੀ ਵਿਰਸਾ ਦੇ ਪਰਿਵਾਰ ਦੇ ਜਿਹੜੇ ਜੀ ਆ, ਉਹਨਾਂ ਨੂੰ ਪਤਾ ਕਿ ਫਰਾਈਡੇ ਵਾਲਾ ਫਾਰਮੈਟ ਕਿਵੇਂ ਹੁੰਦਾ। ਅਤੇ ਫਿਰ ਬਾਗੋ ਬਾਗ ਤਾਂ ਹਰ ਰੋਜ਼ ਹੀ ਤੁਹਾਨੂੰ ਕਰਦੇ ਹਾਂ। ਅੱਜ ਫਿਰ ਇੱਕ ਆਰਟਿਸਟ ਦੇ ਗੀਤ ਅਸੀਂ ਲਾਉਂਦੇ ਹੁੰਦੇ ਹਾਂ ਜਿਹੜਾ ਕਿ ਆਰਟਿਸਟ ਤੁਹਾਡੀ ਸਾਰਿਆਂ ਦੀ ਪਸੰਦ 'ਤੇ ਹੋਵੇ, ਠੀਕ ਹੈ ਨਾ। ਤਿੰਨ ਆਰਟਿਸਟ ਪਹਿਲੇ ਕਾਲਰ ਦੱਸਦੇ ਹੁੰਦੇ ਆ ਔਰ ਪਹਿਲੇ ਕਾਲਰ ਦੇ ਤਿੰਨ ਆਰਟਿਸਟ, ਉਸ ਤੋਂ ਬਾਅਦ ਪੰਜ ਕਾਲਸ ਲੈ ਕੇ ਜਿੱਧਰ ਵੋਟਾਂ ਪੈ ਗਈਆਂ। ਸਿੰਘ ਹਰਜੀਤ ਜੀ ਅੱਜ ਫਿਰ ਕੋਕੇ ਜੜ ਦਿਓ, ਅੱਜ ਫਿਰ ਲਾਈਵ ਔਨ ਕਹਿੰਦੇ ਆ ਨਾ, ਜਿਵੇਂ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਮ ਕਰਦੇ ਹਾਂ, ਅੱਜ ਪੰਜਾਬੀ ਵਿਰਸਾ 'ਚ ਫਰਾਈਡੇ ਦਾ ਅਖਾੜਾ ਲਾ ਦਿਓ। ਲਓ ਜੀ ਪਹਿਲੀ ਕਾਲ ਲੈਂਦੇ ਹਾਂ ਸਾਡੇ ਬਹੁਤ ਹੀ ਪਿਆਰੇ ਮੇਰੇ ਵੀਰ ਆ ਬੀਬਾ ਬੋਆਏ। ਵਾਹ ਬਈ ਵਾਹ ਜੀ, ਸਰ ਕੈਸੇ ਹੋ?
1: ਹਾਂਜੀ ਭਾਜੀ, ਕਿੱਦਾਂ ਹਾਲ ਜੀ?
0: ਪਹਿਲੇ ਤਾਂ ਮੈਨੂੰ ਨਿਕਲ ਦੱਸੋ ਕਿੱਥੇ ਰਹੇ, 2 ਦਿਨ ਤੁਹਾਡਾ ਫੋਨ ਨਹੀਂ ਆਇਆ।
1: ਭਾਜੀ ਉਹ ਬਸ ਮੂਵਿੰਗ ਵਗੈਰਾ ਕਰਦੇ ਪਏ ਸੀ ਉਹਦੇ ਕਰਕੇ।
0: ਤੇ ਰੋਟੀ ਤੋਂ ਬਿਨਾਂ 2 ਦਿਨ ਰਹਿ ਲਓਗੇ ਤੁਸੀਂ?
1: ਰੋਟੀ ਤੋਂ ਬਿਨਾਂ ਕਿੱਥੋਂ ਦੂਰ ਰਹਿ ਹੁੰਦਾ, ਮੂਵਿੰਗ ਵਿੱਚ ਵੀ ਰੋਟੀ ਆ।
0: ਅੱਛਾ, ਤੇ ਭਰਾ ਤੋਂ ਬਿਨਾਂ 2 ਦਿਨ ਰਹਿ ਗਏ ਤੁਸੀਂ? ਮੈਨੂੰ ਸਭ ਪਤਾ ਹੁੰਦਾ ਕਿਹੜੇ ਬੰਦੇ ਦਾ ਕਿਹੜਾ ਫੋਨ ਕਦੋਂ ਆਇਆ, ਦੇਖ ਲਓ ਮੈਂ ਤੁਹਾਨੂੰ ਦੱਸ ਦਿੱਤਾ।
1: ਮੈਂ ਕਿਹਾ ਭਾਜੀ ਵੀ ਯਾਦ ਕਰਦੇ ਹੁਣੇ ਆ।
0: ਜੀ ਸਰ, ਹੁਕਮ।
1: ਮੈਂ ਕਿਹਾ ਚਲੋ ਫਿਰ ਲਗਾਈਏ 3 ਆਰਟਿਸਟ।
0: ਜੀ ਜੀ ਜੀ ਜੀ,
1: ਮੈਂ ਤਾਂ ਅੱਜ ਸਵੇਰੇ ਆਰਟਿਸਟ ਦਾ ਗਾਣਾ ਸੁਣਿਆ, ਪਹਿਲੇ ਤਾਂ ਹੋਗਾ ਸੁਰਜੀਤ ਬਿੰਦ ਰੱਖਿਆ ਭਾਜੀ,
0: ਠੀਕ ਆ
1: ਤੇ ਠੀਕ ਆ, ਤੇ ਦੂਸਰੇ ਆਪਾਂ ਲਾ ਲੈਣੇ ਆ ਅੱਜ ਫਿਰ ਸਤਵਿੰਦਰ ਬੁੱਗਾ।
0: ਬੱਲੇ ਬੱਲੇ ਬੱਲੇ, ਮੇਰੇ ਪਸੰਦ ਦਾ ਆਰਟਿਸਟ ਬੁੱਗਾ, ਸਾਡਾ ਸ਼ੋਅ ਵੀ ਕਰਾਇਆ ਸੀ ਆਪਾਂ ਇੱਥੇ। ਜੀ,
1: ਤੇ ਤੀਸਰਾ ਕਹਿੰਦੇ ਜੀ ਮਨਮੋਹਨ ਵਾਰਿਸ ਭਾਜੀ ਦਾ, ਕਹਿੰਦੇ ਸ਼ੋਅ ਆ ਰਿਹਾ ਤਾਂ ਤੀਸਰੇ ਫਿਰ ਮਨਮੋਹਨ ਵਾਰਿਸ ਭਾਜੀ ਲਗਾ ਲੈਂਦੇ।
0: ਚਲੋ ਦੇਖਦੇ ਹਾਂ ਵੀ ਕਿੱਧਰ ਵੋਟਾਂ ਜਾਂਦੀਆਂ। ਥੈਂਕ ਯੂ ਵੈਰੀ ਮੱਚ। ਪਹਿਲੇ ਆਰਟਿਸਟ ਜਿਹੜੇ ਹੋ ਗਿਆ ਜੀ ਅੱਜ ਦੇ, ਕਿਹੜੇ ਸੀ ਪਹਿਲੇ ਆਰਟਿਸਟ? ਸੁਰਜੀਤ ਬਿੰਦ ਰੱਖੀਆ, ਤੇ ਦੂਸਰੇ ਆਰਟਿਸਟ ਸਤਵਿੰਦਰ ਬੋਗਾ ਸਾਹਿਬ, ਤੇ ਤੀਜੇ ਆਰਟਿਸਟ ਮਨਮੋਹਨ ਵਾਰਿਸ ਸਾਹਿਬ। ਠੀਕ ਆ ਸਰ, ਥੈਂਕ ਯੂ ਵੈਰੀ ਮੱਚ। ਹਰ ਬੰਦੇ ਨੇ ਵੱਖਰੇ ਵੱਖਰੇ ਨਾਮ ਸਿੰਘ ਹਰਜੀਤ ਦੇ ਪਾਏ ਹੋਏ ਆ। ਹੈਲੋ
2: ਯੰਗ ਬ੍ਰੋ, ਗੁੱਡ ਮਾਰਨਿੰਗ।
0: ਲਓ ਜੀ ਹੁਣ ਯੰਗ ਬ੍ਰੋ ਨਾ ਆ ਗਿਆ, ਕੀ ਹਾਲ ਚਾਲ ਹੈ ਸਰ? ਠੀਕ ਹੋ?
2: ਯੂਅਰ ਮਾਈ ਯੰਗ ਬ੍ਰੋ ਬਈ, ਛੋਟਾ ਮੇਰਾ ਭਰਾ, ਲਵਲੀ ਬ੍ਰਦਰ ਮਾਈ।
0: ਥੈਂਕ ਯੂ ਸਰ, ਥੈਂਕ ਯੂ। ਕੀ ਹਾਲ ਚਾਲ, ਠੀਕ ਹੋ ਸਤਨਾਮ ਜੀ?
2: ਬੱਲੇ ਬੱਲੇ, ਹੈਪੀ ਹੈਪੀ ਫਰਾਈਡੇ, ਬੱਲੇ ਬੱਲੇ, ਵੰਡਰਫੁਲ ਵੀਕਐਂਡ।
0: ਅੱਛਾ, ਤੁਹਾਨੂੰ 3 ਆਰਟਿਸਟ ਕਿਹੜੇ ਅੱਜ ਦੇ ਵਿੱਚੋਂ ਇੱਕ ਚੁਣਨਾ, ਜੇ ਤੁਸੀਂ ਚਾਹੋਗੇ ਤਾਂ? ਇੱਕ ਸਤਵਿੰਦਰ ਬੁੱਗਾ ਹੈ, ਇੱਕ ਸੁਰਜੀਤ ਬਿੰਦ ਰੱਖੀਆ ਹੈ, ਤੇ ਦੱਸੋ ਕਿਹੜਾ ਸੁਣਨਾ ਇਹਨਾਂ ਵਿੱਚੋਂ?
2: ਸੁਰਜੀਤ ਬਿੰਦ ਰੱਖਿਆ ਜੀ।
0: ਸੁਰਜੀਤ ਬਿੰਦਰੇ ਕੇ ਸਾਹਿਬ ਵਾਸਤੇ ਕਾਲ ਪੈ ਗਈ ਹੈ 905-673-33-37। ਕਹਿੰਦੇ ਪੇਕੇ ਹੁੰਦੇ ਮਾਵਾਂ ਨਾਲ, ਹੈ ਜਦੋਂ ਮਾਵਾਂ ਤੁਰ ਜਾਂਦੀਆਂ ਨਾ, ਤੇ ਫਿਰ ਕੁੜੀਆਂ ਦਾ ਹੱਕ ਉਦੋਂ ਘੱਟ ਜਾਂਦਾ, ਉਦੋਂ ਕੁੜੀਆਂ ਆਪਣੇ ਭਰਜਾਈਆਂ ਦੇ ਤੇ ਭਰਾਵਾਂ ਦੇ ਮਾਣ ਕਰਨਾ ਥੋੜ੍ਹਾ ਜਿਹਾ ਘੱਟ ਜਾਂਦਾ। ਜਿੰਨੀ ਦੇਰ ਮਾਂ ਬੈਠੀ ਹੈ ਨਾ ਪੇਕਿਆਂ ਦੇ ਵਿੱਚ, ਤੇ ਕੁੜੀਆਂ ਸ਼ਾਨੋ ਸ਼ੌਕਤ ਨਾਲ ਜਾਂਦੀਆਂ ਪੇਕੇ ਪਰਿਵਾਰਾਂ ਦੇ ਵਿੱਚ। ਪੰਜਾਬੀ ਵਿਰਸਾ, ਦੂਸਰੀ ਕਾਲ। ਹੈਲੋ
3: ਹੈਲੋ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਬਫਲੋ ਵਾਲਿਓ, ਕੀ ਹਾਲ ਆ? ਕਮਾਲ ਦਾ ਆਰਟਿਸਟ ਆ ਸਤਵਿੰਦਰ ਬੁੱਗਾ ਭਾਜੀ, ਯਾਨੀ ਹੈ ਕਮਾਲ ਦੀ ਗੱਲ ਆ। ਪ੍ਰੋਗਰਾਮ ਪੰਜਾਬੀ ਵਿਰਸਾ, 2 ਕਾਲਸ ਆ ਗਈਆਂ, ਇੱਕ ਕਾਲ ਜਿਹੜੀ ਆਈ ਹੈ ਜੀ ਸਤਵਿੰਦਰ ਬੁੱਗਾ ਭਾਜੀ ਵਾਸਤੇ, ਦੂਸਰੇ ਸਾਡੇ ਮਹਿਰੂਮ ਸੁਰਜੀਤ ਬਿੰਦਰਖੇ ਸਾਹਿਬ ਵਾਸਤੇ ਆ ਗਈ ਹੈ, ਤੀਸਰੀ ਕਾਲ ਦੇਖਦੇ ਆ ਕਿੱਦਾਂ ਜਾਂਦੀ ਹੈ। 5 ਕਾਲਸ ਦੇ ਵਿੱਚੋਂ 3 ਕਾਲਸ ਫੈਸਲਾ ਕਰਨਗੀਆਂ ਕਿ ਵੈਸੇ ਬੁੱਗਾ ਸਾਹਿਬ ਲਾਈਵ ਨਹੀਂ, ਬੜੀ ਦੇਰ ਹੀ ਹੋ ਗਈ ਆਪਾਂ ਨੂੰ ਲਾਈਵ ਨੂੰ। ਚਲੋ ਦੇਖਦੇ ਹਾਂ ਕਿ ਅੱਜ ਬੁੱਗਾ ਸਾਹਿਬ ਵੀ ਸ਼ਾਇਦ ਆਪਣੇ ਅੱਜ ਸਾਰੇ ਜਣੇ ਪਸੰਦ ਕਰ ਲੈਣ, ਪਤਾ ਨਹੀਂ ਹੈ ਨਾ, ਕਿਸੇ ਦੇ ਪਰਿਵਾਰਾਂ ਜਿਵੇਂ ਅੱਗੇ ਅੱਗੇ ਜਾਂਦੀਆਂ ਕਾਲਸ, ਦੇਖਦੇ ਹਾਂ ਵੀ ਪੰਜਾਬੀ ਵਿਰਸਾ। ਨੈਕਸਟ ਕਾਲ। ਹੈਲੋ
4: ਹਾਂਜੀ, ਨਮਸਕਾਰ ਵੀਰ ਜੀ।
0: ਨਮਸਕਾਰ ਸਰ, ਕੈਸੇ ਹੈ?
4: ਬਸ ਲਗਾ ਦਿਓ ਭਾਜੀ ਨੇ ਜਿਹੜਾ ਕਿਹਾ ਸਤਵਿੰਦਰ ਬੁੱਗਾ ਸਾਹਿਬ,
0: ਅੱਜ ਬੁੱਗਾ ਸਾਹਿਬ ਦੇ ਦੀਵਾਨੇ ਹੋ ਗਏ ਸਾਰੇ ਲੱਗਦੇ ਮੈਨੂੰ, ਹੈ
4: ਲਗਾ ਦਿਓ ਹੁਣ। ਹਾਂਜੀ
0: ਚਲੋ ਸਰ, ਹੁਣ ਦੇਖਦੇ ਇੱਕ ਦੋ ਕਾਲ ਹੋਰ ਲੈ ਲਈਏ ਫਿਰ।
4: ਇੱਕ ਦੋ ਕਾਲ ਲਾਓ ਭਾਜੀ, ਟਾਈਮ ਸੀ ਜਾਂ ਨਿਕਲਣਾ।
0: ਹਾਂ ਚਲੋ ਠੀਕ ਹੈ, ਕਿੰਨੀਆਂ ਕਾਲ ਹੋ ਗਈਆਂ ਬੁੱਗਾ ਸਾਹਿਬ ਵਾਸਤੇ?
4: 3 ਹੋ ਗਈਆਂ ਵੈਸੇ।
0: ਨਹੀਂ 3 ਕਿੱਦਾਂ ਹੋ ਗਈਆਂ, ਟੋਟਲ 3 ਕਾਲਸ ਹੋਈਆਂ ਗੁਰੂਦੇਵ, ਕੀ ਕਰੀ ਜਾਣਾ ਤੁਸੀਂ?
4: 2 ਬੁੱਗਾ ਸਾਹਿਬ ਵਾਸਤੇ ਹੋ ਗਈਆਂ, ਇੱਕ
0: ਜੇ ਚੌਥੀ ਕਾਲ ਨੇ ਫੈਸਲਾ ਕਰਤਾ ਵੀ ਬੁੱਗਾ ਸਾਹਿਬ, ਫਿਰ ਤਾਂ ਕੰਮ ਸਮਾਪਤੀ ਹੋ ਗਈ। ਨੈਕਸਟ ਕਾਲ। ਹੈਲੋ
5: ਹੈਲੋ,
0: ਹਾਂਜੀ ਸਰ,
5: ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਪਿਆਰਿਓ, ਕੀ ਹਾਲ ਆ?
5: ਬਸ ਸ਼ੁਕਰ ਹੈ ਜੀ, ਸ਼ੁਕਰ ਹੈ ਮਾਲਕ ਦਾ, ਬਹੁਤ ਆਨੰਦ ਆ ਰਿਹਾ ਤੁਹਾਡਾ ਪ੍ਰੋਗਰਾਮ ਦੇਖ ਕੇ, ਬਹੁਤ ਜੀ ਦਿਲ ਲਵਾ ਕੇ ਰੱਖਿਆ ਹੋਇਆ ਤੁਸੀਂ।
0: ਕਿਰਪਾ ਸਰ ਤੁਹਾਡੀ,
5: ਤੁਸੀਂ ਸਾਰਿਆਂ ਦਾ ਮਨੋਰੰਜਨ ਕਰ ਰਹੇ ਹੋ ਤੇ ਮੇਰੀ ਵੋਟ ਹੈ ਜੀ ਬਿੰਦ ਰੱਖੀਆ ਸਾਹਿਬ ਵੱਲ, ਤਿੜਕੇ ਘੜੇ ਦਾ ਪਾਣੀ।
0: ਆਪ ਜੀ ਦਾ ਸ਼ੁਭ ਨਾਮ ਕੀ ਹੈ?
5: ਸਨੀ ਮਾਂਗਟ।
0: ਅੱਛਾ ਜੀ, ਚਲੋ ਬੜੀ ਮਿਹਰਬਾਨੀ ਮਾਂਗਟ ਸਾਹਿਬ, ਥੈਂਕ ਯੂ ਵੈਰੀ ਮਚ ਵੀਰ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ, ਹੈਲੋ।
6: ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਹਾਲ ਹੈ?
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
6: ਜੀ, ਬਿੰਦ ਰੱਖਿਆ।
0: ਅੱਛਾ, ਹੁਣ ਤਿੰਨ ਕਾਲਾਂ ਬਿੰਦਰ ਕੇ ਸਾਹਿਬ ਨੂੰ ਪੈ ਗਈਆਂ ਹੈ,
6: ਚਾਰ ਹੋ ਗਈ, ਤਿੰਨ ਹੋ ਗਈ, ਪਤਾ ਨਹੀਂ,
0: ਤੇ ਹੁਣ ਇੱਕ ਕਾਲ ਰਹਿੰਦੀ ਹਲੇ?
6: ਨਹੀਂ, ਹੋ ਗਈ ਹੈ ਬਿੰਦ ਰੱਖਿਆ, ਹੋ ਗਈ, ਇਹ ਤਿੰਨ ਹੋ ਗਈ ਹੈ ਹੁਣ ਕੇ ਲਈ, ਚਾਰ।
0: ਨਹੀਂ ਨਹੀਂ, ਟੋਟਲ ਚਾਰ ਕਾਲ ਨਹੀਂ ਹੋਈਆਂ ਹੁਣ?
6: ਬਿੰਦ ਰੱਖਿਆ ਕੇ ਲਈ ਚਾਰ ਹੋ ਗਈ ਨਾ, ਤੋ ਸਭ ਸੇ ਜ਼ਿਆਦਾ ਵੋਟ ਉਨਕੋ ਪੈ ਗਏ।
0: ਅੱਛਾ, ਪੈ ਗਏ ਵੋਟ ਉਨਕੋ, ਮੈਂ ਸੋਚਾ ਕਿ ਅਭੀ ਤੀਨ ਹੀ ਕਾਲ ਹੋਈ ਹੈ ਟੋਟਲ।
6: ਨਾ ਜੀ ਨਾ।
0: ਚਲੋ ਸ਼ੁਕਰੀਆ ਸਰ ਆਪਕਾ, ਥੈਂਕ ਯੂ ਵੈਰੀ ਮਚ। ਪੰਜਾਬੀ ਵਿਰਸਾ, ਨੈਕਸਟ ਕਾਲ, ਹੈਲੋ।
7: ਹੈਲੋ,
0: ਹਾਂਜੀ ਸਰ,
7: ਬਿੰਦ ਰੱਖਿਆ ਸਾਹਿਬ, ਭਾਈ ਸਾਹਿਬ
0: ਬਿੰਦਰਕੇ ਸਾਹਿਬ ਦੇ ਬੜੇ ਦੀਵਾਨੇ ਹੋ ਗਏ ਅੱਜ ਸਾਰੇ ਜਾਣੇ, ਔਰ ਬਿੰਦਰਕੇ ਸਾਹਿਬ ਦੇ ਵਾਕਈ ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ ਹੈ, ਹਰਜੀਤ ਜੀ ਤੇਰੇ ਚ ਤੇਰਾ ਯਾਰ ਬੋਲਦਾ ਹੈ, ਕੈਸੇ ਗੀਤ ਆ ਯਾਰ ਬਿੰਦਰਕੇ ਸਾਹਿਬ ਦੇ, ਕੋਈ ਮੁਦਰੀ ਨਿਸ਼ਾਨੀ ਵਾਲੇ ਗੀਤ ਹੈ, ਕੋਈ ਸ਼ੀਸ਼ਾ ਯਾਰ ਦਾ, ਆਹਾ ਬੜਾ ਪਿਆਰਾ ਗੀਤ ਹੈ। ਲੇਡੀਜ਼ ਨੇ ਨੀ ਕੋਈ ਫਰਮਾਇਸ਼ ਕੀਤੀ ਯਾਰ ਕਿਸੇ ਨੇ ਵੀ, ਲੇਡੀਜ਼ ਨੂੰ ਬਿੰਦਰਕੇ ਸਾਹਿਬ ਨਹੀਂ ਪਸੰਦ? ਦੁਪੱਟਾ ਤੇਰਾ ਸੱਤ ਰੰਗ ਦਾ ਹੈ, ਕੈਸੇ ਕਮਾਲ ਕਮਾਲ ਦੇ ਗੀਤ ਆ ਬਿੰਦਰਕੇ ਸਾਹਿਬ ਦੇ। ਚਲੋ ਫਿਰ ਅੱਜ ਫਿਰ ਬਿੰਦਰਕੇ ਦਾ ਸੁਣਦੇ ਹਾਂ ਵੀ ਸਾਰੇ ਜਾਣੇ ਆਪਾਂ, ਕਿਉਂਕਿ ਤੁਸੀਂ ਵੋਟਾਂ ਤੁਸੀਂ ਪਾਈਆਂ, ਤੁਹਾਡੀ ਮਰਜ਼ੀ ਹੈ, ਤੁਸੀਂ ਜਿਹੜਾ ਮਰਜ਼ੀ ਆਰਟਿਸਟ ਇੱਦਾਂ ਚੁਣ ਸਕਦੇ ਹਾਂ, ਔਰ ਕਿਉਂਕਿ ਇਹ ਫਰਾਈਡੇ ਜਿਹੜਾ ਦਿਨ ਹੁੰਦਾ, ਵੈਸੇ ਤਾਂ ਸਾਰੇ ਦਿਨ ਹੀ ਤੁਹਾਡੇ ਹੀ ਆ ਵੀਰ ਮੇਰੇ, ਜਿੰਨੇ ਵੀ ਸਾਡੀਆਂ ਫੈਮਲੀ ਸੁਣ ਰਹੀ ਹਾਂ, ਮੈਂ ਐਵਰੀ ਸਿੰਗਲ ਡੇ ਕਈ ਕਾਲਸ ਨਵੀਆਂ ਅੱਜ ਆਈਆਂ, ਕਰਿਆ ਕਰੋ ਕਾਲ, ਪਤਾ ਕੀ ਹੁੰਦਾ ਇਸ ਤਰ੍ਹਾਂ ਇੱਕ ਦੂਸਰੇ ਨਾਲ ਤੁਹਾਡਾ ਨਾ ਮੇਲ ਜੋਲ ਹੋਰ ਵੱਧਦਾ। ਪਰਿਵਾਰਾਂ ਦੇ ਵਿੱਚ ਕਈ ਵਾਰੀ ਨਾ ਆਪਣੇ ਰਿਸ਼ਤੇਦਾਰ ਹੁੰਦੇ ਆ ਜ਼ਿਆਦਾ, ਜਿਹਨਾਂ ਨੂੰ ਅਸੀਂ ਮਿਲਣਾ ਹੁੰਦਾ, ਮਿਲਾਉਣਾ ਹੁੰਦਾ, ਘਰਾਂ ਜਾਣਾ ਹੁੰਦਾ, ਚਲੋ ਇੱਕ ਰਿਸ਼ਤੇਦਾਰੀ ਹੁੰਦੀ ਹੈ, ਪਰ ਕੁਛ ਰਿਸ਼ਤੇ ਇੱਦਾਂ ਦੇ ਹੁੰਦੇ ਆ ਜਿਹੜੇ ਕਿ ਨਾਮ ਨਹੀਂ ਹੁੰਦਾ ਰਿਸ਼ਤਿਆਂ ਦਾ, ਪਰ ਉਹ ਜ਼ਿੰਦਗੀ ਦੇ ਵਿੱਚ ਬੜੇ ਲੰਬੇ ਸਮੇਂ ਤੱਕ ਚੱਲਦੇ ਆ। ਰਿਸ਼ਤੇਦਾਰੀ ਦੇ ਵਿੱਚ ਤਾਂ ਕਈ ਵਾਰੀ ਬੰਦਾ ਕੋਈ ਨਾਰਾਜ਼ ਹੀ ਹੋ ਜਾਂਦਾ, ਫਿਰ ਵੀ ਮਨਾਉਣਾ ਪੈਂਦਾ ਉਹਨੂੰ, ਚਲੋ ਭਾਈ ਰਿਸ਼ਤੇਦਾਰੀ ਹੈ, ਪਰ ਜਦੋਂ ਤੁਸੀਂ ਬਾਹਰ ਓਪਨਲੀ ਤੁਹਾਡੇ ਕੋਲ ਰਿਸ਼ਤੇ ਬੰਦੇ ਆ ਨਾ, ਜਿਵੇਂ ਹੁਣ ਤੁਸੀਂ ਮੈਨੂੰ ਕਾਲ ਕਰਦੇ ਆ, ਤੁਸੀਂ ਬਿਲੀਵ ਕਰਿਓ, ਕਈ ਵਾਰੀ ਨਾ ਇੱਦਾਂ ਦੀਆਂ ਫੈਮਲੀਆਂ ਸੁਣ ਰਹੀਆਂ, ਇੱਥੇ ਪਰਿਵਾਰ ਸੁਣ ਰਹੇ ਆ, ਮੈਨੂੰ ਇਨਵੀਟੇਸ਼ਨ ਭੇਜਦੇ ਆ, ਮੇਰਾ ਕੋਈ ਰਿਸ਼ਤਾ ਨਹੀਂ ਉਹਨਾਂ ਨਾਲ ਹੁੰਦਾ, ਹਰਜੀਤ ਜੀ ਘਰ ਪਾਠ ਰਖਾਇਆ, ਅਖੰਡ ਪ੍ਰਸਾਦ ਰਖਾਇਆ, ਭੋਗ ਪਾਉਣਾ, ਉਸ ਦਿਨ ਆਇਓ ਭਾਅ ਜੀ, ਬੱਚੇ ਦਾ ਜਨਮਦਿਨ, ਸਾਡੀ ਬੇਟੀ ਦਾ 16 ਬਰਥਡੇ ਅਸੀਂ ਮਨਾ ਰਹੇ ਹਾਂ, ਜ਼ਰੂਰ ਆਇਓ, ਸਾਡੇ ਬੇਟੇ ਦਾ ਜਨਮਦਿਨ, ਮੇਰੀ ਮਾਂ ਦਾ ਜਨਮਦਿਨ, ਅਸੀਂ ਬਾਹਰ ਮਨਾ ਰਹੇ, ਆਇਓ, ਆਹ ਇੱਕ ਤੁਹਾਡੀ ਪਰਿਵਾਰਕ ਸਾਂਝ ਹੋ ਜਾਂਦੀ ਹੈ, ਔਰ ਮੈਂ ਇਸ ਚੀਜ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਕਿ ਤੁਸੀਂ ਇੰਨਾ ਪਿਆਰ ਔਰ ਇੱਜ਼ਤ ਦਿੰਦੇ ਹੋ, ਇਹ ਤੁਹਾਡੇ ਸਿਰ 'ਤੇ ਹੀ ਹੈ ਮੇਰੀ ਇੱਜ਼ਤ, ਜਿੰਨੇ ਮੇਰੇ ਪਰਿਵਾਰ ਦੇ ਜੀ ਸੁਣ ਰਹੇ ਆ, ਦੂਰ ਨੇੜੇ ਕਿੰਨੀ ਕਿੰਨੀ ਸਿਟੀ ਦੇ ਵਿੱਚ ਸੁਣ ਰਹੇ ਆ, ਅਮੈਰੀਕਾ 'ਚ ਵੀ ਸੁਣ ਰਹੇ ਆ, ਬਫਲੋ ਤੋਂ ਦੇਖੋ ਵੀਰ ਜੀ ਦੀ ਕਾਲ ਆਈ ਹੈ, ਅਮਰਜੀਤ ਭਾਅ ਜੀ ਇਹਨਾਂ ਦੀ, ਪਹਿਲਾਂ ਵੀ ਬਫਲੋ ਤੋਂ ਕਾਲ ਆਈ ਹੈ, ਨਹੀਂ ਤਾਂ ਦੇਖੋ ਸਟੇਸ਼ਨ ਕਿੰਨੇ ਚੱਲਦੇ ਆ ਸ਼ਹਿਰ ਦੇ ਵਿੱਚ, ਕਿੰਨੇ ਸ਼ਹਿਰ ਦੇ ਵਿੱਚ ਰੇਡੀਓ ਚੱਲਦੇ ਆ। ਜੇ ਤੁਹਾਨੂੰ ਕੁਛ ਚੰਗਾ ਲੱਗਦਾ, ਜੇ ਤੁਹਾਨੂੰ ਕੁਛ ਪੋਜ਼ਿਟਿਵਸ ਥਾਟ ਮਿਲਦੇ ਆ, ਜਿਵੇਂ ਕਿ ਪੋਜ਼ਿਟਿਵਸ ਵੇਵਸ ਕਈ ਵਾਰ ਮਿਲਦੀਆਂ ਬੰਦੇ ਨੂੰ ਬਾਡੀ ਦੇ ਲਈ, ਉਹ ਚੀਜ਼ਾਂ ਤਦ ਹੀ ਆਪਾਂ ਸੁਣਦੇ ਹਾਂ ਨਾ, ਜਿਹੜੀ ਕੰਨ ਨੂੰ ਸੁਣ ਕੇ ਚੰਗਾ ਲੱਗੇ, ਗੀਤ ਸੰਗੀਤ ਆਪਾਂ ਉਹ ਸੁਣਦੇ ਆ ਜਿਹੜੇ ਸਾਡੇ ਕੰਨਾਂ ਨੂੰ ਭਾਉਂਦੇ ਹੋਣ, ਜਿਹੜੇ ਸਾਡੇ ਕੰਨਾਂ ਨੂੰ ਚੰਗੇ ਲੱਗਦੇ ਹੋਣ, ਜਿਹੜੇ ਸਾਡੇ ਕੰਨਾਂ ਨੂੰ ਲੋਚਦੇ ਹੋਣ, ਬਈ ਆਹ ਚੀਜ਼ ਸੁਣੀਏ, ਅਤੇ ਤਦ ਹੀ ਸੁਣਦੇ ਆ ਨਾ। ਅਤੇ ਪੰਜਾਬੀ ਵਿਰਸਾ ਤੁਸੀਂ ਸੁਣਦੇ ਕਿਉਂ ਆ? ਕਿਉਂਕਿ ਤੁਹਾਡੇ ਕੰਨਾਂ ਨੂੰ ਚੰਗਾ ਲੱਗਦਾ, ਤੁਹਾਡੇ ਕੰਨਾਂ ਦੇ ਇੱਕ ਪਿਆਰ ਦਾ ਸੰਦੇਸ਼ ਹੈ, ਇੱਕ ਸਾਡੀ ਪਿਆਰ ਹੈ, ਇੱਕ ਮੁਹੱਬਤ ਹੈ, ਇੱਕ ਸਾਂਝ ਹੈ ਸਾਡੀ ਸਾਰੇ ਭਰਾਵਾਂ ਦੀ ਆਪਸ ਵਿੱਚ। ਪ੍ਰੋਗਰਾਮ ਪੰਜਾਬੀ ਵਿਰਸਾ, ਤੁਹਾਡਾ ਹੋਸਟ ਹੈ ਬਾਈ ਜਾਨ ਸਿੰਘ ਹਰਜੀਤ। ਹਰਜੀਤ ਜੀ ਪਾ ਗੱਡੀ ਗਿਆ ਜਿੱਟੜੇ ਫਰਾਈਡੇ।

ਵਧਦਾ ਜਾਵੇ, ਮੋਢਿਆਂ ਤੋਂ ਤਿਲਕਦਾ ਜਾਵੇ, ਦੁਪੱਟਾ ਤੇਰਾ ਸੱਤ ਰੰਗ ਦਾ। ਦੁਪੱਟੇ ਦਾ ਅੱਜ ਕੱਲ ਥੋੜਾ ਜਿਹਾ ਨਾਮ ਹੀ ਹੋ ਗਿਆ ਸਿਰਫ, ਚਲੋ ਇੱਕ ਵੱਡਿਆਂ ਦਾ ਸਤਿਕਾਰ ਹੈ, ਜਿਹੜੇ ਮੁਲਕਾਂ ਤੋਂ ਅਸੀਂ ਆਏ ਹਾਂ ਕਿਤੇ ਨਾ ਕਿਤੇ ਦੁਪੱਟੇ ਦੀ ਬੜੀ ਵੱਡੀ ਸਾਂਝ ਹੈ ਸਾਡੇ ਕਲਚਰ ਦੇ ਵਿੱਚ। ਚੁੰਨੀ ਦੀ, ਦੁਪੱਟੇ ਦੀ, ਸਿਰ 'ਤੇ ਲੈਣ ਵਾਲੇ ਇਸ ਪਰਦੇ ਦੀ ਬੜੀ ਵੱਡੀ ਸਾਂਝ ਹੈ ਸਾਡੇ ਕਲਚਰ ਦੇ ਵਿੱਚ।

ਨੇ ਦੁਪੱਟਾ ਨਹੀਂ ਲਿਆ ਹੋਣਾ ਤੇ ਬਸ ਖੁੰਗਾਰਾ ਹੀ ਮਾਰ ਦਿੰਦੇ ਸੀ ਤੇ ਕੈਸਾ ਡਰ ਹੁੰਦਾ ਸੀ ਉਹ ਯਾਰ ਕਮਾਲ ਦੀ ਗੱਲ ਹੈ ਬਜ਼ੁਰਗਾਂ ਨੇ ਕਹਿਣਾ ਵੀ ਕੁਛ ਨਹੀਂ ਤੇ ਬਜ਼ੁਰਗਾਂ ਨੇ ਬਸ ਖੰਗੂਰਾ ਜਿਹਾ ਹੀ ਮਾਰਨਾ ਇੱਕ ਤੇ ਕੁੜੀਆਂ ਭੱਜੀਆਂ ਜਾਂਦੀਆਂ ਸੀ ਅੰਦਰ ਨੂੰ ਪਹਿਲਾਂ ਚੁੰਨੀ ਚੱਕਦੀਆਂ ਸੀ ਕਿਤੇ ਮੰਜੇ 'ਤੇ ਟੰਗੀ ਹੁੰਦੀ ਚੁੰਨੀ ਕਿਤੇ ਰੋਟੀ ਬਣਾਉਣ ਲੱਗਿਆਂ ਕਿਤੇ ਚੁੱਲ੍ਹੇ ਚੌਂਕ ਕਿਤੇ ਲਾ ਕੇ ਰੱਖਤੀ ਚੁੰਨੀ ਜੇ ਬਜ਼ੁਰਗ ਆ ਗਏ ਐਡਵਾਂਸ ਹੋ ਗਿਆ ਹੋ ਸਮਾਂ ਹੁਣ ਹੈ ਐਡਵਾਂਸ ਹੀ ਹੋ ਗਈ ਜਾਣ ਬਹੁਤੇ ਬਜ਼ੁਰਗਾਂ ਦੇ ਵਿਆਹ ਇੱਦਾਂ ਦੇ ਹੋਏ ਹੋਣੇ ਆ ਅੱਜ ਮੈਨੂੰ ਗੱਲ ਇੱਕ ਯਾਦ ਆ ਗਈ ਤੁਸੀਂ ਕਹੋਗੇ ਕਿੱਥੋਂ ਗੱਲ ਕੱਢ ਕੇ ਲਿਆ ਹਰਜੀਤ ਸਿਓ ਮੈਂ ਇਹ ਕਹਿੰਦਾ ਕਿ ਆਪਣੇ ਫਾਦਰ ਸਾਹਿਬ ਤੁਹਾਡੇ ਫਾਦਰ ਸਾਹਿਬ ਚਲੋ ਜਿੰਨੀ ਕੇਜ ਦੇ ਆਪਾਂ ਸੁਣ ਰਹੇ ਹਾਂ ਸਾਰੇ ਜਾਣੇ ਮੈਨੂੰ ਦੱਸਿਓ ਜ਼ਰੂਰ ਜਿਹੜੇ ਉਹਨਾਂ ਦੇ ਬੱਚੇ ਬੱਚੀਆਂ ਪਰਿਵਾਰ ਹੈ ਨਾ ਫੁਲਵਾੜੀ ਅੱਗੇ ਭਾਵੇਂ ਉਹ ਚਲੇ ਵੀ ਗਏ ਹੁਣ ਦੁਨੀਆਂ ਛੱਡ ਕੇ ਫਿਰ ਵੀ ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ ਅੱਜ ਕਿਉਂਕਿ ਮੈਂ ਮੇਰੀ ਬੜੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਵੱਡੇ ਵਡੇਰਿਆਂ ਨੂੰ ਹਮੇਸ਼ਾ ਯਾਦ ਰੱਖੀਏ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਦੇ ਆਸ਼ੀਰਵਾਦ ਦੇ ਨਾਲ ਅਸੀਂ ਅੱਜ ਇਸ ਕੰਟਰੀ ਦੇ ਵਿੱਚ ਬੁਲੰਦੀਆਂ ਛੂਹ ਰਹੇ ਹਾਂ ਇਸ ਕੰਟਰੀ ਦੇ ਵਿੱਚ ਸਾਡਾ ਰੋਟੀ ਰੋਜ਼ੀ ਦਾ ਸਾਧਨ ਬਣਿਆ ਬਣਿਆ ਕਿਹਦੇ ਕਰਕੇ ਹੈ ਤੁਹਾਡੀ ਮਾਂ ਕਰਕੇ ਮੇਰੀ ਮਾਂ ਕਰਕੇ ਮੇਰੇ ਪਿਓ ਕਰਕੇ ਤੁਹਾਡੇ ਪਿਓ ਕਰਕੇ ਉਸ ਤੋਂ ਬਿਨਾਂ ਨਹੀਂ ਸਾਧਨ ਬਣਦੇ ਜੇ ਬਜ਼ੁਰਗ ਨਾ ਮੰਨਦੇ ਜੇ ਅਸੀਂ ਉਹਨਾਂ ਦੇ ਗੱਲ 'ਚ ਗੂਠਾ ਨਾ ਦਿੰਦੇ ਉੱਥੇ ਭਾਈ ਆ ਰੱਖ ਬਾਪੂ ਕਿਲ ਜ਼ਮੀਨ ਕਹਿਣੇ ਅਤੇ ਆਪਾਂ ਨਾ ਇੱਥੇ ਆਉਂਦੇ ਮੁੜ ਕੇ ਅਤੇ ਬਾਪੂ ਮੰਨ ਗਿਆ ਭਾਵੇਂ ਬਾਪੂ ਕਰਦੇ ਗੁੱਸੇ ਹੀ ਹੁੰਦੇ ਆ ਥੋੜ੍ਹੇ ਥੋੜ੍ਹੇ ਉੱਤੋਂ ਪਰ ਦਿਲੋਂ ਹੁਣ ਜਿਹੜਾ ਕਿ ਤੁਹਾਡੇ ਪੁੱਤ ਵਾਸਤੇ ਧੀ ਵਾਸਤੇ ਹਮੇਸ਼ਾ ਖੜ੍ਹੇ ਹੁੰਦੇ ਆ ਮੈਂ ਫਿਰ ਭਾਵਕ ਹੋ ਜਾਣਾ ਪਿਛਲੇ ਦਿਨੀ ਵੀ ਅਸੀਂ ਮੈਂ ਅਤੇ ਸਤਿੰਦਰਪਾਲ ਭਾਅ ਜੀ ਇਕੱਠੇ ਸੀ ਅਤੇ ਮੈਨੂੰ ਕਹਿੰਦੇ ਹਰਜੀਤ ਤੂੰ ਤਾਂ ਰੇਡੀਓ 'ਤੇ ਹੀ ਬੜਾ ਭਾਵਕ ਹੋ ਜਾਂਦਾ ਹੁਣ ਆਹ ਦੇਖ ਲਓ ਮੈਂ ਮਾੜੀ ਜਿਹੀ ਗੱਲ ਕੀਤੀ ਆ ਅਤੇ ਮੈਂ ਹਿੱਲ ਗਿਆ ਕਿਉਂਕਿ ਜਦੋਂ ਤੁਹਾਡੀ ਸਾਂਝ ਹੁੰਦੀ ਹੈ ਨਾ ਤੁਹਾਡੇ ਆਪਣੇ ਪੇਰੈਂਟਸ ਦੇ ਨਾਲ ਉਹ ਇੱਕ ਬੜੀ ਵੱਡੀ ਸਾਂਝ ਆ ਭਾਵੇਂ ਦੁਨੀਆਂ ਛੱਡ ਕੇ ਚਲੇ ਗਏ ਮੈਂ ਗੱਲ ਕਰ ਰਿਹਾ ਸੀ ਤੁਹਾਨੂੰ ਯਾਦ ਹੋਵੇਗਾ ਤੁਹਾਡੇ ਮੰਮੀ ਨੇ ਬੀਜੀ ਨੇ ਪਾਪਾ ਜੀ ਨੇ ਬਾਪੂ ਨੇ ਜਦੋਂ ਵਿਆਹ ਕੀਤਾ ਕਿ ਉਹਨਾਂ ਨੇ ਤੁਹਾਡੀ ਮੰਮੀ ਨੂੰ ਦੇਖਿਆ ਸੀ ਕਿਸੇ ਨੂੰ ਯਾਦ ਹੈ ਇਸ ਗੱਲ ਦਾ ਉਹ ਦੇਖਦੇ ਨਹੀਂ ਸੀ ਹੁੰਦੇ ਉਹ ਜੇ ਤਾਂ ਵਾਹ ਵਾਹ ਕਹਿੰਦੇ ਹੁੰਦੇ ਸੀ ਵੀ ਰੰਗ ਰੁੰਗ ਵਧੀਆ ਨਿਕਲੇ ਜਿੱਦਾਂ ਵੀ ਸਾਫ ਸੁਥਰਾ ਨਿਕਲੇ ਅਤੇ ਉਦੋਂ ਕਹਿੰਦੇ ਹੁੰਦੇ ਸੀ ਲਾਟਰੀ ਨਿਕਲ ਗਈ ਅਤੇ ਇਹ ਗੱਲਾਂ ਹਾਸੇ ਦੀਆਂ ਬਣੀਆਂ ਹੋਈਆਂ ਗੱਲਾਂ ਹੈ ਵੀ ਸੱਚੀਆਂ ਕੋਈ ਇੱਦਾਂ ਦਾ ਪਰਿਵਾਰ ਸੁਣਦਾ ਹੋਵੇ ਵੈਸੇ ਤਾਂ ਮੋਸਟਲੀ ਸਾਰੇ ਪਰਿਵਾਰਾਂ 'ਚ ਇੱਦਾਂ ਹੀ ਹੋਇਆ ਨਾ ਕਿ ਮੰਮੀ ਡੈਡੀ ਨੇ ਨਾ ਮਾਂ ਨੇ ਦੇਖਿਆ ਬਾਪੂ ਨੂੰ ਅਤੇ ਨਾ ਪਿਓ ਨੇ ਦੇਖਿਆ ਮਾਂ ਨੂੰ ਇੱਦਾਂ ਹੀ ਹੁੰਦਾ ਸੀ ਉਹ ਘੁੰਡ ਕੱਢ ਕੇ ਆ ਜਾਂਦੇ ਸੀ ਅਤੇ ਪਤਾ ਉਦੋਂ ਲੱਗਦਾ ਜਦੋਂ ਘੁੰਡ ਚੱਕਦੇ ਸੀ ਅਤੇ ਫਿਰ ਕਹਿੰਦੇ ਸੀ ਦੁਪੱਟਾ ਤੇਰਾ ਸੱਤ ਰੰਗ ਦਾ

0: ਵੈਸੇ ਕੋਈ ਗੱਲ ਸਾਂਝੀ ਕਰ ਸਕਦਾ? ਕਈ ਵਾਰੀ ਪੁੱਤਰਾਂ ਦੀ ਗੱਲ, ਕਈ ਵਾਰੀ ਬਾਪੂ ਮੂਡ 'ਚ ਬੈਠਾ ਹੋਵੇ, ਦੋ ਤਿੰਨ ਪੈਗ ਲਾਏ ਹੋਣ ਬਾਪੂ ਨੇ, ਹੈਂ, ਤੇ ਕੋਲ ਪੁੱਤ ਬੈਠਾ ਹੋਵੇ ਤੇ ਇੰਨੀ ਗੱਲ ਕਹੀ ਹੋਵੇ ਬਾਪੂ ਨੇ ਵੀ ਤੇਰੀ ਮਾਂ ਨੂੰ ਜਦੋਂ ਮੈਂ ਵਿਆਹ ਕੇ ਲਿਆਂਦਾ ਤੇ ਇੱਦਾਂ ਲਿਆਂਦਾ ਵਿਆਹ ਦੇ, ਕੋਈ ਸਟੋਰੀ ਕੋਈ ਸੁਣਾ ਸਕਦਾ ਕੋਈ ਆਪਣੇ? ਇਹ ਇੰਟਰਸਟਿੰਗ ਹੋਊਗੀ ਅੱਜ ਦੀ ਗੱਲ ਵੈਸੇ। ਹੈਲੋ
1: ਹੈਲੋ,
0: ਹਾਂਜੀ
1: ਹਾਂਜੀ
0: ਹਾਂਜੀ ਹਾਂਜੀ, ਬੋਲੋ ਜੀ।
1: ਹਾਂਜੀ, ਮੇਰਾ ਚਾਚਾ ਜੀ ਦਾ ਵੀ ਵਿਆਹ ਹੋਣਾ ਸੀ ਤੇ ਮੇਰੇ ਭਰਾ ਦਾ ਵੀ ਹੋਣਾ ਸੀ। ਮੇਰਾ ਭਰਾ ਬਹੁਤ ਗੋਰਾ ਸੀ ਤੇ ਮੇਰੇ ਜਿਹੜੇ ਚਾਚਾ ਜੀ ਸੀ ਬਹੁਤ ਕਾਲੇ ਸੀਗੇ।
0: ਅੱਛਾ, ਭਰਾ ਤੁਹਾਡਾ ਗੋਰਾ ਸੀ ਤੇ ਚਾਚਾ ਜੀ ਕਾਲੇ ਸੀ? ਅੱਛਾ,
1: ਹਾਂਜੀ, ਦੋਨੇ ਹੀ ਜਿਵੇਂ ਵਧੀਆ ਰੈਂਕ ਦੇ ਵਿੱਚ ਸੀਗੇ ਆਪਣੇ ਨੇਵੀ ਦੇ ਵਿੱਚ।
0: ਅੱਛਾ ਜੀ, ਠੀਕ ਆ।
1: ਹਾਂਜੀ, ਲੈਫਟੀਨੈਂਟ ਸੀਗੇ, ਹੈਨਾ। ਤੇ ਜਿਹੜਾ ਮੇਰਾ ਚਾਚਾ ਜੀ ਸੀਗਾ ਉਹਦਾ ਰੰਗ ਕਾਲਾ ਸੀ, ਭਰਾ ਦਾ ਮੇਰਾ ਬਹੁਤ ਜ਼ਿਆਦਾ ਗੋਰਾ ਸੀ, ਬਹੁਤ ਸੋਹਣਾ ਸੀਗਾ।
0: ਅੱਛਾ ਜੀ,
1: ਮੇਰੇ ਚਾਚਾ, ਮੇਰੀ ਚਾਚੀ ਜੀ ਨੇ, ਜਿਹੜੀ ਮੇਰੀ ਚਾਚੀ ਜੀ ਬਣੀ ਬਾਅਦ ਚ,
0: ਹਾਂਜੀ ਹਾਂਜੀ,
1: ਉਹਦਾ ਜਦੋਂ ਵਿਆਹ ਹੋਇਆ ਉਹਨੇ ਸੋਚਿਆ, ਉਹਨੇ ਦੋਨੋਂ ਹੀ ਦੇਖੇ ਸੀਗੇ ਚਾਚਾ ਭਤੀਜਾ, ਹਨਾ, ਤੇ ਉਹਨੇ ਸੋਚਿਆ ਵੀ ਮੇਰਾ ਵਿਆਹ ਜਿਹੜਾ ਗੋਰਾ ਉਹਦੇ ਨਾਲ ਹੋਊਗਾ, ਵੀ ਮੈਂ ਵੀ ਬਹੁਤ ਜ਼ਿਆਦਾ ਗੋਰੀ ਆ।
0: ਅੱਛਾ,
1: ਤੇ ਉਹ ਹੈਡ ਮਾਸਟਰ, ਹੈਡ ਟੀਚਰ ਸੀਗੀ, ਹਨਾ, ਹੈਡ ਮਾਸਟਰ ਨੀ ਕਹਿ ਦਿੰਦੇ ਜਿਹਨੂੰ।
0: ਹਾਂਜੀ ਹਾਂਜੀ,
1: ਜਦੋਂ ਉਹਦਾ ਵਿਆਹ ਹੋਇਆ ਘੁੰਡ ਕੱਢੇ ਹੁੰਦੇ ਸੀਗੇ।
0: ਹਾਂਜੀ ਹਾਂਜੀ,
1: ਦੂਸਰੀ
0: ਗੱਲ,
1: ਹਾਂਜੀ, ਅੱਜ ਤੱਕ ਨਾਓ ਆਮ ਟਰਨਿੰਗ 70, ਆਮ ਆਲਰੇਡੀ ਟਰਨ 71।
0: ਅੱਛਾ ਜੀ,
1: ਅੱਜ ਤੱਕ ਮੈਂ ਆਪਣੇ ਸਹੁਰੇ ਪਿੰਡ,
0: ਅੱਛਾ ਜੀ,
1: 2.5 ਮੀਟਰ ਦੀ ਚੁੰਨੀ ਤੋਂ ਬਗੈਰ ਚੁੰਨੀ ਨੀ ਲਈ।
0: ਵਾਹ ਬਈ,
1: ਅੱਜ ਤੱਕ ਮੈਂ ਆਪਣੇ ਸਹੁਰੇ ਪਿੰਡ ਦੇ ਵਿੱਚ ਕਦੇ ਆਪਣਾ ਬਾਲ ਨੰਗਾ ਨੀ ਕੀਤਾ।
0: ਵਾਹ ਬਈ ਵਾਹ, ਵਾਹ ਬਈ ਵਾਹ, ਵਾਹ ਬਈ,
1: ਗੁੱਤ ਵੀ ਨੀ ਨੰਗੀ ਕੀਤੀ।
0: ਕਮਾਲ ਦੀ ਗੱਲ,
1: ਨੀ ਨੰਗੀ ਕੀਤੀ,
0: ਬੜੀ ਕਮਾਲ ਦੀ ਗੱਲ ਆ ਜੀ। ਇਹ ਬੜੀਆਂ ਤੁਹਾਡੇ ਤੋਂ ਸ਼ਾਇਦ ਐਗਜ਼ਾਮਪਲ ਆ ਜ਼ਿੰਦਗੀ ਦੀਆਂ, ਬੜੀਆਂ ਮਿਲਦੀਆਂ। ਪਰ ਅੱਜ ਕੱਲ ਕਿੱਥੇ ਇਹੋ ਜਿਹਾ ਸਮਾਂ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ, ਹੈਨਾ।
1: ਤੇ ਹੋਰ ਵੀ ਜਿਵੇਂ ਇੱਕ ਮੇਰੀ ਚਾਹਤ ਸੀਗੀ ਵੀ ਜਦੋਂ ਵੀ ਮੈਂ ਮਰਾਂ, ਮਰਨ ਤੋਂ ਪਹਿਲਾਂ
0: ਜੀ,
1: ਕਿਉਂਕਿ ਮੇਰੇ ਜਿਹੜੇ ਮੇਰੇ ਸਹੁਰਾ ਸਾਹਿਬ ਸੀ ਉਹਨਾਂ ਨੇ ਮੈਨੂੰ ਦੇਖਿਆ ਸੀ, ਪਰ ਮੇਰਾ ਉਹ ਵਿਆਹ ਨਹੀਂ ਸੀ ਅਟੈਂਡ ਕਰ ਸਕੇ। ਉਹ ਹਫ਼ਤੇ ਬਾਅਦ ਹੀ ਉਹਨਾਂ ਦੀ ਡੈਥ ਹੋ ਗਈ ਸੀ ਹਾਰਟ ਅਟੈਕ ਨਾਲ।
0: ਓਹੋ, ਅੱਛਾ,
1: ਕਮਿਊਨਿਸਟ ਪਾਰਟੀ ਦੇ ਉਹ ਵੱਡੇ ਲੀਡਰ ਸੀਗੇ।
0: ਅੱਛਾ ਜੀ,
1: ਹਾਂਜੀ, ਉਹ ਕਹਿੰਦੇ ਸੀ, ਕਹਿੰਦੇ ਵੀ ਜੇ ਮੈਂ ਜਿਉਂਦਾ ਰਿਹਾ ਤੇਰਾ ਵਿਆਹ ਕੈਨੇਡਾ ਜ਼ਰੂਰ ਆਊਂਗਾ, ਨਹੀਂ ਤਾਂ ਫਿਰ ਰੱਬ ਨੂੰ ਪਤਾ।
0: ਅੱਛਾ, ਵਾਹ ਜੀ ਵਾਹ।
1: ਤੇ ਹਾਂਜੀ, ਰਸ਼ੀਆ ਵਗੈਰਾ ਸਭ ਘੁੰਮੇ ਹੋਏ ਸੀ ਉਹਨਾਂ ਦੇ, ਰਸ਼ੀਆ ਹਜੇ ਵੀ ਉਹਨਾਂ ਦੀ ਫੋਟੋ ਲੱਗੀ ਹੋਈ ਆ ਕਮਿਊਨਿਸਟ।
0: ਵਾਹ ਜੀ ਵਾਹ,
1: ਜਿੱਥੇ ਵੀ
0: ਦੇਖੋ ਤੁਹਾਨੂੰ ਤੁਹਾਡੀ ਪੁਰਾਣੀ ਯਾਦਦਾਸ਼ਤ ਚੇਤੇ ਕਰਾਤੀ ਹੈ ਫਿਰ ਅੱਜ ਮੈਂ।
1: ਹਾਂਜੀ ਹਾਂਜੀ,
0: ਚਲੋ, ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਤੁਹਾਡਾ ਕਾਲ ਕਰਨ ਦੀ। 905-673-3337, ਇਹ ਬੜੀ ਵਾਰੀ ਬੜੀ ਏਦਾਂ ਦੀਆਂ ਗੱਲਾਂ ਹੋਈਆਂ ਜ਼ਿੰਦਗੀ ਦੇ ਵਿੱਚ, ਬੜੇ ਪਰਿਵਾਰਾਂ ਨੇ ਏਦਾਂ ਦੀਆਂ ਗੱਲਾਂ ਬੀਤੀਆਂ ਹੋਣੀਆਂ। ਕੋਈ ਸਾਡੇ ਭਾਊ ਸੁਣਦੇ ਹੋਣੇ ਆ, ਸਤਿਕਾਰਯੋਗ ਵੱਡੇ ਸਾਡੇ ਬਜ਼ੁਰਗ ਸੁਣਦੇ ਹੋਣੇ ਆ, ਉਹ ਵੀ ਕੋਈ ਆਪਣੀ ਕਹਾਣੀ ਸੁਣਾਉਣ ਕਿ ਚੰਗਾ ਲੱਗੂ, ਨਾਲੇ ਸੁਣਾਂਗੇ, ਨਾਲੇ ਅਸੀਂ ਉਹਨਾਂ ਨੂੰ ਯਾਦ ਕਰਾਂਗੇ, ਨਾਲੇ ਹੱਸਾਂਗੇ ਥੋੜ੍ਹਾ ਜਿਹਾ, ਨਾਲੇ ਖੇਡਾਂਗੇ ਰਲ ਕੇ ਸਾਰੇ ਜਣੇ ਆਪਾਂ ਪਰਿਵਾਰਕ ਤੌਰ 'ਤੇ। ਇਹ ਹੁੰਦਾ ਹੀ ਇੱਦਾਂ ਸੀ ਪਹਿਲੇ, ਇਹ ਕੋਈ ਨਵੀਂ ਚੀਜ਼ ਨਹੀਂ ਹੈ, ਇਹ ਪੁਰਾਤਨ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਹੁੰਦਾ ਸੀ। ਜਿਵੇਂ ਦੇਖੋ ਸਾਡੇ ਕਿੰਨੇ ਸਤਿਕਾਰਯੋਗ ਆ, ਕਹਿੰਦੇ 71-year-old ਲੇਡੀ ਹੈ, ਕਹਿੰਦੇ ਵੀ ਮੈਂ 2.5 ਮੀਟਰ ਦੀ ਚੁੰਨੀ ਅੱਜ ਤੱਕ ਵੀ ਨਹੀਂ ਕਦੀ ਲਾਂਦੀ ਆਪਣੇ ਸਹੁਰੇ ਪਿੰਡ ਜਾ ਕੇ। ਪੰਜਾਬੀ ਵਿਰਸਾ, ਹੈਲੋ।
1: ਹਾਂਜੀ ਹਾਂਜੀ, ਮੈਂ ਦੁਬਾਰਾ ਫੇਰ ਆ ਗਈ ਤੇ ਮੈਂ ਆਪਣੇ ਸਹੁਰਾ ਸਾਹਿਬ ਦੇ ਪਿੰਡ ਦੇ ਵਿੱਚ ਵੜਦਿਆਂ ਨੂੰ ਉਹਨਾਂ ਦਾ ਨਾਂ, ਤਸਵੀਰ, ਗੇਟ ਬਣਾਉਣਾ ਇੱਕ, ਤਾਂ ਕਿ ਉਹਨਾਂ ਨੂੰ ਦੁਨੀਆਂ ਸਾਰੀ ਯਾਦ ਰੱਖੇ। ਗੁਰਦੁਆਰਾ ਸਾਹਿਬ ਚ ਉਹਨਾਂ ਦੀ ਲਾਇਬ੍ਰੇਰੀ ਬਣਾ ਤੀ ਦੋਨਾਂ ਦੀ, ਪਰ ਹੁਣ ਗੇਟ ਦੇ ਬਣਾਉਣਾ ਉਹਨਾਂ ਦਾ, ਤਾਂ ਕਿ ਅੰਦਰ ਵੜਦਿਆਂ
0: ਨੂੰ। ਕੀ ਨਾਂ ਸੀ ਤੁਹਾਡੇ ਸਹੁਰਾ ਸਾਹਿਬ ਦਾ, ਕੀ ਨਾਂ ਕੀ ਸੀ?
1: ਗੁਲਜ਼ਾਰ ਸਿੰਘ।
0: ਗੁਲਜ਼ਾਰ ਸਿੰਘ, ਕਿਹੜਾ ਪਿੰਡ ਆਪਣਾ ਉੱਥੇ ਪੰਜਾਬ?
1: ਛੋਟੀ ਦੋਲੋਂ।
0: ਛੋਟੀ
1: ਦੋਲੋਂ ਖੁਰਦ। ਦੋਲੋਂ ਖੁਰਦ,
0: ਦੋਲੋਂ ਖੁਰਦ। ਅੱਛਾ, ਵਾਹ ਜੀ, ਇਹ ਕਿਹਦੇ ਲਾਗੇ ਪੈਂਦਾ?
1: ਇਹੀ ਪੈਂਦਾ ਪੱਖੋਆ ਰੋਡ ਦੇ ਨਾਲ ਹੀ
0: ਆ। ਪੱਖੋਆ ਰੋਡ ਦੇ, ਠੀਕ ਹੈ ਜੀ। ਬੜੀ ਤੁਹਾਡੀ ਸੋਚ ਬੜੀ ਚੰਗੀ ਹੈ, ਔਰ ਦੇਖੋ ਬਜ਼ੁਰਗਾਂ ਦਾ ਹੀ ਸਤਿਕਾਰ ਹੁੰਦਾ, ਬਜ਼ੁਰਗਾਂ ਦਾ ਹੀ ਅਸ਼ੀਰਵਾਦ ਹੁੰਦਾ। ਇਹ ਗੱਲ ਵੱਖਰੀ ਹੈ ਕਿ ਅੱਜ ਦੀ ਜਿਹੜੀ ਜਨਰੇਸ਼ਨ ਹੈ ਕਈ ਵਾਰੀ ਇਹਨਾਂ ਚੀਜ਼ਾਂ ਨੂੰ ਮੰਨਦੀ ਨਹੀਂ, ਪਰ ਜਿਹੜੇ ਬਜ਼ੁਰਗਾਂ ਦੇ ਮੂੰਹ ਚੋਂ ਨਿਕਲੀਆਂ ਹੋਈਆਂ ਗੱਲਾਂ ਉਹ ਬੜੀਆਂ ਕਮਾਲ ਦੀਆਂ ਗੱਲਾਂ ਹੁੰਦੀਆਂ। ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਬੜਾ ਅੱਛਾ ਤੁਸੀਂ ਸੋਚ ਹੈ ਕਿ ਆਪਣੇ ਸਹੁਰਾ ਪਰਿਵਾਰ ਦੇ ਸਹੁਰਾ ਸਾਹਿਬ ਦੇ ਨਾਂ ਦੇ ਪਿੰਡ 'ਚ ਗੇਟ ਬਣਾਉਣਾ, ਬੜੀ ਚੰਗੀ ਗੱਲ ਹੈ। ਕੋਈ ਹੋਰ ਵੀ ਸੱਜਣ ਸੁਣਦੇ ਹੋਣਗੇ ਜਿਨ੍ਹਾਂ ਦੇ ਨਾਲ ਬਾਪੂ ਦਾ ਜਦੋਂ ਵਿਆਹ ਹੋਇਆ ਹੋਣਾ ਤੇ ਬੇਬੇ ਨੇ ਚੁਣੀ ਲਈ ਹੋਣੀ ਆ, ਤੇ ਬਾਪੂ ਜਦੋਂ ਮਾਰਦਾ ਹੋਣਾ ਛਾਲਾਂ ਪੁੱਠੀਆਂ, ਹੈਂ ਵੀ ਅੱਜ ਦਾ ਵੀ ਲਾਟਰੀ ਨਿਕਲ ਆਈ 905 673 33।

0: ਲਓ ਜੀ, ਦੁਪੱਟਾ ਤੇਰਾ ਸੱਤ ਰੰਗਾਂ ਦਾ ਭਲਾ ਆਤਾ, ਔਰ ਤੁਹਾਨੂੰ ਇਹ ਗੀਤ ਆਮ ਸ਼ੋਰ ਕੇ ਬਿੰਦਰ ਕੇ ਸਾਹਿਬ ਦਾ ਜ਼ਰੂਰ ਜ਼ਰੂਰ ਪਸੰਦ ਆਇਆ ਹੋਣਾ। ਹੈਲੋ
1: ਹੈਲੋ ਭਾਈ ਜੀ, ਕੀ ਹਾਲ
0: ਚਾਲ? ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਵੀਰਾ ਜੀ, ਠੀਕ ਹੋ?
1: ਵਧੀਆ ਜੀ,
0: ਚਲੋ ਬੜੀ ਚੰਗਾ ਗੱਲ ਆ ਸਰ, ਹੁਕਮ ਕਰੋ ਵੀਰੇ।
1: ਕੁਛ ਨੀ ਬਾਈ, ਬਸ ਮੈਂ ਤੁਹਾਡਾ ਗੀਤ ਸੁਣਿਆ ਬਿੰਦਰ ਜੀ ਦਾ ਸਾਹਿਬ ਦਾ, ਤੇ ਮੈਂ ਫੋਨ ਲਾ ਲਈ।
0: ਅੱਛਾ,
1: ਯਾਦ ਆ ਗਈ, ਮੇਰੇ ਨਾਨਾ ਜੀ ਨੇ।
0: ਅੱਛਾ ਜੀ,
1: ਮੈਂ ਤਾਂ ਦੇਖਿਆ ਨੀ ਮੇਰੇ ਨਾਨਾ ਜੀ ਨੂੰ, ਮੰਮਾ ਨੂੰ ਪਤਾ ਵਾ ਮੇਰੇ ਨਾਨਾ ਜੀ ਸੀਗੇ, ਤੇ ਨਿੱਕੇ ਹੁੰਦੇ ਬੜੀ ਇਹਨਾਂ ਦੇ ਜਦੋਂ ਪੂਰੇ ਹੋਏ ਉਸ ਤੋਂ ਬਾਅਦ ਮੈਂ ਹੋਇਆ।
0: ਅੱਛਾ ਜੀ,
1: ਬਟ ਮੇਰੇ ਅੱਜ ਵੀ ਖਾਸ ਦੱਸੀ ਵੀ ਇਹਨਾਂ ਨੂੰ ਲਾਈਵ ਮਿਲਦਾ ਤੇ ਦੇਖਦਾ।
0: ਅੱਛਾ,
1: ਚਲੋ ਉਹ ਅੱਗੇ ਵੀ ਇੱਕ ਸੁਪਨਾ ਅਧੂਰਾ ਜਿਹਾ ਰਹਿ ਗਿਆ, ਮਤਲਬ ਨਿੱਕੇ ਹੁੰਦੇ ਮੈਂ ਸੁਣਦਾ ਹੀ ਆਇਆ, ਮੈਨੂੰ ਘਰਦਿਆਂ ਨੇ ਗੀਤ ਇਹਦੇ ਸੁਣਾਇਆ ਵੀ ਨਾਨਾ ਜੀ ਦੇ ਗੀਤ ਨੇ ਐਵੇਂ ਐਵੇਂ ਕਰਕੇ।
0: ਅੱਛਾ, ਤੁਸੀਂ ਦੇਖਿਆ ਨੀ ਸੀ ਨਾਨਾ ਜੀ ਆਪਣੇ ਨੂੰ?
1: ਨਹੀਂ ਜੀ, ਮੈਂ ਦੇਖਿਆ ਨੀ ਸੀਗਾ ਜੀ,
0: ਨਾਨਿਆਂ ਦਾ ਪਿਆਰ ਵੀ ਆਪਣਾ ਹੀ ਹੁੰਦਾ ਵੀਰ ਮੇਰਿਆ। ਇਹ ਬਸ ਬੜੀਆਂ ਗੱਲਾਂ ਜ਼ਿੰਦਗੀ ਦੀਆਂ ਸਾਂਝੀਆਂ ਹੀ ਆ, ਇਹ ਬਸ ਕਹਿਣ ਨੂੰ ਆਪਾਂ ਬੜਾ ਛੋਟੀਆਂ ਚੀਜ਼ਾਂ ਸਮਝਦੇ ਹਾਂ, ਪਰ ਜਿਹੜਾ ਵੱਡਿਆਂ ਦਾ ਸਤਿਕਾਰ ਹੈ ਨਾ ਵੀਰੇ, ਉਹ ਨਹੀਂ ਕਦੇ ਜ਼ਿੰਦਗੀ 'ਚੋਂ ਭੁੱਲਣਾ ਚਾਹੀਦਾ। ਮੈਂ ਤਾਂ ਇੱਕੋ ਸਮਝਦਾ, ਉਹਨਾਂ ਦੀਆਂ ਬਲੈਸਿੰਗ ਦੇ ਸਿਰ 'ਤੇ ਹੀ ਅੱਜ ਆਪਾਂ ਸਾਰੇ ਜਣੇ ਇੱਥੇ ਤੁਰੇ ਫਿਰਦੇ ਹਾਂ। ਮੈਨੂੰ ਲੱਗਦਾ ਵੀਰੇ ਦਾ ਮਨ ਥੋੜ੍ਹਾ ਜਿਹਾ ਖਰਾਬ ਹੋ ਗਿਆ, ਕਿਉਂਕਿ ਇਹ ਚੀਜ਼ਾਂ ਹੁੰਦੀਆਂ ਇੱਦਾਂ ਦੀਆਂ, ਇਮੋਸ਼ਨਲ ਹੋ ਗਿਆ ਨਾ ਵੀਰ ਮੇਰਾ, ਲੱਗਦਾ ਮੈਨੂੰ ਤਦ ਹੀ ਫੋਨ ਕੱਟ ਗਿਆ ਨਾ। ਇਹ ਬੜੀ ਜਿਹੜੀਆਂ ਨਾ ਇਹ ਖੂਨ ਦੇ ਰਿਸ਼ਤੇ ਨਾ ਜਿਹੜੇ ਹੁੰਦੇ ਆ, ਦਾਦਾ ਹੋ ਗਿਆ ਦਾਦੀ ਹੋ ਗਏ, ਇਹ ਬੜੀ ਇੱਕ ਕਮਾਲ ਦੇ ਰਿਸ਼ਤੇ ਆ। ਇਹ ਰਿਸ਼ਤੇ ਜਿਹੜੇ ਆ ਜ਼ਿੰਦਗੀ 'ਚ ਦੁਬਾਰਾ ਤੁਹਾਨੂੰ ਮਿਲ ਨਹੀਂ ਸਕਦੇ, ਨਾ ਤੁਸੀਂ ਇਸ ਦੀ ਚੋਣ ਕਰ ਸਕਦੇ ਆ, ਚੋਣ ਮਤਲਬ ਤੁਸੀਂ ਲੱਭ ਨਹੀਂ ਸਕਦੇ ਇਹੋ ਜਿਹੇ ਰਿਸ਼ਤੇ। ਔਰ ਇਹ ਜਿਹੜੇ ਰਿਸ਼ਤੇ ਆ ਇਹ ਧੁਰੋਂ ਲਿਖਾਏ ਜਾਂਦੇ ਰਿਸ਼ਤੇ ਆ। ਜਿਹੜੀ ਮਾਂ ਨੇ ਤੁਹਾਨੂੰ ਪੇਟ 'ਚ ਰੱਖਣਾ, 9 ਮਹੀਨੇ ਕਰਕੇ ਜਨਮ ਦੇਣਾ, ਉਹ ਕਿੱਥੇ ਮਾਂ ਦੇ ਅਸੀਂ ਕਰਜ਼ੇ ਦੇ ਦਾਂਗੇ ਜ਼ਿੰਦਗੀ 'ਚ? ਹੈ, ਅੱਜ ਫਿਰ ਗੱਲ ਉਹੀ ਆ ਗਈ ਹੈ। ਮੈਂ ਤਕਰੀਬਨ ਜਦੋਂ ਵੀ ਮਦਰ ਦੀ ਜਾਂ ਪੇਰੈਂਟਸ ਦੀ ਗੱਲ ਚੱਲਦੀ ਹੈ, ਇੰਨੀ ਗੱਲ ਜ਼ਰੂਰ ਕਹਿੰਦਾ ਹੁੰਦਾ, ਦੇਖੋ ਅੱਜ ਦੇ ਦਿਨ ਦੇ ਵਿੱਚ ਹਰ ਬੰਦਾ ਇੱਕ ਦੂਸਰੇ ਨਾਲੋਂ ਸਿਆਣਾ ਹੈ। ਮੇਰੇ ਨਾਲੋਂ ਤੁਸੀਂ ਸਾਰੇ ਬਹੁਤ ਸਿਆਣੇ ਹੋ, ਬਹੁਤ ਗੁਣੀ ਗਿਆਨੀ ਹੋ, ਵਿਦਵਾਨ ਹੋ ਜਿਹੜੇ ਪ੍ਰੋਗਰਾਮ ਨੂੰ ਸੁਣ ਰਹੇ ਆ, ਕਿਉਂਕਿ ਜਿਹੜੇ ਸੁਣਨ ਵਾਲੇ ਹੁੰਦੇ ਆ ਨਾ ਉਹ ਬੜੇ ਆਸ਼ਿਕ ਲੋਕ ਹੁੰਦੇ ਆ। ਗਾਉਣ ਵਾਲੇ ਨਾਲੋਂ ਸੁਣਨ ਵਾਲੇ ਜਿਹੜੇ ਹੁੰਦੇ ਨਾ ਬੜੇ ਆਸ਼ਿਕ ਲੋਕ ਹੁੰਦੇ ਆ। ਤੁਸੀਂ ਆਮ ਕਲਾਕਾਰ ਜਿਸ ਵੇਲੇ ਗਾਉਂਦੇ ਹੋਣਗੇ ਨਾ, ਉਹ ਕਹਿੰਦੇ ਹੋਣਗੇ ਜਿਹੜਾ ਬੰਦਾ ਸਹੀ ਮਾਨੇ ਸਾਹਮਣੇ ਬੈਠ ਕੇ ਸੁਣ ਰਿਹਾ ਨਾ ਉਹ ਬੜਾ ਦੀਵਾਨਾ ਬੰਦਾ। ਉਹ ਜਿਹੜੀਆਂ ਫੈਮਲੀਜ਼ ਮੈਨੂੰ ਅੱਜ ਸੁਣ ਰਹੀਆਂ, ਔਰ ਮੈਂ ਸਮਝਦਾ ਕਿ ਤੁਸੀਂ ਮੇਰੇ ਤੋਂ ਬਹੁਤ ਵੱਡੇ ਸਮਝਦਾਰ ਹੋ, ਤੁਸੀਂ ਗਿਆਨੀ ਲੋਕ ਹੋ, ਤੁਹਾਨੂੰ ਇਹਨਾਂ ਚੀਜ਼ਾਂ ਦੀ ਸਮਝ ਹੈ। ਜੋ ਮੈਂ ਲਫ਼ਜ਼ ਬੋਲ ਰਿਹਾ ਨਾ ਉਹ ਮੇਰੇ ਲਫ਼ਜ਼ ਦੀ ਤੁਸੀਂ ਚੋਣ ਕਰਕੇ ਉਸ ਦਾ ਰਿਜ਼ਲਟ ਕੱਢ ਦਿੰਦੇ ਹੋ। ਜਿਹੜੇ ਮੇਰੇ ਲਫ਼ਜ਼ ਰੇਡੀਓ 'ਤੇ ਮੈਂ ਬੋਲਦਾ ਹੁੰਦਾ, ਬਹੁਤ ਸਤਿਕਾਰ ਦਿੰਦੇ ਹੋ ਤੁਸੀਂ ਮੈਨੂੰ, ਕਿਤੇ ਫੰਕਸ਼ਨ ਪਾਰਟੀ 'ਤੇ ਮਿਲਦੇ ਹਾਂ ਬੜਾ ਪਿਆਰ ਮਿਲਦਾ, ਬਹੁਤ ਸਤਿਕਾਰ ਮਿਲਦਾ ਤੁਹਾਡਾ, ਸਾਰਾ ਥੈਂਕ ਯੂ। ਪਰ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਸੀ, ਇੱਕ ਵਾਰੀ ਫਿਰ ਤੋਂ ਗੱਲ ਪੇਰੈਂਟਸ ਦੀ ਚੱਲੀ ਸੀ। ਇਹ ਜਿਹੜੇ ਪੇਰੈਂਟਸ ਹੁੰਦੇ ਨਾ ਜ਼ਿੰਦਗੀ 'ਚ ਇਹ ਨਹੀਂ ਮਿਲਦੇ ਦੁਬਾਰਾ, ਫਿਰ ਫੋਟੋਆਂ ਦੇ ਅੱਗੇ ਬਹਿ ਕੇ ਅਸੀਂ ਮੱਥੇ ਰਗੜ ਰਗੇ ਰੋਂਦੇ ਹਾਂ, ਉਹ ਬਾਪੂ ਮੈਂ ਤੇਰੇ ਵਾਸਤੇ ਇਹ ਨਹੀਂ ਕੁਛ ਕਰ ਸਕਿਆ, ਮੈਨੂੰ ਮਾਫ਼ ਕਰ ਦੇ, ਮਾਂ ਮੇਰੀ ਹੈ ਮੈਂ ਤੇਰੇ ਲਈ ਇੱਦਾਂ ਕੀਤਾ ਸੀ ਆਪਣੀ ਘਰਵਾਲੀ ਦੇ ਕਹਿਣ 'ਤੇ, ਉਹ ਮਾਂ ਮੇਰੀ ਹੈ ਮੈਨੂੰ ਮਾਫ਼ ਕਰ ਦੇ। ਅਤੇ ਉਹ ਜਿਹੜੇ ਮਾਂ ਲੱਭਣੀ ਨਹੀਂ ਨਾ ਲੱਭਣਾ ਪਿਓ, ਤੇਰੇ ਮੱਥੇ ਰਗੜ ਰਗੜ ਕੇ ਫੋਟੋਆਂ ਦੇ ਅੱਗੇ ਬਹਿ ਬਹਿ ਕੇ ਰੋਣਾ। ਕਈ ਬੰਦੇ ਇੰਨੀਆਂ ਜ਼ਿੰਦਗੀ 'ਚ ਗਲਤੀਆਂ ਕੀਤੀਆਂ ਹੁੰਦੀਆਂ ਉਹਨਾਂ ਨੇ, ਕਈ ਬੰਦਿਆਂ ਨੇ ਲਾਈਫ 'ਚ ਇੰਨੀਆਂ ਗਲਤੀਆਂ ਕੀਤੀਆਂ ਹੁੰਦੀਆਂ, ਖਾਸ ਕਰਕੇ ਬੱਚਿਆਂ ਨੇ ਗਲਤੀਆਂ ਕਰਨੀਆਂ ਨਾ, ਮਾਂ ਪਿਓ ਫਿਰ ਵੀ ਕਹਿੰਦਾ ਸੀ ਨਹੀਂ ਯਾਰ ਛੱਡੋ ਕੋਈ ਗੱਲ ਨਹੀਂ ਬੱਚੇ, ਵਧੀਆ ਗੱਲ ਆ, ਤੂੰ ਆਪਣੀ ਘਰ ਵਾਲੀ ਨਾਲ ਰਹਿ, ਆਪਣਾ ਘਰ ਵਸਾ, ਆਪਣੇ ਬੱਚਿਆਂ ਨੂੰ ਦੇਖ, ਸਾਡੀ ਖੈਰ ਸੁਆ ਆ, ਅਸੀਂ ਆਪਣਾ ਸਾਰ ਲਾਂਗੇ। ਬਾਪੂ ਦਾ ਐਡਾ ਦਿਲ ਵੱਡਾ ਹੁੰਦਾ। ਪਰ ਅੱਜ ਮੈਂ ਗੱਲ ਤੁਹਾਨੂੰ ਇਹ ਛੋਟੀ ਜਿਹੀ ਫੇਅਰ ਕਰ ਰਿਹਾ, ਬਾਕੀ ਅਗੇਨ ਆਈ ਵੁੱਡ ਸੇ ਤੁਸੀਂ ਸਾਰੇ ਸਮਝਦਾਰ ਹੋ, ਮੇਰੇ ਤੋਂ ਬਹੁਤ ਜ਼ਿਆਦਾ ਸਮਝਦਾਰ ਹੋ, ਮੈਨੂੰ ਨਹੀਂ ਸਮਝ ਆ, ਬਿਲਕੁਲ ਨਹੀਂ ਸਮਝ ਆ। ਜਿਹਨਾਂ ਨੇ ਵੀ ਆਪਣੇ ਪੇਰੈਂਟਸ ਨੂੰ ਘਰੋਂ ਕੱਢਿਆ, ਮੈਂ ਵਰਡ ਯੂਜ਼ ਕੀ ਕਰ ਰਿਹਾ, ਕੱਢਿਆ ਕਿਸੇ ਕਾਰਨ ਕਰਕੇ ਵੀ, ਲੜਾਈ ਝਗੜੇ ਹੋ ਗਏ, ਸੱਸ ਦੀ ਨੂੰਹ ਨਾਲ ਹੀ ਬਣੀ, ਕੋਈ ਵੀ ਰੀਜ਼ਨ ਹੋ ਸਕਦੇ ਆ, ਐਕਸ ਵਾਈ ਜੈਡ, ਮੈਨੂੰ ਨਹੀਂ ਪਤਾ, ਹਰ ਪਰਿਵਾਰ ਦੀ ਆਪਣੀ ਆਪਣੀ ਸਟੋਰੀ ਹੈ। ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਵਾਪਸ ਘਰ ਲੈ ਕੇ ਆ ਜਾਓ। ਮਾਂ ਗਲਤ ਨਾ ਤੁਹਾਡੀ, ਕੋਈ ਗੱਲ ਨਹੀਂ, ਨੂੰਹ ਨੂੰ ਟੋਕਦੀ ਹੈ ਘਰ ਦੇ ਵਿੱਚ ਕੰਮ ਕਰਨ ਲੱਗਿਆਂ, ਪਾਉਣ ਲੱਗਿਆਂ, ਖਾਣ ਲੱਗਿਆਂ ਟੋਕਦੀ ਹੈ, ਕੋਈ ਗੱਲ ਨਹੀਂ, ਤੁਹਾਨੂੰ ਤਾਂ ਉਹਨੇ ਜੰਮਿਆ ਨਾ, ਤੁਸੀਂ ਤਾਂ ਆਪਣਾ ਫਰਜ਼ ਅਦਾ ਕਰੋ। ਜਿਸ ਨੇ ਜੰਮਿਆ ਤੁਸੀਂ ਉਸਦਾ ਫਰਜ਼ ਅਦਾ ਕਰੋ। ਦੂਜੀ ਗੱਲ, ਬੈੱਡਰੂਮ ਦੇ ਵਿੱਚ ਆ ਕੇ ਮਾਂ ਪਿਓ ਕਦੀ ਬੱਚਿਆਂ ਨਾਲ ਸੌਂਦੇ ਨਹੀਂ, ਜਵਾਨ ਧੀ ਪੁੱਤ ਦੇ ਨਾਲ ਮਾਂ ਪਿਓ ਨਹੀਂ ਸੌਂਦਾ ਕਦੀ ਆ ਕੇ। ਤੁਸੀਂ ਆਪਣੀ ਵਾਈਫ ਨੂੰ ਸਮਝਾ ਸਕਦੇ ਹਾਂ ਤਰੀਕੇ ਦੇ ਨਾਲ, ਕੁੜੀਆਂ ਦੀਆਂ ਝੱਲੀਆਂ ਥੋੜ੍ਹਾ ਹੈਗੀਆਂ ਕਿ ਕੁੜੀਆਂ ਝੱਲੀਆਂ, ਉਹ ਵੀ ਪੰਜਾਬ ਤੋਂ ਆਈਆਂ, ਉਹ ਵੀ ਕਿਸੇ ਦੀਆਂ ਮਾਂ ਪਿਓ ਦੀਆਂ ਧੀਆਂ। ਤੁਸੀਂ ਉਹਨਾਂ ਨੂੰ ਪਿਆਰ ਦੇ ਨਾਲ ਇਸ ਗੱਲ ਦੀ ਸਾਂਝ ਪਾ ਸਕਦੇ ਹਾਂ ਕਿ ਦੇਖ ਮਾਂ ਪਿਓ ਮੇਰਾ, ਜਿੰਨੀ ਉਹਨਾਂ ਦੀ ਰੱਬ ਨੇ ਉਮਰ ਲਿਖੀ ਹੈ, ਜਿੰਨੀ ਸਵਾਸਾਂ ਦੀ ਪੂੰਜੀ ਲਿਖੀ ਹੈ ਉਹਨਾਂ ਦੀ, ਉਹਨਾਂ ਨੇ ਜ਼ਿੰਦਗੀ ਦੀ ਸਾਂਝ ਬਣਾ ਕੇ ਰੱਖੋ। ਤੁਸੀਂ ਬਿਲੀਵ ਕਰਿਓ ਤੁਹਾਡੇ ਘਰ ਦੇ ਵਿੱਚ ਕੁਛ ਇਸ ਤਰ੍ਹਾਂ ਦੀਆਂ ਤਕਲੀਫਾਂ ਚੱਲ ਰਹੀਆਂ, ਫਾਈਨੈਂਸ਼ਲੀ ਤੌਰ 'ਤੇ ਤੁਸੀਂ ਸਟਰੋਂਗ ਨਹੀਂ ਹੈਗੇ, ਤੁਸੀਂ ਵੀਕ ਜਾ ਰਹੇ ਹੋ, ਤੁਹਾਡੇ ਕੰਮ ਖਰਾਬ ਹੋ ਗਏ ਹੈ, ਤੁਹਾਡੇ ਘਰ ਮਾਂ ਦਾ ਪੈਰ ਪੈਂਦੇ ਤੁਹਾਡੇ ਕੰਮ ਸਾਰੇ ਦੁਬਾਰਾ ਤੋਂ ਸਿੱਧੇ ਹੋਣੇ ਸ਼ੁਰੂ ਹੋ ਜਾਣਗੇ। ਇਹ ਮਹਾਂਪੁਰਖਾਂ ਦੇ ਬਚਨ ਆ, ਇਹ ਸੰਤਾਂ ਦੇ ਬਚਨ ਆ। ਮੈਂ ਸਿਰਫ ਤੁਹਾਨੂੰ ਇੱਕ ਡਿਲੀਵਰ ਕਰ ਰਿਹਾ ਉਹ ਬਚਨ ਉਹਨਾਂ ਦੇ, ਮਹਾਂਪੁਰਖਾਂ ਦੇ। ਮੰਨਾ ਨਹੀਂ ਮੰਨਾ ਤੁਹਾਡੀ ਮਰਜ਼ੀ, ਤੁਸੀਂ ਵੱਡੇ ਹੋ ਮੇਰੇ ਤੋਂ, ਅਗੇਨ ਤੁਸੀਂ ਸਾਰੇ ਸਮਝਦਾਰ ਹੋ, ਮੇਰੇ ਤੋਂ ਸਾਰੇ ਸਿਆਣੇ ਹੋ। ਘਰ ਦੇ ਵਿੱਚ ਜਿਹੜੀ ਦਾਦਾ ਦਾਦੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਹੋਣ, ਨਾਨਾ ਨਾਨੀ, ਚਲੋ ਇੱਕ ਰਿਸ਼ਤਾ ਹੈ, ਬੜਾ ਜ਼ਰੂਰੀ ਰਿਸ਼ਤਾ ਉਹ ਵੀ, ਪਰ ਜਿਹੜਾ ਬਲੱਡ ਹੈ ਤੁਹਾਡੇ ਅੰਦਰ ਉਹ ਦਾਦਾ ਦਾਦੀ ਦਾ ਹੈ, ਤੁਹਾਡੇ ਪਿਓ ਦਾ ਬਲੱਡ ਹੈ ਤੁਹਾਡੇ ਪੁੱਤਰਾਂ ਦੇ ਅੰਦਰ, ਅਤੇ ਤੁਹਾਡੇ ਬੱਚਿਆਂ ਦਾ ਪਾਲਣ ਪੋਸ਼ਣ ਹੀ ਡਿਫਰੈਂਟ ਹੋ ਜਾਏਗਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਦਾਦਾ ਦਾਦੀ ਹਨ। ਜਿਸ ਵੇਲੇ ਗੋਦੀ 'ਚ ਬਿਠਾ ਕੇ ਛੋਟੇ ਬੱਚਿਆਂ ਨੂੰ ਨਾ ਬੁਰਕੀ ਤੋੜ ਕੇ ਸਬਜ਼ੀ ਦੇ ਨਾਲ ਲਾ ਕੇ ਗਰਾਈ ਖਵਾਈ, ਬੱਚਿਆਂ ਦੇ ਮੂੰਹ ਦੇ 'ਚ ਪਾਈ, ਫਿਰ ਉਹ ਤੁਸੀਂ ਨਹੀਂ ਕਰ ਸਕਦੇ, ਅਸੀਂ ਨਹੀਂ ਕਰ ਸਕਦੇ, ਨਹੀਂ ਕਰ ਸਕਦੇ ਅਸੀਂ, ਕਿਉਂਕਿ ਸਾਡੇ 'ਚੋਂ ਮੋਹ ਹੀ ਇੰਨਾ ਹੈ, ਸਾਡੇ 'ਚ ਉਹ ਇੰਨੀ ਪਿਆਰ ਦੀ ਭਾਵਨਾ ਨਹੀਂ ਹੈ। ਅਸੀਂ ਬੱਚਿਆਂ ਨੂੰ ਪਲੇਟ 'ਤੇ ਪਾ ਕੇ ਰੋਟੀ ਦੇ, ਨਹੀਂ ਖਾਧੀ, ਚਲੋ ਜਸਟ ਕਾਲ ਦਾ ਪੀਜ਼ਾ, ਦੈਟਸ ਇਟ। ਪਰ ਜਿਹੜੀ ਦਾਦੀ ਨੇ ਜਾਂ ਦਾਦੇ ਨੇ ਬੱਚਿਆਂ ਨੂੰ ਆਪਣੀ ਗੋਦੀ 'ਚ ਬਹਿ ਕੇ ਉਹ ਪਿਆਰ ਅਤੇ ਲੋਰੀ ਦੇ ਦੇਣੀ ਹੈ ਨਾ, ਹਲੂਣਾ ਦੇ ਦੇਣਾ ਪਿਆਰ ਦਾ, ਸਵਾਉਣ ਲੱਗਿਆਂ ਛੋਟੇ ਬੱਚਿਆਂ ਨੂੰ ਗੋਦੀ 'ਚ ਸਵਾ ਦਿੰਦੇ ਆ। ਅੱਜ ਵੀ ਗੋਦੀ ਦਾ ਨਿੱਘ ਦੁਨੀਆ ਦਾ ਐਸਾ ਨਿੱਘ ਹੈ, ਇਸ ਦੀ ਕੋਈ ਮੁਕਾਬਲਾ ਨਹੀਂ ਕਰ ਸਕਦਾ, ਦੁਨੀਆ ਦਾ ਨਿੱਘ, ਇਹਦੇ ਅੱਗੇ ਸਭ ਝੂਠੇ ਆ। ਜੋ ਮਾਂ ਪਿਓ ਦੀ ਗੋਦ, ਜੋ ਦਾਦਾ ਦਾਦੀ ਦੀ ਗੋਦ ਦਾ ਨਿੱਘ ਬੱਚਿਆਂ ਨੂੰ ਮਿਲ ਸਕਦਾ। ਇੱਕ ਕਾਲ ਲੈ ਲਈਏ ਯਾਰ, ਹੈਲੋ ਹੈਲੋ, ਦੁਬਾਰਾ ਕਰ ਲਿਓ ਵੀ ਕਾਲ। ਸੱਗੂ ਸਾਹਿਬ ਸੁਣ ਰਹੇ ਆ ਪ੍ਰੋਗਰਾਮ ਨੂੰ, ਗੁਰਮੇਲ ਸਿੰਘ ਸੱਗੂ ਸਾਹਿਬ, ਬੜੀ ਮਿਹਰਬਾਨੀ ਸੱਗੂ ਸਾਹਿਬ ਤੁਹਾਡੀ। ਸੱਗੂ ਸਾਹਿਬ ਮੈਂ ਇੱਦਾਂ ਦਾ ਹੀ ਹਾਂ, ਬਸ ਪ੍ਰੋਗਰਾਮ ਪ੍ਰੋਗਰਾਮ ਚੱਲਦੇ ਇਹਨਾਂ ਨੇ ਸਾਰੀ ਜ਼ਿੰਦਗੀ, ਪਰ ਜਿਹੜੇ ਮੈਸੇਜ ਆ ਬੜੇ ਜ਼ਰੂਰੀ ਆ। ਤੁਹਾਨੂੰ ਮੇਰੀ ਗੱਲ ਚੰਗੀ ਲੱਗੀ ਆ ਸੱਗੂ ਸਾਹਿਬ, ਸਟੂਡੀਓ ਕਾਲ ਕਰਕੇ ਜ਼ਰੂਰ ਦੱਸਿਓ
2: ਜੀ। ਅਸੀਂ ਆਪਦੇ ਨਾਲ ਸ਼ੇਅਰ ਕਰਾਂਗੇ ਜੀ ਸ਼ੈਲ ਗੈਸ ਸਟੇਸ਼ਨ। ਇਹ ਸ਼ੈਲ ਗੈਸ ਸਟੇਸ਼ਨ 'ਚ ਮਲਟੀਪਲ ਇਨਕਮ ਜਨਰੇਟਿੰਗ ਹੈਗਾ ਵੇ, ਇਹਦੇ 'ਚ ਟਨਲ ਕਾਰ ਵਾਸ਼ ਹੈਗਾ, 4 ਕੋਇਨ ਕਾਰ ਵਾਸ਼ ਹੈਗੇ ਨੇ, ਇਹ 'ਚ ਕੋਇਨ ਲਾਂਡਰੀ ਜੇ, ਇਹ 'ਚ 3 ਯੂਨਿਟ ਹੈਗੇ ਨੇ ਜਿਹੜੇ ਰੈਂਟਲ ਨੇ, 3 ਬੈਡਰੂਮ ਅਪਾਰਟਮੈਂਟ ਹੈਗਾ, ਟੇਕ ਆਊਟ ਰੈਸਟੋਰੈਂਟ ਹੈਗਾ, ਯੂ ਨੇਮ ਇਟ, ਬਿਊਟੀਫੁਲ ਲੋਕੇਸ਼ਨ, 1.2 ਏਕੜ ਲੋਟ ਹੀ ਹੈ, ਕੁਆਥਰਾ ਲੇਕਸ ਏਰੀਆ 'ਚ ਹੈਗਾ ਵੇ। ਤੁਸੀਂ ਇਹੋ ਜਿਹੀ ਜਿਹੜੇ $750,000 ਇਨਕਮ ਜਨਰੇਟਿੰਗ ਹੈਗਾ ਵੇ, ਇਹੋ ਜਿਹੀ ਲੋਕੇਸ਼ਨ ਆਪਣੇ ਇੱਥੋਂ ਜਾਣ ਨਹੀਂ ਦਿਓਗੇ, ਇਹਦੇ ਵਾਸਤੇ ਕਾਲ ਕਰਨੀ ਹੋਏਗੀ 6479884449। ਹਸੀਬ ਸ਼ੇਖ 6479884449, ਸੇਵਾ ਦਾ ਮੌਕਾ ਜ਼ਰੂਰ ਦੇਣਾ ਜੀ।
0: ਹੈਲੋ,
3: ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਸਰ, ਮੈਂ ਪੁੱਛਣਾ ਸੀਗਾ ਜਿਹੜੇ ਭਾਈ ਤਾਂ ਨੀ ਹੈਗੇ ਗੁਰਪਾਲ ਸਿੰਘ ਜੀ ਹੈਗੇ ਆ ਨਾ ਆਪਣੇ ਇੰਗਲੈਂਡ ਤੋਂ, ਉਹਨਾਂ ਦਾ ਅਗਾਂਹ ਸੈਮੀਨਾਰ ਆ ਜੀ, ਤੁਹਾਨੂੰ ਆਈਡੀਆ ਹੈਗਾ ਕੁਛ ਵੀ 2 ਅਗਸਤ ਨੂੰ ਹੈਗਾ ਆ ਜੀ?
0: ਨਹੀਂ ਜੀ, ਮੈਨੂੰ ਨਹੀਂ ਵੀਰੇ ਉਹਨਾਂ ਬਾਰੇ ਪਤਾ ਨਹੀਂ ਜੀ ਕੁਛ ਜੀ। ਜੇ ਕਿਸੇ ਨੂੰ ਪਤਾ ਹੋਵੇ ਵੀਰ ਜੀ, ਸਟੂਡੀਓ 'ਚ ਕਾਲ ਕਰਕੇ ਜ਼ਰੂਰ ਦੱਸ ਦਿਓ, ਜੇ ਕਿਸੇ ਸੱਜਣ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸ ਦਿਓ ਵੀਰਾ ਜੀ। ਥੈਂਕ ਯੂ ਵੈਰੀ। ਸੁਲਤਾਨ ਜੀ ਸਾਡੇ ਸਟੂਡੀਓ ਦੇ ਵਿੱਚ ਨਹੀਂ ਆਏ ਅੱਜ, ਕੋਈ ਗੱਲ ਨਹੀਂ, ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਆ ਸੁਲਤਾਨ ਜੀ, ਔਰ ਮੈਨੂੰ ਪਤਾ ਕਿ ਤੁਹਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਰਹੇ ਹੋਣੇ ਆ ਬਾਹਰ। ਆਈ ਨੋ, ਮੈਂ ਦੁਨੀਆਂ ਦੇ ਵਿੱਚ ਵਿਚਰਦਾ, ਦੁਨੀਆਂ ਨਾਲ ਗੱਲਾਂ ਬਾਤਾਂ ਕਰਦਾ, ਰੋਜ਼ ਬਿਜ਼ਨਸਮੈਨਾਂ ਨੂੰ ਮਿਲਦਾ, ਤੁਹਾਡੀਆਂ ਅੱਖਾਂ ਦੇ ਵਿੱਚੋਂ ਹੰਝੂ ਆਟੋਮੈਟਿਕਲੀ ਆ ਗਏ ਹੋਣੇ, ਤੁਸੀਂ ਇਕੱਲੇ ਗੱਡੀ 'ਚ ਹੋਵੋਗੇ ਜਿਹੜੀਆਂ ਗੱਲਾਂ ਮੈਂ ਕੀਤੀਆਂ। ਜੇ ਸੱਚ ਆ ਤਾਂ ਉਸ 'ਤੇ ਅਮਲ ਕਰੋ, ਜੇ ਸੱਚ ਨਹੀਂ ਤਾਂ ਉਸ 'ਤੇ ਅਮਲ ਨਾ ਕਰੋ। ਦੈਟਸ ਇਟ। ਸੁਲਤਾਨ ਜੀ ਕੀ ਹਾਲ ਚਾਲ ਹੈ ਸਰ?
3: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ
0: ਜੀ ਸਰ। ਹੋਰ ਸੁਣਾਓ, ਕਿੱਦਾਂ ਠੀਕ ਹੋ ਸਰ?
3: ਜੀ ਜੀ ਬਿਲਕੁਲ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਕੈਨੇਡਾ ਡੇ ਸਪੈਸ਼ਲ ਸੇਲ ਸਟਾਰਟ ਹੋ ਗਈ ਹੈ ਜੀ। ਕੈਨੇਡਾ ਡੇ ਦੀ ਸੇਲ ਇਸ ਕਰਕੇ ਇੰਪੋਰਟੈਂਟ ਗਿਣੀ ਜਾਂਦੀ ਹੈ ਕਿਉਂਕਿ ਸਾਰੀਆਂ ਕੰਪਨੀਜ਼ ਇਹਦੇ ਵਿੱਚ ਪਾਰਟਿਸਪੇਟ ਕਰਦੀਆਂ। $600, $400 ਦਾ ਡਿਸਕਾਊਂਟ ਤੁਹਾਨੂੰ ਟੀਵੀ ਸੈਕਸ਼ਨ ਚ ਮਿਲ ਰਿਹਾ। ਜਿਹੜੇ ਕਸਟਮਰ ਫਰਿੱਜ, ਸਟੋਵ, ਡਿਸ਼ਵਾਸ਼ਰ ਲੈਣੇ ਚਾਹੁੰਦੇ ਉਹਨਾਂ ਨੂੰ 15 ਨਹੀਂ, 20 ਨਹੀਂ, 25 ਨਹੀਂ, 40% ਤੱਕ ਦਾ ਡਿਸਕਾਊਂਟ ਜਿਹੜਾ ਕੈਨੇਡਾ ਡੇ ਸੇਲ ਚ ਦਿੱਤਾ ਜਾ ਰਿਹਾ ਕੰਪਨੀਜ਼ ਵੱਲੋਂ, ਜਿਹਦੇ ਚ GE ਫਰਿੱਜਡੇਅਰ, ਫਰਿੱਜਡੇਅਰ ਪ੍ਰੋਫੈਸ਼ਨਲ, ਸੈਮਸੰਗ, ਸੋਨੀ ਬ੍ਰੈਂਡ ਜਿਹੜੇ ਆ ਪਾਰਟਿਸਪੇਟ ਕਰ ਰਹੇ ਆ, ਤੇ ਖਾਸ ਤੌਰ ਤੇ ਜਰਮਨ ਬ੍ਰੈਂਡ ਹੈ, ਲੇਕਿਨ ਕੈਨੇਡਾ ਡੇ ਦੇ ਉੱਤੇ ਬੋਸ਼ ਨੇ ਵੀ ਜਿਹੜਾ ਹੈ ਸਪੈਸ਼ਲ ਪ੍ਰਾਈਸਿਸ ਲਗਾ ਦਿੱਤੀਆਂ ਜੀ। ਜੇ ਆਪਾਂ ਟੀਵੀ ਸੈਕਸ਼ਨ ਦੀ ਗੱਲ ਕਰੀਏ ਤੇ ਸੋਨੀ ਬ੍ਰੇਵੀਆ ਮਾਡਲ, ਸੋਨੀ ਬ੍ਰੇਵੀਆ 3 ਇਹ ਲੇਟੈਸਟ ਅਪਡੇਟਡ ਟੈਕਨੋਲੋਜੀ ਹੈ। ਮਿੰਨੀ LED ਲੈਣਾ ਚਾਹੁੰਦੇ ਤੁਸੀਂ ਜਾਂ ਤੁਸੀਂ X1 ਪ੍ਰੋਸੈਸਰ ਦੇ ਨਾਲ ਹਾਈ ਐਂਡ ਟੈਕਨੋਲੋਜੀ ਟ੍ਰਾਈ ਲੂਮੀਨਸ ਪੈਨਲ ਇਹਦੇ ਵਿੱਚ ਹੈ, ਜੈਪਨੀਜ਼ ਟੈਕਨੋਲੋਜੀ ਹੈ ਸੋਨੀ ਬ੍ਰੇਵੀਆ 3। ਇਹ ਸਿਰਫ ਕੈਨੇਡਾ ਡੇ ਤੇ ਡਿਸਕਾਊਂਟ ਕੀਤਾ ਗਿਆ, ਨਹੀਂ ਤੇ $2300 ਦਾ ਟੀਵੀ ਹੈ, ਪਰ $1599 ਚ ਕੈਨੇਡਾ ਡੇ ਸੇਲ ਤੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ ਜੀ। ਔਰ ਜਿਹੜੇ ਕਸਟਮਰ ਲੈਣਾ ਚਾਹੁੰਦੇ 55 ਇੰਚ $399 ਦਾ, $800 ਇਹਦੀ ਪ੍ਰਾਈਸ ਸੀਗੀ, ਤੇ 65 ਇੰਚ ਜਿਹੜਾ $699 ਦਾ ਕੈਨੇਡਾ ਡੇ ਸੇਲ ਤੇ ਆ, ਇਹਦੀ $1000 ਪ੍ਰਾਈਸ ਸੀਗੀ, 75 ਇੰਚ $899 ਦਾ, ਇਹਦੀ $1200 ਪ੍ਰਾਈਸ ਸੀਗੀ ਜੀ। ਸੋ ਕੈਨੇਡਾ ਡੇ ਦੀਆਂ ਸਪੈਸ਼ਲ ਸੇਲ ਦਾ ਫਾਇਦਾ ਚੁੱਕਣਾ, ਬਹੁਤ ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ, ਪਰ ਕਸਟਮਰ 6 ਮਹੀਨੇ ਚ ਪੇ ਕਰਨਗੇ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ। ਤੁਸੀਂ $3000 ਤੱਕ ਦੀ ਵੀ ਸ਼ਾਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਜੀ। 905-450-2828 ਬ੍ਰੈਂਪਟਨ ਅਪਲਾਈਸਿਸ ਸਾਡੀ ਵੈਬਸਾਈਟ ਹੈ, brampton appliances.com। 905-450-2828 ਤੇ ਜਿਹੜੇ ਕਸਟਮਰ ਜਿਨ੍ਹਾਂ ਦੇ ਘਰਾਂ ਦੀਆਂ ਕਲੋਜ਼ਿੰਗਸ ਆ ਰਹੀਆਂ ਜਾਂ ਉਹਨਾਂ ਨੇ ਬਿਲਟ ਇਨ ਕਿਚਨ ਲੈਣਾ, ਉਹਨਾਂ ਨੂੰ 40% ਦਾ ਡਿਸਕਾਊਂਟ ਅਸੀਂ ਲੈ ਕੇ ਦੇ ਰਹੇ ਹਾਂ। ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, $12000 ਵਾਲਾ ਪੂਰੇ ਦਾ ਪੂਰਾ ਬਿਲਟ ਇਨ ਕਿਚਨ ਸਿਰਫ $6900 ਚ ਮਿਲੇਗਾ। ਪੂਰੇ $5100 ਤੁਸੀਂ ਸੇਵ ਕਰਨੇ ਹੈ, ਤੇ ਵਾਕ ਇਨ ਕਸਟਮਰ ਨੂੰ ਅਡੀਸ਼ਨਲ ਕੈਨੇਡਾ ਡੇ ਸਪੈਸ਼ਲ ਸੇਲ ਦਿੱਤੀ ਜਾ ਰਹੀ ਹੈ ਜੀ। ਪ੍ਰਾਈਸਿਸ ਤੁਹਾਨੂੰ ਬਵੇੜ ਐਂਡ ਚਿੰਕੂਜ਼ੀ ਵਾਲੀ ਲੋਕੇਸ਼ਨ ਤੋਂ ਦੇ ਰਹੇ ਹਾਂ। ਟੋਪ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, $1700 ਵਾਲਾ $1099 ਦਾ ਮਿਲੇਗਾ। ਇਹਦੇ ਚ ਵੀ ਤੁਸੀਂ $600-700 ਦੀ ਸੇਵਿੰਗ ਕਰਨੀ ਹੈ। ਫ੍ਰੀ ਹੋਮ ਡਿਲੀਵਰੀ ਹੋਏਗੀ ਤੇ 6 ਮਹੀਨੇ ਚ ਤੁਸੀਂ ਪੇ ਕਰਨਾ। ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828 905-450-2828 ਜੀ।
0: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮਚ। ਇੱਕ ਵਾਰੀ ਨੰਬਰ ਦੁਬਾਰਾ ਦੇ ਦਿਓ ਜੀ ਸਟੋਰ ਦਾ।
3: 905-450-2828 905-450-2828
0: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮਚ ਵੀਰਾ ਜੀ, ਥੈਂਕ ਯੂ ਵੈਰੀ ਮਚ। ਨੈਕਸਟ ਕਾਲ ਤੇ ਜਾਣੇ। ਹੈਲੋ
4: ਹੈਲੋ
0: ਜੀ,
4: ਹਾਂਜੀ, ਸਤਿ ਸ੍ਰੀ ਅਕਾਲ ਸਿੰਘਰ ਜੀ, ਕੀ ਹਾਲ ਚਾਲ ਹੈ?
0: ਠੀਕ ਹੈ ਜੀ, ਠੀਕ ਹੈ ਸਭ ਸਭ ਤੁਸੀਂ ਸੁਣਾਓ, ਕਿੱਦਾਂ ਠੀਕ ਹੋ?
4: ਬਹੁਤ ਵਧੀਆ, ਕਿਰਪਾ ਮਾਲਕ ਦੀ। ਫਿਰ ਸਤਿਗੁਰਾਂ ਦੀ, ਜਿਹਨਾਂ ਨੇ ਆਪਾਂ ਨੂੰ ਚੰਗਾ ਜੀਵਨ, ਚੰਗੀ ਸਿੱਖਿਆ ਮਾਤਾ ਪਿਤਾ ਦੇ ਥਰੂ ਦਿੱਤੀ ਹੈ। ਤੇ ਤੁਹਾਡਾ ਵਿਸ਼ਾ ਜਿਹੜਾ ਫਰਾਈਡੇ ਦਾ ਚੱਲਦਾ ਹੁੰਦਾ, ਉਹਨੂੰ ਤੁਸੀਂ ਛੱਡ ਕੇ ਮਾਪਿਆਂ ਦੇ ਵਿਸ਼ੇ ਵੱਲ ਚੱਲ ਰਹੇ ਆ, ਤੇ ਬਹੁਤ ਵੱਡਾ ਦੇਣ ਹੁੰਦਾ ਜ਼ਿੰਦਗੀ ਚ ਹਰ ਇਨਸਾਨ ਦਾ। ਮਾਤਾ ਪਿਤਾ ਜੋ ਤੁਹਾਡਾ ਕੈਰੀਅਰ ਜਾਂ ਤੁਹਾਡਾ ਫਿਊਚਰ ਜਾਂ ਤੁਹਾਨੂੰ ਜੋ ਕੁਛ ਵੀ ਸਿਖਾਉਂਦਾ
0: ਜੀ,
4: ਉਹ ਹੀ ਬਣਦਾ। ਅੱਜ ਜੋ ਕੁਛ ਵੀ ਆਪਾਂ ਹੈਗੇ ਉਹਨਾਂ ਦੀ ਬਦੌਲਤ ਹੈ।
0: ਬਹੁਤ ਸਹੀ ਗੱਲ,
4: ਥੈਂਕ ਯੂ ਤੁਹਾਡਾ, ਬਹੁਤ ਬਹੁਤ ਧੰਨਵਾਦ।
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਵੈਰੀ ਮਚ ਸਰ, ਥੈਂਕ ਯੂ ਵੈਰੀ ਮਚ। ਆਲ ਲਿੰਕ ਟਰੈਵਲ ਤੋਂ ਅਮਨ ਜੀ ਹਾਜ਼ਰੀ ਵੀ ਲਵਾਉਣਗੇ। ਅਮਨ ਜੀ ਕੀ ਹਾਲ ਚਾਲ ਹੈ ਜੀ?
5: ਬਿਲਕੁਲ ਫਸਟ ਕਲਾਸ ਸਰ, ਪਰਫੈਕਟ। ਤੁਸੀਂ ਦੱਸੋ ਜੀ।
0: ਬਹੁਤ ਅੱਛੇ ਜੀ, ਬਹੁਤ ਅੱਛੇ। ਅਮਨ ਜੀ ਕੀ ਸਪੈਸ਼ਲ ਹੈ ਟਿਕਟਾਂ ਬਾਰੇ ਜਾਣਕਾਰੀ ਦਿਓ ਪਲੀਜ਼।
5: ਯੈਸ, ਮੇਰੇ ਕੋਲ ਅੱਜ ਬੜੇ ਪ੍ਰਾਈਜ਼ ਅੱਛੇ ਅੱਛੇ ਨੇ ਜੀ। ਰਾਈਟ ਨਾਓ ਗੱਲ ਕਰਦੇ ਹਾਂ, ਪਹਿਲਾਂ ਆਪਾਂ ਦਿੱਲੀ ਟੂ ਟੋਰਾਂਟੋ ਵਨ ਵੇ ਟਿਕਟ ਸੀ
0: ਜੀ।
5: ਕਿਸੇ ਨੂੰ ਜੂਨ ਆਲਰੇਡੀ ਐਂਡ ਹੋ ਗਿਆ, ਜੁਲਾਈ ਦੇ ਅਗਸਤ ਦੇ ਵਿੱਚ ਦਿੱਲੀ ਟੂ ਟੋਰਾਂਟੋ ਟਰੈਵਲ ਕਰਨਾ, ਵਨ ਵੇ ਟਿਕਟ ਜਿਹੜੀ ਹੈਗੀ ਲੈਣੀ ਹੈ ਤਾਂ $1265 ਚ ਵਨ ਵੇ ਟਿਕਟ ਹੈਗੀ ਹੈ ਜੀ ਮੇਰੇ ਕੋਲ ਅਵੇਲੇਬਲ। ਜੇ ਕਿਸੇ ਦੇ ਪੇਰੈਂਟਸ ਨੇ ਆਉਣਾ ਹੋਵੇ ਤਾਂ ਗੁੱਡ ਡੀਲ, $1265। ਐਂਡ ਇਸ ਤੋਂ ਇਲਾਵਾ ਜੇ ਤੁਸੀਂ ਅਗਸਤ ਦੇ ਵਿੱਚ ਪੇਰੈਂਟਸ ਨੂੰ ਬੁਲਾਉਣਾ ਚਾਹੁੰਦੇ ਹੈਗੇ ਹੋ ਤਾਂ ਮੇਰੇ ਕੋਲ ਟਿਕਟ ਅਵੇਲੇਬਲ ਹੈਗੀ ਹੈ ਦਿੱਲੀ ਟੂ ਟੋਰਾਂਟੋ $1135, $1135 ਦੀ ਟਿਕਟ ਜਿਹੜੀ ਹੈਗੀ ਅਵੇਲੇਬਲ ਹੈਗੀ ਹੈ ਮੇਰੇ ਕੋਲ। ਰਾਊਂਡ ਟ੍ਰਿਪ ਸਾਡਾ ਨਵੰਬਰ ਤੋਂ ਮਾਰਚ ਤੱਕ ਜਿਹੜਾ ਹੈਗਾ ਦਿੱਲੀ ਟੂ ਟੋਰਾਂਟੋ ਜਿਹੜਾ ਹੈਗਾ $1365 ਦਾ ਹੈਗਾ ਦਿੱਲੀ ਟੂ ਟੋਰਾਂਟੋ ਰਾਊਂਡ ਟਿਕਟ, ਬਟ ਇਹ ਸ਼ੁਰੂ ਹੋ ਰਿਹਾ ਨਵੰਬਰ ਤੋਂ ਲੈ ਕੇ ਮਾਰਚ ਤੱਕ। ਇਸ ਤੋਂ ਬਾਅਦ ਗੱਲ ਕਰਦੇ ਹਾਂ ਟੋਰਾਂਟੋ ਟੂ ਦਿੱਲੀ ਅਗੇਨ ਜੁਲਾਈ ਜਾਂ ਕਿ ਅਗਸਤ ਰਿਟਰਨ ਕਰਨਾ ਬੱਚਿਆਂ ਦੇ ਛੁੱਟੀਆਂ ਦੇ ਟਾਈਮ ਦੇ ਉੱਪਰ $1985 ਦੀ ਟਿਕਟ ਹੈਗੀ ਹੈ। $1985 ਜੁਲਾਈ ਦੇ ਵਿੱਚ ਜਾ ਕੇ ਅਗਸਤ ਦੇ ਵਿੱਚ ਵਾਪਸੀ ਕਰਨੀ ਹੈ ਬੱਚਿਆਂ ਦੀਆਂ ਛੁੱਟੀਆਂ ਦੇ ਦੌਰਾਨ। ਇਸ ਤੋਂ ਬਾਅਦ ਸਤੰਬਰ ਅਕਤੂਬਰ ਅਗੇਨ ਪ੍ਰਾਈਸ ਜਿਹੜਾ ਹੈਗਾ, ਸਤੰਬਰ ਅਕਤੂਬਰ ਨਵੰਬਰ ਦੀਵਾਲੀ ਆ ਜਾਂਦੀ, ਇਹਨਾਂ ਦਿਨਾਂ ਦੇ ਵਿੱਚ ਫੈਸਟੀਵਲ ਵੀਕ ਜਿਹੜੇ ਹੈਗੇ ਸ਼ੁਰੂ ਹੋ ਜਾਂਦੇ ਆ, ਤਾਂ $1735 ਦੀ ਟਿਕਟ ਮੇਰੇ ਕੋਲ ਸਟਿਲ ਅਵੇਲੇਬਲ ਹੈਗੀ ਹੈ $1735 ਫਰੋਮ ਸਪਟੰਬਰ ਟੂ ਟਿਲ ਨਵੰਬਰ। ਇਸ ਤੋਂ ਬਾਅਦ ਦਸੰਬਰ ਚ ਟਰੈਵਲ ਕਰਨਾ ਤੁਸੀਂ ਪੀਕ ਸੀਜ਼ਨ ਦੇ ਵਿੱਚ, ਤਾਂ ਸਟਿਲ ਮੇਰੇ ਕੋਲ $2080 ਦੀ ਟਿਕਟ ਅਵੇਲੇਬਲ ਹੈਗੀ ਹੈ ਦਸੰਬਰ ਦੇ ਪੀਕ ਸੀਜ਼ਨ ਦੇ ਵਿੱਚ। ਇਸ ਤੋਂ ਇਲਾਵਾ ਜਨਵਰੀ ਟੂ ਫੈਬਰੀ ਅਗੇਨ $1785 ਵਿਦ 2 ਪੀਸ ਆਫ ਲਗੇਜ ਦੇ ਨਾਲ, 15th ਆਫ ਜਨਵਰੀ ਟੂ ਫੈਬਰੀ ਐਨੀ ਡੇਟ $1785। ਇਸ ਤੋਂ ਬਾਅਦ ਫੈਬਰੀ ਟੂ ਅਪ੍ਰੈਲ, ਫੈਬਰੀ ਡਿਪਾਰਚਰ ਕਰਕੇ ਅਪ੍ਰੈਲ ਚ ਅਰਾਈਵਲ ਕਰਨਾ, ਤਾਂ $1635 ਦੀ ਟਿਕਟ ਅਵੇਲੇਬਲ ਹੈਗੀ ਹੈ $1635, $1635 ਫੈਬਰੀ ਟੂ ਅਪ੍ਰੈਲ। ਦ ਲਾਸਟ ਮੈਸੇਜ ਜਿਹੜਾ ਮੈਂ ਦਊਂਗੀ ਉਹ ਹੈਗਾ ਜੀ ਪੈਕੇਜਿਸ ਵਾਸਤੇ, ਆਲ ਇਨਕਲੂਸਿਵ ਪੈਕੇਜਿਸ ਜਿਹੜੇ ਹੈਗੇ ਸਾਡੇ ਕੋਲ ਮੈਕਸੀਕੋ ਐਂਡ ਕੈਨਕੂਨ, ਮੈਕਸੀਕੋ ਐਂਡ ਕੈਨਕੂਨ ਦੋਨੋਂ ਜਗ੍ਹਾ ਦੇ ਪੈਕੇਜਿਸ ਜਿਹੜੇ ਹੈਗੇ $890 ਦਾ ਪੈਕੇਜ ਮੇਰੇ ਕੋਲ ਆਲ ਇਨਕਲੂਸਿਵ ਪੈਕੇਜ ਫੋਰ 5 ਡੇਜ਼ ਅਵੇਲੇਬਲ ਹੈਗਾ ਮੈਕਸੀਕੋ ਐਂਡ ਕੈਨਕੂਨ ਦਾ। ਤੁਸੀਂ ਕਾਲ ਕਿੱਥੇ ਕਰਨੀ ਆ? ਆਲ ਇਨ ਟਰੈਵਲ ਨੂੰ ਕਾਲ ਕਰੋ ਜੀ ਐਨੀ ਟਾਈਮ ਮੰਡੇ ਟੂ ਸੈਟਰਡੇ 416-293-8700, 416-293-8700।
0: ਬੜੀ ਮਿਹਰਬਾਨੀ ਅਮਨ ਜੀ, ਇੱਕ ਵਾਰੀ ਨੰਬਰ ਦੁਬਾਰਾ ਦੇ ਦਿਓ ਪਲੀਜ਼।
5: ਹਾਂਜੀ, ਇਟਸ 416-293-8700।
0: ਥੈਂਕ ਯੂ ਵੈਰੀ ਮਚ ਮੈਮ, ਸੋ ਨਾਈਸ ਆਫ ਯੂ। ਪ੍ਰੋਗਰਾਮ ਪੰਜਾਬੀ ਵਿਰਸਾ, ਪ੍ਰੋਗਰਾਮ ਪੰਜਾਬੀ ਵਿਰਸਾ ਸੁਣ ਰਹੇ ਹੋ ਤੁਸੀਂ, ਔਰ ਆਪ ਜੀ ਨੂੰ ਪਤਾ ਕਿ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖੰਨੇ ਵਾਲਿਆਂ ਦਾ ਬੜਾ ਵੱਡਾ ਨਾਮ ਸੀ, ਔਰ ਅੱਜ ਵੀ ਉਹਨਾਂ ਨੂੰ ਪਰਿਵਾਰ ਯਾਦ ਕਰਦੇ ਆ, ਔਰ ਉਹਨਾਂ ਦੇ ਘਰਾਂ ਦੇ ਵਿੱਚੋਂ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖੰਨਾ ਸਾਹਿਬ ਵਾਲੇ, ਖੰਨੇ ਵਾਲੇ, ਔਰ ਆਪਣੇ ਸ਼ਹਿਰ ਦੇ ਵਿੱਚ July 1 ਤੋਂ ਲੈ ਕੇ July 14 ਤੱਕ ਗੁਰਦੁਆਰਾ ਨਾਨਕ ਦਰਬਾਰ ਜਿਹੜਾ ਗੋਰ ਰੋਡ ਦੇ ਉੱਤੇ ਹੈ, ਗੋਰ ਐਂਡ ਬਨੀਜ਼ਰ ਦੇ ਹੈ, ਔਰ ਤੁਹਾਨੂੰ ਸਾਰਿਆਂ ਨੂੰ ਸੱਦਾ ਪੱਤਰ ਆਪਣੇ ਪਰਿਵਾਰਾਂ ਸਮੇਤ ਉੱਥੇ ਪਹੁੰਚਿਓ। ਭਾਈ ਸਾਹਿਬ ਜੀ ਭਾਈ ਦਵਿੰਦਰ ਸਿੰਘ ਜੀ ਖੰਨੇ ਵਾਲੇ, ਅੰਮ੍ਰਿਤ ਵੇਲੇ ਸਾਧਨਾ ਜਿਹੜੀ ਹੋਏਗੀ ਹੈ ਨਾ ਗੁਰੂ ਦੇ ਪ੍ਰਤੀ, ਗੁਰੂ ਦੇ ਪ੍ਰਤੀ ਇੱਕ ਅਰਦਾਸ ਹੋਏਗੀ, ਬੇਨਤੀ ਹੋਏਗੀ, ਸਿਮਰਨ ਸਾਧਨਾ ਹੋਏਗੀ, ਔਰ ਇਹ ਬੜਾ ਜ਼ਰੂਰੀ ਹੈ ਅੰਮ੍ਰਿਤ ਵੇਲੇ ਉੱਠਣਾ। ਇਹ ਗੱਲ ਵੱਖਰੀ ਹੈ ਕਿ ਕਈ ਲੋਕ ਬਹੁਤ ਫਿਕਰਾਂ ਨਾਲ ਉੱਠਦੇ ਆ, ਕਈ ਲੋਕ ਅੰਮ੍ਰਿਤ ਵੇਲੇ ਉੱਠ ਕੇ ਉਸ ਗੁਰੂ ਸਾਹਿਬਾਂ ਦੀ ਪਵਿੱਤਰ ਬਾਣੀ ਦੇ ਨਾਲ ਜੁੜਦੇ ਆ ਔਰ ਆਪਣੇ ਨਿਤਨੇਮ ਦੀ ਹਾਜ਼ਰੀ ਲਵਾਉਂਦੇ ਆ। ਅਗਰ ਤੁਸੀਂ ਵੀ ਭਾਈ ਸਾਹਿਬਾਨਾਂ ਦੇ ਜਿਹੜੇ ਦੀਵਾਨ ਆ, July 1 ਨੂੰ ਸ਼ੁਰੂ ਹੋ ਰਹੇ ਆ ਔਰ 14 ਤਰੀਕ ਤੱਕ ਚੱਲਣਗੇ, ਤਕਰੀਬਨ 15 ਦਿਨ ਦਾ ਇਹ ਸਮਾਗਮ ਹੋਣਗੇ, ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖੰਨੇ ਵਾਲੇ ਆ ਦੀ ਰਸਤਾ, ਤੁਸੀਂ ਜੋ ਅੰਮ੍ਰਿਤ ਵੇਲੇ ਸਵੇਰੇ 5 ਵਜੇ ਤੋਂ ਲੈ ਕੇ 6 ਵਜੇ ਤੱਕ ਗੁਰਦੁਆਰਾ ਨਾਨਕ ਦਰਬਾਰ ਜਿਹੜਾ ਕਿ ਗੋਰ ਰੋਡ ਦੇ ਉੱਤੇ ਹੈ, ਗੋਰ ਬਨੀਜ਼ਰ 'ਤੇ ਹੈ, ਸਾਰੇ ਪਰਿਵਾਰਾਂ ਨੂੰ ਬੇਨਤੀ ਹੈ, ਸੱਦਾ ਪੱਤਰ ਹੈ ਕਿ ਇਸ ਗੁਰੂ ਘਰ ਜ਼ਰੂਰ ਪਹੁੰਚਿਓ। ਔਰ ਮੇਰੇ ਬਹੁਤ ਹੀ ਪਿਆਰੇ ਵੀਰ ਆ ਹਾਰਡੀ ਸਾਹਿਬ ਜਿਹੜੇ ਗੁਰੂ ਸਾਹਿਬ ਦੇ ਨਾਲ ਬਹੁਤ ਜੁੜੇ ਹੋਏ ਆ, ਜਿਹਦਾ ਅੰਮ੍ਰਿਤ ਵੇਲਾ ਹੈ, ਨਿਤਨੇਮ ਬੜਾ ਕਰਦੇ ਆ ਔਰ ਗੁਰੂ ਦੇ ਜਿਵੇਂ ਕਹਿੰਦੇ ਆ ਨਾ ਬਈ ਪਿਆਰਿਆਂ ਦੇ ਵਿੱਚੋਂ ਪਿਆਰ ਕਰਦੇ ਆ, ਗੁਰੂ ਸਾਹਿਬ ਵੀ ਇਹਨਾਂ ਨੂੰ ਬੜਾ ਪਿਆਰ ਕਰਦੇ ਆ ਔਰ ਕਈ ਵਾਰੀ ਬੰਦਿਆਂ ਦੇ ਵਿੱਚੋਂ ਇਹ ਰੱਬ ਦੀ ਝਲਕ ਪੈ ਜਾਂਦੀ ਹੈ ਔਰ ਐਸੇ ਪਿਆਰ ਵਾਲੇ ਵੀਰ ਆ ਮੇਰੇ ਹਾਰਡੀ ਸਾਹਿਬ, ਔਰ ਜਿੱਥੇ ਅਸੀਂ ਇਹਨਾਂ ਦਾ ਸਤਿਕਾਰ ਤਾਂ ਕਰਦੇ ਹੀ ਕਰਦੇ ਹਾਂ ਔਰ ਨਾਲ ਹੀ ਨਾਲ ਤੁਹਾਡੇ ਵਾਸਤੇ ਮੈਸੇਜ ਵੀ ਇਹਨਾਂ ਵੱਲੋਂ ਭੇਜਿਆ ਜਾ ਰਿਹਾ ਕਿ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਖੰਨੇ ਵਾਲੇ 5 ਵਜੇ ਤੋਂ ਲੈ ਕੇ 6 ਵਜੇ ਤੱਕ, July 1 ਤੋਂ ਲੈ ਕੇ 14 ਤੱਕ ਗੋਰ ਰੋਡ 'ਤੇ ਜਿਹੜਾ ਕਿ ਅਬਰੀਜ਼ਰ ਦੇ ਗੁਰਦੁਆਰਾ ਸਾਹਿਬ ਹੈ ਉੱਥੇ ਅੰਮ੍ਰਿਤ ਵੇਲੇ ਅੰਮ੍ਰਿਤ ਦੇ ਨਾਲ ਜੁੜੋ ਔਰ ਗੁਰਬਾਣੀ ਨਾਲ ਜੁੜੋ, ਜਿਹੜਾ ਕਿ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਤੁਹਾਡੇ ਆਉਣ ਵਾਲੇ ਜੀਵਨ 'ਚ ਹੋਰ ਪ੍ਰੇਰਣਾ ਦਿੰਦੀ ਹੈ ਬਾਣੀ। ਔਰ ਇਹ ਜਿਹੜਾ ਮੈਸੇਜ ਹੈ, ਵੈਸੇ ਮੈਂ ਆਪਣੇ ਵੱਲੋਂ ਵੀ ਹੈ ਅਤੇ ਨਾਲ ਸਾਡੇ ਭਾਅ ਜੀ ਹਾਰਡੀ ਸਾਹਿਬ ਵੱਲੋਂ ਵੀ ਹੈ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਪੰਜਾਬੀ ਵਿਰਸਾ। ਇੱਕ ਗੱਲ ਮੈਂ ਤੁਹਾਨੂੰ ਇੱਥੇ ਹੋਰ ਦੱਸਣਾ ਚਾਹੁੰਦਾ ਕਿ ਇਹ ਨੰਬਰ ਤੁਸੀਂ ਨੋਟ ਕਰੋ, ਅੱਜ ਫਰਾਈਡੇ ਦਾ ਦਿਨ ਹੈ ਔਰ ਇਸ ਫਰਾਈਡੇ ਦੇ ਦਿਨ ਦੇ ਵਿੱਚ ਤੁਹਾਨੂੰ ਪਤਾ ਕਿ ਬਹੁਤ ਪਰਿਵਾਰਾਂ ਵਿੱਚ ਪੀਜ਼ੇ ਆਉਣੇ ਆ ਘਰਾਂ ਵਿੱਚ, ਬੱਚਿਆਂ ਨੇ ਪੀਜ਼ੇ ਲਾਈਕ ਕਰਦੇ ਆ, ਔਰ ਜੇ ਤੁਸੀਂ ਵੀ ਪੀਜ਼ੇ ਆਪਣੇ ਘਰਾਂ ਵਿੱਚ ਮੰਗਾਉਣੇ ਆ ਜਾਂ ਤੁਸੀਂ ਪਿਕਅਪ ਕਰਨੇ, ਦੇਖੋ ਪਿਕਅਪ ਦਾ ਰੇਟ ਹੈ $25 ਦੋ ਪੀਜ਼ਿਆਂ ਦਾ ਲਾਰਜ ਦਾ, ਠੀਕ ਹੈ ਵੀਰੇ। ਅਤੇ ਜੇ ਤੁਸੀਂ ਉੱਥੇ ਡਿਲੀਵਰੀ ਕਰਾਉਣੀ ਆ $2-5 ਹੋਰ ਐਕਸਟਰਾ ਦੇ ਦਿਓ, ਠੀਕ ਹੈ। ਜੇ ਘਰ ਬੈਠੇ ਪੈਕ ਸ਼ੈਕ ਲਾਇਆ ਅਤੇ ਫਿਰ ਨਹੀਂ ਉੱਠਣਾ ਅਤੇ ਪੀਜ਼ੇ ਮੰਗਾਉਣਾ, ਚਿਕਨ ਵਿੰਗਸ ਮੰਗਾ ਲਿਓ, ਗਾਰਲਿਕ ਬ੍ਰੈਡ ਮੰਗਾ ਲਿਓ, ਜੋ ਮਰਜ਼ੀ ਮੰਗਾਓ। ਜਿਹੜੀ $25 ਦੀ ਡੀਲ ਹੈ ਨਾ ਅੱਜ ਵੀਕਐਂਡ ਦੇ, ਤੁਹਾਨੂੰ ਸਪੈਸ਼ਲ ਮੇਰੀ ਹੈ, ਦੋ ਪੀਜ਼ੇ ਲਾਰਜ $25 ਦੇ। ਦੇਖੋ ਮੇਰੇ ਹੋਰ ਵੀ ਵੀਰਾਂ ਦੇ ਬਿਜ਼ਨਸ ਆ ਪੀਜ਼ੇ ਵਾਲਿਆਂ ਦੇ, ਤੁਹਾਨੂੰ ਪਤਾ ਕਿੰਨੇ ਦੇ ਦੋ ਪੀਜ਼ੇ ਮਿਲਦੇ ਆ, $38 ਦੇ, $37 ਤੋਂ ਘੱਟ ਕੋਈ ਦੋ ਲਾਰਜ ਪੀਜ਼ਾ ਨਹੀਂ ਦਿੰਦਾ। ਅਤੇ ਦੇਖੋ ਤੁਸੀਂ $25 ਦੇ ਦੋ, ਕਿੰਨਾ ਫਰਕ ਆ, ਆਲਮੋਸਟ ਮੋਰ ਦੈਨ $10, $13-14 ਦਾ ਫਰਕ ਆ ਦੋ ਪੀਜ਼ਿਆਂ ਦਾ। ਇਸ ਲਾਈਕ ਹੈਜ਼ ਕੰਪੇਅਰ ਕਰੋ ਤਾਂ ਬਹੁਤ ਜ਼ਿਆਦਾ ਡਿਫਰੈਂਸ, ਕਿੰਨੇ ਪਰਸੈਂਟ ਡਿਫਰੈਂਟ ਆ, ਜੇ ਇੰਨੀ ਅਮਾਊਂਟ ਦੇ ਇਹਨੂੰ ਪਰਸੈਂਟੇਜ ਨਾਲ ਦੇਖਿਆ ਜਾਵੇ ਤਾਂ, ਠੀਕ ਹੈ ਨਾ। ਦੋ ਪੀਜ਼ੇ ਲਾਰਜ $25 ਦੇ, 6 ਟੋਪਿੰਗ ਕੰਬਾਈਨ ਆ, ਚਿਕਨ ਵਾਲੇ ਵਿੱਚ ਇਨਕਲੂਡ ਆ, ਠੀਕ ਆ ਜੀ ਵੀਰਾ ਜੀ। ਅਤੇ ਦੋ ਡਿਪਿੰਗ ਸੌਸ ਨਾਲ ਇੱਕ ਕੋਕ ਦੀ ਬੋਤਲ ਤੁਹਾਨੂੰ ਪੰਜਾਬੀ ਵਿਰਸਾ ਵੱਲੋਂ। ਕਰਾਊਨ ਪੀਜ਼ਾ ਏਅਰਪੋਰਟ ਮੇਫੀਲਡ ਦੇ ਕਾਰਨਰ 'ਤੇ ਆ, ਨੰਬਰ ਨੋਟ ਕਰ ਲਓ 905-857-9992 ਦੇ ਕੋਕ ਦੀ ਜਾ ਸਕਦੀ ਹੈ, 905-857-9992 ਦੇ ਕੋਕ ਦੀ ਜਾ ਸਕਦੀ ਹੈ। ਇਹ ਗੀਤ ਉਹਨਾਂ ਧੀਆਂ ਵਾਸਤੇ ਆ, ਉਹਨਾਂ ਕੁੜੀਆਂ ਵਾਸਤੇ ਆ ਜਿਨ੍ਹਾਂ ਦੀਆਂ ਮਾਵਾਂ ਇਸ ਜਹਾਨ ਤੋਂ ਕਿਨਾਰਾ ਕਰ ਗਈਆਂ, ਜਿਨ੍ਹਾਂ ਦੀਆਂ ਮਾਵਾਂ ਸੰਸਾਰ ਛੱਡ ਗਈਆਂ ਅਤੇ ਇਕੱਲੀਆਂ ਉਹ ਕੁੜੀਆਂ ਬਹਿ ਕੇ ਮਾਂ ਦੀ ਫੋਟੋ ਦੇ ਅੱਗੇ ਕਦੀ ਕੰਮ 'ਤੇ ਜਾਂਦੀਆਂ, ਘਰੋਂ ਵੀ ਦੁਖੀ ਆ ਉਹ, ਅਤੇ ਮਾਂ ਵੀ ਸਹਾਰਾ ਹੈ ਨਹੀਂ ਅਤੇ ਬਾਪੂ ਨੂੰ ਆਪਣੇ ਦਿਲ ਦੇ ਦੁੱਖ ਦੱਸ ਨਹੀਂ ਸਕਦੀਆਂ। ਕਈਆਂ ਦਾ ਮਾਵਾਂ ਵੀ ਹੈ ਨਹੀਂ, ਬਾਪੂ ਵੀ ਚਲੇ ਗਏ ਦੁਨੀਆਂ ਛੱਡ ਕੇ, ਅਤੇ ਇਕੱਲੀਆਂ ਰੋਂਦੀਆਂ ਅਤੇ ਉਹਨਾਂ ਦਾ ਸਾਥੀ ਕੌਣ ਆ, ਸਿਰਫ ਅਤੇ ਸਿਰਫ ਧੰਨ ਗੁਰੂ ਨਾਨਕ।

ਮੈਂ ਨਾ ਇੱਥੇ ਗਾਣਾ ਥੋੜ੍ਹਾ ਜਿਹਾ ਵਿੱਚ ਘੱਟ ਕਰ ਰਿਹਾ ਵੋਲੀਅਮ। ਇੱਕ ਗੱਲ ਮੈਂ ਤੁਹਾਨੂੰ ਇੱਥੇ ਹੋਰ ਕਹਿਣੀ ਚਾਹੁੰਦਾ, ਜਿਹਨਾਂ ਦੀਆਂ ਮਾਵਾਂ ਇੱਥੇ ਹਨ ਨਾ, ਮਾਵਾਂ ਦੀਆਂ ਧੀਆਂ ਧਿਆਣੀਆਂ, ਮਾਵਾਂ ਦੀਆਂ ਧੀਆਂ ਧਿਆਣੀਆਂ, ਉਹ ਕੁੜੀਆਂ ਪ੍ਰੋਗਰਾਮ ਨੂੰ ਸੁਣ ਰਹੀਆਂ। ਮੈਨੂੰ ਪਤਾ ਲੇਡੀਜ਼ ਬਹੁਤ ਵੱਡੀ ਤਾਦਾਦ ਸੁਣਦੀ ਆ ਰੇਡੀਓ। ਤੁਹਾਡਾ ਹਸਬੈਂਡ, ਤੁਹਾਡਾ ਘਰ ਵਾਲਾ, ਤੁਹਾਡਾ ਪਤੀ ਦੇਵ, ਤੁਹਾਡਾ ਪਤੀ ਪਰਮੇਸ਼ਵਰ ਤੁਹਾਨੂੰ ਰੋਕਦਾ ਨਾ ਆਪਣੀ ਮਾਂ ਨੂੰ ਮਿਲਣ ਲੱਗੇ। ਬਹੁਤ ਪਰਿਵਾਰ ਇੱਦਾਂ ਦੇ ਇੱਥੇ, ਬਿਲੀਵ ਮੀ, ਕਿੰਨੀਆਂ ਫੋਨ ਕਾਲ ਜਾਂਦੀਆਂ, ਹੁਣ ਵੀ 12 ਤੋਂ ਬਾਅਦ ਮੈਨੂੰ ਕਾਲ ਆਉਣੀਆਂ ਸ਼ੁਰੂ ਹੋ ਜਾਣੀਆਂ ਇਸੇ ਟੌਪਿਕ ਉੱਤੇ, ਮੇਰਾ ਹਸਬੈਂਡ ਮੈਨੂੰ ਜਾਣ ਨਹੀਂ ਦਿੰਦਾ ਜੀ। ਤੁਹਾਨੂੰ ਤੁਹਾਡੀ ਮਾਂ ਨੇ ਜੰਮਿਆ ਹੈ, ਜੇ ਮਾਂ ਤੁਹਾਡੀ ਇੱਥੇ ਬੈਠੀ ਹੈ ਤਾਂ ਤੁਸੀਂ ਉਹਨਾਂ ਨੂੰ ਮਿਲਣ ਜਾਇਆ ਕਰੋ, ਆਪਣੇ ਡੈਡ ਨੂੰ ਮਿਲਣ ਜਾਇਆ ਕਰੋ। ਵੀਕਐਂਡ 'ਤੇ ਚਲ ਜਾਓ, ਕੰਮ ਤੋਂ ਆ ਕੇ ਸ਼ਾਮਾਂ ਨੂੰ ਟਾਈਮ ਮਿਲਦਾ ਉਦੋਂ ਚਲ ਜਾਓ, ਆਪਣੀ ਗੱਡੀ 'ਚ ਬਿਠਾ ਕੇ ਉਹਨਾਂ ਨੂੰ ਬਾਹਰ ਇੱਕ ਲੈ ਜਾਓ, ਕਿਤੇ ਕੌਫੀ ਦਾ ਕੱਪ ਪਿਲਾ ਦਿਓ, ਕਿਤੇ ਬਾਪੂ ਨੂੰ ਚਾਹ ਪਿਲਾ ਦਿਓ, ਭਾਵੇਂ ਪੈਸੇ ਉਹ ਹੀ ਦੇਣ, ਪਰ ਜਿਹੜਾ ਇੱਕ ਇਤਫਾਕ ਹੈ ਨਾ ਜ਼ਿੰਦਗੀ ਦਾ, ਜਿਹੜਾ ਪਿਆਰ ਹੈ, ਉਹ ਦੁਬਾਰਾ ਮਿਲਣਾ ਨਹੀਂ ਤੁਹਾਨੂੰ। ਉਹ ਜ਼ਿੰਦਗੀ ਦਾ ਜਿਹੜਾ ਪਿਆਰ ਹੈ ਨਾ, ਜਿਹੜੀ ਜ਼ਿੰਦਗੀ ਦੀ ਸਾਂਝ ਹੈ, ਉਹ ਨਹੀਂ ਤੁਹਾਨੂੰ ਮਿਲਣੀ ਕਿਤੋਂ ਹੋਰ। ਹਸਬੈਂਡ ਦੇ ਗੱਲ ਦੇ ਵਿੱਚ ਲੇਡੀਜ਼ ਨੇ ਮੰਨਣਾ ਉਹਨਾਂ ਦਾ ਫਰਜ਼ ਹੈ, ਪਰ ਜੇ ਕਿਤਨਾ ਕਿਤੇ ਗੁੱਸੇ ਜਾ ਕੇ ਕਹਿੰਦਾ ਤੂੰ ਪੇਕਿਆਂ ਨਾਲ ਨਹੀਂ ਵਰਤਣਾ, ਭਰਾਵਾਂ ਨਾਲ ਨਾ ਵਰਤੋ, ਛੱਡ ਦਿਓ ਭਰਾਵਾਂ ਨੂੰ, ਭਰਾਵਾਂ ਆਪਣੀਆਂ ਫੈਮਿਲੀ 'ਚ ਬਿਜ਼ੀ ਆ, ਫਾਈਨ, ਮੇ ਬੀ ਦੇਰ ਇਜ਼ ਸਮ ਸੋ ਮੈਨੀ ਇਸ਼ੂਜ਼ ਹੋ ਜਾਂਦੇ ਆ ਫੈਮਿਲੀ ਦੇ ਵਿੱਚ, ਬਹੁਤ ਜ਼ਿਆਦਾ ਇਸ਼ੂ ਇੱਥੇ ਕੰਟਰੀ 'ਚ, ਪਰ ਮਾਵਾਂ ਦੇ ਨਾਲ ਤੁਹਾਡਾ ਕੋਈ ਇਸ਼ੂ ਨਹੀਂ ਹੋਣਾ ਚਾਹੀਦਾ। ਜਿੰਨੀਆਂ ਵੀ ਉਸ ਮਾਵਾਂ ਦੀਆਂ ਧੀਆਂ ਸੁਣ ਰਹੀਆਂ ਪ੍ਰੋਗਰਾਮ ਨੂੰ, ਜਿਨ੍ਹਾਂ ਦੇ ਘਰਾਂ ਦੇ ਇਹ ਇਸ਼ੂ ਚੱਲ ਰਹੇ ਆ, ਕੰਮ ਤੋਂ ਵਾਪਸੀ ਆਉਂਦੇ ਹੋ, ਵੀਕਐਂਡ ਦੇ ਸਮਾਂ ਹੈ, ਜਦੋਂ ਵੀ ਟਾਈਮ ਹੈ, ਮਾਂ ਨੂੰ ਹਫ਼ਤੇ 'ਚ ਦੋ ਦੋ ਵਾਰੀ, ਤਿੰਨ ਤਿੰਨ ਵਾਰੀ ਮਿਲ ਕੇ ਆਓ। ਜਿੰਨਾ ਟਾਈਮ ਤੁਸੀਂ ਐਕਸਪੈਂਡ ਕਰ ਸਕਦੇ ਹੋ ਜ਼ਿੰਦਗੀ ਦਾ ਉਹ ਕਰੋ। ਸੱਚ ਇਹੀ ਹੈ, ਸੱਚ ਇਹੀ ਹੈ। ਤੁਹਾਡਾ ਹਸਬੈਂਡ ਰੋਕਦਾ, ਉਹਨੂੰ ਪਿਆਰ ਨਾਲ ਸਮਝਾਓ ਵੀ ਮੈਂ ਆਪਣੀ ਮਾਂ ਨੂੰ ਨਹੀਂ ਛੱਡ ਸਕਦੀ। ਜੇ ਤੁਸੀਂ ਆਪਣੀ ਮਾਂ ਨੂੰ ਛੱਡ ਸਕਦੇ ਹਾਂ, ਇਟਸ ਅ ਸੇਮ ਥਿੰਗ, ਜਸਟ ਕਾਪੀ ਪੇਸਟ। ਜੇ ਤੁਸੀਂ ਆਪਣੀ ਮਾਂ ਨੂੰ ਛੱਡ ਸਕਦੇ ਹਾਂ ਤਾਂ ਮੈਂ ਵੀ ਛੱਡ ਦਿੰਦੀ ਹਾਂ। ਜ਼ਰੂਰ ਮਿਲਿਆ ਕਰੋ, ਜ਼ਰੂਰ ਸਮਾਂ ਐਕਸਪੈਂਡ ਕਰਿਆ ਕਰੋ, ਜ਼ਰੂਰ ਸਮਾਂ ਬਤੀਤ ਕਰਿਆ ਕਰੋ ਆਪਣੀਆਂ ਮਾਵਾਂ ਦੇ ਨਾਲ, ਆਪਣੇ ਡੈਡੀ ਦੇ ਨਾਲ, ਆਪਣੇ ਬਾਪ ਦੇ ਨਾਲ, ਕਿਉਂਕਿ ਇਹ ਬਹੁਤ ਜ਼ਰੂਰੀ ਹੈ। ਪ੍ਰੋਗਰਾਮ ਕਰਨ ਦਾ ਮਤਲਬ ਇਹ ਨਹੀਂ ਕਿ ਅਸੀਂ ਐਡਾ ਬੋਲੀਆਂ, ਗਾਣੇ ਲਾਏ ਅਤੇ ਸਤਿ ਸ਼੍ਰੀ ਅਕਾਲ ਘਰਾਂ ਚਲੇ ਗਏ, ਨਹੀਂ। ਮੇਰੀ ਆਪਣੀ ਸੋਚ ਆ, ਮੈਨੂੰ ਹੋਰ ਕਿਸੇ ਰੇਡੀਓ ਵਾਲਾ ਦਾ ਨਹੀਂ ਪਤਾ, ਨਾ ਮੈਂ ਕਿਸੇ ਰੇਡੀਓ ਵਾਲੇ ਵਾਸਤੇ ਗੱਲ ਕਰਦਾ। ਇੱਥੇ 18 ਸਾਲ ਤੋਂ ਲੰਬਾ ਸਮਾਂ ਹੋ ਗਿਆ ਜ਼ਿੰਦਗੀ ਦਾ ਇਸ ਰੇਡੀਓ ਦੇ ਮੈਨੂੰ ਬੈਠੇ, ਇਹ ਸਾਰਾ ਤੁਹਾਡੇ ਸਹਿਯੋਗ ਦਾ ਸਦਕਾ ਹੈ, ਮੇਰੇ ਬਿਜ਼ਨਸਮੈਨਾਂ ਦਾ ਸਦਕਾ ਹੈ। ਮੇਰੀਆਂ ਗੱਲਾਂ ਦੇ ਵਿੱਚ ਤੁਹਾਨੂੰ ਕੁਝ ਵਜ਼ਨ ਲੱਗੇ, ਮੇਰੀਆਂ ਗੱਲਾਂ ਦੇ ਵਿੱਚ ਹਕੀਕਤ ਹੋਵੇ, ਸੱਚਾਈ ਤੁਹਾਨੂੰ ਜੇ ਝਲਕਦੀ ਹੋਵੇ ਤਾਂ ਇਹ ਗੱਲਾਂ ਮੰਨਿਓ ਮੇਰੀਆਂ। ਜੇ ਮੇਰੀਆਂ ਗੱਲਾਂ 'ਚ ਸੱਚਾਈ ਨਹੀਂ ਲੱਗਦੀ, ਨਹੀਂ ਝਲਕ ਪੈਂਦੀ ਸੱਚ ਦੀ, ਤਾਂ ਬੇਸ਼ੱਕ ਮੰਨਣ ਦੀ ਲੋੜ ਨਹੀਂ, ਮਾਨ ਮੰਨਿਓ ਗੱਲਾਂ ਮੇਰੀਆਂ ਨੂੰ, ਸੁਣਿਓ। ਮੈਂ ਅੱਗੇ ਵੀ ਕਹਿੰਦਾ ਹੁਣ ਇੱਕ ਕੰਨ ਸੁਣ ਕੇ ਦੂਜੇ ਕੰਨ ਨੂੰ ਕੱਢ ਦਿਆ ਕਰੋ, ਪਰ ਇਹ ਸੀਜ਼ਨ ਜ਼ਰੂਰੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ।

7000 ਡਾਲਰ ਦੇ ਵਿੱਚ ਤੁਹਾਨੂੰ ਅਸੀਂ ਵਾਸ਼ਰੂਮ ਬਣਾ ਕੇ ਦੇ ਰਹੇ ਹਾਂ, ਤੁਸੀਂ ਸੰਡੇ ਤੱਕ ਵਾਸ਼ਰੂਮ ਆਪਣਾ ਤਿਆਰ ਕਰਾਉਣਾ, ਇਹ ਕੰਪਨੀ ਇੰਨੀ ਫਾਸਟ ਹੈ। ਅੱਜ ਕੀ ਹੈ, ਦਿਨ ਫਰਾਈਡੇ, ਅਤੇ ਸੰਡੇ ਨੂੰ ਵਾਸ਼ਰੂਮ ਤੁਹਾਡੇ ਘਰ ਤਿਆਰ ਹੋ ਜਾਏਗਾ। 7000 ਡਾਲਰ ਸੈਕਿੰਡ ਫਲੋਰ ਦੇ ਵਾਸ਼ਰੂਮ, ਮੇਨ ਫਲੋਰ 'ਤੇ ਨਹੀਂ, ਜੇ ਮੇਨ ਫਲੋਰ 'ਤੇ ਵੱਡਾ ਵਾਸ਼ਰੂਮ ਹੈ ਉਹ ਵੀ ਤਿਆਰ ਕਰ ਦੇਣਗੇ 7000 ਡਾਲਰ ਦੇ ਵਿੱਚ। ਨੰਬਰ ਤੁਸੀਂ ਨੋਟ ਕਰ ਲਓ, 416-678-8100 ਦੇ ਕਾਲ ਕੀਤੀ ਜਾ ਸਕਦੀ ਹੈ। 7000 ਡਾਲਰ ਦੇ ਵਿੱਚ ਨਵੀਆਂ ਟਾਇਲਾਂ, ਨਵੇਂ ਵਾਸ਼ਰੂਮ ਦੇ ਜਿਹੜੀ ਟੋਇਲਟ ਸੀਟ, ਨਵੀਆਂ ਡਬਲ ਸਿੰਕ, ਨਵੀਂ ਵੈਂਟੀ ਲਾਉਣੀ ਆ, ਨਵੇਂ ਕਾਊਂਟਰ ਟੋਪ ਲਾਉਣੇ ਆ, ਨਵੇਂ ਜੇ ਟੱਪ ਲਵਾਉਣੇ ਟੱਪ ਲਵਾ ਲਿਓ, ਜੇ ਤੁਸੀਂ ਸਟੈਂਡਿੰਗ ਸ਼ਾਵਰ ਬਣਾਉਣਾ ਸਟੈਂਡਿੰਗ ਸ਼ਾਵਰ ਬਣਾ ਲਿਓ, ਸ਼ੀਸ਼ੇ ਦੀਆਂ ਡੋਰਾਂ ਲੱਗ ਦੇਣਗੇ ਸਟੈਂਡਿੰਗ ਸ਼ਾਵਰ ਦੇ ਥੱਲੇ, ਵਧੀਆ ਟਾਇਲਾਂ ਸ਼ਾਇਲਾਂ ਪੂਰੇ ਰੂਮ ਜਿਹੜਾ ਵਾਸ਼ਰੂਮ ਦੇ ਵਿੱਚ ਲਾ ਕੇ ਦੇਣਗੇ ਤੁਹਾਡੇ ਵਾਸਤੇ 7000 ਡਾਲਰ ਦੇ ਵਿੱਚ। ਮੇਰੇ ਵੀਰਾਂ ਨੂੰ, ਕਿਸੇ ਹੋਰ ਨੂੰ ਵੀ ਫੋਨ ਕਰ ਲਓ, ਜਿਹੜੇ ਮੇਰੇ ਵੀਰ ਹੋਰ ਕੰਸਟਰਕਸ਼ਨ ਦਾ ਕੰਮ ਕਰਦੇ ਆ, ਇੰਨੇ 'ਚ ਨਹੀਂ ਕਿਸੇ ਨੇ ਬਣਾ ਕੇ ਦੇਣਾ। ਨੰਬਰ ਤੁਹਾਨੂੰ ਮੈਂ ਦੇ ਦਿੱਤਾ, 416-678-8100 ਦੇ ਕਾਲ ਕੀਤੀ ਜਾ ਸਕਦੀ ਹੈ, 416-678-8100। ਮੈਨੂੰ ਨਹੀਂ ਪਤਾ ਬਿਲਕੁਲ ਤੁਹਾਨੂੰ ਪ੍ਰੋਗਰਾਮ ਕਿਵੇਂ ਦਾ ਲੱਗਾ, ਆਪ ਜੀ ਕੀ ਫੀਲ ਕਰ ਰਹੇ ਹੋ, ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੈ। ਕਿਸੇ ਦਾ ਵੀ ਦਿਲ ਕਰਦਾ ਹੋਵੇ ਆਪਣੇ ਮਨ ਦੇ ਵਲਵਲੇ ਸਾਂਝੇ ਕਰਨ ਲਈ ਤਾਂ ਮੈਨੂੰ ਕਾਲ ਕਰ ਸਕਦੇ ਆ। ਕਈ ਵਾਰੀ ਮਨ ਦੇ ਵਿੱਚ ਰੋਸ ਹੁੰਦਾ, ਮਨ ਦੇ ਵਿੱਚ ਕੁਛ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਕਿ ਤੁਸੀਂ ਨਾ ਸਾਂਝ ਪਾਉਣੇ ਚਾਹੁੰਦੇ ਹੁੰਦੇ ਕਿਸੇ ਨਾਲ, ਪਰ ਤੁਹਾਨੂੰ ਕੋਈ ਰਾਈਟ ਪਰਸਨ ਨਹੀਂ ਮਿਲਦਾ ਜਿਹਨਾਂ ਦੀ ਸਾਂਝ ਪਾ ਸਕੋ। ਮੈਂ ਡਾਇਰੈਕਟ ਨੇ ਨੰਬਰ ਆਪਣਾ ਤੁਹਾਨੂੰ ਦੇ ਰਿਹਾ, ਜਿਨ੍ਹਾਂ ਨੇ ਵੀ ਕਾਲ ਕਰਨੀ ਹੋਵੇ ਡੈਫੀਨੇਟਲੀ ਮੈਂ ਤੁਹਾਡੀਆਂ ਕਾਲਸ ਆਨਸਰ ਕਰੂੰਗਾ। ਕਾਲ ਮੈਨੂੰ ਆਉਣੀਆਂ ਸ਼ੁਰੂ ਵੀ ਹੋ ਗਈਆਂ। 647-448-1000, 647-448-1000। ਕਿਵੇਂ ਲੱਗਾ ਤੁਹਾਨੂੰ ਪ੍ਰੋਗਰਾਮ, ਕੋਈ ਫੀਡਬੈਕ ਦੇਣੀ ਚਾਹੋ, ਮੇਰਾ ਡਾਇਰੈਕਟ ਲਾਈਨ ਨੰਬਰ ਤੁਹਾਡੇ ਕੋਲ ਹੈ, ਮੈਂ ਫਿਰ ਅਨਾਊਂਸ ਕਰ ਦੇਣਾ। ਬਹੁਤ ਮੇਰੇ ਬਿਜ਼ਨਸਮੈਨ ਵੀਰਾਂ ਨੂੰ ਵੀ ਕਈ ਵਾਰੀ ਨੰਬਰ ਦੀ ਲੋੜ ਪੈਂਦੀ ਹੈ। 647-448-1000। ਤੁਹਾਡਾ ਵੀਕਐਂਡ ਸੋਹਣਾ ਹੋਵੇ, ਚੰਗਾ ਹੋਵੇ, ਖੁਸ਼ੀਆਂ ਵਾਲਾ ਹੋਵੇ, ਮੈਨੂੰ ਦੇ ਦਿਓ ਆ ਗਿਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Ottawa.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: Muskoka under 1.5 acre te 2600 square foot di cottage sale te aayi hai. 3 bedroom 2 and a half washroom han. High end de furniture na fully furnished hai. $30,000 da generator ate 14 by 14 feet da pad vi baneya hai. 2 saal di navi cottage $100,000 di income generate kardi hai. 12 by 30 foot da deck hai plus walkout basement vi hai. Muskoka room vi furnished kita gaya hai. ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
2: ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
3: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 801 Bowway Drive ਨੀਅਰ ਚਿੰਗੂਜ਼ੀ। ਕਾਲ 905-450-2828 905-450-2828

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Todless Show, brought to you in part by Culture of Punjab.
3: ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਸਫਲਤਾ ਦੀ ਕੁੰਜੀ ਸਾਡੇ ਕੋਲ ਹੈ। ਤੁਸੀਂ ਕਲਚਰ ਆਫ ਪੰਜਾਬ ਜਾਂ ਇਸ ਸਟੇਸ਼ਨ ਤੇ ਆਪਣੇ ਬਿਜ਼ਨਸ ਦਾ ਸੰਦੇਸ਼ ਦੇ ਕਰ ਕਾਮਯਾਬੀ ਦੀ ਮੰਜ਼ਿਲ ਵੱਲ ਜਲਦੀ ਹੀ ਵਧ ਸਕਦੇ ਹੋ। ਸਪੈਸ਼ਲ ਪੈਕੇਜ ਦਾ ਫਾਇਦਾ ਉਠਾਉਣ ਲਈ ਕਾਲ 416-677-0609-677-0609 ਜਾਂ dave@cultureofpunjab ਤੇ ਈਮੇਲ ਕਰ ਸਕਦੇ ਹੋ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ।

0: and come back to Neelam.
1: Ajhi call karo Neelam Sadov nu
0: 647-739-8710. Shisha ho ya dil ho
2: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ ਟੇਬਲ ਟਾਪ ਫਰਨੀਚਰ ਗਲਾਸ ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 9057908335-7983535 ਔਰ ਵਿਜ਼ਿਟ www.reetiglass.com।
3: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ, ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ?
4: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ।
3: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ, ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ?
4: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ, ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ।
3: 40 ਸਾਲਾਂ ਤੋਂ ਬੇਦਾਗ ਸਰਵਿਸ
5: ਗਿੱਲ ਇੰਟਰਨੈਸ਼ਨਲ ਟ੍ਰੈਵਲ।
4: ਕੁਆਲਿਟੀ ਸਰਵਿਸ, ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ। ਇੰਡੀਆ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਵੇ ਟ੍ਰੈਵਲ,
5: ਸਰਵਿੰਗ ਕੈਨੇਡਾ ਨੇਸ਼ਨ ਵਾਈਡ।
4: 9056710400 or 9057968800 or visit giltravels.ca।
6: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
7: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
6: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
8: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
6: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
8: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
9: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲੋ।
10: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 9054502800।
11: ਨਾਓ ਓਪਨ ਟਿਲ 2 AM।
12: ਮੈਂ ਕਿਹਾ ਕਿੱਥੇ ਜਾ ਰਹੀ ਹੈ?
11: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
12: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
10: 100 Kennedy Road, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
13: ਜਾਨੂ, ਜੇ ਜ਼ਿੰਦਗੀ ਚ ਕਿਸੇ ਤੋਂ ਕੋਈ ਗਲਤੀ ਹੋ ਜਾਵੇ ਫੇਰ
14: ਏਦਾਂ ਕਰੋ ਕਿ 2 ਮਿੰਟ ਅੱਖਾਂ ਬੰਦ ਕਰਕੇ ਸੋਚੋ ਕਿ ਇਹਦਾ ਹੁਣ ਇਲਜ਼ਾਮ ਕਿਹਦੇ ਸਿਰ ਲਾਉਣਾ ਹੈ।
15: ਫਿੱਟੇ ਮੂੰਹ ਤੇਰੇ।
16: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
17: Vision Vanities ਤੇ new shipment ਆ ਗਈ ਹੈ। Bathroom Vanities ਦੇ selected models ਤੇ ਵੀ up to 60% off. Contractors ਲਈ special prices. ਇੰਨਾ ਹੀ ਨਹੀਂ, Vanities ਦੀ purchase ਤੇ selected range of mirrors free. Vision Vanities, Dixie and Dairy ਦੇ ਬਿਲਕੁਲ ਨਜ਼ਦੀਕ। Call 905-671-1800, 905-671-1800.
18: Conditions apply.
19: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
6: I am Dave Tatla, and you are not.
10: Are you ready?
4: Tikka Junction Lay, 647-429-4040. Catering karoni hai, choti bade function lay, no problem. 647-429-4040. Live cooking karoni hai kare, no problem. 647-429-4040. Tusi inare banquet hall ya lounge vich choti badi party karni hai, no problem. 647-429-4040. 647-429-4040.
7: ਮਿਸਟਰ ਰਾਜ, ਤੁਹਾਡੇ ਤੇ ਚੋਰੀ ਦਾ ਇਲਜ਼ਾਮ, ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ। ਯੂ ਮੇ ਗੋ ਨਾਓ।
8: ਨਹੀਂ ਨਹੀਂ,
7: ਤੂੰ ਚੋਰ ਹੈ,
8: ਧੋਖੇਬਾਜ਼ ਹੈ, ਕੰਪਨੀ ਨਾਲ ਧੋਖਾ ਕੀਤਾ ਹੈ, ਚੋਰ ਹੈ ਤੂੰ।
0: ਕ੍ਰਿਮੀਨਲ ਡਿਫੈਂਸ ਲਾਇਰ ਸਟੇਟ

0: ਈਸਟਰਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਬੇਲ ਹੀਅਰਿੰਗ, ਡਰੰਕ ਡਰਾਈਵਿੰਗ, ਘਰੇਲੂ ਝਗੜਾ, ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ ਚ ਫਸੇ ਹੋਵੋ, ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੈਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ। ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ। ਮੇਫੀਲਡ ਐਂਡ ਏਅਰਪੋਰਟ, ਕਾਲ 6478715000, 6478715000।
1: Ladies and gentlemen, introducing from CHLO AM 530, the number one radio host in the world, Dave.

0: गुड मिड आफ्टरनून, वेलकम टू डेट वाला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं कि तुहाडा अज्जा दिन अच्छा गुजर रहा होगा। साड़ी कोशिश रहेगी 2 बजे तक नेशनल इंटरनेशनल खबरों नाल जोड़ के रखिए। अगे चल के किरण और सुखेन्द्र जी साहब तुहाडे लई प्रोग्राम पेश करनगे वतनों दूर, ते कोशिश करांगे मनप्रीत इंडिया तों तुहाडे लई ताजा खबरां पेश करन। सब तो पहला छतरी छत रिपोर्ट हाजिर है। अज जिहड़ा सूरज सिंह है 5:37 ते सवेरे आया, शाम नूं 9:03 ते चले जाणा। मामा चंद सिंह दा कोई यकीन नहीं, अज कहिंदा शाम नूं 6:45 ते होणा 6:45 ते सवेरे 2:42 ते चले जाणा। अज दा तापमान 25 डिग्री मिक्स ऑफ सन एंड कलाउड, कल नूं 24 डिग्री मिक्स ऑफ सन एंड कलाउड, संडे नूं 25 डिग्री मोस्टली सूरज चमकेगा, मंडे नूं सूरज चमकदा रहेगा 25 डिग्री, ट्यूजडे नूं मिक्स ऑफ सन एंड कलाउड 26 डिग्री, बुधवार नूं 31 डिग्री तापमान रहणगे। खबरां आ रही कि ब्रैम्पटन दे विच क्वीन डिक्सी दे विच गोलियां चलण की आवाजां आईं। ऑलराइट, सब तो पहला गल करते हैं कॉम्पैक्ट ट्रैक्टर की। अगर तुम कॉम्पैक्ट ट्रैक्टर देख रहे हो जिहड़ा वड्डा ट्रैक्टर नहीं होंदा, बचाला साइज जिहा होंदा, और उहदे नाल तुसीं घाह कट सकदे हो, स्नो हटा सकदे हो, लैंडस्केपिंग वगैरह कर सकदे हो। 20,000 तो शुरू होंदे आ। तुसीं मोर स्नो ब्लोअर लवा लो, मूहरे जिहड़ी बाल्टी जी होंदी है, इक बकट जिहनूं कहिंदे आ, उह लवा सकदे हो। कर करा के गल की है, जे 20-25 हज़ार का मिलता तो कट्ठे पैसे नहीं देने, नो प्रॉब्लम, तुसीं इहदी फाइनैंसिंग भी करा सकदे हो। तेज भाई नूं फोन कर लो 647-622-1754, 3-4 मैं 4 यूनिट खड़े ने, वक्को वक्रे मॉडल ने, हाईवे 10 के उपरी खड़े ने, फोन कर लो 647-622-1754। एवरेस्ट ट्रांसपोर्ट वाले नूं ड्राइवर चाहिए, एज ए ड्राइवर चाहिए, आटो पार्ट के डेडीकेटेड रन ने, शाम नूं इन्हां दे घरे आ जाया करना। 3,000 मील वीक दे मिलगे, नाल दी नाल ध्यान देना, नाल दी नाल मिड वैसट यूएसए अते यूएस ईस्ट लई वी ड्राइवर चाहिए ने। 905-846-2229, 846-2229 एक्सटेंशन 4।
1: कैनेडा डे सेल स्टार्ट हो चुकी है, ओदे विच खास तौर ते असी गल करांगे सोनी ब्रेविया मॉडल, सोनी ब्रेविया 3 85 इंच दा, 85 इंच दा सोनी ब्रेविया 3 हाई एंड टेक्नोलॉजी दे नाल। सोनी ने $2,300 तो 1599 स्पेशल प्राइस कीती है जी। बहुत लिमिटेड इन्वेंटरी इन स्टॉक है, फर्स्ट कम फर्स्ट सर्व। कोई भी सोनी दा तुसी टीवी लेना तुहानू मिलेगा लोएस्ट प्राइस बिकॉज ऑफ कैनेडा डे स्पेशल सेल। 905-450-2828 नंबर है जी। 55 इंच 299 दा, 65 इंच 699 दा, इहदी $800 प्राइस सीगी रेगुलर, पर 699 च स्पेशल दिता जा रहा। 75 इंच 899 ਦਾ, ਜਿਹਦੀ $1,200 ਪ੍ਰਾਈਸ ਸੀ, ਪਰ ਕੈਨੇਡਾ ਡੇ ਤੇ ਸਪੈਸ਼ਲ ਤੁਹਾਨੂੰ 899 ਦਾ ਮਿਲੇਗਾ। ਤੇ ਜਿਹੜੇ ਕਸਟਮਰ ਬਿਗ ਸਕਰੀਨ ਦੇ ਵਿੱਚ ਜਾਣਾ ਚਾਹੁੰਦੇ ਉਹਨਾਂ ਨੂੰ 98 ਇੰਚ ਸੈਮਸੰਗ ਟੀਵੀ $3,500 ਵਾਲਾ 1999 ਦਾ ਮਿਲੇਗਾ। ਸੋ ਸਪੋਰਟਸ ਦੇ ਸ਼ੌਕੀਨ ਜਿਹੜੇ ਆ, ਫੀਫਾ ਵਰਲਡ ਕੱਪ ਚੱਲ ਰਿਹਾ ਜੀ, ਸੋਕਰ ਦੇ ਸ਼ੌਕੀਨ ਜਿਹੜੇ ਆ, ਬਿਗ ਸਕਰੀਨ ਟੀਵੀ ਤੇ ਜੇ ਤੁਸੀਂ ਆਪਣੇ ਮੈਚਿਸ ਦੇਖਣਾ ਚਾਹੁੰਦੇ ਹੋ ਡੈਫੀਨੇਟਲੀ 600-800 ਦੀ ਸੇਵਿੰਗ ਕਰੋਗੇ ਬਿਗ ਸਕਰੀਨ ਟੀਵੀ ਬ੍ਰੈਮਟਨ ਟੀਵੀ ਐਂਡ ਅਪਲਾਈਸਿਸ ਤੋਂ ਲੈ ਕੇ। 905-450-2828 ਨੰਬਰ ਹੈ। ਤੇ ਜਿਹਨਾਂ ਦੇ ਘਰਾਂ ਦੀ ਕਲੋਜ਼ਿੰਗਸ ਆ ਰਹੀਆਂ ਸੁਣਾ ਕਰਨ, ਕਿਉਂਕਿ ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਤੁਹਾਨੂੰ $5,000 ਵਾਲਾ 2999 ਚ ਮਿਲੇਗਾ। ਇਹਦੇ ਚ $2,000 ਬੰਡਲ ਪੈਕੇਜ ਤੇ ਤੁਸੀਂ ਸੇਵ ਕਰਨਾ। ਤੇ ਟੋਪ ਲੋਡ ਵਾਸ਼ਰ ਐਂਡ ਡਰਾਇਰ $1,700 ਵਾਲਾ 1099 ਦਾ ਪੇਅਰ ਮਿਲੇਗਾ। 1099 ਚ ਵਾਸ਼ਰ ਐਂਡ ਡਰਾਇਰ ਦੋਨੋਂ ਮਿਲ ਜਾਣੇ ਆ।
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਲੌਂਡਰੀ ਵਾਲੇ ਹਿੱਸੇ ਚ ਸਰ,
1: ਜਿਹੜਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ ਜੀ, ਜਿਹਦੇ ਚ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ, ਪਲੈਟੀਨਮ ਸੀਰੀਜ਼ ਪਲੈਟੀਨਮ ਕਲਰ ਦੇ ਵਿੱਚ ਤੁਹਾਨੂੰ $2,500 ਵਾਲਾ ਵਾਸ਼ਰ ਐਂਡ ਡਰਾਇਰ ਓਨਲੀ 1799 ਦਾ ਮਿਲਣਾ। ਤੁਸੀਂ ਐਟਲੀਸਟ ਮਿਨੀਮਮ $700 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰ ਲੈਣੇ ਆ, ਤੇ ਫ੍ਰੀ ਹੋਮ ਡਿਲੀਵਰੀ ਹੈ, ਔਰ ਇਹ 1799 ਪੇ ਵੀ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਜਿਹਨਾਂ ਨੇ ਸਟੈਕੇਬਲ ਵਾਸ਼ਰ ਐਂਡ ਡਰਾਇਰ ਲੈਣਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, ਤੇ ਤੁਹਾਨੂੰ $2,200 ਤੋਂ ਸਿਰਫ $1,499 ਦਾ ਮਿਲੇਗਾ। ਇਹਦੇ ਚ ਵੀ $700 ਤੁਸੀਂ ਸੇਵ ਕਰਨੇ ਆ। 6 ਮੰਥ ਨੋ ਇੰਟਰਸਟ ਪੇਮੈਂਟ ਪਲਾਨ ਤੇ $3,000 ਤੱਕ ਦੀ ਵੀ ਸ਼ੋਪਿੰਗ ਕਰੋ ਤੇ $500 ਮਹੀਨਾ ਕਰਕੇ ਪੇ ਕਰ ਸਕਦੇ ਹੋ ਜੀ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਜੀ 801 ਗੋਵੇ ਡਰਾਈਵ ਵੈਸਟ 905-450-2828 ਨੰਬਰ ਹੈ 905-450-2828 ਜੀ
0: 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਕੈਨੇਡਾ ਡੇ ਦੀ ਸਪੈਸ਼ਲ ਸਪੈਸ਼ਲ ਸਪੈਸ਼ਲ ਸੇਲ ਚੱਲ ਰਹੀ ਹੈ। ਸੁਲਤਾਨ ਜੀ ਥੈਂਕ ਯੂ।
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਉਮਰਪ੍ਰੀਤ ਜੀ ਪ੍ਰੋਗਰਾਮ ਤੁਹਾਡਾ ਵੀ ਸਵਾਗਤ ਹੈ।
2: ਥੈਂਕ ਯੂ ਸੋ ਮਚ ਦੇਵ ਜੀ। ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅੱਗ ਜਿਹੜੀ ਆ ਜੰਗਲਾਂ 'ਚ ਲੱਗਣੀ ਸ਼ੁਰੂ ਹੋ ਚੁੱਕੀ ਹੈ, ਚਾਹੇ ਉਹ BC ਹੋਵੇ ਚਾਹੇ ਓਨਟੇਰੀਓ ਹੋਵੇ। ਆਪਣੇ ਵੈਸਟ ਆਫ ਯੈਲੋ ਨਾਈਫ ਅੱਗ ਲੱਗੀ ਹੋਈ, ਉਹਨੂੰ ਬੁਝਾਉਣ ਲਈ ਇੱਕ ਪਲੇਨ ਜਾ ਰਿਹਾ ਸੀ ਜਿਹਦੇ ਵਿੱਚ 3 ਸਵਾਰ ਸਨ ਬੰਦੇ, ਉਹ ਕਰੈਸ਼ ਹੋਇਆ, 3 ਵਿਚਾਰਿਆਂ ਦੀ ਮੌਤ ਹੋ ਗਈ। ਇਟਸ ਅ ਸੈਡ ਸੈਡ ਸਿਚੁਏਸ਼ਨ ਦੇਅਰ। ਔਰ ਇਹਦੇ ਨਾਲ ਨਾਲ ਵਧਾਈਆਂ ਜੀ ਅੱਜ। Happy birthday to you.
2: Achha,
0: happy birthday to you.
2: Thank you,
0: CN Tower. ਤੁਹਾਡਾ ਵੀ ਅੱਜ ਹੀ ਹੈ?
2: ਮੇਰਾ ਕੱਲ ਸੀਗਾ। ਮੈਂ ਕਿਹਾ ਸ਼ਾਇਦ ਤੁਸੀਂ ਬਿਲੇਟਿਡ ਕੇ ਆ ਰਹੇ ਹੋ, ਮੈਂ ਕਿਹਾ ਚਲ ਮੈਂ ਥੈਂਕ ਯੂ ਕਰ ਦਿੰਦੀ ਹਾਂ।
0: ਬਿਊਟੀਫੁਲ, ਹੈਪੀ ਬਰਥਡੇ ਟੂ ਯੂ।
2: ਥੈਂਕ ਯੂ ਜੀ, ਥੈਂਕ ਯੂ।
0: ਅੱਜ ਕਾਨੂੰਨੀ ਤੌਰ ਤੇ CN Tower ਦਾ ਮੈਂ ਮਨਾਉਣ ਲੱਗਿਆ ਸੀ।
2: ਓ ਅੱਛਾ,
0: 50 ਸਾਲਾਂ ਦਾ ਹੋ ਗਿਆ CN Tower ਤੇ ਹਿਸਟੋਰਿਕ ਥਿੰਗ। 50 ਸਾਲ ਕੋਈ ਛੋਟੀ ਮੋਟੀ ਗੱਲ ਨਹੀਂ, ਇੱਕ ਜ਼ਮਾਨਾ ਸੀ ਇਹ ਦੁਨੀਆ ਦਾ ਸਭ ਤੋਂ ਉੱਚਾ ਟਾਵਰ ਸੀ, ਬਾਅਦ ਚ ਹੋਰ ਵੀ ਬਣਾ ਲਏ ਇਹਨਾਂ ਨੇ। 40,524 ਕਿਊਬਿਕ ਮੀਟਰ ਇਹਦੇ ਕੌਂਕਰੀਟ ਲੱਗਿਆ ਜੀ, 998 ਕਿਲੋਮੀਟਰ ਦੇ ਲੋਹੇ ਦੀਆਂ ਤਾਰਾਂ ਲੱਗੀਆਂ ਨੇ। $63 million ਲੱਗਿਆ ਸੀ ਉਸ ਜ਼ਮਾਨੇ ਚ, ਹੁਣ 630 million ਤੋਂ ਥੱਲੇ ਨੀ ਬਣਨਾ ਇਹਨੇ ਜੇ ਬਣਾਉਣਾ ਹੋਵੇ। ਖੈਰ 1776 ਇਹਦੇ ਚ ਪੌੜੀਆਂ ਵੀ ਹੈਗੀਆਂ, ਜੇ ਪੌੜੀਆਂ ਚੜ ਕੇ ਜਾਣਾ ਹੋਵੇ ਜੀ। ਇਹ ਉੱਪਰ ਰਿਵੋਲਵਿੰਗ ਜਿਹੜਾ ਰੈਸਟੋਰੈਂਟ ਆ ਨਾ, ਉਹ ਚ ਮੈਨੂੰ 2-3 ਵਾਰ ਜਾਣ ਦਾ ਮੌਕਾ ਮਿਲਿਆ ਤੇ ਉੱਥੇ ਬੈਠ ਕੇ ਮੈਂ ਲੰਚ ਲਈ ਗਏ ਸੀਗੇ। 20 ਮਹੀਨੇ ਸਾਲ ਚ ਇੱਕ ਦੀ ਵਾਰ ਜਾਣਾ। ਇੱਕ ਤਾਂ ਇਹ ਵੀ ਉੱਥੇ ਘੰਟਾ ਲੱਗਦਾ ਹੁਣ ਪੂਰਾ ਗੇੜਾ ਕੱਢਣ ਨੂੰ, ਘੰਟੇ ਚ ਤੁਹਾਡਾ ਲੰਚ ਪੂਰਾ ਹੋ ਜਾਂਦਾ, ਮੁੜ ਕੇ ਆ ਜਾਓ। ਐਨੀਵੇ ਹੈਪੀ ਬਰਥਡੇ ਟੂ ਯੂ ਟੂ। ਰੀਅਲ ਸਟੇਟ ਵਾਲੇ ਕੀ ਕਰਦੇ ਆ, ਖੂੰਜੀਆਂ ਜਿਹਾ ਤੇ ਨਾ 3-4 ਸਾਈਨ ਲਾ ਦਿੰਦੇ ਆ, ਤੀਰ ਜਿਹਾ ਲਾ ਕੇ ਵੀ ਇਧਰ ਨੂੰ ਆ ਜਾਓ, ਇਧਰ ਨੂੰ ਆ ਜਾਓ, ਵੀ ਹੋਰ ਨਾ ਇੱਥੇ ਸਾਡਾ ਕੋਈ ਲਾ ਜਾਏ, ਮੇਰੀ ਚੱਲਣ ਸਾਈਨ। ਗੈਸ ਵਾਟ ਹੈਪਨਿੰਗ ਨਾਓ, ਇੱਕ ਤੋਂ ਵੱਧ ਲਾਇਆ ਨਾ $350 ਤੋਂ ਫਾਈਨ ਹੋਇਆ ਕਰੂ। ਹੁਣ ਪਤਾ। ਅੱਛਾ, ਇੱਕ ਸਾਈਨ ਦੇਖਿਆ ਉੱਤੇ ਇੰਗਲਿਸ਼ ਚ ਲਿਖਿਆ ਫਲਾਨਾ ਸਿਉਂ, ਫਿਰ ਥੱਲੇ ਲਿਖਿਆ ਪੰਜਾਬੀ ਚ ਗੁਰਮੁਖੀ ਚ ਫਲਾਨਾ ਸਿਉਂ। ਪੰਜਾਬੀ ਨੂੰ ਪ੍ਰਮੋਟ ਕਰਨਾ ਕੋਈ ਜਗ੍ਹਾ ਹੁੰਦੀ ਆ। ਹੁਣ ਜੇ ਮੈਂ ਘਰ ਲੈਣ ਜਾਣਾ ਹੋਵੇ, ਉੱਥੇ ਸਾਈਨ ਲੱਗਿਆ ਹੋਵੇ, ਉੱਤੇ ਕੁਛ ਹੋਰ ਲਿਖਿਆ, ਥੱਲੇ ਉਰਦੂ ਜਾਂ ਚੀਨੀ ਭਾਸ਼ਾ ਕੋਲ ਲਿਖਿਆ, ਮੈਂ ਤਾਂ ਜਾਣੇ ਨੀ ਅੰਦਰ। ਸੋ ਇਹ ਡਿਸਐਡਵਾਂਟੇਜ, ਆਈ ਡੋਂਟ ਨੋ ਵਾਈ ਪੀਪਲ ਡੋਂਟ ਅੰਡਰਸਟੈਂਡ। ਐਨੀਵੇ ਇਟਸ ਅਪ ਟੂ ਯੂ ਗਾਇਸ ਹਾਊ ਯੂ ਵਾਂਟ ਟੂ ਡੂ ਯੋਰ ਬਿਜ਼ਨਸ। ਡੂ ਯੂ ਸਪੋਰਟ ਓਲੀਵੀਆ ਚਾਓ? ਉਹ ਕਹਿੰਦੀ ਆ ਜਿਹੜੇ ਆਟੋਮੇਟਿਡ ਕੈਮਰੇ ਸੀ ਨਾ, ਉਹ ਡਾਕ ਫੋਨ ਨੇ ਚੁਕਾਤੇ ਸੀ, ਕਹਿੰਦੇ ਦੁਬਾਰਾ ਲੈ ਕੇ ਆਓ। ਉਹ ਲਿਆਉਣੇ ਚਾਹੀਦੇ ਵੀ ਆ, ਉਹ ਜਿੱਥੇ ਅੱਗੇ ਗੱਡੀ ਜਾਂਦੀ ਸੀ ਨਾ ਰੈਗੂਲਰ ਸਪੀਡਾਂ ਦੀ, ਹੁਣ ਭਜਾਈ ਜਾਂਦੇ ਆ ਉੱਥੇ, ਉੱਥੇ ਐਕਸੀਡੈਂਟ ਜ਼ਿਆਦਾ ਹੋਣ ਲੱਗ ਗਏ। ਹੁਣ ਡਾਕ ਫੋਨ ਨੂੰ ਕਹਿ ਵੀ ਹੁਣ ਘਰ ਰਹਿ ਇੰਤਜ਼ਾਮ, ਘੋੜੋ ਮੋੜੋ ਜਿਹਾ ਹੈਗਾ। ਖੈਰ 25% ਮੰਨਦੇ ਆ ਵੀ ਇਹ ਦੁਬਾਰਾ ਕੈਮਰੇ ਲਿਆਉਣੇ ਚਾਹੀਦੇ ਆ। ਜਿਹੜਾ ਕਾਰਨੀ ਹੈ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ, ਮੀਡੀਆ ਦਾ ਕੰਮ ਹੁੰਦਾ ਰਿਪੋਰਟਿੰਗ ਕਰਨਾ, ਚਾਹੇ ਉਹ ਰੇਡੀਓ ਵਾਲਾ ਹੈ ਚਾਹੇ ਅਖਬਾਰ ਵਾਲਾ ਹੈ। ਜੇ ਤੁਸੀਂ ਆਪਦੇ ਕਮੈਂਟ ਦੇਣੇ ਉਹ ਵੱਖਰੇ ਦੇ ਦਿਓ, ਪਰ ਰਿਪੋਰਟਿੰਗ ਨੂੰ ਰਿਪੋਰਟਿੰਗ ਦੱਸੋ। ਆਪਣੇ ਕੀ ਕਰਦੇ ਆ, ਜਿਉਂ ਲੱਗਦੇ ਆ ਮਾਰ ਕਰਨੀ ਦੇ ਮਗਰ ਪੈਣ, ਜਿਉਂ ਲੱਗਦੇ ਆ ਮਾਰ ਕਰਨੀ ਦੇ ਮਗਰ ਪੈਣ, ਚਾਹੇ ਮੇਰੇ ਅਗਲੇ ਨੂੰ ਕੱਖ ਨਾ ਪਤਾ ਹੋਵੇ, ਪਰ ਮਾਰ ਕਰਨੀ ਨਹੀਂ ਅਸੀਂ ਛੱਡਣਾ। ਦੈਟਸ ਬੈਡ ਮੈਨ, ਦੈਟਸ ਬੈਡ। ਆਸ਼ਵਾ ਵਿੱਚ ਇੱਕ ਬੰਦੇ ਤੇ ਚਾਰਜਸ ਲਾਏ ਆ। ਐਨੀਵੇ ਆਹ ਦੇਖ ਲਓ, ਡਰਾਈਵਿੰਗ ਲਾਈਕ ਹਾਈਵੇ ਵਿਦਆਊਟ ਕੈਮਰਾਸ, ਮੈਂ ਕੋਲੋਂ ਨਹੀਂ ਬਣਾ ਰਿਹਾ ਖਬਰ। ਐਨੀਵੇ ਮੇਰਾ ਕੁਝ ਚੱਲਦਾ ਰਹਿਣਾ। ਅੱਜ ਕੀ ਸੰਦੇਸ਼ ਲੈ ਕੇ ਆਇਆ ਸਾਡੇ ਲਿਸਨ ਲਈ?
2: ਦੇਵ ਜੀ, ਅੱਜ ਨਾ ਮੈਂ ਸਪੈਸ਼ਲ ਗੱਲ ਕਰਨਾ ਚਾਹੁੰਦੀ ਹਾਂ ਆਪਣੇ ਜਿੰਨੇ ਵੀ ਲੋਕ ਹੈਗੇ ਜਿਨ੍ਹਾਂ ਦੇ ਸਿਰ ਤੇ ਮੌਰਗੇਜਿਸ ਆ, ਮੋਸਟਲੀ ਸਾਰਿਆਂ ਦੇ ਹੀ ਹੈਗੀਆਂ, ਕਿਉਂਕਿ ਬਹੁਤੇ ਲੋਕ ਸੀ ਜਿਨ੍ਹਾਂ ਦੇ ਪੇਡ ਆਫ ਪ੍ਰਾਇਮਰੀ ਰੈਜੀਡੈਂਸੀ ਆਪਾਂ ਕੱਢ ਕੇ ਇਨਵੈਸਟਮੈਂਟ ਪ੍ਰਾਪਰਟੀ ਚ ਪਾਤੇ। ਚਲੋ ਕੋਈ ਗੱਲ ਨੀ,
0: ਇਨਵੈਸਟਮੈਂਟ ਪ੍ਰਾਪਰਟੀ ਚ ਫਸਾਤੇ, ਤੁਸੀਂ ਤਾਂ ਨਹੀਂ ਵਰਡ ਯੂਜ਼ ਕਰਨੇ, ਮੈਂ ਕਰ ਲੈਣਾ।
2: ਬਿਲਕੁਲ ਬਿਲਕੁਲ, ਮਤਲਬ ਆਪਾਂ ਨੂੰ ਪਤਾ ਹੀ ਹੈ ਦੇਵ ਜੀ, ਹੁਣ ਇਹ ਹੈ ਕਿ ਜੇ ਤੁਹਾਡੇ ਪ੍ਰਾਇਮਰੀ ਤੇ ਵੀ ਮੌਰਗੇਜ ਹੋਗੀ ਤੇ ਇਨਵੈਸਟਮੈਂਟ ਪ੍ਰਾਪਰਟੀਜ਼ ਤੇ ਵੀ ਮੌਰਗੇਜ ਹੋਗੀ, ਔਰ ਗੱਲ ਇਹ ਆ ਵੀ ਉਹਦੇ ਚ ਜਿਹੜਾ ਡਾਊਨ ਕੀਤਾ ਸੀ ਉਹ ਵੀ ਖਤਮ ਹੋ ਚੁੱਕਾ ਹੈਨਾ, ਹੁਣ ਸਾਰਾ ਕੁਝ ਠੀਕ ਹੋ ਜਾਣਾ। ਚਲੋ ਮੇ ਬੀ 10-15 ਸਾਲ ਨੂੰ ਠੀਕ ਹੋ ਜਾਣਾ, ਬਟ ਅਨਫੋਰਚੂਨੇਟਲੀ ਜੇ ਉਸ ਤੋਂ ਪਹਿਲੇ ਆਪਾਂ ਨੂੰ ਕੁਝ ਹੋ ਜਾਂਦਾ ਤਾਂ ਸਾਡੇ ਸਰਵਾਈਵਿੰਗ ਸਪਾਊਸ ਨੇ ਤੁਸੀਂ ਦੱਸੋ ਕਿਵੇਂ ਕਰਨਾ, ਮਤਲਬ ਆਪਾਂ ਹਰ ਜਗ੍ਹਾ ਤੇ ਇੰਸਟਾਲਮੈਂਟਸ ਬਣਾਈਆਂ ਹੋਈਆਂ, ਹਰ ਜਗ੍ਹਾ ਤੇ ਆਪਾਂ ਪੇਮੈਂਟ ਕਰ ਰਹੇ ਹਾਂ, ਤਾਂ ਇੱਕ ਇਨਕਮ ਨਾਲ ਤਾਂ ਸਰਵਾਈਵਿੰਗ ਸਪਾਊਸ ਤੋਂ ਨਹੀਂ ਉਹ ਪੇ ਹੋਣਾ, ਔਰ ਜੇ ਅਨਫੋਰਚੁਨੇਟਲੀ ਦੋਨੋਂ ਹੀ ਚਲੇ ਗਏ ਤਾਂ ਬੱਚਿਆਂ ਦਾ ਕੀ ਹੋਣਾ, ਮਤਲਬ ਬੱਚਿਆਂ ਨੇ ਦੇਖੋ ਜਿਹੜੀਆਂ ਇਨਵੈਸਟਮੈਂਟ ਪ੍ਰੋਪਰਟੀ ਸੀ ਉਹ ਤਾਂ ਗਈਆਂ, ਉਹਨਾਂ 'ਚ ਤਾਂ ਵੈਸੇ ਵੀ ਕੁਝ ਵੀ ਨਹੀਂ ਹੈਗਾ, ਤੇ ਜਿਹੜਾ ਤੁਹਾਡਾ ਪ੍ਰਾਇਮਰੀ ਸੀਗਾ ਉਸ ਤੇ ਵੀ ਆਪਾਂ ਮੌਰਗੇਜ 4-5-7 ਲੱਖ ਦੀ ਖੜੀ ਕਰਤੀ। ਸੋ ਮੇਰਾ ਇੱਕ ਸਿੰਪਲ ਜਿਹਾ ਕੁਐਸਚਨ ਹੈ ਵੀ ਆਪਣੀ ਇੰਸ਼ੋਰੈਂਸ, ਆਪਣੀ ਮੌਰਗੇਜ ਨੂੰ ਜ਼ਰੂਰ ਇੰਸ਼ੋਰ ਕਰਕੇ ਰੱਖੋ। ਵੈਸੇ ਤਾਂ ਰਿਕਮੈਂਡਡ ਇਹ ਆ ਦੇਖੋ ਕਿ ਆਪਾਂ ਚਾਹੇ ਤੁਹਾਡੀ ਪ੍ਰਾਇਮਰੀ ਤੇ ਆ ਮੌਰਗੇਜ, ਚਾਹੇ ਤੁਹਾਡੀਆਂ ਇਨਵੈਸਟਮੈਂਟ ਪ੍ਰਾਪਰਟੀਜ਼ ਤੇ ਆ ਮੌਰਗੇਜ, ਸਾਰਾ ਕੁਝ ਮਿਲਾ ਕੇ ਉਹਨੂੰ ਇੱਕੋ ਪਲਾਨ ਦੇ ਵਿੱਚ ਆਪਾਂ ਡਿਫਰੈਂਟ ਟਰਮਸ ਦੇ ਨਾਲ ਤੁਹਾਡੀ ਮੌਰਗੇਜ ਨੂੰ ਕਵਰ ਕਰ ਸਕਦੇ ਹਾਂ, ਕਿਉਂਕਿ ਅਸੀਂ ਇਨਵੈਸਟਮੈਂਟ ਪ੍ਰਾਪਰਟੀਜ਼ ਲਈ ਆ ਆਪਣੀ ਸਟੇਟ ਵੈਲਿਊ ਵਧਾਉਣ ਨੂੰ, ਕਿ ਸਾਡੇ 2-3-4 ਘਰ ਹੈ, ਚਲੋ ਸੋਹਣਾ ਵੀ ਲੱਗਦਾ, ਔਰ ਫਿਰ ਇਹ ਆ ਵੀ ਅੱਗੋ ਅਗਲੀ ਜਨਰੇਸ਼ਨ ਨੂੰ ਵੀ ਜਾਣੇ ਆ ਉਹ ਘਰ, ਸਟੇਟ ਵੈਲਿਊ ਵਧਾਉਣ ਲਈ ਬਹੁਤ ਜ਼ਰੂਰੀ ਆ। ਤੁਸੀਂ ਲੋਨ ਲਏ ਆ ਠੀਕ ਹੈ, ਲੇਕਿਨ ਨਾਲ ਦੀ ਨਾਲ ਉਹਨਾਂ ਨੂੰ ਇੰਸ਼ੋਰ ਰੱਖੋ ਕਿ ਜੇ ਅਸੀਂ ਆਪ ਆ ਅਸੀਂ ਮੌਰਗੇਜ ਉਤਾਰ ਦਾਂਗੇ, ਪਰ ਜੇ ਸਾਨੂੰ ਕੁਝ ਹੋ ਜਾਂਦਾ, ਸਾਡੇ ਸਰਵਾਈਵਿੰਗ ਸਪਾਊਸ ਨੂੰ ਔਖਾ ਨਾ ਹੋਏ, ਸਾਡੀ ਫੈਮਿਲੀ ਨੂੰ ਔਖਾ ਨਾ ਹੋਏ, ਤੇ ਮਿਨੀਮਮ ਮੈਂ ਕਹੂੰਗੀ ਵੀ ਆਪਣੀ ਪ੍ਰਾਇਮਰੀ ਰੈਜੀਡੈਂਸ ਦੀ ਮੌਰਗੇਜ ਤਾਂ ਜ਼ਰੂਰ ਇੰਸ਼ੋਰ ਕਰਕੇ ਰੱਖੋ। ਸੋ ਮੌਰਗੇਜ ਇੰਸ਼ੋਰੈਂਸ ਦੇ ਰਿਲੇਟਡ ਤੁਹਾਨੂੰ ਕੋਈ ਵੀ ਕੁਐਸਚਨ ਹੈ, ਤੁਹਾਡੇ 3 ਘਰ ਹੈ, ਇੱਕ ਦੀ 10 ਸਾਲ ਦੀ ਰਹਿੰਦੀ ਹੈ, ਇੱਕ ਦੀ 15 ਦੀ, ਇੱਕ ਦੀ 20 ਦੀ, ਆਪਾਂ ਤਿੰਨੋ ਚੀਜ਼ਾਂ ਇੱਕੋ ਇੰਸ਼ੋਰੈਂਸ ਅੰਡਰ ਕਰ ਸਕਦੇ ਹਾਂ, ਔਰ ਤੁਸੀਂ ਹਸਬੈਂਡ ਵਾਈਫ ਆਪਾਂ ਇਕੱਠੇ ਇੰਸ਼ੋਰ ਕਰ ਸਕਦੇ ਹਾਂ। ਜਿੰਨੇ ਵੀ ਆਪਾਂ ਮਲਟੀਪਲ ਚੀਜ਼ਾਂ ਇੱਕ ਪਲਾਨ ਅੰਡਰ ਕਰਦੇ ਹਾਂ ਆਪਾਂ ਨੂੰ ਡਿਸਕਾਊਂਟ ਮਿਲਦੇ ਹੁੰਦੇ ਆ। ਸੋ ਕੋਈ ਵੀ ਕੁਐਸਚਨ ਤੁਹਾਡਾ ਮੌਰਗੇਜ ਇੰਸ਼ੋਰੈਂਸ ਨੂੰ ਲੈ ਕੇ, ਨੰਬਰ ਹੈ ਜੀ 6474461616, 6474416-1616।
0: 446-1616, ਥੋੜਾ ਜਿਹਾ ਸਮਾਂ ਕੱਢੋ ਮਹਾਰਾਜ, ਜ਼ਿੰਦਗੀ ਹੈ, ਭਾਰਦਿਆਂ 80-90 ਸਾਲ ਤੱਕ ਜਿਉਂਗੇ, ਜਿਉਂ ਕਿਉਂ ਨਾ ਜਿਉਂ, ਚੰਗੇ ਰਹੋਗੇ, ਬੱਚਿਆਂ ਦੀ ਪਰਵਰਿਸ਼ ਵੀ ਵਧੀਆ ਕਰੀਏ, ਸਭ ਕੁਝ ਕਰਨ ਨੂੰ ਤਿਆਰ ਆ, ਪਰ ਅੱਧਾ ਪੌਣਾ ਘੰਟਾ ਟਾਈਮ ਕੱਢਣ ਨੂੰ ਤਿਆਰ ਨਹੀਂ ਲਾਈਫ 'ਚੋਂ, ਸਾਰੀ ਲਾਈਫ ਦਾ ਅੱਧਾ ਪੌਣਾ ਘੰਟਾ ਕਹਿੰਦੇ ਹਾਂ ਅਸੀਂ, ਵੀਕ ਤਾਂ ਨਹੀਂ, ਹਰੇਕ ਵੀਕ ਨਹੀਂ, ਸਿਰਫ ਅੱਧਾ ਕੁ ਘੰਟਾ ਪੌਣਾ ਘੰਟਾ ਕੱਢੋ, ਉਮਰ ਭਰੀ ਥੋੜ੍ਹਾ ਨਾ ਬੈਠੋ, ਫਿਰ ਤੁਸੀਂ ਜਿਹੜੇ ਸਵਾਲ ਲਿਖ ਕੇ ਲਿਆਓਗੇ, ਸਵਾਲ ਕੋਈ ਪੁੱਠਾ ਨਹੀਂ ਹੁੰਦਾ, ਸਵਾਲ ਸਵਾਲ ਹੁੰਦੇ, ਉਹਦਾ ਜਵਾਬ ਤੁਸੀਂ ਇਹਨਾਂ ਤੋਂ ਲਓ, ਲਿਖਤੀ ਲੈਣੇ ਆ ਲਿਖਤੀ ਲਓ, ਜਵਾਨੀ ਕਲਾਮੀ ਕਰਨਾ ਉਹ ਤੁਹਾਡੀ ਇੱਛਾ, ਪਰ ਇਹਨਾਂ ਨੂੰ ਫੋਨ ਕਰ ਲਓ, ਅਪੋਇੰਟਮੈਂਟ ਬਣਾ ਲਓ, ਨੰਬਰ ਦਿਓ ਜੀ,
2: ਨੰਬਰ ਜੀ 6474461616, 6474416-1616।
0: ਆਹ ਜਿਹੜਾ ਮੈਂ ਅਗਲਾ ਕਮਰਸ਼ੀਅਲ ਚਲਾਉਣ ਲੱਗਿਆ, ਕਈਆਂ ਦੇ ਮਾਂ ਲੜਦੇ ਆ ਵੀ ਮੇਰੀ ਆਵਾਜ਼ 'ਚ ਕਿਉਂ ਆ।
3: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜੈਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜੈਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222. ਲਓ ਜੀ ਸਾਡੇ ਨਾਲ ਹਾਜ਼ਰ ਨੇ ਵਨ ਐਂਡ ਓਨਲੀ ਸਪੋਰਟਸਮੈਨ
4: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
5: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ, ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
4: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
6: ਹਰ ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ, ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ। ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ, ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ, ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ। AAA ਲੈਂਡਸਕੇਪਿੰਗ, ਕਾਲ 6447-784-1213, 6477-84-1213।
0: ਮੌਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੌਰਗੇਜ BC ਲੈਂਡਰ ਤੋਂ ਹਟਾ ਕੇ A ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਪਰਮ ਯੂਨਿਟ 32। 905-460-9099 905-460-9099 ਇਹਨਾਂ ਦਾ ਨੰਬਰ ਹੈ। ਸੱਜਣਾ, ਪੈਸਾ ਤਾਂ ਸਾਰੇ ਕਮਾ ਲੈਂਦੇ ਨੇ, ਇੱਜ਼ਤ ਕਮਾਉਣੀ ਹਰ ਇੱਕ ਦੇ ਬੱਸ ਦੀ ਗੱਲ ਨਹੀਂ। ਭਾਈ ਜੀ, ਉਹਨਾਂ ਲੋਕਾਂ ਤੋਂ ਬਚੋ ਜਿਨ੍ਹਾਂ ਦਾ ਮੂੰਹ ਅੰਗਰੇਜ਼ੀ ਦੀ ਦੁੱਕੀ ਅਤੇ ਪੱਬੂ ਵਰਗਾ ਹੈ, ਜੋ ਫਿੱਟੀਆਂ ਮਾਰਦੇ ਨੇ, ਪਾਪੀ ਨੇ, ਮੌਤਖੋਰੇ ਨੇ, ਕਮੀਨੇ ਨੇ, ਜਲੇਬੀ ਵਰਗੇ ਸਿੱਧੇ ਨੇ, ਹਮੇਸ਼ਾ ਦੂਸਰੇ ਦਾ ਬੁਰਾ ਸੋਚਦੇ ਨੇ, ਹੰਕਾਰੀ ਨੇ, ਘਮੰਡੀ ਨੇ ਤੇ ਲੱਗੇ ਹੱਥ ਖਾਨ ਖਾਨ ਨੇ। ਅਭਿਸ਼ੇਕ ਜੀ, ਵੈਲਕਮ ਟੂ ਦਾ ਸ਼ੋ ਸਰ, ਕੀ ਹਾਲ ਹੈ?
7: ਸਤਿ ਸ਼੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰੀਅਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ। ਲੰਡਨ ਦੇ ਅੰਦਰ ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਘਰ, 4 ਬੈਡਰੂਮ ਪਲੱਸ 2 ਬੈਡਰੂਮ ਦੀ ਲੀਗਲ ਬੇਸਮੈਂਟ, 2 ਕਾਰ ਗਰਾਜ, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮਸ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 ਬੈਡਰੂਮ ਪਲੱਸ ਡੈਨ, 1 ਪਾਰਕਿੰਗ, 1 ਲੋਕਰ ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1,00,000 ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 ਫੀਟ ਡੀਪ, 115 ਫੀਟ ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 ਬੈਡਰੂਮਸ ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000 647-792-7000। ਮਿਸਿਸਾਗਾ ਦੇ ਅੰਦਰ 2 ਬੈਡ 2 ਬਾਥ ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ ਓਨਲੀ 500 ਸਟਾਰਟਿੰਗ। ਵੀਕੈਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000 647-792-7000।
0: ਬੜੀ ਜਲਦੀ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਗ੍ਰੈਂਡ ਫਰਨੀਚਰ ਤੇ, ਉੱਥੇ ਉਹਨਾਂ ਨੇ ਬੜੀ ਜ਼ਬਰਦਸਤ ਸੇਲ ਲਾਈ ਆ, ਲੇਕਿਨ ਕੁਝ ਸੰਦੇਸ਼ਾਂ ਤੋਂ ਬਾਅਦ ਪਹਿਲਾਂ ਤੁਸੀਂ ਇੱਕ ਜੋਕ ਸੁਣ ਲਓ। ਪੰਜਾਬੀ ਬਾਏ ਨੇਚਰ, ਉਹਨਾਂ ਵੱਲੋਂ ਆਈਕਾਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਾਨ ਇਵੈਂਟ ਸਪੇਸ, 68 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-905-2631।
8: If risk transportation hire kar rahe ne, cross border AZ drivers, bahut hi shandar opportunity, dedicated auto parts, daily home runs, same truck te trailers, lagbhag 3000 mile per week milenge, starting from Kushaba, Etobicoke ate Bolton, je tuhade kol vi hai valid AZ license, clean CBOR te abstract US border eligibility te fast card, ta aaj hi Everest Transportation nu call karo 905-846-2229 4।
0: ਨਾਲ ਦੀ ਨਾਲ ਇਹਨਾਂ ਨੂੰ ਮਿਡ ਵੈਸਟ ਅਤੇ ਯੂਐਸ ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। ਐਵਰੇਜ ਟਰਾਂਸਪੋਰਟ 905-846-2229 ਐਕਸਟੈਂਸ਼ਨ ਜਿਹੜੀ ਹੈ 4 ਹੈ। ਜੇ ਤੁਹਾਡਾ ਐਕਸੀਡੈਂਟ ਹੋ ਜਾਂਦਾ ਗੱਡੀ ਦਾ, ਜਾਂ ਤੁਹਾਡੇ ਸਰਟੀਫਿਕੇਟ ਲੱਗਦੀ ਆ, ਜਾਂ ਕਿਤੇ ਤਿਲ ਕੇ ਡਿੱਗ ਪੈਂਦੇ ਹੋ, ਤੁਹਾਡੇ ਹੱਕ ਨੇ, ਲੇਕਿਨ ਇਹਦੀ ਰਿਪੋਰਟਿੰਗ ਕਰਨੀ ਜਿਹੜੀ ਹੈਗੀ ਆ ਉਹਦੀ ਟਾਈਮ ਲਿਮਿਟ ਹੈ। ਇਹ ਨਹੀਂ 2 ਸਾਲਾਂ ਬਾਅਦ, ਸਾਲ ਬਾਅਦ, 6 ਮਹੀਨਿਆਂ ਬਾਅਦ। ਉਹਦੇ ਲਈ ਤੁਸੀਂ ਰੂਪਾ ਬਰਾੜ ਹੋਰਾਂ ਦਾ ਅਸਨੇਹਾ ਸੁਣ ਲਓ।
9: ਰੂਪਾ ਬਰਾੜ, 5 ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ, ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। 5 ਵਕੀਲਾਂ ਦੀ ਮਹਾਰਤ ਅਤੇ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ, 416-991-5939 416-991-5939
10: Are you ready?
9: ਟਿੱਕਾ ਜੰਕਸ਼ਨ ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040 ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040 647-429-4040
11: I am Dave Tatla and you are not.
10: ਮੈਂ ਦੇਖ ਲਿਆ ਤੇਰੀ ਸਹੇਲੀ ਮੈਨੂੰ ਬੋਲੀ ਲੱਗਦੀ ਆ।
11: ਓਹੋ ਕੀ ਹੋਇਆ?
10: ਮੈਂ ਕੁਝ ਹੋਰ ਕਹਿੰਦਾ, ਕੁਝ ਹੋਰ ਹੀ ਬੋਲਣ ਲੱਗ ਪੈਂਦੀ ਆ ਮੋਰੇ।
11: ਮਤਲਬ
10: ਕੀ? ਮੈਂ ਕੱਲ ਨੂੰ ਆਈ ਲਵ ਯੂ ਕਹਿ ਬੈਠਾ, ਅਗਲੀ ਮੋਰੇ ਕਹਿੰਦੀ ਕੱਲ ਹੀ ਨਵੇਂ ਸੈਂਡਲ ਲਿਆਂਦੇ ਆ।
12: ਫਿੱਟੇ ਮੂੰਹ ਤੇਰੇ।
13: ਘਰ ਦੀ ਯਾਦ ਆ ਰਹੀ ਹੈ? ਉਹੀ ਖੁਸ਼ਬੂ, ਉਹੀ ਸਵਾਦ ਤੇ ਉਹੀ ਮਾਂ ਦੇ ਹੱਥ ਦਾ ਪਿਆਰ, ਸਭ ਕੁਝ ਮਿਲੇਗਾ ਮਿਠਾਈ ਸਵੀਟ ਫੈਕਟਰੀ ਤੇ। ਵੈਜ ਟਿਫਿਨ ਸਿਰਫ $220 ਪਰ ਮੰਥ, ਘਰ ਵਰਗਾ ਖਾਣਾ ਤੇ ਪੂਰੇ ਪੈਸੇ ਵਸੂਲ। ਫਰੈਸ਼ ਮਿਠਾਈਆਂ ਸਟਾਰਟਿੰਗ ਐਟ $5 ਐਂਡ $9, ਸਮੋਸਾ ਟਿੱਕੀ ਤੇ ਵੈਜ ਸਪਰਿੰਗ ਰੋਲ ਸਿਰਫ 75 cents ਦੇ ਵਿੱਚ, ਤੇ ਕਚੌਰੀ ਸਿਰਫ $1 ਦੇ ਵਿੱਚ। ਪਾਰਟੀ ਹੋਵੇ ਜਾਂ ਫਿਰ ਫੰਕਸ਼ਨ, ਕੇਟਰਿੰਗ ਵੀ ਹੈ ਸਿਰਫ $10 ਪਰ ਪਰਸਨ ਦੇ ਵਿੱਚ। ਮਿਠਾਈ ਸਵੀਟ ਫੈਕਟਰੀ, ਜਿੱਥੇ ਹਰ ਬਾਈਟ ਦੇ ਵਿੱਚ ਹੈ ਦੇਸੀ ਡਿਲਾਈਟ।
0: ਇਹਦੇ ਨਾਲ ਤੁਹਾਨੂੰ ਲੈ ਕੇ ਚੱਲਦੇ ਹਾਂ ਕੈਨੇਡਾ ਡੇ ਦੀ ਜਿਹੜੀ ਜ਼ਬਰਦਸਤ ਸੇਲ ਲੱਗੀ ਹੋਈ ਹੈ ਜੀ, ਗ੍ਰੈਂਡ ਫਰਨੀਚਰ ਤੇ। ਸੁੱਖ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਜਨਾਬ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਦੇ ਭਾਜੀ। ਬਿਲਕੁਲ, ਮੰਡੇ ਤੋਂ ਅਸੀਂ ਪਰਿਵਾਰਾਂ ਨੂੰ ਮੈਸੇਜ ਦਿੰਦੇ ਆ ਰਹੇ ਸੀ ਕਿ ਫਰਾਈਡੇ ਵਾਲੇ ਦਿਨ ਜਿਹੜੀ ਸੇਲ ਸ਼ੁਰੂਆਤ ਹੋਣ ਜਾ ਰਹੀ ਹੈ ਕੈਨੇਡਾ ਡੇ ਦੀ ਸੇਲ, ਇੰਤਜ਼ਾਰ ਦੀਆਂ ਘੜੀਆਂ ਖਤਮ ਖਤਮ ਖਤਮ, ਬਿਲਕੁਲ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ। ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ, ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਬਾਈਂਗ ਕਰਨੀ ਚਾਹੁੰਦੇ ਤੇ ਰਾਈਟ ਵਿੱਚ ਤੁਸੀਂ ਗੱਡੀਆਂ ਹੁਣ ਘੁਮਾ ਲਓ, ਪਹੁੰਚੋ ਸੇਵਿੰਗ ਕਰ ਲਓ ਤੇ ਨਾਲ ਦੀ ਨਾਲ ਤੋਹਫੇ ਆਪਣੇ ਘਰ ਲੈ ਕੇ ਜਾਓ। ਪਹੁੰਚੋ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ, ਕਿਉਂਕਿ ਸਾਲ ਦੀਆਂ ਸਭ ਤੋਂ ਲੋਐਸਟ ਲੋਐਸਟ ਲੋਐਸਟ ਪ੍ਰਾਈਸ ਮਿਲਣੀਆਂ, ਔਨ ਏਅਰ ਵਾਅਦਾ ਤੇ ਦਾਅਵਾ ਕਰ ਰਹੇ ਹਾਂ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਤੁਸੀਂ ਇਸ ਵੀਕਐਂਡ ਦੇ ਉੱਪਰ ਲੈ ਕੇ ਜਾ ਸਕਦੇ ਹੋ। ਤੁਸੀਂ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕੌਫੀ ਟੇਬਲ ਲੈਣਾ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਹੈ ਤੇ ਰਾਈਟ ਵੇ ਪਹੁੰਚੋ। ਹੁਣ ਪਹੁੰਚਣਾ ਪੈਣਾ ਤੁਹਾਨੂੰ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ। ਤੁਸੀਂ ਭਾਰੀ ਡਾਲਰਾਂ ਦੀ ਸੇਵਿੰਗ ਤੇ ਨਾਲ ਵੱਡੇ ਵੱਡੇ ਤੋਹਫੇ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $700 ਸੀ, ਕੈਨੇਡਾ ਡੇ ਸਪੈਸ਼ਲ $399 ਦਾ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਕੈਨੇਡਾ ਡੇ ਸਪੈਸ਼ਲ $399 ਦੇ ਵਿੱਚ ਲੈ ਕੇ ਜਾ ਸਕਦੇ ਹੋ। ਤੇ ਨਾਲ ਤੋਹਫਾ ਕੁਈਨ ਸਾਈਜ਼ ਦਾ ਮੈਟਰਸ ਫ੍ਰੀ, ਬੈਡ ਤੁਸੀਂ ਬਾਏ ਕਰੋ $399 ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੇ ਵੱਡੇ ਡਿਸਕਾਊਂਟ ਜਿਹੜਾ ਤੁਹਾਡਾ ਇੰਤਜ਼ਾਰ ਕਰ ਰਹੇ ਨੇ। 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਕੈਨੇਡਾ ਡੇ। ਕੈਨੇਡਾ ਡੇ ਸੇਲ ਸੇਲ ਸੇਲ ਦੇ ਭਾਜੀ।
0: ਬੜੀ ਮਿਹਰਬਾਨੀ ਸਰ। ਹਰਪ੍ਰੀਤ ਜੀ, ਜਿਹੜੇ ਸਾਡੇ ਪਰਿਵਾਰ ਦੇ ਵਿੱਚ ਗ੍ਰੈਂਡ ਚਿਲਡਰਨ ਆ,
2: ਹਾਂਜੀ,
0: ਜਿਵੇਂ ਫੋਰ ਐਗਜ਼ਾਮਪਲ ਮੇਰੇ ਗ੍ਰੈਂਡ ਚਿਲਡਰਨ ਜਾਂ ਤੁਹਾਡੇ ਗ੍ਰੈਂਡ ਚਿਲਡਰਨ ਜਿਨ੍ਹਾਂ ਦੇ ਵੀ ਹੈਗੇ, ਅਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ।
2: ਬਿਲਕੁਲ,
0: ਜੇ ਉਹ ਘਰੇ ਰਹਿੰਦੇ ਤਾਂ ਉਹ ਤਾਂ ਬੋਨਸ ਆ, ਪਰ ਜਦੋਂ ਕਿਤੇ ਮਿਲਣ ਮੁਲਣ ਆਉਣ, ਬੜਾ ਚਾਅ ਹੁੰਦਾ ਸਾਨੂੰ ਵੀ ਸਾਡੇ ਗ੍ਰੈਂਡ ਚਿਲਡਰਨ ਆਇਆ, ਜੱਫੀਆਂ ਪਾਉਂਦੇ ਹਾਂ, ਵੱਡੇ ਯੂ ਡੂ ਟੂਡੇ, ਵੱਡੇ ਯੂ ਡੂ ਵੀਕਐਂਡ, ਉਹ ਜਿੰਨਾ ਕੁ ਉਹਨੂੰ ਯਾਦ ਹੁੰਦਾ ਦੱਸ ਦਿੰਦਾ। ਅਸੀਂ ਜਿਹੜੇ ਜਿਨ੍ਹਾਂ ਦੇ ਗ੍ਰੈਂਡ ਚਿਲਡਰਨ ਆ, ਉਹ ਗ੍ਰੈਂਡ ਚਿਲਡਰਨ ਦੀ ਐਜੂਕੇਸ਼ਨ ਲਈ ਆਉਣ ਵਾਲੇ, ਉਹਨਾਂ ਦੇ ਗਾਂ ਭਵਿੱਖ ਲਈ, ਬੱਚਿਆਂ ਦਾ ਭਵਿੱਖ ਤਾਂ ਹੋ ਗਿਆ, ਵਿਆਹ ਸ਼ਾਦੀ ਹੋ ਗਈ, ਉਹ ਤਾਂ ਨਿਬੜ ਗਿਆ, ਉਹਨਾਂ ਦੇ ਭਵਿੱਖ ਲਈ ਗ੍ਰੈਂਡ ਫਾਦਰ ਗ੍ਰੈਂਡ ਮਦਰ ਉਹ ਕੀ ਕਰ ਸਕਦੇ ਆ?
2: ਦੇਵ ਜੀ, ਮੈਂ ਕਹੂੰਗੀ ਕਿ ਮਤਲਬ ਸਿਰਫ ਐਜੂਕੇਸ਼ਨ ਸੇਵਿੰਗ ਪਲਾਨ ਹੀ ਨਹੀਂ, ਗ੍ਰੈਂਡ ਪੇਰੈਂਟਸ ਨਾਲ ਬਹੁਤ ਕੁਝ ਕਰ ਸਕਦੇ ਹਾਂ ਗ੍ਰੈਂਡ ਚਿਲਡਰਨ ਲਈ। ਦੇਖੋ, ਜਿੰਨੇ ਵੀ ਇੱਥੇ ਗ੍ਰੈਂਡ ਪੇਰੈਂਟਸ ਹੈਗੇ, ਸਭ ਨੂੰ ਪੈਨਸ਼ਨ ਆ ਰਹੀ ਆ, ਤੇ ਮੈਂ ਮੋਸਟਲੀ ਦੇਖਿਆ ਕੁਝ ਨਹੀਂ ਯੂਜ਼ ਹੁੰਦੀ ਉਹਨਾਂ ਦੀ ਪੈਨਸ਼ਨ, ਉਹ ਸਾਰਾ ਮਾੜਾ ਮੋਟਾ ਉਹਨਾਂ ਨੇ ਜਿਹੜੇ ਸ਼ਗਨ ਸ਼ੁਗਨ ਦੇਣੇ ਦੇ ਤੇ ਕਰ ਲਏ, ਬਾਕੀ ਪੈਨਸ਼ਨ ਉਹਨਾਂ ਦੀ ਬੈਂਕ ਚ ਐਵੇਂ ਇਕੱਠੀ ਹੋਈ ਜਾ ਰਹੀ ਆ ਵੀ ਚਲੋ ਠੀਕ ਹੈ, ਕੱਲ ਨੂੰ ਮਿਲ ਜਾਣੀ ਆ ਬੱਚਿਆਂ ਨੂੰ ਵੀ ਨਹੀਂ ਚਾਹੀਦੀ, ਬੱਚੇ ਆਲਰੇਡੀ ਠੀਕ ਕੰਮ ਕਰ ਰਹੇ ਆ। ਸੋ ਅੱਜ ਆਪਾਂ ਪ੍ਰੋਪਰ ਪਲੈਨਿੰਗ ਕਰ ਸਕਦੇ ਹਾਂ। ਪਹਿਲੀ ਗੱਲ ਤਾਂ ਹੈਗੀ ਆਰ ਈ ਐਸ ਪੀ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ, ਉਹਦੇ ਚ ਆਪਾਂ ਕੰਟਰੀਬਿਊਟ ਕਰ ਸਕਦੇ
0: ਹਾਂ, $200
2: ਮੈਕਸਿਮਮ ਹੁੰਦੇ ਆ। ਜੇ ਬੱਚੇ ਆਲਰੇਡੀ ਕਰ ਰਹੇ ਆ, ਤੁਸੀਂ ਵੀ ਕਰ ਸਕਦੇ ਹੋ ਉਹਦੇ ਚ, ਆਪਾਂ ਜਿੰਨੇ ਮਰਜ਼ੀ ਲੋਕ ਆਪਾਂ ਉਹਦੇ ਚ ਕਰ ਸਕਦੇ ਹਾਂ, ਐਸ ਲੌਂਗ ਐਸ ਕੰਟਰੀਬਿਊਸ਼ਨ ਵਿਦ ਇਨ ਲਿਮਿਟ ਹੋਏ। ਜੇ ਬੱਚੇ ਆਲਰੇਡੀ ਪੂਰਾ ਕਰ ਰਹੇ ਆ, ਤਾਂ ਫਿਰ ਆਪਾਂ ਇੱਕ ਪਾਰਟੀਸਪੇਟਿੰਗ ਪਲਾਨ ਹੁੰਦਾ, ਆਪਾਂ ਉਹਦੇ ਚ ਇਨਵੈਸਟ ਕਰ ਸਕਦੇ ਹਾਂ ਆਪਣੇ ਗ੍ਰੈਂਡ ਚਿਲਡਰਨ ਲਈ, ਜਿਹਦੇ ਚ ਇਹ ਆ। ਮੈਂ ਨਾ ਦੇਵ ਜੀ, ਬਹੁਤ ਫੈਮਿਲੀਜ਼ ਐਸੀਆਂ ਹੈਗੀਆਂ ਜਿਹੜੀਆਂ ਨਾ ਪੂਰਾ ਸ਼ਗਨ ਇਕੱਠਾ ਇਕੱਠਾ ਕਰਕੇ ਨਾ ਸਾਲ ਦਾ ਬੱਚਿਆਂ ਦਾ ਉਹੀ ਇਨਵੈਸਟ ਕਰੀ ਜਾਂਦੀ ਹੈ। ਕਿਉਂਕਿ ਹੁਣ ਤੁਸੀਂ ਦੇਖੋ ਆਪਣੇ ਆਪਣੇ ਘਰਾਂ ਦੇ ਵਿੱਚ ਹੁੰਦਾ ਹੀ ਹੈ, ਬੱਚੇ ਦਾ ਬਰਥਡੇ ਮਨਾਇਆ, ਸ਼ਗਨ ਸ਼ੁਗਨ ਆਪਾਂ ਕੈਸ਼ ਦਿੰਦੇ ਹੀ ਹਾਂ, ਕੋਈ ਦਿਨ ਤਿਉਹਾਰ ਆ ਗਿਆ, ਲੋਹੜੀ ਦੀਵਾਲੀ ਆ ਗਿਆ, ਕੋਈ ਈਦ ਆ ਗਈ,
0: ਸੌਖਣਾ ਹਿੰਦੁਸਤਾਨੀਆਂ ਦੇ ਆਪਣੇ ਦੇਸੀਆਂ ਦੇ ਤੇ ਇਹੋ ਜਿਹੇ ਦਿਨ ਆਉਂਦੇ ਹੀ ਰਹਿੰਦੇ।
2: ਹਾਂਜੀ, ਮਤਲਬ ਆਪਣੇ ਕਾਫੀ ਦਿਨ ਸਾਲ ਚ ਕਾਫੀ ਹੋ ਜਾਂਦੇ ਆ। ਸੋ ਤੁਹਾਨੂੰ ਜੇ ਲੱਗਦਾ ਕਿ ਆਪਾਂ $1,000 ਐਨੂਅਲ ਕੰਟਰੀਬਿਊਸ਼ਨ ਵਾਲੇ ਚੀਜ਼ ਸਟਾਰਟ ਕਰ ਸਕਦੇ ਹਾਂ, 2,000 ਨਾਲ ਕਰ ਸਕਦੇ ਹਾਂ, ਤੁਹਾਨੂੰ ਲੱਗਦਾ ਵੀ ਤੁਸੀਂ ਗ੍ਰੈਂਡ ਪੇਰੈਂਟਸ ਨੂੰ ਮਲਟੀਪਲਾਈ ਕਰਕੇ ਪੈਸਾ ਛੱਡ ਕੇ ਜਾਣਾ, ਕਿਉਂਕਿ ਜੋ ਤੁਹਾਡੇ ਕੋਲ ਪਿਆ ਉਹ ਤਾਂ ਪਹੁੰਚ ਹੀ ਜਾਣਾ ਬੱਚਿਆਂ ਕੋਲ ਜਾਂ ਗ੍ਰੈਂਡ ਚਿਲਡਰਨ ਕੋਲ। ਪਰ ਜੇ ਤੁਸੀਂ ਪੈਸੇ ਨੂੰ ਮਲਟੀਪਲਾਈ ਕਰਨਾ, ਡਬਲ ਟ੍ਰਿਪਲ ਫੋਲਡ ਕਰਨਾ, ਕਿ ਤੁਸੀਂ ਮੇਬੀ 5,000 ਸਾਲ ਦਾ ਪਾਇਆ, 5 ਸਾਲਾਂ ਲਈ ਆਪਾਂ ਉਹ ਵੀ ਕਰ ਸਕਦੇ ਹਾਂ, ਜਾਂ ਤੁਸੀਂ 10 ਸਾਲ ਲਈ ਕਰ ਸਕਦੇ ਹੋ, 20 ਸਾਲ ਲਈ, ਜਿਵੇਂ ਮਰਜ਼ੀ ਆਪਾਂ ਉਹਨੂੰ ਡਿਜ਼ਾਇਨ ਕਰ ਸਕਦੇ ਹੁੰਦੇ ਆ ਪਲਾਨ ਨੂੰ। ਸੋ ਤੁਸੀਂ ਗ੍ਰੈਂਡ ਪੇਰੈਂਟ ਹੋ, ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਗ੍ਰੈਂਡ ਚਿਲਡਰਨ ਲਈ ਕੁਛ ਆਊਟ ਆਫ ਦਾ ਬਾਕਸ ਕਰਕੇ ਜਾਣਾ ਵੀ ਤੁਹਾਡੇ ਬੱਚੇ ਤੁਹਾਨੂੰ ਯਾਦ ਰੱਖਣ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474461616, 6474416 1616।
0: ਆਪਣੇ ਇੱਥੇ ਦਵਾਈਆਂ ਦੀ ਕਿਲਤ ਆ ਰਹੀ ਹੈ, ਥੋੜੀ ਸ਼ੋਰਟੇਜ ਆ ਰਹੀ ਹੈ
2: ਜੀ।
0: ਇੰਨੀ ਸ਼ੋਰਟੇਜ ਨਹੀਂ ਹੈ ਵੀ ਦਵਾਈ ਪਾ ਦਈਏ ਜਾਂ ਫਟੇ ਚੱਕ ਦਈਏ ਜਿਵੇਂ ਮੀਡੀਆ ਕਰਦਾ ਹੁੰਦਾ, ਤੇ ਹਰੇਕ ਦਵਾਈ ਤੇ ਨਹੀਂ ਹੈ। ਉਹ ਸਾਰਾ ਅੱਖਾਂ ਦੇ ਕੋਈ ਸਪੈਸ਼ਲ ਡ੍ਰੌਪਸ ਹੋਣ, ਉਹ ਪਿੱਛੋਂ ਬਣ ਕੇ ਨਹੀਂ ਆ ਰਹੀਆਂ। ਇਹ ਨਹੀਂ ਵੀ ਅਸੀਂ ਖਰੀਦ ਨਹੀਂ ਰਹੇ ਜਾਂ ਆ ਰਹੇ, ਪਿੱਛੋਂ ਹੀ ਸ਼ੋਰਟੇਜ ਚੱਲ ਰਹੀ ਹੈ। ਕੈਨੇਡਾ ਦੇ 6 ਪਾਰਲੀਮੈਂਟ ਹਲਕਿਆਂ ਦੀ ਜਿਮਨੀ ਚੋਣ ਇੱਕੋ ਸਮੇਂ ਨਹੀਂ ਹੋਵੇਗੀ। ਕਈ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਜਿਮਨੀ ਚੋਣਾਂ ਵਾਸਤੇ ਵੱਖੋ ਵੱਖਰੀਆਂ ਤਰੀਕਾਂ ਤੈਅ ਕੀਤੀਆਂ ਗਈਆਂ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਨਵੇਂ ਬਣੇ ਮਾਡਰਨ ਸਪੋਰਟਸ ਸਟੇਡੀਅਮ ਦਾ ਉਦਘਾਟਨ ਕੀਤਾ। ਜ਼ਿਲ੍ਹਾ ਹੁਸ਼ਿਆਰਪੁਰ ਦੇ ਸੁਖਵਿੰਦਰ ਸਿੰਘ ਇਟਲੀ ਦੀ ਪੁਲਿਸ ਹਿਰਾਸਤ ਦੌਰਾਨ ਭੇਦਭਰਾਂ ਵਿੱਚ ਮੌਤ ਹੋ ਗਈ। ਇਹ ਨਹੀਂ ਦੱਸਿਆ ਵੀ ਹਿਰਾਸਤ ਵਿੱਚ ਕਿਉਂ ਗਿਆ ਸੀ, ਇਹ ਦੱਸਿਆ ਵੀ ਉੱਥੇ ਮੌਤ ਹੋਈ ਉਹਦੀ। ਕੈਨੇਡਾ ਵਿੱਚੋਂ ਡਿਪੋਰਟ ਕੀਤੇ ਜਾਣ ਤੋਂ ਪਹਿਲਾਂ ਹਰਸ਼ਦੀਪ ਸਿੰਘ ਅਤੇ ਹੰਸਪ੍ਰੀਤ ਸਿੰਘ ਵਿਰੁੱਧ ਵਾਧੂ ਦੋਸ਼ ਦਾਇਰ ਕੀਤੇ ਗਏ ਨੇ। ਤੁਹਾਨੂੰ ਯਾਦ ਹੋਏਗਾ 5-6 ਸਾਲ ਪਹਿਲਾਂ ਦੀ ਗੱਲ ਹੈ, ਇੱਕ ਗੋਰਾ ਕਹਿੰਦਾ ਸੀ ਵੀ ਇੱਥੇ ਪੌੜੀਆਂ ਜੀ ਨਹੀਂ ਤੁਸੀਂ ਬਣਾਈਆਂ, ਔਰ ਜਿੱਥੇ ਪਾਰਕ ਜੀ ਸੀਗੀ ਉੱਥੋਂ ਉੱਤੋਂ ਥੱਲੇ ਨੂੰ ਜਾਣ ਨੂੰ 6-7 ਸਟੈਪ ਸੀ। ਉਹ ਸਿਟੀ ਵਾਲੇ ਜੀ ਐਂ ਕਰਦੇ ਆ, ਐਂ ਕਰਦੇ ਆ, ਐਂ ਕਰਦੇ ਆ, ਉਹ ਘਣੀਆਂ ਜਿਹਾ ਪਾਈ ਗਏ। ਹਾਰ ਕੇ ਉਹ ਬੰਦੇ ਨੇ ਕੀਤਾ, ਆਪ ਹੀ ਬਣਾਤੀਆਂ। ਫਰਜ਼ ਗੱਲ, ਉਹ ਸਿਟੀ ਵਾਲੇ ਕਹਿੰਦੇ 80,000 ਲੱਗੂ, ਹੁਣ 4-5 ਹਜ਼ਾਰ ਚ ਬਣਾਤਾ, ਆ ਕੇ ਉਹ ਤੋੜ ਕੇ ਦੁਬਾਰਾ ਬਣਾਇਆ। ਹੁਣ ਇੱਕ ਗਰੁੱਪ ਆ ਜਿਹੜੇ ਸੜਕਾਂ ਦੇ ਟੋਏ ਪਏ ਹੋਏ ਆ, ਇਹ ਟੋਏ ਦਾ ਰੌਲਾ ਨੀ ਪਾਉਣਾ ਚਾਹੀਦਾ ਵੀ ਟੋਏ ਕਿਉਂ ਪੈ ਗਏ, ਇਹ ਤਾਂ ਪੈਂਦੇ ਹੀ ਪੈਂਦੇ ਆ ਬਿਕੋਜ਼ ਆਫ ਦ ਵਿੰਟਰ ਇਟ ਇਜ਼। ਉਹ ਟੋਏ ਆਪ ਭਰਨ ਲੱਗ ਗਏ ਮੁੰਡੇ, ਪੂਰੇ ਹਥਿਆਰ ਲੈ ਕੇ ਜਾਂਦੇ ਆ ਜਿਹੜੇ ਟੋਏ ਭਰਨ ਵਾਲੇ ਨੇ, ਉਹ ਆਯਸ਼ਫਲ ਸਰ ਉਹ ਭਰਨ ਲੱਗ ਗਏ। ਹੁਣ ਉਹ ਤਾਂ ਉਹ ਫ੍ਰੀ ਕਰ ਰਹੇ ਆ ਨਾਲੇ, ਉਹ ਤਾਂ ਕਿੰਤੂ ਪਰੰਤੂ ਕਰਦੇ ਆ। ਮੈਂ ਕਿਹਾ ਨਾਲੇ ਜਿਹੜੇ ਟੋਏ ਪੱਟੇ ਆ ਉਹਨਾਂ ਨੇ ਭਰੇ ਆ, ਤੁਸੀਂ ਜਾ ਕੇ ਪੱਟੋ ਦੁਬਾਰਾ। ਐਨੀਵੇ, ਆਓ ਇੱਕ ਵਾਰ ਫਿਰ ਚੱਲਦੇ ਆ ਲਾਈਵ ਆਨ ਲੋਕੇਸ਼ਨ ਬ੍ਰੈਂਪਟਨ ਟੀਵੀ ਐਂਡ ਅਪਲਾਈਸਸ ਤੇ ਸੁਲਤਾਨ ਜੀ ਕੋਲੇ। ਸਰ ਵੈਲਕਮ ਟੂ ਦਾ ਸ਼ੋ।
12: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਸੁਲਤਾਨ ਜੀ, ਹੋਰ ਕੀ ਅਪਡੇਟ ਹੈ ਜਨਾਬ?
12: ਬਿਲਕੁਲ ਜੀ, ਬ੍ਰੈਂਪਟਨ ਟੀਵੀ ਐਂਡ ਅਪਲਾਈਸਸ ਤੇ ਕੈਨੇਡਾ ਡੇ ਦੀ ਸਪੈਸ਼ਲ ਪ੍ਰਮੋਸ਼ਨ ਹੈ। ਕੈਨੇਡਾ ਡੇ ਦੀ ਪ੍ਰਮੋਸ਼ਨ ਦੀ ਜਦੋਂ ਗੱਲ ਕਰਦੇ ਹਾਂ ਜੀ, ਤੇ ਕੰਪਨੀਜ਼ ਪਾਰਟਿਸਿਪੇਟ ਕਰਦੀਆਂ, GE, ਫ੍ਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ, ਸੋਨੀ, ਸੈਮਸੰਗ ਵਰਗੇ ਬ੍ਰਾਂਡਸ ਜਿਹੜੇ ਆ ਪਾਰਟਿਸਿਪੇਟ ਕਰ ਰਹੇ ਆ। ਜਰਮਨ ਬ੍ਰਾਂਡ ਬੋਸ਼ ਨੇ ਵੀ ਕੈਨੇਡਾ ਡੇ ਸਪੈਸ਼ਲ ਤੇ ਸੇਲ ਪ੍ਰਾਈਸ ਅਨਾਊਂਸ ਕੀਤੀਆਂ, ਜਿਹੜੀਆਂ ਕਿ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਤੁਹਾਨੂੰ ਦਿੱਤੀਆਂ ਜਾ ਰਹੀਆਂ। ਇਹਦੇ ਵਿੱਚ ਸਪੈਸ਼ਲ ਜੇ ਦੇਖਿਆ ਜਾਏ ਜੀ, ਤੇ ਸੋਨੀ ਦਾ ਬ੍ਰੇਵੀਆ ਮਾਡਲ, ਸੋਨੀ ਬ੍ਰੇਵੀਆ 3, ਇਹ ਲੇਟੈਸਟ ਟੈਕਨੋਲੋਜੀ ਹੈ ਸੋਨੀ ਬ੍ਰੇਵੀਆ 3, ਜਿਹੜਾ ਕਿ X1 ਪ੍ਰੋਸੈਸਰ ਦੇ ਨਾਲ ਹੈ, ਔਰ ਇਹਦੇ ਨਾਲ ਨਾਲ X1 ਪ੍ਰੋਸੈਸਰ ਦੇ ਟ੍ਰਾਈਲੂਮੀਨਸ ਟੈਕਨੋਲੋਜੀ ਯੂਜ ਕੀਤੀ ਜਾਂਦੀ ਹੈ, ਟਾਪ ਆਫ ਦਾ ਲਾਈਨ ਟੈਕਨੋਲੋਜੀ ਹੈ, ਤੇ 85 ਇੰਚ ਸੋਨੀ ਬ੍ਰੇਵੀਆ 3 $2,300 ਤੋਂ $1,599 ਦਾ ਕੈਨੇਡਾ ਡੇ ਸਪੈਸ਼ਲ ਪ੍ਰਾਈਸ ਤੇ ਕੀਤਾ ਜੀ। ਜਿਹੜੇ ਵੀ ਕਸਟਮਰ ਇਹ $400 to $600 ਡਿਫਰੈਂਟ ਸਾਈਜ਼ ਦੇ ਟੀਵੀਆਂ ਤੇ ਸੇਵ ਕਰਨਾ ਚਾਹੁੰਦੇ, ਜ਼ਰੂਰ ਕੈਨੇਡਾ ਡੇ ਸੇਲ ਦਾ ਫਾਇਦਾ ਚੁੱਕਣ। ਬੋਵੇਡ ਐਂਡ ਚੰਕੂਜ਼ੀ ਤੇ 55 ਇੰਚ $399 ਦਾ, ਜਦਕਿ ਇਹਦੀ ਪ੍ਰਾਈਸ $800 ਹੈ, ਤੇ 65 ਇੰਚ $699 ਦਾ, ਇਹਦੀ ਰੈਗੂਲਰ ਪ੍ਰਾਈਸ $1,000 ਹੈ, ਤੇ 75 ਇੰਚ $899 ਦਾ ਕੈਨੇਡਾ ਡੇ ਸੇਲ ਤੇ ਮਿਲੇਗਾ, ਜਦਕਿ ਇਹਦੀ ਪ੍ਰਾਈਸ $1,200 ਹੈ। 6 ਮਹੀਨੇ ਚ ਤੁਸੀਂ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ ਜੀ। ਜਿਹੜੇ ਕਸਟਮਰ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ ਲੈਣਾ ਚਾਹੁੰਦੇ $12,000 ਵਾਲਾ, ਕੈਨੇਡਾ ਡੇ ਸਪੈਸ਼ਲ ਸੇਲ ਤੇ $6,900 ਚ ਲੈ ਕੇ $5,100 ਦੀ ਸੇਵਿੰਗ ਕਰ ਸਕਦੇ ਜੀ। ਈਵਨ ਸਿੰਗਲ ਪੀਸ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਵੀ ਲੈਣਾ ਤਦ ਵੀ $2500 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ $1799 ਦਾ ਲੈ ਕੇ $800 ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨੇ ਆ। ਫ੍ਰੀ ਹੋਮ ਡਿਲੀਵਰ ਹੋਏਗਾ, 6 ਮਹੀਨੇ ਚ ਤੁਸੀਂ ਪੇ ਕਰੋਗੇ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ। 905-450-2828 ਨੰਬਰ ਹੈ ਜੀ, 905-450-2828,
0: 905-450-2828, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। ਸੁਲਤਾਨ ਜੀ, ਥੈਂਕ ਯੂ
12: ਵੈਰੀ ਮਚ ਜੀ, ਬਹੁਤ ਸ਼ੁਕਰੀਆ।

0: ਸਟੂਡੀਓ ਚ ਕਮਲ ਜੀ ਸਰਾਮ ਵੀ ਪਹੁੰਚ ਚੁੱਕੇ ਨੇ ਸਰ ਵੈਲਕਮ ਟੂ ਦਾ ਸ਼ੋ
1: ਦੇਵ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
0: ਸਤਿ ਸ੍ਰੀ ਅਕਾਲ ਵੈਨਜ਼ੁਏਲਾ ਚ ਦੋ ਭੂਚਾਲ ਆਏ
1: ਹਾਂਜੀ
0: ਬਹੁਤ ਜ਼ਬਰਦਸਤ ਹੈ ਬਿਲਡਿੰਗਾਂ ਜਿਵੇਂ ਖੇਡਾਂ ਦੇ ਟੋਏ ਨੀ ਹੁੰਦੇ ਲੈਗੋ ਟੋਏ ਜੇ ਐਨ ਡਿੱਗ ਪਈਆਂ ਮਰਨ ਵਾਲਿਆਂ ਦੀ ਗਿਣਤੀ ਆਲਮੋਸਟ 600 ਤੱਕ ਪਹੁੰਚ ਗਈ 50,000 ਤੋਂ ਜ਼ਿਆਦਾ ਲੋਕੀ ਲਾਪਤਾ ਨੇ ਸੈਡ ਮੁੱਖ ਮੰਤਰੀ ਵੀਡੀਓ ਵਿਵਾਦ ਚ ਨਵਾਂ ਮੋੜ ਆਇਆ ਜਗਮਨ ਸਮਰਾ ਦਾ ਦਾਅਵਾ ਹੈ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਭੇਜੀ ਸੀ ਵੀਡੀਓ ਵੱਲੋਂ ਯਾਰ ਵੀਡੀਓ ਜਿਹੜਾ ਥੋੜਾ ਜਿਹਾ ਵੀ ਦਿਮਾਗ ਰੱਖਦਾ ਨਾ ਵੀਡੀਓ ਦਾ ਸਿੱਧਾ ਜਿਹਾ ਫਾਰਮੂਲਾ ਹੋਟਲਾਂ ਚ ਗੁਰੂਆਂ ਦੀਆਂ ਫੋਟੋਆਂ ਕਿਹੜਾ ਲਾਉਂਦਾ ਚਾਹੇ ਉਹ ਹਿੰਦੁਸਤਾਨ ਦੇ ਹੋਟਲ ਹੋਣ ਚਾਹੇ BC ਦੇ ਹੋਣ ਚਾਹੇ ਇੱਥੇ ਦੇ ਹੋਣ ਚਾਹੇ ਅਮਰੀਕਾ ਦੇ ਕਿਹੜਾ ਲਾਉਂਦਾ ਇੱਥੋਂ ਪਤਾ ਲੱਗ ਜਾਂਦਾ ਵੀ ਇਹ ਫੇਕ ਆ ਐਨੀਵੇ ਇਹ ਜਿਹੜਾ ਜਗਮਨ ਸਮਰਾ ਕਹਿੰਦੇ ਕੌਣ ਆ ਜੀ ਕਹਿੰਦੇ 65 ਲੱਖ ਦੀ ਕਥਿਤ ਠੱਗੀ ਮਾਮਲੇ ਚ ਫਰੀਦਕੋਟ ਜੇਲ੍ਹ ਚੋਂ ਫਰਾਰ ਹੋ ਕੇ ਨੇਪਾਲ ਦੇ ਰਸਤੇ ਕੈਨੇਡਾ ਪਹੁੰਚਿਆ ਐਬਸਫੋਰਡ ਉੱਥੇ ਰਹਿੰਦਾ ਇਹ ਸਮਰਾ ਸਾਈਬਰ ਠੱਗਾਂ ਲਈ ਸਵਰਗ ਬਣਿਆ ਪੰਜਾਬ ਰੋਜ਼ਾਨਾ ਔਸਤਨ 1.5 ਕਰੋੜ ਦੀ ਲੁੱਟ ਇੱਕ ਸਾਲ ਚ ਉਡਾਏ 540 ਕਰੋੜ ਰੁਪਈਏ 30 ਦਿਨਾਂ ਦੀ ਪਰੋਲ ਤੇ ਖਤਮ ਹੋਣ ਤੋਂ ਬਾਅਦ ਡੇਰਾ ਮੁਖੀ ਰੋਹਤਕ ਦੀ ਸੁਨਾਰੀ ਜੇਲ੍ਹ ਵਿਚ ਵਾਪਸ ਪਰਤਿਆ ਇਹ ਜਦੋਂ ਬਾਹਰ ਆਉਂਦਾ ਅੰਦਰ ਜਾਂਦਾ ਹਨੀਪ੍ਰੀਤ ਦੀ ਨੀ ਚਰਚਾ ਹੁੰਦੀ ਵਿਚਾਰੀ ਦੀ ਕਦੇ ਨਾ ਕਦੇ ਦੇਖੀ ਆ ਨਾ ਕਦੇ ਫੋਟੋ ਦੇਖੀ ਆ ਅਗਰ ਬਣੀ ਬਣੀ ਠੜੀ ਇੱਕ ਫਿਲਮ ਚ ਵੀ ਹੀਰੋਇਨ ਸੀ ਜਿਹੜੀ ਇਹਨੇ ਆਪ ਹੀ ਬਣਾਈ ਸੀ ਸਰਾਮ ਸਾਹਿਬ
1: ਤੁਹਾਨੂੰ ਬੜੀ ਯਾਦ ਆਈ ਅੱਜ ਹਨੀਪ੍ਰੀਤ ਦੀ
0: ਤੁਸੀਂ ਤਾਂ ਹੈਰਾਨ ਹੁੰਦੇ ਹੋ ਮੈਂ ਪਰੇਸ਼ਾਨ ਹਾਂ ਵੀ ਉਹ ਗਈ ਕਿੱਥੇ
1: ਤੁਹਾਨੂੰ ਬੜੀ ਅੱਜ ਯਾਦ ਆਈ ਹਨੀਪ੍ਰੀਤ ਦੀ
0: ਐਨੀਵੇ ਹੈਮਿਲਟਨ ਦੇ ਬੱਸ ਸ਼ੈਲਟਰ ਚ ਇੱਕ ਬੰਦਾ ਬੈਠਾ ਸੀ ਗੱਡੀ ਉੱਤੇ ਜਾ ਚੜੀ ਸੀਐਨ ਟਾਵਰ 50 ਸਾਲਾਂ ਦਾ ਹੋ ਗਿਆ ਵੌਨ ਹਵੇਲੀ ਜਿਹੜਾ ਮੈਂਸ਼ਨ ਹੈ ਉੱਥੇ ਅੱਗ ਲੱਗ ਗਈ ਅੱਜ ਸਵੇਰੇ ਸਵੇਰੇ ਜਦੋਂ ਫਾਇਰ ਬ੍ਰਿਗੇਡ ਜਾਂਦੀ ਹੋਵੇ ਐਂਬੂਲੈਂਸ ਜਾਂਦੀ ਹੋਵੇ ਉਦੋਂ ਰੱਬ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਵੀ ਦਾਤਾ ਮਿਹਰ ਕਰੀ ਅਸੀਂ ਗੁਰਦੁਆਰੇ ਮੂਹਰੇ ਜਾਂਦੇ ਸਿਰ ਨੀਵਾਂ ਕਰ ਲੈਂਦੇ ਕਰਨਾ ਚਾਹੀਦਾ ਪਰ ਯਾਰ ਇਹ ਵੀ ਦੇਖੋ ਅੱਗ ਲੱਗਦੀ ਆ ਆਪਾਂ ਘਰੋਂ ਬਾਹਰ ਇਹ ਘਰ ਅੰਦਰ ਜਾਂਦੇ ਨੇ ਪੁਲਿਸ ਵਾਲਿਆਂ ਨੂੰ ਕਿਲੋ ਕਿਲੋ ਦੀਆਂ ਗਾਲਾਂ ਕੱਢਦੇ ਹਾਂ ਆਪਾਂ ਜਦੋਂ ਕੋਈ ਪੰਗਾ ਪੈਂਦਾ ਸਭ ਤੋਂ ਪਹਿਲਾਂ ਕਿਹਨੂੰ ਫੋਨ ਕਰਦੇ ਹਾਂ ਦੈਟਸ ਰਾਈਟ ਐਨੀਵੇ ਤੁਸੀਂ ਕੀ ਫਰਮਾਓਗੇ ਅੱਜ
1: ਦੇਵ ਜੀ ਆਪਾਂ ਜਦੋਂ ਮੌੜ ਗਏ ਤੇ ਗੱਲ ਕਰਦੇ ਜਾਂ ਕਿਤੇ ਵੀ ਪੈਸੇ ਟਕੇ ਦੀ ਗੱਲ ਕਰਦੇ ਹਨਾ ਇਹ ਜਿਹੜਾ ਮੁੱਦਾ ਹੁੰਦਾ ਹੈ ਥੋੜਾ ਜਿਹਾ ਕੰਮ ਹੁੰਦਾ ਸੈਂਸਿਟਿਵ ਹੁੰਦਾ ਕੰਮ ਹਨਾ ਕਿਉਂਕਿ ਇਹਦੇ ਨਾਲ ਆਪਣੇ ਡੇਲੀ ਦੇ ਆਪਾਂ ਕੀ ਕੰਮ ਕਰਨਾ ਆਪਾਂ ਕੰਮ ਜ਼ਿਆਦਾ ਕਰਨਾ ਆਪਾਂ ਥੋੜਾ ਕਰਨਾ ਜਾਂ ਆਪਣੀ ਪਹੁੰਚ ਕਿੰਨੀ ਗਾ ਵੀ ਆਪਾਂ ਗਾਂਹ ਕਿੰਨਾ ਕੁ ਅੱਗੇ ਵਧਣਾ ਹੁਣ ਹਰੇਕ ਬੰਦਾ ਮੈਨੂੰ 100 ਦੇ ਵਿੱਚੋਂ ਤੁਸੀਂ 90% ਬੰਦੇ ਲਾਓਗੇ ਉਹ ਆਪਦਾ ਕੰਮ ਕਾਰ ਚੂਜ਼ ਕਰਦੇ ਆ ਆਪਦੀ ਮੌੜ ਗਏ ਦੇ ਅਨੁਸਾਰ ਹਨਾ ਹੁਣ ਫੋਰ ਐਗਜ਼ਾਮਪਲ ਕੋਈ ਬੰਦਾ ਟਰੱਕ ਚਲਾਉਂਦਾ ਉਹਨੂੰ $200 ਦੀ ਦਿਹਾੜੀ ਬਣਦੀ ਆ ਜੇ ਉਹਦਾ ਨਹੀਂ ਸਰਦਾ ਗਾ ਤਾਂ ਅਫਕੋਰਸ ਉਹੀ ਚਾਹੂਗਾ ਯਾਰ ਮੈਨੂੰ $300 ਦੀ ਦਿਹਾੜੀ ਬਣ ਜੇ ਹਨਾ ਜੇ $300 ਦੀ ਦਿਹਾੜੀ ਬਣਾਉਣੀ ਆ ਡੇ ਉਹਨੇ 300 ਦਾ ਬਣਾਉਣਾ ਤੇ ਉਹਦੇ ਲਈ ਉਹਨੂੰ ਕੰਮ ਕਾਰ ਵੀ ਜ਼ਿਆਦਾ ਕਰਨਾ ਪਊਗਾ ਮਤਲਬ ਟਰੈਕਿੰਗ ਦੇ ਵਿੱਚ ਵੀ ਕੁਛ ਔਖਾ ਕੰਮ ਕਰਨਾ ਪਊਗਾ ਜਦੋਂ ਆਪਾਂ ਨੂੰ ਪਤਾ ਸਾਰੀਆਂ ਚੀਜ਼ਾਂ ਵੀ ਆਪਣਾ ਮੌੜ ਗਏ ਦਾ ਕੰਮ ਜੇ ਕਿਤੇ ਵੀ ਖਰਾਬ ਹੋ ਗਿਆ ਉਹਦਾ ਆਪਾਂ ਨੂੰ ਹਰਜਾਨਾ ਥੋੜਾ ਨਹੀਂ ਬਹੁਤ ਜ਼ਿਆਦਾ ਭੁਗਤਣਾ ਪੈਣਾ ਤੇ 1-2 ਦਿਨ ਨਹੀਂ ਕਈ ਸਾਲ ਭੁਗਤਣਾ ਪੈਣਾ ਜਦੋਂ ਇੰਨਾ ਇੰਪੋਰਟੈਂਟ ਕੰਮ ਆ ਇੰਨਾ ਜ਼ਰੂਰੀ ਕੰਮ ਆ ਫਿਰ ਤਾਂ ਦੇਵ ਜੀ ਇੱਥੇ ਤਾਂ ਆਪਣਾ ਜਿਵੇਂ ਕਹਿ ਦਈਏ ਵੀ 1.5 ਘੰਟਾ ਜਾਂ 1 ਘੰਟਾ ਕੱਢ ਕੇ ਬੰਦੇ ਨੂੰ ਮਿਲਣਾ ਤਾਂ ਬਣਦਾ ਹੀ ਇੱਕ
0: ਵਾਰ
1: ਹੁਣ ਦੇਵ ਜੀ ਮੈਂ ਇੱਥੇ ਕਈ ਗੱਲ ਕਰੂੰ ਚਲੋ ਜਿਨ੍ਹਾਂ ਨੇ ਘਰ ਲਏ ਵੇ ਆ ਉਹਨਾਂ ਨੂੰ ਤਾਂ ਇਸ ਚੀਜ਼ਾਂ ਦਾ ਪਤਾ ਕਈ ਮੇਰੇ ਭੈਣ ਭਰਾ ਇਸ ਮੁਸੀਬਤ ਦੇ ਵਿੱਚ ਵੀ ਫਸੇ ਵੇ ਆ ਕਈ ਵਾਰੀ ਕੋਈ ਸੈਕਿੰਡ ਮੋੜ ਕੇ ਚੱਕ ਲਈ ਜਾਂ ਕਿਸੇ ਨੇ ਕੋਈ ਕ੍ਰੈਡਿਟ ਕਾਰਡਾਂ ਦਾ ਕੁਛ ਜ਼ਿਆਦਾ ਚੱਕਿਆ ਗਿਆ ਹਨਾ ਪਰ ਉਹਨਾਂ ਨੂੰ ਤਾਂ ਚੱਲ ਇਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਪਰ ਜਿਹੜੇ ਨਵੇਂ ਬੰਦਿਆਂ ਨੇ ਘਰ ਲੈਣਾ ਕਈ ਵਾਰੀ ਇਸ ਚੀਜ਼ ਦਾ ਪਤਾ ਨਹੀਂ ਹੁੰਦਾ ਟ੍ਰਾਂਜੈਕਸ਼ਨ ਨੂੰ ਬਹੁਤ ਹਲਕੇ ਦੇ ਵਿੱਚ ਲੈ ਜਾਂਦੇ ਇਹਦਾ ਕੀ ਹੈ ਵੀ ਚੱਲ ਬੈਂਕ ਦਾ ਕਰਜ਼ਾ ਦੇ ਹੀ ਦਿੰਦੇ ਆ ਪਰ ਇੱਦਾਂ ਦਾ ਕੁਛ ਨਹੀਂ ਹੁੰਦਾ ਬੈਂਕ ਦੀਆਂ ਵੀ ਕੁਛ ਗਾਈਡਲਾਈਨ ਹੁੰਦੀਆਂ ਪ੍ਰੋਪਰਟੀ ਦੀ ਵੈਲਿਊ ਆਉਣੀ ਚਾਹੀਦੀ ਆ ਤਾਂ ਤੁਹਾਨੂੰ ਮੋਰਗੇਜ ਮਿਲੂਗੀ ਪਲੱਸ ਜਿੰਨੀ ਤੁਸੀਂ ਮੋਰਗੇਜ ਲੈਣੀ ਆ ਇਹ ਸ਼ੋ ਹੁੰਦਾ ਵੀ ਤੁਹਾਡੀ ਹੋਲਡਿੰਗ ਪਾਵਰ ਹੈਗੀ ਆ ਸੋ ਫਸਟ ਆਫ ਆਲ ਮੈਂ ਇਹੀ ਕਹੂੰਗਾ ਜੇ ਕਿਸੇ ਵੀ ਭੈਣ ਭਰਾ ਨੇ ਕੋਈ ਨਵੇਂ ਘਰ ਲੈਣਾ ਘਰ ਵੇਖਣ ਦੇ ਵਿੱਚ ਕੋਈ ਇਸ਼ੂ ਨਹੀਂ ਗਾ ਤੁਸੀਂ ਜਿੱਥੇ ਮਰਜ਼ੀ ਘਰ ਦੇਖ ਲਓ ਪਰ ਤੁਹਾਨੂੰ ਤੁਹਾਡੀ ਜੇਬ ਦਾ ਪਤਾ ਹੋਣਾ ਚਾਹੀਦਾ ਅਸੀਂ ਡਾਊਨ ਪੇਮੈਂਟ ਕਿੱਥੋਂ ਦੇਣੀ ਆ ਅਸੀਂ ਕਿੰਨੀ ਦੇਣੀ ਆ ਸਾਡੀ ਕਿਸ਼ਤ ਕਿੰਨੀ ਬਣਨੀ ਆ ਸਾਡਾ ਬਜਟ ਕਿੰਨਾ ਬਣਨਾ 416-356-1870 416-356-1870
0: ਰੱਬ ਨੂੰ ਨਾਜ਼ਰ ਹਾਜ਼ਰ ਜਾਣਦੇ ਹੋਏ
1: ਹਾਂਜੀ ਦੇਵ ਜੀ
0: ਖੱਬੇ ਸੱਜੇ ਦਿਲ ਦੇ ਹੱਥ ਰੱਖ ਕੇ
1: ਹਾਂਜੀ
0: ਇਹ ਦੱਸੋ ਉਹ ਜਿਹੜੇ ਪਿਛਲੇ 2 ਵੀਕਾਂ ਟਾਊਨ ਹਾਲ ਜੇ ਖੁੱਲੇ ਸੀ ਮੇਫਿਲ ਗੋਰ ਦੇਖਣੀ ਕਿੱਥੇ
1: ਮੈਂ ਦੇਵ ਜੀ ਉਸ ਦਿਨ ਵੀ ਆਪਾਂ ਇਹੀ ਡਿਸਕਸ ਗੱਲ ਕੀਤੀ ਸੀਗੀ ਹਨਾ ਇੰਨੇ ਬੰਦੇ ਉੱਥੇ ਲਾਈਨ ਦੇ ਵਿੱਚ ਖੜੇ ਆ ਜੇ ਇੰਨੇ ਬੰਦਿਆਂ ਦੇ ਵਿੱਚੋਂ ਕੋਈ ਫੋਨ ਨਹੀਂ ਆਇਆ ਮਤਲਬ ਉਹਨਾਂ ਨੇ ਮੈਂ ਇਹ ਨਹੀਂ ਕਹਿੰਦਾ ਮੈਨੂੰ ਫੋਨ ਆਵੇ ਹਨਾ ਕਿਸੇ ਨੂੰ ਵੀ ਕੰਮ ਤਾਂ ਤੁਹਾਡਾ ਇਹ ਹੈ ਤੁਹਾਡੀ ਜੇਬ ਦੇ ਵਿੱਚ ਪ੍ਰੀ ਅਪਰੂਵਲ ਹੋਣੀ ਚਾਹੀਦੀ ਹੈ ਹਨਾ ਜਿਹੜੀ ਤੁਹਾਨੂੰ ਪ੍ਰੀ ਅਪਰੂਵਲ ਅੱਜ ਨਹੀਂ ਮਿਲੇਗੀ ਸਾਲ ਬਾਅਦ ਮੈਂ ਤੁਹਾਨੂੰ ਇੱਕ ਸਾਲ ਤਾਂ ਚੁਟਕੀ ਦੇ ਵਿੱਚ ਲੰਘ ਜਾਂਦਾ ਦੇਵ ਜੀ ਸਾਲ ਤਾਂ ਤੇ ਸਾਲ ਬਾਅਦ ਜਿਵੇਂ ਕਹਿ ਦਈਏ ਇੱਥੇ ਕੁਛ ਨਹੀਂ ਬਦਲਣ ਵਾਲਾ ਕੋਈ ਫਰਕ ਨਹੀਂ 26 ਦਾ ਐਂਡ ਆ ਗਿਆ ਹਨਾ ਹੁਣ ਇੱਥੇ ਉਹੀ ਗੱਲ ਆ ਵੀ ਜਦੋਂ ਤੁਹਾਡੀ ਜਮਾਂ ਐਂਡ ਦੇ ਉੱਤੇ ਮੂਵਮੈਂਟ ਦੇ ਤੁਸੀਂ ਆ ਜਾਣਾ, ਫਿਰ ਤੁਸੀਂ ਉਹ ਜਿਹੜਾ ਪਾਰਟ ਤੁਸੀਂ ਸਭ ਤੋਂ ਪਹਿਲਾਂ ਕਲੀਅਰ ਕਰਨਾ ਸੀ, ਫਿਰ ਤੁਸੀਂ ਜਦੋਂ ਉਹ ਪਾਰਟ ਲਾਸਟ 'ਤੇ ਕਲੀਅਰ ਕਰਨਾ, ਉਹਦਾ ਹਰਜਾਨਾ ਦੇਵ ਜੀ ਫਿਰ ਮੈਂ ਕਹੂੰਗਾ ਹਰੇਕ ਬੰਦੇ ਨੂੰ ਬਾਅਦ 'ਚ ਭੁਗਤਣਾ ਹੀ ਪੈਣਾ। ਸੋ ਕਿਸੇ ਵੀ ਭੈਣ ਭਰਾ ਨੇ ਘਰ ਬਾਰ ਖਰੀਦਣਾ ਸਿੱਧਾ ਟਰਾਂਸਪੇਰੈਂਟ ਕੰਮ ਆ। ਪੇਪਰ 'ਤੇ ਮੈਂ ਆਪਦੀ ਲੈਟਰ ਹੈੱਡ 'ਤੇ ਲਿਖ ਕੇ ਦੇਊਂਗਾ ਕਿਹੜੀ ਬੈਂਕ ਤੋਂ ਹੋਣਾ, ਕੀ ਰੇਟ ਆਫ ਇੰਟਰਸਟ ਮਿਲਣਾ, ਕਿੰਨੀ ਡਾਊਨ ਪੇਮੈਂਟ ਮਿਲਦੀ ਆ, ਕਿੰਨੇ ਸਾਲ ਦੀ ਮੌਰਗੇਜ ਹੋਣੀ ਆ ਸਾਰਾ, ਕਿੰਨਾ ਲੈਂਡ ਟ੍ਰਾਂਸਫਰ ਟੈਕਸ ਹੋਊਗਾ। ਜੇ ਇਦੋਂ ਇਸ ਟ੍ਰਾਂਸਪੇਰੈਂਟਲੀ ਨਹੀਂ ਤੁਸੀਂ ਚਾਹੁੰਦੇ ਗੇ, ਜੇ ਹਨੇਰੇ ਦੇ ਵਿੱਚ ਹੀ ਤੀਰ ਮਾਰਨਾ ਜਾਂ ਐਂਡ ਦੇ ਉੱਤੇ ਸਰਪ੍ਰਾਈਜ਼ ਲੈਣੇ ਆ, ਫਿਰ ਤੁਸੀਂ ਨੰਬਰ ਜਿੱਥੋਂ ਮਰਜ਼ੀ ਲੈ ਲਿਓ। ਪਰ ਜੇ ਕੰਮ ਟ੍ਰਾਂਸਪੇਰੈਂਟ ਕਰਾਉਣਾ, ਸਾਫ ਸੁਥਰਾ ਕਰਾਉਣਾ, ਨੰਬਰ 1-1-416-300-56-1870 416-356-1870
0: ਲਓ ਜੀ ਜਾਣੇ ਆਉਂਦੇ ਹਾਂ, ਇੱਕ ਜੋਕ ਸੁਣਾਉਂਦੇ ਹਾਂ ਅਤੇ ਉਮਰਪ੍ਰੀਤ ਜੀ ਤੋਂ ਵੀ ਫਾਇਦਾ ਲੈਂਦੇ ਹਾਂ, ਕੋਈ ਨਾ ਕੋਈ ਹੋਰ ਆਪਾਂ ਨੂੰ ਸਲਾਹ ਮਸ਼ਵਰਾ ਦੇਣਗੇ। ਸਟੇ ਟਿਊਨ।
2: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ 2.5 ਵਾਸ਼ਰੂਮ ਹਨ। ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ। ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ। ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222 416-265-2222
3: Indian Fruitland, one stop for all your grocery needs.
4: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
3: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ ਔਨ 25 ਸੈਂਡਲਵੁੱਡ ਪਾਰਕਵੇ ਨੀਅਰ ਹੋਰਾਂਥਰੋ ਸਟਰੀਟ ਬ੍ਰੈਂਪਟਨ।
2: ਸੱਜਣਾ, ਲਾਈਫ ਦਾ ਕੋਈ ਭਰੋਸਾ ਨਹੀਂ। There is only one life to live. Ash karo.
0: ਐਸ਼ ਕਰਨੀ ਵੀ ਚਾਹੀਦੀ ਆ। ਖਬਰਾਂ ਚੋਂ ਖਬਰ ਇਹ ਆ, ਯੂਰਪ ਵਿਚ ਗਰਮੀ ਦੀ ਲਹਿਰ ਕਾਫੀ ਜ਼ਿਆਦਾ ਹੋ ਗਈ। UK ਵਿਚ ਜੂਨ ਦੀ ਗਰਮੀ ਦਾ ਰਿਕਾਰਡ ਲਗਾਤਾਰ ਤੀਜੇ ਦਿਨ ਟੁੱਟਿਆ। ਫਰਾਂਸ ਬੈਲਜੀਅਮ ਨੇ ਸਮਾਗਮ ਵੀ ਰੱਦ ਕਰ ਦਿੱਤੇ। ਅਯੋਧਿਆ ਰਾਮ ਮੰਦਰ ਦੇ ਚੜਾਵੇ ਤੇ ਚੋਰੀ ਦਾ ਮਾਮਲਾ, 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਪੁਰਾਣੇ ਜ਼ਮਾਨੇ ਚ ਭਾਰਤ ਦੇ ਰਾਜੇ ਅਤੇ ਰਾਜਕੁਮਾਰਾਂ ਦੇ ਫੇਵਰੇਟ ਖਾਣੇ ਕੀ ਹੁੰਦੇ ਸੀ? ਫੇਵਰੇਟ ਖਾਣੇ 6 ਫੇਵਰੇਟ ਖਾਣੇ ਅਸੀਂ ਪਾਏ ਆ ਤੁਹਾਡੇ ਲਈ devtala.com ਤੇ। ਫੋਟੋਆਂ ਵੀ ਨੇ, ਪੂਰੀ ਕਹਾਣੀ ਵੀ ਆ, ਉਹ ਜਾ ਕੇ ਦੇਖ ਸਕਦੇ ਹੋ। ਟੋਰਾਂਟੋ ਬਾਇਲਾ ਆਫਿਸ ਸ਼ੁਰੂ ਹੋ ਗਏ। ਉਹਨਾਂ ਨੇ 100 ਤੋਂ ਵੱਧ ਚਾਰਜਸ ਉਹਨਾਂ ਬਿਜ਼ਨਸਮੈਨਾਂ ਤੇ ਲਾਇਆ ਜਿਨ੍ਹਾਂ ਨੇ ਫੀਫਾ ਬ੍ਰੈਂਡਿੰਗ ਦੀ ਵਾਇਲੇਸ਼ਨ ਕੀਤੀ ਹੈ। ਪਿੱਛੇ ਜੇ ਖਬਰ ਆਈ ਸੀ ਪੂਨੇ ਤੋਂ, ਇੱਕ ਲੜਕੀ ਦੀ ਸ਼ਾਦੀ ਸੀ ਨਵੰਬਰ 'ਚ, ਆਪਦੇ ਮੰਗੇਤਰ ਨੂੰ ਮਾਰਤਾ ਉੱਤੋਂ, 30 ਮੀਟਰ ਟੋਏ ਜੇ ਛੱਡਤਾ ਉਹਨੇ, ਉਹ ਮਰ ਗਈ, ਮਰ ਗਿਆ ਵਿਚਾਰਾ। ਹੁਣ ਪਤਾ ਲੱਗਿਆ ਵੀ ਮਾਰਿਆ ਕਿਉਂ। ਉਹਨੇ ਵਿਆਹ ਨਹੀਂ ਕਰਾਉਣਾ ਚਾਹੁੰਦੀ ਸੀ ਕਿਉਂਕਿ ਇੱਕ ਤਾਂ ਹੱਕ ਲਾਉਂਦਾ ਸੀ ਉਹ, ਦੂਜਾ ਉਹਦੇ ਸਿਰ 'ਤੇ ਵਾਲ ਨਹੀਂ, ਉਹਦੇ ਵਿਗ ਪਾਇਆ ਹੋਇਆ ਸੀ। ਲਓ ਕਰ ਲਓ ਗੱਲ, ਬੀਬਾ ਸਾਰੀ ਉਮਰ ਤੂੰ ਵੀ ਨਹੀਂ ਜਵਾਨ ਰਹਿਣਾ, ਬੁੜੀ ਤੈਂ ਵੀ ਹੋ ਜਾਣਾ। ਇਰਾਨ ਕਹਿੰਦਾ ਨੇਟੋ ਦੇਸ਼ਾਂ ਨੇ ਜੰਗ 'ਚ ਅਮਰੀਕਾ ਦਾ ਸਾਥ ਦਿੱਤਾ। ਕੋਈ ਨਾ ਕਹਿੰਦਾ, ਦੇਖੇਂਗੇ ਇਹਨੇ ਵੀ। ਕੋਲਕਾਤਾ ਤੋਂ ਖਬਰ ਆਈ ਆ, ਜੈਪੁਰ ਮੇਂ ਤੇਜ਼ ਬਾਰਿਸ਼, ਸੜਕੇਂ ਡੂਬੀ, ਹੌਸਪਿਟਲ ਦੁਕਾਨੋਂ ਮੇਂ ਪਾਣੀ ਭਰਾ, MP ਮੇਂ ਦੌੜ ਕੇ 15 ਟੂਰਿਸਟ ਪਲੇਸ ਬੰਦ ਕਰ ਦਈਏ। UP ਬਿਹਾਰ ਮੇਂ ਹੀਟ ਵੇਵ ਚੱਲ ਰਹੀ ਹੈ। ਭਾਸਕਰ.com ਦਾ ਕਹਿਣਾ ਹੈ, ਕੈਨੇਡਾ ਨੇ ਮਾਨਾ, ਏਅਰ ਇੰਡੀਆ ਫਲਾਈਟ ਬਲਾਸਟ ਖਾਲਿਸਤਾਨੀਓ ਨੇ ਕੀ ਥੀ, ਜਿਹੜੀ ਕਿ 41 ਵਰੇ ਹੋ ਗਏ, 328 ਲੋਕਾਂ ਦਾ ਕਤਲ ਕਰ ਦਿੱਤਾ ਗਿਆ ਸੀ। ਤੇਲੰਗਾਨਾ ਵਿੱਚ ਮਹਿਲਾ ਤਹਿਸੀਲਦਾਰ ਕੋਲੋਂ 5 ਕਰੋੜ ਰੁਪਈਏ ਦਾ ਬੇਨਾਮੀ ਜਾਇਦਾਦ ਮਿਲੀ। ਐਵੇਂ ਤਾਂ ਨਹੀਂ ਕਹਿੰਦੇ ਸੀਗੇ ਆਪਣੇ ਮੋਰਪੀ ਜੀ, ਕਿਹੜੀ ਜੋਬ ਤਹਿਸੀਲਦਾਰ ਲੱਗੀਆਂ, ਚਲੋ ਉਹ ਤਾਂ ਛੱਡ, ਉੱਤੋਂ ਕੀ ਬਣਾਉਂਦੀ ਆ, ਹੁਣ ਪਤਾ ਲੱਗਿਆ ਵੀ ਉੱਤੋਂ ਕੀ ਬਣਾਉਂਦੀ ਸੀ। 26 ਦਿਨ ਪਿਤਾ ਕੋ ਖੋਜਦੀ ਰਹੀ ਪਤਨੀ, ਕਟੀ ਡੈੱਡ ਬਾਡੀ ਮਿਲੀ ਮਣੀਪੁਰ ਮੇਂ। ਬਈ ਇਹ ਕਿਆ ਹੋ ਰਿਹਾ ਹੈ ਦੁਨੀਆ ਮੇਂ? ਐਨੀਵੇ, ਕੋ ਹੋਵੇ ਨਾ ਹੋਵੇ, ਅਸੀਂ ਇੱਥੇ ਬੈਠੇ ਹਾਂ, ਅਸੀਂ ਟੈਕਸ ਇੱਥੇ ਦੇਣਾ, ਅਸੀਂ ਜਾਨ ਇੱਥੇ ਦੇਣੀ ਆ, ਬ੍ਰੈਂਪਟਨ ਕਰਮਟੋਰੀਅਮ 'ਚ ਵੀ ਜਾਣਾ, ਲੇਕਿਨ ਇੱਥੇ ਦੀਆਂ ਗੱਲਾਂ ਕਰਨੀਆਂ ਬੜੀ ਇੰਪੋਰਟੈਂਟ ਨੇ। ਸਾਡੇ ਨਾਲ ਇੱਥੇ ਕੀ ਹੋ ਰਿਹਾ, ਰੋਜ਼ਾਨਾ ਜ਼ਿੰਦਗੀ 'ਚ ਕੀ ਹੋ ਰਿਹਾ, ਕਮਲਜੀਤ ਸਰਾਂ ਮੌਰਗੇਜ ਬਾਰੇ ਦੱਸ ਰਿਹਾ, ਉਮਰਪ੍ਰੀਤ ਜੀ ਤੁਹਾਡੇ ਬੱਚਿਆਂ ਦੇ ਭਵਿੱਖ ਦੇ, ਤੁਹਾਡੇ ਭਵਿੱਖ ਨੂੰ ਕਿਵੇਂ ਸਵਾਰ ਸਕਦੇ ਆ ਉਹ ਦੱਸ ਰਹੇ ਆ, ਕੀ ਕਹਿਣਾ ਚਾਹੋਗੇ?
5: ਦੇਵ ਜੀ, ਮੈਂ ਨਾ ਅੱਜ ਗੱਲ ਕਰਨਾ ਚਾਹੁੰਦੀ ਹਾਂ ਸਿਪ ਦੀ। ਇਹ ਵਰਡ ਨਾ ਮਤਲਬ ਸਾਨੂੰ ਲੋਕਾਂ ਨੂੰ ਬਹੁਤ ਚੰਗਾ ਲੱਗਦਾ, ਔਰ ਸਾਨੂੰ ਲੱਗਦਾ ਵੀ ਸਿਪ 'ਚ ਸਿਸਟਮੈਟਿਕ ਇਨਵੈਸਟਮੈਂਟ ਪਲਾਨ, ਸਿਪ 'ਚ ਇਨਵੈਸਟ ਕਰਨਾ ਤਾਂ ਇੰਡੀਆ 'ਚ ਹੀ ਇਨਵੈਸਟ ਕੀਤਾ ਜਾ ਸਕਦਾ। ਬਟ ਇਹ ਉਹਨਾਂ ਸਾਰੇ ਲੋਕਾਂ ਲਈ ਹੈ ਕਿ ਸਿਪ 'ਚ ਇਨਵੈਸਟ ਕਰਨਾ ਤੁਸੀਂ ਕੈਨੇਡਾ 'ਚ ਵੀ ਕਰ ਸਕਦੇ ਹੋ। ਮੈਂ ਕਹੂੰਗੀ ਕੈਨੇਡਾ ਦੇ ਵਿੱਚ ਇਹ ਇਨਵੈਸਟਮੈਂਟ ਜ਼ਿਆਦਾ ਵਧੀਆ, ਬਹੁਤ ਸਾਰੇ ਰੀਜ਼ਨ ਆਉਂਦੇ। ਇੱਕ ਤਾਂ ਇਹ ਹੈ ਵੀ ਤੂੰ ਕੋਈ ਮਿਨੀਮਮ ਇਹਦੇ 'ਚ ਕੰਟਰੀਬਿਊਸ਼ਨ ਨਹੀਂ ਚਾਹੀਦੀ, ਦੂਜਾ ਹੈਗਾ ਕ੍ਰੈਡੀਟਰ ਪ੍ਰੋਟੈਕਟਿਡ ਹੈ, ਤੀਜਾ ਪ੍ਰੋਬੇਟ ਨੂੰ ਬਾਈਪਾਸ ਕਰਦਾ, ਚੌਥਾ ਹੈਗਾ ਗਰੰਟੀਜ਼ ਹੈ ਤੁਸੀਂ ਆਪਾਂ ਮਤਲਬ ਮੈਚਿਓਰਟੀ ਗਰੰਟੀ ਹੈ, ਡੈਥ ਦੀ ਗਰੰਟੀ ਹੈ, ਔਰ ਸਭ ਤੋਂ ਇੰਪੋਰਟੈਂਟ ਚੀਜ਼ ਟੈਕਸ ਫਰੀ ਪੈਸਾ ਆਉਣਾ। ਸੋ ਇੱਕ ਰੂਲ ਆਫ ਥੰਬ ਹੁੰਦਾ ਦੇਵ ਜੀ ਕਿ ਤੁਸੀਂ 15-20% ਤੁਹਾਡੀ ਇਨਕਮ ਦਾ ਤੁਸੀਂ ਸੇਵ ਕਰਨਾ ਟਵਾਰਡ ਯੋਰ ਫਿਊਚਰ, ਔਰ ਜੇ ਤੁਸੀਂ ਆਪਣੇ ਪੇਰੈਂਟਸ ਨਾਲ ਰਹਿ ਰਹੇ ਹੋ ਤਾਂ ਇਹ ਜਿਹੜੀ ਤੁਹਾਡੀ ਸੇਵਿੰਗ ਹੈ 60-70% ਹੋਣੀ ਚਾਹੀਦੀ ਹੈ, ਕਿਉਂਕਿ ਨਾ ਆਪਾਂ ਮੋਰਗੇਜ ਦਾ ਪੇ ਕਰ ਰਹੇ ਨਾ ਆਪਾਂ ਗਰੋਸਰੀਜ਼ ਦਾ ਪੇ ਕਰ ਰਹੇ। ਸੋ ਇਹ ਜਿਹੜਾ ਹੁਣ ਸੇਵਿੰਗ ਤਾਂ ਤੁਸੀਂ ਕਰ ਲਈ, ਬਟ ਉਹਨੂੰ ਇਨਵੈਸਟ ਕਰਨ ਲਈ ਡਾਈਵਰਸੀਫਿਕੇਸ਼ਨ ਬਹੁਤ ਜ਼ਰੂਰੀ ਹੈ। ਇਹ ਨਹੀਂ ਕਿ ਤੁਸੀਂ $1,000 ਮਹੀਨੇ ਦਾ ਸੇਵ ਕਰ ਰਹੇ ਹੋ ਤਾਂ ਤੁਸੀਂ 1,000 ਸਟਾਕ 'ਚ ਹੀ ਲਾਈ ਜਾ ਰਹੇ ਹੋ,
0: ਹੈਨਾ,
5: ਪੈਸਾ ਵੱਧ ਵੀ ਸਕਦਾ ਘੱਟ ਵੀ ਸਕਦਾ, ਡਾਈਵਰਸੀਫਿਕੇਸ਼ਨ ਬਹੁਤ ਜ਼ਰੂਰੀ ਹੁੰਦੀ ਹੈ।
0: ਇੰਗਲਿਸ਼ 'ਚ ਕਹਿੰਦੇ ਵੀ ਡੋਂਟ ਪੁੱਟ ਆਲ ਯੂਰ ਐਗਸ ਇਨ ਵਨ ਬਾਸਕਟ।
5: ਬਿਲਕੁਲ। ਸੋ ਸਿਪ ਦੇ ਵਿੱਚ ਜੇ ਇਨਵੈਸਟਮੈਂਟ ਦੀ ਮੈਂ ਗੱਲ ਕਰਾਂ, ਦੇਖੋ ਜਿਹੜੀ ਤੁਸੀਂ ਸੇਵਿੰਗ ਕਰ ਰਹੇ ਹੋ ਉਹਦਾ ਇੱਕ ਬਹੁਤ ਛੋਟਾ ਜਿਹਾ ਪੋਰਸ਼ਨ ਜਿਹੜਾ ਹੈਗਾ ਤੁਸੀਂ ਇੰਸ਼ੋਰੈਂਸ ਦੇ ਵਿੱਚ ਇਨਵੈਸਟ ਕਰਨਾ ਆਪਾਂ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕੱਲ ਨੂੰ ਕ੍ਰਿਟੀਕਲ ਇਲਨੈਸ ਹੋ ਜਾਏ ਤਾਂ ਸਾਡੀ ਸੇਵਿੰਗ ਸਾਰੀ ਯੂਜ਼ ਹੋ ਜਾਏ। ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਿਹੜੀ ਹੈਗੀ ਉਸ ਟਾਈਮ ਕਵਰ ਕਰ ਲੇਗੀ ਉਹਨਾਂ ਚੀਜ਼ਾਂ ਨੂੰ। ਸੋ ਜੇ ਆਪਾਂ $100 ਸਿਪ ਦੇ ਵਿੱਚ ਇਨਵੈਸਟ ਕਰਨਾ ਸ਼ੁਰੂ ਕਰਦੇ ਆ ਵੀਕਲੀ ਦਾ 40 ਸਾਲ ਦੇ ਵਿੱਚ, ਮਤਲਬ ਕਿਉਂਕਿ ਦੇਖੋ ਸਿਪ ਚ ਜਿਨ੍ਹਾਂ ਨੂੰ ਵੀ ਪਤਾ ਉਹਨਾਂ ਨੂੰ ਪਤਾ ਵੀ ਇਹ ਲੌਂਗ ਟਰਮ ਇਨਵੈਸਟਮੈਂਟ ਹੁੰਦੀ ਹੈ ਔਰ ਪੈਸਾ ਬਹੁਤ ਵਧੀਆ ਗਰੋ ਕਰਦਾ ਇਹਦੇ ਚ। ਸੋ ਤੁਸੀਂ 40 ਸਾਲਾਂ ਦੇ ਵਿੱਚ ਆਪਾਂ 2,08,000 ਆਪਣੀ ਪਾਕਿਟ ਚੋਂ ਗਿਆ, ਲੇਕਿਨ 40 ਸਾਲਾਂ ਬਾਅਦ ਸਿਪ ਚ ਤੁਹਾਡਾ ਕਿੰਨਾ ਪੈਸਾ ਹੋਣਾ ਹੈ? 2.4 million।
0: ਓਕੇ।
5: ਸੋ 2.2 million ਦੀ ਜਿਹੜੀ ਗਰੋਥ ਹੈ ਉਹ ਟੈਕਸ ਫਰੀ ਤੁਹਾਡੇ ਕੋਲ ਆਣੀ ਹੈ। ਤੁਸੀਂ ਇਹਦੀ ਜ਼ਿਆਦਾ ਇਨਫੋਰਮੇਸ਼ਨ ਲੈਣੀ ਹੈ, ਜ਼ਰੂਰੀ ਨਹੀਂ ਕਿ ਆਪਾਂ $100 ਵੀਕਲੀ ਕਰਨਾ, ਤੁਸੀਂ $25 ਕਰ ਸਕਦੇ ਹੋ, ਤੁਸੀਂ ਵੀਕਲੀ, ਬਾਈ ਵੀਕਲੀ, ਮੰਥਲੀ, ਆਪਾਂ ਜੋ ਮਰਜ਼ੀ ਕੰਟਰੀਬਿਊਸ਼ਨ ਸਟਾਰਟ ਕਰ ਸਕਦੇ ਹਾਂ। ਸੋ ਨੰਬਰ ਹੈ ਜੀ ਮੇਰਾ 6474416 1616, ਅਲਬਰਟਾ, BC, ਮੈਨੀਟੋਬਾ, ਸਸਕੈਚਵਾਨ, ਨੋਵਾ ਸਕੋਸ਼ੀਆ ਤੇ ਓਨਟਾਰੀਓ, ਇਹਨਾਂ ਚੋਂ ਕਿਸੇ ਵੀ ਪ੍ਰੋਵਿੰਸ ਚੋਂ ਤੁਸੀਂ ਕੋਈ ਵੀ ਕੁਐਸਚਨ ਫਾਈਨੈਂਸ਼ੀਅਲ ਪਲੈਨਿੰਗ ਨੂੰ ਲੈ ਕੇ, ਨੰਬਰ ਜੀ 6474416 1616, 647-446-1616।
0: ਜਸ਼ਨ ਟੈਂਟ, ਤੁਸੀਂ ਟੈਂਟ ਲਾਉਣੇ ਨੇ ਛੋਟੇ ਵੱਡੇ ਜਿਹੜੇ ਵੀ ਟੈਂਟ ਲਵਾਉਣਾ ਲਾ ਸਕਦੇ ਹੋ, ਉਹ ਜਿਹੜੇ ਚੁੰਝੀ ਬਾਹਰ ਨੂੰ ਕੱਢੀ ਹੁੰਦੀ ਆ ਉਹ ਵੀ ਲਾ ਸਕਦੇ ਹੋ, ਕਲੀਅਰ ਟੌਪ ਵਾਲੇ ਵੀ ਲਾ ਸਕਦੇ ਹੋ ਤਾਂ ਕਿ ਰੋਸ਼ਨੀ ਹੋਰ ਵੀ ਆਏ। ਟੇਬਲ, ਚੇਅਰ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ ਦਾ ਵੀ ਇੰਤਜ਼ਾਮ ਕਰਦੇ ਨੇ ਜਸ਼ਨ ਟੈਂਟ, 416-294-2858, 294-2858। ਟ੍ਰਿਪਲ ਏ ਲੈਂਡਸਕੇਪਿੰਗ ਵਾਲੇ ਵੀ ਸਾਡੇ ਲੈਂਡਸਕੇਪਿੰਗ ਦਾ ਕੰਮ ਕਰਦੇ ਨੇ, ਨਵਾਂ ਘਾਹ ਲਵਾਉਣਾ, ਨਵੇਂ ਦਰਖਤ ਲਾਉਣੇ, ਨਵੇਂ ਬੂਟੇ ਲਾਉਣੇ, ਨਵੇਂ ਕਿਆਰੀਆਂ ਪਾਉਣੀਆਂ, ਲੈਂਡਸਕੇਪਿੰਗ ਦਾ ਕੰਮ ਕਰਾਉਣਾ ਹੈ, ਇੰਟਰਲੋਕਿੰਗ ਦਾ ਕੰਮ ਕਰਾਉਣਾ ਹੈ, ਫੋਨ ਕਰ ਲਓ 647-784-1213, 748-1213 ਇਹਨਾਂ ਦਾ ਨੰਬਰ ਆ। ਇੱਕ ਵਾਰ ਫੇਰ ਨੋਟ ਕਰੋ, ਕੈਲਡਨ ਵਿਖੇ ਗੋਲਡਨ ਲਾਈਨ ਟਰੈਕਟਰ ਵਾਲੇ ਹਾਜ਼ਰ ਨੇ, ਜਿੱਥੇ ਕਿ ਕੌਂਪੈਕਟ ਟਰੈਕਟਰ ਤੁਹਾਡੇ ਲਈ ਲੈ ਕੇ ਆਏ ਨੇ, ਜਿਹੜੇ ਕਿ 20,000 ਤੋਂ ਸ਼ੁਰੂ ਹੁੰਦੇ ਨੇ, ਲੋਡਰ ਦਾ ਕੰਮ ਕਰਦੇ ਨੇ, ਲੈਂਡਸਕੇਪਿੰਗ ਦਾ ਕੰਮ ਕਰਦੇ ਨੇ, ਜਾਇਦਾਦ ਦੀ ਦੇਖਭਾਲ ਕਰ ਸਕਦੇ ਹੋ, ਹੋਰ ਵੀ ਬੜੇ ਯੂਜ਼ ਕਰ ਸਕਦੇ ਹਾਂ, ਮੋਰ ਲਾ ਸਕਦੇ ਹੋ, ਲੋਡਰ ਲਾ ਸਕਦੇ ਹੋ, ਸਨੋ ਬਲੋਰ ਲਾ ਸਕਦੇ ਹੋ, ਹਰ ਇੱਕ ਚੀਜ਼ ਹੋ ਜਾਂਦੀ ਹੈ। ਲੇਕਿਨ ਲੈਣ ਲਈ ਅੱਛਾ ਫਾਈਨੈਂਸਿੰਗ ਵੀ ਕਰ ਦਿੰਦੇ ਨੇ, 20,000 ਇਕੱਠਾ ਦੇਣ ਦੀ ਲੋੜ ਨਹੀਂ, 20-25,000 ਤੁਸੀਂ ਫਾਈਨੈਂਸਿੰਗ ਲਈ ਤੇਜ਼ ਨੂੰ ਫੋਨ ਕਰ ਲਓ, 647-622-1745, 622-1745 ਇਹਨਾਂ ਦਾ ਨੰਬਰ ਹੈ। ਲਓ ਜੀ ਕਮਲਜੀਤ ਜੀ, ਕੇਨੀਆਂ ਕੱਢ ਲਓ, ਡੋਲੂ ਕੱਢ ਲਓ, ਪਾਣੀ ਦੀਆਂ ਖਾਲੀ ਬੋਤਲਾਂ ਕੱਢ ਲਓ,
1: ਤੇਲ ਭਰਾਉਣਾ ਹੀ ਭਰਾਉਣਾ,
0: 5 ਸੈਂਟ ਰਾਤ ਨੂੰ ਉੱਪਰ ਚਲੇ ਜਾਣ, ਤੁਹਾਨੂੰ ਤਾਂ ਇਲੈਕਟ੍ਰਿਕ ਦੀ ਕਾਰ ਤੁਹਾਡੀ ਤੇ ਕੋਈ ਨਹੀਂ ਅਸਰ ਹੋਣਾ, 5 ਸੈਂਟ ਅੱਜ ਅੱਧੀ ਰਾਤੋਂ ਪ੍ਰਾਈਜ਼ ਉੱਪਰ ਜਾ ਰਹੀ ਹੈ। ਜਨਕ ਜੁਲਾ ਦੇ ਸਹਿਯੋਗ ਨਾਲ ਮੰਡੀਆਂ ਦੇ ਭਾਅ ਦੱਸਦੀ ਹੈ, ਟੋਰਾਂਟੋ ਸਟਾਕ ਚੇਂਜ, ਡਾਓ, ਨੈਸਡੈਕ, ਡਾਲਰ ਤੇ ਸੋਨਾ ਉੱਪਰ ਹੈ, ਸਿਰਫ ਕਰੂਡ ਆਇਲ ਜਿਹੜਾ ਸਮੇਂ ਥੱਲੇ ਚੱਲਿਆ ਜਾ ਰਿਹਾ ਹੈ। ਟਾਈਮ ਕਿੰਨਾ ਹੋ ਗਿਆ ਹਜੇ? 2 ਮਿੰਟ ਖਬਰਾਂ ਬਾਅਦ ਲੈ ਲਾਂਗੇ, ਤੁਹਾਨੂੰ ਕੁਝ ਜੋਗ ਐਡਵਰਟਾਈਜ਼ ਤੋਂ ਬਾਅਦ ਕੁਝ ਜੋਗ ਸੁਣਾਉਂਦੇ ਆ, ਗਏ ਤੇ ਆਏ।
6: ਭੈਣੇ ਖਰੀਦ ਲਿਆ ਗਹਿਣੇ?
7: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
6: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ? ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
8: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
9: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਊ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ। ਜਨਕ ਜਵੈਲਰਸ, ਕਾਲ 905-230-8800।
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ BC ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155B ਸਟੀਲਜ਼ ਐਵਨਿਊ ਨੀਅਰ ਟੋਪ ਰੂਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ।
10: ਕੋਈ ਨਾ ਅੱਜ ਤੇਰੀ ਤਰੀ ਬਣਾਉ, ਮਿਰਚਾਂ ਪਾ ਕੇ ਚੰਗਾ ਰਾੜਾ ਲਾਉ।
2: ਕਿਉਂ ਇਹਦੇ ਮਗਰ ਪਏ ਹੋ ਤੁਸੀਂ? ਇੰਡੀਅਨ ਸਵੀਟ ਮਾਸਟਰ ਤੇ ਤਰੀ ਵਾਲਾ ਮਿਰਚਾਂ ਪਾ ਕੇ ਰਾੜਾ ਲਾ ਕੇ ਗੋਟ ਮੀਟ ਲੈ ਸਕਦੇ ਹੋ। ਰੇ ਲੋਸਨ ਐਂਡ ਮੈਕਲੋਕਲਨ ਦੇ ਕਾਰਨਰ ਤੇ ਇੰਡੀਅਨ ਸਵੀਟ ਮਾਸਟਰ 905-450-2800
11: ਤੇਰੀ ਘੜੀ ਚ ਕਿੰਨੇ ਵਜੇ ਆ?
12: ਜਿੰਨੇ ਤੇਰੀ ਘੜੀ ਚ ਵਜੇ ਆ 12 ਹੀ ਆ।
11: ਤੇ ਤੇਰੀ ਘੜੀ ਰੇਡੀਓ ਨਾਲ ਮਿਲੀ ਆ?
12: ਨਹੀਂ, ਸਹੁਰੇ ਤੋਂ ਮਿਲੀ ਆ।
13: ਫਿੱਟੇ ਮੂੰਹ ਤੇਰੇ।
14: ਕੀ ਤੁਸੀਂ ਵੀ ਡਾਕਟਰ, ਡੈਂਟਿਸਟ, ਆਈਟੀ ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਜ਼ ਵੈਲ? ਦ ਪ੍ਰੋਬਲਮ ਇਜ਼ ਕਿ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡਰਾਅ ਕਰਨਾ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ, ਬੋਥ ਆਰ ਟੈਕਸੇਬਲ। ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜੀਸ ਇਨਵੈਸਟ ਕੀਤਾ ਜਾ ਸਕਦਾ, ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ। ਨੀਡ ਟੂ ਨੋ ਮੋਰ? ਦਿਸ ਇਜ਼ ਉਮਰਪ੍ਰੀਤ ਚਾਵਲਾ, ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ, ਐਂਡ ਨੰਬਰ ਟੂ ਕਾਲ ਇਜ਼ 647-446-1616 647-446-1616
5: ਡਾਕਟਰ, ਡੈਂਟਿਸਟ ਹੋ, ਫਿਜ਼ੀਓਥੈਰੇਪਿਸਟ ਹੋ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ, ਜਾਂ ਤੁਹਾਡਾ ਕੋਈ ਵੀ ਕੁਐਸਚਨ ਕਿਸੇ ਵੀ ਤਰ੍ਹਾਂ ਦੀਆਂ ਇਨਵੈਸਟਮੈਂਟਸ ਨੂੰ ਲੈ ਕੇ, RRSP, TFSA, FHSA, ਡਿਸੇਬਿਲਟੀ ਸੇਵਿੰਗ ਪਲਾਨ ਜਿਹਦੇ ਚ 90 ਹਜ਼ਾਰ ਤੱਕ ਦੀ ਗ੍ਰਾਂਟ ਗਵਰਨਮੈਂਟ ਵੱਲੋਂ ਆ ਸਕਦੀ ਹੈ, ਜਾਂ ਕੋਈ ਵੀ ਇੰਸ਼ੋਰੈਂਸ ਦੇ ਰਿਲੇਟਡ ਕੁਐਸਚਨ ਹੈ, ਚਾਹੇ ਉਹ ਸੁਪਰ ਵੀਜ਼ਾ, ਵਿਜ਼ਟਰ ਟਰੈਵਲ ਇੰਸ਼ੋਰੈਂਸ ਹੈ, ਜਾਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ, ਨੰਬਰ ਹੈ ਜੀ 647-446-1616 ਵੀਕਐਂਡ ਤੇ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ, ਜ਼ਰੂਰ ਤੁਸੀਂ ਅਪਾਇੰਟਮੈਂਟ ਸਕੈਡਿਊਲ ਕਰ ਸਕਦੇ ਹੋ। ਆਫਿਸ ਹੈ ਜੀ ਮਕਵੀਨ ਤੇ ਮੇਫੀਲ ਦੇ ਇੰਟਰਸੈਕਸ਼ਨ ਤੇ, ਨੰਬਰ ਅਗੇਨ 647-446-1616 647-446-1616 ਥੈਂਕ ਯੂ ਸੋ ਮਚ ਜੀ।
0: ਥੈਂਕ ਯੂ ਜੀ। ਕਮਲਜੀਤ ਜੀ, ਐਂਡ ਤੇ ਕੀ ਕਹਿਣਾ ਚਾਹੋਗੇ?
1: ਦੇਵ ਜੀ, ਐਂਡ ਤੇ ਮੈਂ ਉਸਮੇ ਇਹੀ ਕਹਿਣਾ ਚਾਹੂੰਗਾ, ਕਿਸੇ ਵੀ ਭੈਣ ਭਰਾ ਨੇ ਘਰ ਲੈਣਾ, ਪ੍ਰੀ ਅਪਰੂਵਲ ਦੀ ਲੋੜ ਆ, ਜਾਂ ਕਿਸੇ ਭੈਣ ਭਰਾ ਨੂੰ ਸੈਕਿੰਡ ਮੌਰਗੇਜ ਦੀ ਲੋੜ ਪੈ ਗਈ ਹੈ ਚੱਲਦੀ ਜ਼ਿੰਦਗੀ ਦੇ ਵਿੱਚ, ਜਾਂ ਕਿਸੇ ਤੋਂ ਵੀ ਸੈਕਿੰਡ ਮੌਰਗੇਜ ਦਾ ਕੋਈ ਹੱਲ ਨਹੀਂ ਹੋ ਰਿਹਾ ਗਾ, ਜਾਂ ਕਿਸੇ ਵੀ ਭੈਣ ਭਰਾ ਨੇ ਪਹਿਲਾਂ ਆਪਣਾ ਜੇ ਕੋਈ ਬੀ ਲੈਂਡਰ ਦੇ ਉੱਤੇ ਉਹਨਾਂ ਦੀ ਮੌੜਗੇ ਚੱਲ ਰਹੀ, ਜਾਂ ਆਪਾਂ ਏ ਲੈਂਡਰ ਦੇ ਉੱਤੇ ਲੈ ਕੇ ਆਉਣੀ ਆ। ਹੁਣ ਦੇਵ ਜੀ, ਮੌੜਗੇ ਦੇ ਵਿੱਚ ਕਾਫੀ ਚੀਜ਼ਾਂ ਹੋ ਜਾਂਦੀਆਂ, ਤੁਸੀਂ ਬੀ ਲੈਂਡਰ ਤੋਂ ਏ ਲੈਂਡਰ ਤੇ ਲੈ ਕੇ ਆਉਣੀ ਤਾਂ ਵੀ ਤੁਹਾਨੂੰ ਮੌੜਗੇ ਦੀ ਲੋੜ ਆ, ਤੁਸੀਂ ਘਰ ਦੇ ਵਿੱਚੋਂ ਕਿਸੇ ਦਾ ਟਾਈਟਲ ਤੇ ਨਾਮ ਚੇਂਜ ਕਰਾਉਣਾ ਤੁਹਾਨੂੰ ਮੌੜਗੇ ਦੀ ਤਾਂ ਵੀ ਲੋੜ ਆ, ਜੇ ਕਿਸੇ ਕਾਰਨ ਕਰਕੇ ਤੁਹਾਡੇ ਕ੍ਰੈਡਿਟ ਕਾਰਡਾਂ ਦੇ ਜਾਂ ਕਿਸੇ ਵੀ ਕੋਈ ਇਹੋ ਜਿਹੇ ਕਰਜ਼ੇ ਇੱਥੋਂ ਤੱਕ ਚਲੇ ਗਏ ਜਿਹੜੇ ਤੁਹਾਡੇ ਤੋਂ ਪੇ ਨਹੀਂ ਹੋ ਰਹੇ ਗੇ, ਤਾਂ ਵੀ ਤੁਸੀਂ ਮੌੜਗੇ ਦੇ ਵਿੱਚ ਇੱਕ ਕਿਸ਼ਤ ਬਣਾ ਸਕਦੇ ਹੋ। ਸੋ ਕਿਸੇ ਵੀ ਭੈਣ ਭਰਾ ਨੂੰ ਮੌੜਗੇ ਦੇ ਰਿਗਾਰਡਿੰਗ ਕੋਈ ਵੀ ਕੰਸਰਨ ਆ, ਕੋਈ ਵੀ ਕੁਐਸਚਨ ਆ, ਯੂ ਕੈਨ ਕਾਲ ਮੀ ਐਨੀ ਟਾਈਮ 416-356-1870-416-356-1870।
0: ਥੈਂਕ ਯੂ ਜੀ, ਤੁਹਾਡਾ ਦੋਨਾਂ ਦਾ ਸਟੂਡੀਓ ਜਾ ਕੇ ਸਾਡੇ ਲਿਸਨਰ ਜਾਣਕਾਰੀ ਦੇਣ ਲਈ ਥੈਂਕ ਯੂ। ਲਓ ਜੀ, ਉੱਪਰ ਵਾਲੇ ਦਾ ਦੁਆ ਕਰਨ ਮਰਿਆ, ਫਿਰ ਮਿਲਾਂਗੇ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ, ਹੈਵ ਅ ਬਿਊਟੀਫੁਲ ਵੀਕੈਂਡ।
15: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ ਕੁਇਕ ਟਰੱਕ ਲਿਊਬ.com। QTL, ਬਿਕਾਜ਼ ਵੀ ਕੇਅਰ। Quick Truck Lube!
13: ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
9: ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 801 ਬੋਵੇ ਡਰਾਈਵ ਨੀਅਰ ਚਿੰਗੂਜ਼ੀ ਕਾਲ 905-450-2828 905-450-2828
16: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. This is AM 530, CHLO AM, serving Brampton, Mississauga, Toronto, the GTA, and the world at am530.ca.
13: 92 55 80 98 ਗਲਤ ਕਾਊਂਟਿੰਗ ਸਿਖਾਈ ਜਾਂਦੇ ਹੋ ਕਾਊਂਟਿੰਗ ਨਹੀਂ ਇਹ ਤੇ 32 55 80 ਤੇ 98 ਇੰਚ ਦੇ ਟੀਵੀ ਨੇ ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ ਇਹਨਾਂ ਕੋਲ ਸਾਰੇ ਹਾਊਸਹੋਲਡ ਅਪਲਾਈਂਸਿਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ
9: Brampton TV and Appliances, 801 Bowway Drive near Chingozi. Call 905-450-2828. 905-450-2828.
17: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
16: The opinions expressed in the following program are those of the host and their guests and do not reflect the views and opinions of the management and staff of CHLO AM 530.
18: ਕਰਤਾ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਆ
19: ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ ਫ੍ਰਿਜ ਸਟੋਵ ਡਿਸ਼ਵਾਸ਼ਰ ਵਾਸ਼ਰ ਐਂਡ ਡਰਾਇਰ ਐਲਈਡੀ ਟੀਵੀਜ਼ ਸਭ ਇੱਥੋਂ ਹੀ ਲਵਾਂਗੇ ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ ਕੋਈ ਵੀ ਅਪਲਾਈਂਸਿਸ ਖਰੀਦੋ ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ ਉਹ ਵੀ ਬਿਨਾਂ ਕਿਸੇ ਵਿਆਜ ਦੇ ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-450-2828 905-450-2828 2828

0: Relácie.
1: ਉਮੀਦ ਕਰਦੇ ਆ ਜਿੱਥੋਂ ਵੀ ਜਿੱਦਾਂ ਕਿ ਤੁਸੀਂ ਕਿਹਾ ਕਿ ਸੁਣਦੇ ਆ ਤੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿਣ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ ਤੁਸੀਂ ਸਾਨੂੰ ਜਿਹੜਾ ਜੀ ਸੁਣ ਰਹੇ ਆ ਬਿਲਕੁਲ

ਸੋ ਕਿਰਨ ਜੀ ਦੇਖ ਲਓ ਕੋਈ ਵੀ ਹਾਲੇ ਤੱਕ ਕਾਲ ਨਹੀਂ ਆਈ। ਆਪਾਂ ਤਾਂ ਲੰਚ ਦਾ ਇੰਤਜ਼ਾਮ ਕੀਤਾ ਸੀਗਾ ਜਿਹੜਾ ਕਿ ਜਾਂ ਤਾਂ ਉਹ ਪੀਜ਼ਾ ਡੀ ਪਰਦੋ ਸੀ, ਪੀਜ਼ਾ ਉਹਨਾਂ ਦਾ ਇੰਤਜ਼ਾਮ ਸੀ ਅਤੇ ਜਾਂ ਫਿਰ ਇੱਕ ਸ਼ਾਹ ਕੜਾਹੀ ਤੋਂ ਕੜਾਹੀ ਦਾ ਇੰਤਜ਼ਾਮ ਸੀ। ਵੀ ਫਿਲਮ ਦਾ ਨਾਮ ਦੱਸ ਦਿਓ ਅਤੇ ਇਹ ਕੌਣ ਐਕਟਰ ਹੈ ਅਤੇ ਆਵਾਜ਼ ਹੈ ਮਹਿੰਦਰ ਕਪੂਰ ਉਹਨਾਂ ਦੀ, ਮੈਂ ਦੱਸ ਦਿੱਤਾ ਅਤੇ 9057990999।

0: 905 204 13 13 ਦੇ ਉੱਤੇ ਕਾਲ ਜਿਹੜੀ ਆ ਕਰ ਲੈਣੀ ਆ।
1: ਬਿਲਕੁਲ ਜੀ, ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਸਿਟੀ ਬ੍ਰੈਂਪਟਨ ਵਾਲਿਆਂ ਦਾ ਵੀ ਮੈਸੇਜ ਆਪਾਂ ਤੁਹਾਡੇ ਤੱਕ ਜ਼ਰੂਰ ਸਾਂਝਾ ਕਰ ਦਿੰਦੇ ਹਾਂ। ਬਿਲਕੁਲ ਜੀ, ਘਰਾਂ ਦੇ ਵਿੱਚ ਕਈ ਵਾਰ ਇਦਾਂ ਹੁੰਦਾ ਹੈ ਕਿ ਸੇਫਟੀ ਹੈਜ਼ਰਡਸ ਫੋਲੋ ਨਹੀਂ ਕੀਤੇ ਜਾਂਦੇ, ਘਰਾਂ ਦੇ ਵਿੱਚ ਅੱਗ ਲੱਗ ਜਾਂਦੀ ਆ, ਉਹ ਸਿਚੁਏਸ਼ਨ ਦੇ ਵਿੱਚ ਆਪਾਂ ਜਿਹੜਾ ਜੀ ਪੈਨਿਕ ਹੋ ਜਾਂਦੇ ਹਾਂ। ਸੋ ਬਿਲਕੁਲ ਜੀ, ਤੁਹਾਨੂੰ ਉਸ ਸਿਚੁਏਸ਼ਨ ਦੇ ਵਿੱਚ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈਗੀ, ਕਿਉਂਕਿ ਸਿਟੀ ਹੁਣ ਜਿਹੜਾ ਜੀ ਕੁਛ ਲਾਈਫ ਸੇਵਿੰਗ ਟਿਪਸ ਤੁਹਾਨੂੰ ਜਿਹੜਾ ਜੀ ਤੁਹਾਡੀ ਫੈਮਿਲੀ ਦੇ ਲਈ ਦੇਣ ਲੱਗੇ ਹੈਗੇ। ਜੁਲਾਈ 7 ਤੋਂ ਲੈ ਕੇ ਅਗਸਤ 19 ਤੱਕ ਕੁਛ ਕੁ ਜਿਹੜੇ ਜੀ ਉਹਨਾਂ ਨੇ ਆਪਾਂ ਕਹਿ ਸਕਦੇ ਕਿ ਕੈਂਪਸ ਲਾਉਣੇ ਆ ਅਕਰੋਸ ਦਾ ਸਿਟੀ ਬ੍ਰੈਂਪਟਨ। ਸੋ ਬਿਲਕੁਲ ਜੀ, ਜ਼ਿਆਦਾ ਸਕੈਜੂਲ ਤੁਸੀਂ ਜਿਹੜਾ ਜੀ bremptonfire.com ਤੋਂ ਜਾ ਕੇ ਜਿਹੜਾ ਜੀ ਇਸ ਚੀਜ਼ ਦੀ ਜਾਣਕਾਰੀ ਲੈ ਸਕਦੇ ਹਾਂ। ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ JD ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। JD ਜੀ ਤੁਹਾਡੇ ਨਾਲ ਜਿਹੜਾ ਜੀ ਗੱਲਬਾਤ ਕਰ ਸਕਦੇ ਹਾਂ। ਤੁਸੀਂ ਘਰਾਂ ਦੀ ਇੰਸ਼ੋਰੈਂਸ ਲੈਣੀ ਹੈ, ਗੱਡੀਆਂ ਦੀ ਇੰਸ਼ੋਰੈਂਸ ਲੈਣੀ ਹੈ, ਬਿਲਕੁਲ ਜੀ ਜੇ ਤੁਸੀਂ ਕੰਬਾਈਂਡ ਕਰਕੇ ਇੰਸ਼ੋਰੈਂਸ ਲੈਣੇ, ਕਈ ਵਾਰੀ ਤੁਹਾਨੂੰ ਕਾਫੀ ਡਾਲਰਾਂ ਦੀ ਜਿਹੜੀ ਹੈ ਜੀ ਬੱਚਤ ਹੋ ਜਾਂਦੀ ਆ। ਕੋਈ ਕਮਰਸ਼ੀਅਲ ਇੰਸ਼ੋਰੈਂਸ, ਈਵੈਂਟ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਜਾਂ ਤੁਸੀਂ ਗਰੁੱਪ ਬੈਨੀਫਿਟਸ ਲੈਣੇ, ਇਨਵੈਸਟਮੈਂਟ ਆਪਸ਼ਨ ਤੇ ਗੱਲਬਾਤ ਤੁਸੀਂ ਜਿਹੜੇ ਆ ਜੀ JD ਜੀ ਦੇ ਨਾਲ ਕਰ ਸਕਦੇ ਹਾਂ। 416-902-0706 ਦੇ ਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ
0: ਜੀ। ਔਰ ਨਾਲ ਦੀ ਨਾਲ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਸਿੰਗਾਪੁਰ ਜੁਲਰ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਜੁਲਰੀ ਦੀ ਸ਼ਾਪਿੰਗ ਕਰਨੀ ਚਾਹੁੰਦੇ ਹੋ ਸਿੰਗਾਪੁਰ ਜੁਲਰ ਏਅਰਪੋਰਟ ਦੇ ਉੱਤੇ ਆ, 70% ਤੁਹਾਨੂੰ ਡਾਇਮੰਡ ਦੀ ਜੁਲਰੀ ਦੇ ਉੱਤੇ ਡਿਸਕਾਊਂਟ ਮਿਲ ਰਿਹਾ ਹੈਗਾ ਕੈਨੇਡਾ ਡੇ ਦੀ ਖੁਸ਼ੀ ਦੇ ਵਿੱਚ। ਤੇ ਨਾਲ ਹੀ ਨਾਲ ਜਿਹੜਾ ਹੈਗਾ ਤੁਹਾਨੂੰ ਕੋਈ ਸਿਲਵਰ ਦੀ ਜੁਲਰੀ ਲੈਣੀ, ਗੋਲਡ ਦੀ ਜੁਲਰੀ ਲੈਣੀ ਹੈ ਤੇ ਤਾਂ ਵੀ ਤੁਸੀਂ ਉੱਥੇ ਪਹੁੰਚ ਸਕਦੇ ਹੋ। ਨੰਬਰ ਹੈ 905-612-1500 ਤੇ ਕਾਲ ਹੋ ਸਕਦੀ ਹੈ ਜੀ। ਔਰ ਨਾਲ ਹੀ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ। ਦੁਪਹਿਰ ਦਾ ਸਮਾਂ ਲੰਚ ਕਰਨਾ ਚਾਹੁੰਦੇ ਹੋ, ਡਿਨਰ ਕਰਨਾ ਚਾਹੁੰਦੇ ਹੋ, ਜਾਂ ਫਿਰ ਰਾਤ ਨੂੰ ਜਾ ਕੇ ਉੱਥੇ ਲਾਈਵ ਮਿਊਜ਼ਿਕ ਸੁਣਨਾ ਚਾਹੁੰਦੇ ਹੋ, ਟਿੱਕਾ ਜੰਕਸ਼ਨ ਰਦਰਫੋਰਡ ਤੇ ਕੁਈਨ ਦਾ ਕਾਰਨਰ ਹੈ। ਨੰਬਰ ਹੈ 6474294040। ਦੇਖਦੇ ਹਾਂ ਜੀ ਸਾਡੀ ਅਗਲੀ ਕਾਲ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜੀ।
2: ਅਭੀ ਜੀ ਲੱਭ ਲਿਆ ਮੈਂ ਗੂਗਲ ਤੋਂ ਪਟਵਾਰਾ ਫੂ ਆਈ।
0: ਅੱਛਾ ਲੱਭ ਲਿਆ ਗੂਗਲ,
2: ਉਹ ਤੁਸੀਂ ਮੈਨੂੰ ਜਦ ਸਸ ਕੀਤਾ ਮੈਂ ਕਰੂੰਗਾ ਜੀ।
0: ਹਾਂ ਨਹੀਂ ਨਹੀਂ ਚੰਗੀ ਗੱਲ। ਇਹ ਦੇਖੀ ਸੀ ਮੂਵੀ ਤੁਸੀਂ?
2: ਨਹੀਂ ਦੇਖੀ ਨਹੀਂ, ਮੈਨੂੰ ਜੇ ਚੇਤਾ ਨਹੀਂ ਹੈਗਾ ਹੁਣ।
0: ਦੇਖੋ ਜੀ, ਜੇ ਪੁਰਾਣੀਆਂ ਮੂਵੀਆਂ ਵਗੈਰਾ ਤੁਸੀਂ ਦੇਖਣੀਆਂ, ਢਿੱਲੋਂ ਵੀਡੀਓ ਨਾਲ ਸੰਪਰਕ ਕਰ ਲਓ ਉਹਨਾਂ ਦਾ ਜਿਹੜਾ IP ਬਾਕਸ, ਉੱਥੇ ਡਿਜੀਟਲ ਜਿਹੜੀ ਕੁਆਲਿਟੀ 'ਚ ਮਿਲਦੀਆਂ ਤੇ ਬਹੁਤ ਪਿਆਰੀ ਮੂਵੀ ਆ। ਇੱਕ ਘਰ ਦੇ ਵਿੱਚ ਦੋ ਭਰਾਵਾਂ 'ਚ ਲੜਾਈ ਹੁੰਦੀ, ਘਰ ਦਾ ਬਟਵਾਰਾ ਕਿੱਦਾਂ ਹੁੰਦਾ, ਕਿੱਦਾਂ ਜਿਹੜੇ ਇਕੱਠੇ ਭਰਾ ਜੰਮੇ ਖੇਡੇ ਪਲੇ ਆ ਤੇ ਬਾਅਦ ਦੇ ਵਿੱਚ ਕਿਵੇਂ ਇੱਕ ਦੂਜੇ ਨਾਲ ਤੁਸੀਂ ਸਿਰ ਪਾੜਨ ਤੱਕ ਚਲ ਜਾਂਦੇ ਹੋ, ਤੇ ਬਹੁਤ ਪਿਆਰੀ ਮੂਵੀ ਆ ਜੀ। ਹਾਂ ਠੀਕ ਆ, ਬਿਲਕੁਲ ਤੁਸੀਂ ਬਟਵਾਰਾ ਦਾ ਦੱਸਿਆ ਪਰ ਕੀਤਾ ਤੁਸੀਂ ਗੂਗਲ ਆ। ਚਲੋ ਕੋਈ ਗੱਲ ਨਹੀਂ ਭਾਜੀ, ਤੁਹਾਨੂੰ ਕੋਈ ਨਾ ਕੋਈ ਤੁਹਾਡੇ ਲੰਚ ਦਾ ਇੰਤਜ਼ਾਮ ਕਰਦੇ ਹਾਂ ਜੀ। ਕਿਹੜੀ ਜਗ੍ਹਾ ਇਸ ਟਾਈਮ, ਕਿਹੜੇ ਏਰੀਏ ਦੇ ਵਿੱਚੋਂ? ਨਹੀਂ ਰਾਈਟ ਨਾ, ਤੁਸੀਂ ਮਿਸਾਗਾ ਦੇ ਵਿੱਚ? ਕਿੱਦਾਂ ਦਾ ਮੌਸਮ ਅੱਜ ਬਾਹਰ?
2: ਧੁੱਪ ਨਿਕਲੀ ਆ ਜੀ, ਵਧੀਆ।
0: ਵਾਹ ਜੀ ਵਾਹ, ਤੇ ਫਿਰ ਕੀ ਪਲਾਨ, ਕੀ ਵੀਕਐਂਡ ਦੇ? ਹਾਂ ਕਿਉਂਕਿ ਅੱਜ ਕੱਲ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਹੈਗਾ ਜੀ। ਚੰਗੀ ਗੱਲ ਆ, ਬਹੁਤ ਬਹੁਤ ਧੰਨਵਾਦ ਜੀ। ਹੁਣ ਆਪਾਂ ਅਗਲੀ ਕਾਲ ਤੇ ਜਾਂਦੇ ਹਾਂ। ਧੰਨਵਾਦ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਔਰ ਦੇਖਦੇ ਜੀ ਅਗਲੀ ਕਾਲ। ਜੀ ਆਇਆਂ ਨੂੰ ਜੀ,
3: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ,
3: ਬਟਵਾਰਾ ਮੂਵੀ ਦਾ ਜੀ, ਵਰਿੰਦਰ ਤੇ ਦਲਜੀਤ ਕੌਰ ਦੀ।
0: ਦੇਖੀ ਤੁਸੀਂ ਮੂਵੀ?
3: ਹਾਂਜੀ ਦੇਖੀ ਆ, ਬਹੁਤ ਟਾਈਮ ਪੁਰਾਣੀ ਆ ਮੂਵੀ।
0: ਹਾਂਜੀ ਕਾਫੀ ਪੁਰਾਣੀ, ਕੋਈ ਆਈਡੀਆ ਹੈ ਕਿਹੜੇ ਸਾਲ ਦੀ? ਅਸੀਂ ਛੋਟੇ ਛੋਟੇ ਹੁੰਦੇ ਸੀ, ਮੂਵੀ ਦੀ ਸ਼ੂਟਿੰਗ ਤੇ ਜਾਣ ਦਾ ਮੌਕਾ ਮਿਲਿਆ ਸੀ ਮੇਰੇ ਨਾਲ ਸਟੂਡੀਓ ਦੇ ਵਿੱਚ।
3: ਉਦੋਂ ਮੂਵੀਆਂ ਜਿਵੇਂ ਉਹ ਘਰੇ ਵੀਸੀਆਰ ਲਿਆ ਕੇ ਦੇਖਦੇ ਹੁੰਦੇ ਸੀ, ਉਦੋਂ ਦੇਖੀ ਸੀਗੀ।
0: ਹਾਂਜੀ ਹਾਂਜੀ ਹਾਂਜੀ, ਨਹੀਂ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਔਰ ਪੁਰਾਣੀਆਂ ਮੂਵੀਆਂ ਦੇਖਣ ਲਈ ਔਰ ਕਾਲ ਕਰਨ ਲਈ ਤੁਹਾਡਾ ਧੰਨਵਾਦ। ਪੁਰਾਣੀਆਂ ਮੂਵੀਆਂ ਦੇਖਣ ਲਈ ਇੱਕ ਵਾਰੀ ਫਿਰ ਦੱਸਦਾ, ਢਿੱਲੋਂ ਵੀਡੀਓ ਤੇ ਸੰਪਰਕ ਕਰ ਲਓ, 905-204-13-13 ਤੇ IP ਬਾਕਸ ਲੈ ਲਓ, ਡਿਜੀਟਲ ਕੁਆਲਿਟੀ ਦੀਆਂ ਤੁਹਾਨੂੰ ਮੂਵੀਆਂ ਮਿਲਣਗੀਆਂ। ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਮੋਨਾ ਮਹਿੰਗੀ ਹੋਰਾਂ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ। ਇੰਸ਼ੋਰੈਂਸ ਸੰਬੰਧੀ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਆ, ਤੁਸੀਂ ਮੋਨਾ ਜੀ ਦੇ ਨਾਲ ਗੱਲਬਾਤ ਕਰ ਲੈਣੀ ਆ ਜੀ। ਔਰ ਮੋਨਾ ਹੋਰਾਂ ਦਾ ਨੰਬਰ ਹੈ 416-509-1509 ਦੇ ਉੱਤੇ। ਸੋ ਵਿਕਰਮ ਜੀ ਤੁਹਾਨੂੰ, ਜੀ ਆਇਆਂ ਨੂੰ ਧੰਨਵਾਦ ਤੁਹਾਡਾ। ਤੁਸੀਂ ਵੀ ਮੈਨੂੰ ਲੱਗਦਾ ਤੀਆਂ ਤੋਂ ਬਾਅਦ ਥੱਕ ਕੇ ਅੱਜ ਹੀ ਆਏ ਹੋ।
4: ਸਤਿ ਸ੍ਰੀ ਅਕਾਲ ਜੀ ਸਾਰਿਆਂ ਸਰੋਤਿਆਂ ਨੂੰ, ਤੁਹਾਨੂੰ ਵੀ ਬਹੁਤ ਸੋਹਣਾ ਉੱਥੇ ਮੌਕਾ ਮਿਲਿਆ ਜੀ। ਮੈਂ ਤਾਂ ਸੋਚਦਾ ਕਿ ਵੀ
0: ਦੁਬਾਰਾ ਆਵੇ,
4: ਬਹੁਤ ਜਲਦੀ ਆਉਣਾ ਚਾਹੀਦਾ ਕਿਉਂਕਿ ਜਿੰਨਾ ਚਾਹ ਮੈਂ ਉੱਥੇ ਦੇਖਿਆ ਲੋਕਾਂ ਵਿੱਚ ਖਾਸ ਤੌਰ ਤੇ ਆਪਣੀ ਕਮਿਊਨਿਟੀ ਚ ਉਹ ਬੜਾ ਸ਼ਲਾਘਾਯੋਗ ਸੀਗਾ ਔਰ ਬੜਾ ਸੋਹਣਾ ਉੱਥੇ ਉਹਨਾਂ ਨੇ ਸਾਰਿਆਂ ਨੇ ਇੰਜੋਏ ਕੀਤਾ
0: ਜੀ
4: ਰੌਣਕ ਸਿੰਗਰਾਂ ਨੇ ਬਹੁਤ ਸੋਹਣੀ ਲਾਈ ਤੇ ਇਹ ਤੇ ਬੜੀ ਭਾਗ ਵਾਲੀ ਗੱਲ ਹੈ ਕਿ ਵੀ ਸਗੋਂ ਇੱਕ ਤਰ੍ਹਾਂ ਤੋਂ ਜਿਹੜਾ ਡਿਲੇ ਹੋਇਆ ਉਹ ਬਲੈਸਿੰਗ ਹੀ ਹੋ ਗਈ ਕਿ ਵੀ ਸੋਹਣਾ ਮੌਸਮ ਵੀ ਹੋ ਗਿਆ ਇਹਦੇ ਕਰਕੇ ਮੌਸਮ ਚੰਗੇ ਕਰਕੇ ਲੋਕ ਪਹੁੰਚੇ ਵੀ ਬੜੇ
0: ਦੇਖੋ ਜੀ ਮੌਸਮ ਜਿਹੜਾ ਹੁੰਦਾ ਹੈ ਕੁਦਰਤ ਦੇ ਹੱਥ ਹੁੰਦਾ ਤੇ ਕੁਦਰਤ ਜਦੋਂ ਕੁਛ ਵੀ ਕੰਮ ਕਰਦੀ ਉਹ ਚੰਗਾ ਹੀ ਕਰਦੀ
4: ਉਹਦੇ ਪਿੱਛੇ ਕੋਈ ਨਾ ਕੋਈ ਕਾਰਨ
0: ਕੋਈ ਨਾ ਕੋਈ ਕਾਰਨ ਹੁੰਦਾ ਚੰਗਾ ਹੀ ਹੁੰਦਾ ਤੇ ਆਪਾਂ ਨੂੰ ਹਮੇਸ਼ਾ ਕੁਦਰਤ ਦੇ ਰੰਗਾਂ ਚ ਰਹਿਣਾ ਚਾਹੀਦਾ
4: ਹਾਂ ਔਰ ਅਗਲਾ ਸਾਲ ਤੁਹਾਡਾ 25ਵਾਂ ਹੈ ਤੇ ਉਹ ਮੈਨੂੰ ਲੱਗਦਾ ਕਿ ਉਹ ਗ੍ਰੈਂਡੈਸਟ ਹੋਏਗਾ ਜੋ ਹੁਣ ਤੱਕ ਤੁਸੀਂ ਕੀਤਾ ਉਸ ਤੋਂ ਸਭ ਤੋਂ ਸੋਹਣਾ
0: ਉਹ ਵੀ ਪਰਮਾਤਮਾ ਨੂੰ ਵੀ ਪਤਾ
4: ਉਹ ਵੀ ਪਰਮਾਤਮਾ
0: ਵੀ ਹੋਣਾ ਕਿ ਨਹੀਂ ਹੋਣਾ ਇਹ ਵੀ ਹੁਣ ਉਹ ਵੀ ਉਹਨਾਂ ਦੇ ਹੱਥ ਹੈ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਕਾਲਜ ਦੀ ਕਿਉਂਕਿ ਸਭ ਤੋਂ ਵੱਡੀ ਗੱਲ ਜਿਹੜਾ ਤੁਹਾਡਾ ਕਾਲਜ ਆ ਕਿਵੇਂ ਉਹ ਦਿਨ ਬਹੁਤ ਸਾਰੇ ਪਰਿਵਾਰ ਮਿਲੇ ਬਹੁਤ ਸਾਰੇ ਤੁਸੀਂ ਉੱਥੇ ਗੇਮ ਵਗੈਰਾ ਵੀ ਉਹਨਾਂ ਨੂੰ ਪਲੇ ਕੀਤੀਆਂ ਡਰਾ ਵੀ ਕੱਢੇ ਕਿੱਦਾਂ ਦਾ ਰਿਹਾ ਕੁੱਲ ਮਿਲਾ ਕੇ ਪਰਿਵਾਰਾਂ ਵੱਲੋਂ ਉੱਥੇ ਉਤਸ਼ਾਹ ਤੁਹਾਡੇ ਬੂਥ ਤੇ
4: ਸਾਨੂੰ ਆਪ ਜਿਹੜੀਆਂ PSW ਸੀਗੀਆਂ ਉੱਥੇ ਲੇਡੀਜ਼ ਜਿਹੜੀਆਂ ਆਲਰੇਡੀ 15-16 ਸਾਲ ਤੋਂ ਕੰਮ ਕਰ ਰਹੀਆਂ ਉਹਨਾਂ ਨੇ ਉੱਥੇ ਆ ਕੇ ਇਹ ਵੀ ਲੋਕਾਂ ਨੂੰ ਦੱਸਿਆ ਕਿ ਵੀ ਉਹਨਾਂ ਨੇ ਉੱਥੇ ਬਾਈਟ ਵੀ ਦਿੱਤੀ ਔਰ ਉੱਥੇ ਇੰਟਰਵਿਊ ਵੀ ਦਿੱਤਾ ਉਹਨਾਂ ਨੇ ਦੱਸਿਆ ਕਿ ਵੀ ਇਹ ਬੜਾ ਨੋਬਲ ਜਿਹੜਾ ਪ੍ਰੋਫੈਸ਼ਨ ਹੈ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਨੂੰ ਉਹਨਾਂ ਨੇ ਇਨਕਰੇਜ ਕੀਤਾ ਕਿ ਵੀ ਇਹਨੂੰ ਜ਼ਰੂਰ ਕਰੋ ਇਹਦੇ ਵਿੱਚ ਪੁੰਨ ਫੁੱਲੀਆਂ ਦੇ ਨਾਲ ਅੱਛੇ ਜੌਬ ਵੀ ਨੇ ਅੱਛੇ ਕੈਰੀਅਰ ਓਪਰਚੁਨਿਟੀਜ਼ ਵੀ ਨੇ ਔਰ ਤੁਸੀਂ ਸਕੇਲ ਅਪ ਵੀ ਕਰ ਸਕਦੇ ਹੋ ਤੁਸੀਂ ਨਰਸਿੰਗ 'ਚ ਜਾ ਸਕਦੇ ਹੋ ਤੁਸੀਂ ਮੈਡੀਕਲ ਆਫਿਸਰ ਐਡਮਿਨਿਸਟ੍ਰੇਸ਼ਨ ਜਾ ਸਕਦੇ ਹੋ ਤੁਸੀਂ ਫੂਡ ਸਰਵਿਸ ਵਰਕਰ ਕਰ ਸਕਦੇ ਹੋ ਸੋ ਇਹ ਸਕੇਲ ਅਪ ਹੋ ਜਾਂਦਾ ਹੈ ਹੈਲਥ ਕੇਅਰ ਵਿੱਚ ਹੀ ਇਹ ਪ੍ਰੋਗਰਾਮ ਪਰਸਨਲ ਸਪੋਰਟ ਵਰਕਰ ਜਿਹੜਾ ਹੈਗਾ ਸੋ ਮੈਨੂੰ ਬੜੀ ਖੁਸ਼ੀ ਹੋਈ ਉੱਥੇ ਕਿ ਵੀ ਇੱਕ ਐਗਜ਼ਿਸਟਿੰਗ ਪ੍ਰੋਫੈਸ਼ਨਲ ਨੇ ਆ ਕੇ ਉੱਥੇ ਸਾਨੂੰ ਦੱਸਿਆ ਔਰ ਖਾਸ ਤੌਰ 'ਤੇ ਲੇਡੀਜ਼ ਵਿੱਚ ਬੜਾ ਉਤਸ਼ਾਹ ਸੀਗਾ ਕਿਉਂਕਿ ਅਸੀਂ ਉੱਥੇ ਗੇਮਸ ਖੇਡੀਆਂ ਬਿੰਦੀ ਲਗਾਉਣ ਦੀ ਔਰ ਡਾਟ ਗੇਮ ਦੀ ਔਰ ਮੈਂ ਕਹਿੰਦਾ ਕਿ ਸਾਡੀਆਂ ਵੱਡੀਆਂ ਸਿਆਣੀਆਂ ਲੇਡੀਜ਼ ਨੇ ਜ਼ਿਆਦਾ ਅੱਛਾ ਪਰਫਾਰਮ ਕੀਤਾ ਦੈਨ ਯੰਗ ਲੇਡੀਜ਼ ਔਰ ਵੱਡੀਆਂ ਮਾਵਾਂ ਬੀਜੀ ਜਿਹੜੇ ਸਾਡੇ ਅਸੀਂ ਕਹਿ ਦਿੰਦੇ ਹੁੰਦੇ ਹਾਂ ਬੜੇ ਪਿਆਰ ਨਾਲ ਉਹਨਾਂ ਨੇ ਐਸੇ ਐਸੇ ਨਿਸ਼ਾਨੇ ਲਗਾਏ ਔਰ ਐਸੇ ਐਸਾ ਕੰਮ ਕੀਤਾ ਕਿ ਸਾਨੂੰ ਬੜਾ ਉਤਸ਼ਾਹ ਬਲਕਿ ਸਾਡੀ ਵੈਬਸਾਈਟ ਤੇ ਤੁਸੀਂ ਦੇਖ ਸਕਦੇ ਹੋ ਸਾਰੀ ਅਸੀਂ ਫੋਟੋਜ਼ ਪਾਵਾਂਗੇ
0: ਅੱਛਾ ਜੀ ਵੈਬਸਾਈਟ ਦਾ ਨਾਮ ਦੱਸੋ
4: ਇਟ ਇਜ਼ www.primeinternational.ca
0: primeinternational.ca ਤੇ ਜਾ ਕੇ ਤੁਸੀਂ ਹੋਰ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਵੈਬਸਾਈਟ ਦੇ ਉੱਤੇ ਤੁਹਾਡੇ ਪ੍ਰੋਗਰਾਮਿੰਗ ਵਗੈਰਾ ਦਾ ਵੀ ਹੋਊਗਾ ਜ਼ਿਕਰ ਨਾ ਕਿਹੜੇ ਕਿਹੜੇ ਕੋਰਸਿਸ ਚੱਲ ਰਹੇ ਨੇ
4: ਸੋ ਜਿਸ ਤਰ੍ਹਾਂ ਕਿ ਤੁਸੀਂ ਅੱਜ ਬਹੁਤ ਸਾਰੇ ਆਪਣੇ ਸਪੋਂਸਰਸ ਦੀਆਂ ਗੱਲਾਂ ਦੱਸ ਰਹੇ ਹੋ ਕਿ ਕੈਨੇਡਾ ਡੇ ਤੇ ਬਹੁਤ ਸਾਰੀਆਂ ਆਫਰਸ ਦੇ ਰਹੇ ਨੇ
0: ਜੀ
4: ਸੋ ਮੈਂ ਉਹਦੇ ਚ ਇਜ਼ਾਫਾ ਕਰਨ ਆਇਆ ਕਿ ਅੱਜ ਕੈਨੇਡਾ ਡੇ ਆਫਰ ਮੈਂ ਵੀ ਲੈ ਕੇ ਆਇਆ
0: ਵਾਹ ਜੀ ਵਾਹ
4: ਕਿ ਬਈ ਹੁਣ ਤੋਂ ਲੈ ਕੇ 2 ਜੁਲਾਈ ਤੱਕ ਕੋਈ ਵੀ ਪ੍ਰੋਗਰਾਮ ਸਾਡਾ ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ ਜਾਂ ਪਰਸਨਲ ਸਪੋਰਟ ਵਰਕਰ ਪ੍ਰੋਗਰਾਮ ਵਿੱਚ ਕੋਈ ਵੀ ਸਟੂਡੈਂਟ ਅਗਰ ਆ ਕੇ ਆਪਣਾ ਆਪ ਨੂੰ ਐਨਰੋਲ ਕਰਦਾ ਆ ਅਸੀਂ ਉਹਨੂੰ ਗਿਫਟ ਕਾਰਡ ਵੀ ਦਾਂਗੇ
0: ਓਕੇ
4: ਔਰ ਨਾਲ ਸਾਡੀ ਰੈਫਰਲ ਬੋਨਸ ਤੁਹਾਡੇ ਸਰੋਤਿਆਂ ਵਾਸਤੇ ਸਦਾ ਹੀ ਰਹੇਗੀ ਕਿ ਤੁਹਾਡਾ ਨਾਂ ਲੈ ਕੇ ਸਾਡੇ ਕੋਈ ਵੀ ਆਏਗਾ ਆਪਣਾ ਐਡਮਿਸ਼ਨ ਵੀ ਕਰਾਵੇ ਆਪਣੇ ਸਾਥੀ ਦਾ ਲੈ ਕੇ ਆਏਗਾ ਨਾਲ ਉਹਨੂੰ ਵੀ $100 ਮਿਲੇਗਾ ਤੇ ਨਾਲ ਉਹਨੂੰ $300 ਦੇ ਰੈਫਰਲ ਬੋਨਸ ਵੀ ਮਿਲੇਗਾ
0: ਕੀ ਬਾਤ ਟੋਟਲ $400
4: ਔਰ ਉਹਦੇ ਇੱਥੇ ਖਤਮ ਨਹੀਂ ਹੈ ਉਹਦੇ ਇਲਾਵਾ ਅਸੀਂ ਲੱਕੀ ਵਿਨਰ ਵੀ ਕੱਢਾਂਗੇ ਲੈਪਟਾਪ ਦਾ ਜਿਹੜਾ ਉਹ ਸਾਰੀ ਕਲਾਸ ਦਾ ਵੀ ਲੈਪਟਾਪ ਕੱਢਾਂਗੇ ਉਹਦੇ ਚੋਂ ਲੱਕੀ ਵਿਨਰ ਉਹ ਵੀ ਲੈਪਟਾਪ ਵੀ ਸਿੱਖੇਗਾ ਜਿੱਤੇਗਾ
0: ਜੀ
4: ਇਹਦੇ ਇਲਾਵਾ ਜਿਹੜੀ ਹੋਰ ਐਡਵਾਂਟੇਜਸ ਨੇ ਚਲੋ ਇਹ ਤੇ ਹਾਸਾ ਖੇਡਾ ਹੈ ਕਿ ਵੀ ਤੁਹਾਨੂੰ ਇਨਾਮ ਮਿਲਦੇ ਨੇ ਔਰ ਹੋਰ ਸਾਰੀਆਂ ਚੀਜ਼ਾਂ ਮਿਲਦੀਆਂ
0: ਗੱਲ ਇਹ ਕਿ ਕੈਰੀਅਰ ਦੀ ਤੁਹਾਡਾ ਕੈਰੀਅਰ ਫਿਊਚਰ ਤੁਹਾਡਾ ਐਜੂਕੇਸ਼ਨ
4: ਫਿਊਚਰ ਐਜੂਕੇਸ਼ਨ ਦਾ ਉਹ ਤੁਹਾਡਾ ਇੱਕ ਤੇ ਸਾਡੇ ਯੰਗ ਬੱਚੇ ਜਿਹੜੇ ਪਰੇਸ਼ਾਨ ਹੋ ਰਹੇ ਨੇ PR ਦਾ ਪਾਥਵੇ ਵੀ ਹੈ ਹੈਲਥ ਕੇਅਰ ਸਭ ਤੋਂ ਵੱਡੀ ਗੱਲ ਤੇ ਆਪਣੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਵਿਚਾਰੇ ਗਲਤ ਹੱਥਾਂ ਚ ਬਹਿ ਜਾਂਦੇ ਨੇ ਜਾਂ ਉਹਨਾਂ ਨੂੰ ਮਿਸਗਾਈਡ ਕਰਦੇ ਆ ਇਹਨਾਂ ਵਾਸਤੇ ਇੱਕ ਬਹੁਤ ਅੱਛਾ ਮੈਡੀਕਲ ਦਾ ਹੈਲਥ ਕੇਅਰ ਦਾ ਜਿਹੜਾ ਸੈਕਟਰ ਹੈ ਇਹ ਬਹੁਤ ਅੱਛਾ ਕੈਰੀਅਰ ਹੈਗਾ ਉਹਦੇ ਇਲਾਵਾ ਜਿੱਦਾਂ ਮੈਂ ਕਿਹਾ ਕਿ ਸਟੈਪ ਅਪ ਵੀ ਕਰ ਸਕਦੇ ਹੋ ਨਰਸਿੰਗ ਚ MOH ਔਰ FSW ਚ ਸਾਡੇ ਕੋਲ ਜੋ ਬੈਨੀਫਿਟ ਮਿਲਦਾ ਹੈ ਉਹ ਹੈ ਜੀ ਕਿ ਮੈਂ 100% ਜੋਬ ਪਲੇਸਮੈਂਟ ਅਸਿਸਟੈਂਟ ਦੀ ਗਰੰਟੀ ਦੇ ਰਿਹਾ
0: ਵਾਹ ਜੀ ਵਾਹ
4: ਅਸੀਂ ਜੋਬ ਫਿਰ ਲਾਉਣੇ ਆ ਔਰ ਅਸੀਂ ਇਨਸ਼ੋਰ ਕਰਨਾ ਕਿ ਮੇਰਾ ਹਰ ਬੱਚਾ ਇੰਟਰਵਿਊ ਲਈ ਪ੍ਰਿਪੇਅਰਡ ਹੈ ਉਹਨੂੰ ਪ੍ਰੋਪਰ ਰਿਜ਼ਿਊਮ ਬਿਲਡਿੰਗ ਕਰਾਵਾਂਗੇ ਉਹਨੂੰ ਪ੍ਰੋਪਰ ਉਹਦੀ ਲਿੰਕਡਇਨ ਪ੍ਰੋਫਾਈਲ ਬਣਵਾਵਾਂਗੇ ਉਹਨੂੰ ਇੰਪਲੋਇਰ ਤੱਕ ਸਾਹਮਣੇ ਬਿਠਾਉਣਾ ਸਾਡੀ ਜ਼ਿੰਮੇਵਾਰੀ ਹੈ
0: ਅੱਛਾ ਇੱਕ ਵਿਕਰਮ ਜੀ ਤੁਸੀਂ ਵੀ ਤੁਹਾਡਾ ਰੋਜ਼ ਐਕਸਪੀਰੀਅੰਸ ਹੈ ਤੁਸੀਂ ਬੱਚਿਆਂ ਨੂੰ ਟ੍ਰੇਨਿੰਗ ਵੀ ਦਿੰਦੇ ਹੋ ਬਹੁਤ ਸਾਰੇ ਜੋਬ ਵੀ ਤੁਸੀਂ ਅਵੇਲੇਬਲ ਕਰਦੇ ਹੋ ਮੇਰਾ ਇੱਕ ਛੋਟਾ ਜਿਹਾ ਤਜਰਬਾ ਹੈ ਬਹੁਤ ਸਾਰੇ ਬਿਜ਼ਨਸਮੈਨ ਕਿਉਂਕਿ ਐਡਵਰਟਾਈਜ਼ਮੈਂਟ ਕਰਦੇ ਆ ਮਿਲਦੇ ਰਹਿੰਦੇ ਆ ਔਰ ਬਿਜ਼ਨਸਮੈਨ ਅਕਸਰ ਇੱਕ ਗੱਲ ਕਰਦੇ ਆ ਕਿ ਆਪਾਂ ਕਹਿੰਦੇ ਬਾਹਰ ਬੱਚਿਆਂ ਨੂੰ ਜੋਬ ਨਹੀਂ ਮਿਲ ਰਹੀਆਂ ਕੰਮ ਨਹੀਂ ਮਿਲ ਰਿਹਾ ਪਰ ਬਿਜ਼ਨਸਮੈਨ ਕਹਿੰਦੇ ਆ ਕਿ ਕੰਮ ਕਰਨ ਵਾਲੇ ਨਹੀਂ ਮਿਲਦੇ
4: ਕੰਮ ਕਰਨ ਵਾਲੇ ਨਹੀਂ ਮਿਲਦੇ
0: ਹਨਾ ਜੋਬਸ ਹੈ ਕੰਮ ਕਰਨ ਵਾਲੇ ਚੰਗੇ ਓਨੈਸਟ ਜਾਂ ਕਹਿ ਲਈਏ ਦਿਲੋਂ ਕੰਮ ਕਰਨ ਵਾਲੇ ਨਹੀਂ ਮਿਲਦੇ
4: ਜੀ ਬਿਲਕੁਲ ਸਾਡੇ ਬੱਚੇ ਨਾ ਥੋੜਾ ਜਿਹਾ ਮਿਸਗਾਈਡ ਹੋ ਰਹੇ ਨੇ ਕਿਉਂਕਿ ਉਹਨਾਂ ਨੂੰ ਸਹੀ ਰਾਹ ਦੱਸਣ ਵਾਲਾ ਬੰਦਾ ਨਹੀਂ ਅਗਰ ਉਹ ਅੱਛਾ ਕੈਰੀਅਰ ਲੈਣ ਜਿਸ ਜੋ ਸਕਿਲਡ ਕੈਰੀਅਰ ਹੈਗੇ ਆ ਇਸ ਕੰਟਰੀ ਚ ਜ਼ਰੂਰਤ ਹੈਗੀ ਆ ਅਗਰ ਉਹਦੇ ਚ ਜਾਣਗੇ ਬਹੁਤ ਸਾਰੀ ਐਸੀ ਸਕੀਮਸ ਨੇ ਜੋ ਸਾਨੂੰ ਤੁਹਾਡੇ, ਅਗਰ ਤੁਸੀਂ ਜਿਹੜੀ ਇੰਪਲੋਇਰਸ ਦੀ ਗੱਲ ਕੀਤੀ ਹੈ, ਅਗਰ ਇੰਪਲੋਇਰ ਸਾਨੂੰ ਮਿਲਦੇ ਨੇ ਤੇ ਸਾਡੇ ਕੋਲ, ਅਸੀਂ ਉਹ ਵੀ ਪ੍ਰੋਗਰਾਮ ਦਵਾਂਗੇ ਕਿ ਇੰਪਲੋਇਰ ਔਰ ਗਵਰਨਮੈਂਟ ਮਿਲ ਕੇ ਆਪਣੇ ਹੀ ਸਟਾਫ ਨੂੰ ਅਪਗ੍ਰੇਡ ਵੀ ਕਰ ਸਕਦੀ ਹੈ।
0: ਵਾਹ ਜੀ ਵਾਹ,
4: ਇਹ ਵੀ ਸਰਕਾਰ ਦੀਆਂ ਸਕੀਮਾਂ ਨੇ ਜਿਹੜੀਆਂ ਬਹੁਤ ਲੋਕਾਂ ਨੂੰ ਸ਼ਾਇਦ ਪਤਾ ਹੀ ਨਹੀਂ ਹੈ ਕਿ ਅਗਰ ਤੁਹਾਡੇ ਕੋਲ ਐਗਜ਼ਿਸਟਿੰਗ ਸਟਾਫ ਹੈਗਾ ਔਰ ਉਹਨੂੰ ਤੁਸੀਂ ਅਪਗ੍ਰੇਡ ਕਰਨਾ ਚਾਹੁੰਦੇ ਹੋ ਤੇ ਉਹਦੇ ਚ ਵੀ ਸਰਕਾਰ ਤੁਹਾਨੂੰ ਮਦਦ ਕਰਦੀ ਹੈ ਔਰ ਐਜ਼ ਅ ਕਾਲਜ ਅਸੀਂ ਉਹਦੇ ਚ ਤੁਹਾਡੀ ਮਦਦ ਕਰਾਂਗੇ।
0: ਬਿਲਕੁਲ ਜੀ, ਔਰ ਗਾਈਡ ਕਰਨ ਵਾਲਾ ਬੰਦਾ ਚਾਹੀਦਾ ਪ੍ਰੋਪਰ। ਬਹੁਤ ਕੁਛ ਸਹੂਲਤਾਂ ਨੇ ਸਰਕਾਰ ਵੱਲੋਂ। ਮੈਨੂੰ ਯਾਦ ਹੈ ਭਾਜੀ ਕਿ ਕਾਫੀ ਸਾਲ ਪਹਿਲਾਂ ਮੈਂ ਇੱਕ ਫੈਕਟਰੀ ਚ ਕੰਮ ਕਰਦਾ ਸੀ ਤੇ ਉਹ ਫੈਕਟਰੀ ਨੇ ਮੈਨੂੰ ਮੇਰੀ ਐਜੂਕੇਸ਼ਨ ਅਪਗ੍ਰੇਡ ਕਰਨ ਦੇ ਲਈ, ਕਿਉਂਕਿ ਮਸ਼ੀਨਾਂ ਨਵੀਆਂ ਆਉਣੀਆਂ ਸੀ ਤੇ ਮੈਨੂੰ ਉਹਨਾਂ ਨੇ ਪੜ੍ਹਨ ਨੂੰ ਭੇਜਦੇ ਸੀ ਤੇ ਰੋਜ਼ 3 ਘੰਟੇ, ਜਿੰਨੇ ਚਿਰ ਮੈਂ 3 ਘੰਟੇ ਉੱਥੇ ਕਾਲਜ ਪੜ੍ਹਨ ਜਾਂਦਾ ਸੀ ਨਾ, ਉਹਦੀ ਮੈਨੂੰ ਪੈਸੇ ਮਿਲਦੇ ਸੀ। ਜਿੰਨੇ ਮੈਨੂੰ ਕੰਮ ਤੇ ਪੈਸੇ ਸੀ ਪਰ ਆਵਰ ਲਈ ਉਹ ਦਿੰਦੇ ਸੀ,
4: ਹਨਾ।
0: ਆਪਾਂ ਨੂੰ ਆਪਾਂ ਕਾਫੀ ਕੁਛ, ਸੋ ਦੋਸਤੋ ਬੜੇ ਫਾਇਦੇ ਦੀ ਗੱਲ ਹੈ, ਕਿਸੇ ਵੀ ਤੁਸੀਂ ਜਗ੍ਹਾ ਦੇ ਉੱਤੇ ਕੰਮ ਕਰ ਰਹੇ ਹੋ, ਤੁਸੀਂ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ, ਸਲਾਹ ਲਓ ਇਹਨਾਂ ਦੀ ਜੀ, ਪ੍ਰਾਈਮ ਇੰਟਰਨੈਸ਼ਨਲ ਕਾਲਜ ਵਾਲਿਆਂ ਦੀ। ਤੁਹਾਨੂੰ ਦੱਸ ਦੇਣਗੇ ਕਿ ਉੱਥੇ ਹੀ ਅਪਗ੍ਰੇਡ ਹੋ ਸਕਦਾ, ਤੁਹਾਨੂੰ ਉਹਦੇ ਨਾਲ ਗੌਰਮੈਂਟ ਦੇ ਬੈਨੀਫਿਟ ਮਿਲਦੇ ਰਹੇ, ਉਹ ਤੁਹਾਨੂੰ ਸਿਟੀ ਦੇ ਬੈਨੀਫਿਟ ਮਿਲਦੇ ਨੇ, ਉਹਦਾ ਫਾਇਦਾ ਲਿਆ ਜਾ ਸਕਦਾ।
4: ਮੈਂ ਤੁਹਾਨੂੰ ਇਹਦੇ ਚ ਪੀਐਸਡਬਲਿਊ ਚ ਇੱਕ ਹੋਰ ਚੀਜ਼ ਐਡ ਕਰ ਦਵਾਂ। ਗਵਰਨਮੈਂਟ ਦੀ ਇੰਨੀ ਸੋਹਣੀਆਂ ਸਕੀਮਾਂ ਨੇ ਕਿ ਅਗਰ ਤੁਸੀਂ 1 ਸਾਲ ਦੀ ਕਮਿਟਮੈਂਟ ਕਰੋਗੇ ਕਿ ਵੀ ਮੈਂ ਜੋਬ ਕਰਾਂਗਾ ਐਸ ਪੀਐਸਡਬਲਿਊ ਗ੍ਰੈਜੂਏਟ ਹੋਣ ਤੋਂ ਬਾਅਦ, ਜਦੋਂ ਸਾਡੇ ਕੋਈ ਬੱਚਾ ਗ੍ਰੈਜੂਏਟ ਹੋਏਗਾ, ਅਸੀਂ ਉਹਦਾ ਫਾਰਮ ਭਰਵਾਵਾਂਗੇ ਆਨਲਾਈਨ। ਉਹ ਫਾਰਮ ਨਾਲ $10,000 ਕਮਿਟਮੈਂਟ ਹੈ ਸਰਕਾਰ ਵੱਲੋਂ ਕਿ ਐਡੀਸ਼ਨ ਟੂ ਦੇਅਰ ਯੂ ਨੋ ਪੇ, ਉਹਨਾਂ ਨੂੰ $10,000 ਸਰਕਾਰ ਦੇਗੀ ਜਸਟ ਟੂ ਸਟੇ ਕਮਿਟਡ ਫਾਰ 1 ਈਅਰ। ਔਰ ਇਹਦੇ ਸੋਹਣੇ
0: ਤੋਂ ਦੁਬਾਰਾ ਦੱਸਿਓ ਜੀ
4: ਕਿ ਅਗਰ ਗ੍ਰੈਜੂਏਟ ਹੋਣ ਤੋਂ ਬਾਅਦ ਤੁਸੀਂ 1 ਸਾਲ ਦੀ ਕਮਿਟਮੈਂਟ ਕਰਦੇ ਹੋ, ਤੁਹਾਨੂੰ ਕੋਈ ਇੰਪਲੋਇਰ ਐਗਰੀਮੈਂਟ ਚ ਸਾਈਨ ਕਰੇਗਾ, ਜੋ ਉਹਨਾਂ ਨੂੰ ਮਿਲੇਗਾ ਉਹਦੇ ਇਲਾਵਾ ਉਹਨਾਂ ਨੂੰ $10,000 ਸਰਕਾਰ ਦੇਗੀ, 5,000 6 ਮਹੀਨੇ ਬਾਅਦ, 5,000 ਦੂਸਰੇ 6 ਮਹੀਨੇ ਬਾਅਦ। ਔਰ ਇਸ ਤੋਂ ਹੋਰ ਸੋਹਣੇ ਤੇ ਸੁਹਾਗਾ ਗੱਲ ਦੱਸਾਂ ਤੁਹਾਨੂੰ ਕਿ ਅਗਰ ਤੁਸੀਂ ਰੂਰਲ ਏਰੀਆ ਚ ਕੰਮ ਕਰਨ ਨੂੰ ਤਿਆਰ ਹੋ,
0: ਹਾਂਜੀ,
4: ਜਿਹਦੇ ਜ਼ਰੂਰਤ ਵੀ ਹੈ ਸਮੇਂ,
0: ਹਾਂਜੀ,
4: ਐਡੀਸ਼ਨਲ $10,000
0: ਓਕੇ।
4: ਔਰ ਉਸ ਤੋਂ ਵੀ ਹੋਰ, ਲੈਟਸ ਮੇਕ ਇਟ ਮੋਰ ਮੈਰੀਅਰ, ਕਿ ਅਗਰ ਤੁਸੀਂ ਉੱਥੇ ਰੀਲੋਕੇਟ ਹੋਣ ਨੂੰ ਤਿਆਰ ਹੋ, ਉਹਦੇ ਐਡੀਸ਼ਨਲ $10,000। ਤੇ ਹੁਣ ਹੋਰ ਦੱਸੋ, ਇਸ ਤੋਂ
0: ਸਰਕਾਰ ਦਾ $30,000-40,000 ਤਾਂ ਤੁਸੀਂ ਗਵਰਨਮੈਂਟ ਤੋਂ ਹੀ ਲੈ
4: ਲਿਆ, ਗਵਰਨਮੈਂਟ ਤੋਂ ਹੀ ਲੈ ਲਿਆ
0: ਤੇ ਇੱਥੇ ਕਈਆਂ ਨੂੰ, ਸਾਰੇ ਮੇਰੇ ਵਰਗਿਆਂ ਨੂੰ ਚਾਲੀ ਹਜ਼ਾਰ ਸਾਲ ਦਾ ਨਹੀਂ
4: ਬਚਦਾ ਜੀ। ਬਿਲਕੁਲ,
0: ਨੰਬਰ ਦਿਓ ਜੀ ਫਟਾਫਟ ਆਪਣਾ।
4: ਸਾਡਾ ਨੰਬਰ ਹੈ ਜੀ 6474991009।
0: ਦੁਬਾਰਾ ਨੰਬਰ ਇੱਕ ਵਾਰੀ ਜ਼ਰੂਰ ਇਹਨਾਂ ਦਾ ਧਿਆਨ ਨਾਲ ਲਿਖ ਲਓ ਜੀ,
4: 6474991009। ਔਰ ਸਾਡੇ ਟਾਈਮਿੰਗ ਸਵੇਰੇ 9 ਵਜੇ ਤੋਂ ਸ਼ਾਮ ਨੂੰ 6 ਵਜੇ ਤੱਕ, ਔਰ ਵੀਕਐਂਡ ਤੇ ਵੀ ਅਸੀਂ ਸੈਟਰਡੇ ਨੂੰ ਹੁੰਦੇ ਹਾਂ ਸਵੇਰੇ 10 ਵਜੇ ਤੋਂ ਸ਼ਾਮ ਨੂੰ 4 ਵਜੇ ਤੱਕ।
0: 6474491009 ਬੜਾ ਸਿੰਪਲ ਜਿਹਾ ਨੰਬਰ ਹੈ ਜੀ, ਜੇ ਨੰਬਰ ਨਹੀਂ ਲਿਖਾਉਂਦਾ ਸਾਡੇ ਕੋਲੋਂ ਵਤਨੋਂ ਦੂਰ ਤੋਂ ਕਦੀ ਵੀ ਲਿਆ ਜਾ ਸਕਦਾ। ਧੰਨਵਾਦ ਜੀ, ਆਪਣੀਆਂ ਗੱਲਾਂ ਮਤਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ। ਸੋ ਕਿਰਨ ਜੀ, ਥੋੜ੍ਹੇ ਜਿਹੇ ਸਪੌਂਸਰਾਂ ਦੇ ਸੰਦੇਸ਼ ਆਪਾਂ ਪੜ੍ਹ ਦਈਏ। ਇਸ ਟਾਈਮ ਜਿਹੜਾ ਅੱਜ ਦਾ ਪ੍ਰੋਗਰਾਮ ਦਾ ਹਿੱਸਾ ਹਰਪ੍ਰੀਤ ਸੈਣੀ ਹੋਰਾਂ ਦੇ ਸਹਿਯੋਗ ਦੇ ਨਾਲ ਵੀ ਪੇਸ਼ ਕਰ ਰਹੇ ਹੈਗੇ ਆ, ਨੰਬਰ ਉਹਨਾਂ ਦਾ 4168176600।
1: ਬਿਲਕੁਲ ਜੀ, ਨਾਲ ਦੇ ਨਾਲ ਦੱਸ ਦੇ ਕਿ ਅੱਜ ਦਾ ਪ੍ਰੋਗਰਾਮ ਦਾ ਮਾਸਟਰ ਬਿਲਡ ਫੈਬ ਦੀ ਯੋਜਨਾ ਵੀ ਜਿਹੜਾ ਜੀ ਪੇਸ਼ ਕਰ ਰਹੇ ਤੁਸੀਂ, ਲਗਜ਼ਰੀ ਆਊਟਡੋਰ ਜਿਹੜੀਆਂ ਜੀ ਕਿਚਨਸ ਬਣਵਾਉਣੀਆਂ ਹੈ, ਭਾਵੇਂ ਤੁਸੀਂ ਜਿਹੜਾ ਜੀ ਬੇਸਮੈਂਟ ਵਿੰਡੋ ਕਵਰਸ ਕਰਾਉਣੀਆਂ ਹੈ, ਜਾਂ ਤੁਸੀਂ ਪੋਰਸ਼ ਜਾਂ ਕਵਰ ਓਨਿੰਗਸ ਕਰਵਾਉਣੀਆਂ ਹੈ, ਡੋਰਸ ਜਾਂ ਵਿੰਡੋਜ਼ ਅਤੇ ਕਸਟਮ ਐਲੀਵੇਸ਼ਨਸ ਦੀ ਗੱਲਬਾਤ ਤੁਸੀਂ ਦਾ ਮਾਸਟਰ ਬਿਲਡ ਫੈਬ ਨਾਲ ਕਰ ਸਕਦੇ ਹੋ। ਨਾਲ ਦੇ ਨਾਲ ਮੇਡ ਇਨ ਕੈਨੇਡਾ ਇਹਨਾਂ ਦਾ ਪ੍ਰੋਡਕਟ ਹੈ, ਫੈਬਰੀਕੇਟਰ ਸਪਲਾਇਰਸ ਵੀ ਹੈਗੇ ਆ, ਜੇ ਸਾਡੇ ਕੰਟਰੈਕਟਰ ਭਰਾਵਾਂ ਨੇ ਜੇ ਗੱਲਬਾਤ ਕਰਨੀ ਹੈ ਤੇ ਬਲਕ ਦੇ ਵਿੱਚ ਵੀ ਇਹਨਾਂ ਕੋਲੋਂ ਸਮਾਨ ਲੈ ਸਕਦੇ ਆ। ਇਹਨਾਂ ਦਾ ਨੰਬਰ 4379552200 ਤੇ ਜਿਹੜੀ ਜੀ ਗੱਲਬਾਤ ਇਹਨਾਂ ਦੇ ਨਾਲ ਤਾਂ ਹੋ ਸਕਦੀ ਹੈ। ਨਾਲ ਦੇ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਸਪੈਕਸ ਐਕਸਪ੍ਰੈਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ ਆ। ਤੁਸੀਂ ਪ੍ਰਿਸਕ੍ਰਾਈਬ ਆਈ ਗਲਾਸਿਸ ਲੈਣੇ ਆ, ਸਨ ਗਲਾਸਿਸ ਬਣਵਾਉਣੇ ਆ, ਕੰਟੈਕਟ ਲੈਸਿਸ ਲੈਣੇ ਆ, ਕਲਰਡ ਲੈਂਸਿਸ ਲੈਣੇ ਆ, ਜਾਂ ਰੂਟੀਨ ਆਈ ਚੈੱਕਅਪ ਕਰਾਉਣਾ ਇਹਨਾਂ ਕੋਲ, ਫਰਾਈਡੇ ਹੋਰ ਸੈਟਰਡੇ ਡਾਕਟਰਸ ਦੀ ਟੀਮ ਦੋਨਾਂ ਲੋਕੇਸ਼ਨਸ ਤੇ ਜਿਹੜੀ ਹੈ ਜੀ ਅਵੇਲੇਬਲ ਹੁੰਦੀ ਆ। ਜ਼ਿਆਦਾ ਜਾਣਕਾਰੀ ਲਈ 9054600888 ਤੇ ਤੁਸੀਂ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਕਰ ਸਕਦੇ ਆ। ਇੰਸ਼ੋਰੈਂਸ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ ਆ, ਸਪੈਸ਼ਲੀ ਜੇ ਤੁਸੀਂ ਘਰਾਂ ਦੀ ਇੰਸ਼ੋਰੈਂਸ ਲੈਣਾ ਚਾਹੁੰਦੇ ਆ, ਜਾਂ ਤੁਸੀਂ ਗੱਡੀਆਂ ਦੀ ਇੰਸ਼ੋਰੈਂਸ ਲੈਣੀ, ਕਮਰਸ਼ੀਅਲ ਇੰਸ਼ੋਰੈਂਸ, ਈਵੈਂਟ ਇੰਸ਼ੋਰੈਂਸ, ਇੱਕ ਵਾਰੀ ਫੇ ਦੱਸ ਦਿਓ ਕਿ ਤੁਸੀਂ ਜਿਹੜੀ ਇੰਸ਼ੋਰੈਂਸ ਤੋਂ ਜਿਹੜਾ ਜੀ ਜੇਡੀ ਜੀ ਦੇ ਨਾਲ ਗੱਲਬਾਤ ਕਰ ਸਕਦੇ ਆ। ਇਹਨਾਂ ਦਾ ਨੰਬਰ 4169020706 ਤੇ ਜਿਹੜੀ ਜੀ ਗੱਲਬਾਤ ਇਹਨਾਂ ਦੇ ਨਾਲ ਹੋ ਸਕਦੀ ਹੈ ਜੇਡੀ ਇੰਸ਼ੋਰੈਂਸ ਨਾਲ
0: ਜੀ। ਬਿਲਕੁਲ, ਔਰ ਇਸ ਖੂਬਸੂਰਤ ਮੌਸਮ ਚ ਅਗਰ ਨਾਗਰਾ ਫਾਲ ਤੁਹਾਡਾ ਚੱਕਰ ਲੱਗ ਰਿਹਾ ਹੈਗਾ ਤੇ ਤੁਸੀਂ ਢਾਬਾ ਔਨ ਦਾ ਫਾਲ ਜਾਣਾ ਨਹੀਂ ਭੁੱਲਣਾ, ਔਰ ਘਰੋਂ ਖਾਣਾ ਲਿਜਾਣ ਦੀ ਕੋਈ ਜ਼ਰੂਰਤ ਨਹੀਂ, ਉੱਥੇ ਘਰ ਵਰਗਾ ਹੀ ਸਵਾਦ ਟੇਸਟ ਤੁਹਾਨੂੰ ਖਾਣਾ ਮਿਲਦਾ ਢਾਬਾ ਔਨ ਦਾ ਫਾਲ। ਔਰ ਟੇਬਲ ਬੁੱਕ ਕਰਾਉਣਾ 9059388030 ਤੇ ਕਾਲ ਕਰ ਸਕਦੇ ਹੋ। ਦੂਰ ਦਰੇਡੇ ਜਾਣ ਲਈ ਸਸਤੀਆਂ ਹਵਾਈ ਟਿਕਟਾਂ ਲਈ ਕਟਾਰੀਆ ਟੂਰ ਐਂਡ ਟਰੈਵਲ 9056781200 0 ਇਹਨਾਂ ਦਾ ਨੰਬਰ ਹੈ ਤੇ ਨਾਲ ਦੀ ਨਾਲ ਪੀਜ਼ਾ ਡਿਪੂ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਤੇ ਲਓ ਫਿਰ ਅਸੀਂ ਗੱਲਬਾਤ ਇੱਕ ਹੋਰ ਕਰਾਂਗੇ ਤੁਹਾਨੂੰ ਜੇਕਰ ਮੌਰਗੇਜ ਦੀ ਜਾਂ ਲੋਨ ਦੀ ਜ਼ਰੂਰਤ ਪੈ ਗਈ ਆ ਉਹਦੇ 'ਚ ਅਸੀਂ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਇੱਕ ਗੀਤ ਦੇ ਨਾਲ ਵੀ ਜੋੜਾਂ ਕਿਉਂਕਿ ਅੱਜ ਫਰਾਈਡੇ ਆ ਪ੍ਰੋਮਿਸ ਕੀਤਾ ਸੀ ਤੁਹਾਨੂੰ ਵਧੀਆ ਵਧੀਆ ਗੀਤ ਸੰਗੀਤ ਸੁਣਾਉਣਾ ਕਿਰਨ ਜੀ ਪਿੰਡਾਂ ਦੇ ਵਿੱਚ ਹੁੰਦਾ ਨਾ ਗੁਆਂਢੀ ਕਹਿੰਦੇ ਨਾ ਨੇਬਰ ਇੱਥੇ ਨੇਬਰ ਕਹਿ ਦਿੰਦੇ ਜਦੋਂ ਆਪਾਂ ਪਿੰਡਾਂ 'ਚ ਕਿਸੇ ਗੈਸਟ ਜਾਂਦੇ ਹਾਂ ਤੇ ਕਈ ਗੁਆਂਢੀਆਂ ਦੇ ਕੋਈ ਗੈਸਟ ਆਇਆ ਹੁੰਦਾ ਤੇ ਇੱਕ ਦੂਜੇ ਵੱਲ ਨੂੰ ਝਾਤੀਆਂ ਮਾਰਦੇ ਸੋ ਇਸੇ ਤਰ੍ਹਾਂ ਦਾ ਇੱਕ ਬੜਾ ਪਿਆਰਾ ਜਿਹਾ ਗੀਤ ਹੈ ਉਹ ਸੁਣਦੇ ਹਾਂ ਤੇ ਨੰਬਰ ਹੈ ਸਾਡਾ 9057990999

0: ਸੋ ਇੱਕ ਵਾਰੀ ਫਿਰ ਵਤਨੋ ਦੂਰ ਚ ਸਵਾਗਤ ਹੈ 5:30 AM ਦੇ ਉੱਤੇ ਸਾਰੇ ਪਰਿਵਾਰਾਂ ਦਾ ਧੰਨਵਾਦ ਹੈ, ਵੀਕਐਂਡ ਦੀਆਂ ਸ਼ੁਭਕਾਮਨਾਵਾਂ ਨੇ ਔਰ ਅਸੀਂ ਤੁਹਾਨੂੰ ਜਿਹੜੀਆਂ ਕਾਫੀ ਖਬਰਾਂ ਵੀ ਇਹੋ ਜਿਹੀਆਂ ਦੇ ਰਹੇ ਹਾਂ ਕਿ ਜਿਹੜੀਆਂ ਦੇ ਵਿੱਚ ਤੁਹਾਡਾ ਕੋਈ ਫਾਇਦਾ ਹੋ ਸਕੇ। ਸੋ ਮੇਰੇ ਨਾਲ ਇਸ ਟਾਈਮ ਨਾਸਰ ਸ਼ਾਹ ਸਾਹਿਬ ਵੀ ਸਟੂਡੀਓ 'ਚ ਪਹੁੰਚ ਗਏ ਨੇ, ਜਿਹਨਾਂ ਦਾ ਪਿਛਲੇ ਤਕਰੀਬਨ ਬਹੁਤ ਲੰਬਾ ਐਕਸਪੀਰੀਅੰਸ ਹੈ ਮੌਰਗੇਜ ਦਾ ਅਤੇ ਲੋਨ ਦਾ। ਸੋ ਨਾਸਰ ਸ਼ਾਹ, ਪਹਿਲਾਂ ਜੀ ਆਇਆਂ ਨੂੰ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਵੀ ਬਹੁਤ ਭੱਜ ਨੱਠ ਕਰਕੇ ਆਪਾਂ ਇਸ ਫੰਕਸ਼ਨ ਨੂੰ ਵੀ ਕਾਮਯਾਬ ਕੀਤਾ, ਅਤੇ ਹੁਣ ਥੋੜ੍ਹਾ ਜਿਹਾ ਆਈਏ ਆਪਾਂ ਰੈਗੂਲਰ ਵਰਕ ਵੱਲ ਨੂੰ। ਕੀ ਸਿਸਟਮ ਹੈ ਬਾਹਰ ਮੌਰਗੇਜ ਲੋਨ ਦਾ ਚੱਲ ਰਿਹਾ ਇਸ ਟਾਈਮ?
1: ਜੀ ਬਹੁਤ ਸ਼ੁਕਰੀਆ ਸੁਖੀ ਜੀ, ਔਰ ਰੇਡੀਓ ਪ੍ਰੋਗਰਾਮ ਸੁਣਨ ਨਮਸਤੇ, ਸਤਿ ਸ਼੍ਰੀ ਅਕਾਲ, ਅਸਲਾਮ ਅਲੈਕੁਮ। ਜਿਵੇਂ ਸੁਖੀ ਜੀ ਤੁਹਾਨੂੰ ਪਤਾ ਹੈ ਵੀ ਪਿਛਲੇ ਮੈਂ 26 ਸਾਲਾਂ ਤੋਂ ਮੌਰਗੇਜ ਕਰ ਰਿਹਾ, ਲੋਨਸ ਕਰ ਰਿਹਾ, ਔਰ ਆਲਵੇਜ਼ ਔਨ ਏਅਰ ਕਹਿੰਦਾ ਭਾਈ ਪਹਿਲੇ ਘੁੰਮੋ ਫਿਰੋ ਚੈੱਕ ਕਰੋ ਔਰ ਆਖਰ 'ਤੇ ਸਾਨੂੰ ਕਾਲ ਕਰੋ, ਕਿਉਂ ਕਹਿਣ ਦਾ ਮਕਸਦ ਇੱਕੋ ਹੀ ਹੁੰਦਾ, ਜਦੋਂ ਸਾਡੇ ਕੋਲ ਪਹੁੰਚੋ ਤੁਹਾਡੀ ਤਸੱਲੀ ਹੋਣੀ ਚਾਹੀਦੀ ਬਾਕੀ ਲੋਕ ਤੁਹਾਨੂੰ ਕੀ ਔਫਰ ਕਰ ਰਹੇ ਔਰ ਅਸੀਂ ਤੁਹਾਨੂੰ ਕੀ ਔਫਰ ਕਰਨ ਜਾ ਰਹੇ ਹਾਂ। ਸਭ ਤੋਂ ਵਧੀਆ ਜਿਹੜੀ ਚੀਜ਼ ਹੁੰਦੀ, ਦੋ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ, ਇੱਕ ਇੰਟਰਸਟ ਰੇਟ, ਇੱਕ ਦੂਜੀ ਟਰਮਸ ਐਂਡ ਕੰਡੀਸ਼ਨ। ਅਸੀਂ ਦੋਵਾਂ ਚੀਜ਼ਾਂ ਦਾ ਧਿਆਨ ਰੱਖਦੇ ਹਾਂ ਕਿਉਂਕਿ ਅਸੀਂ ਬਹੁਤ ਜ਼ਿਆਦਾ ਲੈਂਡਰਸ ਨਾਲ ਡੀਲ ਕਰ ਰਹੇ ਹੁੰਦੇ ਹਾਂ, ਤਕਰੀਬਨ ਤੁਸੀਂ ਕਹਿ ਲਓ ਓਵਰ 50 ਲੈਂਡਰਸ ਨਾਲ ਸਾਡਾ ਹੀ ਗੱਲਬਾਤ ਹੁੰਦੀ ਹੈ, 50 ਲੈਂਡਰ ਅਸੀਂ ਕੰਮ ਕਰ ਰਹੇ ਹੁੰਦੇ ਹਾਂ, ਆਊਟ ਆਫ 50 ਚੋਂ ਅਸੀਂ ਪਿੱਕ ਕਰਨਾ ਹੁੰਦਾ ਤੁਹਾਡੇ ਵਾਸਤੇ ਇੱਕ ਲੈਂਡਰ ਵੀ ਤੁਸੀਂ ਕਿੱਥੇ ਫਿੱਟ ਹੁੰਦੇ ਹੋ, ਫਿਰ ਅਸੀਂ ਉਹਦੇ ਨਾਲ ਬਾਰਗਿੰਗ ਕਰਕੇ ਤੁਹਾਨੂੰ ਵਧੀਆ ਰੇਟ ਦਵਾਈਦਾ, ਤਾਂ ਕਿ ਜੋ ਵੀ ਬੈਸਟ ਹੋ ਸਕੇ ਤੁਹਾਨੂੰ ਅਸੀਂ ਰੇਟ ਦਵਾਈਏ, ਤਾਂ ਕਿ ਤੁਸੀਂ ਦੁਬਾਰਾ ਦੁਬਾਰਾ ਵੀ ਸਾਡੇ ਕੋਲ ਆਓ। ਸਾਡੇ ਕੋਲ 25-25 30-30 ਸਾਲ ਸੁਖੀ ਜੀ ਲੋਕ ਵਾਪਸ ਆ ਰਹੇ ਨੇ ਬਾਅਦ, ਕਿਉਂਕਿ ਉਹਦੀ ਵਜ੍ਹਾ ਕੀ ਹੈ, ਉਹਦੀ ਵਜ੍ਹਾ ਇੱਕੋ ਹੀ ਹੈ, ਅਸੀਂ ਰੇਟ ਦੀ ਗਰੰਟੀ ਕਰਨੇ ਹਾਂ, ਰੇਟ ਦੇ ਨਾਲ ਨਾਲ ਟਰਮਸ ਐਂਡ ਕੰਡੀਸ਼ਨ ਜਿਹੜੀ ਹੁੰਦੀਆਂ ਉਹ ਵੀ ਅਸੀਂ ਗਰੰਟੀ ਕਰਨੇ ਹਾਂ, ਤੁਹਾਨੂੰ ਬੈਸਟ ਟਰਮਸ ਐਂਡ ਕੰਡੀਸ਼ਨ ਦਵਾਵਾਂਗੇ। ਅਤੇ ਇਸ ਵਾਸਤੇ ਕਾਲ ਕਰੋ 6477741 9000 ਤੇ ਕਾਲ ਕਰ ਸਕਦੇ ਹੋਰ ਕੋਈ ਜਾਣਕਾਰੀ ਲੈਣੀ ਹੈ। ਅਤੇ ਅਸੀਂ ਕਮਰਸ਼ੀਅਲ ਪਿਛਲੇ ਜਿਹੜੀ 25-26 ਸਾਲਾਂ ਤੋਂ ਕਰ ਰਹੇ ਹਾਂ ਉਹ ਕਮਰਸ਼ੀਅਲ ਮੋੜ ਕੇ, ਕੋਈ ਵੀ ਹੋਟਲ ਮੋਟਲ ਗੈਸ ਸਟੇਸ਼ਨ ਜਾਂ ਪਲਾਜ਼ਾ ਜਾਂ ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ ਉਹਦੇ ਵਾਸਤੇ ਕਾਲ ਕਰੋ। ਕਮਰਸ਼ੀਅਲ ਸਾਡਾ ਬੜਾ ਜ਼ਿਆਦਾ ਐਕਸਪੀਰੀਅੰਸ ਹੈ, ਬਹੁਤ ਸਾਰੇ ਲੋਕ ਤੁਹਾਨੂੰ ਮਾਰਕੀਟ ਮਿਲਣਗੇ ਜਿਹੜੇ ਕਮਰਸ਼ੀਅਲ ਨਹੀਂ ਕਰਦੇ, ਸਿਰਫ ਔਰ ਸਿਰਫ ਘਰਾਂ ਦੀ ਕਰਦੇ ਮੋਰਗੇਜ। ਅਸੀਂ ਕਮਰਸ਼ੀਅਲ ਮੋਰਗੇਜ 'ਚ ਵੀ ਬੜੀ ਸਾਡੀ ਐਕਸਪਰਟੀ ਹੈ ਘਰਾਂ ਦੀ, ਅਤੇ ਕਰਨੇ ਹੀ ਕਰਨੇ ਆ। ਅਤੇ ਕਮਰਸ਼ੀਅਲ 'ਚ ਤੁਹਾਨੂੰ ਅਸੀਂ ਗਰੰਟੀ ਟਰਮਸ ਐਂਡ ਕੰਡੀਸ਼ਨ ਨਾਲ ਨਾਲ ਬੈਸਟ ਰੇਟ ਦਵਾ ਸਕਦੇ ਹਾਂ। ਕਾਲ ਕਰੋ 6477741 9000 ਤੇ ਕਾਲ ਕਰ ਸਕਦੇ ਹੋ। ਔਰ ਉਹਦੇ ਨਾਲ ਨਾਲ ਤੁਸੀਂ ਅਗਰ ਕੋਈ ਵੀ ਅਗਰ ਮੋਰਗੇਜ ਘਰ ਬਾਈ ਕਰਨਾ ਚਾਹੁੰਦੇ ਹੋ, ਅੱਜ ਕੱਲ੍ਹ ਪ੍ਰਾਈਸਿਸ ਬੜੀ ਥੱਲੇ ਆਈ ਹੈ ਨਾ, ਤੁਹਾਨੂੰ ਅਸੀਂ ਚੰਗਾ ਘਰ ਲੱਭ ਕੇ ਵੀ ਦਵਾ ਸਕਦੇ ਹਾਂ। ਸੁਖੀ ਨੇ ਜੇ ਤੁਹਾਨੂੰ ਪਤਾ ਕਾਫੀ ਸਾਲਾਂ ਦਾ ਐਕਸਪੀਰੀਅੰਸ ਹੈ, ਉਹ ਤੁਹਾਨੂੰ ਘਰ ਵੀ ਦਵਾਏਗਾ, ਅਸੀਂ ਤੁਹਾਨੂੰ ਮੋਰਗੇਜ ਦਵਾਵਾਂਗੇ, ਔਰ ਸਾਡੇ ਅੰਡਰ ਵਨ ਰੂਫ ਤੁਹਾਨੂੰ ਸਾਰੇ ਦਾ ਸਾਰਾ ਕੰਮ ਕਰਕੇ ਦਵਾਂਗੇ। ਨੰਬਰ ਸੇਮ 6477741 9000 ਤੇ ਤੁਸੀਂ ਕਾਲ ਕਰ ਸਕਦੇ ਹੋ। ਔਰ ਉਹਦੇ ਨਾਲ ਨਾਲ ਤੁਸੀਂ ਕੋਈ ਬਿਜ਼ਨਸ ਔਰ ਚੇ ਗਏ ਹੋ, ਬਿਜ਼ਨਸ ਨੂੰ ਬੈਟਰ ਕਰਨਾ ਚਾਹੁੰਦੇ ਹੋ, ਟਰੱਕਿੰਗ ਬਿਜ਼ਨਸ ਛੱਡ ਗਏ, ਅੱਜ ਕੱਲ੍ਹ ਤੁਹਾਨੂੰ ਸੁਖੀ ਜੀ ਟਰੱਕਿੰਗ ਬਿਜ਼ਨਸ ਦਾ ਲੋਨ ਬੰਦ ਕੀਤਾ ਹੈ
2: ਜੀ? ਬਿਲਕੁਲ ਜੀ, ਸਾਰੀਆਂ 5 ਜਿਹੜੀਆਂ ਜੀ ਉਹਦੇ ਵਿੱਚ ਯੂਨਿਟਸ ਹੈਗੀਆਂ, 1 ਕਮਰਸ਼ੀਅਲ ਹੈ, 4 ਰੈਜ਼ੀਡੈਂਸ਼ੀਅਲ ਹੈ, ਸਾਰੀਆਂ ਦੀ ਸਾਰੀਆਂ ਜਿਹੜੀਆਂ ਹੈ ਜੀ ਇਨਕਮ ਜਨਰੇਟਿੰਗ ਹੈਗੀਆਂ ਆ। ਬਿਲਕੁਲ ਜਿਹੜਾ ਹੈ ਜੀ 5 ਮਿੰਟ ਦੀ ਬਾਈ ਵਾਕ ਜਿਹੜਾ ਜੀ ਫਾਲਸ ਤੋਂ ਦੂਰ ਹੀ ਹੈਗੀ ਆ। ਸੋ ਇਸ ਪ੍ਰੋਪਰਟੀ ਦੇ ਬਾਰੇ ਵਧੇਰੀ ਜਾਣਕਾਰੀ ਲੈਣੀ ਹੈਗੀ ਤਾਂ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹਾਂ 4168817070 ਤੇ। ਜੇ ਤੁਸੀਂ ਜਿਹੜਾ ਹੈ ਜੀ ਤੁਸੀਂ ਇੱਕ ਬਿਜ਼ਨਸ ਲਈ ਬਿਲਡਿੰਗ ਲੈਣਾ ਚਾਹੁੰਦੇ ਹਾਂ, ਸਾਡੇ ਕੋਲ ਉਹ ਵੀ ਜਿਹੜੀ ਹੈ ਜੀ ਟਾਊਨ ਆਫ ਐਕਸਟਰ ਦੇ ਵਿੱਚ ਜਿਹੜੀ ਜੀ ਉਹ ਵੀ ਪ੍ਰੋਪਰਟੀ ਲੋਕੇਟਡ ਹੈਗੀ ਆ। ਵਧੇਰੀ ਜਾਣਕਾਰੀ ਸੇਮ ਨੰਬਰ ਤੇ ਦਿੱਤੀ ਜਾ ਸਕਦੀ। ਮੋਨੋ ਦੇ ਵਿੱਚ ਕੋਈ ਪ੍ਰੋਪਰਟੀ ਲੈਣੀ ਤਾਂ ਵੀ ਸਾਡੇ ਕੋਲ ਜਿਹੜੀ ਹੈ ਜੀ ਜਾਣਕਾਰੀ ਤੁਸੀਂ ਲੈ ਸਕਦੇ ਹੈਗੇ ਆ, ਜਾਣੀ ਕਿ ਤੁਸੀਂ ਗੈਸ ਸਟੇਸ਼ਨ ਲੈਣੇ ਸਾਡੇ ਕੋਲ ਉਹ ਵੀ ਅਵੇਲੇਬਲ ਆ। ਕੋਈ ਤੁਸੀਂ ਜਿਹੜਾ ਹੈ ਜੀ ਰੈਸਟੋਰੈਂਟ ਲੈਣਾ ਚਾਹੁੰਦੇ, ਕੋਈ ਫਰੈਂਚਾਈਜ਼ੀ ਬਿਜ਼ਨਸ ਹੈ ਉਹਦਾ, ਬਿਲਕੁਲ ਆਪਣੀ ਸਾਰੀ ਨੀਡਸ ਇਸ ਨੰਬਰ ਤੇ ਦੱਸ ਸਕਦੇ ਆ 4168817070। ਔਰ ਬਿਲਕੁਲ ਜੀ, ਜੇ ਤੁਸੀਂ ਰੇਡੀਓ ਤੇ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਚਾਹੁੰਦੇ, ਅਸੀਂ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਹੈ ਜੀ ਸਾਡੀ ਟੀਮ ਤੁਹਾਡੀ ਇੱਕ ਕਮਰਸ਼ੀਅਲ ਐਡ ਬਣਾਊਗੀ, ਨਾਲ ਦੀ ਨਾਲ ਜਿਹੜਾ ਜੀ ਵਧੀਆ ਤਰੀਕੇ ਨਾਲ ਤੁਹਾਨੂੰ ਬਿਜ਼ਨਸ ਪ੍ਰਮੋਟ ਕਰਕੇ ਦੇਵਾਂਗੇ। ਬਿਲਕੁਲ ਫੁੱਲ 100% ਜਿਹੜਾ ਜੀ ਆਪਾਂ ਤੁਹਾਨੂੰ ਰਿਸਪਾਂਸ ਦੇਵਾਂਗੇ। ਗੱਲਬਾਤ ਉਹਦੇ ਲਈ ਸਟੂਡੀਓ ਦਾ ਨੰਬਰ 9057990999 ਤੇ ਜਿਹੜੀ ਹੈ ਜੀ ਤੁਸੀਂ ਸਾਡੇ ਨਾਲ ਗੱਲਬਾਤ ਜਾਂ ਮੀਟਿੰਗ ਸਕੇਡਿਊਲ ਕਰ ਸਕਦੇ ਹਾਂ
0: ਜੀ। ਬਿਲਕੁਲ, ਥੋੜੀ ਦੇਰ ਤੋਂ ਬਾਅਦ ਅਸੀਂ ਇੱਕ ਹੋਰ ਰੀਅਲ ਸਟੇਟ ਸੰਬੰਧੀ ਤੁਹਾਡੇ ਲਈ ਖੁਸ਼ਖਬਰੀ ਦੱਸਾਂਗੇ, ਜਿਹੜੇ ਕਿ ਬਿਜ਼ਨਸ ਵਾਲੇ ਵਪਾਰੀ ਸੱਜਣਾਂ ਦੇ ਲਈ ਬਹੁਤ ਚੰਗੀ ਹੋਵੇਗੀ। ਸੋ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਅਗਰ ਤੁਹਾਡੇ ਕੋਲ ਕੋਈ ਵੀ ਫਰਿੱਜ, ਸਟੋਵ, ਵਾਸ਼ਰ, ਡਰਾਇਰ ਕੁਛ ਵੀ ਤੁਹਾਡਾ ਖਰਾਬ ਹੋ ਗਿਆ ਤੇ ਤੁਹਾਨੂੰ ਨਵਾਂ ਲੈਣ ਦੀ ਬਜਾਏ ਤੁਹਾਨੂੰ ਇੱਕ ਨੰਬਰ ਦਿੰਦੇ ਹਾਂ ਜਿੱਥੋਂ ਤੁਹਾਨੂੰ ਘਰ ਆ ਕੇ ਤੁਹਾਡੀ ਉਹ ਰਿਪੇਅਰ ਕਰਕੇ ਠੀਕ ਕਰ ਦੇਣਗੇ, ਕੁਇਕ ਫਿਕਸ ਮਾਸਟਰ। ਵਾਹ, ਕਿਆ ਨਾਮ ਹੈ, ਕੁਇਕ ਫਿਕਸ ਮਾਸਟਰ। ਨੰਬਰ ਵੀ ਬੜਾ ਈਜ਼ੀ ਆ, 9052262425 905-226-2425 ਦੇ ਉੱਤੇ ਤੁਸੀਂ ਕਾਲ ਕਰ ਲਓ ਤੇ ਬਹੁਤ ਹੀ ਘੱਟ ਮਿੰਟਾਂ 'ਚ ਤੁਹਾਡੇ ਘਰ ਪਹੁੰਚ ਜਾਣਗੇ ਤੇ ਤੁਹਾਡੇ ਕੋਈ ਵੀ ਜਿਹੜੀ ਉਹ ਕੋਈ ਵਾਸ਼ਰ, ਡਰਾਇਰ, ਫਰਿੱਜ, ਸਟੋਵ ਉਹਨੂੰ ਠੀਕ ਕਰ ਦੇਣਗੇ। ਸੋ ਇਸ ਦੇ ਨਾਲ ਨਾਲ ਜੀ ਸਾਡੀ ਇਸ ਟਾਈਮ ਲਾਈਨ ਜਿਹੜੀ ਆ ਉਹ
2: ਸਪਾਈਕਸ
0: ਐਕਸਪ੍ਰੈਸ ਦੇ ਨਾਲ ਜੁੜੀ ਆ ਔਰ ਦੇਖਦੇ ਹਾਂ ਰਾਜਨ ਹੋਣੀ ਇਸ ਵੀਕਐਂਡ ਦੇ ਉੱਤੇ ਕਿਹੜੀ ਖੁਸ਼ਖਬਰੀ ਲੈ ਕੇ ਹਾਜ਼ਰ ਨੇ। ਜੀ ਆਇਆਂ ਨੂੰ ਜੀ
3: ਬਹੁਤ ਬਹੁਤ ਧੰਨਵਾਦ ਸੁਖੀ ਭਾਜੀ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਦੱਸ ਦਈਏ ਕਿ ਕੱਲ੍ਹ ਸਾਡੇ ਕੋਲ ਡਾਕਟਰ ਅਵੇਲੇਬਲ ਹੈ ਜੀ। ਤੁਸੀਂ ਕਾਲ ਕਰਕੇ ਆਪਣੀ ਅਪੋਇੰਟਮੈਂਟ ਬੁੱਕ ਕਰਵਾ ਸਕਦੇ ਹੋ 905-460-8888। ਤੇ ਜਿਹੜਾ ਸਾਡਾ ਆਈ ਐਗਜ਼ਾਮ ਹੁੰਦਾ ਜੀ, ਬਾਕੀ ਦੇ ਨਾਲੋਂ ਡਿਫਰੈਂਟ ਇਹ ਹੈ ਕਿ ਨਵੀਂ ਟੈਕਨੋਲੋਜੀ ਦਾ ਇਕਵਿਪਮੈਂਟ ਹੈ ਸਾਡੇ ਕੋਲ, ਤੇ ਜਿੰਨੇ ਵੀ ਰਿਜ਼ਲਟ ਆਈ ਐਗਜ਼ਾਮ ਦੇ ਆਉਂਦੇ ਨੇ ਉਹ ਡਿਜੀਟਲ ਇੱਕ ਡਿਸਪਲੇ ਸਕਰੀਨ ਦੇ ਉੱਤੇ ਆਉਂਦੇ ਨੇ। ਸੋ ਜੋ ਵੀ ਡਾਕਟਰ ਸਕੈਨ ਕਰਕੇ ਅੱਖ ਦਾ ਰਿਜ਼ਲਟ ਆ ਕੇ ਆਉਂਦਾ ਜੀ, ਉਹ ਇੱਕ ਰੈਟਨੋਗ੍ਰਾਫੀ ਮਸ਼ੀਨ ਦੇ ਨਾਲ ਇਮੇਜਸ ਬਣਦੀਆਂ ਨੇ ਤੇ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ ਰਿਜ਼ਲਟ ਆ ਜਾਂਦੇ ਨੇ। ਤੁਸੀਂ ਦੇਖ ਸਕਦੇ ਹੋ, ਡਾਕਟਰ ਤੁਹਾਨੂੰ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਇਹਦੇ ਅੱਖ ਵਿੱਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਸੋਲੂਸ਼ਨ ਹੈ। ਸੋ ਏਦਾਂ ਦਾ ਡਿਟੇਲਡ ਐਗਜ਼ਾਮ ਡਿਜੀਟਲ ਤੁਸੀਂ ਆਪਣਾ ਜਾਂ ਆਪਣੇ ਪਰਿਵਾਰ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਕਾਲ ਕਰਕੇ ਅਪੋਇੰਟਮੈਂਟ ਬੁੱਕ ਕਰਵਾਓ 905-460-8888। ਇਸ ਤੋਂ ਇਲਾਵਾ ਕੈਨੇਡਾ ਡੇ ਕਰਕੇ ਬਹੁਤ ਵਧੀਆ ਸੇਲ ਚੱਲ ਰਹੀ ਹੈ ਜੀ ਸਾਡੇ ਕੋਲ 2026 ਦੇ ਸਾਰੇ ਹੀ ਵਧੀਆ ਲੇਟੈਸਟ ਮਾਡਲ ਆ ਚੁੱਕੇ ਨੇ ਜੀ, ਹਾਈ ਐਂਡ ਬ੍ਰਾਂਡਡ ਫਰੇਮਾਂ ਦੇ ਤੇ ਸਨਗਲਾਸਿਸ ਦੇ। ਇਹਦੇ ਚ ਰਿਬਨ ਦੇ ਫਰੇਮ, ਅਰਮਾਨੀ ਦੇ ਫਰੇਮ, ਮਾਈਕਲ ਕੋਰਸ ਦੇ, ਕੇਟ ਸਪੇਡ ਦੇ, ਮਾਰਕ ਜੇਕਬ ਦੇ, ਹਿਊਗੋ ਬੌਸ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 50% ਆਫ ਕਰਕੇ ਦਿੱਤੇ ਜਾ ਰਹੇ ਨੇ। ਤੇ ਨਾਲ ਦੀ ਨਾਲ ਕੈਲਵਿਨ ਕਲਾਈਨ ਦੇ ਫਰੇਮ, ਫੈਂਡੀ ਦੇ ਫਰੇਮ, ਟੋਮੀ ਹਿਲਫਿਗਰ ਦੇ ਫਰੇਮ ਤੇ ਵੈਲੰਟੀਨੋ ਦੇ ਫਰੇਮ ਫਲੈਟ 75% ਆਫ ਕਰਕੇ ਦਿੱਤੇ ਜਾ ਰਹੇ ਨੇ। ਸੋ ਜਿਹੜੇ ਵੀ ਸਾਡੇ ਭੈਣ ਭਰਾ ਇਹਨਾਂ ਫਰੇਮਾਂ ਨੂੰ ਲੈਣਾ ਚਾਹੁੰਦੇ ਨੇ ਜ਼ਰੂਰ ਸਾਨੂੰ ਕਾਲ ਕਰਨ। ਇਸ ਤੋਂ ਇਲਾਵਾ ਸਾਡਾ ਵੈਲਿਊ ਪੈਕੇਜ ਵੀ ਤੁਸੀਂ ਲੈ ਸਕਦੇ ਹੋ, ਸਿਰਫ $129 ਤੁਹਾਨੂੰ ਕੰਪਲੀਟ ਕੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਦਾ ਬਣਾ ਕੇ ਦੇ ਰਹੇ ਹਾਂ ਜੀ, ਜਿਹਦੇ ਵਿੱਚ ਸਿੰਗਲ ਵਿਜ਼ਨ ਲੈਂਸਿਸ ਵੀ ਨੇ ਤੇ ਨਾਲ ਫਰੇਮ ਵੀ ਹੈ, ਤੇ $258 ਤੁਹਾਨੂੰ ਅਸੀਂ ਪ੍ਰੋਗਰੈਸਿਵ ਗਲਾਸਿਸ ਦਾ ਕੰਪਲੀਟ ਕੇਅਰ ਬਣਾ ਕੇ ਦੇ ਰਹੇ ਹਾਂ ਜਿਹਦੇ ਵਿੱਚ SLR ਕੰਪਨੀ ਦੇ ਡਿਜੀਟਲ ਲੈਂਸਿਸ ਨੇ ਤੇ ਨਾਲ ਫਰੇਮ ਵੀ ਹੈ। ਤੇ ਜੇ ਤੁਸੀਂ ਆਪਣੀ ਐਨਕਾਂ ਤੇ ਕੋਈ ਵੀ ਕੋਟਿੰਗ ਐਡ ਕਰਵਾਉਣਾ ਚਾਹੁੰਦੇ ਹੋ ਤੇ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਸੋ ਇਹ ਹੋਰ ਸਾਰੀਆਂ ਡੀਲਾਂ ਲੈਣ ਲਈ ਜ਼ਰੂਰ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, 410 ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ ਜੀ। ਤੇ ਨੰਬਰ ਇੱਕ ਵਾਰੀ ਫੇਰ 905-460-8888, 905-460-8888। ਬਹੁਤ ਬਹੁਤ ਧੰਨਵਾਦ।
0: ਥੈਂਕ ਯੂ ਸਰ, ਥੈਂਕ ਯੂ ਜੀ। ਔਰ ਕਿਰਨ ਜੀ, ਇੱਕ ਬੜਾ ਪਿਆਰਾ ਜਿਹਾ ਗੀਤ ਅੱਜ ਹੀ ਰਿਲੀਜ਼ ਹੋਇਆ ਕੁਝ ਘੰਟੇ ਪਹਿਲਾਂ।

0: ਉਹ ਗੀਤ ਮੈਂ ਸੁਣਾਉਣਾ ਬੜਾ ਅਸਲੀਅਤ ਦੇ ਨਾਲ ਜੁੜਿਆ
1: ਅੱਛਾ
0: ਹੋਇਆ, ਕਈ ਗੱਲਾਂ ਆਪਾਂ ਭੁੱਲ ਜਾਂਦੇ ਹਾਂ, ਸੋ ਬੜਾ ਅਸਲੀਅਤ ਦੇ ਨਾਲ ਜੁੜਿਆ ਹੋਇਆ ਗੱਲਾਂ ਵਾਲਾ ਗੀਤ ਹੈ। ਆਵਾਜ਼ ਵੀ ਬੜੀ ਪਿਆਰੀ ਹੈ, ਮਿੱਠੀ ਆਵਾਜ਼, ਸੁਰੀਲੀ ਆਵਾਜ਼। ਔਰ ਕਿਉਂਕਿ ਕਹਿੰਦੇ ਆਪਾਂ ਨਾ ਜ਼ਿੰਦਗੀ ਦੀ ਦੌੜ ਭਾਈ ਦੇ ਵਿੱਚ ਗਵਾਚ ਜਾਂਦੇ ਹਾਂ ਕਿ ਵੀ ਪਤਾ ਨਹੀਂ ਇੱਥੋਂ ਜਾਣਾ ਵੀ ਇੱਕ ਦਿਨ।
1: ਸਹੀ ਗੱਲ ਹੈ।
0: ਇੱਕ ਬੜੀਆਂ ਕਿਸੇ ਨੇ ਵਧੀਆ ਗੱਲਾਂ ਸੀਗੀਆਂ ਮੈਨੂੰ ਯਾਦ ਹੈ, ਕਹਿੰਦੇ ਕਿ ਜਦੋਂ ਕੰਧਾਂ ਦੇ ਵਿੱਚ ਤਰੇੜਾਂ ਪੈ ਜਾਂਦੀਆਂ ਤਾਂ ਕੰਧਾਂ ਡਿੱਗ ਜਾਂਦੀਆਂ, ਤੇ ਪਰ ਜਦੋਂ ਰਿਸ਼ਤਿਆਂ ਚ ਤਰੇੜਾਂ ਪੈ ਜਾਂਦੀਆਂ ਤੇ ਕੰਧਾਂ
1: ਖੜੀਆਂ ਹੋ ਜਾਂਦੀਆਂ। ਬਿਲਕੁਲ 100% ਜੀ, ਬਿਲਕੁਲ ਸਹੀ
0: ਫਿਰ
1: ਗੱਲ।
0: ਕਹਿੰਦੇ ਕਿ ਜਦੋਂ ਲੋਕ ਇੱਕੋ ਹੀ ਛੱਤ ਹੇਠ ਬੈਠ ਕੇ ਕਈ ਵਾਰ ਦੂਰ ਹੋ ਜਾਂਦੇ, ਗੱਲਾਂ ਦੀ ਥਾਂ ਚੁੱਪ ਕਰ ਜਾਂਦੇ ਆ, ਤੇ ਫਿਰ ਦਿਲਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਆ, ਤੇ ਅੱਖਾਂ ਸਿਰਫ ਉਹ ਦੇਖਦਿਆਂ ਰਹਿੰਦੀਆਂ ਵੀ ਕੀ ਹੋ ਰਿਹਾ
1: ਕੀ ਹੋ ਰਿਹਾ। ਸਹੀ ਗੱਲ, ਬਿਲਕੁਲ।
0: ਸੋ ਇੱਕ ਬੜਾ ਪਿਆਰਾ ਜਿਹਾ ਗੀਤ ਹੈ, ਚੰਗਾ ਲੱਗਿਆ, ਤੇ ਕਾਲ ਕਰਕੇ ਸਾਨੂੰ ਜ਼ਰੂਰ ਸਾਡਾ ਹੌਸਲਾ ਵਧਾਉਣਾ 9057990999 ਦੇ ਉੱਤੇ ਜੀ।

0: ਬਹੁਤ ਖੂਬਸੂਰਤ, ਬਹੁਤ ਹੀ ਖੂਬਸੂਰਤ ਮੈਸੇਜ ਵੀ ਆ ਜੀ, ਤੇ ਬਹੁਤ ਖੂਬਸੂਰਤ ਹੰਸ ਭਾਈ ਹੁਣਾਂ ਨੇ ਗੀਤ ਨੂੰ ਗਾਇਆ ਵੀ ਹੈ ਕਿ ਐਵੇਂ ਬੰਦਾ ਫਿਰਦਾ ਮਿੱਟੀ ਛਾਣਦਾ ਉਹਦੀਆਂ।
1: ਦੇਖੋ ਸੁਖੀ ਜੀ, ਇਸ ਗੀਤ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ, ਕਦੇ ਸਾਨੂੰ ਘਮੰਡ ਨਹੀਂ ਕਰਨਾ ਚਾਹੀਦਾ। ਰੱਬ ਨੇ ਜੇ ਦਿੱਤਾ ਆ ਤੇ ਇਹ ਚੀਜ਼ ਚੇਤੇ ਰੱਖੋ ਕਿ ਜੇ ਰੱਬ ਦੇ ਸਕਦਾ ਤਾਂ ਲੈ ਵੀ ਸਕਦਾ। ਸੋ ਆਲਵੇਸ ਜਿਹੜਾ ਹੈ ਜੀ, ਜੇ ਕੋਸ਼ਿਸ਼ ਕਰਿਆ ਕਰੋ ਕਿਸੇ ਦੀ ਮਦਦ ਕਰ ਸਕਦੇ ਆ, ਬਿਲਕੁਲ ਜੀ ਕਰੋ। ਰੱਬ ਨੇ ਤੁਹਾਨੂੰ ਇੰਨਾ ਯੋਗਾ ਕੀਤਾ ਆ, ਬਿਲਕੁਲ ਹਰ ਕਿਸੇ ਦੀ ਮਦਦ ਕਰਨੀ ਚਾਹੀਦੀ ਤੇ ਨਿਮਰਤਾ ਦੇ ਵਿੱਚ ਆਲਵੇਸ ਰਹਿਣਾ ਜਿਹੜਾ ਜੀ ਚਾਹੀਦਾ ਆ। ਔਰ ਬਿਲਕੁਲ ਜੀ ਕੁਛ ਮਿੰਟ ਹੋਰ ਸਾਡੇ
0: ਜੀ, ਬਿਲਕੁਲ ਜਦ ਤੱਕ ਆਪਾਂ ਵੀ ਮਦਦ ਕਰਦੇ ਆ ਉਹਨਾਂ ਲੋਕਾਂ ਦੀ, ਉਹਨਾਂ ਵਪਾਰੀ ਸੱਜਣਾ ਦੀ ਜਿਹੜੇ ਰੈਂਟ ਦੇ ਉੱਤੇ ਆਪਣਾ ਬਿਜ਼ਨਸ ਕਰ ਰਹੇ ਨੇ, ਉਹਨਾਂ ਦੇ ਲਈ ਸੁਨਹਿਰੀ ਮੌਕਾ ਹੈ। ਬ੍ਰੈਂਪਟਨ ਦੇ ਵਿੱਚ ਇੱਕ ਬਹੁਤ ਵਧੀਆ ਖੂਬਸੂਰਤ ਜਗ੍ਹਾ ਦੇ ਵਿੱਚ ਜਿਹੜਾ ਹੈਗਾ ਉਹ ਬਣਨ ਜਾ ਰਿਹਾ ਹੈਗਾ ਪਲਾਜ਼ਾ, ਔਰ ਇਹ ਪਲਾਜ਼ਾ ਬਣ ਕੇ 2 ਸਾਲ ਦੇ ਵਿੱਚ ਤਿਆਰ ਹੋਣਾ। ਤੁਸੀਂ ਹੁਣੇ ਹੋਲਡ ਕਰ ਲਓ ਇਹਨੂੰ। ਇਹ ਹੈ ਹਾਈਵੇ 410 ਅਤੇ ਮੇਫੀਲਡ ਦੇ ਏਰੀਆ 'ਚ ਬਣਨਾ, ਜਿੱਥੇ ਤੁਸੀਂ ਜਿੱਦਾਂ ਦਾ ਮਰਜ਼ੀ ਬਿਜ਼ਨਸ ਖੋਲ੍ਹਣਾ ਉਹ ਖੋਲ੍ਹ ਸਕਦੇ ਹੋ। ਨੰਬਰ ਹੈ 416-8817070। ਥੋੜ੍ਹੇ ਜਿਹੇ ਪੈਸੇ ਦੇ ਕੇ ਤੁਸੀਂ ਹੋਲਡ ਕਰਨਾ, 2 ਸਾਲ 'ਚ ਬਣਨਾ, ਥੋੜ੍ਹੇ ਥੋੜ੍ਹੇ ਜਦ ਤੱਕ ਦੇਣੇ ਪੈਸੇ ਅਤੇ ਇਹ ਪ੍ਰੋਪਰਟੀ ਤੁਹਾਡੀ ਹੋ ਜਾਣੀ ਹੈ। ਦੇਖਦੇ ਹਾਂ ਜੀ, ਸਾਡੇ ਨਾਲ ਇਸ ਟਾਈਮ ਕਾਲ ਆਈ ਹੈ ਜੀ, ਆਇਆਂ ਨੂੰ ਜੀ।
2: ਥੈਂਕ ਯੂ ਸਰ, ਥੈਂਕ ਯੂ ਪਰਿਵਾਰ ਸਾਹਿਬ।
0: ਸੋ ਇਸ ਦੇ ਨਾਲ ਨਾਲ ਮੈਂ ਫਿਰ ਇੱਕ ਵਾਰੀ ਯਾਦ ਕਰਾ ਦਿੰਦਾ ਕਿ ਜੀ ਮੇਫੀਲਡ ਹਾਈਵੇ 410 ਦੇ ਉੱਤੇ ਇੱਕ ਬਹੁਤ ਵਧੀਆ ਪਲਾਜ਼ਾ ਬਣ ਜਾ ਰਿਹਾ ਹੈਗਾ, ਜਿਹੜਾ 2 ਸਾਲ ਦੇ ਵਿੱਚ ਬਣ ਕੇ ਤਿਆਰ ਹੋਣਾ। ਔਰ ਉੱਥੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਖੋਲ੍ਹਣਾ ਚਾਹੁੰਦੇ ਹੋ, ਕੋਈ ਰੈਸਟੋਰੈਂਟ ਖੋਲ੍ਹਣਾ ਹੈ, ਕੋਈ ਗ੍ਰੋਸਰੀ ਸਟੋਰ ਖੋਲ੍ਹਣਾ ਹੈ, ਕੋਈ ਮੈਡੀਕਲ ਆਫਿਸ ਖੋਲ੍ਹਣਾ ਹੈ, ਕੋਈ ਸੋਨੇ ਦੀ ਦੁਕਾਨ ਖੋਲ੍ਹਣੀ ਹੈ, ਜਾਂ ਫਿਰ ਤੁਸੀਂ ਕੁਛ ਵੀ, ਹਾਲੇ ਤੁਹਾਡੇ ਕੋਲ ਮੌਕਾ ਹੈ, ਉਹ ਤੋਂ ਬਾਅਦ ਫਿਰ ਐਕਸਕਲੂਸਿਵ ਜਿਹੜਾ ਜਦੋਂ ਪਬਲਿਕ 'ਚ ਆ ਜਾਂਦਾ ਵਿਕ ਜਾਂਦਾ, ਤੁਸੀਂ ਆਪਣਾ ਯੂਨਿਟ ਹੋਲਡ ਕਰਾਉਣ ਲਈ 416-8817070 ਤੇ ਸਿਰਫ ਕਾਲ ਕਰਨੀ ਆ। ਕੋਈ ਪੈਸੇ ਨਹੀਂ ਦੇਣੇ, ਕੁਛ ਨਹੀਂ ਕਰਨਾ, ਸਿਰਫ ਤੁਸੀਂ ਕਾਲ ਕਰਕੇ ਦੱਸਣਾ ਕਿ ਆਹ ਬਿਜ਼ਨਸ ਹੈ ਤੇ ਤੁਹਾਡਾ ਯੂਨਿਟ ਅਸੀਂ ਹੋਲਡ ਕਰ ਲਾਂਗੇ। 416-8817070। ਇਸ ਦੇ ਨਾਲ ਨਾਲ ਕਿਰਨ ਜੀ, ਜਿਹੜੇ ਜਿਹੜੇ ਵੀ ਅੱਜ ਦੇ ਸਪੋਂਸਰ ਸੀ ਉਹਨਾਂ ਦਾ ਇੱਕ ਵਾਰੀ ਜ਼ਿਕਰ ਕਰ ਦਈਏ, ਜਿਹਨਾਂ ਦੇ ਵਿੱਚੋਂ ਬੁੱਡਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ। ਆਉਣ ਵਾਲੇ ਦਿਨਾਂ 'ਚ ਕੋਈ ਪਾਰਟੀ ਕਰਨੀ ਚਾਹੁੰਦੇ ਹੋ, 416-7403-0003 ਤੇ ਗੱਲ ਹੋ ਸਕਦੀ ਹੈ। ਸਮੋਸਾ ਸਵੀਟ ਫੈਕਟਰੀ 416-213-1165, ਮੋਨਾ ਮਹਿੰਗੀ ਜੀ 416-509-1509, ਸਿੰਗਾਪੁਰ ਜੂਲਰ 905-612-1500, ਟੈਲੀਟੈਮ ਇਲੈਕਟ੍ਰੋਨਿਕ 905-455-1666, ਹਰਪ੍ਰੀਤ ਸੈਣੀ ਹੋਰੀ 416-817-6500, ਕਟਾਰੀਆ ਟੂਰ ਐਂਡ ਟਰੈਵਲ 905-678-1200, ਟਿੱਕਾ ਜੰਕਸ਼ਨ 647-429-4040, ਢਾਬਾ ਔਨ ਦਾ ਫਾਲ। ਔਰ ਇਸ ਦੇ ਨਾਲ ਨਾਲ ਜੀ ਅੰਕਾਰ ਟੂਰ ਐਂਡ ਟਰੈਵਲ, ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਅੰਕਾਰ ਟੂਰ ਐਂਡ ਟਰੈਵਲ ਹੈ, ਇਹਨਾਂ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ 905-678-5595 ਤੇ ਪੀਜ਼ਾ ਡੀਪੂ ਦੇ ਸਹਿਯੋਗ ਨਾਲ ਵੀ ਅੱਜ ਦੇ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਇਆ। ਤੇ ਹੋਰ ਵੀ ਸਾਡੇ ਜਿਹੜੇ ਸਪੋਂਸਰ ਨੇ ਜਿਹਨਾਂ ਦੇ ਵਿੱਚੋਂ ਨੋਵਲ ਫਰੈਸ਼ ਫੂਡ ਔਰ ਪ੍ਰਾਈਮ ਇੰਟਰਨੈਸ਼ਨਲ ਕਾਲਜ, ਨਾਸਰ ਸ਼ਾਹ ਜੀ, JD ਇੰਸ਼ੋਰੈਂਸ ਤੇ ਸਾਡੀ ਰੀਅਲ ਸਟੇਟ ਦੀ ਟੀਮ, ਸਾਰਿਆਂ ਦਾ ਹੀ ਅਸੀਂ ਧੰਨਵਾਦ ਕਰਦੇ ਹਾਂ। ਕੋਈ ਗੱਲਬਾਤ ਕਰਨੀ ਆ ਸਾਡੇ ਨਾਲ ਤੁਸੀਂ ਕਰ ਸਕਦੇ ਹੋ, ਈਜ਼ੀ ਨੰਬਰ ਹੈ 9057990999।
1: ਬਿਲਕੁਲ ਜੀ, ਔਰ ਜਾਂਦੇ ਇੱਕ ਵਾਰੀ ਫੇਸ ਸਿਟੀ ਵੱਲੋਂ ਜਿਹੜਾ ਹੈ ਜੀ ਕੁਛ ਫਾਇਰ ਸੇਫਟੀ ਮੀਜ਼ਰਸ ਲਏ ਜਾਣੇ, ਉਹਦੇ ਲਈ ਤੁਸੀਂ ਗੱਲਬਾਤ brampton fire.com ਤੋਂ ਜਾ ਕੇ ਦੇਖ ਸਕਦੇ। July 7 ਤੋਂ ਲੈ ਕੇ August 19 ਤੱਕ ਕੁਛ ਜਿਹੜੇ ਜੀ ਇਵੈਂਟਸ ਉਹਨਾਂ ਨੇ ਥਰੂ ਆਊਟ ਦਾ ਸਿਟੀ ਕਰਨੇ ਹੈਗੇ ਆ। ਸੋ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਸਾਡੇ ਸਾਰੇ ਲਿਸਨਰਸ ਦਾ, ਸਾਨੂੰ ਜਿਹੜਾ ਜੀ ਤੁਸੀਂ ਸੁਣਦੇ ਆ, ਆਪਣਾ ਫੀਡਬੈਕ ਦਿੰਦੇ, ਬਹੁਤ ਵਧੀਆ ਲੱਗਦਾ ਜੀ। ਹੁਣ ਵੀਕਐਂਡ ਆ ਗਿਆ, ਵੀਕਐਂਡ ਨੂੰ ਇੰਜੋਏ ਕਰੋ ਪਰਿਵਾਰਾਂ ਦੇ ਨਾਲ।
0: ਬਿਲਕੁਲ ਜੀ, ਦਿਓ ਇੱਥੇ ਹੀ ਇਜਾਜ਼ਤ, ਇੰਤਜ਼ਾਰ ਕਰ ਰਹੇ ਹਾਂ ਤੁਹਾਡੀਆਂ ਕਾਲਾਂ ਦਾ। ਰੀਅਲ ਸਟੇਟ ਸੰਬੰਧੀ ਕੋਈ ਪ੍ਰੋਪਰਟੀ ਵੇਚਣੀ, ਕੋਈ ਖਰੀਦਣੀ, ਰੀਮੈਕਸ ਗੋਲਡ ਨਾਲ ਕੰਮ ਕਰਦੇ ਹਾਂ, ਔਰ ਕਾਫੀ ਵੱਡੀ ਟੀਮ ਹੈ, ਰੇਡੀਓ ਦੇ ਰਾਹੀਂ, ਟੈਲੀਵਿਜ਼ਨ ਦੇ ਰਾਹੀਂ ਐਡਵਰਟਾਈਜ਼ਮੈਂਟ ਕਰਕੇ ਤੁਹਾਡੀ ਪ੍ਰੋਪਰਟੀ ਤੁਹਾਡੇ ਮੂੰਹ ਮੰਗੇ ਦਾਮ ਤੁਹਾਨੂੰ ਦਵਾ ਸਕਦੇ ਹਾਂ। ਨੰਬਰ ਹੈ 416-8817070। ਫਰਾਈਡੇ ਦੀ ਦੁਪਹਿਰ ਹੈ, ਇਸੇ ਤਰ੍ਹਾਂ ਜੁੜੇ ਰਹਿਣਾ 5:30 ਦੇ ਨਾਲ। ਰਾਜਵੀਰ ਹੋਰੀ ਹੁਣ ਤੁਹਾਡੇ ਲਈ ਇੱਕ ਵੱਖਰਾ ਜਿਹਾ ਪ੍ਰੋਗਰਾਮ ਲੈ ਕੇ ਪੇਸ਼ ਹੋਣਗੇ। ਲਓ ਫਿਰ ਜੀ ਇੱਕ ਗੀਤ ਦੇ ਨਾਲ ਲੈਣੇ ਇਜਾਜ਼ਤ, ਤੇ ਉਸ ਤੋਂ ਬਾਅਦ ਰਾਜਵੀਰ ਹੋਰਾਂ ਦੇ ਨਾਲ ਸੁਣਦੇ ਰਹਿਣਾ ਉਹਨਾਂ ਦੇ ਵਾਰਤਾਲਾਪ।

0: CHLO, AM 530. This is AM 530, CHLO AM, serving Brampton, Mississauga, Toronto, the GTA, and the world at am530.ca.
1: 32, 55, 80.
2: 98.
1: एक ही गलत काउंटिंग सिखाई जाने हो
2: काउंटिंग नहीं ए ते 32, 55, 80 ते 98 इंच दे टीवी ने
3: जो आज ही ब्रैम्पटन टीवी एंड अप्लायंसेस तो आए ने इन्ना कोल सारे हाउसहोल्ड अप्लायंसेस मिलनगे हर ब्रांड बहुत ही बढ़िया प्राइस ते
2: 32 to 98 इंच दे लेटेस्ट टीवी भी अवेलेबल ने
1: ब्रैम्पटन टीवी एंड अप्लायंसेस 801 बोवे ड्राइव नियर चिंगोजी कॉल 905-450-2828 905-450-2828
4: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.
5: ਨੀ ਮਰਜਾ ਕਾਦੀਆਂ ਗੱਲਾਂ ਨੇ ਬਈ ਉਹੀ ਰੈਸਟੋਰੈਂਟ ਨੇ ਦੋ ਚਾਰ ਉਹੀ ਦੋ ਚਾਰ ਚੀਜ਼ਾਂ ਖਾਣ ਨੂੰ ਫੇਰ ਵੀ ਲੋਕਾਂ ਨੇ 50 ਲੱਖ ਚੁੱਕਿਆ ਕੈਨੇਡਾ ਆਉਣ ਨੂੰ
6: ਭੂਆ ਜੀ ਇਹਦਾ ਮਤਲਬ ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ
5: ਨਹੀਂ ਮੈਂ ਮਰ ਜਾ ਉੱਥੇ ਕਿਉਂ ਹੁਣ
6: GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ ਹੈ ਸਹੀ ਸੁਣਿਆ ਬਈ ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ ਜਲੇਬੀਆਂ ਪਕੌੜੇ ਸਮੋਸੇ ਟਿੱਕੀਆਂ ਵਿਆਹ ਹੋਵੇ ਪਾਰਟੀ ਜਾਂ ਹੋਣ ਛੁੱਟੀਆਂ ਸਵੀਟ ਮਹਿਲ ਦੀ ਵੈਜ ਜਾਂ ਨੌਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ ਇੱਕੋ ਨੰਬਰ ਘੁਮਾਓ 416-679-9991 ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ ਟੋਬੀਕੋ ਸਵੀਟ ਮਹਿਲ ਟ੍ਰੈਡੀਸ਼ਨ ਆਫ ਟੇਸਟ Sweet Mahal, tradition of taste.
7: ਜੇਕਰ ਤੁਸੀਂ ਇੰਡੀਆ ਨੂੰ ਜਾ ਰਹੇ ਹੋ ਤਾਂ ਇੱਕ ਗਿਫਟ ਤੁਸੀਂ ਜ਼ਰੂਰ ਲੈ ਕੇ ਜਾਓ ਢਿੱਲੋਂ ਵੀਡੀਓ ਤੋਂ ਗੁਰਬਾਣੀ ਵਾਲਾ ਰੇਡੀਓ ਨਿਤਨੇਮ ਵੀ ਆ ਸੰਪੂਰਨ ਪਾਠ ਵੀ ਇਹਦੇ 'ਚ ਢਾਡੀ 12 ਵੀ ਨੇ ਤੇ 300 ਸ਼ਬਦ 20 ਘੰਟੇ ਦੀ ਬੈਟਰੀ ਆ ਏਅਰ ਪਲੱਗ ਤੁਹਾਨੂੰ ਨਾਲ ਮਿਲਣਗੇ ਢਿੱਲੋਂ ਵੀਡੀਓ ਤੋਂ ਇੱਕ ਜਾਂ ਇੱਕ ਤੋਂ ਵੱਧ ਰੇਡੀਓ ਲੈਣੇ ਆ ਤੇ ਨੰਬਰ ਨੋਟ ਕਰ ਲਓ 905-204-1313 905-204-1313 905-204-1313
3: ਉਹ ਅੱਜ ਤਾਂ ਕਮਾਲ ਹੀ ਹੋ ਗਈ ਘਰ ਵਾਲੀ ਕਹਿੰਦੀ ਕਿਚਨ ਚ ਰੋਟੀ ਉਦੋਂ ਹੀ ਬਣੂ ਜਦੋਂ ਨਵੇਂ ਅਪਲਾਈਂਸਸ ਆਉਣਗੇ ਮੈਂ ਗਿਆ ਲਾਈਨ ਇੱਕ ਗੱਲ ਉਸੇ ਵੇਲੇ ਗੱਡੀ ਚੱਕੀ ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਦੇ ਮੂਹਰੇ ਲਿਜਾ ਖੜੀ ਕਰਤੀ
1: ਜੀ ਹਾਂ ਇੰਨਾ ਹੀ ਸੌਖਾ ਹੈ ਆਪਣੀ ਕਿਚਨ ਨੂੰ ਇੱਕ ਨਵਾਂ ਰੂਪ ਦੇਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਸ ਦੇ ਸਾਰੇ ਹਾਊਸਹੋਲਡ ਅਪਲਾਈਂਸਸ ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ ਫ੍ਰਿਜ ਸਟੋਵ ਡਿਸ਼ਵਾਸ਼ਰ ਲਾਂਡਰੀ ਸੈੱਟ ਜੋ ਮਰਜ਼ੀ ਲੈ ਜਾਓ 801 ਬੋਵੇ ਡਰਾਈਵ ਨੀਅਰ ਚਕੂਜ਼ੀ 905-450-2828
8: ਗੱਲ ਹੋਵੇ ਰੀਅਲ ਇਸਟੇਟ ਸੇਲ ਪਰਚੇਜ ਆਫ ਬਿਜ਼ਨੈਸਿਸ ਕਮਰਸ਼ੀਅਲ ਟ੍ਰਾਂਜੈਕਸ਼ਨ ਵਿਲ ਪਾਵਰ ਆਫ ਅਟਾਰਨੀ ਜਾਂ ਫਿਰ ਐਫੀਡੈਵਿਟ ਦੀ ਤਾਂ ਸੋਚਣ ਦੀ ਲੋੜ ਨਹੀਂ ਇੱਕੋ ਨਾਮ ਯਾਦ ਰੱਖੋ ਲਾਅ ਆਫ ਅਮਨ ਸ਼ਰਮਾ ਜੋ ਆਪਣੇ ਕਲਾਇੰਟਸ ਨੂੰ ਦਿੰਦੇ ਨੇ ਐਕਸਲੈਂਟ ਲੀਗਲ ਸਰਵਿਸਿਸ ਅਮਨ ਸ਼ਰਮਾ LLB ਬੈਰਿਸਟਰ ਸੋਲਿਸਿਟਰ ਐਂਡ ਨੋਟਰੀ ਪਬਲਿਕ 25 ਚੈਰੀ ਕ੍ਰੈਸਟ ਡਰਾਈਵ ਯੂਨਿਟ 6 ਬ੍ਰੈਂਪਟਨ ਕਾਲ 905-913-2355 905-913-2355

ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਰਵੀਰ ਸਿੰਘ ਭੁੱਲਰ ਵੱਲੋਂ ਰੇਡੀਓ ਪ੍ਰੋਗਰਾਮ ਸਾਰੰਗ ਨੂੰ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। ਜੀ ਆਇਆਂ ਨੂੰ ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਫਰਾਈਡੇ ਦਾ ਦਿਨ ਆ, ਸ਼ੁੱਕਰ ਆ, ਸ਼ੁੱਕਰਵਾਰ ਆ, ਅਤੇ ਇਹ ਜਦੋਂ ਛੁੱਟੀਆਂ ਦੇ ਦਿਨ ਆਉਂਦੇ ਨੇ, ਕੈਨੇਡਾ ਡੇ ਆਉਂਦੇ ਨੇ, ਤਾਂ ਇਹ ਦਿਨ ਬੜਾ ਇੰਪੋਰਟੈਂਟ ਹੋ ਜਾਂਦਾ। ਅਤੇ ਸਾਡੀ ਇਹ ਦਿਨ ਖਾਸ ਕੋਸ਼ਿਸ਼ ਹੁੰਦੀ ਆ ਕਿ ਜਿੱਥੇ ਤੁਹਾਨੂੰ ਗੀਤ ਸੰਗੀਤ ਦੇ ਨਾਲ ਜੁੜੇ ਰੱਖੀਏ, ਉੱਥੇ ਹੀ ਇਸ ਵੀਕਐਂਡ 'ਤੇ, ਇਸ ਲੰਮੀਆਂ ਛੁੱਟੀਆਂ ਦੇ ਵਿੱਚ ਤੁਹਾਡੇ ਪੈਸੇ

0: ਰਿਹਾ
1: ਜੀ
0: ਤੇਰੇ ਨਾਲ ਇਕੱਲੇ ਬਹਿ ਕੇ ਰਾਤੀ ਗੱਲਾਂ ਕਰਦੇ ਰਹੇ, ਕਾਲੀ ਚਾਦਰ ਤਾਰਿਆਂ ਵਾਲੀ ਚੰਨ ਸਰਾਣਾ ਗੋਲ ਰਿਹਾ। ਜਦੋਂ ਚੰਨ ਨੂੰ ਸਰਾਣਾ ਬਣਾ ਕੇ ਗੋਲ ਕਰ ਲਿਆ ਜੇ ਗੱਲਬਾਤ ਬਣ ਜਾਣੀ ਆ
1: ਜੀ।
0: ਅੱਜ ਲਾਈਵ ਆਨ ਲੋਕੇਸ਼ਨ ਤੇ ਬਾਈ ਜੀ ਸੈਂਟਰਾਂ ਲੱਗੀਆਂ ਪਈਆਂ।
1: ਬਿਲਕੁਲ ਸਰ, ਕੈਨੇਡਾ ਡੇ ਸੇਲ ਦਾ ਸੱਦਾ ਦਿੰਦੇ ਆ ਰਹੇ ਸੀ। ਬਿਲਕੁਲ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ, ਸੇਲ ਸਟਾਰਟ ਹੋ ਚੁੱਕੀ ਆ, ਪਰਿਵਾਰਾਂ ਦਾ ਭਰਮਾ ਹੰਗਾਰਾ ਬੋਪਰਾ ਸਾਹਿਬ।
0: ਅੱਛਾ ਤੁਸੀਂ ਅੰਦਰ ਆਓਗੇ 6085 ਟੰਗਰ ਰੋਡ ਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਣਾ ਕਿ ਬਾਹਰ ਗੱਡੀਆਂ, ਜੇ ਬਾਹਰੋਂ ਜਾ ਰਹੇ ਹੋ ਤਾਂ ਗੱਡੀਆਂ ਦੀ ਪਾਰਕਿੰਗ ਜੋ ਤੁਹਾਨੂੰ ਪਤਾ ਲੱਗ ਜਾਣਾ
1: ਜੀ।
0: ਅੰਦਰ ਆਓਗੇ ਤਾਂ ਅੰਦਰ ਸਟਾਫ ਮੈਂਬਰ ਇਹਨਾਂ ਦੇ ਇਕੱਲੇ ਇਕੱਲੀ ਫੈਮਿਲੀ ਨੂੰ ਨਾਲ ਲੈ ਕੇ ਤੁਹਾਨੂੰ ਦਿਖਾ ਰਹੇ ਆ
1: ਜੀ।
0: ਸੋ ਹੋ ਸਕਦਾ ਤੁਹਾਨੂੰ 15 ਮਿੰਟ 10 ਮਿੰਟ ਲੱਗ ਜਾਣ, ਪਰ ਆਉਣ ਦਾ ਕਾਰਨ ਕੀ ਹੈ? ਕਿਉਂਕਿ ਇੱਥੇ ਸੇਲ ਬਾਜੀ ਪ੍ਰਾਈਸ ਜਿਹੜੇ ਬਹੁਤ
1: ਸਾਹਿਬ ਕੈਨੇਡਾ ਡੇ ਸੇਲ ਸਟਾਰਟ ਹੋ ਚੁੱਕੀ ਹੈ। ਕਿਉਂਕਿ ਸਾਲ ਦੀ
0: ਕੈਨੇਡਾ ਡੇ ਦਾ ਕੈਨੇਡੀਅਨ ਮੇਡ ਦਾ ਸੋਫਾ ਕੋਈ ਦੇ ਸਕਦੇ ਹੋ ਅੱਜ?
1: ਬਿਲਕੁਲ ਕੈਨੇਡੀਅਨ ਮੇਡ ਸੋਫਾ ਤੁਹਾਡਾ ਆਵੇ ਡੀਲ
0: ਕੈਨੇਡੀਅਨ ਮੇਡ ਦੀ।
1: ਬਿਲਕੁਲ ਲੈਦਰ ਦਾ ਕੈਨੇਡੀਅਨ ਮੇਡ ਸੋਫਾ ਐਂਡ ਲਬਸਿਡ, ਲੈਦਰ ਦਾ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਬਸਿਡ, ਡੀਪ ਸੋਫਾ ਸੈੱਟ, ਲੈਦਰ ਦਾ ਸੋਫਾ ਸੈੱਟ ਜਿਹਦੀ ਰੈਗੂਲਰ ਕੀਮਤ $2500 ਆ।
0: ਜਿਹੜੇ
1: ਰਾਈਟ ਨੇ ਜਿਹੜੇ ਪਰਿਵਾਰ ਹੋਣੇ ਨਾ 2500, ਨਾ 2000, ਨਾ 1800, ਨਾ 1500, ਨਾ 1300, ਨਾ 1200, ਨਾ 1100, ਨਾ $1000,
0: ਕੈਨੇਡੀਅਨ
1: ਮੇਡ ਸੋਫਾ ਐਂਡ ਲਬਸਿਡ
0: ਲੈਦਰ
1: ਦਾ ਸਰ, ਬਿਲਕੁਲ ਆ ਕੇ ਪਰਿਵਾਰ ਦੇਖ ਲੈਣ।
0: ਕੈਨੇਡੀਅਨ
1: ਮੇਡ $999 $999 ਦਾ ਜਿਹੜੇ ਪਰਿਵਾਰ ਰਾਈਟ ਵੇ ਸਟੋਰ ਆ ਜਾਣਗੇ, ਵੱਡੇ ਸਾਈਜ਼ ਦਾ ਟੈਲੀਵਿਜ਼ਨ, ਟੀਵੀ
0: ਹਰੀ ਭਾਈ ਆਹ ਗੱਲਬਾਤ ਬਣ ਗਈ ਆ। ਇਹਨੂੰ ਕਹਿੰਦੇ ਇਸੇ ਕਰਕੇ ਫੈਮਿਲੀ ਨੇ ਜਿਹੜੀਆਂ ਬਸ਼ੀਰਾਂ ਕੱਤ ਰਹੀਆਂ ਨੇ ਇੱਥੇ, ਵੱਡੇ ਸਾਈਜ਼ ਦਾ ਟੀਵੀ ਆ ਜਿਹੜਾ ਉਹ ਤੁਸੀਂ ਨਾਲ ਦੇ ਰਹੇ ਹੋ। ਜੇ ਕੋਈ ਬੰਦਾ ਕਹਿੰਦਾ ਯਾਰ ਮੈਂ ਟੀਵੀ ਨਹੀਂ ਲੈਣਾ ਤਾਂ 799, ਮੈਂ ਹੀ ਕਹਿ ਦਿੰਦਾ, ਮੈਂ
1: ਕਹਿੰਦਾ
0: 799 ਦਾ ਲੈ ਜਾਓ, ਨਾ ਟੀਵੀ ਲਿਓ। ਟੀਵੀ ਲਓਗੇ ਤਾਂ ਫਾਇਦੇ ਜਾਓਗੇ, ਟੀਵੀ ਘੱਟੋ ਘੱਟ $500 ਦਾ ਹੋਣਾ ਵਾ। ਪਰ ਜੇ ਤੁਸੀਂ ਕਹਿੰਦੇ ਟੀਵੀ ਸਾਡੇ ਕੋਲ ਹੈਗਾ, ਤੁਸੀਂ ਕਿਤੇ ਲੱਭ ਕੇ ਦਿਖਾ ਦਿਓ। ਕੈਨੇਡੀਅਨ ਮੇਡ ਲੈਦਰ ਦਾ ਸੋਫਾ 799 ਚ ਆਉਣਾ ਕਿੱਥੇ ਪੈਣਾ? 6085 ਟੌਂਕਨ ਰੋਡ ਤੇ,
1: 6085 ਟੌਂਕਨ ਰੋਡ, 6085
0: ਟੌਂਕਨ ਰੋਡ ਦੇ। ਆਪਦੇ ਬੰਦੇ ਨੂੰ ਦੱਸ ਦੋ ਵੀ ਆਹ ਡੀਲ ਮੈਂ ਦੇ ਦਿੱਤੀ।
1: ਬਿਲਕੁਲ ਸਰ, 6085

0: ਜੀ ਸਾਡੀ ਲਾਈਨ ਜੋ ਚੁੱਕੀ ਆ ਮੁਨਾਈ ਨਾਲ। ਮੋਨਾ ਜੀ ਸਤਿ ਸ੍ਰੀ ਅਕਾਲ ਜੀ, ਆਈ ਨੂੰ ਵੈਲਕਮ ਤੇ ਕੈਨੇਡਾ ਡੇ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ।
1: ਥੈਂਕ ਯੂ ਸੋ ਮਚ ਹਰਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ, ਰਾਜਵੀਰ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਨਮਸਤੇ ਤੇ ਅਦਾਬ ਐਂਡ ਹੈਪੀ ਕੈਨੇਡਾ।
0: ਸੋ ਜਦੋਂ ਆਪਾਂ ਇੰਸ਼ੋਰੈਂਸ ਫੋਰ ਯੂ ਦੀ ਗੱਲਬਾਤ ਕਰਦੇ ਹਾਂ, ਇੰਸ਼ੋਰੈਂਸ ਪਾਲਿਸੀ ਦੀ ਗੱਲਬਾਤ ਕਰਦੇ ਹਾਂ, ਬੀਇੰਗ ਏ ਕੈਨੇਡੀਅਨ ਤੇ ਤੁਸੀਂ ਕੀ ਕਹਿਣਾ ਚਾਹੋਗੇ, ਕਿਹੜੀ ਪਾਲਿਸੀ ਹੈ ਕਿ ਬੀਇੰਗ ਏ ਕੈਨੇਡੀਅਨ ਜਿਵੇਂ ਆਪਾਂ ਕਹਿੰਦੇ ਹਾਂ ਕਿ ਇੱਥੇ ਬਈ ਇਹ ਤਾਂ ਹੈਵ ਟੂ, ਇਹ ਤਾਂ ਕਰਵਾਉਣੀ ਚਾਹੀਦੀ ਹੈ।
1: ਬਿਲਕੁਲ ਹਰਵੀਰ ਜੀ, ਜਿੱਦਾਂ ਜਦੋਂ ਹੈਵ ਟੂ ਦੀ ਗੱਲ ਕਰਦੇ ਹਾਂ, ਡੈਫੀਨੇਟਲੀ ਸਾਨੂੰ ਆਪਣੀ ਰਿਕੁਆਇਰਮੈਂਟ ਦੇਖਣੀ ਪੈਂਦੀ ਹੈ। ਕਾਫੀ ਵਾਰ ਅਸੀਂ ਸੋਚਦੇ ਹਾਂ ਕਿ ਹੈਵ ਟੂ ਜਿਹੜੀ ਹੈਗੀ ਚੀਜ਼ ਸ਼ਾਇਦ ਜਿਹੜੀ ਗੌਰਮੈਂਟ ਨੇ ਮੈਂਡੇਟਰੀ ਕੀਤੀ ਹੈ ਕਿ ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਸ਼ਾਇਦ ਸਾਨੂੰ ਲੱਗਦਾ ਕਿ ਸ਼ਾਇਦ ਉਹੀ ਚੀਜ਼ ਮੈਂਡੇਟਰੀ ਹੈ, ਉਹ ਕਰਵਾ ਲਈ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਹੈ। ਪਰ ਬੇਸਿਕਲੀ ਦੇਖਿਆ ਜਾਵੇ ਉਹ ਸਾਰੇ ਐਕਸਪੈਂਸਿਸ, ਉਹ ਸਾਰੀ ਇੰਸ਼ੋਰੈਂਸ ਪਾਲਿਸੀਜ਼ ਦੇ ਪ੍ਰੀਮੀਅਮਸ ਤਾਂ ਹੀ ਜਾਊਗੇ।
0: ਇੱਕ ਚੀਜ਼ ਜ਼ਰੂਰ ਦੱਸ ਦਿਓ, ਬਹੁਤੇ ਲੋਕ ਜਦੋਂ ਨਾ ਉਹਨਾਂ ਦੇ ਜੇਬ ਦੇ ਵਿੱਚ ਅੰਟਾਰੀਓ ਦਾ ਹੈਲਥ ਕਾਰਡ ਹੁੰਦਾ ਜਾਂ ਫਿਰ ਉਹ ਕਿਤੇ ਕੰਮ ਕਰ ਰਹੇ ਨੇ ਉੱਥੇ ਉਹਨਾਂ ਦੀਆਂ ਪਾਲਿਸੀਜ਼ ਕਰਵਾਈਆਂ ਹੁੰਦੀਆਂ ਨੇ, ਉਹਨੂੰ ਲੈ ਕੇ ਉਹ ਸਿਕਿਓਰ ਫੀਲ ਕਰਦੇ ਆ, ਅਲੱਗ ਤੋਂ ਪਾਲਿਸੀ ਕਰਾਉਣੀ ਕਿਉਂ ਜ਼ਰੂਰੀ ਹੈ?
1: ਬਿਲਕੁਲ, ਜਿਹੜੇ ਆਪਣੇ ਕੰਮ ਤੋਂ ਜੋਬ ਬੇਸ ਤੇ ਜਿਹੜੇ ਗਰੁੱਪ ਪਲਾਨਸ ਹੁੰਦੇ ਨੇ ਉੱਥੋਂ ਇੰਸ਼ੋਰੈਂਸ ਕਵਰੇਜ ਹੁੰਦੀ ਹੈ ਕਾਫੀ ਵਾਰ। ਹਾਂਜੀ, ਮੈਂ ਵੀ ਦੇਖਿਆ ਹੈਗਾ ਕਿ ਹਰੇਕ ਪਰਸਨ ਨੂੰ ਲੱਗਦਾ ਕਿ ਸਾਨੂੰ ਸਾਡੇ ਕੋਲ ਇੰਸ਼ੋਰੈਂਸ ਹੈਗੀ ਆ, ਹੁਣ ਹੋਰ ਇੰਸ਼ੋਰੈਂਸ ਕਰਵਾਉਣ ਦੀ ਕੋਈ ਲੋੜ ਨਹੀਂ ਹੈ। ਸੋ ਬੇਸਿਕਲੀ ਦੇਖਿਆ ਜਾਵੇ ਤਾਂ ਉਹ ਇੰਸ਼ੋਰੈਂਸ ਸਿਰਫ ਉਹਨਾਂ ਨੂੰ ਗਰੁੱਪ ਪਲਾਨ ਦੇ ਨਾਲ ਡਰੱਗ ਐਂਡ ਡੈਂਟਲ ਪਲਾਨਸ ਦੇ ਲਈ ਕਵਰ ਕਰ ਰਹੀ ਹੁੰਦੀ ਹੈ। ਕੋਈ ਮੈਡੀਕੇਸ਼ਨ ਐਕਸਪੈਂਸ ਆਉਂਦਾ ਹੈਗਾ, ਕੋਈ ਫਿਜ਼ੀਓਥੈਰੇਪੀ ਦਾ, ਡੈਂਟਲ ਦਾ, ਪਰਸਨ ਨੂੰ ਲੱਗਦਾ ਹੈ ਕਿ ਹਾਂਜੀ ਇਹ ਸਾਰੇ ਐਕਸਪੈਂਸਿਸ ਕਵਰ ਹੋ ਰਹੇ ਆ ਤਾਂ ਸਾਨੂੰ ਸ਼ਾਇਦ ਹੋਰ ਕੋਈ ਇੰਸ਼ੋਰੈਂਸ ਦੀ ਜ਼ਰੂਰਤ ਨਹੀਂ ਹੈ। ਪਰ ਇੱਕ ਚੀਜ਼ ਆਪਾਂ ਭੁੱਲ ਜਾਂਦੇ ਹਾਂ,

0: ਟਾਈਮ ਤੇ ਕਿ ਲਾਈਫ ਇਸੇ ਤਰੀਕੇ ਦੇ ਨਾਲ ਚੱਲਦੀ ਰਹੇ, ਆਪਾਂ ਇਹ ਵਿਸ਼ ਕਰ ਸਕਦੇ ਹਾਂ ਪਰ ਇਸਨੂੰ ਪੱਕਾ ਨਹੀਂ ਕਰ ਸਕਦੇ ਕਿ ਹਮੇਸ਼ਾ ਇੱਦਾਂ ਹੀ ਰਹੂਗਾ। ਪਰ ਅਪਸ ਐਂਡ ਡਾਊਨਸ ਹਮੇਸ਼ਾ ਆਉਂਦੇ ਹੈਗੇ ਆ, ਮਿਸਹੈਪਸ ਵੀ ਹੁੰਦੇ ਨੇ, ਕੋਈ ਐਕਸੀਡੈਂਟਲ ਜਾਂ ਨੈਚੁਰਲ ਕਿਸੇ ਡਿਜ਼ੀਜ਼ ਕਰਕੇ ਪਰਸਨ ਜੇ ਰੱਬ ਨਾ ਕਰੇ ਪਾਸ ਅਵੇ ਹੋ ਜਾਂਦਾ ਹੈ ਤਾਂ ਓਬਵੀਅਸਲੀ ਉਸ ਟਾਈਮ ਤੇ ਕੋਈ ਕਵਰੇਜ ਜੇ ਨਹੀਂ ਹੈਗੀ ਹੈ ਤਾਂ ਫੈਮਿਲੀ ਦੇ ਲਈ ਸਰਵਾਈਵ ਕਰਨਾ ਬਹੁਤ ਹਾਰਡ ਹੋ ਜਾਂਦਾ, ਫਾਈਨੈਂਸ਼ੀਅਲ ਹਾਰਡਸ਼ਿਪਸ ਬਹੁਤ ਆ ਜਾਂਦੀਆਂ ਨੇ, ਕਿਉਂਕਿ ਇੱਕ ਤਾਂ ਡੇਲੀ ਜਿਹੜੀ ਰੈਗੂਲਰ ਇਨਕਮ ਸੀ ਉਹ ਘਰ ਵਿੱਚ ਆਉਣੀ ਬੰਦ ਹੋ ਗਈ, ਦੂਜਾ ਇਮੋਸ਼ਨਲੀ ਸਭ ਨਾਲੋਂ ਵੱਡਾ ਇੰਪੈਕਟ ਜਿਹੜਾ ਪੈ ਜਾਂਦਾ ਫੈਮਿਲੀ ਦੇ ਉੱਤੇ, ਐਂਡ ਤੀਜਾ ਇਹ ਚੀਜ਼ ਹੈਗੀ ਆ ਕਿ ਜਿਹੜੀਆਂ ਲਾਇਬਿਲਟੀਜ਼, ਜਿਹੜੀਆਂ ਲਾਇਬਿਲਟੀਜ਼ ਮੋਰਗੇਜਿਸ ਅਸੀਂ ਚੱਕੀਆਂ ਹੋਈਆਂ ਹੁੰਦੀਆਂ ਨੇ, ਓਬਵੀਅਸਲੀ ਉਹਨਾਂ ਦੇ ਐਕਸਪੈਂਸ ਉਸੇ ਤਰੀਕੇ ਦੇ ਨਾਲ ਜਾਣੇ ਹੀ ਜਾਣਾ ਹੈ, ਬੱਚਿਆਂ ਦੀ ਸਟੱਡੀਜ਼ ਵੀ ਜ਼ਰੂਰੀ ਹੈ, ਬੱਚਿਆਂ ਦੇ ਅੱਗੇ ਨੂੰ ਅਸੀਂ ਕੱਲ੍ਹ ਨੂੰ ਲਾਈਫ ਵੀ ਸੈਟਲ ਕਰਨੀ ਹੈ, ਉਹ ਸਾਰੀਆਂ ਚੀਜ਼ਾਂ ਬਿਹਾਈਂਡ ਰਹਿ ਜਾਂਦੀਆਂ ਨੇ ਜੇ ਸਾਡੇ ਕੋਲ ਪ੍ਰੋਪਰ ਪਲੈਨਿੰਗ ਨਹੀਂ ਹੈਗੀ ਹੈ। ਜੇ ਅਸੀਂ ਇਹ ਗੱਲ ਕਰੀਏ ਕਿ ਕਿਹੜੀ ਇੰਸ਼ੋਰੈਂਸ ਸਭ ਨਾਲੋਂ ਜ਼ਿਆਦਾ ਜ਼ਰੂਰੀ ਹੈ ਤਾਂ ਮੈਂ ਕਹੂੰਗੀ ਕਿ ਲਾਈਫ ਐਂਡ ਇੰਸ਼ੋਰੈਂਸ ਦੋਨੋਂ ਬਹੁਤ ਜ਼ਿਆਦਾ ਜ਼ਰੂਰੀ ਹੈ, ਮੈਂਡੇਟਰੀ ਹੈ ਇੱਕ ਤਰੀਕੇ ਦੇ ਨਾਲ ਜੇ ਤੁਸੀਂ ਇਸ ਟਾਈਮ ਤੇ ਜੋਬ ਕਰ ਰਹੇ ਹੈਗੇ।
1: ਵੈਰੀ ਗੁੱਡ।
0: ਐਂਡ ਜੇ ਤੁਸੀਂ ਸੈਲਫ ਇੰਪਲੋਇਡ ਹੈਗੇ ਤਾਂ ਡੈਫੀਨੇਟਲੀ ਨਾਲ ਤੁਹਾਡੇ ਡਿਸੇਬਿਲਟੀ ਇੰਸ਼ੋਰੈਂਸ ਜ਼ਰੂਰ ਚਾਹੀਦੀ ਹੈ, ਕਿਉਂਕਿ ਜਿੱਥੇ ਜਿੱਥੇ ਸਾਡੀ ਫੈਮਿਲੀ ਇੰਪੋਰਟੈਂਟ ਹੈ, ਫੈਮਿਲੀ ਦੀ ਫਾਈਨੈਂਸ਼ੀਅਲ ਸਿਕਿਓਰਨੈਸ ਇੰਪੋਰਟੈਂਟ ਹੈਗੀ, ਉਸੇ ਦੇ ਨਾਲ ਨਾਲ ਸਾਨੂੰ ਆਪਣੇ ਆਪ ਨੂੰ ਵੀ ਸਿਕਿਓਰ ਕਰਨਾ ਪੈਣਾ। ਸਾਨੂੰ ਖੁਦ ਨੂੰ ਕੋਈ ਹਾਰਟ ਪ੍ਰੋਬਲਮ ਆ ਗਈ, ਕੈਂਸਰ ਦੀ ਪ੍ਰੋਬਲਮ ਆ ਗਈ ਹੈ, ਕੋਈ ਏਦਾਂ ਦਾ ਹੈਲਥ ਇਸ਼ੂ ਲਾਈਫ ਥ੍ਰੈਟਨਿੰਗ ਹੋ ਗਿਆ ਤਾਂ ਪਰਸਨ ਜਦੋਂ ਕੰਮ ਤੇ ਨਹੀਂ ਜਾ ਸਕਦਾ ਓਬਵੀਅਸਲੀ ਖਰਚੇ ਤਾਂ ਉਸੇ ਤਰੀਕੇ ਦੇ ਨਾਲ ਚਾਹੀ ਜਾਣੇ ਆ। ਇਸੇ ਤਰੀਕੇ ਦੇ ਨਾਲ ਜਿਹੜਾ ਪਰਸਨ ਸੈਲਫ ਇੰਪਲੋਇਡ ਹੈ ਉਹਨਾਂ ਦੇ ਲਈ ਐਡੀਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਵੀ ਐਡ ਆਨ ਹੋ ਜਾਂਦੀਆਂ ਨੇ। ਡੈਫੀਨੇਟਲੀ ਇਸ ਜਦੋਂ ਵੀ ਕਵਰੇਜ ਦੀ ਗੱਲ ਕਰਦੇ ਆ ਕਿ ਤਿੰਨ ਅਲੱਗ ਅਲੱਗ ਪਾਲਿਸੀਜ਼ ਦੀ ਗੱਲ ਕਰ ਰਹੇ ਹਾਂ ਕਿ ਲਾਈਫ ਇੰਸ਼ੋਰੈਂਸ ਇਨ ਕੇਸ ਆਫ ਡੈਥ, ਕ੍ਰਿਟੀਕਲ ਇਲਨੈਸ ਇਨ ਕੇਸ ਆਫ ਲਾਈਫ ਥ੍ਰੈਟਨਿੰਗ ਡਿਜ਼ੀਜ਼ ਮਿਲਣੀ ਹੈ ਕਵਰੇਜ ਸਾਨੂੰ, ਡਿਸੇਬਿਲਟੀ ਇਨ ਕੇਸ ਸਾਨੂੰ ਕੋਈ ਇੰਜਰੀ ਸਿਕਨੈਸ ਹੋ ਜਾਂਦੀ ਹੈ, ਤਾਂ ਪਰਸਨ ਨੂੰ ਇਹ ਲੱਗਦਾ ਕਿ ਪ੍ਰੀਮੀਅਮਸ ਬਹੁਤ ਜ਼ਿਆਦਾ ਹੋ ਜਾਣੇ ਨੇ ਤਿੰਨ ਤਿੰਨ ਅਲੱਗ ਅਲੱਗ ਪਾਲਿਸੀਜ਼ ਕਰਵਾਉਣ ਦੇ ਲਈ। ਪਰ ਮੈਂ ਇੱਕ ਚੀਜ਼ ਜ਼ਰੂਰ ਤੁਹਾਨੂੰ ਔਨ ਏਅਰ ਕਨਫਰਮ ਕਰਾਂਗੀ ਕਿ ਜਿਹੜੇ ਵੀ ਐਡਵਾਈਸ, ਜਿਹੜੇ ਵੀ ਲਿਸਨਰਸ ਆਪਾਂ ਨੂੰ ਕਾਲ ਕਰਦੇ ਨੇ, ਕਦੇ ਵੀ ਸਾਨੂੰ ਕਹਿੰਦੇ ਨੇ ਕਿ ਸਾਡਾ ਇਹ ਬਜਟ ਹੈਗਾ ਤਾਂ ਡੈਫੀਨੇਟਲੀ ਉਸ ਬਜਟ ਦੇ ਵਿੱਚ ਇਹ ਤਿੰਨੋਂ ਕਵਰੇਜਿਸ, ਤਿੰਨੋਂ ਪਾਲਿਸੀਜ਼ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤੀਆਂ ਜਾਂਦੀਆਂ ਨੇ ਕਿ ਉਹਨਾਂ ਦੇ ਬਜਟ ਦੇ ਵਿੱਚ ਇਹ ਕਵਰੇਜ ਸੈੱਟ ਹੋ ਸਕੇ, ਐਂਡ ਨਾਲ ਦੀ ਨਾਲ ਉਹ ਆਪਣੇ ਆਪ ਨੂੰ ਤੇ ਆਪਣੀ ਫੈਮਿਲੀ ਨੂੰ ਪ੍ਰੋਪਰਲੀ ਪ੍ਰੋਟੈਕਟ ਕਰ ਸਕਣ। ਕਿਉਂਕਿ ਵਰਕਿੰਗ ਐਜ਼ ਅ ਬ੍ਰੋਕਰ ਕੈਨੇਡਾ ਦੀ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਜ਼ ਆ ਸਾਰਿਆਂ ਨਾਲ ਡੀਲ ਕਰਦੇ ਆ, ਸੋ ਉਸ ਟਾਈਮ ਤੇ ਅਸੀਂ ਇਹ ਦੇਖਦੇ ਹਾਂ ਕਿ ਕਿਹੜੇ ਇੰਸ਼ੋਰੈਂਸ ਉਹਨਾਂ ਨੂੰ ਲੋਐਸਟ ਰੇਟ ਦੇ ਰਹੀ ਹੈ ਤਾਂ ਕਿ ਉਹਨਾਂ ਦੀ ਸੇਵਿੰਗ ਵੀ ਹੋ ਸਕੇ, ਬਜਟ ਦੇ ਵਿੱਚ ਪਾਲਿਸੀ ਵੀ ਸੈੱਟ ਹੋ ਸਕੇ, ਤੇ ਨਾਲ ਦੀ ਨਾਲ ਪ੍ਰੋਪਰ ਪ੍ਰੋਟੈਕਸ਼ਨ ਹੋ ਸਕੇ। ਕੋਈ ਵੀ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਪਰਸਨਲ ਇੰਸ਼ੋਰੈਂਸ ਦੇ ਬਾਰੇ, ਕਾਰਪੋਰੇਟ ਓਨਡ ਪਾਲਿਸੀਜ਼, ਤੁਸੀਂ ਬਿਜ਼ਨਸ ਦੇ ਵਿੱਚ ਹੈਗੇ ਹੋ, ਸੈਲਫ ਇੰਪਲੋਇਡ ਹੈਗੇ ਹੋ, ਤੁਸੀਂ ਜ਼ਰੂਰ ਸਾਨੂੰ ਕੰਟੈਕਟ ਕਰੋ ਤਾਂ ਕਿ ਇੰਸ਼ੋਰੈਂਸ ਪਾਲਿਸੀ ਦੇ ਨਾਲ ਨਾਲ ਕਿਸ ਤਰੀਕੇ ਦੇ ਨਾਲ ਟੈਕਸਿਸ ਦੀ ਸੇਵਿੰਗ ਕੀਤੀ ਜਾ ਸਕਦੀ ਹੈ ਤਾਂ ਜ਼ਰੂਰ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰਨ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-1509-1509
1: ਤੇ ਮੁੰਨੇ ਨਾਲ ਗੱਲਬਾਤ ਕਰੋ ਇੰਸ਼ੋਰੈਂਸ ਫੋਰ ਯੂ, ਤੇ ਇਹ ਛੁੱਟੀਆਂ ਦੇ ਵਿੱਚ ਟਾਈਮ ਕੱਢ ਕੇ ਆਪਣੀ ਪਾਲਿਸੀ ਰਿਵਿਊ ਵੀ ਜ਼ਰੂਰ ਕਰ ਲਿਓ। ਇਹਦੇ ਪਾਲਿਸੀ ਰਿਵਿਊ ਕਿੰਨੀ ਜ਼ਰੂਰੀ ਆ ਅਗਲੇ ਲਿੰਕ ਦੇ ਵਿੱਚ ਗੱਲਬਾਤ ਕਰਾਂਗੇ। 416-509-1509-4105091509

0: ਵੀ ਸ਼ੌਂਕ ਤਾਂ ਬਹੁਤ ਹੁੰਦੇ ਨੇ ਤੇ ਇਹ ਸ਼ੌਂਕਾਂ ਦੇ ਲਈ ਪੈਸੇ ਚਾਹੀਦੇ ਨੇ ਤੇ ਪੈਸਿਆਂ ਦੇ ਲਈ ਜੋ ਪ੍ਰੋਡਕਟ ਯੂਨੀ ਗਲੋਬਲ ਆ, ਇਹ ਗੌਰਮੈਂਟ ਨੇ ਇੱਕ ਪ੍ਰੋਡਕਟ ਲੈ ਕੇ ਆਇਆ, ਕਹਿੰਦੇ ਜਿਨ੍ਹਾਂ ਦੀ ਇਨਕਮ ਘੱਟ ਆ, ਜਿਨ੍ਹਾਂ ਦੀ ਇਨਕਮ $70,000 ਤੋਂ ਘੱਟ ਆ, ਉਹਨਾਂ ਨੂੰ ਸਰਕਾਰ ਮੌਕਾ ਦੇ ਰਹੀ ਆ, ਪੋਲਿਸੀ ਮੌਕਾ ਦੇ ਰਹੀ ਆ ਕਿ ਤੁਸੀਂ ਆਪਦੇ ਆਪ ਨੂੰ ਐਜੂਕੇਟ ਕਰੋ, ਪੜ੍ਹੋ, ਤੇ ਉਹਦੇ ਲਈ ਸਰਕਾਰ ਗ੍ਰਾਂਟ ਤੇ ਲੋਨ ਤੁਹਾਨੂੰ ਦੇਵੇਗੀ, ਤੇ ਜਦੋਂ ਤੁਸੀਂ ਪੜ੍ਹ ਲਿਆ ਭਾਈ ਸਕਿੱਲ ਆ ਗਈ ਤੁਹਾਡੇ ਕੋਲ, ਤਾਂ ਤੁਸੀਂ ਇੱਕ ਚੰਗੀ ਫਿਊਚਰ, ਚੰਗੀ ਜੋਬ ਦੇ ਹੱਕਦਾਰ ਵੀ ਜ਼ਰੂਰ ਬਣੋਗੇ। ਤੇ ਇਹ ਪ੍ਰੋਡਕਟ ਦੀ ਵਧੇਰੇ ਜਾਣਕਾਰੀ ਲੈ ਕੇ ਨਾਗਪਾਲ ਜੀ ਸਾਡੇ ਨਾਲ ਜੁੜੇ ਨੇ। ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ। ਸੋ ਕੀ ਕਹਿਣਾ ਚਾਹੋਗੇ, ਕਿਉਂਕਿ ਤੁਸੀਂ ਵਾਰ ਵਾਰ ਸੁਨੇਹਾ ਦਿੰਦੇ ਆ ਰਹੇ ਹੋ ਤੇ ਇਹ ਬਿਲਕੁਲ ਹੁਣ ਜਿਵੇਂ ਕਹਿ ਲਈ ਅਖੀਰੀ ਸੁਨੇਹੇ ਹੀ ਰਹਿ ਗਏ ਨੇ, ਕਾਊਂਟ ਡਾਊਨ ਸਟਾਰਟ ਹੋ ਗਿਆ ਕਿਉਂਕਿ ਇਸ ਤੋਂ ਬਾਅਦ ਗ੍ਰਾਂਟ ਬੰਦ ਹੋ ਰਹੀ ਹੈ।
1: ਬਿਲਕੁਲ ਜੀ, ਗਵਰਨਮੈਂਟ ਕੀ ਪਾਲਿਸੀ ਹੈ, ਪਾਲਿਸੀ ਚੇਂਜ ਹੋਤੀ ਰਹਤੀ ਹੈ, ਤੋ 1 ਅਗਸਤ ਕੇ ਬਾਅਦ ਗਵਰਨਮੈਂਟ ਕੀ ਪਾਲਿਸੀ ਚੇਂਜ ਹੋ ਰਹੀ ਹੈ। ਆਜ ਜੋ ਗਵਰਨਮੈਂਟ ਆਪਕੋ ਸਟੱਡੀ ਕਰਨੇ ਕੇ ਲੀਏ, ਆਸਾਨ ਸੇ ਕੋਰਸ ਕਰਨੇ ਕੇ ਲੀਏ, ਫੁਲੀ ਆਨਲਾਈਨ ਕੋਰਸ ਕਰਨੇ ਕੇ ਲੀਏ, ਲਾਈਕ ਜੋ ਫੰਡਿੰਗ ਦੇ ਰਹੀ ਹੈ, ਜਿਸਕੇ ਆਜ ਦੋ ਪਾਰਟਸ ਹੈ, ਗ੍ਰਾਂਟਸ ਔਰ ਆਪਸ਼ਨਲ ਲੋਨ। ਸਿਰਫ ਕੁਛ ਦਿਨ ਬਾਅਦ ਅਗਰ ਆਪ ਐਨਰੋਲ ਕਰੇਂਗੇ, 28 ਦਿਨ ਬਾਅਦ, ਤੋ ਆਪਕੋ ਲੋਨ ਹੀ ਮਿਲੇਗਾ। ਸਿਰਫ ਆਜ ਕੀ ਡੇਟ ਮੇ 30,000 to 100,000 ਕੀ ਫੰਡਿੰਗ ਆਪਕੇ ਅਕਾਊਂਟ ਮੇ ਡਾਇਰੈਕਟ ਗਵਰਨਮੈਂਟ ਸੇ ਆਤੀ ਹੈ, ਜਿਸਕਾ ਹਾਫ ਪੋਰਸ਼ਨ ਆਪਣੇ ਲੁਟਾਨਾ ਹੀ ਨਹੀਂ ਹੋਤਾ, ਕਿਉਂਕਿ ਵੋ ਗ੍ਰਾਂਟਸ ਹੈ। ਇਸ ਪੈਸੇ ਕੋ ਕਹੀਂ ਵੀ ਕੈਸੇ ਵੀ ਯੂਜ਼ ਕਰ ਸਕਤੇ ਹੈ, ਕੋਈ ਏਜ ਲਿਮਿਟ ਕਾ ਕ੍ਰਾਈਟੇਰੀਆ ਨਹੀਂ ਹੈ। ਆਪ 75 ਕੇ ਪੈਨਸ਼ਨ ਪੇ ਤਬ ਵੀ ਐਲੀਜੀਬਲ ਹੈ, ਆਪ ਲਾਈਕ 30 ਈਅਰਸ ਕੇ ਤਬ ਵੀ ਐਲੀਜੀਬਲ ਹੈ, ਔਰ ਲਾਈਕ ਆਸਾਨ ਸੇ ਕੋਰਸ ਹੈ, ਫੁਲੀ ਆਨਲਾਈਨ ਕੋਰਸ ਹੈ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ। ਸਕਿੱਲ ਵੀ ਡਿਵੈਲਪ ਕਰੇ ਔਰ ਫੰਡਿੰਗ ਵੀ ਹਾਸਿਲ ਕਰੇ, ਏਕ ਪੰਥ ਦੋ ਕਾਜ।
0: ਵੈਰੀ ਗੁੱਡ। ਤੇ 437-264-3175 ਇਹਨਾਂ ਦਾ ਨੰਬਰ ਆ, ਤੇ ਇੱਕ ਵਾਰੀ ਇਹ ਵੀ ਦੱਸ ਦਿਓ ਕੁਇਕਲੀ, ਮੇਨ ਐਲੀਜੀਬਿਲਟੀ ਕਿਹਦੀ ਕਿਹਦੀ ਆ ਤੇ ਇਹਦੇ ਲਈ ਕਿੰਨੇ ਕੁ ਡਾਕੂਮੈਂਟ ਚਾਹੀਦੇ ਆ, ਤੁਹਾਡੀ ਫੀਸ ਕਿੰਨੀ ਹੈ ਜੀ?
1: ਹਾਂਜੀ, ਸੋ ਇਸਮੇ ਅਗਰ ਆਪਕੇ ਪਾਸ, ਆਪ ਓਨਟਾਰੀਓ ਮੇਂ ਕਹੀਂ ਵੀ ਰਹਤੇ ਹੈ, ਕਿਸੀ ਵੀ ਸਿਟੀ ਮੇਂ ਰਹਤੇ ਹੈ, ਆਪ PR ਸਿਟੀਜ਼ਨ ਯਾ ਪ੍ਰੋਟੈਕਟਿਡ ਪਰਸਨ ਹੈ, ਆਪਕੀ ਲਾਈਕ ਇਨਕਮ ਕਮ ਹੈ $70,000 ਸੇ, ਅਭੀ ਗਵਰਨਮੈਂਟ 2024 ਕਾ ਨੋਟਿਸ ਆਫ ਅਸੈਸਮੈਂਟ ਦੇਖ ਰਹੀ ਹੈ, ਤੋ ਆਪਕੀ ਇਨਕਮ ਅਗਰ ਕਮ ਹੈ NOA ਪੇ, ਕਿਸਕੀ ਹੋਤੀ ਹੈ ਵੋ, ਸੈਲਫ ਇੰਪਲੋਇਡ ਲੋਕ, ਊਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇੰਪਲੋਇਡ ਲੋਕ ਹੈ, ਆਪਕੋ ਇਹ ਸੂਟ ਕਰਤਾ ਹੈ, ਆਪ ਅਸੈਸਮੈਂਟ ਕਰਾਏ, ਹਮੇ ਕਾਲ ਕਰੇ, ਹਮਾਰੇ ਆਫਿਸ ਆਏ, ਪ੍ਰੋਪਰ ਆਫਿਸ ਹੈ ਜੀ, ਕੋਈ ਇਸਮੇ ਹਿਡਨ ਚੀਜ਼ ਨਹੀਂ ਹੈ। ਕਾਮ ਹੋਨੇ ਕੇ ਬਾਅਦ, ਜੈਸੇ ਆਜ 5 ਬੰਦੋ ਕੇ ਅਕਾਊਂਟ ਫੰਡਿੰਗ ਡਨ ਹੋ ਚੁੱਕੀ ਹੈ, ਜਿਹਨੇ ਮਈ ਮੇਂ ਜੁਆਇਨ ਕਰਾ ਥਾ, ਤੋ ਅਬ ਲਾਈਕ ਕਾਮ ਹੋਨੇ ਕੇ ਬਾਅਦ ਉਹਨਾਂ ਨੇ ਮਾਰੀ ਫੀਸ ਦੇਣੀ, ਕਿਤਨੀ, 199 ਜਾਂ 499 ਫਲੈਟ ਫੀਸ ਹੈ, ਕੋਈ ਕਮਿਸ਼ਨ ਪਰਸੈਂਟੇਜ ਨਹੀਂ ਹੈ। ਡਾਕੂਮੈਂਟਸ ਵੀ ਕਿਆ ਲਗਤੇ, ਨੋਟਿਸ ਆਫ ਅਸੈਸਮੈਂਟ, ਆਪਣੇ ਬੱਚੋ ਕੇ ਬਰਥ ਸਰਟੀਫਿਕੇਟ, ਅਗਰ ਆਪ ਮੈਰਿਡ ਹੈ ਤੋ ਮੈਰਿਜ ਸਰਟੀਫਿਕੇਟ, ਸਿਰਫ ਮੈਰਿਡ ਲੋਕੋ ਕੋ ਫਾਇਦਾ ਹੈ ਇਸਮੇ, ਮੈਰਿਡ ਵਿਦ ਕਿਡਸ ਕੋ ਔਰ ਜ਼ਿਆਦਾ ਫਾਇਦਾ ਹੈ। ਤੋ ਫੈਮਿਲੀ ਆਫ 4 ਕੋ ਅਪ ਟੂ 80,000 ਬਣਤਾ ਹੈ, ਉਸਮੇ ਸੇ 40,000 ਤੋ ਗ੍ਰਾਂਟ ਹੈ ਆਜ ਕੇ ਡੇਟ ਮੇਂ, ਜੋ ਵਾਪਿਸ ਹੀ ਨਹੀਂ ਕਰਨਾ। ਕਾਲ ਕਰੇ, ਅਸੈਸਮੈਂਟ ਕਰਾਏ, ਕੁਛ ਹਿਡਨ ਨਹੀਂ ਹੈ, ਕੋਈ ਮਿੱਠੀ ਬਾਤੇ ਨਹੀਂ ਹੈ। ਕਾਲ ਕਰੇ 437-264-3175, ਆਪ ਕਿਤਨੇ ਵੀ ਏਜ ਕੇ ਆਪ ਇਸਕੇ ਲਈ ਐਲੀਜੀਬਲ ਹੈ, 437-264-3175, 437-264-3175।
0: ਬਹੁਤ ਸ਼ੁਕਰੀਆ ਜੀ। ਅਗਲੇ ਲਿੰਕ ਦੇ ਵਿੱਚ ਹੋਰ ਗੱਲਾਂ ਬਾਤਾਂ ਕਰਾਂਗੇ। ਸਿੰਗਲ ਮਦਰ ਲਈ ਕੀ ਡਿਸਕਾਊਂਟ ਆ, ਸੀਨੀਅਰ ਸਿਟੀਜ਼ਨਾਂ ਲਈ ਕੀ ਉਹ ਐਲੀਜੀਬਲ ਨੇ, ਜਾਂ ਤੁਹਾਡੇ ਮਨ ਦੇ ਵਿੱਚ ਹੋਰ ਬਹੁਤ ਸਾਰੇ ਕੁਐਸਚਨ ਹੋਣਗੇ, ਅਗਲੇ ਲਿੰਕ 'ਚ ਕਲੀਅਰ ਕਰਾਂ ਗੱਲਾਂ ਬਾਤਾਂ। ਬਾਕੀ ਇਹਨਾਂ ਨੂੰ ਕਾਲ ਕਰਕੇ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਓਵਰ ਦਾ ਕਾਲ ਹੀ ਤੁਹਾਨੂੰ ਇਹਨਾਂ ਨੇ ਦੱਸ ਦੇਣਾ ਕਿ ਤੁਸੀਂ ਐਲੀਜੀਬਲ ਹੋ ਅਤੇ ਕਿੰਨੇ ਪੈਸੇ ਲੈ ਲਿਓ। ਨੰਬਰ ਟੂ ਕਾਲ 437-264-3175, 437-264-3175, 437-264-3175, 437-264-3175।

0: ਲੋਕ ਕੈਨੇਡਾ ਡੇ ਦੀਆਂ ਡੀਲਾਂ ਹੁਣ ਲਾਈਵ ਔਨ ਲੋਕੇਸ਼ਨ ਬੱਪਰ ਰਾਏ ਸਾਹਿਬ ਕਰ ਰਹੇ ਹੁਣ ਗ੍ਰੈਂਡ ਫਰਨੀਚਰ ਤਾਂ ਲਾਂਭੇ ਵਾਲੀ ਤਾਂ ਕੋਈ ਗੱਲਬਾਤ ਹੀ ਨਹੀਂ ਬੱਪਰ ਰਾਏ ਸਾਹਿਬ ਲੰਘੇ ਹੋ
1: ਬਹੁਤ ਬਹੁਤ ਧੰਨਵਾਦ ਜੀ ਲਾਂਭੇ ਵਾਲੀ ਗੱਲਬਾਤ ਨਹੀਂ ਪਰ ਆਹ ਇੱਕ ਗੱਲਬਾਤ ਲਾਂਭੇ ਵਾਲੀ ਮੈਨੂੰ ਲੱਗਦੀ ਆ ਕਿ ਆਹ ਜਿਹੜਾ ਬਾਈ ਇਹ ਹਜੇ ਫਿੱਟ ਕਰਨਾ ਇਹ ਫਿੱਟ ਕੀਤਾ ਹੋਇਆ ਚੱਕਰ ਕੀ ਆ
2: ਫਿੱਟ ਹੋ ਰਿਹਾ ਸਰ ਇੱਕ ਪੀਸ ਆ ਗਿਆ ਦੂਜਾ ਆ ਰਿਹਾ ਸੋ ਨਿਊ ਅਰਾਈਵਲ ਜਿਹੜੀ ਕੈਨੇਡਾ ਡੇ
1: ਹੁਣੇ ਆਇਆ ਵਾ
2: ਹੁਣੇ ਆਇਆ ਕੈਨੇਡਾ ਡੇ ਤੇ
1: ਜੀ ਠੀਕ ਆ ਠੀਕ ਆ ਠੀਕ ਆ ਕੈਨੇਡਾ ਡੇ ਨਹੀਂ ਬਾਈ ਜੀ ਸਪੈਸ਼ਲ ਸੇਲ ਆ ਕੈਨੇਡਾ ਡੇ ਤੇ ਸਪੈਸ਼ਲ ਕੈਨੇਡਾ ਡੇ ਦਾ
2: ਜੀ
1: ਪਹਿਲਾਂ ਤੁਸੀਂ ਸੋਫਾ ਦਿੱਤਾ ਮੈਂ ਕਿਹਾ ਮੈਨੂੰ ਮੈਸੇਜ ਆ ਕੇ ਕਹਿੰਦਾ ਬਾਈ ਸੱਚੀ ਮਿਲੂਗਾ ਕਿ ਪੈਸੇ ਕਹਿਣ ਦੀ ਗੱਲ ਆ ਮੈਂ ਕਿਹਾ ਜਿਹੜੀ ਡੀਲ ਅਨਾਊਂਸ ਹੋ ਗਈ ਕਹਿਣ ਵੀ ਨਹੀਂ ਹੈ
2: ਮਿਲੂਗੀ ਹਾਂਜੀ ਟੌਮਕਰ ਰੋਡ ਤੇ ਉੱਪਰ ਆ ਜਾਓ ਜਿਹੜੀ ਵੀ ਡੀਲ ਆਉਣੇ ਕਹਿ ਰਹੇ ਮਿਲੂਗੀ ਸਰ
1: ਕੋਈ ਹੋਰ ਹੋਊਗਾ ਮੈਂ ਕਿਹਾ ਜਿਹੜਾ ਕਹਿ ਕੇ ਤੁਹਾਨੂੰ ਨਾ ਦੇਵੇ ਇੱਕ ਤਾਂ ਮਿਲੂਗੀ
2: ਹਾਂਜੀ ਬਿਲਕੁਲ ਬਣੀ ਸਰ
1: ਅੱਛਾ ਕੋਈ ਹੋਰ ਦੇਵੋ ਕਹਿ ਲਈਏ
2: ਬਿਲਕੁਲ ਸਰ
1: ਹੋਰ
2: ਨਾਲ

0: ਕਿਉਂਕਿ ਦੋਸਤੋ ਦਾ ਮੈਪਲ ਕਲੀਨਿੰਗ ਦਾ ਸੰਦੇਸ਼ ਕੈਨੇਡਾ ਡੇ ਕਰਕੇ ਸਾਡੇ ਬਹੁਤ ਸਾਰੇ ਭੈਣ ਭਰਾਵਾਂ ਨੇ ਸੰਦੇਸ਼ ਜਿਹੜੇ ਆਪਣੀ ਡੀਲਸ ਲਗਾਈਆਂ ਹੋਈਆਂ ਨੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਰ ਤੇ ਵੀ ਤੁਹਾਨੂੰ ਲੈ ਕੇ ਚੱਲਦੇ ਹਾਂ ਤੇ ਰਾਜਨ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਸਪੈਕਸ ਐਕਸਪ੍ਰੈਸ ਤੋਂ ਤੇ ਐਨਕਾਂ ਤੇ ਕੀ ਡੀਲਾਂ ਨੇ ਉਹਦੇ ਬਾਬਤ ਹੀ ਦੱਸਾਂਗੇ। ਸਭ ਤੋਂ ਪਹਿਲਾਂ ਢੀਂਡਸਾ ਸਾਹਿਬ ਮੈਪਲ ਕਲੀਨਿਕ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ।
1: ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਤਰ੍ਹਾਂ ਕੈਨੇਡਾ ਡੇ ਮੇਲੇ ਦੇ ਦੌਰਾਨ ਜੀ ਆਪਾਂ ਜਿਹੜੀ ਸਰੋਤਿਆਂ ਦੇ ਲਈ ਡੀਪ ਕਲੀਨਿੰਗ, ਰੈਗੂਲਰ ਕਲੀਨਿੰਗ, ਜਾਂ ਚਾਹੇ ਉਹ ਵਿੰਡੋਜ਼ ਕਲੀਨਿੰਗ ਹੈ, ਚਾਹੇ ਉਹ ਪੋਸਟ ਕੰਸਟਰਕਸ਼ਨ ਕਲੀਨਿੰਗ ਹੈ, ਜੇ ਆਪਣੇ ਤੋਂ ਕੋਈ ਵੀ ਸਰੋਤੇ ਸਾਰਿੰਗ ਰੇਡੀਓ ਦੀ ਰੈਫਰੈਂਸ ਤੇ ਅੱਜ ਕਾਲ ਕਰਨਗੇ ਜੀ, ਆਪਾਂ ਉਹਨਾਂ ਨੂੰ ਡੀਪ ਕਲੀਨਿੰਗ ਦੇ ਨਾਲ ਜਿਹੜੀ ਕਾਰ ਕਿੱਟ ਹੈ ਉਹ ਬਿਲਕੁਲ ਫ੍ਰੀ ਆਫ ਕੋਸਟ ਦੇਵਾਂਗੇ ਜੀ। ਘਰ ਉਹਨਾਂ ਦਾ ਅਸੀਂ ਕਲੀਨ ਕਰਾਂਗੇ ਤੇ ਕਾਰ ਕਲੀਨ ਕਰਨ ਦੇ ਲਈ ਅਸੀਂ ਕਿੱਟ ਫ੍ਰੀ ਆਫ ਕੋਸਟ ਦੇਵਾਂਗੇ ਜੀ।
0: ਇਹ ਜਿਹੜੀ ਕਿੱਟ ਉਹੀ ਹੁੰਦੀ ਹੈ ਜਿਹਦੇ ਵਿੱਚ ਇੱਕ ਛੋਟਾ ਵੈਕਿਊਮ ਕਲੀਨਰ
1: ਸਟੇਜ ਵਾਟਰ ਫਿਲਟਰ ਯੂਜ਼ ਕਰਦੇ ਆ ਜੀ।
0: ਵੈਰੀ ਗੁੱਡ।
1: ਹਾਂਜੀ,
0: ਇਹ ਕਿੱਟ ਉਹੀ ਹੈ ਜਿਹਦੇ ਵਿੱਚ ਇੱਕ ਛੋਟਾ ਵੈਕਿਊਮ ਕਲੀਨਰ ਨਾਲ ਉਹ ਬੁਰਸ਼ ਡੈਸ਼ ਤੇ ਸਾਫ਼ ਕਰਨ ਵਾਲੇ ਕੱਪੜਾ ਉਹ ਸਾਰਾ ਕੁਝ ਹੁੰਦਾ ਇਹਦੇ ਵਿੱਚ।
1: ਬਿਲਕੁਲ ਸਰ,
0: ਸੋ ਇਹ ਤੁਸੀਂ ਫ੍ਰੀ ਦੇ ਰਹੇ ਹੋ
1: ਜਿਹੜਾ ਆਪਣੇ ਕਾਰ ਦੇ ਚਾਰਜਰ ਸਿਗਾਰ ਪਲੱਗ ਚ ਲਾ ਕੇ ਚੱਲੂਗਾ ਜੀ।
0: ਵੈਰੀ ਗੁੱਡ।
1: ਤੇ ਨਾਲ ਹੀ ਕਿੱਟ ਉਹਦੇ ਵਿੱਚ ਬ੍ਰਸ਼ ਸਾਰਾ ਕੁਝ ਹੁੰਦਾ ਹੈ।
0: ਤੇ ਜਿਹੜਾ ਇਹ ਕਲੀਨਿੰਗ ਆ, ਜਿਵੇਂ ਹੁਣ 1 ਤਰੀਕ ਨੂੰ ਬਹੁਤ ਸਾਰੇ ਨਵੇਂ ਟੈਨੈਂਟਾਂ ਨੇ ਮੂਵ ਕਰਨਾ, ਪ੍ਰਾਪਰਟੀ ਕਈ ਵਾਰ ਰੈਂਟ ਆਊਟ ਕਰਨੀਆਂ ਹੁੰਦੀਆਂ ਨੇ, ਜਾਂ ਘਰ ਦੇ ਵਿੱਚ ਕੋਈ ਫੰਕਸ਼ਨ ਆ, ਮਹਿਮਾਨ ਆ ਰਹੇ ਨੇ, ਬਿਫੋਰ ਆਫਟਰ ਕਲੀਨਿੰਗ ਉਹ ਵੀ ਤੁਸੀਂ ਕਰਦੇ ਹੋ?
1: ਹਾਂਜੀ ਸਰ, ਬਿਫੋਰ ਆਫਟਰ ਕਲੀਨਿੰਗ, ਮੂਵ ਇਨ ਮੂਵ ਆਊਟ ਕਲੀਨਿੰਗ ਪਲੱਸ ਜੰਕਰ ਮੂਵ ਵੀ ਜੇ ਕਿਸੇ ਨੇ ਕਰਵਾਉਣਾ ਜੀ ਆਪਾਂ ਉਹ ਵੀ ਕਰਦੇ ਹਾਂ।
0: ਬਣ ਗਈ ਗੱਲ। ਸੋ ਦੋਸਤੋ ਦਾ ਮੈਪਲ ਕਲੀਨਿੰਗ, ਤੁਹਾਨੂੰ ਕਲੀਨਿੰਗ ਸਰਵਿਸ ਚਾਹੀਦੀ ਆ ਰੈਗੂਲਰ ਬੇਸਿਸ ਤੇ ਹਾਇਰ ਕਰਨਾ, ਜਾਂ ਫਿਰ ਇਹਨਾਂ ਤੋਂ ਤੁਸੀਂ ਡੀਪ ਕਲੀਨਿੰਗ ਦੀ ਸਰਵਿਸ ਲੈਣੀ ਆ, ਰਾਈਟ ਨਾਓ ਕਾਲ ਕਰੋਗੇ ਕਲੀਨਿੰਗ ਦੇ ਨਾਲ ਰੇਡੀਓ ਦੀ ਰੈਫਰੈਂਸ ਦੇਣ ਤੇ ਤੁਹਾਨੂੰ ਕਾਰ ਕਲੀਨਿੰਗ ਕਿੱਟ ਫ੍ਰੀ ਦੇਣਗੇ। ਕਾਰ ਕਲੀਨਿੰਗ ਕਿੱਟ ਫ੍ਰੀ, ਰਾਈਟ ਨਾਓ ਕਾਲ ਕਰ ਲਓ 647-286-0077 647-286-0077 647-286-0077 647-286-0077 647-286-0077 647-286-0077 ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ। ਥੈਂਕ ਯੂ ਵੈਰੀ ਮੱਚ ਜੀ। ਤੇ ਹੁਣ ਵਾਰੀ ਆਉਂਦੀ ਹੈ ਜੀ ਸਪੈਕਸ ਐਕਸ ਤੋਂ। ਇਹ ਡੀਲਾਂ ਤੇ ਤੁਹਾਨੂੰ ਬੜਾ ਇੰਤਜ਼ਾਰ ਰਹਿੰਦਾ ਤੇ ਰਾਜਨ ਜੀ ਡੀਲਾਂ ਕੱਢ ਕੇ ਲੈ ਕੇ ਆਉਂਦੇ ਨੇ ਚੋਟੀ ਦੀਆਂ ਚੋਟੀ ਦੇ ਬ੍ਰਾਂਡ ਤੇ। ਰਾਜਨ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ। ਕੈਨੇਡਾ ਡੇ ਦੀਆਂ ਸਪੈਸ਼ਲ ਡੀਲਾਂ ਧਮਾਕਾ ਆਉਣ ਦੋ ਜੀ।
2: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ, ਕੈਨੇਡਾ ਡੇ ਆ ਗਿਆ ਤੇ ਸਪੈਸ਼ਲ ਸਪੈਸ਼ਲ ਡੀਲਸ ਆਈਆਂ ਨੇ, ਖਾਸ ਕਰਕੇ ਸਾਡੇ ਕੋਲ ਜੀ 2026 ਦੀ ਸਮਰ ਕਲੈਕਸ਼ਨ ਸਾਰੀ ਆ ਗਈ ਹੈ। ਲੇਟੈਸਟ ਮਾਡਲ ਆਏ ਹੋਏ ਨੇ ਜੀ ਸਨਗਲਾਸਿਸ ਵਿੱਚ ਵੀ ਤੇ ਫਰੇਮਾਂ 'ਚ ਵੀ। ਸੋ ਜਿਹੜੇ ਵੀ ਸਾਡੇ ਭੈਣ ਭਰਾ ਚਾਹੁੰਦੇ ਨੇ ਕਿ ਗੁਚੀ ਦੇ ਵਧੀਆ ਮਾਡਲ ਜਿਹੜੇ 2026 ਦੇ ਲੇਟੈਸਟ ਨੇ ਉਹ ਲੈਣਾ ਚਾਹੁੰਦੇ ਨੇ, ਜਾਂ ਫਿਰ ਪ੍ਰਾਡਾ ਦੇ, ਡੋਲਚੀ ਗਬਾਨਾ ਦੇ, ਟਿਫਨੀ ਦੇ, ਟੌਮਫੋਰਡ ਦੇ, ਬਲੈਂਸੀਆਗਾ ਦੇ, ਵਰਸਾਚੀ ਦੇ, ਜਾਂ ਫਿਰ ਬਰਬੀ ਦੇ, ਇਹ ਸਾਰੇ ਹੀ ਬ੍ਰਾਂਡਿਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਿਡ ਸਨਗਲਾਸਿਸ ਦੇ ਉੱਤੇ ਤੁਹਾਨੂੰ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਤੇ ਨਾਲ ਦੀ ਨਾਲ ਜੇ ਤੁਸੀਂ ਰੇਵਨ ਦੇ ਫਰੇਮ ਲੈਣਾ ਚਾਹੁੰਦੇ ਹੋ ਜਾਂ ਫਿਰ ਅਰਮਾਨੀ ਦੇ, ਸਾਡੇ ਕੋਲ ਮਾਈਕਲ ਕੋਰਸ ਦੇ ਵੀ ਨਵੇਂ ਫਰੇਮ ਆਏ ਨੇ ਜਿਹਦੇ ਚ ਸਾਈਡਾਂ ਦੇ ਉੱਤੇ ਸਟੋਨ ਵਰਕ ਹੈ, ਇਹ ਵੀ 2026 ਦੀ ਲੇਟੈਸਟ ਕਲੈਕਸ਼ਨ ਆ ਚੁੱਕੀ ਹੈ ਜੀ। ਤੇ ਨਾਲ ਦੀ ਨਾਲ ਕੋਚ ਦੇ, ਟੋਰੀ ਬਰਚ ਦੇ, ਮਾਈਕਲ ਕੋਰਸ ਦੇ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮਾਂ ਦੇ ਉੱਤੇ ਤੁਹਾਨੂੰ ਅੱਜ ਫਲੈਟ 50% ਆਫ ਦਿੱਤਾ ਜਾ ਰਿਹਾ ਹੈ। ਸੋ ਮੈਂ ਰਿਪੀਟ ਕਰਦਾ ਜੀ, ਇਹ ਅਪ ਟੂ ਨਹੀਂ ਹੈ, ਇਹ ਫਲੈਟ ਹੈ, ਯਾਨੀ ਕਿ ਜਦੋਂ ਤੁਸੀਂ ਸਟੋਰ ਦੇ ਅੰਦਰ ਐਂਟਰ ਕਰਨਾ ਹੈ ਤੁਹਾਨੂੰ ਲੈਫਟ ਹੈਂਡ ਸਾਈਡ ਦੇ ਉੱਤੇ ਤਕਰੀਬਨ 300-400 ਵਧੀਆ ਬ੍ਰਾਂਡਡ ਫਰੇਮ ਡਿਸਪਲੇ ਤੇ ਨਜ਼ਰ ਆਉਣਗੇ। ਕੋਈ ਵੀ ਫਰੇਮ ਚੂਜ਼ ਕਰ ਲਓ, ਹਰ ਫਰੇਮ ਦੇ ਉੱਤੇ ਪ੍ਰਾਈਸ ਟੈਗ ਲੱਗਾ ਹੈ, ਜੋ ਵੀ ਪ੍ਰਾਈਸ ਟੈਗ ਹੈ ਉਹਦਾ ਅੱਧਾ ਮੁੱਲ ਕਰ ਲਓ ਤੇ ਅੱਧੇ ਮੁੱਲ ਦੇ ਉੱਤੇ ਤੁਹਾਨੂੰ ਇਹ ਵਧੀਆ ਬ੍ਰਾਂਡਡ ਫਰੇਮ ਮਿਲ ਜਾਣਗੇ ਜੀ। ਨਾਲ ਦੀ ਨਾਲ ਸਾਡੇ ਕੋਲ ਕਲੀਅਰ ਆਊਟ ਸੇਲ ਵੀ ਹੈ ਜੀ, ਕੈਲਵਿਨ ਕਲਾਈਨ ਦੇ ਫਰੇਮ, ਟੋਮੀ ਹਿਲ ਫਿਗਰ ਦੇ ਫਰੇਮ, ਫੈਂਡੀ ਦੇ ਫਰੇਮ ਤੇ ਨਾਲ ਦੀ ਨਾਲ ਵੈਲੈਂਟੀਨੋ ਦੇ ਫਰੇਮ ਫਲੈਟ 75% ਆਫ ਕਰਕੇ ਦਿੱਤੇ ਜਾ ਰਹੇ ਨੇ। ਸੋ ਇਹ ਸਾਰੀਆਂ ਡੀਲਾਂ ਲੈਣੀਆਂ ਨੇ ਤੇ ਸਾਡੇ ਸਰੋਤੇ ਪਹੁੰਚੇ ਜੀ ਸਪੈਕਸ ਐਕਸਪ੍ਰੈਸ ਉੱਤੇ। ਤੇ ਨਾਲ ਦੀ ਨਾਲ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਸਾਡੇ ਕੋਲ ਜੀ ਕੱਲ੍ਹ ਅਵੇਲੇਬਲ ਨੇ, ਤੁਸੀਂ ਕੱਲ੍ਹ ਨੂੰ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਵੀ ਕਰਵਾ ਸਕਦੇ ਹੋ, ਵਿਜ਼ਨ ਚੈੱਕ ਕਰਵਾ ਸਕਦੇ ਹੋ, ਹੈਲਥ ਚੈੱਕ ਕਰਵਾ ਸਕਦੇ ਹੋ ਤੇ ਜਿਹੜੇ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਨੇ ਇਹਨਾਂ ਦੇ ਨਾਲ ਅੱਜ ਕੱਲ੍ਹ ਜਿਹੜਾ ਡਿਜੀਟਲ ਐਗਜ਼ਾਮ ਹੁੰਦਾ ਜੀ ਉਹ ਕਰਵਾ ਸਕਦੇ ਹੋ। ਜੋ ਵੀ ਰਿਜ਼ਲਟ ਆਉਂਦੇ ਨੇ ਡਿਜੀਟਲੀ ਇੱਕ ਡਿਸਪਲੇ ਸਕਰੀਨ ਦੇ ਉੱਤੇ ਡਾਕਟਰ ਤੁਹਾਨੂੰ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਅੱਖ ਵਿੱਚ ਜੇ ਕੋਈ ਪ੍ਰੋਬਲਮ ਹੈ ਤੇ ਕੀ ਪ੍ਰੋਬਲਮ ਹੈ ਤੇ ਉਹਦਾ ਕੀ ਸੋਲੂਸ਼ਨ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਆਪਣਾ ਜਾਂ ਆਪਣੇ ਪਰਿਵਾਰ ਦਾ ਤੇ ਜ਼ਰੂਰ ਕਾਲ ਕਰੋ 905-460 88 88 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਡਾਇਰੈਕਟ ਬੁੱਕ ਕਰਦੇ ਹਾਂ। ਸੋ ਪਹੁੰਚਣਾ ਕਿੱਥੇ ਜੀ ਡੀਲਸ ਲੈਣ ਦੇ ਲਈ? ਸਪੈਕਸ ਐਕਸਪ੍ਰੈਸ ਉੱਤੇ 35 Resolution Drive ਬ੍ਰੈਂਪਟਨ, ਇਹ ਫੋਰਟਨ ਐਂਡ ਸਟੀਲ ਕਹਿ ਲਓ ਜਾਂ ਕੈਨੇਡੀਅਨ ਸਟੀਲ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਨੰਬਰ ਇੱਕ ਵਾਰੀ ਫੇਰ 905 460 88 88 905 460 88 88।
0: ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਵਧੀਆ ਡੀਲਾਂ ਲੈ ਕੇ ਆਉਣ ਲਈ। ਸੋ ਦੋਸਤੋ, ਸਪੈਕਸ ਐਕਸ ਦੀਆਂ ਡੀਲਾਂ ਦੇ ਲਈ 905 460 88 88 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, 905 460 8888 'ਤੇ ਗੱਲਬਾਤ ਤੁਸੀਂ ਕਰ

0: ਸੋ ਮੋਨਾ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ। ਮੋਨਾ ਜੀ, ਇਹ ਜਿਹੜਾ ਟਾਈਮ ਆ ਸਮਰ ਦਾ, ਜਿੱਥੇ ਕਿ ਆਪ ਜਿਹੜੇ ਕੈਨੇਡੀਅਨ ਨੇ ਉਹ ਗੁਆਂਢੀ ਮੁਲਕਾਂ ਦੇ ਵਿੱਚ, ਗੁਆਂਢੀ ਸੂਬਿਆਂ ਦੇ ਵਿੱਚ ਘੁੰਮਣ ਨੂੰ ਜਾਂਦੇ ਨੇ, ਉਹਨਾਂ ਦੇ ਲਈ ਟਰੈਵਲ ਇੰਸ਼ੋਰੈਂਸ ਕਿੰਨੀ ਕੁ ਜ਼ਰੂਰੀ ਆ, ਅਤੇ ਜਿਹੜੇ ਕੈਨੇਡਾ ਦੇ ਵਿੱਚ ਘੁੰਮਣ ਆ ਰਹੇ ਨੇ ਉਹਨਾਂ ਦੇ ਲਈ ਵਿਜ਼ਟਰ ਇੰਸ਼ੋਰੈਂਸ ਕਿੰਨੀ ਕੁ ਜ਼ਰੂਰੀ ਆ, ਇਹਦੇ ਬਾਰੇ ਵੀ ਦੱਸ ਦਿਓ। ਕਿਉਂਕਿ ਸਾਡੇ ਬਹੁਤ ਸਾਰੇ ਸਰੋਤੇ ਨੇ ਜਿਹੜੇ ਆਪ ਪਲੈਨ ਆਊਟ ਕਰਦੇ ਨੇ ਕਿ ਚਲੋ ਭਾਈ ਬਾਹਰ ਚੱਲੀਏ, ਅਤੇ ਕਈਆਂ ਦੇ ਪੇਰੈਂਟਸ, ਗ੍ਰੈਂਡ ਪੇਰੈਂਟਸ, ਦੋਸਤ ਮਿੱਤਰ ਕੈਨੇਡਾ ਦੇ ਵਿੱਚ ਆ ਰਹੇ ਨੇ।
1: ਬਿਲਕੁਲ ਹਰਵੀਰ ਜੀ, ਸਭ ਨੂੰ ਪਹਿਲਾਂ ਉਹਨਾਂ ਦੀ ਹੀ ਗੱਲ ਕਰਦੇ ਹਾਂ। ਜੇ ਅਸੀਂ ਆਪ ਘੁੰਮਣ ਜਾਣਾ ਹੈਗਾ, ਓਬਵੀਅਸਲੀ ਬੱਚਿਆਂ ਨੂੰ ਛੁੱਟੀਆਂ ਹੋ ਰਹੀਆਂ ਨੇ, ਦਿਸ ਇਜ਼ ਦਾ ਲਾਸਟ ਵੀਕ ਬੱਚਿਆਂ ਦਾ ਸਕੂਲ ਦੇ ਵਿੱਚ, ਇਸ ਤੋਂ ਬਾਅਦ ਸਾਰੇ ਬੱਚਿਆਂ ਨੂੰ ਛੁੱਟੀਆਂ, ਸਮਰ ਵਕੇਸ਼ਨ ਸ਼ੁਰੂ ਹੋ ਜਾਣੀਆਂ ਨੇ। ਬਹੁਤ ਸਾਰੇ ਫੈਮਿਲੀਜ਼ ਹੈ ਜਿਨ੍ਹਾਂ ਨੇ ਆਲਰੇਡੀ ਪਲਾਨ ਕੀਤਾ ਹੋਇਆ ਹੁੰਦਾ ਕਿ ਆਪਾਂ ਆਊਟ ਆਫ ਕੰਟਰੀ, ਆਊਟ ਆਫ ਓਨਟੇਰੀਓ ਘੁੰਮਣ ਜਾਣਾ ਹੈਗਾ, ਪਰ ਉਸ ਟਾਈਮ ਤੇ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣ ਕਿ ਜਿਹੜਾ ਓਨਟੇਰੀਓ ਦਾ ਹੈਲਥ ਕਾਰਡ ਹੈ, ਇੱਕ ਰਿਮਾਈਂਡਰ ਹੈਗਾ ਦੁਬਾਰਾ ਕਿ ਓਨਟੇਰੀਓ ਦਾ ਹੈਲਥ ਕਾਰਡ ਇਜ਼ ਅ ਪ੍ਰੋਵਿੰਸ਼ੀਅਲ, ਉਹ ਸਿਰਫ ਓਨਟੇਰੀਓ ਦੇ ਵਿੱਚ ਹੀ ਕਵਰ ਕਰ ਰਹੇ ਆ। ਇਹ ਨਾ ਸੋਚੋ ਕਿ ਅਸੀਂ ਕਿਊਬੈਕ, ਮੋਨਟਰੀਅਲ ਜਾਵਾਂਗੇ ਜਾਂ BC ਜਾਵਾਂਗੇ ਤਾਂ ਸਾਨੂੰ ਕੋਈ ਹੋਰ ਕਵਰੇਜ ਨਹੀਂ ਚਾਹੀਦੀ। ਉਸ ਟਾਈਮ ਤੇ ਡੈਫੀਨੇਟਲੀ ਤੁਹਾਨੂੰ ਟਰੈਵਲ ਇੰਸ਼ੋਰੈਂਸ ਕਰਵਾ ਕੇ ਜਾਣੀ ਪੈਣੀ ਜਦੋਂ ਤੁਸੀਂ ਓਨਟੇਰੀਓ ਤੋਂ ਬਾਹਰ ਕਿਤੇ ਵੀ ਜਾਣਾ, ਕਿਸੇ ਹੋਰ ਪ੍ਰੋਵਿੰਸ ਦੇ ਵਿੱਚ, ਕਿਸੇ ਹੋਰ ਕੰਟਰੀ ਦੇ ਵਿੱਚ। ਕਿਉਂਕਿ ਮੇਨਲੀ ਚੀਜ਼ ਕੀ ਆ ਜਾਂਦੀ ਹੈਗੀ ਆ ਕਿ ਹੁਣ ਜਦੋਂ ਵੀ ਸਾਨੂੰ ਕੋਈ ਟਰੈਵਲ ਇੰਸ਼ੋਰੈਂਸ ਲਈ ਕਾਲ ਵੀ ਕਰਦੇ ਆ ਤਾਂ ਉਹ ਪੁੱਛਦੇ ਆ ਕਿ ਹਾਂਜੀ $25, $30, $40 ਦੇ ਵਿੱਚ ਸਾਰੀ ਫੈਮਿਲੀ ਦੀ ਕਵਰੇਜ ਹੋਗੀ, ਕਵਰੇਜ ਅਮਾਊਂਟ ਕਿੰਨੀ ਹੈਗੀ ਆ ਪਰ ਪਰਸਨ।

0: ਜਾਂਦੇ ਹੋ ਤੁਸੀਂ ਆਊਟ ਆਫ ਓਨਟੈਰੀਓ ਜਾਂਦੇ ਕਿਉਂਕਿ ਓਨਟੈਰੀਓ ਦੇ ਵਿੱਚ ਹੈਲਥ ਕਾਰਡ ਹੈ ਤਾਂ ਸਾਨੂੰ ਰਿਅਲਾਈਜ਼ ਨਹੀਂ ਹੁੰਦਾ ਕਿ ਮੈਡੀਕਲ ਐਮਰਜੈਂਸੀ ਐਕਸਪੈਂਸਿਸ ਕਿੰਨੇ ਕੁ ਹਾਈ ਨੇ ਸੋ ਜਦੋਂ ਕੋਈ ਪਰਸਨ ਆਊਟ ਆਫ ਓਨਟੈਰੀਓ ਆਊਟ ਆਫ ਕੈਨੇਡਾ ਜਾਂਦੇ ਨੇ ਯੂ ਐਸ ਦੀ ਹੀ ਗੱਲ ਕਰ ਲਈਏ ਕਿ ਉੱਥੇ ਜੇ ਕੋਈ ਵੀ ਕੋਈ ਹੋਸਪਿਟਲਾਈਜੇਸ਼ਨ ਐਂਬੂਲੈਂਸ ਏਅਰ ਐਂਬੂਲੈਂਸ ਦੀ ਲੋੜ ਪੈ ਜਾਂਦੀ ਹੈ ਈਜ਼ੀਲੀ ਲੱਖਾਂ ਦਾ ਖਰਚਾ ਹੋ ਜਾਂਦਾ ਐਂਡ ਉਹ ਵੀ ਯੂ ਐਸ ਡਾਲਰਸ ਦੇ ਵਿੱਚ ਉਸ ਟਾਈਮ ਤੇ ਜੇ ਪਰਸਨ ਨੂੰ ਆਪਣੀ ਪੋਕਿਟ ਦੇ ਵਿੱਚ ਉਹ ਖਰਚਣੇ ਪੈਣ ਤਾਂ ਇਟਸ ਵੈਰੀ ਹਾਰਡ ਪਰਸਨ ਦੇ ਲਈ ਸਰਵਾਈਵ ਕਰਨਾ ਹੀ ਉਸ ਤੋਂ ਬਾਅਦ ਮੁਸ਼ਕਿਲ ਹੋ ਜਾਣਾ ਹੈ ਸੋ ਇਸੇ ਕਰਕੇ ਜਸਟ ਇਹ $25-30 ਦੀ ਗੱਲ ਹੁੰਦੀ ਜਿਹਦੇ ਵਿੱਚ ਕਿ ਅਕਸਰ ਜੇ ਫੈਮਿਲੀ ਆਫ 4 ਹੈਗੇ ਜਾਂ 5 ਬੱਚੇ ਅੰਡਰ 18 ਦੀ ਏਜ ਵਿੱਚ ਨੇ ਤਾਂ ਉਹਨਾਂ ਦੀ ਈਜ਼ੀਲੀ ਇੰਨੀ ਕੁ ਅਮਾਊਂਟ ਦੇ ਵਿੱਚ ਕਵਰੇਜ ਹੋ ਜਾਂਦੀ ਜੇ 1 ਵੀਕ ਲਈ ਚੱਲੇ ਨੇ ਸੋ ਮੇਕ ਸ਼ੋਰ ਕਰੋ ਜਾਣ ਤੋਂ ਪਹਿਲਾਂ ਕਰਵਾਉਣੀ ਹੈ ਜੇ ਤੁਸੀਂ ਓਨਟੈਰੀਓ ਜੇ ਤੁਸੀਂ ਓਨਟੈਰੀਓ ਤੋਂ ਕੈਨੇਡਾ ਤੋਂ ਬਾਹਰ ਚਲੇ ਗਏ ਹੈਗੇ ਹੋ ਦੈਨ ਮੋਸਟ ਆਫ ਦਾ ਇੰਸ਼ੋਰੈਂਸ ਕੰਪਨੀਜ਼ ਤੁਹਾਨੂੰ ਪੋਲਿਸੀ ਨਹੀਂ ਪ੍ਰੋਵਾਈਡ ਕਰਦੀਆਂ ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਓਵਰ ਦਾ ਫੋਨ ਇਹ ਪੋਲਿਸੀਜ਼ ਹੋ ਜਾਂਦੀਆਂ ਨੇ ਈਮੇਲ ਦੇ ਵਿੱਚ ਤੁਹਾਨੂੰ ਕਨਫਰਮੇਸ਼ਨ ਆ ਜਾਂਦੀ ਆਫਿਸ ਵੀ ਆਉਣ ਦੀ ਜ਼ਰੂਰਤ ਨਹੀਂ ਪੈਂਦੀ ਇਸੇ ਦੇ ਨਾਲ ਨਾਲ ਜ਼ਰੂਰ ਮੈਂ ਵਿਜ਼ਿਟਰ ਇੰਸ਼ੋਰੈਂਸ ਸੁਪਰਵਿਜ਼ਾ ਇੰਸ਼ੋਰੈਂਸ ਬਾਰੇ ਜ਼ਰੂਰ ਕਹਿਣਾ ਚਾਹੂੰਗੀ ਕਿ ਪਰਸਨ ਹੈਗੇ ਆ ਕਿਸੇ ਵੀ ਪਰਸਨ ਨੇ ਚਾਹੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੇ ਸੁਪਰ ਵੀਜ਼ਾ ਤੇ ਆਉਣਾ ਹੈ ਕਿਸੇ ਨੇ ਵਿਜ਼ਿਟਰ ਵੀਜ਼ਾ ਤੇ ਆਉਣਾ ਹੈ ਤਾਂ ਡੈਫੀਨੇਟਲੀ ਇਸ ਟਾਈਮ ਤੇ ਬਹੁਤ ਹੀ ਵੱਡੀ ਰਿਕੁਆਇਰਮੈਂਟ ਹੈਗੀ ਹੈ ਕਿ ਉਹਨਾਂ ਦੇ ਕੋਲ ਮੈਡੀਕਲ ਇੰਸ਼ੋਰੈਂਸ ਜ਼ਰੂਰ ਹੋਵੇ ਕਿਉਂਕਿ ਜਿਹੜਾ ਵੀ ਪਰਸਨ ਇੱਥੇ ਆ ਰਿਹਾ ਓਬਵੀਅਸਲੀ ਇੱਕ ਤਾਂ ਇਨਵਾਇਰਮੈਂਟ ਚੇਂਜ ਹੋ ਜਾਂਦਾ ਹੈ ਕਾਫੀ ਵਾਰ ਦੇਖਿਆ ਸਿਕਨੈਸ ਹੋ ਗਈ ਹੈ ਕੋਈ ਡਾਈਜੈਸ਼ਨ ਕਰਕੇ ਪ੍ਰੋਬਲਮ ਆ ਗਈ ਹੈ ਸੋ ਉਸ ਟਾਈਮ ਤੇ ਕਾਫੀ ਤਰ੍ਹਾਂ ਦੇ ਕਲੇਮਸ ਅਕਰ ਹੋ ਜਾਂਦੇ ਨੇ ਬਹੁਤ ਵਾਰ ਹੁੰਦਾ ਘੁੰਮਣ ਫਿਰਨ ਗਏ ਸਲਿਪ ਐਂਡ ਫਾਲ ਫ੍ਰੈਕਚਰ ਹੋ ਗਿਆ ਸੋ ਉਹ ਸਾਰੇ ਐਕਸਪੈਂਸਿਸ ਸਾਨੂੰ ਪੂਰੀ ਤਰ੍ਹਾਂ ਟੇਕਨ ਕੇਅਰ ਤਾਂ ਹੀ ਹੋਣਗੇ ਜੇ ਅਸੀਂ ਪਹਿਲਾਂ ਦੀ ਪਾਲਿਸੀ ਕਰਵਾਈ ਹੋਏਗੀ ਜੇ ਤੁਸੀਂ ਸੋਚੋ ਕਿ ਇੱਥੇ ਆ ਜੂਗੇ ਉਸ ਤੋਂ ਬਾਅਦ ਸੋਚਾਂਗੇ ਉਸ ਤੋਂ ਬਾਅਦ ਕਰਵਾਵਾਂਗੇ ਪਾਲਿਸੀ ਓਬਵੀਅਸਲੀ ਵੇਟਿੰਗ ਪੀਰੀਅਡ ਆ ਜਾਂਦੇ ਨੇ ਕੂਲਿੰਗ ਪੀਰੀਅਡ ਦੇ ਵਿੱਚ ਕੋਈ ਵੀ ਪ੍ਰੋਬਲਮ ਅਕਰ ਹੋ ਗਈ ਉਹ ਚੀਜ਼ ਨਾ ਹੀ ਕੰਪਨੀ ਨੇ ਕਵਰ ਕਰਨੀ ਐਂਡ ਪੂਰੀ ਟ੍ਰਿਪ ਲੈਂਥ ਦੇ ਵਿੱਚ ਉਹ ਐਕਸਕਲੂਜਨ ਦੇ ਵਿੱਚ ਰਹੂਗੀ ਸੋ ਮੇਕ ਸ਼ੋਰ ਕਰੋ ਕਿ ਟਾਈਮ ਸਿਰ ਪਾਲਿਸੀ ਲਿੱਤੀ ਜਾਵੇ ਅੱਜ ਤੁਸੀਂ ਹਫ਼ਤਾ ਪਹਿਲਾਂ ਮਹੀਨਾ ਪਹਿਲਾਂ ਵੀ ਪਾਲਿਸੀ ਕਰਵਾ ਲਓਗੇ ਪਰ ਪਾਲਿਸੀ ਦੀ ਇਫੈਕਟਿਵ ਡੇਟ ਉਹੀ ਰਹੇਗੀ ਜਦੋਂ ਉਹਨਾਂ ਨੇ ਟਰੈਵਲ ਕਰਨਾ ਤਾਂ ਕਿ ਜਦੋਂ ਇਨ ਟ੍ਰਾਂਜ਼ਿਟ ਉਹਨਾਂ ਨੇ ਐਰੋਪਲੇਨ ਦੇ ਵਿੱਚ ਬੈਠਣਾ ਤਦੋਂ ਤੋਂ ਹੀ ਕਵਰੇਜ ਸ਼ੁਰੂ ਹੋਏਗੀ ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਆਲਰੇਡੀ ਪੇਰੈਂਟਸ ਇੱਥੇ ਆਏ ਹੋਏ ਨੇ ਸੁਪਰ ਵੀਜ਼ਾ ਤੇ ਨੇ ਪਾਲਿਸੀ ਸੂਨ ਹੀ ਐਕਸਪਾਇਰ ਹੋਣ ਵਾਲੀ ਹੈ ਇਸ ਟਾਈਮ ਤੇ ਤੁਸੀਂ ਜ਼ਰੂਰ ਉਹਨਾਂ ਦੀ ਪਾਲਿਸੀ ਦੀ ਐਕਸਪਾਇਰੀ ਤੋਂ ਪਹਿਲਾਂ ਨਵੀਂ ਕਰਾ ਕੇ ਤਾਂ ਕਿ ਕੋਈ ਵੀ ਕਵਰੇਜ ਦੇ ਵਿੱਚ ਗੈਪ ਨਾ ਹੋਵੇ ਬੈਸਟ ਕਵਰੇਜ ਲੋਐਸਟ ਰੇਟਸ ਦੇ ਵਿੱਚ ਲੈਣਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ ਜੀ 416-509-1509 ਇੱਕ ਚੀਜ਼ ਲਾਸਟ ਦੇ ਵਿੱਚ ਜ਼ਰੂਰ ਐਡ ਆਨ ਕਰਨਾ ਚਾਹੂੰਗੀ ਇੱਕ ਇੰਸ਼ੋਰੈਂਸ ਕੰਪਨੀ ਜਿਹੜੀ ਕਿ ਇਸ ਟਾਈਮ ਤੇ ਕਾਫੀ ਸਾਲਾਂ ਤੋਂ ਲੋਐਸਟ ਰੇਟਸ ਪ੍ਰੋਵਾਈਡ ਕਰ ਰਹੀ ਹੈ ਉਹਨਾਂ ਨੇ ਰੇਟਸ ਇਨਕਰੀਜ਼ ਕਰਨੇ ਆ 5-15% ਦਾ ਰੇਟ ਇਨਕਰੀਜ਼ ਹੋ ਰਿਹਾ July 1 ਤੋਂ ਸੋ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਉਸ ਤੋਂ ਪਹਿਲਾਂ ਪਹਿਲਾਂ ਰੇਟਸ ਲੋਕ ਇਨ ਕਰਨਾ ਚਾਹੁੰਦੇ ਹੋ ਚਾਹੇ ਮਹੀਨੇ ਤੋਂ ਮਹੀਨੇ ਨੂੰ 6 ਮਹੀਨੇ ਨੂੰ ਕਿਸੇ ਨੇ ਵੀ ਆਉਣਾ ਹੈਗਾ ਅੱਜ ਦੀ ਡੇਟ ਦੇ ਵਿੱਚ ਪਾਲਿਸੀ ਕਰਵਾ ਕੇ ਵਿਜ਼ਿਟਰ ਇੰਸ਼ੋਰੈਂਸ ਸੁਪਰਵਿਜ਼ਾ ਇੰਸ਼ੋਰੈਂਸ ਕਰਵਾ ਕੇ ਰੇਟਸ ਲੋਕ ਇਨ ਕਰ ਸਕਦੇ ਹੋ
1: 416-509-1509 416-509-1509 416-509-1509 416-509-1509

0: ਵਿੱਚ ਤੁਹਾਨੂੰ ਵੀ ਕੈਨੇਡਾ ਡੇ ਪੂਰਾ ਮੌਕਾ ਦੇ ਰਿਹਾ ਖੁਸ਼ ਹੋਣ ਦਾ ਗ੍ਰੈਂਡ ਹੋਮ ਫਰਨੀਚਰ ਦੀਆਂ ਡੀਲਾਂ ਦੇ ਨਾਲ। ਬਪਰਾ ਸਾਹਿਬ ਲਾਈਵ ਲੋਕੇਸ਼ਨ ਕਵਰ ਕਰ ਰਹੇ ਨੇ। ਬਪਰਾ ਸਾਹਿਬ ਜੀ ਆਇਆਂ ਨੂੰ
1: ਬਹੁਤ ਬਹੁਤ ਧੰਨਵਾਦ ਜੀ। ਆਹ ਇੱਕ ਨਵਾਂ ਹੀ ਕਹਿੰਦੇ ਹੋਰ ਮੈਂ ਕਹਿੰਦਾ ਨਵੇਂ ਸੱਪ ਕੱਢ ਲਿਆ ਇੱਕ, ਮੈਂ ਕਿਹਾ ਸੋਫਾ ਕਿੱਥੋਂ ਲਿਆਂਦਾ ਵਾ ਇੱਕ, ਮੈਂ ਕਿਹਾ ਇਟਲੀ ਦਾ ਕਹਿੰਦਾ ਨਹੀਂ, ਮੈਂ ਕਿਹਾ ਚਾਈਨਾ ਦਾ ਕਹਿੰਦਾ ਨਹੀਂ, ਮੈਂ ਕਿਹਾ ਕੈਨੇਡਾ ਦਾ ਕਹਿੰਦਾ ਨਹੀਂ,
2: ਜਿਹਨਾਂ ਪਰਿਵਾਰਾਂ ਨੇ ਆਪਣੇ ਲਿਵਿੰਗ ਰੂਮ ਨੂੰ ਸ਼ਿੰਗਾਰਨਾ ਕੈਨੇਡਾ ਦੇ ਸੇਲ ਦੇ ਉੱਪਰ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਲੋਵੈਸਟ ਕੀਮਤਾਂ ਲੋਵੈਸਟ
1: ਕੀਮਤਾਂ ਲੋਕਾਂ ਦਾ ਰਾਸ਼ੀ ਦੱਸ ਰਿਹਾ ਵੀ ਲੋਵੈਸਟ ਕੀਮਤਾਂ ਨੇ।
2: ਮੈਂ ਤੁਹਾਨੂੰ ਡੀਲ ਦਿੰਦਾ 3 ਸੀਟਰ ਸੋਫਾ 2 ਸੀਟਰ ਲਫਸਿਡ ਬੇਜ ਕਲਰ ਗੋਲਡਨ ਲੈਗਸ ਉੱਪਰ ਗੋਲਡਨ ਕਲਰ ਦੇ ਪਿੱਲੋ ਪਏ ਹੋਏ ਹੈ। ਅੱਛਾ ਅੱਛਾ ਅੱਛਾ ਅੱਛਾ ਕਰਦਾ ਸੋਫਾ ਸੈੱਟ ਸੋਫਾ ਐਂਡ ਲਫਸਿਡ ਬੇਜ ਕਲਰ ਦਾ ਟਰਕੀ ਸਟਾਈਲ ਗੋਲਡਨ ਲੈਗਸ ਨਾਲ
1: ਇਸਤਾਬੁਲ
2: ਇਸਤਾਬੁਲ ਸੋਫਾ ਸੈੱਟ ਤੁਸੀਂ ਕਹਿਣਾ ਬਾਈ ਇਸਤਾਬੁਲ ਇਸਤਾਬੁਲ ਇਸਤਾਬੁਲ।
1: ਅੱਛਾ ਜੇ ਤੁਹਾਡੇ ਚੇਤੇ ਰਹਿ ਗਿਆ ਇਸਤਾਬੁਲ ਤਾਂ ਉਹਦੇ ਲਈ ਇੱਕ ਸਪੈਸ਼ਲ ਗਿਫਟ ਅਲੱਗ ਦੇ ਦੇਣਾ।
2: ਡਨ ਇਸਤਾਬੁਲ ਆ ਕੇ ਕਹਿਣਾ ਰੀਅਲ ਮਾਰਬਲ ਦਾ ਡਾਈਨਿੰਗ ਟੇਬਲ ਰੀ ਕਾਫੀ ਟੇਬਲ ਨਹੀਂ ਛੋਟਾ ਨਹੀਂ ਬੜਾ ਟੇਬਲ ਰੀਅਲ ਮਾਰਬਲ ਦਾ ਡਾਈਨਿੰਗ ਟੇਬਲ ਫ੍ਰੀ
1: ਆ ਲਓ ਭਾਈ ਜੇ ਸੋਫਾ ਲਓਗੇ ਤੁਸੀਂ ਨਾਲ ਇਹ

86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86 86

0: ਦੋਸਤੋ ਬਲਾਇੰਡਸ ਤੇ ਡੀਲ ਕੈਨੇਡਾ ਡੇ ਤੇ ਬਲਾਇੰਡਸ ਦੇ ਉੱਤੇ ਡੀਲ ਲਾ ਕੇ ਆਏ ਨੇ ਮੂਜ਼ ਬਲਾਇੰਡ ਤੋਂ ਮਾਨ ਸਾਹਿਬ ਆਉਣ ਦੋ
1: ਭੁੱਲਰ ਸਾਹਿਬ ਕੈਨੇਡਾ ਡੇ ਮੇਲੇ ਦੀ ਕੈਨੇਡਾ ਡੇ ਲੌਂਗ ਵੀਕਐਂਡ ਦੀ ਖੁਸ਼ੀ ਦੇ ਵਿੱਚ ਮੂਜ਼ ਬਲਾਇੰਡ ਡੀਲ ਲੈ ਕੇ ਆਇਆ ਫ੍ਰੀ ਬ੍ਰਾਂਡ ਲਾ ਰਹੇ ਹਾਂ ਜੀ ਆਪਾਂ ਕੈਨੇਡਨ ਮੇਡ ਬ੍ਰਾਂਡਸ ਨੇ ਕਸਟਮ ਮੇਡ ਬ੍ਰਾਂਡਸ ਨੇ 5 ਸਾਲ ਦੀ ਗਰੰਟੀ ਦੇ ਨਾਲ ਮੋਟਰਾਈਜ਼
0: 5 ਸਾਲ ਦੀ ਵਾਰੰਟੀ ਦੇ ਰਹੇ ਹੋ ਤੁਸੀਂ
1: ਹਾਂਜੀ 5 ਸਾਲ ਦੀ ਵਾਰੰਟੀ ਦੇ ਨਾਲ 50 ਤਰ੍ਹਾਂ ਦੀ ਕਲਰ ਆਪਸ਼ਨ ਫ੍ਰੀ ਬ੍ਰਾਂਡਸ ਲਾ ਰਹੇ ਕਿੱਦਾਂ ਜੀ ਜੇ ਤੁਸੀਂ ਸਾਡੇ ਤੋਂ 6 ਬ੍ਰਾਂਡਸ ਲਵਾਉਂਦੇ ਹੋ 5 ਦਾ ਪੇ ਕਰੋ 6ਵੀਂ ਫ੍ਰੀ 12 ਬ੍ਰਾਂਡਸ ਲਵਾਉਂਦੇ ਹੋ 10 ਦਾ ਪੇ ਕਰੋ
0: 2 ਫ੍ਰੀ ਚਾਹੇ 18 ਬਲਾਇੰਡ ਨੇ 15 ਦਾ ਪੇ ਕਰਨਾ 3 ਫ੍ਰੀ ਲੱਗਣਗੇ
1: ਜੀ
0: ਤੇ ਆਲਰੇਡੀ ਡਿਸਕਾਊਂਟਡ ਆ ਪ੍ਰਾਈਸ ਇਹਦਾ ਮਾਰਕੀਟ ਨੂੰ ਘੱਟ ਆ
1: ਪਹਿਲੇ ਹੀ ਆਪਾਂ ਡਿਸਕਾਊਂਟਡ ਪ੍ਰਾਈਸ ਪਹਿਲੇ ਹੀ ਆਪਾਂ ਬਹੁਤ ਸੋਹਣਾ ਪ੍ਰਾਈਸ ਰੱਖਿਆ
0: ਤੇ ਇਹ ਐਡ ਆਨ ਗਿਫਟ ਆ ਕੈਨੇਡਾ ਦੇ
1: ਖਰ ਐਡ ਆਨ ਗਿਫਟ ਆ ਜੀ
0: ਵੈਰੀ ਗੁੱਡ
1: ਕੋਈ ਇਹਦਾ ਬਣਾਉਣ ਦਾ ਖਰਚਾ ਨਹੀਂ ਇਹਦਾ ਇੰਸਟਾਲੇਸ਼ਨ ਦਾ ਖਰਚਾ ਨਹੀਂ ਇੰਸਟਾਲੇਸ਼ਨ ਵੈਸੇ ਵੀ ਫ੍ਰੀ ਹੁੰਦੀ ਆ
0: ਬਹੁਤ ਅੱਛਾ
1: ਜੇ ਤੁਸੀਂ ਜਿਹੜੀ ਇਹ ਫ੍ਰੀ ਬਲਾਇੰਡ ਆਪਾਂ 5 ਪਿੱਛੇ 1 10 ਪਿੱਛੇ 2 ਲਵਾ ਕਰ ਰਹੇ ਹਾਂ ਤਾਂ ਇਹਦਾ ਵੀ ਕੋਈ ਇੰਸਟਾਲੇਸ਼ਨ ਦਾ ਕੋਈ ਅਲੱਗ ਤੋਂ ਕੋਈ ਖਰਚਾ ਨਹੀਂ ਕੋਈ ਹਿਡਨ ਚਾਰਜਸ ਨਹੀਂ ਹੈਗੇ ਤੁਸੀਂ 5 ਲਵਾਉਂਦੇ ਤਾਂ 6ਵੀਂ ਫ੍ਰੀ 10 ਲਵਾਉਂਦੇ ਤਾਂ 11ਵੀਂ ਤੇ 12ਵੀਂ ਬਿਲਕੁਲ ਫ੍ਰੀ
0: ਬਹੁਤ ਅੱਛੇ ਇੱਕ ਵਾਰ ਨੰਬਰ ਸਾਂਝਾ ਕਰ ਦਿਓ
1: 6473 3946 46 6473 3946 46 6473894646
0: ਲੋ ਜੀ ਬਲਾਇੰਡਸ ਲਵਾਓ ਘਰ ਦੇ ਵਿੱਚ ਤੁਹਾਡੇ ਮਹਿਮਾਨ ਆ ਪਾਰਟੀ ਆ ਨਵਾਂ ਘਰ ਆ ਘਰ ਨੂੰ ਅਪਗ੍ਰੇਡ ਕਰਨਾ ਜੈਬਰਾ ਬਲਾਇੰਡ ਰੋਲਰ ਸ਼ੀਟ ਤੇ ਡਿਸਕਾਊਂਟ ਪ੍ਰਾਈਸ ਦਾ ਵੀ ਡਿਸਕਾਊਂਟ ਆ ਤੇ 5 ਬਲਾਇੰਡਾਂ ਦਾ ਪੇ ਕਰਨਾ 6ਵੀਂ ਫ੍ਰੀ ਨੰਬਰ ਟੂ ਕਾਲ 6473 3946 46 46 6473 3946 46 46 6473894646 6473 3946 46 46 ਅੱਜ ਗੱਲਾਂ ਬਾਤਾਂ ਫਰਨੀਚਰ ਦੀਆਂ ਹੋ ਰਹੀਆਂ ਨੇ ਫਰਨੀਚਰ ਦੇ ਡਿਸਕਾਊਂਟ ਦੀਆਂ ਹੋ ਰਹੀਆਂ ਨੇ ਬਲਾਇੰਡ ਤੇ ਡਿਸਕਾਊਂਟ ਲੱਗ ਗਿਆ ਕਲੀਨਿਕ ਤੇ ਲੱਗ ਗਿਆ ਮੂਨਾ ਜੀ ਆਪਣੀਆਂ ਪਾਲਿਸੀਆਂ ਦੱਸ ਰਹੇ ਨੇ ਉੱਥੇ ਹੀ ਨਾਗਪਾਲ ਜੀ ਤੁਹਾਡੇ ਲਈ ਵਧੀਆ ਵਧੀਆ ਜਿਹੜਾ ਹੈਗੇ ਨੇ ਸਟੱਡੀ ਸਕਿੱਲਸ ਇਹਦੇ ਬਾਰੇ ਜਾਣਕਾਰੀ ਦੇ ਰਹੇ ਨੇ ਤੇ ਹੁਣ ਬਾਰੀ ਹੁੰਦੀ ਆ ਅਪਲਾਇੰਸ ਦੀ ਬਰੈਂਪਟਨ ਟੀਵੀ ਐਂਡ ਅਪਲਾਇੰਸ ਕੈਨੇਡਾ ਡੇ ਤੇ ਸਪੈਸ਼ਲ ਆਫਰ ਕੀ ਆ ਟੈਲੀਵਿਜ਼ਨ ਤੋਂ ਸ਼ੁਰੂ ਕਰਾਂਗੇ ਕਿਉਂਕਿ ਟੈਲੀਵਿਜ਼ਨਾਂ 'ਚ ਭਾਰੀ ਡਿਮਾਂਡ ਇਸ ਸਮੇਂ ਆ ਸੁਲਤਾਨ ਜੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਜੀ
2: ਥੈਂਕ ਯੂ ਵੈਰੀ ਮਚ ਜੀ ਸਤਿ ਸ਼੍ਰੀ ਅਕਾਲ ਜੀ
0: ਸੋ ਟੈਲੀਵਿਜ਼ਨ ਸੈਕਸ਼ਨ ਚ ਕੈਨੇਡਾ ਡੇ ਤੇ ਕੀ ਖਾਸ ਆ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਤੇ
2: ਕੈਨੇਡਾ ਡੇ ਸਪੈਸ਼ਲ ਪ੍ਰਾਈਸ ਹੈ ਜੀ ਕੈਨੇਡਾ ਡੇ ਸੇਲ ਇਸ ਕਰਕੇ ਅਨਾਉਂਸ ਕਰਨੀ ਤੇ ਦੱਸਣੀ ਜ਼ਰੂਰੀ ਹੈ ਕਿਉਂਕਿ ਇਹਦੇ ਚ ਸਾਰੀਆਂ ਕੰਪਨੀਆਂ ਜਿਹੜੀਆਂ ਪਾਰਟਿਸਪੇਟ ਕਰ ਰਹੀਆਂ GE ਫ੍ਰਿਜਡੇਅਰ ਗੈਲਰੀ ਐਂਡ ਪ੍ਰੋਫੈਸ਼ਨਲ ਸੀਰੀਜ਼ ਸੈਮਸੰਗ ਜਾਂ ਸੋਨੀ ਤੇ ਬੋਸ਼ ਵਰਗੇ ਜਰਮਨ ਬ੍ਰਾਂਡ ਇਹਦੇ ਚ ਪਾਰਟਿਸਪੇਟ ਕਰ ਰਹੇ ਆ ਤੁਹਾਨੂੰ ਕੈਨੇਡਾ ਡੇ ਸਪੈਸ਼ਲ ਸੇਲ ਜਿਹੜੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਮਿਲੇਗੀ ਜਦੋਂ ਕੈਨੇਡਾ ਡੇ ਸੇਲ ਦੀ ਗੱਲ ਕਰਦੇ ਆ ਸੋਨੀ ਵਰਗੀ ਕੰਪਨੀ ਜਿਹਨੇ ਬਹੁਤ ਘੱਟ ਸਪੈਸ਼ਲ ਆਫਰ ਕਰਦੇ ਆ ਜੀ ਸੋਨੀ ਦਾ ਇਹ 85 ਇੰਚ ਦਾ ਸੋਨੀ ਬਰੇਵੀਆ 3 ਇਹਦੇ ਚ X1 ਪ੍ਰੋਸੈਸਰ ਲਗਾਇਆ ਗਿਆ ਟ੍ਰਾਈਲੂਮੀਨਸ ਪੈਨਲ ਟੈਕਨੋਲੋਜੀ ਦੇ ਨਾਲ ਸੋਨੀ ਬਰੇਵੀਆ 3 2500 2300 2400 ਦਾ ਵੀ ਵਿਕਿਆ ਪਰ 1599 ਕੈਨੇਡਾ ਡੇ ਸਪੈਸ਼ਲ ਤੇ ਬਹੁਤ ਲਿਮਿਟਿਡ ਇਨਵੈਂਟਰੀ ਇਨ ਸਟਾਕ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਪਹੁੰਚੀ ਹੈ ਜੀ ਜਿਹੜੇ ਕਸਟਮਰ 55 ਇੰਚ ਟੀਵੀ ਲੈਣਾ ਚਾਹੁੰਦੇ ਉਹਨਾਂ ਨੂੰ 55 ਇੰਚ $800 ਵਾਲਾ $399 ਕੈਨੇਡਾ ਡੇ ਸੇਲ ਤੇ ਮਿਲੇਗਾ 65 ਇੰਚ ਟੀਵੀ ਲੈਣਾ ਜੀ ਤੁਹਾਨੂੰ 65 ਇੰਚ ਟੀਵੀ $1000 ਵਾਲਾ $699 ਦਾ ਕੈਨੇਡਾ ਡੇ ਸੇਲ ਤੇ ਮਿਲੇਗਾ 75 ਇੰਚ ਟੀਵੀ ਦੇਖ ਰਹੇ ਹੋ 75 ਇੰਚ ਟੀਵੀ ਤੁਹਾਨੂੰ $1200 ਵਾਲਾ $899 ਦਾ ਕੈਨੇਡਾ ਡੇ ਸੇਲ ਤੇ ਮਿਲੇਗਾ ਪੇਮੈਂਟ ਕੋਈ ਵੀ ਟੀਵੀ ਲਵੋ 6 ਮਹੀਨੇ 'ਚ ਹੀ ਕਰਨੀ ਹੈ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਮਿਲਣੀ ਹੈ ਜੀ ਪਹੁੰਚਣਾ ਹੈ ਤੁਸੀਂ 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ 9054502828 905-450-2828 ਜੀ
0: ਇੱਥੇ ਬੰਦੇ ਆ ਗੱਲ ਤੇ ਸੁਲਤਾਨ ਜੀ ਇਹਦਾ ਫਾਇਦਾ ਜਿਨ੍ਹਾਂ ਨੇ ਪੂਰੇ ਬੰਡਲ ਪੈਕ ਕੇ ਲੈਣੇ ਆ ਪੂਰੇ ਘਰ ਦੇ ਪਲਾਂਸ ਲੈਣੇ ਆ ਉਹਨਾਂ ਨੂੰ ਵੀ ਹੈ ਜੀ ਕੈਨੇਡਾ ਡੇ ਤੇ ਆਫਰ
2: ਬਿਲਕੁਲ ਜੀ ਬਿਲਕੁਲ ਡੈਫੀਨੇਟਲੀ 40% ਦਾ ਡਿਸਕਾਊਂਟ ਹੈ ਅਪਲਾਇੰਸਿਸ ਇੰਡਸਟਰੀ 'ਚ ਮੈਕਸਿਮਮ 15-20% ਡਿਪੈਂਡ ਕਰਦਾ ਤੁਸੀਂ 2 ਪੀਸ ਲੈ ਰਹੇ ਹੋ 15% 3 ਪੀਸ ਲੈ ਰਹੇ ਹੋ 20% 4 ਜਾਂ 4 ਤੋਂ ਜ਼ਿਆਦਾ ਪੀਸ ਲੈ ਰਹੇ ਹੋ ਤੇ 20% ਪਰ 25% ਲੇਕਿਨ 40% ਦਾ ਡਿਸਕਾਊਂਟ। ਬੇਸ਼ੱਕ ਤੁਸੀਂ ਇੱਕ ਪੀਸ ਵੀ ਲੈ ਰਹੇ ਹੋ, ਕੈਨੇਡਾ ਡੇ ਸਪੈਸ਼ਲ ਸੇਲ ਤੇ ਤੁਹਾਨੂੰ ਮਿਲ ਰਿਹਾ। ਕੱਲਾ ਫਰਿੱਜ ਲੈਣਾ, ਉਹ ਵੀ ਫੁੱਲ ਸਾਈਜ਼ ਦਾ, 36 ਇੰਚ ਵਾਈਡ ਫ੍ਰੈਂਚ ਡੋਰ ਫਰਿੱਜ ਹੈ, $2500 ਵਾਲਾ, $1799 ਦਾ, $800 ਕੱਲਾ ਫਰਿੱਜ ਖਰੀਦਣ ਤੇ ਤੁਸੀਂ ਸੇਵ ਕਰ ਲੈਣਾ। 40% ਦੀ ਜਦੋਂ ਸੇਵਿੰਗ ਬੰਡਲ ਪੈਕੇਜ ਤੇ ਹੁੰਦੀ ਹੈ, ਫਿਰ ਕੋਈ $1,000-$3,000 ਨਹੀਂ, $5,000 ਦੀ ਸੇਵਿੰਗ ਤੁਹਾਡੀ ਹੋਣੀ ਹੈ, ਕਿਉਂਕਿ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ, $12,000 ਵਾਲਾ $6,900 ਚ ਲੈ ਕੇ $5,100 ਤੁਸੀਂ ਸੇਵ ਕਰਨੇ ਆ। ਕੈਨੇਡਾ ਡੇ ਸਪੈਸ਼ਲ ਸੇਲ ਤੇ ਫ੍ਰੀ ਹੋਮ ਡਿਲੀਵਰੀ ਵੀ ਹੈ, ਤੇ ਪੇਮੈਂਟ ਵੀ ਤੁਸੀਂ 6 ਮਹੀਨੇ ਚ ਕਰਨੀ ਹੈ, ਤੇ ਡਿਸਕਾਊਂਟ ਵੀ 40% ਦਾ ਦਿੱਤਾ ਜਾ ਰਿਹਾ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ, $2,600-$2,700 ਵਾਲਾ, ਸਿਰਫ $1,999 ਦਾ ਮਿਲੇਗਾ। ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਟੋਪ ਆਫ ਦਾ ਲਾਈਨ ਅਲਟਰਾ ਲਾਰਜ ਕਪੈਸਿਟੀ ਦਾ ਇਹ ਵਾਸ਼ਰ ਐਂਡ ਡਰਾਇਰ ਹੈ। ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ $1,700-$1,800 ਵਾਲਾ, ਸਿਰਫ $1,099 ਦਾ ਪੇਅਰ ਮਿਲੇਗਾ। ਜੇ ਤੁਸੀਂ ਲੈਣਾ ਚਾਹੁੰਦੇ ਜੀ ਸਿੰਗਲ ਪੀਸ, ਕੱਲਾ ਡਿਸ਼ਵਾਸ਼ਰ 50% ਡਿਸਕਾਊਂਟ ਹੈ, ਅੱਧੀ ਪ੍ਰਾਈਸ ਤੇ $1,000 ਵਾਲਾ ਸਟੇਨਲੈਸ ਸਟੀਲ ਦਾ ਡਿਸ਼ਵਾਸ਼ਰ $499 ਦਾ ਮਿਲ ਰਿਹਾ। ਕੈਨੇਡਾ ਡੇ ਸਪੈਸ਼ਲ ਪ੍ਰਮੋਸ਼ਨ, ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 905-450-2828 ਪਹੁੰਚਣਾ ਤੁਸੀਂ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ। ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ, ਵਨ ਵਰਲਡ ਹੈ, ਬ੍ਰੈਂਪਟਨ ਅਪਲਾਇੰਸਿਸ .com, ਜ਼ਰੂਰ ਸਾਡੀ ਵੈਬਸਾਈਟ ਵਿਜ਼ਿਟ ਕਰਨਾ, ਤੁਹਾਨੂੰ ਪ੍ਰੋਡਕਟ ਦੀ ਨੌਲੇਜ ਵੀ ਮਿਲੇਗੀ ਤੇ ਨਾਲੇ ਤੁਸੀਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ ਹੋ ਜੀ। 905-450-2828, 905-450-2828 ਜੀ।
0: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ, ਥੈਂਕ ਯੂ ਵੈਰੀ ਮਚ।
2: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਕੈਨੇਡਾ ਡੇ ਸਪੈਸ਼ਲ ਆਫਰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਤੇ ਜ਼ਰੂਰ ਵੇਟ ਕਰੋ ਅੱਜ ਸ਼ਾਮ 7 ਵਜੇ ਤੱਕ, ਬਾਕੀ ਸੈਟਰਡੇ ਸੰਡੇ ਮੰਡੇ ਬ੍ਰੈਂਪਟਨ ਟੀਵੀ ਅਪਲਾਇੰਸ ਓਪਨ ਰਹੇਗਾ। ਤੁਸੀਂ ਨਾਗਪਾਲ ਜੀ ਸਾਨੂੰ ਦੱਸ ਕੇ ਗਏ ਨੇ ਕਿ ਜੇ ਤੁਸੀਂ ਕੈਨੇਡੀਅਨ ਸਿਟੀਜਨ ਹੋ, ਪੀ ਆਰ ਹੋ, ਅਤੇ ਤੁਹਾਡੀ ਇਨਕਮ 2024 ਦੇ ਨੋਟਸ ਆਫ ਅਸੈਸਮੈਂਟ 'ਤੇ 70,000 ਜਾਂ ਇਸ ਤੋਂ ਘੱਟ ਆ, ਤਾਂ ਅਤੇ ਤੁਹਾਨੂੰ ਬੇਸਿਕ ਇੰਗਲਿਸ਼ ਆਉਂਦੀ ਆ, ਤਾਂ ਤੁਸੀਂ ਪੜ੍ਹੋ ਅਤੇ ਗੌਰਮੈਂਟ ਤੁਹਾਨੂੰ ਉਹਦੇ 'ਚ ਹੈਲਪ ਕਰੂਗੀ ਗ੍ਰਾਂਟ ਅਤੇ ਲੋਨ ਦੇ ਰੂਪ ਦੇ ਵਿੱਚ। ਸੋ ਨਾਗਪਾਲ ਜੀ, ਮੈਂ ਤੁਹਾਨੂੰ 2-3 ਗੱਲਾਂ ਨੇ ਇਕੱਠੀਆਂ ਪੁੱਛ ਲੈਣਾ। ਨੰਬਰ 1, ਲੋਨ ਆਪਸ਼ਨਲ ਆ ਅਤੇ ਲੋਨ ਦੀਆਂ ਟਰਮ ਐਂਡ ਕੰਡੀਸ਼ਨ ਕੀ ਨੇ, ਲੋਨ ਬਾਰੇ ਜ਼ਰੂਰ ਦੱਸਿਓ। ਦੂਜੀ ਚੀਜ਼ ਹੈ, ਇੱਕ ਸਨੈਰੀਓ ਦੇ ਕੇ ਸਾਨੂੰ ਸਮਝਾਓ ਕਿ ਕਿੰਨੀ ਕੁ ਫੰਡਿੰਗ ਆ ਜਾਂਦੀ ਹੈ ਜੇ ਕੋਈ ਇੱਕ ਬੰਦਾ ਟਰੱਕ ਚਲਾਉਂਦਾ, ਵਾਈਫ ਘਰੇ ਆ, 2 ਬੱਚੇ ਨੇ ਉਹਨਾਂ ਦੇ, ਕਿੰਨੀ ਕੁ ਫੰਡਿੰਗ ਆ ਜਾਂਦੀ ਹੈ, ਕਿੰਨੇ ਟਾਈਮ 'ਚ ਆ ਜਾਂਦੀ ਹੈ, ਅਤੇ ਉਹ ਫੰਡਿੰਗ ਨੂੰ ਕਿੱਥੇ ਕਿੱਥੇ ਯੂਜ਼ ਕਰ ਸਕਦਾ ਬੰਦਾ?
3: तो इसमें फंडिंग को कहीं भी कैसे भी यूज कर सकते हैं। फंडिंग के 2 पार्ट्स हैं, ग्रांट्स जो वापिस ही नहीं मोड़ना पैसा आपने, साथ में ऑप्शनल लोन है। ग्रांट्स तो वो पैसा है जी आपने वापिस ही नहीं करना, आप मान के चले ज्यादातर लोग ग्रांट्स में इंटरेस्टेड होते हैं, जो कि बड़ी अच्छी बात है, ठीक है। लेकिन लोन भी, जब लोग ऑफिस आते हैं बात करते हैं, लोन भी लेते हैं, क्यों, इस लोन की कंडीशन क्या है। पहला 0% पे लोन है फॉर द 1 ईयर, और 1.5 साल बाद इसका ब्याज दर 2.5% हो जाता है साल का, सिर्फ 2.5%। 10 से 14.5 साल में आप इस लोन को रिटर्न कर सकते हैं। अगर फैमिली ऑफ 5 है, 3 बच्चे हैं, हस्बैंड वाइफ दोनों पढ़ते हैं, 100,000 की फंडिंग मिलती है, $50,000 तो ग्रांट है, रेस्ट $50,000 1.5 साल बाद लौटाना स्टार्ट कर दें, उसका 10 साल का ब्याज सिर्फ $5,000 है। बताओ 10 साल का ब्याज, 50,000 का 55,000 लौटाना है। क्रेडिट चेक इसमें गवर्नमेंट आपका नहीं करती है, गवर्नमेंट से फंडिंग ले रहे हैं आप, बैंक से नहीं ले रहे, बैंक ने तो खाई देना है, तो इसलिए गवर्नमेंट से फंडिंग आप लीजिए। आप स्किल डेवलप कर रहे हैं, आप सीख भी रहे हैं कुछ, फुली ऑनलाइन आसान से कोर्स कर रहे हैं आप, और लाइक इसमें असाइनमेंट्स है, एग्जामिनेशन नहीं है, फुली ऑनलाइन है, बेसिक इंग्लिश आपको आनी चाहिए। हमारे इतने इतने सारे क्लाइंट्स हैं जिनमें से हाउसवाइफ भी हैं, उबर ड्राइवर, ट्रक ड्राइवर भी हैं, घर के कंफर्ट से अटेंड कर रहे क्लास, फंडिंग हासिल कब से कर चुके हैं, 8 साल में बिजनेस में है, आज शुरू नहीं करा हमने, बहुत टाइम हो गया, बहुतों को असिस्ट कर चुके हैं, ऑफिस आए कॉल करें, कोई इसमें हिडन चीज नहीं है।
0: ਵੈਰੀ ਗੁੱਡ। ਤੇ ਇਹ ਜਿਹੜਾ ਸਿਨੈਰੀਓ ਦੱਸਿਓ ਤੇ ਓਵਰ ਦਾ ਕਾਲ ਹੀ ਸਾਨੂੰ ਦੱਸ ਦੋਗੇ ਕਿ ਕਿੰਨੀ ਕੁ ਫੰਡਿੰਗ ਲਈ ਐਲੀਜੀਬਲ ਆ ਤੇ ਕਿੰਨੇ ਟਾਈਮ 'ਚ ਫੰਡਿੰਗ ਆ ਜਾਂਦੀ ਤੇ ਤੁਹਾਡੀ ਫੀਸ ਕਦੋਂ ਦੇਣੀ?
3: ਹਾਂਜੀ, ਸੋ ਆਈ ਗੈਸ ਆਪ ਹਮੇ ਕਾਲ ਕਰੇਂਗੇ ਤੋ ਆਪ ਥੋੜੀ ਸੀ ਇਨਫੋਰਮੇਸ਼ਨ ਲੇਂਗੇ। ਕਿਆ ਲੇਂਗੇ आपकी 2024 के नोटिस ऑफ असेसमेंट की इनकम कितनी है, जितनी कम उतना फायदा। लोग शर्माते इनकम कम बताते हुए, हमें चाहिए भाई गवर्नमेंट को इस देश में जितने प्रोग्राम्स बनते हैं लो इनकम मिडिल इनकम को ही फायदा देते हैं, राइट। तो इसमें आपकी इनकम शर्माइए मत, इनकम कम है तो ही कॉल करें। अगर आपकी 70,000 से ऊपर इनकम है जो कि जॉब करते हैं लोग, उनके लिए फायदेमंद नहीं है, ना कॉल कीजिए। अगर आप सेल्फ एम्प्लॉयड हैं, ऊबर ड्राइवर हैं, अनएम्प्लॉयड है, हाउसवाइफ है, आपको तभी इसका फायदा, तभी हमें कॉल करें। ओवर द कॉल हम आपको बता देंगे आपको फायदा कितना है, कितनी ग्रांट बनती, कितना लोन बनता, राइट। फिर आप हमारे ऑफिस आए, या लाइक जो दूर रहते क्लाइंट वो तो वर्चुअली एनरोल कर लेते हैं। आप ओंटारियो में कहीं भी रहते हैं एलिजिबल है, चाहे आपकी स्पाउस कल कनाडा एंटर करी है ओंटारियो के अंदर डायरेक्ट, वो तब भी एलिजिबल है, न्यू कमर है तो भी एलिजिबल है। तो लाइक इसमें हमारी फीस काम होने के बाद $199 या $499 है, कुछ भी हिडन नहीं है, एंड टू एंड सब ट्रांसपेरेंट है, कोई इसमें झोल नहीं है। डॉक्यूमेंट क्या लगता है आपके, नोट असेसमेंट, मैरिट सर्टिफिकेट, बर्थ सर्टिफिकेट, उसमें क्या एडिट करेंगे आप? अब जहां पे एडिटिंग नहीं है वहां पे कमीशन नहीं है, अप्रोच नहीं है, सेटिंग नहीं है, तो इसलिए फीस 199 या 499 काम होने के बाद।
0: वेरी गुड, सो नंबर साझा कर दो।
3: नंबर जी 437-264-31-75, 437-264-31-75, ऑफिस साढ़ा है 218 एक्सपोर्ट बुलेवर्ड हर अंटोरी डेरी पे, आज ही तुम आ सकते हो, एंड कोई हिडन नहीं है इसमें। एक चीज मेंशन करूं मैं छोटी सी
0: जी,
3: मेरी वाइफ कहती की मिक्सर चाहिए घर में, तो मैंने बोला चलो ग्रैंड फर्नीचर, तो कहती फर्नीचर की दुकान देखी होते हैं, मैंने कहा फ्री मिल जाता है वहां पे, बता दिया अगली मिक्सर फ्री मिल गया।
0: वेरी गुड वेरी गुड, तो ग्रैंड होम फर्नीचर से भी वपरा साहब लाइव ऑन लोकेशन कवर पहुंचे करन पहुंचे हुए ने, जरूर उत्थे भी लेके जाने पर बारे में बहुत शुक्रिया जी। सो तुसी नागपाल साहब ना गलबात करनी है फंडिंग रिलेटेड, जो कि हुण इह अखीरी मौका ही आ, ग्रांट बंद हो रही है कहिंदे, सो जे तुसी पढ़ना चाहुंदे हो खाते दे विच गवर्नमेंट दी हैल्प लैण चाहुंदे हो, नंबर टू कॉल 437-264-31-75, 437-264-31-75, 437-264-31-75, 437-264-31-75। बहुत शुक्रिया जी, धन्यवाद।

0: ਗ੍ਰੈਂਡ ਹੋਮ ਫਰਨੀਚਰ ਤੇ ਬਪਾਰਾ ਸਾਹਿਬ ਆ ਜਾਓ ਫਿਰ।
1: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਗ੍ਰੈਂਡ ਹੋਮ ਫਰਨੀਚਰ ਤੇ ਸਾਡੀ ਟੀਮ ਜਿਹੜੀ ਉਹ ਪਹੁੰਚੀ ਹੋਈ ਆ। ਗ੍ਰੈਂਡ ਹੋਮ ਫਰਨੀਚਰ ਤੋਂ ਪਹਿਲਾਂ ਆਪਾਂ ਮੋਨਾ ਜੀ ਤੋਂ ਜਾਂਦੇ ਜਾਂਦੇ ਇੱਕ ਸੁਨੇਹਾ ਲੈ ਲਈਏ। ਮੋਨਾ ਜੀ, ਜਾਂਦੇ ਜਾਂਦੇ ਕੀ ਐਡ ਕਰਨਾ ਚਾਹੁੰਦੇ ਹੋ?
2: ਜ਼ਰੂਰ ਰਾਜਪ੍ਰੀਤ ਜੀ, ਜਾਂਦੇ ਜਾਂਦੇ ਬਸ ਇੰਨਾ ਜ਼ਰੂਰ ਕਹਿਣਾ ਚਾਹੋ ਕਿ ਜਿੱਦਾਂ ਜੀ ਛੁੱਟੀਆਂ ਦਾ ਟਾਈਮ ਆ ਰਿਹਾ ਹੁੰਦਾ ਹੈ, ਜਦੋਂ ਵੀ ਲੌਂਗ ਵੀਕਐਂਡਸ ਆ ਰਹੇ ਹੁੰਦੇ ਨੇ, ਬਹੁਤ ਖੁਸ਼ੀ ਹੁੰਦੀ ਆ। ਫੈਮਿਲੀਜ਼ ਫਰੈਂਡਸ ਦੇ ਨਾਲ ਆਪਾਂ ਇੰਜੋਏਬਲ ਟਾਈਮ ਸਪੈਂਡ ਕਰਦੇ ਹੈਗੇ ਹਾਂ, ਪਰ ਇੰਜੋਏਬਲ ਟਾਈਮ ਦੇ ਨਾਲ ਨਾਲ ਅਸੀਂ ਜ਼ਰੂਰ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਵੱਲ ਜ਼ਰੂਰ ਧਿਆਨ ਦੇਈਏ। ਕੋਈ ਵੀ ਤੁਹਾਡੀ ਪੋਲਿਸੀਜ਼ ਆਲਰੇਡੀ ਚੱਲ ਰਹੀਆਂ ਨੇ, ਜਦੋਂ ਵੀ ਅਸੀਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਦੇ ਇਨਫੋਰਮੇਸ਼ਨ ਦਿੰਦੇ ਹਾਂ, ਅਵੇਅਰਨੈਸ ਦੇ ਮੈਸੇਜਿਸ ਦਿੰਦੇ ਹੈਗੇ ਹਾਂ, ਉਸ ਟਾਈਮ ਤੇ ਉਹ ਸਾਰਿਆਂ ਦੇ ਲਈ ਮੈਸੇਜ ਹੈ। ਇਹ ਨਹੀਂ ਹੈਗਾ ਕਿ ਜਿਹਨਾਂ ਨੇ ਇੰਸ਼ੋਰੈਂਸ ਨਹੀਂ ਕਰਵਾਈ ਸਿਰਫ ਉਹਨਾਂ ਨੂੰ ਹੀ ਅਸੀਂ ਕਹਿ ਰਹੇ ਹਾਂ। ਜਿਹਨਾਂ ਦੀ ਇੰਸ਼ੋਰੈਂਸ ਆਲਰੇਡੀ ਚੱਲ ਰਹੀ ਹੈ, ਮੇਕ ਸ਼ੋਰ ਕਰੋ ਟਾਈਮ ਸਿਰ ਪੋਲਿਸੀਜ਼ ਨੂੰ ਜ਼ਰੂਰ ਰਿਵਿਊ ਕਰੋ। ਬਹੁਤ ਵਾਰ ਹੁੰਦਾ ਜਦੋਂ ਪੋਲਿਸੀ ਐਕਸਪਾਇਰ ਹੋ ਜਾਂਦੀ ਹੈ, ਰਿਨਿਊਅਲ ਰੇਟ ਤੇ ਚਲੇ ਜਾਂਦੀ ਹੈ, ਉਸ ਟਾਈਮ ਤੇ ਪਰਸਨ ਨੂੰ ਪਤਾ ਲੱਗਦਾ ਕਿ ਹਾਂ ਮੇਰੀ ਪੋਲਿਸੀ ਦੇ ਵਿੱਚ ਚੇਂਜਸ ਆ ਗਈਆਂ, ਕਿਉਂਕਿ ਅੱਜ ਪ੍ਰੀਮੀਅਮ ਜ਼ਿਆਦਾ ਨਿਕਲਿਆ ਹੈਗਾ। ਪਰ ਉਸ ਤੋਂ ਪਹਿਲਾਂ ਹੀ ਤੁਸੀਂ ਬਹੁਤ ਸਾਰੇ ਤੁਹਾਡੇ ਕੋਲ ਆਪਸ਼ਨਸ ਹੁੰਦੀਆਂ, ਪ੍ਰੋਵੀਜ਼ਨਸ ਹੁੰਦੀਆਂ, ਜਿਨ੍ਹਾਂ ਨੂੰ ਤੁਸੀਂ ਐਕਸਪਲੋਰ ਕਰ ਸਕਦੇ ਹੁੰਦੇ ਹੋ। ਸੋ ਮੇਕ ਸ਼ੋਰ ਕਰੋ ਆਪਣੀਆਂ ਪੋਲਿਸੀਜ਼ ਨੂੰ ਜ਼ਰੂਰ ਰਿਵਿਊ ਕਰੋ। ਐਂਡ ਪਲੱਸ, ਸਭ ਨਾਲੋਂ ਜ਼ਿਆਦਾ ਵੱਡੀ ਗੱਲ ਇਹ ਚੀਜ਼ ਆ ਜਾਂਦੀ ਹੈ, ਜਿਹਦੇ ਲਈ ਤੁਸੀਂ ਕੋਈ ਵੀ ਕੰਸਲਟੇਸ਼ਨ ਚਾਰਜਿਸ ਨਹੀਂ ਪੇ ਕਰਨੇ, ਕੋਈ ਤੁਹਾਨੂੰ ਓਬਲੀਗੇਸ਼ਨ ਨਹੀਂ ਹੈਗੀ ਹੈ। ਜਸਟ ਗਿਵ ਅਸ ਅ ਕਾਲ ਕਿ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਕੋਈ ਵੀ ਰਿਵਿਊ ਕਰਨਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ ਐਟ 416-509-1509। ਇੱਕ ਚੀਜ਼ ਜ਼ਰੂਰ ਮੈਂ ਐਡ ਆਨ ਕਰਨਾ ਚਾਹੂੰਗੀ, ਮੈਨੂੰ ਕਾਫੀ ਵਾਰ ਇਸ ਤਰੀਕੇ ਦੀ ਕਾਲਸ ਆਉਂਦੀਆਂ ਨੇ ਜਿਨ੍ਹਾਂ ਨੇ ਡਿਸੇਬਿਲਟੀ ਇੰਸ਼ੋਰੈਂਸ ਅੱਜ ਤੋਂ 15 ਸਾਲ ਪਹਿਲਾਂ, 20 ਸਾਲ ਪਹਿਲਾਂ ਕਰਵਾਈਆਂ ਹੋਈਆਂ ਨੇ, ਐਂਡ ਉਹਨਾਂ ਦੇ ਮੰਥਲੀ ਬੈਨੀਫਿਟ ਜਿਹੜਾ ਹੈਗਾ 2000 ਪਰ ਮੰਥ ਹੀ ਚੱਲਿਆ ਆ ਰਿਹਾ ਹੈ। ਐਂਡ ਇਸ ਟਾਈਮ 'ਤੇ ਉਹਨਾਂ ਦੀ ਇਨਕਮ ਵੇ ਹਾਇਰ ਦੈਨ ਦੈਟ ਹੈਗੀ ਹੈ, ਜਿਹਦੇ ਲਈ ਉਹ ਆਪਣੀ ਕਵਰੇਜ ਅਮਾਊਂਟ ਵਧਾ ਸਕਦੇ ਹੁੰਦੇ ਨੇ। ਪਰ ਜਦੋਂ ਕੋਈ ਇੰਜਰੀ ਹੋ ਜਾਂਦੀ, ਕੋਈ ਪ੍ਰੋਬਲਮ ਆ ਜਾਂਦੀ ਹੈ, ਜਦੋਂ ਪਰਸਨ ਨੂੰ ਘਰ ਰਹਿਣਾ ਪੈਂਦਾ, ਤਦੋਂ ਰਿਅਲਾਈਜ਼ ਹੁੰਦਾ ਹੈ ਕਿ ਇਹ ਤਾਂ ਜਸਟ 2000 ਪਰ ਮੰਥ ਹੀ ਮਿਲ ਰਿਹਾ ਹੈਗਾ। ਪਰ ਉਹ ਤਾਂ ਹੀ ਆਪਾਂ ਉਸਨੂੰ ਅਪਗ੍ਰੇਡ ਕਰ ਸਕਾਂਗੇ ਜੇ ਪੋਲਿਸੀ ਨੂੰ ਰਿਵਿਊ ਕਰੋਂਗੇ। ਸੋ ਮੇਕ ਸ਼ੋਰ ਕਰੋ ਟਾਈਮ ਸਿਰ, ਚਾਹੇ ਉਹ ਡਿਸੇਬਿਲਟੀ ਇੰਸ਼ੋਰੈਂਸ ਪੋਲਿਸੀਜ਼ ਨੇ, ਪਰਸਨਲ ਹੈਗੀਆਂ, ਕਾਰਪੋਰੇਟ ਓਨਡ ਪੋਲਿਸੀਜ਼ ਹੈਗੀਆਂ, ਜ਼ਰੂਰ ਉਹਨਾਂ ਨੂੰ ਰਿਵਿਊ ਕੀਤਾ ਜਾਵੇ। ਜ਼ਿਆਦਾ ਜਾਣਕਾਰੀ ਲਈ ਸਾਨੂੰ ਆਫਿਸ ਵੀ ਮਿਲ ਸਕਦੇ ਹੋ। ਇੰਸ਼ੋਰੈਂਸ ਫੋਰ ਯੂ ਦਾ ਆਫਿਸ ਲੋਕੇਟਿਡ ਹੈਗਾ 9280 ਗੋਰਬੇ ਡਰਾਈਵ, ਯੂਨਿਟ C110 ਇਨ ਬਰਮਟਨ, ਜਾਂ ਮੈਨੂੰ ਕਾਲ ਕੀਤੀ ਜਾ ਸਕਦੀ ਜੀ ਮੋਨਾ ਮਹਿੰਗੀ 416-509-1509। ਥੈਂਕ ਯੂ ਸੋ ਮਚ ਟੈਂਡਰ ਲਈ।
1: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰੀਆ ਮੋਨਾ ਜੀ। ਸੋ ਬਿਲਕੁਲ ਜੀ, ਵੀਕਐਂਡ ਆ ਰਿਹਾ, ਸਾਰੇ ਇੰਜੋਏ ਕਰੋ, ਕੈਨੇਡਾ ਡੇ ਆ ਰਿਹਾ, ਕੈਨੇਡਾ ਡੇ ਦੀਆਂ ਸਭ ਨੂੰ ਮੁਬਾਰਕਾਂ। ਤੇ ਆਉਣਾ ਕਿੱਥੇ ਪੈਣਾ ਬਾਜੀ, 6685 ਟਰਮ ਕੋਲ। ਅੱਛਾ, ਬੱਚਿਆਂ ਨੂੰ ਛੁੱਟੀਆਂ ਹੋ ਰਹੀਆਂ ਨੇ, ਬੱਚਾ ਲੈ ਕੇ ਆਓ ਜੀ, ਬੱਚਾ
3: ਬਿਲਕੁਲ ਸਰ। ਜਿਹੜੇ ਬੱਚੇ ਸਾਡੇ ਕੋਲ ਆਉਣਗੇ ਨਾਲ ਸਕੂਲ ਬੈਗ, ਛੁੱਟੀ ਸਕੂਲ ਬੈਗ,
1: ਪੱਕੀ ਗੱਲ ਆ ਲਓ ਬਾਈ, ਬੱਚਿਆਂ ਨੂੰ ਤੁਸੀਂ ਨਾਲ ਲੈ ਕੇ ਆਉਣਾ, ਉਹਨਾਂ ਨੂੰ ਸਕੂਲ ਬੈਗ ਵੀ ਨਾਲ, ਕਹਿੰਦੇ ਅਸੀਂ ਦੇਵਾਂਗੇ ਗਿਫਟ ਦੇ ਤੌਰ ਤੇ। ਆ ਹਰਾ ਜਿਹਾ ਸੋਫਾ ਕਿੰਨੇ ਦਾ?
3: ਬਿਲਕੁਲ ਹਰਾ ਸੋਫਾ ਲਵਜਿਹੜੇ ਕੈਨੇਡੀਅਨ ਬੈਗ ਬਾਈ ਜੀ, ਕਿੰਨੇ ਦਾ ਲੱਗਾ? $2,700 ਦਾ
1: ਲੱਗਾ,
3: 500 ਨਹੀਂ ਘਟਾਉਣਾ, 2700 ਦਾ, 2500 ਦਾ, 2300 ਦਾ, 2200 ਦਾ, 2018 ਨਾ, 1500 ਨਾ, 1300 ਨਾ, 1200 ਨਾ, 1100, $999 ਕੈਨੇਡੀਅਨ ਮੇਡ ਸੋਫਾ ਐਂਡ ਲਵਜਿਹੜੇ ਗ੍ਰੀਨ
1: ਦੋਨੇ
3: ਬੈਗ 999।
1: ਬਾਅਦ
4: ਦੇਣਾ ਨਾ ਕਹਿੰਦੇ ਵੀ ਆਹ ਚੀਜ਼ ਵਿੱਚ ਹੈ ਨੀ।
5: ਪਿੰਕ ਦਾ ਬੈਡ, ਹਾਈਡ੍ਰੋਲਿਕ ਸਟੋਰੇਜ, ਡ੍ਰੈਸਰ, ਮਿਰਰ, ਸਾਈਡ ਟੇਬਲ 1699
4: ਰੁਪਏ। ਮੈਂ ਹੁਣ ਤੁਹਾਨੂੰ ਨੌ ਲੈ ਕੇ ਪੁੱਛੂਗਾ, ਤੁਸੀਂ ਘਬਰਾ ਜਾਣਾ
5: ਜੀ।
4: ਜਿਹੜਾ ਸਟੋਰੇਜ ਵਾਲਾ ਉਹਨਾਂ ਨੇ ਨਵਾਂ ਕੱਢਿਆ ਵਾ ਪੋਟਰ,
5: ਰਸਟਿਕ ਲੁੱਕ ਦੇ ਵਿੱਚ ਲੈਣਾ। ਕਿੰਗ ਸਾਈਜ਼ ਦਾ ਬੈਡ, ਹਾਈਡ੍ਰੋਲਿਕ ਸਟੋਰੇਜ, ਡ੍ਰੈਸਰ, ਮਿਰਰ, ਨਾਨ ਸਾਈਡ ਟੇਬਲ, $3000 ਦਾ ਟੈਗ ਲੱਗਾ। ਕੈਨੇਡਾ ਦੇ ਸਪੈਸ਼ਲ ਆ ਕੇ ਕਹਿੰਦੇ ਆ ਪੋਟਰ ਬੈਡਰੂਮ ਸੈੱਟ ਹਾਈਡ੍ਰੋਲਿਕ ਵਾਲਾ, ਸਿਰਫ
4: ਸਭ ਤੋਂ ਵੱਧ ਵਿਕਣ ਵਾਲਾ ਬੈਡ,
5: ਸਿਰਫ
0: 1499 ਰੁਪਏ।
6: ਸੁਨੇਹਾ ਜੀ ਵਹੀ ਹੈ, ਲਾਈਕ ਅੱਜ ਲਾਈਕ ਅਬ ਬਸ 25-26 ਦਿਨ ਹੀ ਰਹਿ ਗਏ ਹੈ, ਆਜ ਗਵਰਨਮੈਂਟ ਫੰਡਡ ਪ੍ਰੋਗਰਾਮ ਕਰੇਂਗੇ ਤੋ ਗਵਰਨਮੈਂਟ ਗ੍ਰਾਂਟ ਐਂਡ ਲੋਨ ਦੋਨੋ ਦੇ ਰਹੀ ਹੈ, 30-100,000 ਦੀ ਫੰਡਿੰਗ ਦੇ ਰਹੀ ਹੈ, ਔਰ ਲਾਈਕ ਅਗਰ ਫੈਮਿਲੀ ਆਫ 2 ਹੈ ਤੋ 45,000 ਬਣਤਾ ਆਪਕੋ, ਉਸਮੇ ਸੇ 25,000 ਤੋ ਗ੍ਰਾਂਟ ਹੈ ਨੋਨ ਰਿਫੰਡੇਬਲ ਜੋ ਵਾਪਿਸ ਨਹੀਂ ਕਰਨਾ। ਅਗਰ ਆਪ 25 ਦਿਨ ਬਾਅਦ ਜੁਆਇਨ ਕਰੇਂਗੇ ਲਾਈਕ ਸਭ ਲੋਨ ਹੀ ਆਏਗਾ, ਗਵਰਨਮੈਂਟ ਗ੍ਰਾਂਟਸ ਮੈਂ ਕੱਟ ਕਰ ਰਹੀ ਹੈ, ਫੈਮਿਲੀ ਆਫ 4 ਕੋ 80,000, ਫੈਮਿਲੀ 5 ਕੋ 100,000 ਮੇ ਸੇ ਹਾਫ ਪੋਰਸ਼ਨ ਗ੍ਰਾਂਟ ਹੈ ਜੋ ਵਾਪਿਸ ਨਹੀਂ ਕਰਨਾ। ਅਗਰ ਆਪ 28 ਦਿਨ ਬਾਅਦ ਜੁਆਇਨ ਕਰੇਂਗੇ 100,000-80,000 ਨਹੀਂ ਆਏਗਾ ਫੈਮਿਲੀ ਆਫ 5 ਐਂਡ ਫੈਮਿਲੀ ਆਫ 4 ਕੋ, ਬਟ ਸਾਰਾ ਲੋਨ ਹੋਏਗਾ। ਕਿਆ ਕਰੇਂਗੇ ਲੋਨ ਲੈ ਕੇ, ਲੋਨ ਤੋਂ ਪਹਿਲੀ ਮਾਰੇ ਬਹੁਤ ਹੈ, ਤੋ ਕਾਲ ਕਰੇ, ਅਸੈਸਮੈਂਟ ਕਰਾਏ, ਸਕਿੱਲ ਹਾਸਿਲ ਕਰੇ, ਤਾਂ ਆਪਣੀ ਫੰਡਿੰਗ ਹਾਸਿਲ ਆਪਣੇ ਅਕਾਊਂਟ ਮੇ ਕਰੇ, ਹਮਾਰੀ ਫੀਸ 199-499 ਕਾਮ ਹੋਣੇ ਕੇ ਬਾਅਦ।
0: ਬਿਲਕੁਲ ਜੀ, 437-264-3175 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, 437। ਅੱਛਾ, ਮੈਂ ਤੁਹਾਨੂੰ ਸਿੰਗਲ ਮਦਰ ਅਤੇ ਜਿਹੜੇ ਸੀਨੀਅਰ ਸਿਟੀਜ਼ਨ ਆ ਉਹਨਾਂ ਬਾਰੇ ਜ਼ਰੂਰ ਦੱਸ ਦਿਓ ਜੀ, ਜਿਹੜੇ ਪੈਨਸ਼ਨ 'ਤੇ ਨੇ।
6: ਪੈਨਸ਼ਨ ਵਾਲੇ ਸਿਟੀਜ਼ਨ ਹਮਾਰੇ 30% ਕਲਾਇੰਟਸ ਪੈਨਸ਼ਨ ਪੇ ਹੀ ਹੈ, ਐਂਡ ਦੈਨ ਫੰਡਿੰਗ ਆ ਰਹੀ ਆਰਾਮ ਸੇ, ਉਹ ਤੋਂ ਇਹ ਵੀ ਕਹਿੰਦੇ ਸਰ ਪਹਿਲੇ ਹਮ ਤਾਸ਼ ਖੇਲ ਕੇ ਟਾਈਮ ਪਾਸ ਕਰਤੇ ਸੀ, ਅਬ ਹਮ ਆਪਕਾ ਕੋਰਸ ਕਰਕੇ ਟਾਈਮ ਪਾਸ ਕਰ ਲੇਤੇ ਹੈ, ਫੰਡਿੰਗ ਵੀ ਹਾਸਿਲ ਹੋ ਗਈ, ਰਾਈਟ। ਉਸਕੇ ਬਾਅਦ ਸਿੰਗਲ ਮਦਰ, ਅਗਰ 3 ਕਿਡਸ ਹੈ ਤੋ 100,000 ਬਣਤਾ ਹੈ। ਸਿੰਗਲ ਮਦਰਸ ਹਮੇ ਬਹੁਤ ਬਲੈਸਿੰਗ ਦੇਤੇ ਜਬ ਆਕੇ ਨਾ ਹਮਾਰੇ ਸਟਾਫ ਕੋ ਹਮੇ, ਕਿ ਲਾਈਕ ਉਨਕੋ ਲਾਈਕ ਦੇ ਵੈਰੀ ਵਲਨਰੇਬਲ, ਰਾਈਟ। ਤੋ ਇਸਮੇ ਉਨਕੋ ਲਾਈਕ ਅਗਰ ਸਿੰਗਲ ਮਦਰ ਵਿਦ 2 ਕਿਡਸ ਹੈ ਤੋ ਅਰਾਊਂਡ 70,000-80,000, ਔਰ ਅਗਰ ਵਿਦ 3 ਕਿਡਸ ਹੈ ਤੋ ਅਰਾਊਂਡ 100,000 ਦੀ ਫੰਡਿੰਗ, ਜਿਸਕਾ ਹਾਫ ਪੋਰਸ਼ਨ ਤੋ ਗ੍ਰਾਂਟ ਹੀ ਹੈ, ਜੋ ਵਾਪਿਸ ਹੀ ਨਹੀਂ ਕਰਨਾ ਹੋਤਾ। ਮਿਸ ਨਾ ਕਰੇ ਇਸ ਓਪਰਚੁਨਿਟੀ ਕੋ, ਗਵਰਨਮੈਂਟ ਕੀ ਪਾਲਿਸੀ ਪੇ ਹੈ, ਆਪ ਚੇਂਜ ਹੋ ਰਹਾ ਹੈ, ਗਵਰਨਮੈਂਟ ਕੀ ਪਾਲਿਸੀ ਚੇਂਜ ਹੋ ਰਹੀ ਹੈ, ਇਸ ਪੇ ਹਮਾਰਾ ਜ਼ੋਰ ਨਹੀਂ ਹੈ, ਅੱਜ ਆ ਰਹਾ ਹੈ ਤੋ ਗ੍ਰਾਂਟ ਆ ਰਹਾ ਹੈ, 15 ਦਿਨ ਬਾਅਦ ਨਹੀਂ ਆ ਰਹੀ ਤੋ ਨਹੀਂ ਆ ਰਹੀ, ਤੋ ਅਭੀ ਇਨਰੋਲ ਕਰੇ, ਇਸਕਾ ਫਾਇਦਾ ਲੇ।
0: ਨੰਬਰ 1-1-437-264-3175 ਤੇ ਕੈਨੇਡਾ ਡੇ ਤੇ ਤੁਸੀਂ ਓਪਨ ਹੋ, ਜੇ ਛੁੱਟੀਆਂ ਵਾਲੇ ਦਿਨ ਮਿਲਣਾ ਹੋਵੇ ਜਾਂ ਕਾਲ ਕਰਨਾ ਹੋਵੇ ਤੁਹਾਡਾ ਨੰਬਰ ਚੱਲਦਾ ਰਹੂਗਾ ਜੀ?
6: ਬਿਲਕੁਲ ਜੀ, ਬਿਲਕੁਲ ਓਪਨ ਹੈ ਜੀ, ਹਮੇ ਅਭੀ ਹਮ 6 ਦਿਨ ਕੰਮ ਕਰੇ, ਸ਼ਾਇਦ 7 ਦਿਨ ਕੰਮ ਸ਼ੁਰੂ ਕਰਨਾ ਪੜੇਗਾ ਹਮੇ।
0: ਵੈਰੀ ਗੁੱਡ। ਸੋ ਦੋਸਤੋ, ਤੁਹਾਡਾ ਕੋਈ ਹੋਰ ਕੁਐਸਚਨ ਆ ਯੂਨੀ ਗਲੋਬਲ ਤੋਂ ਨਾਗਪਾਲ ਜੀ, ਇਹਨਾਂ ਨੂੰ ਕਾਲ ਕਰੋ। ਇਹ ਕਹਿੰਦੇ ਆ ਜੇ ਤੁਹਾਡੀ ਇਨਕਮ ਘੱਟ ਆ ਤੇ ਤੁਹਾਨੂੰ ਇੰਗਲਿਸ਼ ਆਉਂਦੀ ਆ ਤੇ ਤੁਸੀਂ PR ਜਾਂ ਸਿਟੀਜ਼ਨ ਹੋ ਤਾਂ ਗੌਰਮੈਂਟ ਕਹਿੰਦੀ ਆ ਕਿ ਤੁਸੀਂ ਪੜ੍ਹੋ। ਅੱਛਾ, ਕੋਰਸ ਇੱਕ ਵਾਰੀ ਦੱਸਿਓ, ਜਿਹੜੇ ਤਾਂ ਸਕਿੱਲ ਵਾਲੇ ਕੋਰਸ ਨੇ, HVAC, PSW ਵਰਗੇ ਕੋਰਸ ਉਹ ਵੀ ਕਰ ਸਕਦੇ ਤੇ ਆਨਲਾਈਨ ਸੌਖੇ ਕੋਰਸ ਵੀ ਕਰ ਸਕਦੇ?
6: ਬਿਲਕੁਲ ਜੀ, ਸੌਖੇ ਕੋਰਸਿਸ ਵੀ, ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਔਰ ਇਸਮੇ ਗਵਰਨਮੈਂਟ ਆਪਕੋ ਫੰਡਿੰਗ ਦੇਤੇ ਹੋਏ ਕ੍ਰੈਡਿਟ ਚੈੱਕ ਨਹੀਂ ਕਰਤੀ। ਹਮਾਰੇ ਪਾਸ ਹਾਰਡ ਕੋਰਸਿਸ ਵੀ ਹੈ, HVAC, ਪਲੰਬਿੰਗ ਜੈਸੇ ਹੋ ਗਏ, ਇਸਮੇ ਆਪਕੋ ਇਨਪੁਟ ਦੇਣਾ ਪੜੇਗਾ, ਪੜ੍ਹਨਾ ਪੜੇਗਾ।
0: ਸੋ ਇਹ ਸਾਰੇ ਕੋਰਸ ਗਵਰਨਮੈਂਟ ਫ੍ਰੀ ਕਰਾ ਰਹੀ ਹੈ?
6: ਬਿਲਕੁਲ ਫ੍ਰੀ ਹੋ ਰਿਹਾ ਹੈ ਗਵਰਨਮੈਂਟ ਕੋਰਸ, ਐਲੀਜੀਬਲ ਅਗਰ ਆਪ ਲੋ ਇਨਕਮ, ਇਨਕਮ ਕਮ ਹੈ ਤੋ, ਅਗਰ ਆਪ ਪਹਿਲੇ ਸੇ ਹੀ ਜੋਬ ਕਰ ਰਹੇ ਫੁੱਲ ਟਾਈਮ, ਆਪ ਐਲੀਜੀਬਲ ਨਹੀਂ ਹੈ। ਅਗਰ ਆਪਕੀ ਇਨਕਮ ਕਮ ਰਹੀ ਹੈ 2024 ਕੇ ਨੋਟਿਸ ਆਫ ਅਸੈਸਮੈਂਟ ਪੇ ਕਮ ਹੈ, ਸੈਲਫ ਇੰਪਲਾਇਡ, ਉਬਰ ਡਰਾਈਵਰ, ਟਰੱਕ ਡਰਾਈਵਰ ਹੈ, ਤਬ ਗਵਰਨਮੈਂਟ ਆਪਕੀ ਫੀਸ ਪੇ ਕਰ ਰਹੀ ਹੈ, ਉਸਕੇ ਉੱਪਰ ਆਪਕੋ ਫੰਡਿੰਗ ਦੇ ਰਹੀ ਹੈ ਗ੍ਰਾਂਟਸ ਕੇ ਰੂਪ ਮੇਂ।
0: ਵੈਰੀ ਗੁੱਡ, ਸਮਾਂ ਸਮਾਪਤੀ ਵਾਲਾ। ਸੋ ਨੰਬਰ ਜ਼ਰੂਰ ਸਾਂਝਾ ਕਰਨਾ ਚਾਹੁੰਦੇ ਹਾਂ ਜੀ ਨਾਗਪਾਲ ਜੀ ਦਾ, ਨੰਬਰ 437-264-3175। ਤੁਸੀਂ ਕਾਲ ਕਰੋ, ਤੁਹਾਡਾ ਹੋਰ ਕੋਈ ਕੁਐਸਚਨ ਦਿਮਾਗ 'ਚ ਰਹਿ ਗਿਆ, ਕਾਲ 437-264-3175, 437-264-3175, 437-264-3175। ਤੁਸੀਂ ਸਿੰਗਲ ਮਦਰ ਹੋ, ਤੁਹਾਡਾ ਕੋਈ ਵੀ ਕੇਸ ਆ, ਇਹਨਾਂ ਨੇ ਓਵਰ ਦਾ ਕਾਲ ਹੀ ਤੁਹਾਨੂੰ ਦੱਸ ਦੇਣਾ ਤੁਸੀਂ ਐਲੀਜੀਬਲ ਹੋ ਅਤੇ ਕਿੰਨੇ ਪੈਸੇ ਲਈ ਅਲੇਬਲ ਹੋ। 437-264-3175, 437-264-3175। ਬਹੁਤ ਸ਼ੁਕਰੀਆ ਜੀ, ਧੰਨਵਾਦ।
6: ਥੈਂਕ ਯੂ।
0: ਥੈਂਕ ਯੂ ਵੈਰੀ ਮਚ।
7: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਹੀ ਲੈਣੇ ਆ।
8: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀਜ਼, ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828
9: This is AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
2: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
3: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ, ਮੌਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਵਾ ਸਕਦੇ ਨੇ।
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ, 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381 416-457-3381।
8: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ।

ਰੇਡੀਓ ਤੋਂ ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7 ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6 ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਵੇਰੇ 1 to 6 ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਚਲੋ AM 530 ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ ਕੋਮਲ ਟ੍ਰੈਵਲ ਐਂਡ ਟੂਰਸ ਡੈਸਟੀਨੇਸ਼ਨ ਬੈਡਿੰਗ ਕਰਨੀ ਹੈ ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੋਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7011 905-239-7711 Komal Travel and Tours ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 Dusk Drive 15 Fender Way ਬ੍ਰੈਂਪਟਨ 9985 ਮਕਵੀਨ ਡਰਾਈਵ ਬ੍ਰੈਂਪਟਨ 1465 ਮੇਫੀਲਡ ਰੋਡ ਬ੍ਰੈਂਪਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ ਔਰ 600 ਹੈਸਕਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਫਰਾਈਡੇ ਦਾ ਦਿਨ ਹੈ, 26 ਜੂਨ ਅੱਜ ਹੋ ਚੁੱਕੀ ਹੈ, 3:09 ਅਤੇ ਕੁਝ ਸੈਕਿੰਡ ਸਟੂਡੀਓ ਦੀ ਘੜੀ ਦੇ ਉੱਪਰ ਹੋ ਗਏ ਨੇ ਬ੍ਰੈਂਪਟਨ ਦੇ ਵਿੱਚ। ਤੁਹਾਡਾ ਅਤੇ ਸਾਡਾ ਸਾਥ ਬਣ ਚੁੱਕਿਆ ਪੂਰੇ 6 ਵਜੇ ਤੱਕ, ਯਾਨੀ ਕਿ ਪੂਰੇ 3 ਘੰਟਿਆਂ ਦਾ ਸਾਥ ਹੈ ਅਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਫਰਾਈਡੇ ਦਾ ਦਿਨ ਹੈ, ਵੀਕਐਂਡ ਦੀ ਸ਼ੁਰੂਆਤ ਤੁਹਾਡੇ ਸਾਡੇ ਨਾਲ ਹੋ ਰਹੀ ਹੈ ਅਤੇ ਉਮੀਦ ਹੈ ਸਾਰੇ ਵੀਕਐਂਡ ਨੂੰ ਪੂਰਾ ਇੰਜੋਏ ਕਰਨ ਦੇ ਲਈ ਤਿਆਰ ਬਰ ਤਿਆਰ ਹੋਣਗੇ। ਅਤੇ ਤੁਹਾਡਾ ਅਤੇ ਸਾਡਾ ਸਾਥ ਜਿਵੇਂ ਕਿ 3 ਘੰਟੇ ਦਾ ਹੈਗਾ, ਅੱਜ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਕਾਫੀ ਸਾਰਾ ਗੀਤ ਸੰਗੀਤ ਹੋਏਗਾ, ਬਹੁਤ ਸਾਰੇ ਨਵੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਅਤੇ ਅੱਜ ਬਹੁਤ ਹੀ ਸਪੈਸ਼ਲ ਪ੍ਰੋਗਰਾਮ ਹੋਣ ਜਾ ਰਿਹਾ ਕਿਉਂਕਿ ਫਰਾਈਡੇ ਐਂਡ ਸੈਟਰਡੇ ਅਸੀਂ ਅੱਜ ਅਤੇ ਕੱਲ੍ਹ ਨੂੰ 2 ਦਿਨ ਤੁਹਾਡੇ ਲਈ ਬਹੁਤ ਹੀ ਕਮਾਲ ਦੀ ਬਿਗੈਸਟ ਸੇਲ ਆਫ ਦਾ ਈਅਰ ਤੁਹਾਡੇ ਲਈ ਕਰਵਾ ਰਹੇ ਹਾਂ, ਕੈਨੇਡਾ ਡੇ ਸੇਲ। ਇੱਕੋ ਇੱਕ ਪਲੇਸ ਤੋਂ ਜਿਹੜੀ ਕਿ ਗ੍ਰੈਂਡ ਹੋਮ ਫਰਨੀਚਰ ਹੈ, 6685 ਟੋਮਕਿਨ ਰੋਡ ਮਿਸੀਸਾਗਾ ਦੇ ਵਿੱਚ, ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ 'ਤੇ ਤੁਸੀਂ ਵੀ ਜ਼ਰੂਰ ਪਹੁੰਚਣਾ ਅਤੇ ਇਸ ਸੇਲ ਦਾ ਫਾਇਦਾ ਲਓ। ਡਿਜ਼ਾਈਨਰ ਫਰਨੀਚਰ, ਮਾਡਰਨ ਫਰਨੀਚਰ ਤੁਹਾਨੂੰ ਸਾਰੇ ਲੋਵੈਸਟ ਪ੍ਰਾਈਸਿਸ ਦੇ ਉੱਪਰ ਮਿਲਣੇ ਆ ਅਤੇ ਫ੍ਰੀ ਗਿਫਟਸ ਬਹੁਤ ਹੀ ਲਾਜਵਾਬ ਤੁਹਾਨੂੰ ਮਿਲਣਗੇ ਇਸ ਸੇਲ ਦੇ ਵਿੱਚੋਂ। ਅਤੇ ਡੈਰੀ ਐਂਡ ਟੋਮਕਿਨ 'ਤੇ ਜ਼ਰੂਰ ਪਹੁੰਚੋ। ਤੇਜਿੰਦਰ ਸਿੱਧੂ ਸਰ ਪਹੁੰਚ ਚੁੱਕੇ ਨੇ ਲਾਈਵ ਆਲੋਕੇਸ਼ਨ ਪ੍ਰੋਗਰਾਮ ਲੈ ਕੇ। ਸਭ ਤੋਂ ਪਹਿਲਾਂ ਆਪਾਂ ਉਹਨਾਂ ਨਾਲ ਜੁੜਦੇ ਹਾਂ ਅਤੇ ਜਾਣਦੇ ਹਾਂ ਕਿ ਕਿੱਦਾਂ ਦਾ ਮਾਹੌਲ ਹੈ, ਕਿੱਦਾਂ ਦੀ ਸਾਨੂੰ ਡੀਲਸ ਮਿਲਣਗੀਆਂ ਅਤੇ ਫਿਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ। ਜੀ ਸਿੱਧੂ ਸਰ,
1: ਮਿਹਰਬਾਨੀ। ਸਭ ਤੋਂ ਪਹਿਲਾਂ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ, ਤੇਜਿੰਦਰ ਸਿੰਘ ਸਿੱਧੂ ਵੱਲੋਂ ਜੀਆਂ ਨੂੰ ਸਾਰਿਆਂ ਨੂੰ। ਔਰ ਕਿਉਂਕਿ ਅੱਜ ਵੀਕਐਂਡ ਹੈ ਔਰ ਆਸੇ ਪਾਸੇ ਪਹਿਲਾਂ ਹੀ ਸੈਲੀਬ੍ਰੇਸ਼ਨ ਸ਼ੁਰੂ ਹੋ ਗਈਆਂ ਸਾਰੀਆਂ।

0: ਕੈਨੇਡਾ ਡੇ ਦੀਆਂ ਤੇਜਿੰਦਰ ਸਿੰਘ ਸਿੱਧੂ ਵੱਲੋਂ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਵੀਕਐਂਡ ਸਾਡੇ ਬੂਹੇ ਦਾ ਡਿਸਕ ਦੇ ਚੁੱਕਾ ਹੈ ਤੇ ਸਾਰੇ ਖਾਸ ਕਰਕੇ ਮੌਸਮ ਬੜਾ ਸੋਹਣਾ ਹੈ ਤੇ ਸੋਹਣੀਆਂ ਸੋਹਣੀਆਂ ਪ੍ਰਾਈਸਾਂ ਹੀ ਦਵਾਉਣੀਆਂ ਅਸੀਂ ਗ੍ਰੈਂਡ ਫਰਨੀਚਰ ਤੋਂ
1: ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕਾਫੀ ਟੇਬਲ ਲੈਣਾ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਸੁਖ ਸਾਹਿਬ ਲੋਐਸਟ ਪ੍ਰਾਈਸ ਮਿਲਣੀਆਂ ਤੇ ਹਰੇਕ ਪਰਚੇ ਦੇ ਨਾਲ ਤੋਹਫਾ ਜਿਹੜਾ ਗਿਫਟ ਤੁਹਾਨੂੰ ਲਾਜ਼ਮੀ ਦਿੱਤਾ ਜਾਣਾ। 6885 ਟੌਮਕਰ ਰੋਡ ਦੇ ਉੱਪਰ, 6685 ਟੌਮਕਰ ਰੋਡ ਦੇ ਉੱਪਰ ਸੁਧ ਸਾਹਿਬ।
0: ਰਾਜਵੀਰ ਬੱਬਰ ਆਏ ਸਾਡੀ ਟੀਮ ਦੇ ਮੈਂਬਰ ਨੇ, ਇਹ ਵੀ ਮੇਰੇ ਨਾਲ ਹੀ ਨੇ ਤੇ ਪੂਰੀ ਅੱਜ ਨਾਲ ਸੁਣਾਣਗੇ।
2: ਜਮਾਂ
0: ਕੀ ਕਰਾਂਗੇ ਪੂਰੀ, ਅੱਜ ਮੈਂ ਇੱਕ ਤਾਰ ਭੁੱਲਿਆ ਕਰੇ, ਇੱਕ ਮਾਈਕ ਐਕਸਟਰਾ ਹੈ
3: ਫਰਨੀਚਰ ਦੇ ਉੱਪਰ ਤੁਸੀਂ ਵੀ ਬਹੁਤ ਹੀ ਐਕਸਾਈਟਿੰਗ ਪ੍ਰਾਈਸਿਸ ਦੇ ਵਿੱਚ ਆਪਣੇ ਘਰਾਂ ਦੇ ਵਿੱਚ ਫਰਨੀਚਰ ਲੈ ਕੇ ਆਓ। ਕੋਈ ਵੀ ਜਾਣਕਾਰੀ ਤੁਹਾਨੂੰ ਚਾਹੀਦੀ ਹੈ ਤਾਂ ਤੁਸੀਂ ਨੰਬਰ ਜ਼ਰੂਰ ਨੋਟ ਕਰੋ, 6472620000, 6472620000 ਤੇ ਤੁਸੀਂ ਕਾਲ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਤੇ। ਤੇ ਨਾਲ ਦੀ ਨਾਲ ਹੀ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਦੇ ਵਿੱਚ ਹਮੇਸ਼ਾ ਹੀ ਬਹੁਤ ਹੀ ਮਿੱਠਾ ਜਿਹਾ ਸ਼ਬਦ ਅਸੀਂ ਸਰਵਣ ਕਰਦੇ ਹਾਂ ਤੇ ਇੱਕ ਕਾਲਰ ਜੁੜੇ ਨੇ, ਇੱਕ ਕਾਲਰ ਨਾਲ ਗੱਲਬਾਤ ਕਰਦੇ ਹਾਂ ਪਹਿਲਾਂ, ਉਸ ਤੋਂ ਬਾਅਦ ਫਿਰ ਮੈਂ ਸ਼ਬਦ ਤੁਹਾਨੂੰ ਸੁਣਾਵਾਂਗੀ। 5094 ਜੀ, ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਹੈਪੀ ਫਰਾਈਡੇ।
3: ਹਾਂਜੀ ਹੈਪੀ ਫਰਾਈਡੇ ਜੀ,
4: ਸਿੱਧੂ ਸਾਹਿਬ ਨੂੰ ਹੈਪੀ ਫਰਾਈਡੇ ਕਹੋ ਮੇਰੇ ਵੱਲੋਂ ਕਹਿੰਦਾ।
3: ਹਾਂਜੀ ਉਹ ਨਾਲ ਹੀ ਨੇ, ਔਨ ਏਅਰ ਹੀ ਨੇਗੇ ਲਾਈਨ ਤੇ। ਹਾਂਜੀ
4: ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ, ਹੈਪੀ ਫਰਾਈਡੇ।
3: ਮੈਨੂੰ ਲੱਗਦਾ ਬਿਜ਼ੀ ਹੋ ਗਏ। ਹਾਂਜੀ ਕੋਈ ਗੱਲ,
4: ਗਾਣਾ ਕਿਹੜਾ ਸੁਣਾਓਗੇ ਅੱਜ?
3: ਤੁਸੀਂ ਦੱਸੋ ਕਿਹੜਾ ਸੁਣਨਾ।
4: ਓ ਫਿਲਮ ਸਾਜਨ ਦਾ, ਬਹੁਤ ਪਿਆਰ ਕਰਤੇ ਹੈ ਤੁਮਕੋ ਸੁਨਮ।
3: ਠੀਕ ਹੈ ਜੀ, ਮੈਂ
4: ਸਭ ਠੀਕ ਹੈ ਸਭ। ਮੈਂ
3: ਹਾਂਜੀ ਹਾਂਜੀ,
4: ਲੱਗ ਰਿਹਾ ਮੌਸਮ ਵਧੀਆ ਹੈਗਾ ਅੱਜ।
3: ਸੁਖਜੀਵਨ ਸਿੰਘ ਜੀ ਦੀ ਆਵਾਜ਼ ਵਿੱਚ ਸਰਵਣ ਕਰਦੇ ਹਾਂ, ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼।

ਕਿੱਦਾਂ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਧੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਤੁਹਾਡਾ ਅਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਅਤੇ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਤੁਸੀਂ ਪ੍ਰੋਗਰਾਮ ਦੇ ਨਾਲ ਅਲੱਗ ਅਲੱਗ ਤਰੀਕਿਆਂ ਦੇ ਨਾਲ ਜੁੜ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਵੈਬਸਾਈਟ ਵਿਜ਼ਿਟ ਕਰੋ www.desparadesh.tv.com ਜਾਂ ਫਿਰ www.desparadesh.radio.com। ਤੁਸੀਂ ਆਪਣੇ ਗੂਗਲ ਦੇ ਉੱਪਰ ਸਰਚ ਕਰੋਗੇ ਤਾਂ ਵੈਬਸਾਈਟ 'ਤੇ ਪਹੁੰਚ ਜਾਓਗੇ। ਅਤੇ ਨਾਲ ਦੀ ਨਾਲ ਹੀ ਜਿਨ੍ਹਾਂ ਦੇ ਘਰਾਂ ਦੇ ਵਿੱਚ IPTV ਬਾਕਸ ਹੈ, ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਵੀ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਨੰਬਰ 416-477-2040 416-477-2040 'ਤੇ ਕਾਲ ਕਰਕੇ ਪ੍ਰੋਗਰਾਮ ਨੂੰ ਸੁਣਿਆ ਜਾ ਸਕਦਾ ਹੈ। ਜੇ ਤੁਸੀਂ ਮੇਰੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ, ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਹੋਵੇ ਤਾਂ ਜ਼ਰੂਰ ਤੁਸੀਂ ਕਾਲ ਕਰੋ 905-564-6444 905-564-5444। ਸਿਰਫ ਇਸੇ ਨੰਬਰ ਦੇ ਉੱਪਰ ਗੱਲਬਾਤ ਹੋ ਸਕਦੀ ਹੈ ਤੁਹਾਡੀ ਅਤੇ ਮੇਰੀ ਪੂਰੇ 6 ਵਜੇ ਤੱਕ। ਅਤੇ ਨਾਲ ਹੀ ਜੇਕਰ ਤੁਸੀਂ ਆਪਣੀ ਇੰਸ਼ੋਰੈਂਸ ਦੇ ਰੇਟਸ ਬਹੁਤ ਜ਼ਿਆਦਾ ਪੇ ਕਰ ਕਰਕੇ ਤੰਗ ਆ ਚੁੱਕੇ ਹੋ ਤਾਂ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਆਟੋ ਇੰਸ਼ੋਰੈਂਸ ਹੋਵੇ, ਘਰ ਦੀ ਇੰਸ਼ੋਰੈਂਸ ਹੋਵੇ ਜਾਂ ਬਿਜ਼ਨਸ ਇੰਸ਼ੋਰੈਂਸ ਹੈ, ਤੁਹਾਨੂੰ ਬੈਟਰ ਕਵਰੇਜ ਦਵਾਉਣਗੇ ਅਤੇ ਬੈਟਰ ਰੇਟਸ ਤੁਹਾਨੂੰ ਦਵਾਉਣਗੇ। ਅਤੇ ਜੇਕਰ ਤੁਹਾਨੂੰ ਹਜੇ ਤੱਕ ਨਹੀਂ ਪਤਾ ਕਿ ਜਿਹੜੀ ਨਵੀਆਂ ਆਟੋ ਇੰਸ਼ੋਰੈਂਸ ਦੇ ਵਿੱਚ ਨਵੀਆਂ ਕੁਛ ਚੇਂਜਿਸ ਆ ਰਹੀਆਂ ਨੇ ਤਾਂ ਤੁਸੀਂ ਧਿਆਨ ਦੇ ਨਾਲ ਸੁਣੋ। ਜੁਲਾਈ ਤੋਂ ਬਾਅਦ ਆਪਣੀ ਪਾਲਿਸੀ ਰੀਨਿਊ ਕਰਵਾਉਣ ਵਾਲੇ ਡਰਾਈਵਰਸ ਨੂੰ ਐਕਸੀਡੈਂਟ ਬੈਨੀਫਿਟਸ ਅਤੇ ਜਿਹੜੇ ਹੋਰ ਕਵਰੇਜਿਸ ਨੇ ਉਹਨਾਂ ਦੇ ਲਈ ਨਵੇਂ ਫੈਸਲੇ ਲੈਣੇ ਪੈ ਸਕਦੇ ਆ। ਅਤੇ ਬਟ ਕੁਸ਼ਚਨ ਇਜ਼ ਕਿ ਤੁਹਾਡੀ ਕੀ ਤੁਸੀਂ ਸਮਝਦੇ ਹੋ ਕਿ ਇਹ ਜਿਹੜਾ ਬਦਲਾਅ ਆ ਰਿਹਾ, ਇਹ ਜਿਹੜੀ ਚੇਂਜ ਹੋਏਗੀ ਤੁਹਾਡੀ ਆਟੋ ਇੰਸ਼ੋਰੈਂਸ ਦੇ ਵਿੱਚ, ਉਹਦੇ ਨਾਲ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪੈ ਸਕਦਾ? ਤੁਸੀਂ ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਅਤੇ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਤੁਹਾਨੂੰ ਜਿਹੜੀਆਂ ਚੇਂਜਿਸ ਆ ਰਹੀਆਂ ਨੇ ਉਹਦੇ ਬਾਰੇ ਵੀ ਪ੍ਰੋਪਰਲੀ ਸਮਝਾਉਣਗੇ। ਅਤੇ ਨਾਲ ਦੀ ਨਾਲ ਹੀ ਜਿੰਨੇ ਵੀ ਤੁਹਾਡੇ ਲਈ ਇੱਕ ਸਹੀ ਕਵਰੇਜ ਹੋਏਗੀ ਉਹ ਤੁਹਾਡੇ ਲਈ ਪ੍ਰੋਪਰਲੀ ਇੱਕ ਇਹ ਪੋਲਿਸੀ ਡਿਜ਼ਾਈਨ ਕਰਨਗੇ। ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਤੁਹਾਡੀ, ਜਾਂ ਫਿਰ ਤੁਸੀਂ ਆਪਣੇ ਘਰ ਦੀ ਜਾਂ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਬੈਟਰ ਕਵਰੇਜ ਦੇ ਰੇਟਸ ਲੱਭ ਰਹੇ ਹੋ ਤਾਂ ਮਨੂ ਸ਼ਰਮਾ ਜੀ ਦੇ ਨਾਲ ਸੰਪਰਕ ਕਰੋ 289-952-9532 299-952-9532 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਮਨੂ ਸ਼ਰਮਾ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ANJ ਆਟੋਮੋਟਿਵ ਰਿਪੇਅਰ, ਜਿਹੜੇ ਕਿ ਤੁਹਾਡੇ ਲਈ ਤੁਹਾਡੀਆਂ ਕਾਰਸ ਨੂੰ ਰਿਪੇਅਰ ਕਰਦੇ ਨੇ, ਇਹਨਾਂ ਦੇ ਨਾਲ ਵੀ ਗੱਲਬਾਤ ਕਰੋ। ਨਵੇਂ ਸਮਰ ਟਾਇਰਸ ਤੁਹਾਨੂੰ ਪ੍ਰੋਵਾਈਡ ਕਰਦੇ ਨੇ, ਪੁਰਾਣੇ ਟਾਇਰਸ ਨੂੰ ਚੇਂਜ ਕਰ ਦਿੰਦੇ ਨੇ, ਵੀਲ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ, ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ। ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਅਤੇ ਰਿਪੇਅਰ ਕਰਵਾਉਣਾ ਚਾਹੁੰਦੇ ਹੋ, ਆਇਲ ਚੇਂਜ ਕਰਵਾਉਣਾ ਹੋਵੇ ਜਾਂ ਤੁਸੀਂ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਕਰਵਾਉਣੀ ਹੈ ਤਾਂ ਜ਼ਰੂਰ ਪਹੁੰਚੋ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫਿਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ। ANJ ਆਟੋਮੋਟਿਵ ਰਿਪੇਅਰ, ਨੰਬਰ 905-857-7596 905-857-7596 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ANJ ਆਟੋਮੋਟਿਵ ਰਿਪੇਅਰ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ।

0: ਟਰੈਵਲਸ ਨੇ ਤੁਹਾਡੇ ਲਈ ਬਹੁਤ ਵਧੀਆ ਏਅਰ ਟਿਕਟਸ ਲਗਾਈਆਂ ਨੇ। ਜੇ ਤੁਸੀਂ ਰਾਊਂਡ ਟ੍ਰਿਪ ਸਪੈਸ਼ਲ ਡੀਲਸ ਦੇਖ ਰਹੇ ਹੋ, ਲਿਮਿਟਡ ਸੀਟਸ ਹੈਗੀਆਂ ਨੇ, ਕੁਛ ਕੁ ਸੀਟਸ ਇਹਨਾਂ ਦੇ ਕੋਲ ਅਵੇਲੇਬਲ ਨੇ ਹਜੇ। ਨਿਊਯਾਰਕ ਤੋਂ ਤੁਸੀਂ ਦਿੱਲੀ ਜਾਣਾ ਹੋਵੇ 1 ਵੇ ਟਿਕਟ ਲੈ ਕੇ ਅਕਟੂਬਰ ਦੇ ਵਿੱਚ, ਤਾਂ ਪ੍ਰਾਈਸ ਸਟਾਰਟ ਹੁੰਦੀ ਹੈ $520 ਤੋਂ, $520 ਤੋਂ ਨਿਊਯਾਰਕ ਤੋਂ ਦਿੱਲੀ ਦੀ। ਜੇ ਤੁਸੀਂ ਰਾਊਂਡ ਟ੍ਰਿਪ ਦੀ ਟਿਕਟ ਦੇਖ ਰਹੇ ਹੋ ਅਕਟੂਬਰ ਤੋਂ ਲੈ ਕੇ ਦਸੰਬਰ ਤੱਕ, ਅਕਟੂਬਰ 'ਚ ਜਾ ਕੇ ਦਸੰਬਰ 'ਚ ਵਾਪਸੀ, ਨਿਊਯਾਰਕ ਤੋਂ ਦਿੱਲੀ, ਦਿੱਲੀ ਤੋਂ ਫਿਰ ਨਿਊਯਾਰਕ ਵਾਪਸੀ, ਤਾਂ $1,050 ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਬੋਥ ਵੇਜ਼। $1,050 ਦੀ ਟਿਕਟਸ ਨੇ ਦੋਨੇ ਸਾਈਡ ਦੀਆਂ। ਇਹਨਾਂ ਦੀਆਂ ਦੋ ਲੋਕੇਸ਼ਨਸ ਨੇ, ਦਿਓਲ ਟਰੈਵਲ ਤੁਹਾਨੂੰ ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ। ਈਟੋਬਿਕੋ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100, ਜਾਂ ਬਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਹੋ ਸਕਦੀ ਹੈ 905-588-4200, 905-588-4200 ਇਹਨਾਂ ਦਾ ਬਰੈਂਪਟਨ ਆਫਿਸ ਦਾ ਨੰਬਰ ਹੈ। ਜ਼ਰੂਰ ਤੁਸੀਂ ਇਹਨਾਂ ਦੋਨਾਂ ਨੰਬਰਸ 'ਤੇ ਕਾਲ ਕਰ ਸਕਦੇ ਹੋ ਅਤੇ ਦਿਓਲ ਟਰੈਵਲਸ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਅਤੇ ਨਾਲ ਦੀ ਨਾਲ ਹੀ ਚੱਲਾਂਗੇ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ, ਅਤੇ ਤੁਸੀਂ ਜ਼ਰੂਰ ਕੰਟੈਕਟ ਕਰੋ ਗ੍ਰੈਂਡ ਹੋਮ ਫਰਨੀਚਰ ਦੇ ਨਾਲ, ਜਿਹੜੇ ਕਿ ਤੁਹਾਡੇ ਲਈ ਬਹੁਤ ਹੀ ਕਮਾਲ ਦੀ ਅਜਸ ਬਿਗੈਸਟ ਸੇਲ ਲਗਾ ਚੁੱਕੇ ਨੇ। ਕੈਨੇਡਾ ਡੇ ਤੁਹਾਨੂੰ ਪਤਾ ਕਿ ਜਦੋਂ ਵੀ ਕੈਨੇਡਾ ਡੇ ਹੁੰਦਾ ਆ ਸਾਲ ਦੇ ਵਿੱਚ ਇੱਕ ਵਾਰ, ਜਾਂ ਕਿ 1 ਜੁਲਾਈ ਨੂੰ ਜਿਹੜਾ ਕੈਨੇਡਾ ਡੇ ਹੈ ਉਹਦੀਆਂ ਸੈਲੀਬ੍ਰੇਸ਼ਨਸ ਹੁਣੇ ਤੋਂ ਸਟਾਰਟ ਹੋ ਚੁੱਕੀਆਂ ਨੇ। ਇਸ ਵੀਕਐਂਡ ਦੇ ਉੱਪਰ ਕਾਫੀ ਸਾਰੇ ਈਵੈਂਟਸ ਹੋ ਰਹੇ ਨੇ, ਕਾਫੀ ਸਾਰੀਆਂ ਤੁਹਾਨੂੰ ਡੀਲਸ ਮਿਲਣਗੀਆਂ ਬਹੁਤ ਸਾਰੇ ਸਟੋਰਸ ਦੇ ਵਿੱਚ, ਅਤੇ ਤੁਸੀਂ ਡੈਰੀ ਐਂਡ ਟੋਮਕਿਨ ਦੇ ਇੰਟਰਸੈਕਸ਼ਨ 'ਤੇ ਜ਼ਰੂਰ ਪਹੁੰਚਣਾ। ਗ੍ਰੈਂਡ ਹੋਮ ਫਰਨੀਚਰ ਨੇ ਤੁਹਾਡੇ ਲਈ ਕੈਨੇਡਾ ਡੇ ਸੇਲ ਲਗਾਈ ਹੈ ਡਿਜ਼ਾਈਨਰ ਫਰਨੀਚਰ ਦੇ ਉੱਪਰ, ਬਹੁਤ ਹੀ ਤੁਹਾਨੂੰ ਵੱਡੀ ਕਹਿ ਲਓ ਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਤੁਹਾਨੂੰ ਡਿਸਕਾਊਂਟਸ ਮਿਲਣੇ ਨੇ, ਕਾਫੀ ਲੋਸਟ ਪ੍ਰਾਈਸਿਸ ਹੋਣਗੇ, ਤੁਹਾਨੂੰ ਅਪਲਾਇੰਸਿਸ ਐਜ਼ ਅ ਫ੍ਰੀ ਗਿਫਟ ਦਿੱਤੇ ਜਾ ਰਹੀਆਂ ਨੇ। ਹੈ ਨਾ ਕਮਾਲ ਦੀ ਗੱਲ। ਗ੍ਰੈਂਡ ਹੋਮ ਫਰਨੀਚਰ ਤੁਹਾਡੇ ਲਈ ਅੱਜ ਵੀ ਅਤੇ ਕੱਲ੍ਹ ਨੂੰ ਵੀ ਲੇਟ ਨਾਈਟ ਤੱਕ ਓਪਨ ਰਹਿਣਗੇ। ਤੁਸੀਂ ਅੱਜ ਵੀ ਜ਼ਰੂਰ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਵਿੱਚ ਜਿਹੜੀ ਵੀ ਡੀਲਸ ਹੁੰਦੀਆਂ ਨੇ ਉਹਨਾਂ ਨੂੰ ਧਿਆਨ ਦੇ ਨਾਲ ਸੁਣੋ, ਅਤੇ ਉਸ ਤੋਂ ਬਾਅਦ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਵੀ 1 ਤੋਂ ਲੈ ਕੇ 4 ਵਜੇ ਤੱਕ ਵੀ ਤੁਹਾਨੂੰ ਕਾਫੀ ਸਾਰੀਆਂ ਡੀਲਸ ਦਵਾਵਾਂਗੇ, ਅਤੇ ਅੱਜ ਜੋ ਡੀਲਸ ਔਨ ਮਿਲਣਗੀਆਂ ਤੁਹਾਨੂੰ ਸ਼ਾਮ ਤੱਕ, ਉਹਨਾਂ ਨੂੰ ਤੁਸੀਂ ਜ਼ਰੂਰ ਧਿਆਨ ਦੇ ਨਾਲ ਸੁਣੋ ਅਤੇ ਪਹੁੰਚੋ ਡੈਰੀ ਐਂਡ ਟੋਮਕਿਨ ਦੇ ਇੰਟਰਸੈਕਸ਼ਨ 'ਤੇ, 6685 ਟੋਮਕਿਨ ਰੋਡ, ਮਿਸਿਸਾਗਾ ਦੇ ਵਿੱਚ ਲੋਕੇਟਡ ਨੇ ਗ੍ਰੈਂਡ ਹੋਮ ਫਰਨੀਚਰ। ਅਤੇ ਲੋ ਫਿਰ ਇੱਕ ਵਾਰ ਫਿਰ ਤੋਂ ਗੱਲਬਾਤ ਕਰਾਂਗੇ, ਸਿੱਧੂ ਸਰ ਲਾਈਨ 'ਤੇ ਜੁੜੇ ਹੋਏ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਜਿਹੜੇ ਪ੍ਰੋਗਰਾਮ ਹੈ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹਾਂ ਦੋਸਤੋ, ਇੱਕ ਵਾਰੀ ਫਿਰ ਸਭ ਨੂੰ ਜੀ ਆਇਆਂ ਨੂੰ ਨਿੱਘਾ ਸਵਾਗਤ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ। ਔਰ ਅਸੀਂ ਅੱਜ ਪਹੁੰਚੇ ਹੋਏ ਹਾਂ ਗ੍ਰੈਂਡ ਫਰਨੀਚਰ ਤੇ ਲਾਈਵ ਔਨ ਲੋਕੇਸ਼ਨ, ਔਰ ਸਾਡੀ ਸਾਰੀ ਟੀਮ ਇੱਥੇ ਬੈਠੀ ਹੋਈ ਆ, ਰਾਜਵੀਰ ਬੋਪਰਾ ਵੀ ਸਾਡੇ ਨਾਲ ਨੇ, ਤੇ ਵਧੀਆ ਵਧੀਆ ਡੀਲਾਂ ਦਵਾਉਂਦੇ ਆ, ਦੇਖਦੇ ਹਾਂ ਆਪਾਂ ਘੇਰਦੇ ਹਾਂ ਸੁਖਰ ਨੂੰ ਰਾਜਵੀਰ ਕਿ ਅਗਲੀ ਕਿਹੜੀ ਡੀਲ ਆਪਾਂ ਦਵਾਉਂਦੇ
2: ਹਾਂ। ਮੇਰਾ ਦਿਲ ਕਰਦਾ ਵੀ ਰਕਲਾਈਨਰ, ਉਹ ਜਿਹੜੇ ਬਾਜੀ ਹੋਣੀ ਪੁੱਛ ਰਹੇ ਸੀ ਰਕਲਾਈਨਰ ਬਾਰੇ, ਮੈਂ ਰਕਲਾਈਨਰ ਲਵਾਓ, ਫੇਰ ਗੱਲ ਬਣੂ
1: ਗਲਤ ਤਾਂ ਹੀ
2: ਹੈਗਾ ਬਾਈ ਰਕਲਾਈਨਰ ਸੇਲ ਤੇ,
3: ਬਿਲਕੁਲ ਸੇਲ ਤੇ ਕੈਨੇਡਾ ਡੇ ਦੀ ਬਾਈ ਜੀ ਸੇਲ ਹੈ, ਕਿਉਂਕਿ ਮੰਡੇ ਤੋਂ ਦੇਸ਼ ਪ੍ਰਦੇਸ਼ ਰੇਡੀਓ ਤੇ ਅਸੀਂ ਮੈਸੇਜ ਦਿੰਦੇ ਆ ਰਹੇ ਸੀ ਵੀ ਸਾਲ ਦੀ ਸਭ ਤੋਂ ਵੱਡੀ ਜਿਹੜੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ, ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ, ਸੇਲ ਜਿਹੜੀ ਸਟਾਰਟ ਹੋ ਚੁੱਕੀ ਆ, ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ ਅੱਜ ਮਿਲ ਰਹੀਆਂ ਪਰਿਵਾਰਾਂ ਨੂੰ, ਤੇ ਨਾਲ ਤੋਹਫੇ ਵੀ ਮਿਲ ਰਹੇ ਆ। ਹੁਣ ਮੈਂ ਡੀਲ ਦੇਣਾ ਨਾ ਜਿਹਨਾਂ ਪਰਿਵਾਰਾਂ ਨੇ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ, ਪਾਵਰ ਰਿਕਲਾਈਨਰ
2: ਕਿੰਨੇ ਪਾਵਰ
3: ਇਹ 'ਚ ਸਰ 4 ਤੇ 4 8 ਪਾਵਰਾਂ, 8 ਮੋਟਰਾਂ, ਸੋ ਪਾਵਰ ਰਿਕਲਾਈਨਰ, ਪਾਵਰ ਹੈਡਰੈਸ ਸਿੱਧੂ ਸਾਹਿਬ, ਥੱਲੇ ਐਲਈਡੀ ਲਾਈਟਾਂ, ਵਾਇਰਲੈਸ ਚਾਰਜਰ, ਕੱਪ ਹੋਲਡਰ, ਯੂਐਸਬੀ ਚਾਰਜਰ, ਸੀ ਕੇਬਲ, ਬਲੈਕ ਕਲਰ ਚਾਹੀਦਾ, ਬਰਾਊਨ ਕਲਰ ਚਾਹੀਦਾ, ਸੋ ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, ਪਾਵਰ ਰਿਕਲਾਈਨਰ, ਪਾਵਰ ਹੈਡਰੈਸ, ਐਲਈਡੀ ਲਾਈਟਾਂ, ਵਾਇਰਲੈਸ ਚਾਰਜਰ, ਫੁੱਲੀ ਲੋਡਡ ਪਾਵਰ ਰਿਕਲਾਈਨਰ ਸੋਫਾ ਐਂਡ ਲਫਟਡ 3-ਸੀਟਰ ਸੋਫਾ, 2-ਸੀਟਰ ਲਫਟਡ, ਫੁੱਲੀ ਲੋਡਡ ਪਾਵਰ ਰਿਕਲਾਈਨਰ ਸੋਫਾ ਸੈੱਟ, ਇੰਨੇ ਫੀਚਰਾਂ ਦੇ ਨਾਲ $3500 ਰੈਗੂਲਰ ਕੀਮਤ ਹੈ, ਟੈਗ ਜਾ ਕੇ ਦੇਖ ਲਓ
2: ਕੈਨੇਡਾ ਡੇ ਦੀ, ਦੱਸੋ
3: ਕੈਨੇਡਾ ਡੇ ਨਾ ਸਿਰਫ 3500 ਨਾ 2500 ਨਾ $2200 ਨਾ ਸਿਰਫ $2000
2: ਨਾ 1800
3: ਉਹਨੇ ਮੈਂ
2: ਨਹੀਂ ਆਇਆ ਨਹੀਂ ਅਸੀਂ ਕਹਿਤਾ ਹੁਣ ਕਹਿਦਾ
3: ਨਾ 1700
2: ਨਾ 1600
3: 1599
2: ਨਹੀਂ ਹੋ ਕੇ
3: ਚਲੋ ਸਿੱਧੂ ਸਾਹਿਬ ਵੱਲੋਂ 1499
1: ਹੋ ਗਿਆ
3: ਜੀ।
1: ਹੁਣ ਮੈਨੂੰ ਇਹ ਦੱਸੋ
3: ਜੀ,
1: ਮੇਰੇ ਵਰਗਾ ਬੰਦਾ ਜਿਹੜਾ ਵੈਬ ਸੀਰੀਜ਼ ਲਾਈਕ ਕਰਦਾ, ਨੈਟਫਲਿਕਸ ਲਾਈਕ ਕਰਦਾ, ਪਾਕਿਸਤਾਨੀ ਡਰਾਮੇ ਲਾਈਕ ਕਰਦਾ, ਸਾਡੇ ਵਾਸਤੇ ਕੋਈ ਲਗਾਵ ਨਾ ਕੰਧ ਦੇ ਉੱਤੇ
3: ਟੀਵੀ ਵੱਲ ਕਰਾ ਜਾਂਦਾ, ਸੇਲ ਆ ਵੱਡੀ ਸੇਲ ਸਾਲ ਦੀ ਸਭ ਤੋਂ ਵੱਡੀ ਸੇਲ, ਜਿੱਥੇ ਵੀ ਪਰਿਵਾਰ ਜੁੜੇ ਹੋਏ ਰਾਈਟ ਵੇ ਪਹੁੰਚੋ, 6885 ਟੋਮਕਨ ਰੋਡ ਦੇ ਉੱਪਰ, ਰਿਕਲਾਈਨਰ ਸੋਫਾ 3-ਸੀਟਰ ਸੋਫਾ 2-ਸੀਟਰ ਲਫਟਡ, ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, ਐਲਈਡੀ ਲਾਈਟਾਂ ਦੇ ਨਾਲ, $1499 ਦਾ ਚੋਕਲੇਟ ਕਲਰ ਦਾ, ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਫ੍ਰੀ ਫ੍ਰੀ
2: ਫ੍ਰੀ।
3: ਹੁਣ ਤੁਸੀਂ ਪਹੁੰਚਣਾ ਕਿੱਥੇ ਆ ਜੀ, 6885 ਟੋਮਕਨ ਰੋਡ ਦੇ ਉੱਪਰ, 60 685 ਟੋਮਕਰ ਰੋਡ ਦੇ ਉੱਪਰ ਸਭ ਪਰਿਵਾਰਾਂ ਨੇ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਹਾਰਡ ਫੋਮ ਦਾ ਮੈਟਰਸ ਲੈਣਾ, ਪੂਰੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ 'ਚ ਦੇ ਰਹੇ ਨੇ ਵੱਡੇ ਵੱਡੇ ਅਪਲਾਈਸਿਸ, ਫਰਿੱਜ, ਟੀਵੀ, ਮਾਈਕ੍ਰੋਵੇਵ, ਏਅਰਪੋਰਟਸ, ਬਹੁਤ ਸਾਰੇ ਜਿਹੜੇ ਤੁਹਾਨੂੰ ਵੀ ਇਸ ਵੀਕਐਂਡ ਦੇ ਉੱਪਰ ਮਿਲ ਰਹੇ ਆ।
1: ਬਿਲਕੁਲ ਸੁਣਦੇ ਰਹੋ ਸਾਨੂੰ 6 ਵਜੇ ਤੱਕ ਤੁਹਾਡੇ ਨਾਲ ਹੀ ਆ। ਕੱਲ ਨੂੰ ਵੀ ਇੱਥੇ ਹੀ ਅਸੀਂ ਬਹੁਤ ਸਾਰੇ ਗਿਫਟ ਦਵਾਉਣੇ ਨੇ
3: ਜੀ,
1: ਤੇ ਆਉਂਦੇ ਜਾਓ ਹੌਲੀ ਹੌਲੀ। ਕਈ ਵਾਰੀ ਹੁੰਦਾ ਰਸ਼ ਵਜੋਂ ਫਸੇ ਹੁੰਦੇ ਨੇ
3: ਜੀ,
1: ਰਸ਼ ਚੋਂ ਨਿਕਲ ਕੇ ਹੌਲੀ ਹੌਲੀ ਆਓ। ਰਾਤ ਦੇ ਕਿੰਨੇ ਵਿੱਚ ਖੁੱਲੇ ਆਪਾਂ?
3: ਅੱਜ ਰਾਤ ਦੇ 9 ਵਜੇ ਤੱਕ ਓਪਨ ਹੈ।
2: ਲੰਡਨ ਤੋਂ ਕੱਲ ਨੂੰ ਵੀ ਆ ਸਕਦੇ?
3: ਬਿਲਕੁਲ ਕੱਲ ਨੂੰ ਵੀ ਆ ਸਕਦੇ,
1: ਕੱਲ ਨੂੰ ਵੀ
3: ਲੋਕੇਸ਼ਨ ਦੇਸ਼ ਪ੍ਰਦੇਸ਼ ਦਾ, ਕੱਲ ਵੀ ਲਾਈਵ ਲੋਕੇਸ਼ਨ ਪ੍ਰੋਗਰਾਮ। ਪਰ ਅੱਜ ਵੀ ਤੁਸੀਂ ਰਾਤ ਦੇ 9 ਵਜੇ ਤੱਕ ਆਉਂਦੇ ਜਾਓ। ਕੈਨੇਡਾ ਦੇ ਸੇਲ ਵਾਲੀਆਂ ਪ੍ਰਾਈਜ਼ਾਂ ਤੁਸੀਂ ਆਪਣੇ ਘਰ ਲੈ ਕੇ ਜਾਓ। ਫਰਨੀਚਰ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ।
1: ਗੱਲ ਸੁਣੋ, ਕੈਂਬਰਿਜ ਵਾਲਿਓ, ਗੋਲਫ ਵਾਲਿਓ, ਲੰਡਨ ਵਾਲਿਓ, ਜਿੰਨੇ ਨਵੇਂ ਛੋਟੇ ਸ਼ਹਿਰ ਨੇ, ਬ੍ਰੈਡਫੋਰਡ ਵਾਲਿਓ, ਪੈਰਿਸ ਵਾਲਿਓ
3: ਜੀ,
1: ਤੁਹਾਡੇ ਪਾਸ ਸਾਰੀ ਜਿੱਥੇ ਸਾਡੀ ਆਵਾਜ਼ ਆਉਂਦੀ ਹੈ ਡਿਲੀਵਰੀ ਬਿਲਕੁਲ ਫ੍ਰੀ ਫ੍ਰੀ ਫ੍ਰੀ ਹੋਣੀ ਆ।
3: ਡਬਲ ਜਮਾਨਾ ਡਨ ਡਨ ਕੈਨੇਡਾ ਸਪੈਸ਼ਲ, ਜਿੰਨੇ ਵੀ ਪਰਿਵਾਰ
1: ਆਪਣੇ ਕੋਲ ਕਰਤਾ
3: ਡਨ ਤੁਹਾਡੇ ਵੱਲੋਂ ਸਰ। ਦੇਸ਼ ਪ੍ਰਦੇਸ਼ ਸਿੱਧੂ ਸਾਹਿਬ ਵੱਲੋਂ
1: ਕਿਉਂ ਕੀਤਾ? ਕਿਉਂਕਿ ਕੈਨੇਡਾ ਡੇ ਦੀ ਖੁਸ਼ੀ ਆ
3: ਜੀ,
1: ਤੁਸੀਂ ਵੀ ਜਵਾਬ ਦੇਣਾ ਕਿਉਂਕਿ ਕੈਨੇਡਾ ਡੇ ਨੂੰ ਸਾਰੀ ਪਿਆਰ ਕਰਦੇ ਆ। ਬਹੁਤ ਦਿੱਤਾ ਕੈਨੇਡਾ ਨੇ ਆਪਾਂ ਨੂੰ,
3: ਬਿਲਕੁਲ ਸਾਰਾ ਕੁਝ ਕੈਨੇਡਾ ਦਿੱਤਾ ਜੀ
1: ਜੀ। ਸੋ ਆਪਣਾ ਫਰਜ਼ ਬਣਦਾ ਕਿ ਇਹਨੂੰ ਸੈਲੀਬ੍ਰੇਟ ਕਰੀਏ ਥੋੜੇ ਜਿਹਾ, ਲੋਕਾਂ ਨੂੰ ਵੀ ਡਿਸਕਾਊਂਟ ਦਈਏ
3: ਥੋੜਾ ਜਿਹਾ। ਬਿਲਕੁਲ ਸਰ। ਸੋ ਇਹ ਜਿਹੜਾ ਡਿਲੀਵਰੀ ਲੰਡਨ ਤੋਂ ਆ ਜਾਣਾ, ਉਧਰੋਂ ਵਿੰਡਸਰ ਵੱਲੋਂ ਪਰਿਵਾਰ ਆ ਜਾਣਾ, ਕੈਂਬਰਿਜ ਕਿਸੇ ਦਾ ਨਿਆਗਰਾ ਫੋਲੋ, ਇਧਰੋਂ ਬਿਟਵੀ ਵਾਲੇ ਪਾਸੇ ਆ ਜਾਣਾ,
1: ਨਿਆਗਰਾ ਰੀਜਨ ਹੋ ਗਿਆ,
3: ਇਧਰ ਇਧਰ ਆਪਣਾ ਸਟੇਸ਼ਨ ਆ, ਇਧਰ ਬੈਰੀ ਵੱਲੋਂ ਆ ਜਾਓ, ਜਿੱਧਰੋਂ
1: ਜਿੱਧਰ ਮਰਜ਼ੀ ਆ ਜਾਓ, ਦੂਰ ਤੱਕ ਜਾਂਦਾ
2: ਜਿਹੜਾ ਕਹੂਗਾ ਉਹਨੂੰ ਦੇਣੀ ਆ ਡਿਲੀਵਰੀ।
3: ਆ ਕੇ ਕਹਿ ਰਹੇ ਦੇਸ਼ ਪ੍ਰਦੇਸ਼ ਸੁਣ ਕੇ
1: ਡਿਲੀਵਰੀ, ਦੇਸ਼ ਪ੍ਰਦੇਸ਼ ਦਾ ਹਵਾਲਾ ਦੇਣਾ ਪੈਂਦਾ।
3: ਬਿਲਕੁਲ ਦੇਸ਼ ਪ੍ਰਦੇਸ਼
1: ਦਾ ਰੈਫਰੈਂਸ ਦੇਣੀ ਪਊਗਾ।
3: ਬਿਲਕੁਲ ਪਾਵਰ ਰਿਕਲਾਈਨਰ ਸੋਫਾ ਸੈੱਟ,
1: ਰੈਫਰੈਂਸ ਤੋਂ ਬਗੈਰ ਤਾਂ ਲੋਕੀ ਰਾਹ ਨਹੀਂ ਦੱਸਦੇ ਪਿੰਡ 'ਚ।
3: ਬਿਲਕੁਲ
1: ਤਾਂ ਫਿਰ ਰੇਡੀਓ ਆਉਣੇ,
3: ਬਿਲਕੁਲ ਬਿਲਕੁਲ ਰੇਡੀਓ। 1499 ਡਾਲਰ ਦਾ ਰਿਕਲਾਈਨਰ ਸੋਫਾ ਸੈੱਟ ਪਾਵਰ ਕਰ ਲੈ ਜੋ, ਟੀਵੀ ਫ੍ਰੀ, 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗੀ ਆ। ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ।
1: ਮਿਹਰਬਾਨੀ, ਆਪਾਂ ਅਗਲੇ ਲਿੰਕ 'ਚ ਮਿਲਦੇ ਹਾਂ ਤੇ ਵਾਪਸ ਚੱਲਦੇ ਹਾਂ ਸਟੂਡੀਓ। ਦੋਸਤੋ ਇੱਕ ਵਾਰੀ ਫਿਰ ਤੁਹਾਡੇ ਸਭ ਪਰਿਵਾਰਾਂ ਵਾਸਤੇ, ਜਿਨ੍ਹਾਂ ਘਰਾਂ ਦੇ ਵਿੱਚ ਖੁਸ਼ੀਆਂ ਨੇ, ਖਾਸ ਕਰਕੇ ਸਮਾਗਮ ਨੇ, ਕਿਸੇ ਦੀ ਵਿਆਹ ਸ਼ਾਦੀ ਦੀ ਐਨਵਰਸਰੀ ਆ, ਬੱਚੇ ਦਾ ਬਰਥਡੇ ਆ, ਕਿਸੇ ਦੇ ਵਿਆਹ ਸ਼ਾਦੀ ਹੋ ਰਹੀ ਆ, ਸਾਰੇ ਪਰਿਵਾਰਾਂ ਨੂੰ ਸਾਡੇ ਵੱਲੋਂ ਸ਼ੁਭ ਇੱਛਾਵਾਂ ਵੀਕਐਂਡ ਦੀਆਂ ਵੀ, ਅਤੇ ਜਿਨ੍ਹਾਂ ਘਰਾਂ ਵਿੱਚ ਸਮਾਗਮ ਨੇ ਉਹਨਾਂ ਵਾਸਤੇ, ਪਰਿਵਾਰਾਂ ਵਾਸਤੇ ਵੀ ਸ਼ੁਭ ਇੱਛਾਵਾਂ ਜੁੜੇ ਨਾ ਫਲਨਾੜ ਅਤੇ ਗਰਾਊ। ਖਾਸ ਕਰਕੇ ਤੁਸੀਂ ਜੇ ਆਪਣੇ ਅੱਜ ਖਾਣਾ ਚਾਹੁੰਦੇ ਹੋ ਵਧੀਆ ਕੁਛ ਜੀ, ਤਾਂ ਫਿਰ ਤੁਸੀਂ ਪੰਜਾਬੀ ਬਾਈ ਨੇਚਰ 'ਤੇ ਜਾਓ। ਅਗਰ ਘਰ ਦੇ ਵਿੱਚ ਕੋਈ ਫੰਕਸ਼ਨ ਹੈਗਾ, ਕੋਈ ਲੋਕ ਆ ਰਹੇ ਨੇ, 10 ਬੰਦਿਆਂ ਤੋਂ ਲੈ ਕੇ 20 ਦੀ ਕੇਟਰਿੰਗ ਕਰਾਉਣੀ ਆ, ਤਾਂ ਮੈਂ ਤੁਹਾਨੂੰ ਕੇਟਰਿੰਗ ਦਾ ਡਾਇਰੈਕਟ ਨੰਬਰ ਦਿੰਦਾ ਪੰਜਾਬੀ ਬਾਈ ਨੇਚਰ ਦਾ। ਇਹਦੇ ਉੱਤੇ ਹੀ ਤੁਸੀਂ ਕੋਈ ਵਿਆਹ ਸ਼ਾਦੀ ਕਰ ਰਹੇ ਹੋ, ਉਹ ਇੱਥੇ ਬੁਕਿੰਗ ਹੋ ਸਕਦੀ ਆ। ਇਹ ਇਕੱਲਾ ਨੰਬਰ ਕੇਟਰਿੰਗ ਵਾਸਤੇ ਹੈਗਾ ਸਪੈਸ਼ਲ, 416-937-2068 416-937-2061 ਤੇ ਕਾਲ ਕਰਕੇ ਕੇਟਿੰਗ ਕਰਵਾ ਲਓ ਤੁਸੀਂ। ਪੰਜਾਬੀ ਬਾਈ ਨੇਚਰ ਦੇ ਬਹੁਤ ਸਾਰੇ ਆਪਣੇ ਰੈਸਟੋਰੈਂਟ ਨੇੜੇ ਤੁਹਾਡੇ ਇਲਾਕੇ ਦੇ ਵਿੱਚ ਹਨ, ਪਰ ਕੇਟਿੰਗ ਵਾਸਤੇ ਇਹ ਨੰਬਰ ਦੂਰ ਦਰਾਡੇ ਕਿਤਾਬ ਵੀ ਕਰਾਉਣੀ ਹੈ, 416-937-2061
0: ਜੀ।
1: ਆਪ ਚੱਲਦੇ ਆ ਸਟੂਡੀਓ ਜੀ।
0: ਜੀ ਬਿਲਕੁਲ, ਤੁਸੀਂ ਜ਼ਰੂਰ ਪਹੁੰਚੋ। ਡਿਜ਼ਾਈਨਰ ਫਰਨੀਚਰ ਜੇ ਬਹੁਤ ਹੀ ਘੱਟ ਪ੍ਰਾਈਸਿਸ ਦੇ ਵਿੱਚ ਲੈਣਾ ਹੋਵੇ, 6685 ਟੋਮਕਨ ਰੋਡ, ਮਿਸਿਸਾਗਾ ਤੇ ਅੱਜ ਸਾਡਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਪੂਰੀ 6 ਵਜੇ ਤੱਕ। ਕੈਨੇਡਾ ਡੇ ਸੇਲ ਤੁਹਾਡੇ ਲਈ ਸਟਾਰਟ ਹੋ ਚੁੱਕੀ ਹੈ ਅੱਜ ਤੇ ਕੱਲ੍ਹ। ਤੁਹਾਨੂੰ ਬਹੁਤ ਹੀ ਐਕਸਾਈਟਿੰਗ ਪ੍ਰਾਈਸਿਸ ਦੇ ਵਿੱਚ ਅਸੀਂ ਫਰਨੀਚਰ ਦਵਾ ਰਹੇ ਹਾਂ, ਤੇ ਨਾਲ ਦੀ ਨਾਲ ਫ੍ਰੀ ਅਪਲਾਈਸਿਸ ਐਜ਼ ਅ ਗਿਫਟ ਤੁਹਾਨੂੰ ਦੇ ਰਹੇ ਨੇ ਗ੍ਰੈਂਡ ਹੋਮ ਫਰਨੀਚਰ ਵਾਲੇ। ਅਗਲੇ ਕਾਲਰ 0491 ਜੀ, ਸਤਿ ਸ਼੍ਰੀ ਅਕਾਲ।
4: ਸਤਿ
0: ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। 0490 ਜੀ, ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਮਨਵੀਰ ਜੀ।
0: ਸਤਿ ਸ਼੍ਰੀ ਅਕਾਲ ਜੀ।
5: ਇੱਕ ਮਾਮਾ ਰਫੀ ਦਾ ਗਾਣਾ ਸੁਣਾ ਦੇ।
0: ਹਾਂਜੀ ਦੱਸੋ।
5: ਲੈ ਗਈ ਗੁੜੀਆ ਜਾਪਾਨ ਕੀ,
0: ਲੈ ਗਈ ਦਿਲ ਗੁੜੀਆ ਜਾਪਾਨ ਕੀ,
5: ਹਾਂਜੀ ਪਾਗਲ ਹਮੇ ਕਰਦੀ ਆ।
0: ਠੀਕ ਹੈ ਜੀ, ਠੀਕ ਹੈ, ਥੋੜਾ ਟਾਈਮ ਦਿਓ, ਮੈਂ ਸੁਣਾਉਣੀ ਆ ਤੁਹਾਨੂੰ।
5: ਓਕੇ ਜੀ,
0: ਹਾਂਜੀ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। 2865 ਜੀ, ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ ਪੀਸ ਤੇ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
6: ਅੱਜ ਤਾਂ ਬਹੁਤ ਚੰਗੀ ਵਧੀਆ ਰੌਣਕ ਲਾਈ ਸਿੱਧੂ ਸਾਹਿਬ ਨੇ।
0: ਬਿਲਕੁਲ, ਅੱਜ ਲਾਈਵ ਤੇ ਗਏ ਹੋਏ ਨੇ, ਡੀਲ ਤੇ ਡੀਲ ਦਵਾ ਰਹੇ ਨੇ।
6: ਹਾਂਜੀ ਕੈਨੇਡਾ ਦੇ ਡੀਲਾਂ ਵਧੀਆ ਵਧੀਆ ਕੀਤਾ ਜੀ, ਨਾਲ ਹੀ ਬਾਈ ਰਾਜਦੀਪ ਦਾ ਪਰਾਏ ਬਾਈ ਦੇ
0: ਬਾਈ। ਹਾਂਜੀ
6: ਹਾਂਜੀ ਹਾਂਜੀ, ਲੱਗੀ ਵਧੀਆ ਹਨਾ ਜੀ,
0: ਹਾਂਜੀ
6: ਤੁਹਾਡੇ ਨਾਲ ਹੀ ਸੇਵਾ ਰੱਖ ਜੀ।
0: ਠੀਕ ਹੈ ਜੀ, ਬਹੁਤ ਸ਼ੁਕਰੀਆ।
6: ਹਾਂਜੀ ਜੇ ਟਾਈਮ ਲੱਗਾ ਤਾਂ ਕਰਤਾਰ ਰਮਲਾ ਜਿਹੜਾ ਮਰਜ਼ੀ ਗੀਤ ਲਾ ਦਿਓ ਜੀ।
0: ਕਰਤਾਰ ਰਮਲਾ,
6: ਹਾਂਜੀ ਜਾਂ ਅਮਰ ਸਿੰਘ ਜੀ ਦਾ ਸਾਡਾ ਯਾਰ ਸਾਡਾ।
0: ਅਗਲੇ ਕਾਲਰ 6643 ਹਾਂਜੀ ਸਤਿ ਸ਼੍ਰੀ ਅਕਾਲ
4: ਹਾਂਜੀ ਮਨਪ੍ਰੀਤ ਜੀ ਤੁਹਾਨੂੰ ਤੁਹਾਡੇ ਰੱਬ ਦੇ ਸੋਤਿਆਂ ਨੂੰ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਗੁੱਡ ਆਫਟਰਨੂਨ ਚੜ੍ਹਦੀ ਕਲਾ ਜੀ ਹੈਪੀ ਫਰਾਈਡੇ
0: ਹਾਂਜੀ ਹੈਪੀ ਫਰਾਈਡੇ ਕੀ ਹਾਲ ਹੈ ਤੁਹਾਡਾ
4: ਹਾਲ ਚਾਲ ਬਹੁਤ ਵਧੀਆ ਜੀ ਮੌਸਮ ਵੀ ਵਧੀਆ ਤੇ ਰੌਣਕ ਮੇਲਾ ਤੇ ਐਕਸਾਈਟਮੈਂਟ ਲੋਕਾਂ ਨੂੰ ਕੈਨੇਡਾ ਡੇ ਵੀ ਆ ਰਿਹਾ
0: ਜੀ ਬਿਲਕੁਲ
4: ਉਹ ਵੀ ਮਨਾਉਣਾ ਤੇ ਗਾਣਾ ਤਾਂ ਆਪਣਾ ਉਹੀ ਲਾ ਦੋ ਜੀ ਤੇਗੀ ਪੰਨੂ ਤੇ ਪ੍ਰੇਮ ਲਤਾ ਦਾ ਸਦਾ ਖੁੱਲੇ ਦਰਵਾਜ਼ੇ ਸਜਣਾ ਤੇਰੇ ਲਈ ਜਦ ਵੀ ਟਾਈਮ ਲੱਗਿਆ ਉਹਨੂੰ ਜ਼ਰੂਰ ਲਾਇਓ ਪਲੀਜ਼
0: ਹਾਂਜੀ ਹਾਂਜੀ ਜ਼ਰੂਰ ਲਗਾ ਦੂੰਗੀ ਤੇਗੀ ਪੰਨੂ ਦਾ ਹੈ ਨਾ
4: ਚੜ੍ਹਦੀ ਕਲਾ ਰੱਖਣ ਦੀ ਸਾਨੂੰ ਵੀ ਤੁਹਾਨੂੰ ਸਾਰਿਆਂ ਨੂੰ
0: ਹਾਂਜੀ ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ ਤੇ ਬਿਲਕੁਲ ਮੈਂ ਗਾਣਾ ਤੁਹਾਡਾ ਜ਼ਰੂਰ ਲਗਾਉਂਗੀ ਤੇ ਫਿਲਹਾਲ ਆਪਾਂ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਅਮਰਿੰਦਰ ਗਿੱਲ ਜੀ ਦਾ ਇੱਕ ਨਵਾਂ ਗਾਣਾ ਆਇਆ ਤੇ ਵੈਸੇ ਇਹਨਾਂ ਦੇ ਸਾਰੇ ਗਾਣੇ ਬੜੇ ਵਧੀਆ ਹੁੰਦੇ ਨੇ ਤੇ ਇਹਨਾਂ ਦਾ ਗਾਣਾ ਆਇਆ ਕੌਫੀ ਅਮਰਿੰਦਰ ਗਿੱਲ ਦਾ ਕੁਛ ਕੁ ਘੰਟੇ ਹੋਏ ਨੇ ਹਜੇ ਇਹ ਗਾਣਾ ਆਏ ਨੂੰ ਅੱਜ ਹੀ ਇਹ ਗਾਣਾ ਰਿਲੀਜ਼ ਹੋਇਆ ਤਾਂ ਫਿਰ ਮੈਂ ਸੋਚਿਆ ਕਿ ਚਲੋ ਤੁਹਾਡੇ ਨਾਲ ਹੀ ਮੈਂ ਸੁਣਦੀ ਹਾਂ ਤੇ ਤੁਸੀਂ ਵੀ ਸੁਣੋ ਤੇ ਇੰਜੋਏ ਕਰੋ ਜਲਦ ਵਾਪਸ ਆਉਂਦੇ ਹਾਂ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਅਮਰਿੰਦਰ ਗਿੱਲ ਤੇ ਵੈਸੇ ਦੋਨੇ ਇਹਨਾਂ ਦੇ ਬੇਟੇ ਵੀ ਬੜਾ ਵਧੀਆ ਗਾ ਰਹੇ ਨੇਗੇ, ਬਟ ਅਮਰਿੰਦਰ ਗਿੱਲ ਦੀ ਜੋ ਆਵਾਜ਼ ਹੈ, ਜੋ ਇਹਨਾਂ ਦੇ ਡਿਫਰੈਂਟ ਡਿਫਰੈਂਟ ਇਹਨਾਂ ਦੇ ਜਿੱਦਾਂ ਦੇ ਵੀ ਇਹਨਾਂ ਦੇ ਸੌਂਗਸ ਆਉਂਦੇ ਨੇ, ਮੇਰੇ ਖਿਆਲ 'ਚ ਹਰ ਸੌਂਗ ਦੇ ਵਿੱਚ ਇੱਕ ਨਵੀਂ ਜਿਹੀ ਕਲਾਕਾਰੀ ਕੀਤੀ ਹੁੰਦੀ ਹੈ, ਅਤੇ ਉਮੀਦ ਹੈ ਤੁਸੀਂ ਵੀ ਸਾਰਿਆਂ ਨੇ ਇੰਜੋਏ ਕੀਤਾ ਹੋਏਗਾ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ, ਅਤੇ ਨਾਲ ਦੀ ਨਾਲ ਹੀ ਅਕਾਲ ਡਾਕਟਰ ਕਲੀਨਿਕ ਦੇ ਨਾਲ ਤੁਸੀਂ ਗੱਲਬਾਤ ਕਰੋ, ਜਿਹੜੀ ਕਿ ਫਸਟ ਐਵਰ ਕੰਪਨੀ ਹੈ ਡਾਕਟਰ ਕਲੀਨਿਕ ਦੀ ਆਪਣੀ ਕਮਿਊਨਿਟੀ ਵਾਲੀ। ਪਿਛਲੇ 40 ਸਾਲ ਤੋਂ ਤੁਹਾਨੂੰ ਸਰਵ ਕਰ ਰਹੇ ਨੇ, 7 ਦਿਨ ਓਪਨ ਨੇ, ਬਹੁਤ ਹੀ ਸਪੈਸ਼ਲਾਈਜ਼ਡ ਪ੍ਰੋਫੈਸ਼ਨਲ ਸਰਵਿਸਿਜ਼ ਦਿੰਦੇ ਨੇ ਤੁਹਾਨੂੰ ਡਾਕਟਰ ਕਲੀਨਿਕ ਦੇ ਵਿੱਚ। ਜੇ ਤੁਸੀਂ ਆਪਣੇ ਏਅਰ ਕੰਡੀਸ਼ਨਰਸ ਜਾਂ ਫਰਨੇਸਿਸ ਨੂੰ ਇੰਸਟਾਲ ਕਰਾਉਣਾ ਹੋਵੇ ਜਾਂ ਰਿਪੇਅਰ ਵੀ ਕਰਵਾਉਣਾ ਹੋਵੇ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਅਤੇ ਜਿੰਨੇ ਵੀ ਮੈਂ ਤੁਹਾਨੂੰ ਦੱਸਦੇ, ਅਪ ਟੂ 3,000 ਸਕੁਅਰ ਫਿੱਟ ਅਨਫਿਨਿਸ਼ਡ ਬੇਸਮੈਂਟ, ਇਹ ਤੁਹਾਡੇ ਲਈ ਰੈਗੂਲਰ ਪ੍ਰਾਈਸ $250 ਦੀ ਹੈ, $250 ਦੀ ਪ੍ਰਾਈਸ। ਬਟ ਜਿੰਨੇ ਵੀ ਬ੍ਰੈਂਪਟਨ ਜਾਂ ਮਿਸੀਸਾਗਾ ਦੇ ਲਿਸਨਰਸ ਨੇ, ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ ਅਤੇ ਤੁਹਾਨੂੰ ਇਹੀ ਵਾਲੀ ਜਿਹੜੀ ਡੀਲ ਹੈ ਉਹ $140 ਦੇ ਵਿੱਚ ਦੇਣਗੇ, $140 ਦੇ ਵਿੱਚ ਅਪ ਟੂ 3,000 ਸਕੁਅਰ ਫਿੱਟ ਅਨਫਿਨਿਸ਼ਡ ਬੇਸਮੈਂਟ ਤੁਸੀਂ ਡਕਟ ਕਲੀਨਿੰਗ ਕਰਵਾਓ ਆਪਣੇ ਘਰਾਂ ਦੀ, ਅਕਾਲ ਡਾਕਟਰ ਕਲੀਨਿਕ ਤੋਂ। ਹਰਮਿੰਦਰ ਸਿੰਘ ਜੀ ਨੂੰ ਕਾਲ ਕਰੋ, ਨੰਬਰ ਹੈ 416-710-0662, 416-710-0662 ਇਹਨਾਂ ਦਾ ਨੰਬਰ ਹੈ। ਅਗਲੇ ਕਾਲਰ 3631 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਅਮਨਜੀਤ ਜੀ ਮੰਬਹੋਰੋ ਤੋਂ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਮਨਪ੍ਰੀਤ ਜੀ, ਤੁਹਾਨੂੰ ਵੀ, ਸਿੱਧੂ ਸਾਹਿਬ ਨੂੰ ਵੀ ਤੇ ਬੋਪਾ ਰਾਏ ਸਾਹਿਬ ਨੂੰ ਵੀ ਸੁਣ ਰਹੇ ਹੋਣੇ ਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ।
0: ਹਾਂਜੀ ਸਤਿ ਸ਼੍ਰੀ ਅਕਾਲ।
1: ਅੱਜ ਤੁਹਾਡੀਆਂ ਲਾਈਨਾਂ ਬੜੀਆਂ ਬਿਜੀ ਹੈ, ਤੀਜੀ ਵਾਰ ਲਾਈ ਆ, ਮਸੀ ਲੱਗੀ ਲੈਣ।
0: ਓ ਅੱਛਾ, ਹਾਂਜੀ ਪਹਿਲਾਂ ਬਿਜੀ ਸੀਗੇ ਲਾਈਨਸ ਬਿਲਕੁਲ।
1: ਠੀਕ ਹੈ ਠੀਕ ਹੈ
0: ਹਾਂਜੀ,
1: ਤੇ ਚਲੋ ਬਿਜੀ ਵੀ ਰਹਿਣਾ ਚਾਹੀਦਾ ਅੱਜ ਫਰਾਈਡੇ, ਹੈਪੀ ਫਰਾਈਡੇ ਤੁਹਾਨੂੰ।
0: ਹਾਂਜੀ ਹੈਪੀ ਫਰਾਈਡੇ।
1: ਤੇ ਗੀਤ ਲਾ ਦੋ ਆਪਣੇ ਰਹਿਣ ਪੰਜਾਬੀ ਵਸਦੇ ਅਫਸ਼ਾ ਕੈਸਰ ਦਾ।
0: ਹਾਂਜੀ ਰਹਿਣ ਪੰਜਾਬੀ ਬੜਾ ਵਧੀਆ ਗਾਣਾ ਇਹ, ਮੈਂ ਜ਼ਰੂਰ, ਹਾਂਜੀ ਹਾਂਜੀ ਜ਼ਰੂਰ ਲਗਾਉਂਗੀ, ਮੈਨੂੰ ਬਸ ਥੋੜ੍ਹਾ ਜਿਹਾ ਟਾਈਮ ਦਿਓ। ਗਵਰਨਮੈਂਟ ਸਪੋਂਸਰਡ ਪ੍ਰੋਗਰਾਮਸ ਦੇ ਵਿੱਚ ਤੁਸੀਂ ਕਿਵੇਂ ਐਨਰੋਲ ਹੋ ਸਕਦੇ ਹੋ, ਤੁਹਾਡੀ ਪੂਰੀ ਹੈਲਪ ਕਰਦੇ ਨੇ ਤੇ ਤੁਹਾਨੂੰ ਇਹ ਗ੍ਰਾਂਟਸ ਵੀ ਦਵਾਉਂਦੇ ਨੇ ਤੇ ਲੋਨਸ ਵੀ ਦਵਾਉਂਦੇ ਨੇ ਗਵਰਨਮੈਂਟ ਤੋਂ, ਤੇ ਉਹਦੇ ਬਾਰੇ ਪੂਰੀ ਇਨਫੋਰਮੇਸ਼ਨ ਲੈ ਕੇ ਆਏ ਨੇ ਸਾਰਾਂਸ਼ ਨਾਗਪਾਲ ਜੀ। ਹਾਂਜੀ ਸਾਰਾਂਸ਼ ਸਵਾਗਤ, ਸਤਿ ਸ਼੍ਰੀ ਅਕਾਲ ਜੀ।
2: ਖਾਸ ਆਦਮੀ ਕੇ ਲਿਏ ਤੋ ਫੰਡਿੰਗ ਹਰ ਜਗ੍ਹਾ ਸੇ ਮਿਲੀ ਜਾਤੀ ਹੈ, ਖਾਸ ਆਦਮੀ ਕੇ ਲਿਏ। ਕੈਸੇ ਜੈਸੇ ਅਬ ਗਵਰਨਮੈਂਟ ਇੱਕ ਟ੍ਰੇਨ ਕਾ ਪ੍ਰੋਜੈਕਟ ਲੈ ਕੇ ਆ ਰਹੀ ਹੈ ਐਲਟੋ ਕਾ, ਟੋਰਾਂਟੋ ਸੇ ਮੋਂਟਰੀਅਲ, ਉਸਕੀ ਕੋਸਟ ਹੈ $90 billion, ਮਤਲਬ $90,000 million। ਆਜ ਤੱਕ ਇੱਕ ਬੰਦੇ ਨੇ ਵੀ ਆਰ ਰੇਲ ਤੋਂ ਯੂਜ਼ ਕਰੀ ਨਹੀਂ ਹੋਗੀ, ਮੈਨੇ ਪੁੱਛਿਆ ਵੀ ਆਰ ਰੇਲ, ਮੈਨੇ ਕਦੀ ਯੂਜ਼ ਨਹੀਂ ਕਰੀ ਟੋਰਾਂਟੋ ਸੇ ਮੋਂਟਰੀਅਲ ਮੈਂ, ਯੂਜ਼ੁਅਲੀ ਬਾਈ ਕਾਰ ਔਰ ਬਾਈ ਏਅਰਪਲੇਨ, ਰਾਈਟ, ਨੋਰਮਲ ਬੰਦੇ ਯੂਜ਼ ਕਰਤੇ ਹੈ। ਅਬ ਗਵਰਨਮੈਂਟ ਇਤਨਾ ਐਕਸਪੈਂਸਿਵ ਟ੍ਰੇਨ ਬਣਾ ਰਹੀ ਹੈ ਤੇ ਵਹਾਂ ਪੇ $90 billion ਲਗਾ ਰਹੀ ਹੈ, ਓਕੇ, ਉਸਮੇ ਸੇ ਅਭੀ ਟ੍ਰੇਨ ਬਣੀ ਵੀ ਨਹੀਂ ਹੈ, ਮਤਲਬ ਪੇਪਰਸ ਪਰ ਹੀ ਹੈ, $2 million ਕਾ ਬੋਨਸ ਮਿਲ ਚੁਕਾ ਹੈ ਜੋ ਉਸਕੇ ਮੈਨੇਜਰਸ ਹੈ, ਕਿਉਂਕਿ ਖਾਸ ਆਦਮੀ ਹੈ, ਰਾਈਟ। ਔਰ ਲਾਈਕ ਐਲਜੀਬੀਟੀ ਕੋ ਵੀ ਅਭੀ ਗਵਰਨਮੈਂਟ ਨੇ $42 million ਦੀ ਗ੍ਰਾਂਟ ਦੀ ਹੈ, ਐਲਜੀਬੀਟੀ ਕੀ ਆਰਗੇਨਾਈਜੇਸ਼ਨ ਕੋ ਫੰਡਿੰਗ ਦੀ ਹੈ, ਖਾਸ ਆਦਮੀ ਕੋ ਤੋ ਫੰਡਿੰਗ ਮਿਲੀ ਜਾਤੀ ਹੈ। ਹਮ ਕੋਸ਼ਿਸ਼ ਕਰਦੇ ਹਾਂ ਆਮ ਆਦਮੀ ਕੇ ਲਿਏ ਕੁਛ ਕਰ ਪਾਏ, ਤੋ ਇਸ ਲਈ ਅਗਰ ਆਪ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ, ਆਪਕੀ ਇਨਕਮ ਕਮ ਹੈ $70,000 ਸੇ 2024 ਕੇ ਨੋਟਿਸ ਆਫ ਅਸੈਸਮੈਂਟ ਪੇ, ਤੋ ਆਪ ਆਪਣਾ ਕਾਲ ਕਰੇ, ਹਮੇ ਅਸੈਸਮੈਂਟ ਕਰਾਏ। ਆਪ ਕਹੀਂ ਵੀ ਰਹਿਤੇ ਓਨਟਾਰੀਓ ਮੇ, ਆਪਕੀ ਜੋ ਵੀ ਏਜ ਹੈ, ਚਾਹੇ 30 ਕੀ ਹੈ, 75 ਕੇ ਹੈ, ਆਸਾਨ ਸੇ ਗਵਰਨਮੈਂਟ ਫੰਡਿਡ ਐਜੂਕੇਸ਼ਨ ਪ੍ਰੋਗਰਾਮਸ ਕਰੇ, ਘਰ ਸੇ ਕਰੇ, ਫੁੱਲੀ ਆਨਲਾਈਨ ਹੈ, ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ। ਔਰ ਲਾਈਕ ਕਿਤਨੇ ਹੀ ਹਮਾਰੇ ਕਲਾਇੰਟਸ ਕਰ ਰਹੇ ਹੈ, ਹਮ ਬਿਜ਼ਨਸ ਸ਼ੁਰੂ ਨਹੀਂ ਕਰ ਰਹੇ, ਹਮੇ 8 ਸਾਲ ਹੋ ਚੁੱਕੇ ਹੈ, ਬਾਲ ਸਫੇਦ ਹੋ ਚੁੱਕੇ ਹਮਾਰੇ ਕਾਮ ਕਰਤੇ ਕਰਤੇ, ਇਸਮੇ ਕੁਛ ਵੀ ਲਾਈਕ ਹਿਡਨ ਨਹੀਂ ਹੈ, ਤੋ ਲਾਈਕ ਆਪ ਹਮੇ ਕਾਲ ਕਰੇ, ਅਸੈਸਮੈਂਟ ਕਰਾਏ, ਓਕੇ। ਅਬ ਇਸਮੇ ਆਸਾਨ ਸੇ ਕੋਰਸ ਹੈ, ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, 2 ਸੇ 3 ਘੰਟੇ ਆਪਨੇ ਦੇਣੇ ਹੈ, ਫੁੱਲੀ ਆਨਲਾਈਨ ਘਰ ਕੇ ਕੰਫਰਟ ਸੇ ਕਰੇ, ਅਕਾਊਂਟਿੰਗ ਮੈਨੇਜਮੈਂਟ ਜੈਸੇ ਕੋਰਸਿਸ ਕਰੇ, ਆਪ ਸਕਿੱਲ ਡਿਵੈਲਪ ਕਰਤੇ ਹੈ, ਫੀਸ ਕੌਣ ਪੇ ਕਰ ਰਿਹਾ, ਕਾਲਜ ਕੀ, ਗਵਰਨਮੈਂਟ, ਆਪਕੋ ਫੰਡਿੰਗ ਅਲੱਗ ਸੇ ਮਿਲ ਰਹੀ ਹੈ, ਲਿਵਿੰਗ ਐਕਸਪੈਂਸਿਸ ਕਵਰ ਕਰਨੇ ਕੇ ਲੀਏ, ਸੀਧਾ ਆਪਕੇ ਖਾਤੇ ਮੇਂ, ਮੇਰੇ ਖਾਤੇ ਮੇਂ ਨਹੀਂ, ਆਪਕੇ ਖਾਤੇ ਪੈਸਾ ਆਤਾ ਹੈ 30 ਸੇ 100,000 ਤੱਕ, ਜਿਸਕਾ ਹਾਫ ਪੋਰਸ਼ਨ ਤੋ ਨਾਨ ਰਿਫੰਡੇਬਲ ਟੈਕਸ ਫਰੀ ਗ੍ਰਾਂਟਸ ਹੈ, ਗ੍ਰਾਂਟ ਉਸੇ ਕਹਤੇ ਹੈ ਜੋ ਟੈਕਸ ਫਰੀ ਹੋਤੀ ਹੈ, ਵਾਪਸ ਨਹੀਂ ਦੇਣੀ ਹੋਤੀ ਆਪਨੇ, ਪੂਰੀ ਫੰਡਿੰਗ ਕੋ ਕਹੀਂ ਵੀ ਕੈਸੇ ਵੀ ਆਪਣੀ ਇੱਛਾ ਸੇ ਕਹੀਂ ਵੀ ਖਰਚ ਕਰ ਸਕਤੇ ਹੈ, ਕੋਈ ਰਿਸਟ੍ਰਿਕਸ਼ਨ ਨਹੀਂ ਹੈ, ਕੋਲੈਟਰਲ ਫਰੀ ਫੰਡਿੰਗ ਆਪਕੇ ਅਕਾਊਂਟ ਮੇਂ ਆਤੀ ਹੈ, ਡਾਕੂਮੈਂਟ ਕਾ ਲਗਤੇ ਹੈ, ਆਪਕੋ ਨੋਟਿਸ ਆਫ ਅਸੈਸਮੈਂਟ, ਆਪਕੇ ਬੱਚੇ ਹੈ ਤੋ ਉਨਕਾ ਬਰਥ ਸਰਟੀਫਿਕੇਟ, ਆਪ ਮੈਰਿਡ ਹੈ ਤੋ ਆਪਕਾ ਮੈਰਿਜ ਸਰਟੀਫਿਕੇਟ, सिर्फ मैरिड लोगों को फायदा है इसमें, सिंगल को सिर्फ लोन आता है, ग्रांट नहीं आती. तो आप लाइक इसमें और एक और इम्पोर्टेंट चीज, अगर आपकी फैमिली साइज ज्यादा है, बच्चे ज्यादा है, अगर आपके 3 kids है, हस्बैंड वाइफ दोनों पढ़ते हैं, जो कि हस्बैंड वाइफ सेल्फ एम्प्लॉयड है, अनएम्प्लॉयड उबर ड्राइवर ट्रक ड्राइवर है, सेल्फ एम्प्लॉयड लोग ज्यादा फायदा है. तो लाइक आपको 100,000 की फंडिंग मिलती है फैमिली ऑफ 5 को, जिसमें से 50,000 तो ग्रांट से, 50,000 जो रेस्ट है वो ऑप्शनल लोन है, 0% है. अगर फैमिली ऑफ 2 है तो अप टू 45,000 की फंडिंग तब भी आती है. इतने रिटायर्ड कपल्स कर रहे हैं जिनको 45,000 की फंडिंग आ चुकी है, इसमें 25,000 तो ग्रांट ही है जो वापिस ही नहीं करना, और सिर्फ 28 दिन रह गए, उसके बाद गवर्नमेंट ग्रांट्स में कट कर रही है, गवर्नमेंट पैसा बचा रही है ग्रांट्स में. आज ही एनरोल करें, इतने लोग ऑलरेडी एनरोल कर चुके हैं हमारे साथ एंड कोई कैच नहीं है. तो कॉल करें, असेसमेंट कराएं. नंबर हमारी फीस काम होने के बाद कितनी, ज्यादा है नहीं, कुछ भी नहीं है जी, $199 आज भी. अभी 3 बजे तक 5 क्लाइंट की अप्रूवल आ चुका है जिन्होंने मई में ज्वाइन करा था. अभी अंकल जी आए, $200 दिए, $100 एक्स्ट्रा दिया हमें, $100 पिज्जा पार्टी कर लेना बच्चों. तो देयर इज नो कैच इन इट. कॉल करें 437-264-3175, 437-264-3175. हुणे कॉल करो तो एस्टीमेट लो, तो साढ़े ऑफिस आओ जी, 437-264-3175, 437-264-3175. नंबर एक बार और, 437-264-3175.
0: जी बहुत बहुत शुक्रिया. जरूर तुसी गलबात कर सकते हो यूनिक ग्लोबल एडवाइजरी इंक तो सारांश नागपाल जी हुणे सारे लाइन ते जुड़े सी. ते नाल दी नाल ही मैं तुहानू स्टूडियो नंबर फिर दे दियां, 905-564-6444, 905-564-6444 दे उपर तुसी अपने कॉल्स कर रहे हो. छोटी जी म्यूजिकल ब्रेक लैंदे आ ते जल्द वापस आवांगे. सुंदरो देश प्रदेश प्राइम टाइम रेडियो.

0: ਤੁਸੀਂ ਹੁਣ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਤੇ ਲਓ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਸਭ ਤੋਂ ਵੱਡੀ ਸੇਲ ਸਾਲ ਦੀ ਜਿਹੜੀ ਲੱਗ ਚੁੱਕੀ ਹੈ, ਕੈਨੇਡਾ ਡੇ ਸੇਲ ਗ੍ਰੈਂਡ ਹੋਮ ਫਰਨੀਚਰ ਤੇ, ਤੁਸੀਂ ਵੀ ਜ਼ਰੂਰ ਪਹੁੰਚੋ ਡੈਰੀ ਐਂਡ ਟੌਮਕਿਨ ਦੇ ਇੰਟਰਸੈਕਸ਼ਨ ਤੇ। ਤੇ ਜੇ ਕੋਈ ਵੀ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਨੰਬਰ ਜ਼ਰੂਰ ਨੋਟ ਕਰੋ, 6472620000। ਇਸ ਨੰਬਰ ਦੇ ਉੱਪਰ ਕਾਲ ਕਰ ਸਕਦੇ ਹੋ, ਗ੍ਰੈਂਡ ਹੋਮ ਫਰਨੀਚਰ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਜੀ ਸਿੱਧੂ ਸਰ,
1: ਮਿਹਰਬਾਨੀ। ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਨਿੱਘਾ ਸਵਾਗਤ ਹੈ ਜੀ। ਅੱਜ ਅਸੀਂ ਪਹੁੰਚੇ ਹੋਏ ਹਾਂ ਗ੍ਰੈਂਡ ਫਰਨੀਚਰ ਤੇ, ਲਾਈਵ ਲੋਕੇਸ਼ਨ ਕਰ ਰਹੇ ਹਾਂ ਤੇ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਲੋਕੀ ਨਾ ਕੈਨੇਡਾ ਡੇ ਦੀ ਜਿਹੜੀ ਸੇਲ ਲੱਗੀ ਹੋਈ ਆ ਉਹਦਾ ਫਾਇਦਾ ਉਠਾ ਰਹੇ ਨੇ। ਕੋਈ ਲੋਕਾਂ ਦੇ ਘਰਾਂ ਵਿੱਚ ਰਾਜਵੀਰ ਜੀ ਇਸ ਤਰ੍ਹਾਂ ਹੁੰਦਾ ਕਿ ਫਰਨੀਚਰ ਤਾਂ ਪਾਉਣਾ ਹੀ ਪਾਉਣਾ, ਹਨਾ?
2: ਬਿਲਕੁਲ ਸਿੱਧਾ, ਮੈਂ ਇੱਕ ਚੀਜ਼ ਮੈਂ ਹੋਰ ਦੇਖੀ ਆ, ਜਿੰਨੇ ਕਸਟਮਰ ਇੱਥੇ ਤੁਹਾਡੇ ਕੋਲ ਆਉਂਦੇ ਆ ਇਹਦਾ ਕੋਈ ਕਾਰਨ ਖਾਸ ਆ? ਕੋਈ ਖਿੱਚ ਲੱਗ ਕੇ
1: ਔਰਾ ਹੁੰਦਾ ਨਾ,
2: ਔਰਾ ਦੇ ਕੰਮ ਆ ਰਿਹਾ? ਮੈਂ ਨੋਟ ਵੀ ਹੁਣ ਦੇਸ਼ ਪ੍ਰਦੇਸ਼ ਦਾ ਔਰਾ ਤਾਂ ਨਹੀਂ ਕਸਰ ਦੇ ਬੰਦੇ ਤੇ ਵੀ ਔਰਾ ਹੋ ਸਕਦਾ, ਉਹ ਤਾਂ ਮੇਰੇ ਤੋਂ ਕਲੋਨ ਵਧੀਆ ਲਾਇਆ ਹੋਇਆ ਤਾਂ ਜ਼ਿਆਦਾ ਹੋ
1: ਗਿਆ। ਤੁਸੀਂ ਨੋਟ ਕੀਤਾ ਵੀ ਚਾਰ ਕਸਟਮਰ ਹੁਣੇ ਹਜੇ ਇੱਥੋਂ ਪਹਿਲਾਂ ਆਏ, ਫਿਰ ਆਏ ਤੇ ਹੁਣੇ ਹਜੇ ਫਿਰ ਆ ਗਏ ਆ।
3: ਬਿਲਕੁਲ ਇਹ ਮੈਂ ਚੀਜ਼ ਵੈਸੇ ਤੁਹਾਨੂੰ ਭਾਜੀ ਦੱਸ ਦਿੰਦਾ,
1: ਉਸ ਤਾਂ ਉਹਨਾਂ ਨੂੰ ਸੋਫਾ ਹੀ ਚੰਗਾ ਲੱਗਦਾ ਵੀ ਜ਼ਿਆਦਾ ਜਿੰਦ ਮੈਂ ਬੈਠਾ।
3: ਕਿਉਂ ਹੋ ਸਕਦਾ ਕੋਈ ਵੀ ਚੀਜ਼ ਚੰਗੀ ਹੋ ਸਕਦੀ ਆ ਰਾਗ ਨੂੰ, ਪਰ ਇਹ ਨਾ ਭਾਜੀ ਮੈਂ
1: ਤੁਸੀਂ ਜੱਜ ਕੀਤਾ, ਮੈਂ ਨੀ ਬਾਹਲਾ ਸੀ ਜੱਜ ਕੀਤਾ।
3: ਇਹ ਮੈਂ ਔਨ ਏਅਰ ਹੀ ਗੱਲ ਕਰਦਾ, ਜਦੋਂ ਵੀ ਕਿਤੇ ਲਾਈਵ ਲੋਕੇਸ਼ਨ ਪ੍ਰੋਗਰਾਮ ਕਰਦੇ ਆ ਫਰਾਈਡੇ ਵਾਲੇ ਦਿਨ, ਸੈਚਰਡੇ ਦਿਨ ਹਮੇਸ਼ਾ ਹੀ ਆਪਣਾ ਹੁੰਦਾ, ਸੈਚਰਡੇ ਵਾਲੇ ਦਿਨ ਵੀ ਦੇਖ ਲਿਓ ਗਾਹਕ ਹੋ ਘੁਮਾ ਕੇ ਇੱਧਰੋਂ ਇਹਨਾਂ ਦੇ ਲਾਗੇ ਦੇ ਹੋ ਕੇ ਜਾਣਾ ਤੇ ਗਾਹਕ ਇੱਧਰ ਸੁਣ ਕੇ ਆਉਂਦਾ, ਉਹਨਾਂ ਨੂੰ ਵੀ ਥੋੜਾ ਪਿਆਰ ਹੁੰਦਾ ਵੀ
1: ਦੇਖ ਲੈਂਦੇ ਮਿਲ ਲੈਂਦੇ ਆ।
3: ਬਿਲਕੁਲ ਨਾਲ ਦੀ ਨਾਲ ਤੇ ਪਰਿਵਾਰਾਂ ਨੂੰ ਇਹ ਸੁਨੇਹਾ ਦੇ ਰਹੇ ਹਾਂ ਜੀ, ਅੱਜ ਰਾਤ ਦੇ ਅਸੀਂ 9 ਵਜੇ ਤੱਕ ਓਪਨ ਆ, 6 ਵਜੇ ਤੱਕ ਸਿੱਧੂ ਸਾਹਿਬ ਵੀ ਸਾਡੇ ਕੋਲ ਹੈਗੇ ਨੇ। ਅਸੀਂ ਮੰਡੇ
1: ਨੂੰ ਕਿੰਨਾ ਮੈਟਰ ਦੇ ਨੂੰ ਕਿੰਨਾ
3: ਦੱਸ ਕਿੰਗ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਜਿਹੜਾ ਸਖਤ ਆ,
1: ਹਾਰਡ ਲੋ ਕਿੰਗ ਸਾਈਜ਼
3: ਦਾ 299 ਦਾ ਹਾਰਡ ਫੋਮ ਦਾ ਕਿੰਗ ਸਾਈਜ਼ ਦਾ ਮੈਟਰਸ 299 ਦਾ
1: ਮੈਟਰਸ
3: 199 ਹਾਰਡ ਫੋਮ ਦਾ ਮੈਟਰਸ ਪਿੱਲੋ ਟੋਪ ਮੈਮਰੀ ਫੋਮ ਪਿੱਲੋ ਟੋਪ ਜਿਹੜਾ $199 ਕੈਨੇਡਾ ਦੇ ਸਪੈਸ਼ਲ
1: ਜਿਹੜਾ ਹੁਣੇ ਡਿੱਗੀ ਚ ਇਕੱਠਾ ਕਰਕੇ ਰਹਿ ਜੀ ਸਿੰਗਲ ਜੀ ਹਾਂ
3: ਸਿੰਗਲ $30
1: ਮਨਪ੍ਰੀਤ ਉੱਥੇ ਬੈਠੀ ਉਹਦਾ ਵੀ ਮਾਣ ਕਰਨਾ, ਗਿਫਟ ਤਾਂ ਦਿਓ
3: ਹੁਣ ਗਿਫਟ ਦਿਓ ਟੇਬਲ ਤੇ ਚੇਤਰਾ $399 ਦਾ ਤੇ ਨਾਲ ਏਅਰ ਫਰਾਇਰ ਫ੍ਰੀ ਨਾਲ ਏਅਰ ਫਰਾਇਰ ਫ੍ਰੀ ਇਹ ਸਾਰੀਆਂ ਡੀਲਾਂ ਲੈਣ ਵਾਸਤੇ ਸਭ ਬਾਕੀ ਹੋਰ ਬਹੁਤ ਸਾਰੀਆਂ ਡੀਲਾਂ ਬੈਡਰੂਮ ਸੈੱਟ ਤੇ ਸੋਫਾ ਸੈੱਟ ਤੇ ਪਿਓਰ ਲੈਦਰ ਤੇ ਪਾਵਰ ਰਿਕਲਾਈਨਰ ਡਾਇਨਿੰਗ ਟੇਬਲ ਕਾਫੀ ਟੇਬਲ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਹੈ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਲੋਐਸਟ ਪ੍ਰਾਈਸ ਵੱਡੇ ਵੱਡੇ ਅਪਲਾਈਂਸ ਤੁਸੀਂ ਆਪਣੇ ਘਰ ਫ੍ਰੀ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6885 ਟੌਮਕਨ ਰੋਡ ਦੇ ਉੱਪਰ 6685 ਟੌਮਕਨ ਰੋਡ ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ ਹੈ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6885 ਟੌਮਕਨ ਰੋਡ।
1: ਅੱਜ ਕਿੰਨੇ ਵਜੇ ਤੱਕ?
3: ਅੱਜ ਰਾਤ ਦੇ 9 ਵਜੇ ਤੱਕ ਓਪਨ ਹੈ ਜੀ।
1: ਕੱਲ੍ਹ ਨੂੰ ਕਿੰਨੇ ਵਜੇ ਓਪਨ?
3: ਬਿਲਕੁਲ ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਓਪਨ।
1: ਤੁਸੀਂ ਗੱਲ ਕਰ ਰਹੇ ਸੀ ਨਾ ਵੀ ਲੋਕ ਆਉਂਦੇ ਜਿਵੇਂ ਆਪਣੀ ਕਮਿਊਨਿਟੀ ਨੂੰ ਜਾਣਦੀ ਆ, ਪਹਿਲਾਂ ਗੋਰਿਆਂ ਦੀ ਕਮਿਊਨਿਟੀ ਅਗਵਾਈ ਸੀ ਤੇ ਕਲਰ ਪੀਪਲ ਵੀ ਆਏ ਹੈ ਨਾ, ਚਲੋ ਆਪਣੇ ਭਾਈਵੰਦੀ ਆ, ਉਹ ਵੀ ਆਪਣੇ ਕੋਲ ਇੱਥੇ ਆਈ ਸਰ।
2: ਮੈਂ ਸੋਚਿਆ
1: ਗੋਰੀ ਪਹਿਲਾਂ ਬੱਚੇ ਨੂੰ ਲੈ ਕੇ ਆਈ ਸੀ ਨਾਲ, ਪਹਿਲਾਂ ਇੱਥੇ ਆਈ
0: ਜੀ। ਬਹੁਤ ਬਹੁਤ ਸ਼ੁਕਰੀਆ, ਬਿਲਕੁਲ ਤੁਸੀਂ ਵੀ ਜਾਓ ਤੇ ਜਾ ਕੇ ਮਿਲੋ ਸਾਡੀ ਟੀਮ ਨੂੰ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਡੈਰੀ ਐਂਡ ਟੌਮਕਿਨ ਦੇ ਇੰਟਰਸੈਕਸ਼ਨ ਤੇ ਜ਼ਰੂਰ ਜ਼ਰੂਰ ਤੁਸੀਂ ਜਾਓ 6685 ਟੌਮਕਿਨ ਰੋਡ ਮਿਸਿਸਾਗਾ, ਜਿੱਥੇ ਕਿ ਤੁਹਾਡੇ ਲਈ ਮਾਡਰਨ ਫਰਨੀਚਰ ਤੁਹਾਨੂੰ ਸਾਰਾ ਬਹੁਤ ਹੀ ਘੱਟ ਪ੍ਰਾਈਸਿਸ ਦੇ ਵਿੱਚ ਮਿਲ ਰਿਹਾ ਤੇ ਨਾਲ ਦੀ ਨਾਲ ਫ੍ਰੀ ਅਪਲਾਈਂਸਿਸ ਐਜ਼ ਅ ਗਿਫਟ ਤੁਹਾਨੂੰ ਮਿਲ ਰਹੀਆਂ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਜ਼ਰੀਏ। ਪੂਰੇ 6 ਵਜੇ ਤੱਕ ਸਾਡੀ ਟੀਮ ਮੌਜੂਦ ਹੈ ਤੇ ਤੁਸੀਂ ਇੱਥੇ ਜ਼ਰੂਰ ਪਹੁੰਚੋ ਤੇ ਤੁਸੀਂ ਜੋ ਵੀ ਫਰਨੀਚਰ ਦੀ ਬਾਇੰਗ ਕਰਦੇ ਹੋ ਉਹ ਤੁਹਾਨੂੰ ਬਿਲਕੁਲ ਫ੍ਰੀ ਆਫ ਕੋਸਟ ਡਿਲੀਵਰੀ ਕਰ ਦੇਣਗੇ ਤੁਹਾਡੇ ਘਰ ਤੱਕ। ਜ਼ਰੂਰ ਪਹੁੰਚੋ ਤੇ ਨੰਬਰ ਤੁਸੀਂ ਨੋਟ ਕਰ ਲਓ 6472620000, ਗ੍ਰੈਂਡ ਹੋਮ ਫਰਨੀਚਰ ਦਾ ਨੰਬਰ ਹੈ। ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲਵਾਂਗੇ, ਸਟੇਸ਼ਨ ਆਈਡੀ ਤੋਂ ਬਾਅਦ ਜਲਦ ਵਾਪਸ ਆਉਂਦੇ ਹਾਂ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
4: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
5: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
6: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
5: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509 ਔਰ ਵਿਜ਼ਿਟ insuranceforyou.com।

0: ਆਪ ਨਾ ਰੇਡੀਓ ਦੇਸ਼ ਪ੍ਰਦੇਸ਼
1: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਇੱਕ ਘੰਟਾ ਨਿਕਲ ਚੁੱਕਾ ਅਤੇ 2 ਘੰਟੇ ਦਾ ਤੁਹਾਡਾ ਅਤੇ ਸਾਡਾ ਸਾਥ ਹੋਰ ਬਣਿਆ ਹੋਇਆ, ਯਾਨੀ ਕਿ ਪੂਰੇ 6 ਵਜੇ ਤੱਕ। ਅਤੇ ਸਟੂਡੀਓ ਨੰਬਰ 905-564-6444-905-564-5444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਓਂਕਾਰ ਹੋਮਸ ਦੀ, ਜਿਹੜੇ ਕਿ ਤੁਹਾਡੇ ਲਈ ਹਰ ਤਰ੍ਹਾਂ ਦਾ ਰੈਨੋਵੇਸ਼ਨ ਦਾ ਕੰਮ ਕਰਦੇ ਨੇ, ਸਿਟੀ ਪਰਮਿਟਸ ਦੇ ਨਾਲ ਇਨਕਲੂਡਿੰਗ ਡਰਾਇੰਗਸ। ਤੁਸੀਂ ਗਾਰਡਨ ਸਵੀਟ ਤਿਆਰ ਕਰਾਉਣੇ ਨੇ, ਲੀਗਲ ਬੇਸਮੈਂਟ ਅਪਾਰਟਮੈਂਟ ਬਣਾਉਣਾ ਚਾਹੁੰਦੇ ਹੋ, ਪੂਰੇ ਸਪੈਸ਼ਲਿਸਟ ਨੇ। ਇਹਨਾਂ ਨੇ ਪਿਛਲੇ ਸਾਲ ਵੀ ਤਕਰੀਬਨ 20 ਗਾਰਡਨ ਸਵੀਟਸ ਤਿਆਰ ਕੀਤੇ ਨੇ। ਜੇ ਤੁਸੀਂ ਆਪਣਾ ਪੂਰਾ ਘਰ ਕਸਟਮ ਬਿਲਡ ਘਰ ਬਣਵਾਉਣਾ ਚਾਹੁੰਦੇ ਹੋ ਜਾਂ ਕੋਈ ਕਮਰਸ਼ੀਅਲ ਜੋਬ ਕਰਾਉਣਾ ਚਾਹੁੰਦੇ ਹੋ, ਜਿਵੇਂ ਕੋਈ ਆਫਿਸ ਤਿਆਰ ਕਰਾਉਣਾ ਆ, ਕੋਈ ਰੈਸਟੋਰੈਂਟ ਤਿਆਰ ਕਰਾਉਣਾ ਆ, ਤਾਂ ਉਹਦੇ ਲਈ ਵੀ ਤੁਸੀਂ ਓਂਕਾਰ ਹੋਮਸ ਨੂੰ ਜ਼ਰੂਰ ਯਾਦ ਰੱਖੋ। ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ, ਜਦੋਂ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋਗੇ ਤੁਹਾਨੂੰ $5,000 ਤੱਕ ਦੇ ਡਿਸਕਾਊਂਟਸ ਮਿਲਣਗੇ। ਜ਼ਰੂਰ ਕਾਲ ਕਰੋ ਪੌਲ ਗਰੇਵਾਲ ਜੀ ਨੂੰ ਓਂਕਾਰ ਹੋਮਸ ਤੋਂ। ਨੰਬਰ ਹੈ 416-817-3600, 416-817-3600 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਤੁਹਾਡੇ ਲਈ ਫਰਨੀਚਰ ਦਾ ਕੋਈ ਵੀ ਤੁਸੀਂ ਆਈਟਮ ਲੈਣੀ ਹੋਵੇ, ਚਾਹੇ ਕੋਈ ਬੈਡਰੂਮ ਸੈੱਟ, ਡਾਇਨਿੰਗ ਟੇਬਲਸ, ਜਾਂ ਤੁਸੀਂ ਸੋਫਾ ਸੈੱਟਸ ਲੈ ਕੇ ਆਉਣਾ ਚਾਹੁੰਦੇ ਹੋ, ਜਾਂ ਤੁਸੀਂ ਮੈਟਰਸਿਸ ਹੀ ਲੈਣੇ ਹੋਣ, ਤੁਸੀਂ ਹਰ ਚੀਜ਼ ਗ੍ਰੈਂਡ ਹੋਮ ਫਰਨੀਚਰ ਤੋਂ ਬਹੁਤ ਹੀ ਘੱਟ ਪ੍ਰਾਈਸਿਸ ਵਿੱਚ ਅੱਜ ਲੈ ਕੇ ਆ ਸਕਦੇ ਹੋ। ਫਰਾਈਡੇ ਐਂਡ ਸੈਟਰਡੇ 2 ਦਿਨ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੇਗਾ। 1 ਘੰਟਾ ਨਿਕਲ ਚੁੱਕਾ ਆ ਅਤੇ 2 ਘੰਟਾ ਹਜੇ ਹੋਰ ਲਾਈਵ ਪ੍ਰੋਗਰਾਮ ਦੇ ਜ਼ਰੀਏ ਤੁਹਾਨੂੰ ਕਾਫੀ ਵਧੀਆ ਡੀਲਸ ਹੋਰ ਵੀ ਦਵਾਵਾਂਗੇ ਗ੍ਰੈਂਡ ਹੋਮ ਫਰਨੀਚਰ ਤੋਂ। ਤੁਸੀਂ ਐਡਰੈਸ ਨੋਟ ਕਰੋ ਅਤੇ ਪਹੁੰਚ ਜਾਓ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ ਤੇ, 6685 ਟੋਮਕਨ ਰੋਡ, ਮਿਸਿਸਾਗਾ ਦੇ ਵਿੱਚ ਲੋਕੇਟਡ ਨੇ। ਸਾਲ ਦੀ ਸਭ ਤੋਂ ਵੱਡੀ ਸੇਲ ਤੁਹਾਡੇ ਲਈ ਕੰਡਕਟ ਕਰ ਰਹੇ ਨੇ, ਕੈਨੇਡਾ ਡੇ ਸੇਲ, ਅਤੇ ਇਹਦੇ ਵਿੱਚ ਤੁਹਾਨੂੰ ਫਰਨੀਚਰ ਦੇ ਨਾਲ ਨਾਲ ਅਪਰਾਇੰਸਿਸ ਵੀ ਬਿਲਕੁਲ ਫ੍ਰੀ ਆਫ ਕੋਸਟ ਮਿਲ ਰਹੀਆਂ ਨੇ, ਤਾਂ ਜ਼ਰੂਰ ਪਹੁੰਚੋ। ਜੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਨੰਬਰ 6472620000 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। 647-262-0000 ਯਾਨੀ 4 ਜ਼ੀਰੋਜ਼ ਲਾਸਟ ਦੇ ਵਿੱਚ, ਅਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਆਪਾਂ ਲਵਾਂਗੇ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ, ਛੋਟੀ ਜਿਹੀ ਨਹੀਂ ਥੋੜ੍ਹੀ ਜਿਹੀ ਲੰਬੀ। ਮੁਹੰਮਦ ਸਦੀਕ ਐਂਡ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਨੈਕਸਟ ਫਰਮਾਇਸ਼ੀ ਗਾਣਾ, ਤੁਸੀਂ ਇੰਜੋਏ ਕਰੋ ਅਤੇ ਉਸ ਤੋਂ ਬਾਅਦ ਚੱਲਾਂਗੇ ਲਾਈਵ ਲੋਕੇਸ਼ਨ ਪ੍ਰੋਗਰਾਮ ਦੇ ਵੱਲ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਆਫਟਰਨੂਨ ਕੀ ਤੁਹਾਨੂੰ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ, ਅਤੇ ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਅਤੇ ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਸਟੂਡੀਓ ਨੰਬਰ 905-564-4444। ਅਤੇ ਲਓ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਗ੍ਰੈਂਡ ਹੋਮ ਫਰਨੀਚਰ 'ਤੇ। ਸਾਡੀ ਟੀਮ ਅੱਜ ਪਹੁੰਚੀ ਹੋਈ ਹੈ, ਤੇਜਿੰਦਰ ਸਿੱਧੂ ਸਰ, ਰਾਜਵੀਰ ਬੋਪਾ ਰਾਏ ਜੀ ਅਤੇ ਸੁੱਖ ਜੀ ਦੇ ਨਾਲ ਮਿਲ ਕੇ ਤੁਹਾਨੂੰ ਬਹੁਤ ਹੀ ਕਮਾਲ ਦੀਆਂ ਡੀਲਸ ਤੁਹਾਨੂੰ ਦਵਾ ਰਹੇ ਆ। ਬਹੁਤ ਹੀ ਕਮਾਲ ਦਾ ਫਰਨੀਚਰ ਜਿਹੜਾ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਲੈ ਕੇ ਆਉਣਾ, ਅਤੇ ਨਾਲ ਦੀ ਨਾਲ ਫ੍ਰੀ ਗਿਫਟਸ। ਦੇਸ਼ ਪ੍ਰਦੇਸ਼ ਦੀ ਟੀਮ ਜਦੋਂ ਵੀ ਪਹੁੰਚਦੀ ਹੈ ਲਾਈਵ ਔਨ ਲੋਕੇਸ਼ਨ ਪ੍ਰੋਗਰਾਮਸ 'ਤੇ, ਤਾਂ ਤੁਹਾਡਾ ਮੈਕਸੀਮਮ ਫਾਇਦਾ ਹੁੰਦਾ, ਤਾਂ ਜ਼ਰੂਰ ਪਹੁੰਚੋ 66885 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ 'ਤੇ। ਅਤੇ ਨੰਬਰ 6472620000 ਦੇ ਉੱਪਰ ਤੁਸੀਂ ਕਾਲਸ ਵੀ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ 'ਤੇ। ਜੀ ਸਿੱਧੂ ਸਰ,
1: ਮਿਹਰਬਾਨੀ। ਔਰ ਸ਼ੋਤੇ ਕੁਮਾਰੀ ਫੇਰ ਸਭ ਨੂੰ ਜੀ ਆਇਆਂ ਨੂੰ ਨਿੱਘਾ ਸਵਾਗਤ ਹੈ, ਜਿਹੜੇ ਹੋਏ ਦੇਸ਼ ਪ੍ਰਦੇਸ਼ ਪ੍ਰਾਈਮ ਕੈਮਰੇਡੀ ਦੇ ਨਾਲ। ਅਤੇ ਅਸੀਂ ਪਹੁੰਚੇ ਹੋਏ ਅੱਜ ਗ੍ਰੈਂਡ ਫਰਨੀਚਰ 6685 ਕਾਮਕਨ ਰੋਡ, ਡੈਰੀ ਟੌਂਕ ਦੇ ਨੇੜੇ। ਅੱਜ ਰਾਤ 9 ਵਜੇ ਤੱਕ ਖੁੱਲ੍ਹੇ ਨੇ, ਤੁਸੀਂ ਕੈਨੇਡਾ ਡੇ ਸੇਲ ਦਾ ਫਾਇਦਾ ਉਠਾਓ, ਆਉਂਦੇ ਜਾਓ ਅਤੇ ਤੁਹਾਨੂੰ ਅਸੀਂ ਨਾਲ ਗਿਫਟ ਲੈ ਕੇ ਵੀ ਤੋਰਾਂਗੇ। ਅਤੇ ਅਸੀਂ ਅਗਲੀ ਡੀਲ ਲਾਉਣ ਲੱਗੇ ਹਾਂ ਹੁਣ, ਰਾਜਵੀਰ ਹੋਰੀ ਮੇਰੇ ਨਾਲ ਉੱਪਰ ਆਏ, ਅਤੇ ਉਹਨਾਂ ਤੋਂ ਪੁੱਛਦੇ ਹਾਂ ਵੀ ਕਿਹੜੀ ਹੋਰ ਡੀਲ ਲਾਈਏ ਰਾਜਵੀਰ ਆਪਾਂ।
2: ਸਰ ਸਾਹਿਬ, ਇੱਕ ਤਾਂ ਉਹ ਆਪਾਂ ਲਾਹਾ ਲੈ ਲਈਏ, ਉਹ ਹੈਗੇ ਕਲਾਇੰਟ ਦਾ ਆਪਾਂ ਲੈ ਲਈਏ। ਇੱਕ ਤਾਂ ਡਾਇਨਿੰਗ ਟੇਬਲ ਆ, ਉਹ ਗਲਾਸ ਦਾ ਡਾਇਨਿੰਗ ਟੇਬਲ ਆ, 6 ਚੇਅਰਾਂ ਨੇ, ਉਹ ਆਪਾਂ ਲਾ ਦਿੰਦੇ 700 ਦਾ ਵੇਚਦੇ ਆ, 7699 ਦਾ ਲੱਗਿਆ ਹੋਇਆ, ਉਹ ਲਾ ਦਿੰਦੇ ਆਪਾਂ 299 ਦਾ।
1: ਠੀਕ ਹੈ,
2: 299 ਦਾ। ਤੇ ਇੱਕ ਡਾਇਨਿੰਗ ਟੇਬਲ ਹੋਰ ਆ ਗਲਾਸ ਦਾ ਹੀ, ਉਹਦੇ ਨਾਲ ਸਿਰਫ 6 ਦੋ ਹੀ ਆ।
1: ਅੱਛਾ,
2: ਉਹਦੇ ਨਾਲ 6 ਦੋ, ਆਮ 6 ਹੁੰਦੀਆਂ, 4 ਹੁੰਦੀਆਂ, ਉਹ ਕੱਲਾ ਹੀ 99 ਦਾ ਚੱਕ ਕੇ ਲੈ ਜਾਓ ਜਿਹਨੇ ਲਿਜਾਣਾ।
1: ਅੱਛਾ, ਉਹਦਾ ਫਰਨੀਚਰ
2: ਬਹੁਤ ਸੋਹਣਾ, ਪ੍ਰੋਪਰ
1: ਕਈ ਘਰਾਂ 'ਚ ਟੇਬਲ ਮੜਾ ਕਮਜ਼ੋਰ ਹੁੰਦਾ,
2: ਚੇਰਾ
1: ਵਧੀਆ
2: ਹੁੰਦੀਆਂ, ਦਾ ਉਹ ਲੈ ਜਾਓ, ਇੱਕੋ ਹੀ ਪੀਸ ਆ ਉਹ ਲੈ ਜਾਓ।
1: ਦੋ ਚੇਰਾ ਉਹਦੇ ਨਾਲ ਹੈਗੀਆਂ,
2: ਦੋ ਹੈਗੀਆਂ ਨੇ, ਬਹੁਤ ਸੋਹਣੀ ਚੇਰਾ ਦੋ ਹੈਗੀਆਂ ਨੇ, ਤੇ ਉਹ $99 'ਚ ਜਿਹੜਾ ਲੈ ਗਿਆ ਸੋ ਲੈ ਗਿਆ, ਰਹਿ ਗਿਆ ਸੋ ਰਹਿ ਗਿਆ, ਕੰਮ ਹੋ ਜਾਣਾ। ਤੇ ਇੱਕ ਕਾਫੀ ਟੇਬਲ ਆ ਨਾਲ, ਉਹਦੇ ਸਾਈਡ ਟੇਬਲ $150 ਦਾ।
1: ਵਾਹ,
2: ਉਹਦੇ ਨਾਲ ਗਿਫਟ ਤੁਸੀਂ ਕਰ ਦੋ,
1: ਗਿਫਟ ਆਪਾਂ ਕਰ ਦਿੰਦੇ ਹਾਂ ਕੋਈ ਨਾ ਕੋਈ ਆਪਣੇ
2: ਦੋਸਤੋ ਦੀਦੀ,
1: ਦੋਸਤੋ ਦੇ ਦਿਓ
2: ਨਾਲ $200। ਜਿਹੜੇ ਜਿਹੜੇ ਆਈ ਜਗ੍ਹਾ ਬਾਈ ਜੀ, ਤੁਸੀਂ ਆਓ, ਸੋਫੇ ਲੈਣੇ ਆ, ਡਾਇਨਿੰਗ ਟੇਬਲ ਲੈਣਾ, ਬੈਡ ਸੈੱਟ ਲੈਣਾ, ਮੈਟਰਸ ਲੈਣਾ, ਬਸ ਬੇਫਿਕਰ ਹੋ ਗਏ, 6885 ਟੌਂਕਨ ਰੋਡ ਤੇ ਆ ਗਏ।
1: ਬਹੁਤ ਅੱਛੇ ਮਾਹੌਲ ਦੇ ਵਿੱਚ ਸਾਰੇ ਲੋਕ ਸ਼ਾਪਿੰਗ ਕਰ ਰਹੇ ਨੇ, ਔਰ ਕਿਉਂਕਿ ਇੱਕ ਬੰਦਾ ਜਦੋਂ ਸ਼ਾਪਿੰਗ ਕਰਦਾ ਵੱਡੀ ਚੀਜ਼ ਲੈਣੀ ਹੁੰਦੀ ਹੈ, ਕੋਈ ਬੈਡਰੂਮ ਸੈੱਟ ਲੈਣਾ, ਟਾਈਮ ਤਾਂ ਲੱਗਦਾ।
2: ਹਾਂ, 100% ਜਿੰਨੇ ਇਹਨਾਂ ਦਾ ਸਟਾਫ ਆ ਉਹ ਸਾਰਾ ਕੁਆਲੀਫਾਈਡ ਆ,
1: ਬੱਚ ਹੁਣ ਸੁੱਖ ਵੀ ਲੱਗਿਆ ਹੋਇਆ
2: ਉਹ ਨਾਲ ਲੱਗਣਾ ਪੈਣਾ ਜੀ ਉਹਨਾਂ ਨੂੰ। ਅਸੀਂ ਇੱਧਰ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ, ਤੁਸੀਂ 6885 ਟੌਂਕਨ ਰੋਡ ਤੇ ਸਿੱਧੂ ਸਾਹਿਬ ਵੀ ਇੱਥੇ ਬੈਠੇ, ਆ ਕੇ ਮਿਲੋ, ਨਾਲ ਗਿਫਟ ਲੈਣਾ ਨਾ ਭੁੱਲਿਓ। ਕਰਾਂ
1: ਦੋਸਤੋ, ਵੀਕਐਂਡ ਹੈਗਾ ਤੇ ਮੈਂ ਚਾਹਾਂਗਾ ਤੁਹਾਨੂੰ ਪੰਜਾਬੀ ਬਾਈ ਨੇਚਰ ਦੇ ਅੱਜ ਵਧੀਆ ਨਾ ਡੋਸੇ ਖਵਾ ਦਈਏ, ਪਲੇਨ ਖਾਣਾ, ਮਸਾਲਾ ਡੋਸਾ ਖਾਣਾ, ਪਨੀਰ ਵਾਲਾ ਖਾਣਾ, ਘਿਓ ਵਾਲਾ ਖਾਣਾ, ਚਿਕਨ ਬਿਰਿਆਨੀ ਵੀ ਲੱਗੀ ਹੋਈ ਆ, ਸੈਫਰਨ ਬਿਰਿਆਨੀ ਲਿਆ ਕੇ ਆਓ, ਔਰ ਮਹਾਰਾਜਾ ਥਾਲੀ ਖਾ ਕੇ ਦੇਖੋ ਉਹਨਾਂ ਦੀ ਕਿਆ ਬਾਤ ਆ। PBN ਸਪੈਸ਼ਲ ਕੁਲਚਾ ਲੱਗਿਆ ਉਹਨਾਂ ਦਾ, ਟਿੱਕਾ ਰੈਪ ਵੀ ਮਿਲਦੇ ਨੇ, ਅਤੇ ਸ਼ੀਸ਼ ਕਬਾਬ ਵਗੈਰਾ, ਹੋਰ ਬਹੁਤ ਕੁਛ ਆ, ਸਪੈਸ਼ਲ ਲੱਗਿਆ ਸਪੈਸ਼ਲ। ਅਤੇ ਇੱਕ ਗੇੜਾ ਲਗਾ ਕੇ ਆਓ ਪੰਜਾਬੀ ਬਾਏ ਨੇ ਅਜਰ ਦੀ ਨੇੜਲੀ ਬ੍ਰਾਂਚ 'ਤੇ। ਘਰ ਦੇ ਵਿੱਚ ਕੋਈ ਕੇਟਰਿੰਗ ਕਰਾਉਣੀ ਹੈ ਤਾਂ ਨੰਬਰ ਉਹਨਾਂ ਦਾ ਦਿੰਦਾ ਕੇਟਰਿੰਗ ਵਾਸਤੇ, 4167206-1 ਟੈਲੀਫੋਨ ਨੰਬਰ ਆ। ਇੱਕ ਚੱਕਰ ਪੰਜਾਬੀ ਬਾਈ ਨੇ ਚਲਾਇਆ, ਵੀਕਐਂਡ ਹੈ ਤਾਂ ਲੋੜ ਪੈਣੀ ਹੋਈ ਹੈ ਖਾਣੇ ਖੁਣੇ ਦੀ, ਤੇ ਚਲਦੇ ਵਾਪਸ ਸਟੂਡੀਓ।
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਗ੍ਰੈਂਡ ਹੋਮ ਫਰਨੀਚਰ 'ਤੇ, ਜੇ ਤੁਸੀਂ ਇਹਨਾਂ ਡੀਲਸ ਨੂੰ ਰਾਖਵਾਂ ਕਰਾਉਣਾ ਚਾਹੁੰਦੇ ਹੋ, ਅਦਰਵਾਈਜ਼ ਤੁਸੀਂ ਡਾਇਰੈਕਟਲੀ ਵੀ ਪਹੁੰਚ ਸਕਦੇ ਹੋ। ਨੰਬਰ ਹੈ 6472620000, ਅਤੇ ਪਹੁੰਚਣਾ ਤੁਸੀਂ 6685 ਟੌਂਕਨ ਰੋਡ, ਮਿਸਿਸਾਗਾ, ਡੈਰੀ ਐਂਡ ਟੌਂਕਨ ਦੀ ਇੰਟਰਸੈਕਸ਼ਨ 'ਤੇ, ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਤੁਹਾਡੇ ਲਈ ਕੈਨੇਡਾ ਡੇ ਸੇਲ ਤੁਹਾਡੇ ਲਈ ਲੱਗੀ ਹੋਈ ਹੈ ਫਰਨੀਚਰ ਦੇ ਉੱਪਰ। ਅਤੇ ਨਾਲ ਹੀ ਸਪੈਕਸ ਐਕਸਪ੍ਰੈਸ ਨੂੰ ਜ਼ਰੂਰ ਯਾਦ ਰੱਖੋ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ, ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ। ਇਹਨਾਂ ਦੇ ਕੋਲ ਤੁਹਾਨੂੰ ਸਿੰਗਲ ਵਿਜ਼ਨ ਗਲਾਸਿਸ $129 ਦੇ ਵਿੱਚ ਮਿਲ ਜਾਂਦੀਆਂ, ਜਿਨ੍ਹਾਂ ਦੀ ਰੈਗੂਲਰ ਪ੍ਰਾਈਸ $400 ਦੀ ਹੈ। ਜੇ ਤੁਸੀਂ ਪ੍ਰੋਗਰੈਸਿਵ ਗਲਾਸਿਸ ਲੈਣਾ ਚਾਹੁੰਦੇ ਹੋ, ਰੈਗੂਲਰ ਪ੍ਰਾਈਸ $600 ਦੀ, ਇਹ ਤੁਹਾਨੂੰ ਮਿਲ ਜਾਣਗੇ $258 ਦੇ ਵਿੱਚ, $258 ਦੇ ਵਿੱਚ। ਲੈਂਸ ਦੀ ਕੋਟਿੰਗ 50% ਔਫ ਮਿਲੂਗੀ ਤੁਹਾਨੂੰ, ਅਤੇ ਸਪੈਸ਼ਲ ਔਫਰਸ ਲੱਗੇ ਹੋਏ ਨੇ। ਜਦੋਂ ਤੁਸੀਂ 2 ਪੇਅਰ ਆਫ ਗਲਾਸਿਸ ਖਰੀਦਦੇ ਹੋ, ਤੁਸੀਂ ਦੂਸਰੇ ਦੀ ਕੋਟਿੰਗ ਬਿਲਕੁਲ ਫ੍ਰੀ ਆਫ ਕੋਸਟ ਲੈ ਸਕਦੇ ਹੋ, ਅਤੇ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਤੁਸੀਂ ਕੰਪ੍ਰੀਹੈਂਸਿਵ ਆਈ ਐਗਜ਼ਾਮ ਅੱਜ ਵੀ ਜਾ ਕੇ ਦਿਓ, ਡਾਕਟਰਸ ਤੁਹਾਡੇ ਲਈ ਅਵੇਲੇਬਲ ਰਹਿੰਦੇ ਨੇ ਥਰਸਡੇ, ਫਰਾਈਡੇ ਐਂਡ ਸੈਟਰਡੇਜ਼ ਨੂੰ। ਤੁਸੀਂ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਅਤੇ ਪਹੁੰਚੋ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦਾ ਐਡਰੈਸ ਹੈ, ਅਤੇ ਨੰਬਰ 905-460-8888, 9054608888 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਅਤੇ ਬ੍ਰਾਂਡਡ ਸਨਗਲਾਸਿਸ ਵੀ ਤੁਹਾਨੂੰ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਮਿਲਦੀਆਂ ਨੇ ਸਪੈਕਸ ਐਕਸਪ੍ਰੈਸ ਤੋਂ। 4:18 ਤੇ ਕੁਛ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ, ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ। ਤੇ ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਵੀ ਕਰ ਰਹੇ ਹੋ। ਤੇ ਲੋ ਫਿਰ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ, ਨੈਕਸਟ ਫਰਮਾਇਸ਼ੀ ਗਾਣੇ ਦੀ ਲੈਂਦੇ ਹਾਂ ਮੁਹੰਮਦ ਰਫੀ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕਰਨ ਲਈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।
1: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਪੂਰੇ 6 ਵਜੇ ਤੱਕ ਬਣਿਆ ਹੋਇਆ ਤੇ ਬਿਲਕੁਲ ਅੱਜ ਵੀ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੇ, ਜਿੱਥੇ ਕਿ ਤੁਹਾਨੂੰ ਸਾਲ ਦੀ ਸਭ ਤੋਂ ਵੱਡੀ ਸੇਲ ਮਿਲ ਰਹੀ ਹੈ ਫਰਨੀਚਰ ਦੇ ਉੱਪਰ। ਮਾਡਰਨ ਫਰਨੀਚਰ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਮਿਲ ਰਿਹਾ ਤੁਹਾਨੂੰ ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ ਤੇ। ਜ਼ਰੂਰ ਤੁਸੀਂ ਵੀ ਪਹੁੰਚੋ, ਸਾਡੀ ਟੀਮ ਦੇ ਨਾਲ ਮੁਲਾਕਾਤ ਕਰੋ ਤੇ ਆਪਣੇ ਲਈ ਵਧੀਆ ਵਧੀਆ ਡੀਲਸ ਲੈ ਕੇ ਆਓ। 6685 ਟੋਮਕਿਨ ਰੋਡ ਮਿਸਿਸਾਗਾ ਤੁਸੀਂ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਤੇ। ਤੇ ਨਾਲ ਦੀ ਨਾਲ ਹੀ ਸੰਦਲ ਪੇਂਟਿੰਗ ਦੀ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ, ਪ੍ਰੋਫੈਸ਼ਨਲ ਪੇਂਟਿੰਗ ਕਰਦੇ ਨੇ ਪੂਰੇ ਅਫੋਰਡੇਬਲ ਰੇਟਸ ਦੇ ਨਾਲ। ਤੁਸੀਂ ਚਾਹੇ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਦੇ ਵਿੱਚ ਪੇਂਟਿੰਗ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਕਮਰਸ਼ੀਅਲ ਤੁਸੀਂ ਜੋਬ ਕਰਾਉਣੀ ਹੋਵੇ, ਸਾਰੇ GTA ਏਰੀਆ ਵਿੱਚ ਕਵਰ ਕਰਦੇ ਨੇ। ਬ੍ਰੈਂਪਟਨ, ਮਿਸਿਸਾਗਾ, ਲੰਡਨ, ਕੇਮਬ੍ਰਿਜ, ਗਲਫ, ਨਾਇਗਰਾ ਰੀਜਨ ਦੇ ਵਿੱਚ ਤੁਸੀਂ ਹਰ ਜਗ੍ਹਾ ਜਿੱਥੇ ਵੀ ਤੁਸੀਂ ਰਹਿੰਦੇ ਹੋ ਤੁਸੀਂ ਇਹਨਾਂ ਦੇ ਕੋਲੋਂ ਸਰਵਿਸਿਜ਼ ਲਓ। ਨੇਮ ਬ੍ਰਾਂਡ ਦਾ ਪੇਂਟ ਹੀ ਯੂਜ਼ ਕਰਦੇ ਨੇਗੇ। ਸੁਖਜੀਤ ਜੀ ਨੂੰ ਕਾਲ ਕਰੋ, ਨੰਬਰ ਹੈ 6478223313, 647-822-3313 ਦੇ ਉੱਪਰ ਤੁਸੀਂ ਕਾਲ ਕਰਨੀ ਹੈ ਸੰਦਲ ਪੇਂਟਿੰਗ ਨੂੰ। ਨੰਬਰ 6478223313 ਸੁਖਜੀਤ ਜੀ ਦਾ ਨੰਬਰ ਹੈ ਤੇ ਪ੍ਰੋਫੈਸ਼ਨਲ ਪੇਂਟ ਕੀਤਾ ਜਾਂਦਾ, ਅਫੋਰਡੇਬਲ ਪ੍ਰਾਈਸ ਹੁੰਦੇ ਨੇ ਇਹਨਾਂ ਦੇ। ਜ਼ਰੂਰ ਤੁਸੀਂ ਗੱਲਬਾਤ ਕਰ ਲਓ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਦੋਵੇਂ ਤਰ੍ਹਾਂ ਦੇ ਕੰਮ ਕਰਦੇ ਨੇ ਸੰਦਲ ਪੇਂਟਿੰਗ ਵਾਲੇ। ਅਤੇ ਲਓ ਫਿਰ ਗੱਲਬਾਤ ਕਰੀਏ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਗਿੱਲ ਜੀ ਸਾਡੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ। ਅਪਲਾਇੰਸਿਸ ਲੈਣੀਆਂ ਹੋਣ ਤੁਸੀਂ ਨੰਬਰ 1 ਉਹ ਵੀ ਡੀਲਸ ਦੇ ਨਾਲ, ਤਾਂ ਪਹੁੰਚੋ ਤੁਸੀਂ ਇਹਨਾਂ ਦੀਆਂ ਦੋ ਲੋਕੇਸ਼ਨਸ 'ਤੇ, ਸਟੀਲਸ ਐਂਡ ਮਿਸਿਸਾਗਾ ਰੋਡ ਦੇ ਉੱਪਰ ਪਹਿਲੀ ਲੋਕੇਸ਼ਨ ਇਹਨਾਂ ਦੀ ਰਿਵਰ ਮੌਨ ਪਲਾਜ਼ਾ ਦੇ ਅੰਦਰ ਨੇ, ਅਤੇ ਦੂਸਰੀ ਲੋਕੇਸ਼ਨ ਏਅਰਪੋਰਟ ਰੋਡ ਐਂਡ ਕਲਾਕ ਦੇ ਇੰਟਰਸੈਕਸ਼ਨ 'ਤੇ ਹੈ। ਦੋਨੇ ਲੋਕੇਸ਼ਨਸ ਐਵਰੀ ਡੇ ਓਪਨ ਨੇ ਅਤੇ ਡਿਲੀਵਰੀ ਜਿੱਥੇ ਵੀ ਤੁਸੀਂ ਕਿਤੇ ਰਹਿੰਦੇ ਹੋ ਫ੍ਰੀ ਕਰਦੇ ਨੇ ਬਿਲਕੁਲ। ਤੁਸੀਂ ਪਹੁੰਚੋ ਅਪਲਾਇੰਸ ਜੰਕਸ਼ਨ। ਮਨਜੀਤ ਗਿੱਲ ਜੀ ਜੁੜੇ ਨੇ ਸਾਡੇ ਨਾਲ ਨਵੀਂ ਨਵੀਆਂ ਡੀਲਸ ਲੈ ਕੇ। ਮਨਜੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
2: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਫ੍ਰੈਂਚ ਡੋਰ ਡਿਜ਼ਾਈਨ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਲਾਇੰਟ ਇਸ ਟਾਈਮ ਡੀਲ ਦੇਖ ਰਹੇ ਨੇ ਬਿਲਟ ਇਨ ਅਪਲਾਇੰਸਿਸ ਦੇ ਵਿੱਚ, ਜੇ ਤੁਸੀਂ ਕਿਚਨ ਰੈਨੋਵੇਟ ਕਰ ਰਹੇ ਹੋ ਤਾਂ ਬਿਲਟ ਇਨ ਅਪਲਾਇੰਸਿਸ ਦਾ ਪੂਰੇ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਇੰਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $69.99 $6,999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ, ਸੈਮਸੰਗ ਬ੍ਰਾਂਡ ਦਾ 98 ਇੰਚ 98 ਇੰਚ ਦਾ LED ਸਮਾਰਟ 4K ਟੀਵੀ ਹੈ ਜਿਹੜਾ ਕਿ $3,500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,899 $18.99 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸਿਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ਼ 905-450-0054-905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0
1: ਅਪਲਾਈਅੰਸ ਜੰਕਸ਼ਨ ਤੇ ਮਨਜੀਤ ਗਿੱਲ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ 905-450-0054 905-450-0054 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਅਪਲਾਈਅੰਸ ਜੰਕਸ਼ਨ ਤੇ ਨਾਲ ਦੀ ਨਾਲ ਹੀ ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ 1122 ਤੁਸੀਂ ਆਪਣੀ ਕਾਲ ਛੱਡ ਗਏ ਸੀ ਤੁਸੀਂ ਦੁਬਾਰਾ ਕਾਲ ਕਰ ਲਿਓ ਤੇ ਇੱਕ ਵਾਰ ਫਿਰ ਤੋਂ 905-564-4444 ਸਟੂਡੀਓ ਦਾ ਨੰਬਰ ਹੈ ਇਸ ਨੰਬਰ ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਰੋਇਲ ਡਿਜੀਟਲ ਦੇ ਨਾਲ ਤੁਸੀਂ ਸੰਪਰਕ ਕਰੋ ਜੇਕਰ ਤੁਸੀਂ ਆਪਣੇ ਲਈ ਇੱਕ ਵਧੀਆ ਅਨਲਿਮਿਟਡ ਇੰਟਰਨੈਟ ਦੀ ਡੀਲ ਲੈਣੀ ਹੋਵੇ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਤੁਹਾਡੇ ਲਈ 1.5 GB ਦੇ ਨਾਲ ਤੁਹਾਡੇ ਲਈ ਪ੍ਰਾਈਸ ਹੈਗੀ ਹੈ ਸਿਰਫ $55 ਦੀ $55 ਦੇ ਵਿੱਚ ਹਾਈ ਸਪੀਡ ਅਨਲਿਮਿਟਿਡ ਇੰਟਰਨੈਟ, ਕੋਈ ਐਡੀਸ਼ਨਲ ਚਾਰਜਿਸ ਨਹੀਂ, ਕੋਈ ਹੋਰ ਹਿਡਨ ਫੀਸ ਨਹੀਂ ਹੈਗੀ। ਹਾਈ ਸਪੀਡ ਅਨਲਿਮਿਟਿਡ ਇੰਟਰਨੈਟ ਸਿਰਫ $55 ਦੇ ਵਿੱਚ ਤੁਸੀਂ ਇਹਨਾਂ ਦੇ ਕੋਲ ਲਗਵਾ ਸਕਦੇ ਹੋ। ਅਤੇ ਤੁਸੀਂ ਪਹੁੰਚਣਾ ਆ 80 ਮੈਰੀਟਾਈਮ ਓਨਟੈਰੀਓ ਬੁਲੇਵਰਡ, ਯੂਨਿਟ ਨੰਬਰ 58, ਏਅਰਪੋਰਟ ਰੋਡ ਐਂਡ ਕੁਈਨ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਤੁਸੀਂ ਨੰਬਰ ਨੋਟ ਕਰ ਲਓ ਅਤੇ ਕਾਲ ਕਰੋ ਅਮਨ ਜੀ ਨੂੰ 6472011313, 6472011313 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਹਾਈ ਸਪੀਡ ਅਨਲਿਮਿਟਿਡ ਇੰਟਰਨੈਟ ਦੀ ਡੀਲ ਸਿਰਫ $55 ਦੀ ਲਗਾਈ ਹੈ ਇਹਨਾਂ ਨੇ 1.5 GB ਦੇ ਨਾਲ। 6472011313 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਅਤੇ ਲਓ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। ਅਤੇ ਤੁਸੀਂ ਜ਼ਰੂਰ ਪਹੁੰਚਣਾ 6685 ਟੋਮਕਨ ਰੋਡ ਦੇ ਉੱਪਰ, ਜਿੱਥੇ ਕਿ ਤੁਹਾਡੇ ਲਈ ਪੂਰਾ ਮਾਡਰਨ ਫਰਨੀਚਰ ਅਵੇਲੇਬਲ ਹੈ, ਉਹ ਵੀ ਬਹੁਤ ਹੀ ਲੋਵੈਸਟ ਪ੍ਰਾਈਸਿਸ ਦੇ ਉੱਪਰ। ਜ਼ਰੂਰ ਤੁਸੀਂ ਪਹੁੰਚੋ ਅਤੇ ਤੁਹਾਨੂੰ ਬਹੁਤ ਹੀ ਕਮਾਲ ਦੇ ਗਿਫਟਸ ਵੀ ਨਾਲ ਮਿਲ ਰਹੇ ਨੇ। 6685 ਟੋਮਕਨ ਰੋਡ ਦੇ ਉੱਪਰ ਤੁਸੀਂ ਪਹੁੰਚਣਾ, ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ 'ਤੇ। ਅਤੇ ਸਾਡੀ ਟੀਮ ਤੋਂ ਸਿੱਧੂ ਸਰ ਪਹੁੰਚੇ ਹੋਏ ਨੇ, ਰਾਜਵੀਰ ਬੋਪਾਰਾਏ ਜੀ ਵੀ ਮੌਜੂਦ ਨੇ, ਅਤੇ ਨਾਲ ਦੀ ਨਾਲ ਸੁੱਖ ਜੀ ਗ੍ਰੈਂਡ ਹੋਮ ਫਰਨੀਚਰ ਤੋਂ, ਜਿਹੜੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਡੀਲਸ ਆ ਰਹੇ ਨੇ। ਜੀ ਸਿੱਧੂ ਸਰ,
2: ਮਿਹਰਬਾਨੀ। ਮਨਪ੍ਰੀਤ, ਦੋਸਤੋ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਅਤੇ ਅਸੀਂ ਚਾਹਵਾਂਗੇ ਕਿ ਤੁਸੀਂ ਅੱਜ ਸ਼ੋਪਿੰਗ ਕਰਨੀ ਹੈ ਫਰਨੀਚਰ ਦੀ ਤਾਂ ਦਿਲ ਖੋਲ੍ਹ ਕੇ ਆਓ ਰਾਤ ਦੇ 9 ਵਜੇ ਤੱਕ। 410 ਸਟੀਲ ਕਹਿ ਲਓ, 410 ਡੇਅਰੀ ਕਹਿ ਲਓ, ਸੋਰੀ ਮਾਫ ਕਰਨਾ, ਜਾਂ ਡੇਅਰੀ ਟੋਮਕਨ ਕਹਿ ਲਓ, 6685 ਟੋਮਕਨ 'ਤੇ ਪਹੁੰਚਣਾ ਹੈਗਾ। ਗ੍ਰੈਂਡ ਫਰਨੀਚਰ ਰਾਤ ਦੇ 9 ਵਜੇ ਤੱਕ ਖੁੱਲ੍ਹੇ ਨੇ ਅਤੇ ਦਿਲ ਖੋਲ੍ਹ ਕੇ ਤੁਹਾਨੂੰ ਡੀਲਾਂ ਦੇਣਗੇ ਅਤੇ ਗਿਫਟ ਕਰ ਦੇਣਗੇ। ਅਤੇ ਬੜੀ ਜਲਦੀ ਆਪਾਂ ਸੁਗਰ ਨੂੰ ਸਾਦੇ ਹਾਂ, ਉਹ ਵੀ ਕਸਟਮਰ ਲੱਗੇ ਹੋਏ ਨੇ। ਅਤੇ ਜਦ ਤੱਕ ਤੁਸੀਂ ਮਿਊਜ਼ੀਕਲ ਬ੍ਰੇਕ ਲੈ ਲਓ, ਮਤਲਬ ਫਿਰ ਆਪਾਂ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਮੈਂ ਸੁਗਰ ਨਾਲ ਲੈ ਕੇ ਆਉਂਗਾ।
1: ਜੀ ਬਿਲਕੁਲ। ਅਤੇ ਲਓ ਫਿਰ ਮਿਊਜ਼ੀਕਲ ਬ੍ਰੇਕ ਆਪਾਂ ਲੈਂਦੇ ਹਾਂ। ਨੈਕਸਟ ਫਰਮਾਇਸ਼ੀ ਗਾਣਾ ਕਰਤਾਰ ਰਮਲਾ ਜੀ ਦੀ ਆਵਾਜ਼ ਦੇ ਵਿੱਚ, ਅਤੇ ਨਾਲ ਨੇ ਸੁਖਵੰਤ ਕੌਰ, ਅਤੇ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: संस्करण ले देश पर देश प्राइम टाइम रेडियो एंड टीवी थोड़े अंग संग है 24 घंटे सतो दिन हूं तक देश पर देश प्राइम टाइम रेडियो हजारा ही बिजनेस की ग्रैंड ओपनिंग लाइव ऑन लोकेशन नाल करवा चुके है ते करवा रहा है इम्पॉसिबल इज नथिंग तुसी भी अपने बिजनेस विच वादा करन वास्ते देश पर देश रेडियो दा लाइव ऑन लोकेशन फ्राइडे सैटरडे करवाओ फॉर बुकिंग कॉल सजिंदर सिद्धू एट 416-725-2551
1: बाद एक बार फिर तो बहुत निघा स्वागत है तुहाडे अपने प्रोग्राम दे विच देश परदेश प्राइम टाइम रेडियो दे नाल तुसी ट्यून कीता होया है मैं हां तुहाडी होस्ट मनप्रीत कौर तूर ते लो फिर चलिए एक बार फिर तो ग्रैंड होम फर्नीचर दे नाल जुड़दे हां ते तुहानू दवाने नेक्स्ट डील बहुत ही कमाल दे मॉडर्न फर्नीचर दे विच जी सिद्धू सर
2: ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਮਨਪ੍ਰੀਤ ਇੱਕ ਵਾਰ ਫਿਰ ਸਾਰੇ ਸੋਤਿਆਂ ਨੂੰ ਸਤ ਪੱਤਰ ਦੇ ਰਹੇ ਹਾਂ ਕਿ ਆਓ ਤੁਸੀਂ ਗ੍ਰੈਂਡ ਫਰਨੀਚਰ ਤੇ 6685 ਟਾਮਕਨ ਰੋਡ ਤੇ ਪਹੁੰਚੋ ਰਾਤ ਦੇ 9 ਵਜੇ ਖੁੱਲੇ ਆ ਤੇ ਤੁਹਾਨੂੰ ਦਿਲ ਖੋਲ ਕੇ ਡੀਲਾਂ ਦੇ ਰਹੇ ਨੇ ਅੱਜ ਕੈਨੇਡਾ ਡੇ ਸੇਲ ਲੱਗੀ ਹੋਈ ਆ ਔਰ ਸੈਲੀਬ੍ਰੇਟ ਕਰ ਰਹੇ ਹਾਂ ਕੈਨੇਡਾ ਡੇ ਦਾ ਬਰਥਡੇ ਤੇ ਨਾਲ ਜਿਹੜਾ ਬਰਥਡੇ ਦੇ ਕੈਨੇਡਾ ਦੇ ਤੁਹਾਨੂੰ ਗਿਫਟਸ ਵੀ ਦੇ ਰਹੇ ਹਾਂ ਤੇ ਪ੍ਰਾਈਸਾਂ ਬੜੀ ਜ਼ਬਰਦਸਤ ਦੇ ਰਹੇ ਹਾਂ ਸੋ ਫਰੀ ਮੇਰੇ ਨਾਲ ਸੁਖ ਜੀ ਨੂੰ ਇੱਕ ਵਾਰ
3: ਬਹੁਤ ਸ਼ੁਕਰੀਆ ਧੰਨਵਾਦ ਸਿੱਧੂ ਸਾਹਿਬ ਬਿਲਕੁਲ ਮੰਡੇ ਤੋਂ ਸੱਦਾ ਪੱਤਰ ਦਿੰਦੇ ਆ ਰਹੇ ਸੀ ਦੇਸ਼ ਪ੍ਰਦੇਸ਼ ਰੇਡੀਓ ਦੇ ਉੱਪਰ ਕਿ ਫਰਾਈਡੇ ਸੈਟਰਡੇ ਸੰਡੇ ਵੀਕਐਂਡ ਦੇ ਉੱਪਰ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਹੈ ਬਿਲਕੁਲ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਪਰਿਵਾਰ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਫਰਨੀਚਰ ਵੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ ਸਾਲ ਦੀਆਂ ਸਭ ਤੋਂ ਲੋਐਸਟ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਘਰ ਲੈ ਕੇ ਜਾਣਾ ਤੇ ਨਾਲ ਵੱਡੇ ਵੱਡੇ ਅਪਲਾਈਂਸ ਜਿਹੜੇ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੁਸੀਂ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ ਕੰਫਰਟੇਬਲ ਲੈਣਾ ਚਾਹੁੰਦੇ ਹੋ ਤੇ ਵੀਕਐਂਡ ਨੂੰ ਮਿਸ ਨਾ ਕਰਿਓ ਸਾਲ ਦੀਆਂ ਸਭ ਤੋਂ ਘੱਟ ਤੇ ਲੋਐਸਟ ਪ੍ਰਾਈਸ ਮਿਲ ਰਹੀਆਂ ਇਸ ਵੀਕਐਂਡ ਦੇ ਉੱਪਰ ਨਾਲ ਤੋਹਫੇ ਆਪਣੇ ਘਰ ਲੈ ਕੇ ਜਾਓ ਸੋ ਜਿੱਥੇ ਵੀ ਕਿਤੇ ਗੱਡੀਆਂ ਕਮਾ ਲਓ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਨੂੰ ਯਾਦ ਰੱਖਣਾ ਸਤਿ ਸਾਹਿਬ ਤੇ ਡੀਲ ਦੇਣ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ ਸਤਿ ਸਾਹਿਬ ਰੀਅਲ ਮਾਰਬਲ ਦਾ ਰੀਅਲ ਪੱਥਰ ਦਾ ਡਾਇਨਿੰਗ ਟੇਬਲ ਗੋਲਡਨ ਬੇਸ ਦੇ ਨਾਲ ਜਿਹਦੀ ਰੈਗੂਲਰ ਕੀਮਤ $1500 ਸੀ ਪਰ ਕੈਨੇਡਾ ਦੇ ਸਪੈਸ਼ਲ ਸੇਲ ਦੇ ਉੱਪਰ ਇਸ ਵੀਕਐਂਡ ਲਈ $399 ਦਾ ਸਤਿ ਸਾਹਿਬ ਰੀਅਲ ਮਾਰਬਲ ਦਾ ਟੇਬਲ $399 ਦਾ ਗੋਲਡਨ ਬੇਸ ਲੈ ਲਿਓ ਸਿਲਵਰ ਬੇਸ ਲੈ ਲਿਓ ਵਾਈਟ ਟੌਪ ਰੀਅਲ ਮਾਰਬਲ ਦਾ ਟੇਬਲ ਸਿਰਫ $399 ਦਾ
2: ਓਕੇ ਤੇ ਇਹਦੇ ਨਾਲ ਫਿਰ ਆਪਾਂ ਨੂੰ ਚਾਹੀਦਾ ਕਿਉਂਕਿ ਜਦੋਂ ਟੇਬਲ ਹੋਵੇ ਤੇ ਕੋਈ ਪੀਜ਼ਾ ਪੂਜ਼ਾ ਖਾਣਾ ਹੋਵੇ ਗਰਮ ਗਰਮ ਕਰਨਾ ਹੋਵੇ
3: ਹਾਂਜੀ ਨਾ ਮਾਈਕਰੋਵੇਵ ਚਾਹੀਦਾ
2: ਮਾਈਕਰੋਵੇਵ ਚਾਹੀਦਾ
3: ਬਿਲਕੁਲ ਦੇਸ਼ ਵੱਲੋਂ ਮਿਲਣਾ ਹੀ ਮਿਲਣਾ ਸਰ ਵੈਸੇ ਤਾਂ ਪ੍ਰਾਈਸ ਹੈ ਬਹੁਤ ਲੋ ਹੈ ਸਟੈਕ ਕੈਨੇਡਾ ਦੇ ਸੇਲ ਦੇ ਉੱਪਰ ਰੀਅਲ ਮਾਰਬਲ ਦਾ ਟੇਬਲ
2: ਅਸੀਂ ਮੇਰੀ ਗੱਲ ਮੁਸ਼ਕਿਲ ਹੁੰਦੀ ਹੈ ਕਿ ਜਿਹੜੀ ਚੀਜ਼ ਮੈਚ ਕਰਦੀ ਹੈ ਜਿਵੇਂ ਹੁਣ ਡਾਇਨਿੰਗ ਟੇਬਲ ਲੱਗਿਆ ਹੋਇਆ ਕਿਚਨ ਦੇ ਵਿੱਚ
3: ਜੀ
2: ਤਾਂ ਮਾਈਕਰੋਵੇਵ ਵੀ ਸਮਝੋ ਉੱਥੇ
3: ਬਿਲਕੁਲ
2: ਉਹੀ ਚੀਜ਼
3: ਬਿਲਕੁਲ ਰੀਅਲ ਮਾਰਬਲ ਦਾ ਟੇਬਲ ਗੋਲਡਨ ਬੇਸ ਦੇ ਨਾਲ $399 ਦਾ ਤੇ ਨਾਲ ਮਾਈਕਰੋਵੇਵ ਫ੍ਰੀ ਨਾਲ ਮਾਈਕਰੋਵੇਵ ਫ੍ਰੀ ਆਪਣੇ
2: ਘਰ ਅੱਜ ਰਾਤ ਦੇ 9 ਵਜੇ ਤੱਕ ਆ ਜਾਓ ਦੇਸ਼ ਪਰਦੇਸ ਦਾ ਹਵਾਲਾ ਦਿਓ
3: ਜੀ
2: ਤੇ ਤੁਹਾਡੇ ਪਾਸ ਲਵ ਆਫ ਟੋਕਨ ਹੈਗਾ
3: ਬਿਲਕੁਲ ਜੀ
2: ਮਾਈਕਰੋਵੇਵ
3: ਬਿਲਕੁਲ ਰੀਅਲ ਮਾਰਬਲ ਦਾ ਟੇਬਲ $399 ਦਾ ਤੇ ਨਾਲ ਮਾਈਕਰੋਵੇਵ ਫ੍ਰੀ ਹੋਰ ਵੀ ਤੁਸੀਂ ਵੱਡਾ ਸ਼ੋਰੂਮ ਹੈ ਜਿੱਥੇ ਪਰਿਵਾਰ ਪਹੁੰਚ ਰਹੇ ਨੇ ਦੇਖ ਲਓ ਡਿਸਕਾਊਂਟ ਲੈ ਰਹੇ ਨੇ ਤੋਹਫੇ ਲੈ ਰਹੇ ਨੇ ਤੁਸੀਂ ਵੀ ਜਿੱਥੇ ਵੀ ਜੁੜੇ ਹੋਏ ਹੋ ਪਹੁੰਚੋ 6685 ਟੌਮਕਨ ਰੋਡ ਦੇ ਉੱਪਰ
2: ਰੋਡ ਥੋੜੇ ਜਿਹਾ 5 ਸਾਢੇ 5 ਵਜੇ ਤੋਂ ਬਾਅਦ ਰਸ਼ ਵੀ ਘੱਟ ਜਾਂਦਾ
3: ਜੀ
2: ਹੌਲੀ ਹੌਲੀ ਆਉਂਦੇ ਜਾਓ ਅਸੀਂ ਭਾਵੇਂ 6 ਵਜੇ ਤੱਕ ਹੈਗੇ ਇੱਥੇ
3: ਜੀ
2: 9 ਵਜੇ ਤੱਕ ਆਓ ਕੋਈ ਗੱਲ ਨਹੀਂ
3: ਬਿਲਕੁਲ ਸਿੱਧਾ 6685 ਟੌਮਕਨ ਰੋਡ 6685 ਟੌਮਕਨ ਰੋਡ ਦੇ ਉੱਪਰ ਕੈਨੇਡਾ
2: ਜਿਹੜੇ ਲੋਕੀ ਅੱਜ ਨਹੀਂ ਆ ਸਕਣਗੇ ਉਹ ਕੱਲ ਨੂੰ ਲੰਚ ਕਰਕੇ ਆਪਣਾ
3: ਜੀ
2: 1 ਵਜੇ ਫਿਰ ਅਸੀਂ ਇਹ ਇੱਥੇ ਆ ਜਾਣਾ
3: ਬਿਲਕੁਲ
2: 1 ਤੋਂ 4 ਵਜੇ ਤੱਕ
3: ਜੀ ਬਿਲਕੁਲ
2: ਤੇ ਲੰਚ ਵੀ ਕਰਾਂਗੇ ਇੱਥੇ
3: ਬਿਲਕੁਲ ਇਕੱਠੇ
2: ਕਾਜੂ ਵੀ ਪੀਵਾਂਗੇ
3: ਡਨ ਸਰ
2: ਤੇ ਕੱਲ ਨੂੰ ਵੀ ਅਸੀਂ ਇੱਥੇ ਹੀ ਆ
3: ਬਿਲਕੁਲ
2: ਅੱਜ ਪਰ ਰਾਤ ਦੇ 9 ਵਜੇ ਤੱਕ
3: ਅੱਜ ਰਾਤ ਦੇ 9 ਵਜੇ ਤੱਕ ਆ ਜਾਓ 6685 ਟੌਮਕਨ ਰੋਡ ਦੇ ਉੱਪਰ ਕੈਨੇਡਾ ਦੇ ਸੇਲ ਸਰ
2: ਮਿਹਰਬਾਨੀ ਔਰ ਦੋਸਤੋ ਆਪਣੇ ਨਾ ਤਿਆਰੀਆਂ ਕਰ ਲਓ ਆਪਣੇ ਸ਼ਹਿਰ ਦੇ ਵਿੱਚ ਬੜਾ ਪਿਆਰਾ ਸ਼ੋਅ ਆ ਰਿਹਾ 14 ਅਗਸਤ ਨੂੰ ਐਮੀ ਬਿਰਕ ਸਰਜਨ ਮਹਿਤਾ ਹੋਰ ਦਾ ਸ਼ੋਅ ਤੁਹਾਡੇ ਸ਼ਹਿਰ ਵਿੱਚ ਆ ਰਿਹਾ ਹੈਗਾ 14 ਅਗਸਤ ਨੂੰ ਸਕੋਸ਼ੀਆ ਅਰੀਨਾ ਵਿੱਚ ਹੋਣਾ
1: ਜੀ
2: ਤੇ ਟਿਕਟਾਂ ਤੁਹਾਨੂੰ ਮਿਲ ਜਾਣਗੀਆਂ ਹੁਣੇ ਹੀ ਬੁੱਕ ਕਰਾ ਸਕਦੇ ਹੋ ਮੈਪ ਦੇਖ ਕੇ ਅੱਗੇ ਮਿਲ ਜਾਣਗੀਆਂ ਤੁਹਾਨੂੰ ਟਿਕਟ www.ticketmaster.ca ਤੇ ਜਾ ਕੇ ਟਿਕਟਾਂ ਬੁੱਕ ਕਰਾ ਲਓ ਆਉਣ ਵਾਲੇ ਦਿਨਾਂ ਵਿੱਚ ਆਪਾਂ ਪਹੁੰਚਣਗੇ ਸਰਗਮ ਮਹਿਤਾ ਹੋਰੀ ਇੱਥੇ ਆਉਣਗੇ ਔਰ ਐਮੀ ਬਿਰਕ ਵਾਲੇ ਹੋਣਗੇ ਗੱਲਬਾਤ ਕਰਾਵਾਂਗੇ ਤੁਹਾਡੇ ਉਹਨਾਂ ਦੇ ਨਾਲ ਬਹੁਤ ਵਧੀਆ ਟੂਰ ਹੋਏਗਾ ਉਹਨਾਂ ਦਾ ਤੇ 14 ਅਗਸਤ ਨੂੰ ਇਹ ਸ਼ੋਅ ਆਪਣੇ ਸ਼ਹਿਰ ਦੇ ਵਿੱਚ ਹੋ ਰਿਹਾ ਆਪਾਂ ਸਾਰਿਆਂ ਨੇ ਰਲ ਮਿਲ ਕੇ ਵੇਖਣਾ ਹੈਗਾ ਪੂਰਾ ਇੰਜੋਏ ਕਰਾਂਗੇ ਜੀ ਮਨਪ੍ਰੀਤ
1: ਜੀ ਬਿਲਕੁਲ ਇਹ ਯੂਨਿਟੀ ਟੂਰ ਲੈ ਕੇ ਆ ਰਹੇ ਨੇ ਜਿਹੜੇ ਕਿ ਐਮੀ ਵਿਰਕ ਅਤੇ ਸਰਗੁਣ ਮਹਿਤਾ ਇਹ ਦੋਵੇਂ ਇਕੱਠੇ ਹੀ ਤੁਹਾਡੇ ਲਈ ਲਾਈਵ ਅਵੇਲੇਬਲ ਹੋਣਗੇ 14 ਅਗਸਤ ਨੂੰ ਟੋਰੋਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਇਹ ਸ਼ੋਅ ਹੋਣ ਜਾ ਰਿਹਾ ਬੜਾ ਵਧੀਆ ਅਤੇ ਟਿਕਟਸ ਤੁਸੀਂ ਹੁਣ ਤੋਂ ਹੀ ਲੈ ਸਕਦੇ ਹੋ ਟਿਕਟ ਮਾਸਟਰ .ca ਦੇ ਉੱਪਰ ਟਿਕਟਸ ਅਵੇਲੇਬਲ ਨੇ ਉਹ ਤੁਸੀਂ ਅੱਜ ਤੋਂ ਹੀ ਆਪਣੇ ਟਿਕਟਸ ਨੂੰ ਬੁੱਕ ਕਰਵਾਓ ਅਤੇ ਬੜਾ ਕਮਾਲ ਦੇ ਸ਼ੋਅਜ਼ ਜਦੋਂ ਵੀ ਸਾਡੇ ਇੱਦਾਂ ਦੇ ਆਰਟਿਸਟ ਆਉਂਦੇ ਨੇ ਅਤੇ ਬੜਾ ਵਧੀਆ ਲੱਗਦਾ ਬੜਾ ਪ੍ਰਾਊਡ ਵੀ ਫੀਲ ਹੁੰਦਾ ਕਿ ਇੰਨੇ ਵਧੀਆ ਲੈਵਲ ਦੇ ਉੱਪਰ ਤੁਸੀਂ ਪਰਫੋਰਮ ਕਰ ਰਹੇ ਹੋ ਅਤੇ ਫਿਰ ਜ਼ਰੂਰ ਤੁਸੀਂ ਵੀ ਆਪਣੇ ਟਿਕਟਸ ਨੂੰ ਅੱਜ ਤੋਂ ਹੀ ਬੁੱਕ ਕਰਨਾ ਸਟਾਰਟ ਕਰ ਸਕਦੇ ਹੋ ਟਿਕਟ ਮਾਸਟਰ .ca ਦੇ ਉੱਪਰ ਜਾ ਕੇ ਆਪਣੇ ਟਿਕਟਸ ਬੁੱਕ ਕਰੋ ਐਮੀ ਵਿਰਕ ਅਤੇ ਸਰਗੁਣ ਮਹਿਤਾ ਨੂੰ ਲਾਈਵ ਬਿਲਕੁਲ ਦੇਖਣ ਦਾ ਤੁਹਾਨੂੰ ਮੌਕਾ ਮਿਲੇਗਾ ਇਹਨਾਂ ਦੇ ਗਾਣੇ ਤੁਸੀਂ ਪੂਰਾ ਇੰਜੋਏ ਕਰੋਗੇ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ 14 ਅਗਸਤ ਨੂੰ ਇਹ ਸ਼ੋਅ ਹੋਣ ਜਾ ਰਿਹਾ ਅਤੇ ਸਟੂਡੀਓ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ ਅਤੇ ਨਾਲ ਦੀ ਨਾਲ ਹੀ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਜ਼ਰੂਰ ਪਹੁੰਚੋ ਅੱਜ ਤੁਹਾਨੂੰ ਸਾਗ ਅਤੇ ਮੱਕੀ ਦੀ ਰੋਟੀ ਬਾਏ 1 ਗੈਟ 1 ਫ੍ਰੀ ਮਿਲ ਰਹੀ ਹੈ ਇਹਨਾਂ ਦੀ ਸਪੈਸ਼ਲ ਮੈਨਿਊ ਦੇ ਵਿੱਚ ਬਾਏ 1 ਗੈਟ 1 ਫ੍ਰੀ ਲਓ ਸਾਗ ਅਤੇ ਮੱਕੀ ਦੀ ਰੋਟੀ ਅੱਜ ਤੁਸੀਂ ਪਹੁੰਚੋ ਇਹਨਾਂ ਦੀਆਂ ਤਿੰਨੋਂ ਲੋਕੇਸ਼ਨਸ ਦੇ ਉੱਪਰ ਤੁਹਾਨੂੰ ਇਹ ਡੀਲਸ ਮਿਲਣੀਆਂ ਨੇ ਅਤੇ ਇਹਨਾਂ ਦਾ ਫਰੈਸ਼ ਐਂਡ ਫਲੇਵਰਫੁੱਲ ਫੂਡ ਵੈੱਜ ਐਂਡ ਨੋਨ ਵੈੱਜ ਤੁਸੀਂ ਦੋਵੇਂ ਤਰ੍ਹਾਂ ਦਾ ਟਰਾਈ ਕਰੋ ਅਤੇ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ ਸ਼ੁੱਧ ਖੋਏ ਵਾਲੀਆਂ ਡਰਾਈ ਫਰੂਟਸ ਵਾਲੀਆਂ ਮਿਠਾਈਆਂ ਵੀ ਤੁਹਾਡੇ ਲਈ ਐਵਰੀਡੇ ਅਵੇਲੇਬਲ ਹੁੰਦੀਆਂ ਨੇ ਅੱਜ ਤੁਸੀਂ ਸਾਗ ਅਤੇ ਮੱਕੀ ਦੀ ਰੋਟੀ ਜਾ ਕੇ ਇਹਨਾਂ ਦੇ ਕੋਲੋਂ ਬਾਏ 1 ਗੈਟ 1 ਫ੍ਰੀ ਲੈ ਕੇ ਆਓ ਜੇ ਤੁਸੀਂ ਵੀਕਐਂਡ 'ਤੇ ਆਪਣੇ ਘਰਾਂ ਦੇ ਵਿੱਚ ਕੋਈ ਵੀ ਗੈਟ ਟੂਗੈਦਰਸ ਕਰ ਰਹੇ ਹੋ ਗੈਦਰਿੰਗਸ ਕਰ ਰਹੇ ਹੋ ਤਾਂ ਲਾਈਵ ਫੂਡ ਟਰੱਕ ਕੇਟਰਿੰਗ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ ਆਪਣੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਪਹੁੰਚਣਾ ਤੁਸੀਂ 275 ਗਾਰਡਨ ਬਰੁੱਕ ਟ੍ਰੇਲ ਗਾਰਡਨ ਬਰੁੱਕ ਐਂਡ ਕੈਸਲ ਮੋਰ ਦੇ ਇੰਟਰਸੈਕਸ਼ਨ 'ਤੇ ਨੰਬਰ 905-794-8111 905-794-8111 'ਤੇ ਕਾਲ ਹੋਏਗੀ ਜਾਂ ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਮਿਲਣਗੇ ਨੰਬਰ 905-594-4400 905-593-4400 ਜਾਂ ਤੀਸਰੀ ਲੋਕੇਸ਼ਨ 'ਤੇ ਪਹੁੰਚੋ 15 ਫੈਂਡਰ ਵੇ ਬੋਬੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ 'ਤੇ ਨੇ ਨੰਬਰ 905-840-2200 905-840-2200 ਦੇ ਉੱਪਰ ਕਾਲ ਕਰਕੇ ਤੁਸੀਂ ਆਪਣਾ ਆਰਡਰਸ ਵੀ ਪਲੇਸ ਕਰ ਸਕਦੇ ਹੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੁਹਾਡੇ ਲਈ ਰਾਤ ਦੇ 2 ਵਜੇ ਤੱਕ ਸਾਰੀਆਂ ਲੋਕੇਸ਼ਨਸ ਓਪਨ ਨੇ ਤਾਂ ਤੁਸੀਂ ਕਿਸੇ ਵੀ ਲੋਕੇਸ਼ਨ ਦੇ ਉੱਪਰ ਵਿਜ਼ਿਟ ਕਰ ਸਕਦੇ ਹੋ ਅਤੇ ਲੋ ਫਿਰ ਸੁਣੀਏ ਨੈਕਸਟ ਫਰਮਾਇਸ਼ੀ ਗਾਣਾ ਤੇਗੀ ਪੰਨੂ ਐਂਡ ਨਾਲ ਨੇ ਪ੍ਰੇਮ ਲਤਾ ਜੀ ਇਹਨਾਂ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਟੀਮ ਸਿੱਧੂ ਦੇ ਬਾਰੇ, ਜਿਹੜੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਪ੍ਰੋਜੈਕਟ ਸਬਮਿਸ਼ਨ ਲੈ ਕੇ ਆਉਂਦੇ ਨੇ ਤੁਹਾਡੇ ਰਹਿਣ ਦੇ ਵਿੱਚ, ਤੁਹਾਡੇ ਰਹਿਣ ਦੇ ਲਈ ਨਵੇਂ ਨਵੇਂ ਘਰ ਤੁਹਾਡੇ ਲਈ ਲੈ ਕੇ ਆਉਂਦੇ ਨੇ। ਅਤੇ ਟੀਮ ਸਿੱਧੂ ਤੁਹਾਡੇ ਲਈ ਇਸ ਟਾਈਮ ਕੈਲਡਨ ਸ਼ਹਿਰ ਦੇ ਵਿੱਚ ਗੋਰ ਰੋਡ ਐਂਡ ਮੇਫੀਲ ਰੋਡ ਦੇ ਉੱਪਰ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ ਨਵੇਂ ਫਰੀ ਹੋਲ ਟਾਊਨ ਹਾਊਸਿਸ, ਸੈਮੀ ਡਿਟੈਚ ਐਂਡ ਡਿਟੈਚਡ ਘਰ ਜਿਹੜੇ ਕਿ ਤਿਆਰ ਹੋਣੇ ਨੇ 2027 ਦੇ ਐਂਡ ਤੋਂ ਲੈ ਕੇ 2028 ਦੀ ਸ਼ੁਰੂਆਤ ਤੱਕ ਇਹ ਨਵਾਂ ਪ੍ਰੋਜੈਕਟ ਲੈ ਕੇ ਆਏ ਨੇ। 2 ਸਟੋਰੀ ਤੇ ਫਰੀ ਹੋਲ ਟਾਊਨ ਹਾਊਸਿਸ ਨੇ ਜਿਨ੍ਹਾਂ ਦੀ ਪ੍ਰਾਈਸ 7,49,000 ਤੋਂ ਸਟਾਰਟ ਹੁੰਦੀ ਹੈ। ਅਪ ਟੂ 2300 ਸਕੁਏਅਰ ਫੁੱਟ ਦੇ ਘਰ ਹੋਣਗੇ, 3 ਤੋਂ 4 ਬੈਡਰੂਮਸ, 2.5 ਤੋਂ 3.5 ਬਾਥਰੂਮ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ ਅਤੇ ਵੱਡੇ ਬੈਕਯਾਰਡ ਹੋਣਗੇ। ਅਨਫਿਨਿਸ਼ਡ ਬੇਸਮੈਂਟ ਹੋਏਗੀ। ਟੋਟਲ ਡਿਪੋਜ਼ਿਟ ਹੈਗਾ 10%, ਜਿਹੜਾ ਕਿ ਤੁਸੀਂ 1 ਸਾਲ ਦੇ ਵਿੱਚ ਪੇ ਕਰਨਾ। ਸੈਮੀ ਡਿਟੈਚ ਘਰ ਨੇ ਜਿਹੜੇ, ਇਹਨਾਂ ਦੀ ਪ੍ਰਾਈਸ 8,49,000 ਤੋਂ ਸਟਾਰਟ ਹੋ ਜਾਂਦੀ ਹੈ। 1950 ਸਕੁਏਅਰ ਫੁੱਟ ਤੱਕ ਦੇ ਘਰ ਹੋਣਗੇ, 3 ਤੋਂ 4 ਬੈਡਰੂਮਸ, 2.5 ਵਾਸ਼ਰੂਮਸ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ ਅਤੇ 10% ਟੋਟਲ ਡਿਪੋਜ਼ਿਟ 1 ਸਾਲ ਦੇ ਵਿੱਚ ਪੇ ਕਰਨਾ। ਇਸ ਤੋਂ ਇਲਾਵਾ 32 ਫੁੱਟ ਦੇ ਡਬਲ ਕਾਰ ਗਰਾਜ ਦੇ ਡਿਟੈਚਡ ਘਰ ਨੇ, 9,49,000 ਤੋਂ ਪ੍ਰਾਈਸ ਸਟਾਰਟ ਹੁੰਦੀ ਹੈ। ਅਪ ਟੂ 2345 ਸਕੁਏਅਰ ਫੁੱਟ ਦੇ ਘਰ ਹੋਣਗੇ, 3 ਤੋਂ 4 ਬੈਡਰੂਮਸ, 2.5 ਤੋਂ 3.5 ਬਾਥਰੂਮਸ, ਡਬਲ ਕਾਰ ਗਰਾਜ ਦੇ ਨਾਲ 10% ਟੋਟਲ ਡਿਪੋਜ਼ਿਟ 1 ਸਾਲ ਦੇ ਵਿੱਚ ਪੇ ਕਰਨਾ। ਅਤੇ ਲਾਸਟ ਵਿੱਚ 36 ਫੁੱਟ ਦੇ ਡਬਲ ਕਾਰ ਗਰਾਜ ਵਾਲੇ ਡਿਟੈਚਡ ਘਰ ਨੇ ਜਿਨ੍ਹਾਂ ਦੀ ਪ੍ਰਾਈਸ 1 ਮਿਲੀਅਨ ਤੋਂ ਸਟਾਰਟ ਹੋ ਰਹੀ ਹੈ। ਅਪ ਟੂ 2620 ਸਕੁਏਅਰ ਫੁੱਟ ਦੇ ਘਰ ਹੋਣਗੇ ਇਹ, 3 ਤੋਂ 5 ਬੈਡਰੂਮਸ ਬਣਨਗੇ, 2.5 ਤੋਂ 3.5 ਬਾਥਰੂਮਸ ਹੋਣਗੇ, ਡਬਲ ਕਾਰ ਗਰਾਜ ਐਂਡ ਟੋਟਲ 10% ਡਿਪੋਜ਼ਿਟ 1 ਸਾਲ ਦੇ ਵਿੱਚ ਤੁਸੀਂ ਪੇ ਕਰਨਾ। ਸਾਰੇ ਘਰਾਂ ਦੇ ਵਿੱਚ ਅਨਫਿਨਿਸ਼ਡ ਬੇਸਮੈਂਟ ਵੀ ਹੈਗੀ ਹੈ, ਬੈਕਯਾਰਡ ਵੀ ਹੈਗੀ ਹੈ, ਅਤੇ ਸਿਰਫ 10% ਡਿਪੋਜ਼ਿਟ ਆ ਜੋ ਕਿ ਤੁਸੀਂ ਕਿਸ਼ਤਾਂ ਦੇ ਵਿੱਚ ਯਾਨੀ ਕਿ ਇੰਸਟਾਲਮੈਂਟਸ ਦੇ ਵਿੱਚ ਪੇ ਕਰਨਾ, ਉਹ ਵੀ 1 ਸਾਲ ਦੇ ਵਿੱਚ ਪੂਰਾ ਕਰਨਾ ਆ। ਟੀਮ ਸਿੱਧੂ ਦੇ ਨਾਲ ਗੱਲਬਾਤ ਕਰੋ, ਤੁਹਾਨੂੰ ਪੂਰੀ ਇਨਫੋਰਮੇਸ਼ਨ ਵੀ ਦੇਣਗੇ ਅਤੇ ਤੁਸੀਂ ਘਰਾਂ ਦੀ ਬੁਕਿੰਗਸ ਕਰਵਾ ਸਕਦੇ ਹੋ। ਨੰਬਰ 416-300-0016-416-302-0016 ਟੀਮ ਸਿੱਧੂ ਦਾ ਨੰਬਰ ਹੈ। ਇਸੇ ਨੰਬਰ ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ, ਕਾਲ ਕਰੋ, ਟੈਕਸਟ ਕਰੋ ਜਾਂ ਵਟਸਐਪ ਵੀ ਤੁਸੀਂ ਕਰ ਸਕਦੇ ਹੋ। ਅਤੇ ਨਾਲ ਹੀ ਤੁਸੀਂ ਗਿਲਸ ਸਵੀਟ ਫੈਕਟਰੀ ਵੀ ਜ਼ਰੂਰ ਪਹੁੰਚੋ, ਪਿਓਰ ਵੈਜੀਟੇਰੀਅਨ ਨੇ। ਲਾਈਵ ਕੇਟਰਿੰਗ ਤੁਸੀਂ ਹਰ ਓਕੇਜ਼ਨ ਦੇ ਲਈ ਕਰਵਾ ਸਕਦੇ ਹੋ। ਮਸ਼ੀਨ ਮੇਡ ਸਮੋਸੇ ਅਵੇਲੇਬਲ ਨੇ ਤੁਹਾਡੇ ਲਈ, ਸਾਰੀਆਂ ਮਿਠਾਈਆਂ ਕੈਨੇਡਾ ਦੇ ਵਿੱਚ ਹੀ ਬਣਾਉਂਦੇ ਨੇ ਇਹ। ਅਤੇ ਲਾਈਵ ਫੂਡ ਟਰੱਕ ਕੇਟਰਿੰਗ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ ਕਰਦੇ ਨੇ। ਅਤੇ ਇਸ ਤੋਂ ਇਲਾਵਾ ਮੈਂ ਦੱਸ ਦਿਆਂ ਕਿ ਇਹਨਾਂ ਦੀਆਂ 5 ਲੋਕੇਸ਼ਨਸ ਚਲੋ ਫਰੈਸ਼ਕੋਸ ਦੇ ਵਿੱਚ ਨੇ ਇੱਥੇ, ਅਤੇ 2 ਲੋਕੇਸ਼ਨਸ ਇਹਨਾਂ ਦੀਆਂ ਕੈਲਗਰੀ ਦੇ ਵਿੱਚ ਵੀ ਨੇ। ਹੈੱਡ ਆਫਿਸ ਇਹਨਾਂ ਦਾ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬ੍ਰੈਂਪਟਨ ਦੇ ਵਿੱਚ। ਹੈੱਡ ਆਫਿਸ ਦੇ ਉੱਪਰ ਕਾਲ ਕਰ ਸਕਦੇ ਹੋ ਜੇ ਤੁਸੀਂ ਕੇਟਰਿੰਗ ਦੇ ਔਰਡਰਸ ਦੇਣੇ ਨੇ। ਗਿਲਸ ਸਵੀਟ ਫੈਕਟਰੀ ਨੰਬਰ 905-799-2616-905-799 2616 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਦੱਸਦਿਆਂ ਕਿ ਸ਼ੋਅਜ਼ ਤੁਹਾਨੂੰ ਪਤਾ ਕਿ ਬਹੁਤ ਸਾਰੇ ਹੋ ਰਹੇ ਨੇ ਆਪਣੇ ਸ਼ਹਿਰ ਦੇ ਵਿੱਚ। ਐਂਡ ਪ੍ਰੀਤਿਸ਼ ਨਰੂਲਾ, ਤੁਹਾਨੂੰ ਪਤਾ ਹੀ ਹੈ, ਸਟੈਂਡ ਅਪ ਕਮੇਡੀਅਨਸ ਨੇ ਅਤੇ ਬਹੁਤ ਵਧੀਆ ਇਹ ਇਹਨਾਂ ਦੇ ਸ਼ੋਅਜ਼ ਲੱਗ ਰਹੇ ਨੇ ਇੰਡੀਆ ਦੇ ਵਿੱਚ। ਐਂਡ ਇਹ ਆਪਣੇ ਸ਼ੋਅਜ਼ ਲੈ ਕੇ ਆ ਰਹੇ ਨੇ ਆਪਣੇ ਕੈਨੇਡਾ ਦੇ ਵਿੱਚ। ਕਿਚਨਰ ਦੇ ਵਿੱਚ 4 ਜੁਲਾਈ ਨੂੰ ਸ਼ੋਅ ਹੋਣ ਜਾ ਰਿਹਾ ਇਹਨਾਂ ਦਾ ਪਬਲਿਕ ਲਾਈਬ੍ਰੇਰੀ ਥੀਏਟਰ ਦੇ ਵਿੱਚ। ਅਤੇ ਬ੍ਰੈਂਪਟਨ ਦੇ ਵਿੱਚ 5 ਜੁਲਾਈ ਨੂੰ ਇਹਨਾਂ ਦਾ ਸ਼ੋਅ ਹੋਣ ਜਾ ਰਿਹਾ, ਪ੍ਰੀਤਿਸ਼ ਨਰੂਲਾ ਦਾ 5 ਜੁਲਾਈ ਨੂੰ ਲੈਸਟਰ ਬੀ ਪੀਅਰਸਨ ਮੈਮੋਰੀਅਲ ਥੀਏਟਰ ਦੇ ਵਿੱਚ। ਅਤੇ ਤੁਸੀਂ ਜੇ ਟਿਕਟਸ ਲੈਣੀਆਂ ਹੋਣ ਤਾਂ ਤੁਸੀਂ ਕਾਲ ਕਰ ਸਕਦੇ ਹੋ। ਨੰਬਰਸ ਤੁਹਾਨੂੰ ਮੈਂ ਦੇ ਦਿੰਦੀ ਹਾਂ, 2-647-631-2161, 647-631-2161 ਦੇ ਉੱਪਰ ਕਾਲ ਹੋਏਗੀ। ਜਾਂ ਦੂਸਰਾ ਨੰਬਰ ਹੈ 647-209-3101, 647-209-3101 ਦੇ ਉੱਪਰ ਵੀ ਕਾਲ ਕਰ ਸਕਦੇ ਹੋ। ਪਹਿਲਾ ਸ਼ੋਅ ਇਹਨਾਂ ਦਾ ਕਿਚਨਰ ਦੇ ਵਿੱਚ ਹੋਣ ਜਾ ਰਿਹਾ 4 ਜੁਲਾਈ ਨੂੰ, 5 ਜੁਲਾਈ ਨੂੰ ਬ੍ਰੈਂਪਟਨ ਦੇ ਵਿੱਚ ਹੋਏਗਾ, 12 ਜੁਲਾਈ ਨੂੰ ਹੋਣ ਜਾ ਰਿਹਾ ਕੈਲਗਰੀ ਦੇ ਵਿੱਚ ਮੈਲਡਾ ਲੂਪ ਸਟੂਡੀਓ ਥੀਏਟਰ ਦੇ ਵਿੱਚ। ਅਤੇ ਉਸ ਤੋਂ ਬਾਅਦ 18 ਜੁਲਾਈ ਨੂੰ ਹੋਏਗਾ ਵੈਨਕੂਵਰ ਦੇ ਵਿੱਚ ਨੋਰਮਨ ਐਂਡ ਐਨਟ ਥੀਏਟਰ ਦੇ ਵਿੱਚ। ਅਤੇ ਉਸ ਤੋਂ ਬਾਅਦ ਲਾਸਟ ਸ਼ੋਅ ਇਹਨਾਂ ਦਾ ਹੋਏਗਾ ਮੌਂਟਰੀਅਲ ਦੇ ਵਿੱਚ, 15 ਅਗਸਤ ਨੂੰ ਮੌਂਟਰੀਅਲ ਇੰਪਰੋਵ ਦੇ ਵਿੱਚ। ਅਤੇ ਇਹ ਸਾਰੇ ਸ਼ੋਅਜ਼ ਤੁਸੀਂ ਦੇਖਣ ਦੇ ਲਈ ਪ੍ਰੀਤਿਸ਼ ਨਰੂਲਾ ਦੇ ਇਹਨਾਂ ਦੇ ਅਕਾਊਂਟ ਦੇ ਉੱਪਰ ਵੀ ਜਾ ਸਕਦੇ ਹੋ, ਜਾਂ ਫਿਰ ਟਿਕਟਸ ਬੁੱਕ ਕਰਨ ਦੇ ਲਈ ਸਿੰਪਲੀ ਤੁਸੀਂ ਕਾਲ ਕਰੋ नंबर 6476312161 या फिर 6472093101। स्टैंड अप कॉमेडियंस तुहानू पता कि अजकल काफ़ी इन्हों का काफ़ी ज़्यादा इन्हों के शोज़ बड़े पसंद किए जा रहे हैं। तो प्रीतिश नरूला जी का शो भी हो जा रहा अपने शहर के ब्रैम्पटन के 5 जुलाई को। तो जेकर तुम देखना चाहते हो तो जरूर अपनी टिकट्स फटाफट बुक कर लो। आई थिंक नैक्सट संडे, हाँ जी 5 जुलाई नैक्सट संडे इन्हों का यह शो होएगा। तो लो फिर लईए छोटी जी म्यूजिकल ब्रेक, बट उस तो पहला आप लिंक लगा लीए एक तुहानू नैक्सट डील दवा दीए ग्रैंड होम फर्नीचर से, जिथे कि अज सिद्धू सर पहुंचे हुए हैं लाइव ऑन लोकेशन प्रोग्राम लैके 6685 टॉमकन रोड मिसी सागा से तुम पहुंचो डैरी एंड टॉमकन के इंटरसैक्शन से। नंबर 6472620000 इन्हों का नंबर है जी सिद्धू सर।
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ, ਜੀਆਂ ਨੂੰ, ਸਾਰਿਆਂ ਦਾ ਨਿੱਘਾ ਸਵਾਗਤ। ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਸ਼ੁੱਕਰਵਾਰ ਦਾ ਦਿਨ ਹੈ, ਬਿਊਟੀਫੁਲ ਡੇ ਹੈਗਾ, ਅਤੇ ਇਸ ਵਧੀਆ ਮੌਸਮ ਦੇ ਵਿੱਚ ਖਾਸ ਕਰਕੇ ਕੈਨੇਡਾ ਡੇ ਖੁਸ਼ੀ ਦੇ ਵਿੱਚ ਗ੍ਰੈਂਡ ਫਰਨੀਚਰ ਨੇ ਪਿਛਲੇ ਵੀਕ ਤੋਂ ਲੰਬੇ ਸਮੇਂ ਤੋਂ ਸੇਲ ਲਗਾਈ ਹੈ ਇਹ, ਅਤੇ ਜਿਹੜੀ ਕਿ ਅੱਜ ਆਪਾਂ ਲੈ ਕੇ ਆਏ ਹਾਂ। ਅਤੇ ਜਿੰਨੇ ਵੀ ਇੱਥੇ ਸਰੋਤੇ ਆ ਰਹੇ ਨੇ, ਜਿੰਨੇ ਵੀ ਲੋਕ ਖਰੀਦਦਾਰੀ ਕਰਨ ਆ ਰਹੇ ਨੇ, ਸਭ ਖੁਸ਼ ਹੋ ਕੇ ਜਾ ਰਹੇ ਨੇ, ਕਿਉਂਕਿ ਪ੍ਰਾਈਸਾਂ ਇੰਨੀਆਂ ਵਧੀਆ, ਤੇ ਉਸ ਤੋਂ ਨਾਲ ਨਾਲ ਉਹਨਾਂ ਨੂੰ ਗਿਫਟ ਵੀ ਦੇ ਕੇ ਤੋਰਦੇ ਹਾਂ ਅਸੀਂ। ਕੋਸ਼ਿਸ਼ ਸਾਡੀ ਇਹੀ ਹੈ ਕਿ ਤੁਹਾਡਾ ਸਭ ਦਾ ਮਾਣ ਤਾਣ ਕੀਤਾ ਜਾਵੇ, ਦੇਸ਼ ਭਰ ਦੇ ਜਦੋਂ ਵੀ ਲਾਈਵ ਲੋਕੇਸ਼ਨ ਤੇ ਪਹੁੰਚਦਾ, ਸਾਡੀ ਕੋਸ਼ਿਸ਼ ਹੈ ਤੁਹਾਡੇ ਕੀ ਚੁੱਕੇ ਪੈਸੇ ਤੁਹਾਡੇ ਬਚਤ ਕੀਤੀ ਜਾਵੇ। ਤੇ ਇਹ ਤਾਂ ਹੈ ਹੀ ਖਾਸ ਕਰਕੇ ਕੈਨੇਡਾ ਡੇ, ਤੇ ਉਹਦੀ ਖੁਸ਼ੀ ਵਿੱਚ ਆਪਾਂ ਕੈਨੇਡਾ ਦੇ ਜਨਰਲ ਖੁਸ਼ੀ ਵਿੱਚ ਤੁਹਾਨੂੰ ਗਿਫਟ ਨਾ ਦਵਾਈਏ, ਤੁਹਾਨੂੰ ਡਿਸਕਾਊਂਟ ਨਾ ਦਵਾਈਏ, ਹੋ ਹੀ ਨਹੀਂ ਸਕਦਾ। ਸੁਖਰ ਜੀ ਮੇਰੇ ਨਾਲ ਨੇ ਗ੍ਰੈਂਡ ਫਰਨੀਚਰ ਤੋਂ ਲੈਣੇ, ਉਹਨਾਂ ਤੋਂ ਆਪਾਂ ਅਗਲੀ ਡੀਲ।
2: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ। ਬਿਲਕੁਲ ਕੈਨੇਡਾ ਡੇ ਸੇਲ ਜਿਹੜੀ ਸਟਾਰਟ ਹੋ ਚੁੱਕੀ ਆ ਸਿੱਧੂ ਸਾਹਿਬ, ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ, ਅੱਜ ਪੂਰੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਮਿਲ ਰਹੀਆਂ ਇਸ ਵੀਕਐਂਡ ਦੇ ਉੱਪਰ। ਫਰਾਈਡੇ, ਸੈਚਰਡੇ, ਸੰਡੇ ਵੀਕਐਂਡ ਨੂੰ ਪਰਿਵਾਰਾਂ ਨੇ ਮਿਸ ਨਹੀਂ ਕਰਨਾ। ਕਿਸੇ ਵੀ ਤਰ੍ਹਾਂ ਤੁਸੀਂ ਫਰਨੀਚਰ ਦੀ ਬਾਇੰਗ ਕਰਨੀ ਆ, ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਕੈਨੇਡੀਅਨ ਮੇਡ ਸੋਫਾ ਸੈੱਟ ਚਾਹੀਦੇ ਨੇ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ ਨੇ, ਕੌਫੀ ਟੇਬਲ ਚਾਹੀਦੇ ਨੇ, ਲੋਐਸਟ ਪ੍ਰਾਈਸ ਫੋਰ ਦਾ ਹੋਲ ਈਅਰ, ਪੂਰੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ, ਤੇ ਨਾਲ ਵੱਡੇ ਵੱਡੇ ਅਪਲਾਇੰਸ ਜਿਹੜੇ ਫ੍ਰੀ ਤੋਹਫੇ ਦਿੱਤੇ ਜਾ ਰਹੇ ਆ ਕੈਨੇਡਾ ਡੇ ਸੇਲ ਦੇ ਉੱਪਰ। ਤੇ ਨਾਲ ਦੀ ਨਾਲ ਸਿੱਧੂ ਸਾਹਿਬ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਕੀਤਾ, ਕਿੰਗ ਸਾਈਜ਼ ਦਾ ਵਾਈਟ ਕਲਰ ਦਾ ਲੈਗਰ ਫਿਨਿਸ਼ ਦਾ ਬੈਡਰੂਮ ਸੈੱਟ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਥੱਲੇ ਸਾਰੀ ਹਾਈਡ੍ਰੋਲਿਕ ਸਟੋਰੇਜ, 18.2 meters ਉੱਪਰ ਥੱਲੇ ਸਾਰੀ ਸਟੋਰੇਜ ਬਣ ਜਾਣੀਆਂ, ਕਿੰਗ ਸਾਈਜ਼ ਦਾ ਵਾਈਟ ਕਲਰ ਦਾ ਐਲਈਡੀ ਲਾਈਟਾਂ ਵਾਲਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਕਿੰਗ ਬੈੱਡ, ਡ੍ਰੈਸਰ, ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਲੈਂਪ ਦੇ ਉੱਪਰ ਵਾਇਰਲੈਸ ਚਾਰਜਰ, ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ, ਵਾਈਟ ਕਲਰ ਦਾ ਐਲਈਡੀ ਲਾਈਟਾਂ ਦੇ ਨਾਲ, ਜਿਹਦੀ ਰੈਗੂਲਰ ਕੀਮਤ 3580, ਪਰ ਕੈਨੇਡਾ ਡੇ ਸੇਲ ਦੇ ਉੱਪਰ ਸਪੈਸ਼ਲ ਓਨਲੀ ਫੋਰ ਦਿਸ ਵੀਕਐਂਡ 1699 ਦਾ ਦੱਸ ਸਿੱਧੂ ਸਾਹਿਬ, 3500 ਵਾਲਾ ਬੈਡਰੂਮ ਸੈੱਟ 1699 ਦਾ ਸਿੱਧੂ ਸਾਹਿਬ।
1: ਹਾਂ, ਪ੍ਰਾਈਸ ਤਾਂ ਬਹੁਤ ਸੋਹਣੀ ਹੈ
2: ਜੀ,
1: ਤੇ ਬੈਡਰੂਮ ਦੇਖਿਆ ਨੇ, ਮੈਂ ਹਾਲੇ ਦੇਖਾਂਗਾ
2: ਜੀ,
1: ਪਰ ਜਿਵੇਂ ਡਿਸਕ੍ਰਾਈਬ ਕੀਤਾ ਤੁਸੀਂ
2: ਜੀ,
1: ਇਟਸ ਅ ਪੀਸ ਆਫ ਐਲੀਗੈਂਟ ਪੀਸ ਆਫ ਬੈਡਰੂਮ ਸੈੱਟ, ਔਰ ਜਿਸ ਘਰ ਵਿੱਚ ਵੀ ਜਾਊਗਾ ਮਾਸਟਰ ਬੈਡਰੂਮ ਵਿੱਚ ਜਾਊਗਾ,
2: ਵਧਾਊਗਾ ਜੀ,
1: ਸ਼ਾਨ ਵਧਾਊਗਾ
2: ਜੀ,
1: ਤੇ ਸ਼ਾਨ ਵਧਾਉਣ ਵਾਸਤੇ ਫਿਰ ਅਸੀਂ ਚਾਹੁੰਦੇ ਹਾਂ ਕਿ ਦੇਸ਼ ਪ੍ਰਦੇਸ਼ ਵੱਲ ਤੋਹਫਾ ਵੀ ਦੇਈਏ।
2: ਬਿਲਕੁਲ ਦੱਸੋ,
1: ਚਲੋ ਹੁਣ ਬੈਡਰੂਮ ਦੇ ਵਿੱਚ ਬਹੁਤ ਸਾਰੇ ਲੋਕ ਅੱਜ ਕੱਲ੍ਹ ਕੀ ਕਰਦੇ ਆ
2: ਜੀ,
1: ਕਈ ਵਾਰੀ ਅਰਲੀ ਚਲੇ ਜਾਂਦੇ ਆ, ਚਲੋ 9-8 ਵਜੇ ਬੈੱਡ ਚਲੇ ਗਏ
2: ਜੀ,
1: ਪਰ ਇਹ ਹੁੰਦਾ ਕਿ ਚਲੋ ਜੇ ਟੀਵੀ ਟੂਵੀ ਸਟੈਂਡ ਤੇ ਲੱਗਿਆ
2: ਹੋਵੇ, ਤੁਹਾਡੇ ਵੱਲੋਂ ਡਨ ਓਨਲੀ ਫੋਰ ਦਿਸ ਵੀਕਐਂਡ ਕੈਨੇਡਾ ਡੇ,
1: ਕੋਈ ਬੰਦਾ ਕਹਿੰਦਾ ਚਲੋ ਨੀਂਦ ਤਾਂ ਆਉਣੀ, ਲੇਟ ਹੋਣੀ ਆ, ਨਿਊਜ਼ ਵੀ ਦੇਖ ਲਾਂਗੇ,
2: ਡਨ, 1699 ਦਾ ਬੈਡਰੂਮ
1: ਸੈੱਟ 24 ਲਾ ਲਾਂਗੇ,
2: ਬੈਡਰੂਮ ਸੈੱਟ ਬਾਈ ਕਰ ਲੈਣਾ, ਟੈਲੀਵਿਜ਼ਨ, ਟੀਵੀ, ਐਲਈਡੀ ਟੀਵੀ, ਫ੍ਰੀ ਫ੍ਰੀ ਫ੍ਰੀ ਓਨਲੀ ਫੋਰ ਦਿਸ ਵੀਕਐਂਡ।
1: ਲਓ ਜੀ, ਇਸ ਵੀਕਐਂਡ ਵਾਸਤੇ ਕੱਲ ਨੂੰ ਵੀ ਸੰਡੇ ਵੀ ਇਹ ਡੀਲ ਦਾ ਫਾਇਦਾ ਲੈ ਸਕਦੇ ਹੋ, ਲਿਖ ਲਿਆ ਕਰੋ, ਜਿਹੜੀ ਦੇਸ਼ ਪ੍ਰਦੇਸ਼ ਡੀਲ ਆਉਂਦੀ ਹੈ ਨਾ, ਉਹ ਤੁਸੀਂ ਜਿਵੇਂ ਅਸੀਂ ਬੋਲਦੇ ਸੰਡੇ ਤੱਕ ਆ, ਕਈ ਡੀਲ ਹੁੰਦੀਆਂ ਵੀ ਕਹਿੰਦਾ ਵੀ ਸ਼ਾਮ ਤੱਕ ਹੀ ਆ, ਉਹਦਾ ਫਾਇਦਾ ਸ਼ਾਮ ਤੱਕ ਉਠਾਉਣਾ ਹੁੰਦਾ,
2: ਬਿਲਕੁਲ,
1: ਲੇਕਿਨ ਜਿਹੜੀ ਆਹ ਡੀਲ ਹੈ ਬੈਡਰੂਮ ਵਾਲੀ, ਟੀਵੀ ਨਾਲ ਦੇਵਾਂਗੇ, ਇਹ ਤੁਸੀਂ ਐਤਵਾਰ ਤੱਕ ਜਦੋਂ ਮਰਜ਼ੀ ਆ ਜਾਓ
2: ਜੀ,
1: ਇਹ ਡੀਲ ਦਾ ਫਾਇਦਾ ਤੁਸੀਂ ਲੈ ਸਕਦੇ
2: ਹੋ। ਸਰ ਪਹੁੰਚਣਾ ਪਰਿਵਾਰਾਂ ਨੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ, ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ ਸਿੱਧੂ ਸਾਹਿਬ।
1: ਮਿਹਰਬਾਨੀ ਸੁੱਖ, ਅੱਗੇ ਜਾ ਕੇ ਤੁਹਾਨੂੰ ਹੋਰ ਆਪਾਂ ਡੀਲ ਲੈਂਦੇ ਹਾਂ, ਪਰ ਹਾਲ ਦੀ ਘੜੀ ਦੋਸਤੋ ਇੱਕ ਵਾਰੀ ਫਿਰ ਤੁਹਾਡੇ ਵਾਸਤੇ ਵੀ ਕਹਿੰਦੇ ਹਾਂ ਸ਼ੁਭਕਾਮਨਾਵਾਂ ਦੇਸ਼ ਭਰ ਦੀ ਸਾਰੀ ਟੀਮ ਵੱਲੋਂ, ਵਧੀਆ ਤੁਸੀਂ ਗੀਤ ਸੰਗੀਤ ਇੰਜੋਏ ਕਰ ਰਹੇ ਹੋ, ਨਾਲ ਦੇ ਨਾਲ ਸੇਲ ਲੱਗੀ ਹੋਈ ਹੈ ਇੱਥੇ, ਇਹਦਾ ਵੀ ਬਹੁਤ ਆ ਕੇ ਦੇਖੋ, ਇੱਥੇ ਪਰਿਵਾਰ ਕਿੰਨੇ ਹੈਗੇ ਨੇ ਮਨਪ੍ਰੀਤ, ਬਹੁਤ ਸਾਰੇ ਪਰਿਵਾਰ ਨਾ ਮਿਲ ਕੇ ਵੀ ਜਾਂਦੇ ਨੇ, ਪਲੱਸ ਦਿਲ ਖੋਲ੍ਹ ਕੇ ਆਪਾਂ ਟਾਈਮ ਲੈ ਕੇ ਨਾ ਖਰੀਦਦਾਰੀ ਕਰ ਰਹੇ ਹਾਂ ਫਰਨੀਚਰ ਦੀ, ਆਉਂਦੇ ਜਾਓ, ਰਾਤ ਦੇ 9 ਵਜੇ ਤੱਕ ਖੁੱਲ੍ਹੇ ਨੇ, ਟੋਮਕਨ ਸਟੀਲ ਦੇ ਨੇੜੇ, 6685 ਟੋਮਕਨ ਰੋਡ, ਜੀ ਮਨਪ੍ਰੀਤ
0: ਜੀ ਬਿਲਕੁਲ 6685 ਟੋਮਕਿਨ ਰੋਡ ਦੇ ਉੱਪਰ ਤੁਸੀਂ ਪਹੁੰਚਣਾ ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ ਤੇ ਜਿੱਥੇ ਤੁਹਾਡੇ ਲਈ ਇਹ ਬਹੁਤ ਹੀ ਵਧੀਆ ਵਧੀਆ ਸੇਲ ਦੇ ਵਿੱਚ ਤੁਹਾਡੇ ਲਈ ਬੜਾ ਕਮਾਲ ਦਾ ਫਰਨੀਚਰ ਤੁਹਾਨੂੰ ਦੇ ਰਹੇ ਨੇ ਤੇ ਨੰਬਰ ਤੁਸੀਂ ਨੋਟ ਕਰ ਲਓ 6472620000 ਦੇ ਉੱਪਰ ਤੁਸੀਂ ਕਾਲਸ ਵੀ ਕਰ ਸਕਦੇ ਹੋ ਕੈਨੇਡਾ ਡੇ ਸੇਲ ਦਾ ਜ਼ਰੂਰ ਫਾਇਦਾ ਲਓ ਗ੍ਰੈਂਡ ਹੋਮ ਫਰਨੀਚਰ ਪਹੁੰਚ ਕੇ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਅਫਸ਼ਾਂ ਕੈਸਰ ਦੀ ਆਵਾਜ਼ ਦੇ ਵਿੱਚ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: Indian brings you all simply delicious deals. Buy one, get one free every day. Sure 10 to sham 7 baje tak on dining and takeouts. Maza lavo Sunday no paratha plate. Monday manpasand kulcha plate. Tuesday chana bhatura. Wednesday lajwab veg thali. Thursday yummy haka thali. Friday maza lavo saag makki di roti da. A yummy deals is simply Indian. This sariya hi locations te. Dining, takeout and catering also available. Call at 905-794-8111. Simply delicious. Matlab simply Indian.
1: Hello, AM 530 to tusi sun rahe ho apna harmar pyara radio program Desh Pradesh Prime Time Radio. Pichle 30 varyan to tuhade ang sang Desh Pradesh hun apne sham de program de vich vadha kar chuka. Pehla tu sunde si Monday to Friday 4 to 6, lekin hun tusi sunde ho 3 to 6 shami, jani ke Desh Pradesh tade layi sham nu 3 ghante pesh hunda hai te naal tusi dupehre ਸਵੇਰੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹਰਨ ਨੂੰ 416-457-3381 416-457-3381 ਜਾਂ ਤਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ ਚਲੋ AM 530
2: ਟੀਮ ਸਿੱਧੂ ਲੈ ਕੇ ਆਏ ਨੇ ਕੈਲਡਨ
3: This is AM 530 CHLO AM serving Brampton, Mississauga, Toronto, the GTA and the world at am530.ca The opinions expressed in the following program are those of the host and their guests and do not reflect the views and opinions of the management and staff of CHLO AM 530
4: ਲੱਖ ਡਾਲਰ ਦੀ ਰੇਂਜ ਦੇ ਵਿੱਚ ਇਨ ਦਾ 700s ਬਹੁਤ ਜਲਦ ਆ ਰਹੇ ਨੇ ਸੈਮੀ ਡੀਟੈਚ ਕਰ 8 ਲੱਖ ਦੀ ਰੇਂਜ ਦੇ ਵਿੱਚ ਇਨ ਦੀ 800s ਰਿਲੀਜ਼ਿੰਗ ਵੈਰੀ ਸੂਨ ਸਭ ਤੋਂ ਖਾਸ ਡਬਲ ਕਾਰ ਗਰਾਜ ਵਾਲੇ ਵੱਡੇ ਡੀਟੈਚ ਕਰ ਸਿਰਫ 9 ਲੱਖ ਡਾਲਰ ਦੀ ਰੇਂਜ ਦੇ ਵਿੱਚ ਇਨ ਦਾ 900s ਰਿਲੀਜ਼ਿੰਗ ਵੈਰੀ ਸੂਨ ਪਬਲਿਕ ਰਿਲੀਜ਼ ਤੋਂ ਪਹਿਲਾਂ ਬੈਸਟ ਲਾਟ ਐਂਡ ਲਾਟ ਕੋਰਨਰ ਲਾਟ ਦੇ ਲਈ ਜਲਦ ਤੋਂ ਜਲਦ ਸੰਪਰਕ ਕਰੋ ਐਟ 416-302-0016 416-302-0016 ਕੈਲਡਨ ਸ਼ਹਿਰ ਦੇ ਵਿੱਚ ਜ਼ਗੋਰ ਰੋਡ ਐਂਡ ਮੇਫੀਲਡ ਰੋਡ ਤੇ 2500 ਤੋਂ ਵੀ ਜ਼ਿਆਦਾ ਘਰ ਤਿਆਰ ਹੋ ਰਹੇ ਨੇ 2027 ਐਂਡ 2028 ਦੇ ਵਿੱਚ ਕਾਲ ਟੀਮ ਸਿੱਧੂ 416-302-0016 416-302-0016 ਟੀਮ

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਂਪਟਨ ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-80-53 905-792-80-53 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
2: ਹਾਏ ਰੱਬਾ ਹੁਣ ਕੀ ਬਣੂ
3: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ ਤਾਂ ਯਾਦ ਰੱਖੋ ਇੱਕੋ ਨਾਮ ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ
4: ਇਹਨਾਂ ਕੋਲ ਹੈ 5 ਧੜੱਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ
3: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਨੋ ਅਪਫਰੰਟ ਫੀ ਇਹਨਾਂ ਦੀ ਟੀਮ ਹੁਣ

0: Parties Drive, Unit 9, Mississauga.
1: Hello, AM 532. ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
1: ਸੁਣਦੇ ਰਹੋ।

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। 2 ਘੰਟੇ ਨਿਕਲ ਚੁੱਕੇ ਨੇ, ਤੁਹਾਡਾ ਅਤੇ ਸਾਡਾ ਸਾਥ 1 ਘੰਟੇ ਦਾ ਹੋ ਰਿਹਾ, ਯਾਨੀ ਕਿ ਪੂਰੇ 6 ਵਜੇ ਤੱਕ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਜੇਕਰ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ, ਜਾਂ ਫਿਰ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਵੀ ਤੁਸੀਂ ਮੈਨੂੰ ਸੇਮ ਨੰਬਰ 'ਤੇ ਕਾਲ ਕਰ ਸਕਦੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਟਰੈਵਲ ਬੇਸਿਸ ਸਾਗਾ ਦੇ ਨਾਲ ਤੁਸੀਂ ਗੱਲਬਾਤ ਕਰੋ। ਸਪੈਸ਼ਲ ਫੇਅਰ ਇਹਨਾਂ ਨੇ ਲਗਾਏ ਨੇ ਏਅਰ ਟਿਕਟਸ ਦੇ ਵਿੱਚ। ਜੁਲਾਈ ਮਹੀਨੇ ਦੇ ਵਿੱਚ ਤੁਸੀਂ 1 ਵੇ ਟਿਕਟ ਦੇਖ ਰਹੇ ਹੋ ਦਿੱਲੀ ਤੋਂ ਟੋਰੋਂਟੋ ਦੀ, ਤਾਂ $790 ਦੀ ਟਿਕਟ ਬੁੱਕ ਕਰਵਾ ਸਕਦੇ ਹੋ। 2 ਬੈਗਸ ਦੇ ਨਾਲ ਟਰੈਵਲ ਹੋਏਗਾ। ਦਿੱਲੀ ਤੋਂ ਟੋਰੋਂਟੋ 1 ਵੇ ਟਿਕਟ ਸਪੈਸ਼ਲ ਫੇਅਰ ਹੈ ਜੁਲਾਈ ਮਹੀਨੇ ਦੇ ਲਈ। $790 $790 ਦੀ ਟਿਕਟ ਹੈ। ਜੇ ਤੁਸੀਂ ਰਿਟਰਨ ਟਿਕਟ ਦੇਖ ਰਹੇ ਹੋ ਜੁਲਾਈ, ਔਗਸਟ ਜਾਂ ਸਪਟੈਂਬਰ ਦੇ ਵਿੱਚ, ਇਹਨਾਂ 3 ਮਹੀਨਿਆਂ ਦੇ ਵਿੱਚ ਤੁਸੀਂ ਆਉਣ ਜਾਣ ਕਰਨਾ ਹੋਵੇ ਇੰਡੀਆ ਤੋਂ, ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ, 2 ਬੈਗਸ ਦੇ ਨਾਲ ਤੁਸੀਂ ਇਹਨਾਂ 3 ਮਹੀਨਿਆਂ ਦੇ ਵਿੱਚ ਟਰੈਵਲ ਕਰ ਸਕਦੇ ਹੋ। $1940 ਦੀ ਟਿਕਟ ਹੋਏਗੀ। ਜੁਲਾਈ, ਔਗਸਟ, ਸਪਟੈਂਬਰ, ਇਹਨਾਂ 3 ਮਹੀਨਿਆਂ ਦੇ ਵਿੱਚ ਜਦੋਂ ਮਰਜ਼ੀ ਤੁਸੀਂ ਟਰੈਵਲ ਕਰੋ, ਆਪਣੀਆਂ ਡੇਟਸ ਕਨਫਰਮ ਕਰ ਲਿਓ। $1940 ਦੀਆਂ ਟਿਕਟਸ ਨੇ। $1940 ਦੇ ਵਿੱਚ ਤੁਸੀਂ ਆਉਣ ਜਾਣ ਕਰ ਸਕਦੇ ਹੋ ਇੰਡੀਆ ਤੋਂ। ਸਪਟੈਂਬਰ ਜਾਂ ਅਕਤੂਬਰ ਦੇ ਵਿੱਚ ਤੁਸੀਂ ਰਿਟਰਨ ਟਿਕਟ ਦੇਖ ਰਹੇ ਹੋ ਤਾਂ ਪ੍ਰਾਈਸ ਤੁਹਾਨੂੰ $1800 ਦੀ ਮਿਲੇਗੀ। 2 ਬੈਗਸ ਦੇ ਨਾਲ ਟਰੈਵਲ ਕਰਨਾ ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ, ਸਪਟੈਂਬਰ 'ਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ, $1800 ਦੀ ਟਿਕਟਸ ਨੇ। ਅਤੇ ਜੇਕਰ ਤੁਸੀਂ ਮੈਕਸੀਕੋ ਘੁੰਮਣ ਜਾਣਾ ਹੋਵੇ ਤਾਂ ਪੈਕੇਜ ਬਣਾ ਦੇਣਗੇ ਤੁਹਾਨੂੰ 5-star ਹੋਟਲ ਦਾ, $890 ਪਰ ਪਰਸਨ। $890 ਦੇ ਵਿੱਚ ਇੱਕ ਜਣਾ ਟਰੈਵਲ ਕਰ ਸਕਦਾ ਮੈਕਸੀਕੋ। ਇਹ ਪੂਰਾ ਪ੍ਰੋਪਰ ਪੈਕੇਜ ਬਣਾ ਕੇ ਦੇਣਗੇ ਇੰਕਲੂਡਿੰਗ 5-star ਹੋਟਲ। ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ, ਆਲ ਲਿੰਕ ਟਰੈਵਲ ਮਿਸਿਸਾਗਾ 'ਤੇ। ਨੰਬਰ ਹੈ 905-565-8704, 905-565-8704, ਆਲ ਲਿੰਕ ਟਰੈਵਲ ਮਿਸਿਸਾਗਾ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਰਿਤੂ ਧਾਲੀਵਾਲ ਜੀ ਦੇ ਨਾਲ। ਸਟੂਡੀਓ ਨੰਬਰ 905-564-6444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਪੀਲ ਐਕਸਕਵੇਸ਼ਨ ਸਰਵਿਸ ਦੀ ਜਾਣਕਾਰੀ ਦੇ

0: 4167252551.
1: ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-64-44 9

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਟਾਟਾ ਟਰਾਂਸਫਰੇਟ ਵਾਲਿਆਂ ਨੂੰ ਅਰਜੈਂਟਲੀ ਏਜ਼ਰ ਡਰਾਈਵਰਸ ਦੀ ਲੋੜ ਹੈ। ਯੂ ਐਸ ਏ ਦੇ ਲਈ ਸ਼ਾਰਟ ਹੋਲ ਦਾ ਕੰਮ ਹੈ। ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ। ਮੰਡੇ ਟੂ ਫਰਾਈਡੇ ਤੁਹਾਨੂੰ ਐਵਰੀ ਡੇ ਕੰਮ ਮਿਲਦਾ ਆ। ਤੁਸੀਂ ਜੇਕਰ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, 23 ਸਾਲ ਦੀ ਤੁਹਾਡੀ ਏਜ ਹੈ ਅਤੇ ਤੁਹਾਡਾ ਕਲੀਨ ਰੈਕਡ ਹੈਗਾ, ਤਾਂ ਤੁਸੀਂ ਜ਼ਰੂਰ ਗੱਲਬਾਤ ਕਰੋ ਟਾਟਾ ਟਰਾਂਸਫਰਾਈਡ ਤੋਂ ਸੁਖੀ ਟੱਟ ਜੀ ਦੇ ਨਾਲ। ਡਰਾਈਵਰ ਜਿੰਨੇ ਵੀ ਹੋਣਗੇ $1600 ਤੋਂ ਲੈ ਕੇ $2200 ਜਾਂ ਉਸ ਤੋਂ ਵੀ ਜ਼ਿਆਦਾ ਵੀਕਲੀ ਕਮਾ ਸਕਦੇ ਨੇ। ਅਤੇ ਜੇਕਰ ਤੁਸੀਂ ਸਮਰ ਟਾਈਮ ਰੋਇਲ ਇਨਫੀਲਡ ਬੁਲਟ ਚਲਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਕੋਲ ਬੁਲਟ ਐਂਡ ਕਲਾਸਿਕ ਦੇ ਓਲਡ ਮਾਡਲਸ ਅਵੇਲੇਬਲ ਨੇ। 1951 ਤੋਂ ਲੈ ਕੇ 2020 ਤੱਕ ਦੇ ਮਾਡਲਸ ਇਹਨਾਂ ਦੇ ਕੋਲ ਅਵੇਲੇਬਲ ਨੇ। ਟਾਟਾ ਟਰਾਂਸਫਰਾਈਡ ਤੋਂ ਸੁਖੀ ਟੱਟ ਜੀ ਨੂੰ ਕਾਲ ਕਰੋ। ਨੰਬਰ ਹੈ 416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2416-6695-2
1: ਸਤਿਗੁਰ ਮੈਂ ਵੀ ਹਾਂਜੀ ਕੀ ਜੀ ਕੀ ਹਾਲ ਆ ਜੀ
0: ਹਾਂਜੀ ਬਹੁਤ ਵਧੀਆ ਤੁਸੀਂ ਕਿਵੇਂ ਹੋ
1: ਬਸ ਠੀਕ ਆ ਜੀ
0: ਹਾਂਜੀ
1: ਮੈਂ ਕਿਹਾ ਕਿ ਅੱਜ ਅਸੀਂ ਵੀ ਲਾ ਲਈਏ ਪੁਰਾਣਾ ਜਿਹਾ ਕੋਈ
0: ਹਾਂਜੀ ਦੱਸੋ
1: ਉਹ ਗਾਣਾ ਕਿਹੜਾ ਸੁਣਿਆ ਕਹਿੰਦੇ ਸੁਰਿੰਦਰ ਕੌਰ ਤੇ ਪ੍ਰਕਾਸ਼ ਕੁਮਾਰ ਨੇ ਸਿਸਟਰਾਂ ਦੇ ਗਾਣੇ ਗਾਇਆ ਕਰੇ ਨੇ ਉਹ ਗਾਣਾ ਕਦੇ ਕਹਿੰਦੇ ਤੂੰ ਮੇਰਾ ਬਾਂਕਾ ਲਾਲ ਮੈਂ ਤੇਰੀ ਹਿਰਨੀ ਆ
0: ਮੱਲੀ ਟੈਂਟ ਸਰਵਿਸ ਨੂੰ ਜ਼ਰੂਰ ਯਾਦ ਰੱਖੋ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਫੰਕਸ਼ਨ ਆਰਗੇਨਾਈਜ਼ ਕਰ ਰਹੇ ਹੋ ਤਾਂ ਇਹਨਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ ਕਿਉਂਕਿ ਇਹਨਾਂ ਦੇ ਕੋਲ ਟੈਂਟ ਸਾਈਜ਼ 10x10 feet ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ ਅਤੇ ਕਲੀਅਰ ਟੈਂਟ ਵੀ ਹੈਗੇ ਨੇ ਵਾਈਟ ਟੈਂਟਸ ਵੀ ਹੈਗੇ ਨੇ ਜਿਹੜੇ ਮਰਜ਼ੀ ਤੁਸੀਂ ਆਪਣੇ ਘਰਾਂ 'ਚ ਲਗਵਾ ਸਕਦੇ ਹੋ ਅਤੇ ਸਾਰੇ ਵਾਟਰਪਰੂਫ ਟੈਂਟਸ ਹੁੰਦੇ ਨੇ ਇਹਨਾਂ ਦੇ ਕੋਲ ਅਤੇ ਇਹਨਾਂ ਦੇ ਇਸ ਤੋਂ ਇਲਾਵਾ ਡਾਂਸ ਫਲੋਰ ਟੈਂਟ ਫਲੋਰ ਸਟੇਜ ਐੱਲ ਈ ਡੀ ਬਾਰਸ ਸ਼ੈਂਡਲੀਅਰ ਲਾਈਨਰ ਵਿਦ ਡਰੇਪਿੰਗ ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਅਵੇਲੇਬਲ ਹੈ ਅਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਅਵੇਲੇਬਲ ਨੇ ਬਹੁਤ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ ਅਤੇ ਤੁਸੀਂ ਮੌਸਮ ਦੇ ਅਕੋਰਡਿੰਗਲੀ ਹੀਟਰਸ ਜਾਂ ਫੈਨਸ ਵੀ ਲਗਵਾ ਸਕਦੇ ਹੋ ਅਤੇ ਨਾਲ ਹੀ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ ਦੋ ਸੈਪਰੇਟ ਯੂਨਿਟ ਮੈਨ ਐਂਡ ਵਿਮੈਨ ਦੇ ਲਈ ਅਤੇ ਇੰਡੀਆ ਵਾਂਗੂ ਤੁਸੀਂ ਲੰਬੀਆਂ ਲੰਬੀਆਂ ਲੜੀਆਂ ਲਗਵਾ ਕੇ ਆਪਣੇ ਘਰਾਂ ਨੂੰ ਪੂਰੇ ਪ੍ਰੋਪਰ ਲਾਈਟਨਿੰਗ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੱਲੀ ਟੈਂਟ ਸਰਵਿਸਿਜ਼ ਨੂੰ ਯਾਦ ਰੱਖੋ ਨੰਬਰ ਇਹਨਾਂ ਦਾ 6477999 6479992569 ਦੇ ਉੱਪਰ ਤੁਸੀਂ ਕੰਟੈਕਟ ਕਰਨਾ ਆ ਮੱਲੀ ਟੈਂਟ ਸਰਵਿਸਿਜ਼ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ ਅਤੇ ਨਾਲ ਹੀ ਮੈਂ ਤੁਹਾਨੂੰ ਇੱਕ ਜਾਣਕਾਰੀ ਹੋਰ ਦੇ ਦਿਆਂ SS ਲੋਨ ਕੇਅਰ ਦੀ ਤੁਹਾਨੂੰ ਪਤਾ ਹੈ ਕਿ ਸਮਰ ਟਾਈਮ ਇਜ਼ ਦਾ ਬੈਸਟ ਟਾਈਮ ਕਿ ਤੁਸੀਂ ਆਪਣੇ ਜਿਹੜਾ ਲੋਨ ਹੈ ਘਰਾਂ ਦੇ ਬਾਹਰ ਫਰੰਟ 'ਤੇ ਜਾਂ ਬੈਕਯਾਰਡ ਦੇ ਵਿੱਚ ਉਹਨੂੰ ਪੂਰਾ ਪ੍ਰੋਪਰਲੀ ਮੇਨਟੇਨ ਕਰਕੇ ਰੱਖ ਸਕਦੇ ਹੋ ਫੁੱਲ ਬੂਟੇ ਲਗਾ ਸਕਦੇ ਹੋ ਸਬਜ਼ੀਆਂ ਸੁਬਜ਼ੀਆਂ ਉਗਾ ਸਕਦੇ ਹੋ ਹੈ ਨਾ ਸਾਰਾ ਕੁਛ ਸਮਰ ਟਾਈਮ ਦੇ ਵਿੱਚ ਹੀ ਹੁੰਦਾ ਆ ਤਾਂ SS ਲੋਨ ਕੇਅਰ ਨੂੰ ਜ਼ਰੂਰ ਯਾਦ ਰੱਖੋ ਇਹ ਨਾਲੇ ਤਾਂ ਤੁਹਾਡੇ ਘਰ ਦੇ ਵਿੱਚ ਜਿੰਨਾ ਵੀ ਘਾਹ ਹੈਗਾ ਆ ਉਹ ਸਾਰਾ ਪ੍ਰੋਪਰਲੀ ਕੱਟ ਕਰਕੇ ਜਾਣਗੇ ਇਹਨਾਂ ਨੂੰ ਤੁਸੀਂ ਪੂਰੇ ਸੀਜ਼ਨ ਦੇ ਲਈ ਵੀ ਬੁੱਕ ਕਰ ਸਕਦੇ ਹੋ ਔਨ ਟਾਈਮ ਤੁਹਾਡਾ ਸਾਰਾ ਇਹ ਮੇਨਟੇਨ ਕਰ ਦੇਣਗੇ ਘਾਹ ਵਗੈਰਾ ਕੱਟ ਦੇਣਗੇ ਲੋਨ ਦੀ ਪੂਰੀ ਮੇਨਟੇਨੈਂਸ ਦੀ ਜ਼ਿੰਮੇਵਾਰੀ ਇਹਨਾਂ ਦੀ ਹੋਏਗੀ ਨਵੀਂ ਤੁਸੀਂ ਸੋਡਿੰਗ ਕਰਵਾਉਣੀ ਹੋਵੇ ਜਾਂ ਤੁਸੀਂ ਘਾਹ ਕਟਵਾਉਣਾ ਆ ਬਹੁਤ ਸੋਹਣੀ ਲੈਂਡਸਕੇਪਿੰਗ ਵੀ ਕਰਦੇ ਨੇ ਜਿੱਦਾਂ ਦੇ ਮਰਜ਼ੀ ਤੁਸੀਂ ਕਰਵਾਓ ਅਤੇ ਇਹਨਾਂ ਦੀ ਟੀਮ ਐਕਸਟ੍ਰੀਮਲੀ ਪ੍ਰੋਫੈਸ਼ਨਲ ਹੈ ਪੂਰਾ ਔਨ ਟਾਈਮ ਕੰਮ ਕਰਦੇ ਨੇ ਅਤੇ ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ SS ਲੋਨ ਕੇਅਰ ਤੋਂ ਪੂਰੀ ਤੁਹਾਨੂੰ ਬੈਟਰ ਸਰਵਿਸ ਕਰ ਦੇ ਕੇ ਜਾਣਗੇ ਅਤੇ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ ਜਦੋਂ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹੋ ਨੰਬਰ 4376551984 ਦੇ ਉੱਪਰ ਤੁਸੀਂ ਕਾਲ ਕਰਨੀ ਹੈ SS ਲੋਨ ਕੇਅਰ ਨੂੰ 4376551984 ਇਹਨਾਂ ਦਾ ਨੰਬਰ ਹੈ ਤੇ ਲੋ ਫਿਰ ਨੈਕਸਟ ਮਿਊਜ਼ੀਕਲ ਬ੍ਰੇਕ ਤੋਂ ਪਹਿਲਾਂ ਚੱਲੀਏ ਇੱਕ ਵਾਰ ਫਿਰ ਤੋਂ ਨੈਕਸਟ ਲਿੰਕ ਦੇ ਲਈ ਗ੍ਰੈਂਡ ਹੋਮ ਫਰਨੀਚਰ ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਡੀਲਸ ਲੱਗੀਆਂ ਹੋਈਆਂ ਨੇ ਸਾਲ ਦੀ ਸਭ ਤੋਂ ਵੱਡੀ ਸੇਲ ਤੁਹਾਡੇ ਲਈ ਲੱਗ ਚੁੱਕੀ ਹੈ ਗ੍ਰੈਂਡ ਹੋਮ ਫਰਨੀਚਰ 'ਤੇ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਮਾਡਰਨ ਫਰਨੀਚਰ ਲੈਣ ਦੇ ਲਈ ਪਹੁੰਚੋ 6685 ਟੋਮਕਨ ਰੋਡ ਦੇ ਉੱਪਰ ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ 'ਤੇ ਗ੍ਰੈਂਡ ਹੋਮ ਫਰਨੀਚਰ ਜੀ ਸਿੱਧੂ ਸਰ
2: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਔਰ ਸੋਤੋ ਇੱਕ ਵਾਰੀ ਫਿਰ ਤੁਹਾਨੂੰ ਅਸੀਂ ਸੱਦਾ ਪੱਤਰ ਦੇ ਰਹੇ ਹਾਂ, ਖਾਸ ਕਰਕੇ ਗ੍ਰੈਂਡ ਫਰਨੀਚਰ ਤੇ ਪਹੁੰਚੇ ਹੋਏ ਹਾਂ, ਅੱਜ ਕੈਨੇਡਾ ਡੇ ਸੇਲ ਲੈ ਕੇ ਪਹੁੰਚੇ ਹੋਏ ਹਾਂ, ਔਰ ਇਸ ਸੇਲ ਦਾ ਤੁਸੀਂ ਪੂਰਾ ਪੂਰਾ ਫਾਇਦਾ ਉਠਾਉਣਾ। ਅੱਜ ਰਾਤ ਦੇ 9 ਵਜੇ ਤੱਕ ਤੁਸੀਂ ਆ ਸਕਦੇ ਹੋ, ਹੌਲੀ ਹੌਲੀ ਕਿਤੇ ਵੀ ਹਾਈਵੇ ਦੇ ਸਟਕ ਹੋਏ ਹੋ ਆਰਾਮ ਨਾਲ ਆਓ, ਘਰੇ ਜਾ ਕੇ ਵੀ ਆ ਸਕਦੇ ਹੋ, ਕਿਉਂਕਿ ਬਾਅਦ ਵਿੱਚ ਸਾਰੀ ਟ੍ਰੈਫਿਕ ਨਹੀਂ ਹੋ ਜਾਂਦੀ ਆ। ਤੇ ਜਿਹੜੀਆਂ ਪ੍ਰਾਈਸਾਂ ਤੁਹਾਨੂੰ ਅੱਜ ਦਵਾਉਣੀਆਂ ਸੀ ਉਹ ਜ਼ਬਰਦਸਤ ਨੇ, ਕੈਨੇਡਾ ਡੇ ਦੀ ਖੁਸ਼ੀ ਦੇ ਵਿੱਚ ਇਹ ਸੇਲ ਲੱਗੀ ਹੋਈ ਆ। ਤੁਹਾਨੂੰ ਪਤਾ ਬਹੁਤ ਅਹਿਮ ਸੇਲਾਂ ਹੁੰਦੀਆਂ ਨੇ ਸਾਲ 'ਚ ਲੱਗਦੀਆਂ, ਉਹਨਾਂ ਵਿੱਚੋਂ ਇੱਕ ਕੈਨੇਡਾ ਡੇ ਅਹਿਮ ਸੇਲ ਹੈ, ਔਰ ਸੈਲੀਬ੍ਰੇਟ ਕਰ ਰਹੇ ਹਾਂ ਆਪਾਂ ਕੈਨੇਡਾ ਡੇ ਇਸ ਵੀਕ ਅਤੇ ਨੈਕਸਟ ਵੀਕ ਵੀ। ਪਰ ਤੁਸੀਂ ਆਓ ਅੱਜ ਰਾਤ ਦੇ 9 ਵਜੇ ਤੱਕ ਗ੍ਰੈਂਡ ਫਰਨੀਚਰ, ਪਹੁੰਚੋ 6685 ਟਾਮਕਨ ਰੋਡ। ਜੇ ਤੁਸੀਂ ਇੱਧਰੋਂ ਆ ਰਹੇ ਹੋ ਓਕਵਿਲ ਵੱਲੋਂ, ਬਰਲਿੰਗਟਨ ਵੱਲੋਂ, ਤਾਂ ਨੌਰਥ ਲੈ ਲਓ 410-403, ਉੱਥੇ ਲੈ ਕੇ ਫਿਰ 410 ਨੌਰਥ ਲੈ ਲਓ, ਉਹਦੇ 'ਚ ਡੇਅਰੀ ਰਾਈਡ ਮਾਰ ਲਓ ਅਤੇ ਟਾਮਕਨ ਦੀ ਰਾਈਡ ਲੈ ਲਓ। ਜੇਕਰ ਤੁਸੀਂ ਇੱਧਰੋਂ ਆ ਰਹੇ ਹੋ ਆਪਣੇ ਖਾਸ ਕਰਕੇ ਮੇਫੀਲਡ ਵੱਲੋਂ, ਨੌਰਥ ਵੱਲੋਂ ਆ ਰਹੇ ਹੋ ਬ੍ਰੈਂਪਟਨ ਤੋਂ, ਤਾਂ ਤੁਸੀਂ 410 ਸਾਊਥ ਵੱਲ ਲੈ ਕੇ ਡੈਰੀ ਦੇ ਲੈਫਟ ਲੈਣੀ ਆ, ਅਤੇ ਫਿਰ ਤੁਸੀਂ ਟਾਮ ਆਪਣੇ ਖਾਸ ਕਰਕੇ ਟਾਮਕਨ ਦੀ ਰਾਈਡ ਮਾਰਨੀ ਆ। 6685 ਟਾਮਕਨ 'ਤੇ ਅਸੀਂ ਬੈਠੇ ਹਾਂ, ਅਤੇ ਆਓ ਰਾਤ ਦੇ 9 ਵਜੇ ਤੱਕ। ਫਰਨੀਚਰ ਦੀਆਂ ਮੈਂ ਦੱਸ ਦਿਆਂ ਕਿ ਬਹੁਤ ਸਾਰੇ ਟ੍ਰੇਲਰ ਨਵੇਂ ਪਹੁੰਚੇ ਹੋਏ ਨੇ, ਬਿਲਕੁਲ ਬ੍ਰੈਂਡ ਫਰਨੀਚਰ। ਮੈਂ ਸੁਖੋਰਾਂ ਤੋਂ ਪੁੱਛੋ ਕਿਹੜੇ ਨਵੇਂ ਜਿਹੜੇ ਬੈਡਰੂਮ ਸੈੱਟ ਪਹੁੰਚੇ ਨੇ, ਸੋਫਾ ਸੈੱਟ ਬਣ ਰਹੇ, ਆਪਾਂ ਉਹਨਾਂ ਦਾ ਜ਼ਿਕਰ ਵੀ ਕਰੀਏ ਜੀ।
3: ਬਿਲਕੁਲ ਸਿੱਧੂ ਸਾਹਿਬ, ਬਹੁਤ ਸਾਰੀ ਇਨਵੈਂਟਰੀ ਜਿਹੜੀ ਕੈਨੇਡਾ ਡੇ ਸੇਲ ਲਈ ਸਪੈਸ਼ਲ ਅਸੀਂ ਮੰਗਵਾਈ ਸੀ, ਬਹੁਤ ਸਾਰੇ ਡਿਜ਼ਾਈਨਰ ਬੈਡਰੂਮ ਸੈੱਟ ਸਿੱਧੂ ਸਾਹਿਬ, ਜਿਹਦੇ ਵਿੱਚ ਰਿਕਲਾਈਨਰ ਪਾਵਰ, ਕੈਨੇਡੀਅਨ ਮਿਡ ਸੋਫਾ ਸੈੱਟ, ਮੈਟਰਸ, ਬਹੁਤ ਸਾਰੀ ਇਨਵੈਂਟਰੀ ਜਿਹੜੀ ਸਿੱਧੂ ਸਾਹਿਬ ਕੈਨੇਡਾ ਡੇ ਸਪੈਸ਼ਲ ਅਸੀਂ ਪ੍ਰੋਪਰ ਵਾਰਾਂ ਲਈ ਲਾ ਚੁੱਕੇ ਹਾਂ। ਸੋ ਇਸ ਸਾਲ ਦੀ ਸਭ ਤੋਂ ਵੱਡੀ ਸੇਲ ਹੈਗੀ ਕੈਨੇਡਾ ਡੇ ਸੇਲ ਸਿੱਧੂ ਸਾਹਿਬ, ਅਤੇ ਨਾਲ ਇਸ ਸਾਲ ਦੀਆਂ ਸਭ ਤੋਂ ਲੋਐਸਟ ਪ੍ਰਾਈਸ। ਜੇ ਪਰਿਵਾਰ ਸੋਚ ਰਿਹਾ ਸੀ ਵੀ ਫਰਨੀਚਰ ਲੈਣਾ, ਹਾਲੇ ਜੇਬ ਅਲਾਊਡ ਨਹੀਂ ਕਰਦੀ, ਬਿਲਕੁਲ ਹੁਣ ਤੁਹਾਨੂੰ ਅਲਾਊਡ ਕਰੂਗੀ, ਕਿਉਂਕਿ ਲੋਐਸਟ ਪ੍ਰਾਈਸਿਸ ਤੇ ਨਾਲ ਵੱਡੇ ਵੱਡੇ ਤੋਹਫੇ ਤੁਹਾਨੂੰ ਨਾਲ ਮਿਲਣੇ ਆ। 6685 ਟੋਮਕਨ ਰੋਡ ਦੇ ਉੱਪਰ ਆ ਜਾਓ, 6685 ਟੋਮਕਨ ਰੋਡ। ਤੁਸੀਂ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕਾਫੀ ਟੇਬਲ ਲੈਣਾ, ਕੈਨੇਡਾ ਡੇ ਸੇਲ ਦੇ ਉੱਪਰ ਸਪੈਸ਼ਲ ਪ੍ਰਾਈਸਿਸ, ਲੋਐਸਟ ਪ੍ਰਾਈਸਿਸ ਤੋਂ ਸਭ ਪਰਿਵਾਰਾਂ ਦਿੱਤੀਆਂ ਜਾ ਰਹੀਆਂ 6685 ਟੋਮਕਨ ਰੋਡ ਦੇ ਉੱਪਰ। ਤੇ ਸਿੱਧੂ ਸਾਹਿਬ, ਇੱਕ ਨਵਾਂ ਸੋਫਾ ਸੈੱਟ ਆਇਆ, ਤੁਸੀਂ ਗੱਲਬਾਤ ਜਿੱਦਾਂ ਕਰਦੇ ਵੀ ਨਵਾਂ ਕੰਟੇਨਰ ਆਇਆ, ਫਰੰਟ ਤੇ ਇੱਕ ਤੁਸੀਂ ਆਪਣੇ ਲਿਵਿੰਗ ਰੂਮ ਨੂੰ ਜੇ ਸ਼ਿੰਗਾਰਨਾ ਚਾਹੁੰਦੇ ਹੋ। ਵੈਸੇ ਤਾਂ ਬਹੁਤ ਸਾਰੀ ਇਨਵੈਂਟਰੀ ਬੈੱਡ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਤੇ ਵੀ ਆ, ਪਰ ਸਪੈਸ਼ਲ ਇੱਕ ਲਿਵਿੰਗ ਰੂਮ ਦੇ ਸੋਫਾ ਸੈੱਟ ਦੀ ਡੀਲ ਦਿੰਦੇ ਆ, ਟਰਕੀ ਸਟਾਈਲ ਦਾ 3-ਸੀਟਰ ਸੋਫਾ, 2-ਸੀਟਰ ਲਪਸਿਡ, ਬੇਜ ਕਲਰ ਦਾ ਪਰਫਾਰਮੈਂਸ ਫੈਬਰਿਕ, ਉੱਪਰ ਡਿਜ਼ਾਈਨਰ ਪਿੱਲੋ ਪਾਏ ਹੋਏ ਨੇ, ਗੋਲਡਨ ਲੈਕਸ ਲੱਗੀ, ਅੱਛ ਕਰ ਉੱਠੂਗਾ ਲਿਵਿੰਗ ਰੂਮ, ਇੰਨਾ ਸੋਹਣਾ ਸੋਫਾ ਸੈੱਟ, ਲਿਵਿੰਗ ਰੂਮ ਦਾ ਟਰਕੀ ਸਟਾਈਲ ਦਾ ਬੇਜ ਕਲਰ ਦਾ ਸੋਫਾ ਐਂਡ ਲਪਸਿਡ ਗੋਲਡਨ ਲੈਕਸ ਦੇ ਨਾਲ, ਜਿਹਦੀ ਰੈਗੂਲਰ ਕੀਮਤ ਸਿਰਫ $2500 ਸੀ, ਕੈਨੇਡਾ ਰੇਟ ਸਪੈਸ਼ਲ ਓਨਲੀ ਫੋਰ ਦਿਸ ਵੀਕਐਂਡ, ਫਰਾਈਡੇ ਸੈਟਰਡੇ ਸੰਡੇ, $2500 ਵਾਲਾ ਟਰਕੀ ਦਾ ਸੋਫਾ ਸੈੱਟ, ਨਾ 2500, ਨਾ 2200, ਨਾ 2000, ਨਾ 1800, ਰੁਕਾ ਪਰ ਤੁਸੀਂ ਵਾਅਦਾ ਕੀਤਾ ਸੀ ਗਿਫਟ ਨਹੀਂ ਕਰਨਾ, ਪ੍ਰਾਈਜ ਖੜਾ ਕੇ ਗੱਡ ਨਹੀਂ ਕਰਦੇ ਹੋ, 6885 ਟੋਮਕਨ ਰੋਡ ਤੇ ਆ ਜਾਓ।
2: ਨਹੀਂ ਨਹੀਂ ਗੱਲ ਨਹੀਂ ਬਣਦੀ, ਪਤਾ ਕੀ ਆ, ਮੈਂ ਸੋਫਾ ਦੇਖ ਲਿਆ ਇਹ
3: ਜੀ,
2: ਬਿਊਟੀਫੁਲ ਪੀਸ ਹੈਗਾ, ਤੁਰਕੀ ਦਾ ਬਣਿਆ ਹੋਇਆ, ਬਿਊਟੀਫੁਲ ਘਰ ਦਾ ਸ਼ਿੰਗਾਰ ਬਣੇ ਜਿੱਥੇ ਜਾਏਗਾ। ਪਰ ਮੈਂ ਕਹਿੰਦਾ ਸੀ ਸੁਪਰ ਹਰਡ ਦੇ ਦਿੱਤਾ ਤੁਸੀਂ, ਡੀਲ ਬੜੀ ਦਿੱਤੀ ਆ, 1299 ਆ
3: ਜੀ,
2: ਬਹੁਤ ਅੱਛੀ ਪ੍ਰਾਈਸ ਆ। ਪਰ ਇਹਦੇ ਵਿੱਚ ਹੁਣ ਨਾ ਕੰਮ ਕਰੋ, ਟੀਵੀ ਕਰ ਦਿਓ,
3: ਕੈਨੇਡਾ ਡੇ ਦੀ ਸੇਲ ਆ, ਤੇ ਲਾਈਵ ਔਨ ਲੋਕੇਸ਼ਨ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਚੱਲ ਰਿਹਾ, ਤੇ ਸਿੱਧੂ ਸਾਹਿਬ ਤੁਹਾਡੇ ਵੱਲੋਂ
2: ਇਹ ਜਿਹੜੀ ਡੀਲ ਹੈ
3: ਜੀ,
2: ਅੱਜ ਵੀ ਮਿਲ ਸਕਦੀ ਆ,
3: ਬਿਲਕੁਲ,
2: ਤੇ ਕੱਲ ਨੂੰ ਵੀ ਮਿਲ ਸਕਦੀ,
3: ਬਿਲਕੁਲ, ਮੈਂ ਕੱਲ ਨੂੰ ਲਾਈਵ ਔਨ ਲੋਕੇਸ਼ਨ ਸਾਰਾ ਆਪਣਾ
2: ਲਾਈਵ,
3: ਬਿਲਕੁਲ,
2: ਕੱਲ ਨੂੰ ਜਵਾ ਦਿਆਂਗੇ,
3: ਡਨ ਹੋ ਗਿਆ,
2: ਅੱਜ ਆ ਜਾਓ, ਕੱਲ ਨੂੰ ਆ ਜਾਓ, ਕੱਲ ਨੂੰ ਵੀ ਲੰਚ ਕਰਕੇ ਹਾਜੀ ਉਹ, ਅਸੀਂ 1 ਵਜੇ ਇੱਥੇ ਹੋਵਾਂਗੇ
3: ਜੀ,
2: ਤੇ ਕੱਲ ਨੂੰ ਵੀ ਜਵਾ ਦਿਆਂਗੇ ਡੀਲ,
3: ਬਿਲਕੁਲ। ਹੁਣ ਟਰਕੀ ਦਾ ਸੋਫਾ ਐਂਡ ਲਪਸਿਡ ਗੋਲਡਨ ਕਲਰ ਦਾ, ਬੇਜ ਕਲਰ ਦਾ, 1299 ਦਾ, ਤੇ ਸਿੱਧੂ ਸਾਹਿਬ ਵੱਲੋਂ ਕੈਨੇਡਾ ਡੇ ਸਪੈਸ਼ਲ ਵੱਡੇ ਸਾਈਜ਼ਾਂ ਨਾਲ ਟੈਲੀਵਿਜ਼ਨ ਟੀਵੀ ਨਾਲ ਫ੍ਰੀ ਦਿੱਤਾ ਜਾਊਗਾ। ਸੋ ਹੁਣ ਪਹੁੰਚੇ ਤੁਸੀਂ ਵੀ, ਤੁਸੀਂ ਕਹਿੰਦੇ ਹੋ ਭੀੜਾਂ ਕੱਟ ਕੇ ਆ ਜਾਓ, 6885 ਟੋਮਕਨ ਰੋਡ ਦੇ ਉੱਪਰ।
2: ਸਿਰਫ ਇਹ ਕਹਾਂਗੇ ਕਿ ਲੋਕ ਸਾਡੇ ਜਿਹੜੇ ਸਾਡੇ ਲਿਸਨਰਸ਼ਿਪ ਬੜੀ ਸਿਆਣੀ ਆ, ਔਰ ਹਮੇਸ਼ਾ ਹੀ ਫਾਇਦਾ ਉਠਾਉਂਦੇ ਨੇ ਜਦੋਂ ਕੋਈ ਵਕਤ ਆਉਂਦਾ, ਜਦੋਂ ਕੋਈ ਡੇ ਆਉਂਦਾ, ਕਿਸੇ ਨਾਲ ਡੇ ਆਉਂਦਾ
3: ਜੀ,
2: ਤੇ ਉਹ ਆ ਕੇ ਦੇਖਦੇ ਨੇ ਪਹਿਲਾਂ ਡੀਲ ਚੈੱਕ ਕਰਦੇ ਨੇ ਸਾਰੀਆਂ। ਮੈਂ ਹਮੇਸ਼ਾ ਕਹਿੰਦਾ ਹੁੰਦਾ ਤੁਸੀਂ ਨਾ ਬਾਅਦ ਚ ਦੇਸ਼ ਪ੍ਰਦੇਸ਼ ਕਹਿਣਾ ਵਾ
3: ਜੀ,
2: ਪਹਿਲਾਂ ਤੁਸੀਂ ਦੇਖਣਾ ਕੀ ਲੱਗੀ ਹੈ, ਪ੍ਰਾਈਸ ਕਿੰਨਾ ਘਟਾਉਂ ਰਿਹਾ, ਉਹ ਆਪ ਹਨਾ
3: ਆਪ ਬਟਾ, ਬਿਲਕੁਲ,
2: ਫਿਰ ਸਾਡਾ
3: ਬਿਲਕੁਲ, ਫਿਰ ਹੀ ਪਤਾ ਲੱਗਦਾ ਵੀ ਦੇਸ਼ ਪ੍ਰਦੇਸ਼ ਪਰਿਵਾਰ ਸੁਣ ਕੇ ਆਏ ਨੇ। ਸੋ ਜਿੱਥੇ ਵੀ ਕਿਤੇ ਜੁੜੇ ਹੋਏ ਆ, ਘੁਮਾ ਲਓ ਗੱਡੀਆਂ, 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ,
2: ਮਿਹਰਬਾਨੀ ਔਰ ਅੱਜ ਵਧੀਆ ਖਾਣ ਪੀਣ ਦਾ ਦਿਲ ਕਰਦਾ ਤਾਂ ਤੁਸੀਂ ਸਿੰਪਲੀ ਇੰਡੀਅਨ ਤੇ ਪਹੁੰਚ ਜਾਓ ਨੇੜਲੀ ਬ੍ਰਾਂਚ ਤੇ ਅੱਜ ਕੀ ਸਪੈਸ਼ਲ ਆਇਆ ਉਹਦੇ ਵਾਸਤੇ ਮੈਨੂੰ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਸ਼ਾਇਦ
0: ਮੈਨੂੰ
2: ਯਾਦ ਹੀ ਹੈ ਪਰ ਫਿਰ
0: ਮਨਪ੍ਰੀਤ
2: ਚੌਧਰੀ ਪੁੱਛ ਰਹੇ ਆਪਾਂ ਜੀ ਮਨਪ੍ਰੀਤ
0: ਬਿਲਕੁਲ ਬਿਲਕੁਲ ਸਰ ਸਰੋਂ ਦਾ ਸਾਗ ਦੇ ਮੱਕੀ ਦੀ ਰੋਟੀ ਬਾਏ ਵਨ ਗੈਟ ਵਨ ਫ੍ਰੀ ਹੈ ਅੱਜ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਦੇ ਉੱਪਰ
2: ਜੀ ਜੀ ਜੀ ਤੋ ਤੁਸੀਂ ਵਧੀਆ ਖਾਣਾ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਤੇ ਪਹੁੰਚੋ ਸਿੰਪਲੀ ਇੰਡੀਆ ਦੀ ਨੇੜਲੀ ਬ੍ਰਾਂਚ ਤੇ ਔਰ ਗਾਰਡਨ ਮੋੜ ਤੇ ਕੈਸਲ ਮੋੜ ਤੇ ਪਹੁੰਚ ਸਕਦੇ 15 ਫੈਂਡਰ ਵੇ ਤੇ ਚੰਗੋਜ਼ੀ ਬਵੇੜ ਨਾਲ ਦੀ ਨਾਲ ਮਾਊਂਟਨ ਤੇ ਪਹੁੰਚ ਸਕਦੇ ਹੋ ਫਾਈਨੈਂਸ਼ੀਅਲ ਤੇ ਆਪਣੇ ਮਿਸਗਰ ਰੋਡ ਜੀ
0: ਬਿਲਕੁਲ ਤੇ ਨਾਲ ਦੀ ਨਾਲ ਹੀ ਲੈਣੇ ਆਪਾਂ ਹੁਣ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਨੈਕਸਟ ਫਰਮਾਇਸ਼ੀ ਗਾਣਾ ਸਿੱਧੂ ਮੂਸੇ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ ਤੇ ਜਲਦ ਵਾਪਸ ਆਵਾਂਗੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

0: ਕਦੋਂ ਤੋਂ ਕਿਸ ਕਿਰਾਏ ਦੇ ਛੋਟੇ ਜਿਹੇ ਘਰ ਚ ਰਵਾਂਗੇ?
1: ਓਏ ਬਸ, ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਕਾਲ ਕਰਨ ਤੱਕ
2: ਤੁਸੀਂ ਸੈਲਫ ਇੰਪਲੋਇਡ ਹੋ, ਫਰਸਟ ਮੋਰਗੇਜ, ਸੈਕੰਡ ਮੋਰਗੇਜ, ਇਕੁਇਟੀ ਟੇਕ ਆਊਟ, ਪ੍ਰਾਈਵੇਟ ਮੋਰਗੇਜ ਜਾਂ ਫਿਰ
3: ਸਿਕਿਉਰ ਲਾਈਨ ਆਫ ਕ੍ਰੈਡਿਟ, ਇਕਵਿਪਮੈਂਟ ਲੋਨ ਜਾਂ ਰੈਂਟ ਟੂ ਓਨ ਬਾਰੇ ਸੋਚ ਰਹੇ ਹੋ ਤਾਂ ਮੋਰਗੇਜ ਅਲਾਈਅੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੋਰਗੇਜ ਤੋਂ ਨਹੀਂ ਹੋ ਸਕਦੀ ਨਾ।
2: ਜਾਂ ਕਾਲ ਕਰੋ 647-254-5503।
3: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ, ਲਾਇਸੈਂਸ ਨੰਬਰ 10530, nardevsiddhu.com।
4: ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ, ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ, ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ ਅੱਜ।

ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਹੈ ਡਕਟ ਕਲੀਨਿੰਗ ਦੀ। ਅੱਜ ਕੱਲ ਉਹਨਾਂ ਨੇ ਸਪੈਸ਼ਲ ਲਗਾਏ ਨੇ, ਖਾਸ ਕਰਕੇ ਬ੍ਰੈਂਪਟਨ, ਮਿਸਿਸਾਗਾ, ਇਥੋਬਿਕੋ ਲੋਕਲ ਏਰੀਆ ਦੇ ਵਿੱਚ। ਕਿਸੇ ਸਾਈਜ਼ ਦਾ ਵੀ ਘਰ ਹੋਵੇ, ਅਪ ਟੂ 3000 ਸਕੇਅਰ ਫੀਟ ਦੇ ਡਕਟ ਕਲੀਨ ਕਰਾਓ। ਜੀ ਹਾਂ, ਓਨਲੀ $104। ਵੈਸੇ ਤਾਂ ਰੈਗੂਲਰ ਪ੍ਰਾਈਸ $250 ਵਿੱਚ ਕਰਦੇ ਨੇ, ਲੇਕਿਨ ਹੁਣ ਉਹਨਾਂ ਨੇ ਸਪੈਸ਼ਲ ਲਗਾਇਆ ਡਕਟ ਕਲੀਨਿੰਗ। ਸਿਰਫ ਤੇ ਸਿਰਫ $140 ਦੇ ਹੋ ਤੇ ਆਪਣੇ ਡਕਟ ਕਲੀਨ ਕਰਾਓ। ਬੜੀ ਹੀ ਵਧੀਆ ਢੰਗ ਨਾਲ ਡਕਟ ਕਲੀਨ ਕਰਨਗੇ, ਸੈਨੇਟਾਈਜ਼ ਕਰਕੇ ਜਾਣਗੇ। ਨਾਲ ਦੀ ਨਾਲ ਇਹ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਨੇ, ਇੰਸਟਾਲ ਕਰਦੇ ਨੇ, ਏਅਰ ਕੰਡੀਸ਼ਨ ਤੇ ਫਰਨੈਸ। www.akaldakt.com। ਅੱਜ ਇਹਨਾਂ ਨੂੰ ਬੁਕਿੰਗ ਵਾਸਤੇ ਕਾਲ ਕਰ ਲਓ 416-710-0662 416-710-0662। ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਕੰਪਨੀ ਅਕਾਲ ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ, ਓਪਨ 7 days a week। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dust Drive, Fenderbay, Brampton, 9985 McQueen Drive, Brampton, 1465 Mayfield Road, Brampton, 33 Farley Drive, Guelph ਦੇ ਵਿੱਚ, 600 ਹੈਸਪਲਰ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ। ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ।

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਅੱਧੇ ਘੰਟੇ ਦਾ ਹੋਰ, ਯਾਨੀ ਕਿ ਪੂਰੇ 6 ਵਜੇ ਤੱਕ। ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਚਾਰਟਸ ਐਂਡ ਪਰੌਂਠਾ ਦੀ, ਜਿਹੜੇ ਕਿ ਤੁਹਾਡੇ ਲਈ ਐਵਰੀ ਡੇ ਓਪਨ ਨੇ ਐਕਸੈਪਟ ਵੈਨਸਡੇ। ਸਿਰਫ ਵੈਨਸਡੇ ਵਾਲੇ ਦਿਨ ਛੁੱਟੀ ਕਰਦੇ ਨੇ, ਬਾਕੀ ਤੁਹਾਡੇ ਲਈ 6 ਦੇ 6 ਦਿਨ ਤੁਹਾਡੇ ਲਈ ਓਪਨ ਰਹਿੰਦੇ ਨੇ। ਚਾਰਟਸ ਐਂਡ ਪਰੌਂਠਾ ਅਵੇਲੇਬਲ ਨੇ 11685 ਮੈਕਵੀਨ ਡਰਾਈਵ, ਯੂਨਿਟ ਨੰਬਰ 47 ਦੇ ਉੱਪਰ, ਮੈਕਵੀਨ ਐਂਡ ਮੇਫੀਲਡ ਦੀ ਇੰਟਰਸੈਕਸ਼ਨ 'ਤੇ। ਇੱਥੇ ਜਾ ਕੇ ਤੁਸੀਂ ਇਹਨਾਂ ਦੇ ਕੋਲੋਂ ਸਾਰਾ ਕੁਛ, ਪਿਓਰ ਵੈਜੀਟੇਰੀਅਨ ਰੈਸਟੋਰੈਂਟ ਹੈ, ਇਹਨਾਂ ਦੇ ਕੋਲੋਂ ਸਾਰਾ ਕੁਛ ਬਿਲਕੁਲ ਫਰੈਸ਼ ਤੁਸੀਂ ਖਾਓਗੇ। ਕੋਈ ਵੀ ਫਰੋਜ਼ਨ ਆਈਟਮ ਨਹੀਂ ਹੈ ਯੂਜ਼ ਕਰਦੇ। ਮੋਮੋ ਖਾਣੇ ਹੋਣ, ਤੁਸੀਂ ਚਾਂਪਸ ਖਾਣੀਆਂ ਨੇ, ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਅਵੇਲੇਬਲ ਨੇ, ਡਿਫਰੈਂਟ ਤਰ੍ਹਾਂ ਦੇ ਪਰੌਂਠੇ ਅਵੇਲੇਬਲ ਨੇ, ਬਹੁਤ ਹੀ ਵੈਰਾਈਟੀ ਆਫ ਡੋਸੇ ਅਵੇਲੇਬਲ ਨੇ ਇਹਨਾਂ ਦੇ ਕੋਲ, ਅਤੇ ਮਿਲਕ ਸ਼ੇਕਸ ਵੀ ਬਹੁਤ ਡਿਫਰੈਂਟ ਤਰ੍ਹਾਂ ਦੇ ਬਣਾਉਂਦੇ ਆ। ਇਸ ਤੋਂ ਇਲਾਵਾ ਤੁਸੀਂ ਚਾਟ ਦਾ, ਇਹਨਾਂ ਦੇ ਕੋਲ ਇੰਨਾ ਜ਼ਿਆਦਾ ਵੱਡਾ ਮੈਨਿਊ ਹੈ ਨਾ, ਇੰਨੇ ਟਾਈਪ ਦੀਆਂ ਚਾਟਸ ਨੇ ਇਹਨਾਂ ਦੇ ਕੋਲ, ਤੁਸੀਂ ਪਹਿਲਾਂ ਚੂਜ਼ ਕਰਨ ਲਈ ਤੁਹਾਨੂੰ 5-7 ਮਿੰਟ ਲੱਗ ਜਾਣੇ ਆ। ਅਤੇ ਨਾਲ ਹੀ ਇਹਨਾਂ ਦੇ ਕੋਲੋਂ ਤੁਸੀਂ ਇਹਨਾਂ ਦੇ ਕੋਲੋਂ ਮੱਕੀ ਦੀ ਮੇਥੀ ਵਾਲੀ ਰੋਟੀ ਖਾ ਸਕਦੇ ਹੋ, ਹਲਵਾ ਪੂਰੀ ਵਿਦ ਚਨਾ ਖਾ ਸਕਦੇ ਹੋ, ਚਨਾ ਭਟੂਰਾ, ਸਾਗ, ਟਿੱਕੀ, ਬਰਗਰਸ, ਪਨੀਰ ਜਾਂ ਨੂਡਲ ਪਾ ਕੇ ਖਾ ਸਕਦੇ ਹੋ। ਮਤਲਬ ਕਿ ਤੁਹਾਨੂੰ ਇਹਨਾਂ ਦੇ ਕੋਲੋਂ ਸਾਰਾ ਕੁਛ ਹੀ ਅਵੇਲੇਬਲ ਮਿਲੂਗਾ ਵੈਜੀਟੇਰੀਅਨ। ਅਤੇ ਨਾਲ ਦੀ ਨਾਲ ਹੀ ਮੈਂ ਦੱਸਦਾ ਕਿ ਇਹਨਾਂ ਦੇ ਕੋਲ ਗੋਲ ਗੱਪੇ ਵੀ ਤੁਸੀਂ ਅਨਲਿਮਿਟਡ ਖਾ ਸਕਦੇ ਹੋ। ਅਤੇ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ ਸਪੈਸ਼ਲ ਡਾਈਨਿੰਗ ਡੀਲਸ ਲਓ, ਡਾਈਨਿੰਗ ਚਾਹੇ ਟੇਕ ਆਊਟ, ਕੋਈ ਵੀ ਤੁਸੀਂ ਕਾਠੀ ਰੋਲ ਬਾਏ ਕਰਦੇ ਹੋ, ਕੈਨ ਡਰਿੰਕ ਫ੍ਰੀ ਮਿਲੂਗੀ, ਬਰਗਰ ਬਾਏ ਕਰਦੇ ਹੋ ਤਾਂ ਵੀ ਇੱਕ ਡਰਿੰਕ ਫ੍ਰੀ ਮਿਲ ਜਾਣੀ ਹੈ, ਮਲਾਈ ਚਾਂਪ ਬਾਏ ਕਰੋਗੇ ਰੁਮਾਲੀ ਰੋਟੀ ਫ੍ਰੀ ਮਿਲ ਜਾਣੀ ਹੈ। ਪਹੁੰਚਣਾ ਤੁਸੀਂ ਮੈਕਵੀਨ ਐਂਡ ਮੇਫਿਲ ਦੀ ਇੰਟਰਸੈਕਸ਼ਨ 'ਤੇ, ਜਦੋਂ ਵੀ ਇਹਨਾਂ ਦੇ ਕੋਲ ਜਾਂਦੇ ਹੋ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦਿਓ ਡੀਲਸ ਲੈਣ ਦੇ ਲਈ। ਨੰਬਰ 905-794-4545, 905-794-4545 'ਤੇ ਤੁਸੀਂ ਕਾਲ ਕਰ ਸਕਦੇ ਹੋ। ਚਾਰਟਸ ਐਂਡ ਪਰੌਂਠਾ ਨੂੰ ਤੁਸੀਂ ਇਸ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ। 1122 ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਮੈਂ ਅੱਗੇ ਵੀ ਲਾਇਆ ਸੀ, ਉਦੋਂ ਮੁੜ ਕੇ ਫਿਰ ਬਿਜ਼ੀ ਹੋਇਆ ਕੰਮ।
0: ਹਾਂਜੀ, ਕੋਈ ਗੱਲ ਨਹੀਂ, ਤੁਹਾਡੀ ਕਾਲ ਮਿਸ ਹੋ ਗਈ ਸੀ।
1: ਹਾਂਜੀ ਹਾਂਜੀ, ਹੋਰ ਠੀਕ ਹੈ ਜੀ?
0: ਹਾਂਜੀ ਸਭ ਵਧੀਆ, ਤੁਸੀਂ ਕਿਵੇਂ ਹੋ?
1: ਠੀਕ ਠਾਕ ਜੀ, ਵਧੀਆ, ਮੈਂ ਤਾਂ ਉੱਪਰ ਹੀ ਕਰਦਾ ਹੁੰਦਾ ਰੋਜ਼ ਜੀ।
0: ਅੱਛਾ ਅੱਛਾ, ਠੀਕ ਹੈ।
1: ਗਾਣਾ ਸੁਣਾਓ ਅੱਜ ਕੋਈ, ਕਿ ਕੰਮ ਨੂੰ ਸੁਣੀਆਂ?
0: ਨਹੀਂ ਨਹੀਂ, ਦੱਸੋ ਦੱਸੋ ਕਿਹੜਾ ਸੁਣਨਾ?
1: ਕੱਲੀ ਬਹਿ ਕੇ ਸੋਚੀ ਨੀ, ਕੀ ਨੀ ਕੀਤਾ ਤੇਰੇ ਲਈ।
0: ਕੱਲੀ ਬਹਿ ਕੇ ਸੋਚੀ ਨੀ, ਮਨਮੋਹਨ ਵਾਰਿਸ ਦਾ ਗਾਣਾ ਹੈ ਨਾ?
1: ਹਾਂਜੀ ਹਾਂਜੀ
0: ਹਾਂਜੀ, ਠੀਕ ਹੈ, ਮੈਂ ਸੁਣਾਉਣੀ
1: ਹਾਂ। ਕੱਲ ਸੀ, ਕੱਲ ਵੀ ਚਲਾਉਣੀ ਆ ਪਤਾ
0: ਨਹੀਂ, ਹੈਗਾ ਹੈਗਾ ਹੈਗਾ ਟਾਈਮ।
1: ਚਲ ਦੇਖੀ, ਥੈਂਕ ਯੂ ਜੀ, ਧੰਨਵਾਦ।
0: ਹਾਂਜੀ, ਥੋੜੇ ਟਾਈਮ ਤੱਕ ਸੁਣਾਉਣੀ ਹੈ ਤੁਹਾਨੂੰ, 15 ਮਿੰਟ ਤੱਕ, ਫਿਰ ਤੁਸੀਂ ਸੁਣਿਓ।
1: ਹਾਂ, 10 ਮਿੰਟ ਦੇ ਸਾਹ।
0: ਠੀਕ ਹੈ ਜੀ, ਬਹੁਤ ਸ਼ੁਕਰੀਆ। ਹਾਂਜੀ
1: ਹਾਂਜੀ, ਹੋਰ ਸੁਣਾਓ ਜੀ, ਠੀਕ
0: ਹੋਰ? ਵਧੀਆ, ਹਾਂਜੀ ਹਾਂਜੀ, ਸਭ ਠੀਕ ਠਾਕ।
1: ਅੱਜ ਤਾਂ ਜਿਆ ਲਾਈ ਹੈ, ਦੂਜਾ ਲੋਕੇਸ਼ਨ ਤੇ ਬਗੇ ਗਏ ਹੋਏ।
0: ਹਾਂਜੀ ਹਾਂਜੀ, ਸਿੱਧੂ ਸਰ ਲਾਈਵ ਤੇ ਗਏ ਹੋਏ ਨੇ ਅੱਜ, ਬੜੀ ਵਧੀਆ ਡੀਲਸ ਦਵਾ ਰਹੇ ਨੇ ਫਰਨੀਚਰ 'ਚ।
1: ਹਾਂਜੀ ਹਾਂ, ਉਹ ਸਾਡੀ ਬੇਟੀ ਨੇ ਫਰਨੀਚਰ ਲੈਣਾ ਸੀ, ਮੈਂ ਕਿਹਾ ਸੀ ਮੈਂ ਲੈਣਾ ਤਾਂ।
0: ਅੱਛਾ ਅੱਛਾ, ਕੋਈ ਨਾ, ਤੁਸੀਂ ਪਹੁੰਚੋ ਗ੍ਰੈਂਡ ਫਰਨੀਚਰ ਦੇ ਉੱਪਰ, ਲੈ ਜਾਓ ਉਹਨਾਂ ਨੂੰ, ਡੈਡੀ ਤੇ ਟੌਮਕਨ ਤੇ। ਕੋਈ ਨਾ, ਕੱਲ ਚਲੇ ਜਾਓ, ਕੱਲ ਵੀ ਬਹੁਤ ਵਧੀਆ ਡੀਲਸ ਮਿਲਣੀਆਂ ਨੇ, ਕੱਲ ਨੂੰ ਵੀ ਹੈਗਾ ਲਾਈਵ ਲੋਕੇਸ਼ਨ।
1: ਅੱਛਾ ਜੀ, ਅੱਛਾ,
0: ਹਾਂਜੀ ਹਾਂਜੀ ਜੀ, ਚਲੋ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ, ਥੈਂਕ ਯੂ ਸੋ ਮਚ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਚਲੋ ਫਿਰ ਚੱਲੀਏ ਨੈਕਸਟ ਡੀਲ ਲੈਂਦੇ ਹਾਂ ਆਪਾਂ, ਗ੍ਰੈਂਡ ਹੋਮ ਫਰਨੀਚਰ ਤੋਂ, ਡੈਰੀ ਐਂਡ ਟੌਮਕਨ ਦੀ ਇੰਟਰਸੈਕਸ਼ਨ 'ਤੇ ਤੁਸੀਂ ਪਹੁੰਚਣਾ ਆ। 6685 ਟੌਮਕਨ ਰੋਡ, ਪ੍ਰੋਪਰ ਐਡਰੈਸ ਤੁਸੀਂ ਆਪਣੇ ਗੂਗਲ ਦੇ ਉੱਪਰ ਸਰਚ ਕਰੋ ਅਤੇ ਪਹੁੰਚ ਜਾਓਗੇ ਗ੍ਰੈਂਡ ਹੋਮ ਫਰਨੀਚਰ 'ਤੇ। ਜੀ ਸਿੱਧੂ ਸਰ,
2: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਦੋਸਤੋ, ਇੱਕ ਵਾਰੀ ਫਿਰ ਸਭ ਨੂੰ ਜੀ ਆਨੋ ਜਿੰਨੇ ਦਾ ਸਵਾਗਤ। ਔਰ ਅਸੀਂ ਅੱਜ ਗ੍ਰੈਂਡ ਫਰਨੀਚਰ ਤੋਂ ਤੁਹਾਨੂੰ ਜ਼ਬਰਦਸਤ ਡੀਲਾਂ ਦਵਾ ਰਹੇ ਹਾਂ, ਕਿਉਂਕਿ ਗ੍ਰੈਂਡ ਫਰਨੀਚਰ ਜਿਹੜੀ ਸੇਲ ਚੱਲ ਰਹੀ ਆ ਕੈਨੇਡਾ ਡੇ ਨੂੰ ਸਮਰਪਿਤ, ਕੈਨੇਡਾ ਡੇ ਦੀ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਦਿਲ ਖੋਲ੍ਹ ਕੇ ਪ੍ਰਾਈਸਾਂ ਦਿੱਤੀਆਂ ਜਾ ਰਹੀਆਂ ਨੇ, ਡਿਸਕਾਊਂਟਡ ਪ੍ਰਾਈਸਾਂ ਨੇ ਸਾਰੀਆਂ, ਪਲੱਸ ਗਿਫਟ ਕਾਰਡ ਵੀ ਦਿੱਤੇ ਜਾ ਰਹੇ ਨੇ। ਸੁਖੋਰੀ ਮੇਰੇ ਨਾਲ ਨੇ, ਹੁਣ ਦੇਖਦੇ ਹਾਂ ਸੁਖੋਰੀ ਕਿਹੜੀ ਡੀਲ ਦੇਣਗੇ।
3: ਬਹੁਤ ਸ਼ੁਕਰੀਆ, ਧੰਨਵਾਦ ਸਰ, ਬਿਲਕੁਲ ਕੈਨੇਡਾ ਡੇ ਸਪੈਸ਼ਲ ਸੇਲ ਜਿਹੜੀ ਚੱਲ ਰਹੀ ਆ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ 'ਚ ਪਰਿਵਾਰਾਂ ਨੂੰ ਫਰਨੀਚਰ ਦੇ ਉੱਪਰ ਮਿਲ ਰਹੀਆਂ, ਅਤੇ ਨਾਲ ਦੀ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਤੁਸੀਂ ਆਪਣੇ ਘਰ ਅਪਲਾਇੰਸ ਦੇ ਵਿੱਚ ਲੈ ਕੇ ਜਾ ਰਹੇ ਹੋ, ਤੋਹਫੇ ਅਤੇ ਨਾਲ ਲੋਏਸਟ ਪ੍ਰਾਈਸ ਪੂਰੇ ਸਾਲ ਦੀਆਂ ਘੱਟ ਕੀਮਤਾਂ ਦੇ ਤੋਂ ਉੱਪਰ ਤੁਸੀਂ ਫਰਨੀਚਰ ਇਸ ਵੀਕਐਂਡ ਦੇ ਉੱਪਰ ਆਪਣੇ ਘਰ ਲੈ ਕੇ ਜਾ ਸਕਦੇ ਹੋ। ਫਰਾਈਡੇ ਸੈ ਜਿਹੜੇ ਸੰਡੇ ਕੋਈ ਫਰਨੀਚਰ ਦੀ ਬਾਇੰਗ ਕਰਨੀ ਆ, ਬੈਡਰੂਮ ਸੈਟ, ਸੋਫਾ ਸੈਟ, ਡਾਇਨਿੰਗ ਟੇਬਲ, ਕੰਫਰਟੇਬਲ, ਤਾਂ ਕੈਨੇਡਾ ਦੇ ਸਪੈਸ਼ਲ ਲੋਏਸਟ ਪ੍ਰਾਈਸ ਅਤੇ ਨਾਲ ਤੋਹਫੇ ਆਪਣੇ ਘਰ ਲੈ ਕੇ ਜਾ ਸਕਦੇ। ਸੁੱਧੂ ਸਾਹਿਬ, ਤੁਹਾਨੂੰ ਡੀਲ ਦਿੰਦੇ ਹਾਂ ਪੂਰੇ ਘਰ ਦਾ ਫਰਨੀਚਰ, ਪੂਰੇ ਘਰ ਦਾ ਫਰਨੀਚਰ
2: A to Z,
3: ਕਿਉਂਕਿ ਦੇਸ਼ ਪ੍ਰਦੇਸ਼ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ, ਹੁਣ A to Z ਡੀਲ ਦੇਣ ਲੱਗੇ ਆ ਪੂਰੇ ਘਰ ਦਾ ਫਰਨੀਚਰ। ਤੁਸੀਂ ਮਾਸਟਰ ਬੈਡਰੂਮ ਦਾ ਕਿੰਗ ਸਾਈਜ਼ ਦਾ ਬੈੱਡ ਬਾਏ ਕਰ ਲੈਣਾ ਅਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ। ਸਿੱਧੂ ਸਾਹਿਬ, ਦੂਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣਾ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਤੀਜੇ ਰੂਮ ਦੇ ਲਈ ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣਾ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ,
4: ਉਹੀ ਗੱਲ,
3: ਫੈਮਿਲੀ ਰੂਮ ਦਾ ਸੋਫਾ ਸੈੱਟ ਬਾਏ ਕਰ ਲੈਣਾ, ਨਾਲ ਕੰਫਰਟੇਬਲ ਫ੍ਰੀ, ਡਾਇਨਿੰਗ ਟੇਬਲ ਛੇ ਜਣਾ ਬਾਏ ਕਰ ਲੈਣ, ਨਾਲ ਮਾਈਕ੍ਰੋਵੇਵ ਫ੍ਰੀ,
4: ਓਕੇ,
3: ਪੂਰੇ ਘਰ ਦਾ ਫ੍ਰਿਜ ਸਾਹਿਬ ਤੁਸੀਂ ਵੀ ਸੋਚ ਜਾਣੇ ਵੀ 8-10 ਹਜ਼ਾਰ ਦਾ, ਇਹ ਤੋਂ ਘੱਟ ਨਹੀਂ ਗੱਲ ਬਣਨੀ, ਪਰ ਕੈਨੇਡਾ ਡੇ ਸੇਲ ਆ ਇਸ ਵੀਕਐਂਡ ਸਪੈਸ਼ਲ ਸਿੱਧੂ ਸਾਹਿਬ, ਨਾ 8,000 ਨਾ 6,000 ਨਾ 5,000 ਨਾ 4,000 ਨਾ 3,500 ਨਾ 3,200 ਨਾ 3,000 ਨਾ 2,800 ਨਾ 2,700 ਨਾ 2,500 ਨਾ 2,400 ਨਾ 2,300 ਨਾ 2,200 ਨਾ 2,100 ਨਾ 2,000 ਨਾ 1,900 ਨਾ 1,800 ਪੂਰੇ ਘਰ ਦਾ ਫਰਨੀਚਰ ਸਿੱਧੂ ਸਾਹਿਬ $1,799
4: ਕਮਾਲ ਕਰਤੀ ਯਾਰ,
3: ਤਿੰਨ ਬੈਡਰੂਮ, ਤਿੰਨ ਬੈਡ, ਤਿੰਨ ਮੈਟਰਸ, ਸੋਫਾ ਸੈੱਟ, ਕਾਫੀ ਟੇਬਲ, ਡਾਇਨਿੰਗ ਟੇਬਲ, ਮਾਈਕ੍ਰੋਵੇਵ, ਪੂਰੇ ਘਰ ਦਾ ਫਰਨੀਚਰ $1,799 ਦਾ ਸਿੱਧੂ ਸਾਹਿਬ।
4: ਔਰ ਕੈਨੇਡਾ ਡੇ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਜਨਮ ਦਿਨ ਮਨਾ ਰਹੇ ਕੈਨੇਡਾ ਦਾ, ਤੇ ਇਸੇ ਖੁਸ਼ੀ ਦੇ ਵਿੱਚ ਮੈਨੂੰ ਹੁਣ ਲੱਗ ਰਿਹਾ ਤੁਸੀਂ ਬਹੁਤ ਕੁਛ ਰੱਖਿਆ, ਹਾਂਜੀ ਮਾਈਕ੍ਰੋਵੇਵ ਵੀ ਕਰਦਾ, ਟੀਵੀ ਕਰਦੇ ਫ੍ਰੀ,
3: ਬਿਲਕੁਲ
4: ਟੈਲੀਵਿਜ਼ਨ ਲੈ ਦੇ ਵਿੱਚ ਤਸਵੀਰਾਂ ਬੋਲਦੀਆਂ, ਉਹ ਰਹਿ ਗਿਆ
3: ਕੈਨੇਡਾ ਡੇ ਸਪੈਸ਼ਲ ਇਸੇ ਵੀਕਐਂਡ ਨੂੰ, ਮੰਡੇ ਨੂੰ ਨਹੀਂ ਮਿਲਣਾ, ਪੂਰੇ ਘਰ ਦਾ ਫਰਨੀਚਰ $1,799 ਦਾ ਸਿੱਧੂ ਸਾਹਿਬ ਤੁਹਾਡੇ ਵੱਲੋਂ, ਟੈਲੀਵਿਜ਼ਨ ਐਲਈਡੀ ਟੀਵੀ ਟੀਵੀ ਟੀਵੀ ਟੀਵੀ ਟੀਵੀ ਬਿਲਕੁਲ ਫ੍ਰੀ ਫ੍ਰੀ ਫ੍ਰੀ,
4: ਇਹ ਪੂਰਾ ਡੀਲ, ਇਹ ਡੀਲ ਪੂਰਾ ਵੀਕ ਚੱਲੂਗੀ, ਤੇ $1,799 ਦੇ ਨਾਲ ਟੀਵੀ ਬਿਲਕੁਲ ਫ੍ਰੀ,
3: ਬਿਲਕੁਲ। ਹੁਣ ਮੈਂ ਐਡਰੈਸ ਦੇ ਰਿਹਾ ਪਰਿਵਾਰ ਨੇ ਆਉਣਾ ਕਿਤੇ ਡੀਲ ਲੈਣ ਵਾਸਤੇ, 6085 ਟੋਮਕਨ ਰੋਡ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਗਈ ਆ ਕੈਨੇਡਾ ਕੈਨੇਡਾ ਸੇਲ ਸੇਲ ਸੇਲ ਸਾਹਿਬ।
4: ਦੋਸਤੋ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਵੀਕਐਂਡ ਦਾ ਪ੍ਰੋਗਰਾਮ ਹੈ, ਤੇ ਅਸੀਂ ਤੁਹਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ, ਕੱਲ ਨੂੰ ਵੀ ਤੁਹਾਡੇ ਨਾਲ ਹੋਵਾਂਗੇ 1 ਤੋਂ ਲੈ ਕੇ 4 ਵਜੇ ਤੱਕ ਲਾਈਵ ਲੋਕੇਸ਼ਨ। ਜਿਹੜੇ ਲੋਕ ਪਿਆਰ ਕਰਦੇ ਨੇ ਗੀਤ ਸੰਗੀਤ ਨੂੰ, ਖਾਸ ਕਰਕੇ ਜਿਹੜੇ ਗਜ਼ਲ ਦੇ ਪਾਸ਼ਕ ਨੇ, ਸੁਣਨ ਦੇ ਸ਼ੌਕੀਨ ਨੇ, ਤੁਹਾਡੇ ਵਾਸਤੇ ਆਪਣੇ ਸ਼ਹਿਰ ਵਿੱਚ ਆ ਰਹੇ ਨੇ ਰਾਹਤ ਫਤਿਹ ਅਲੀ ਖਾਨ ਸਾਹਿਬ, ਆਉਣ ਵਾਲੇ ਦਿਨਾਂ ਵਿੱਚ ਪੂਰੀ ਜਾਣਕਾਰੀ ਦੇਵਾਂਗੇ। ਨੋਟ ਕਰ ਲਓ ਕਿ ਤੁਸੀਂ ਜੇ ਵਧੀਆ ਸ਼ੋਅ ਵੇਖਣਾ ਗਜ਼ਲ ਗੋਹ ਦਾ, ਜਾਣੀ ਗਜ਼ਲ ਨੂੰ ਇੰਜੋਏ ਕਰਨਾ, ਤਾਂ ਰਾਹਤ ਫਤਿਹ ਅਲੀ ਖਾਨ ਸਾਹਿਬ ਆ ਰਹੇ ਨੇ ਲੈ ਕੇ ਗਜ਼ਲਾਂ ਦਾ ਪੂਰਾ ਗੁਲਦਸਤਾ, ਔਰ ਦੇਸ਼ ਪ੍ਰਦੇਸ਼ ਵਿੱਚ ਜਾਣਕਾਰੀ ਦਿੰਦੇ ਰਹਾਂਗੇ। ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਤੁਸੀਂ, ਚਲੋ AM 530 ਤੋਂ ਮੈਂ ਤੁਹਾਡਾ ਆਪਣਾ ਹੋਸਟ ਤਜਿੰਦਰ ਸਿੰਘ ਸਿੱਧੂ ਸਿੱਧ ਮਵਾਲਾ, ਅਤੇ ਮੈਂ ਪਹੁੰਚਿਆ ਹਾਂ ਗ੍ਰੈਂਡ ਫਰਨੀਚਰ ਲਾਈਵ ਹੋਵਾਂਗਾ ਠੀਕ ਸ਼ਾਮ ਦੇ 6 ਵਜੇ ਤੱਕ, ਅਤੇ ਉਸ ਤੋਂ ਬਾਅਦ ਫਿਰ ਅਸੀਂ ਵੀ ਆਪਣਾ ਕੋਈ ਨਾ ਕੋਈ ਆਪਣਾ ਇੰਜੋਏ ਕਰਾਂਗੇ ਵੀਕਐਂਡ ਦਾ। ਕੱਲ੍ਹ ਨੂੰ ਵੀ ਅਸੀਂ ਇੱਥੇ ਲਾਈਵ ਹੋਵਾਂਗੇ 1 ਤੋਂ ਲੈ ਕੇ 4 ਵਜੇ ਤੱਕ, ਪਰ ਹੁਣ ਵਾਪਸ ਚੱਲਦੇ ਹਾਂ ਆਪਾਂ ਮਨਪ੍ਰੀਤ ਦੇ ਬਾਅਦ ਸਟੂਡੀਓ। ਜੀ ਮਨਪ੍ਰੀਤ
0: ਜੀ, ਬਿਲਕੁਲ 6685 ਟੋਮਕਨ ਰੋਡ ਦੇ ਉੱਪਰ ਤੁਸੀਂ ਪਹੁੰਚ ਜਾਓ ਡੈਰੀ ਐਂਡ ਟੋਮਕਨ ਦੇ ਇੰਟਰਸੈਕਸ਼ਨ 'ਚ। ਜੇ ਤੁਸੀਂ ਵੀ ਆਪਣੇ ਲਈ ਇੱਕ ਵਧੀਆ ਫਰਨੀਚਰ ਦੀ ਆਈਟਮ ਲੈ ਕੇ ਆਉਣਾ ਚਾਹੁੰਦੇ ਹੋ, ਚਾਹੇ ਕੋਈ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲਸ, ਕਾਫੀ ਟੇਬਲਸ, ਕੁਛ ਵੀ ਤੁਸੀਂ ਲੈਣਾ ਹੋਵੇ ਤਾਂ ਜ਼ਰੂਰ ਪਹੁੰਚੋ। ਬਹੁਤ ਹੀ ਵਧੀਆ ਤੁਹਾਨੂੰ ਹਰ ਇੱਕ ਚੀਜ਼ ਦੇ ਉੱਪਰ ਡੀਲ ਮਿਲ ਰਹੀ ਹੈ ਗ੍ਰੈਂਡ ਹੋਮ ਫਰਨੀਚਰ ਤੋਂ। ਨੰਬਰ ਇਹਨਾਂ ਦਾ 6472600 ਦੇ ਉੱਪਰ ਤੁਸੀਂ ਕਾਲਸ ਵੀ ਕਰ ਸਕਦੇ ਹੋ। ਤੇ ਲੋ ਫਿਰ ਨੈਕਸਟ ਫਰਮਾਇਸ਼ੀ ਕਰਨਾ ਸੁਰਿੰਦਰ ਕੌਰ ਐਂਡ ਪ੍ਰਕਾਸ਼ ਕੌਰ ਜੀ ਦੀ ਆਵਾਜ਼ ਦੇ ਵਿੱਚ, ਤੁਸੀਂ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਸਿਡਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, A to Z ਰੈਨੋਵੇਸ਼ਨ ਦਾ ਇਹ ਸਾਰਾ ਕੰਮ ਕਰਦੇ ਨੇ, ਮੈਨੂਫੈਕਚਰ ਕਰਦੇ ਨੇ ਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਬਣਾਉਂਦੇ ਨੇ। ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ ਡੋਰਸ ਦੀ ਕਟਿੰਗ ਦੇ ਲਈ। ਇਹ ਫੈਬਰੀਕੇਟ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕੁਆਰਟਸ ਦੇ ਕਾਊਂਟਰ ਟੋਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਅਤੇ ਮੈਂ ਦੱਸਦਿਆਂ ਕਿ ਲੀਡਿੰਗ ਮੈਨੂਫੈਕਚਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ, ਆਪਣੀ ਪਸੰਦ ਦੀਆਂ ਵੈਨਿਟੀਜ਼ ਤੁਸੀਂ ਇਹਨਾਂ ਦੇ ਕੋਲੋਂ ਤਿਆਰ ਕਰਵਾਓ। ਅਤੇ ਹਰ ਤਰ੍ਹਾਂ ਦੀ ਕੰਸਟਰਕਸ਼ਨ ਸਪਲਾਈਜ਼ ਵੀ ਦਿੰਦੇ ਨੇ, ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ ਸਪਲਾਈਜ਼ ਵੀ ਲੈ ਸਕਦੇ ਹੋ। ਕੈਨੇਡੀ ਐਂਡ ਗਲਿਡਨ ਦੀ ਇੰਟਰਸੈਕਸ਼ਨ 'ਤੇ ਤੁਸੀਂ ਪਹੁੰਚੋ, 271 ਗਲਿਡਨ ਰੋਡ, ਯੂਨਿਟ ਨੰਬਰ 5, ਬਰੈਂਪਟਨ ਦੇ ਵਿੱਚ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ, ਰਣਜੀਤ ਸਿੰਘ ਜੀ ਨੂੰ ਕਾਲ ਕਰੋ 6474004550, 6474045050, ਇਹਨਾਂ ਦਾ ਨੰਬਰ ਹੈ। ਅਤੇ ਕਲੀਅਰ ਵਿਊ ਆਏ ਕੇ ਤੁਸੀਂ ਜ਼ਰੂਰ ਪਹੁੰਚੋ, ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਡਾਕਟਰ ਰਮਨਦੀਪ ਹੇਅਰ ਐਂਡ ਡਾਕਟਰ ਹਰਪ੍ਰੀਤ ਹੇਅਰ, ਇਹ ਦੋਵੇਂ ਆਪ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਕਲੀਨਿਕ ਹੈ ਕਲੀਅਰ ਵਿਊ ਆਏ ਕੇਅਰ। ਕੰਪਲੀਟ ਪੇਅਰ ਆਫ ਗਲਾਸਿਸ $99 ਤੋਂ ਸਟਾਰਟ ਹੋ ਜਾਂਦੇ ਨੇ, 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT, ਥਰਡ ਸਕੈਨਿੰਗ ਕਰਦੇ ਆ, ਮਾਇਓਪੀਆ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ। ਤੁਸੀਂ ਇਹਨਾਂ ਦੇ ਕੋਲ ਪਹੁੰਚੋ, ਡਾਕਟਰਸ ਤੁਹਾਨੂੰ 6 ਦਿਨ ਮਿਲਦੇ ਨੇ ਵੀਕ ਦੇ ਵਿੱਚ, ਯਾਨੀ ਕਿ ਸਿਰਫ ਮੰਡੇ ਦੀ ਛੁੱਟੀ ਕਰਦੇ ਆ, ਬਾਕੀ 6 ਦੇ 6 ਦਿਨ ਅਵੇਲੇਬਲ ਨੇ। ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਓਪਨ ਹੁੰਦੇ ਨੇ। ਸੈਟਰਡੇ ਜਾਣਾ ਚਾਹੁੰਦੇ ਹੋ, ਕੱਲ੍ਹ ਨੂੰ ਸਵੇਰੇ 11 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਓਪਨ ਹੋਣਗੇ। ਸੰਡੇ ਨੂੰ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਤੁਸੀਂ ਜਾ ਸਕਦੇ ਹੋ। ਕਲੀਅਰ ਵਿਊ ਆਈ ਕੇਅਰ, 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ ਲੋਕੇਟਡ ਨੇ। ਅਤੇ ਨੰਬਰ 905-913-4545, 905-913-4545, ਇਹਨਾਂ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਮਨਮੋਹਨ ਵਾਰਿਸ ਜੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਕਰੀਬ 10 ਮਿੰਟ ਦਾ ਟਾਈਮ ਸਾਡੇ ਕੋਲ ਹੋ ਰਿਹਾ ਹੈ ਤੇ ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਚੱਲਾਂਗੇ ਇੱਕ ਵਾਰ ਲਾਸਟ ਲਿੰਕ ਦੇ ਲਈ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਅੱਜ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ। ਕੱਲ੍ਹ ਨੂੰ ਵੀ 1 ਤੋਂ ਲੈ ਕੇ 4 ਵਜੇ ਤੱਕ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਏਗਾ, ਸੇਮ ਪਲੇਸ ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਬਿਗੈਸਟ ਸੇਲ ਆਫ ਈਅਰ ਚੱਲ ਰਹੀ ਹੈ, ਕੈਨੇਡਾ ਡੇ ਸੇਲ। ਮਾਡਰਨ ਫਰਨੀਚਰ ਤੁਸੀਂ ਬਿਲਕੁਲ ਲੋਵੈਸਟ ਪ੍ਰਾਈਸਿਸ ਦੇ ਵਿੱਚ ਲੈ ਕੇ ਆ ਸਕਦੇ ਹੋ ਤੇ ਅਪਲਾਇੰਸਿਸ ਬਿਲਕੁਲ ਫ੍ਰੀ ਦੇ ਵਿੱਚ ਦੇ ਰਹੇ ਨੇ ਤੁਹਾਨੂੰ ਐਜ਼ ਅ ਗਿਫਟ। ਤੇ ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ ਤੇ ਪਹੁੰਚਣਾ, 6685 ਟੋਮਕਿਨ ਰੋਡ ਮਿਸਿਸਾਗਾ ਦੇ ਵਿੱਚ ਲੋਕੇਟਡ ਨੇ ਗ੍ਰੈਂਡ ਹੋਮ ਫਰਨੀਚਰ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਜੀ। ਇੱਕ ਵਾਰੀ ਫਿਰ ਸਾਰਿਆਂ ਨੂੰ ਸਿੱਧਾ ਪੱਤਰ ਦੇ ਰਹੇ ਹਾਂ ਕਿ ਤੁਸੀਂ ਅੱਜ ਆਓ ਗ੍ਰੈਂਡ ਫਰਨੀਚਰ ਤੇ, 6685 ਟੋਮਕਿਨ ਰੋਡ, ਰਾਤ ਦੇ 9 ਵਜੇ ਤੱਕ ਖੁੱਲ੍ਹੇ ਨੇ। ਹੌਲੀ ਹੌਲੀ ਆਉਂਦੇ ਜਾਓ ਤੇ ਆ ਕੇ ਦੇਖੋ ਕਿਸ ਤਰ੍ਹਾਂ ਦਾ ਮਾਹੌਲ ਹੈ। ਤੇ ਆਲਰੇਡੀ ਬਹੁਤ ਸਾਰੇ ਪਰਿਵਾਰ ਆਏ ਹੋਏ ਨੇ ਸ਼ੋਪਿੰਗ ਕਰ ਰਹੇ ਨੇ ਦਿਲ ਖੋਲ੍ਹ ਕੇ, ਕਿਉਂਕਿ ਕੈਨੇਡਾ ਡੇ ਸੇਲ ਇੱਕ ਜ਼ਬਰਦਸਤ ਸੇਲ ਹੈ। ਇਹਦੇ ਵਿੱਚ ਬਹੁਤ ਸਾਰਾ ਡਿਸਕਾਊਂਟ ਤੁਹਾਨੂੰ ਦੇ ਰਹੇ ਨੇ ਗ੍ਰੈਂਡ ਫਰਨੀਚਰ ਵਾਲੇ। ਤੇ ਇਹ ਸੇਲ ਅੱਜ ਵੀ ਚੱਲ ਰਹੀ ਹੈ ਤੇ ਕੱਲ੍ਹ ਨੂੰ ਵੀ ਫਾਇਦਾ ਉਠਾਓਗੇ ਤੁਸੀਂ, ਸੰਡੇ ਨੂੰ ਵੀ। ਪਰ ਅਸੀਂ ਤੁਹਾਡੇ ਲਈ ਅੱਜ ਵੀ ਹੈਗੇ ਹਾਂ 6 ਵਜੇ ਤੱਕ, ਕੱਲ੍ਹ ਨੂੰ 1 ਤੋਂ 4, ਫਿਰ ਦੁਪਹਿਰੇ ਆਵਾਂਗੇ ਲੰਚ ਟਾਈਮ, ਫਿਰ ਵੀ ਤੁਹਾਨੂੰ ਡੀਲਾਂ ਦਵਾਵਾਂ ਕੱਲ੍ਹ ਨੂੰ ਵੀ ਅਸੀਂ। ਤੇ ਲਓ ਹੁਣ ਸੁਖੋ ਨਹੀਂ ਹੈਗੇ ਨੇ ਮੇਰੇ ਨਾਲ, ਲਾਸਟ ਡੀਲ ਲਈ ਹੈ ਕਿਉਂਕਿ 6 ਵਜੇ ਅਸੀਂ ਫਿਰ ਰੈਪ ਅਪ ਕਰਨਾ।
2: ਜੀ ਸਿੱਧੂ ਸਾਹਿਬ
1: ਜੀ,
2: ਬਹੁਤ ਸ਼ੁਕਰੀਆ, ਧੰਨਵਾਦ ਸਾਹਿਬ। ਬਿਲਕੁਲ ਕੈਨੇਡਾ ਡੇ, ਕੈਨੇਡਾ ਡੇ, ਕੈਨੇਡਾ ਡੇ ਸੇਲ ਚੱਲ ਰਹੀ ਆ ਤੇ ਪਰਿਵਾਰਾਂ ਦਾ ਬਹੁਤ ਭਰਮਾ ਹੁੰਗਾਰਾ ਆ ਰਿਹਾ ਜੀ। ਫਿਰ ਪਰਿਵਾਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਨੇ ਇਸ ਵੀਕਐਂਡ ਉੱਪਰ, ਤੇ ਸਿੱਧੂ ਸਾਹਿਬ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ, ਲੋਵੈਸਟ ਕੀਮਤਾਂ ਜੇ ਤੁਸੀਂ ਆਪਣੇ ਘਰ ਫਰਨੀਚਰ ਲੈ ਕੇ ਜਾ ਸਕਦੇ ਹੋ, ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਈਸਿਸ ਦੇ ਤੋਹਫੇ ਬਿਲਕੁਲ ਫ੍ਰੀ ਤੇ ਜਾ ਰਹੇ ਹਨ ਦੇਸ਼ ਪ੍ਰਦੇਸ਼।
1: ਔਰ ਮੈਂ ਪਿੱਛੇ ਦੇਖ ਰਿਹਾ ਤੁਹਾਡੇ ਕੰਟੇਨਰ ਲੱਗੇ ਹੋਏ ਆ
2: ਜੀ,
1: ਔਰ ਬਹੁਤ ਸਾਰੀ ਇਨਵੈਂਟਰੀ ਨਵੀਂ ਮੰਗਾਈ ਹੋਈ ਹੈ ਖਾਸ ਕਰਕੇ ਕੈਨੇਡਾ ਡੇ ਵਾਸਤੇ।
2: ਬਿਲਕੁਲ ਸਿੱਧੂ ਸਾਹਿਬ, ਪਰਿਵਾਰਾਂ ਨੇ ਜੇ ਹਾਈਡ੍ਰੋਲਿਕ ਬੈਡਰੂਮ ਸੂਈਟ ਲੈਣੇ ਨੇ, ਕਿੰਗ ਸਾਈਜ਼ ਦੇ ਬੈਡਰੂਮ ਸੈੱਟ, ਤੁਸੀਂ ਡਾਇਨਿੰਗ ਟੇਬਲ ਰੀਅਲ ਮਾਰਬਲ ਦੇ ਡਿਜ਼ਾਈਨਰ ਲੈਣਾ ਚਾਹੁੰਦੇ ਹੋ, ਜਾਂ ਟਰਕੀ ਸਟਾਈਲ ਦੇ ਬਹੁਤ ਸੋਹਣੇ ਸੋਫਾ ਸੈੱਟ ਜਿਹੜੇ ਨਵੇਂ ਨਵੇਂ ਬੇਜ ਕਲਰ ਦੇ ਲੱਗੇ ਹੋਏ ਨੇ, ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਆਪਣੇ ਹਿਸਾਬ ਨਾਲ ਬਣਵਾਉਣਾ ਚਾਹੁੰਦੇ ਹੋ, ਜਾਂ ਕੁਛ ਵੀ ਫਰਨੀਚਰ ਦੀ ਬਾਈ ਕਰਨੀ ਇਸ ਵੀਕਐਂਡ ਦੇ ਉੱਪਰ, ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ, ਲੋਵੈਸਟ ਪ੍ਰਾਈਸ ਮਿਲ ਰਹੀਆਂ ਨੇ ਤੇ ਨਾਲ ਤੋਹਫੇ ਮਿਲ ਰਹੇ ਨੇ, ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣਾ। ਤੇ ਸੱਚੀ ਗੱਲ ਇੱਕ ਡੀਲ ਤੇ ਰਹਿੰਦੇ ਆ ਤੁਹਾਡੇ ਸਾਹਮਣੇ, ਸੋਲਿਡ ਵੁੱਡ ਦਾ, ਸਖਤ ਲੱਕੜੀ ਦਾ, ਕੰਫਰਟੇਬਲ ਪਿਆ,
1: ਬਿਲਕੁਲ ਬਿਲਕੁਲ ਜੀ ਹਾਂਜੀ,
2: ਥੱਲੇ ਵੀ ਸ਼ੈਲਫ ਬਣੀ ਹੋਈ ਆ, ਉੱਪਰ ਟੋਪ ਸੋਲਿਡ ਵੁੱਡ ਦਾ, ਕੰਫਰਟੇਬਲ $500-600 ਦਾ ਰੈਗੂਲਰ ਆਉਂਦਾ, ਸਿਰਫ ਕੈਨੇਡਾ ਡੇ ਸਪੈਸ਼ਲ ਓਨਲੀ ਫੋਰ ਦਿਸ ਵੀਕਐਂਡ $150 ਸਿੱਧੂ ਸਾਹਿਬ, ਸੋਲਿਡ ਵੁੱਡ ਦਾ, ਕੰਫਰਟੇਬਲ, ਸਖਤ ਲੱਕੜੀ ਦਾ,
1: ਪ੍ਰਾਈਸ ਹੀ ਬਹੁਤ ਵਧੀਆ,
2: ਬਿਲਕੁਲ
1: $150
2: ਖੁਸ਼ ਕਰ ਦੀਏ,
1: ਮੈਂ ਖੁਸ਼ ਕਰ ਦੂ ਜਰਾ,
2: ਬਿਲਕੁਲ ਦੋਨੋਂ ਸਾਈਡ ਟੇਬਲ, ਦੋਨੋਂ ਸਾਈਡ ਟੇਬਲ ਫ੍ਰੀ, ਸੋਲਿਡ ਵੁੱਡ ਦਾ, ਕੰਫਰਟੇਬਲ, $200 ਦਾ,
1: ਉਹ ਵੀ ਨਾਲ ਮੈਚ ਕਰਦੇ ਆ,
2: ਬਿਲਕੁਲ ਸਰ ਮੈਚ ਕਰਦੇ, $100 ਫੇ ਬੱਕਰੇ ਆ, ਪਰ ਫ੍ਰੀ ਸੋਲਿਡ ਵੁੱਡ ਦਾ, ਕੰਫਰਟੇਬਲ ਤੇ ਦੋਨੋਂ ਸਾਈਡ ਟੇਬਲ ਫ੍ਰੀ।
1: ਅੱਛਾ ਫ੍ਰੀ ਮਿਲਣਗੇ
2: ਜੀ,
1: ਮੈਂ ਬਹੁਤ ਬੜੇ ਡੀਲ ਆ, $150 ਜਿੱਦਾਂ ਹੈ, ਕਹਿੰਦਾ ਫਿਰ ਭਾਈ ਸੋਨੇ ਦੇ ਸੁਹਾਗੇ ਵਾਲੀ ਗੱਲ ਹੈ,
2: ਬਿਲਕੁਲ ਸੋ ਇਹੋ ਜਿਹੀਆਂ ਡੀਲਾਂ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕੰਫਰਟੇਬਲ, ਬਹੁਤ ਸਾਰੀ ਵੱਡੇ ਸ਼ੋਰੂਮ 'ਚ ਤੁਹਾਡਾ ਵੈਲਕਮ ਕੀਤਾ ਜਾ ਰਿਹਾ ਕੈਨੇਡਾ ਡੇ ਸੇਲ ਦੇ ਉੱਪਰ, ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ।
1: ਦੋਸਤੋ ਬਹੁਤ ਸਾਰੀ ਨਵੀਂ ਇਨਵੈਂਟਰੀ ਪਹੁੰਚੀ ਹੋਈ ਆ, ਰਾਤ ਦੇ 9 ਵਜੇ ਤੱਕ ਖੁੱਲ੍ਹੇ, ਦਿਲ ਖੋਲ੍ਹ ਕੇ ਆਓ, ਹੌਲੀ ਹੌਲੀ ਆ ਕੇ 6685 ਟੋਮਕਨ ਰੋਡ 'ਤੇ ਪਹੁੰਚਣਾ, ਟੋਮਕਨ 'ਤੇ ਡੇਰੀ ਦੇ ਨੇੜੇ, ਉਹ ਕਹਿੰਦਾ ਬਿਲਕੁਲ ਨਾਲ ਲੱਗਦਾ, ਫੋਰ ਉਧਰੀ ਨਾਲ ਲੱਗਦਾ ਤੁਹਾਡੇ, ਰਾਤ ਦੇ 9 ਵਜੇ ਪਹੁੰਚੋ ਅਤੇ ਆ ਕੇ ਸ਼ੋਪਿੰਗ ਕਰੋ, ਦੇਸ਼ ਪ੍ਰਦੇਸ਼ ਦੀ ਡੀਲਾਂ ਜਿਹੜੀਆਂ ਉਹਦਾ ਵੇਰਵਾ ਦਿਓ, ਤੁਹਾਨੂੰ ਡਿਸਕਾਊਂਟ ਵੀ ਮਿਲੇਗਾ, ਗਿਫਟ ਵੀ ਮਿਲੇਗਾ। ਇਸ ਦੇ ਨਾਲ ਹੀ ਮੈਂ ਸਾਰੇ ਸਰੋਤਿਆਂ ਨੂੰ ਵੀਕਐਂਡ ਦੀਆਂ ਸ਼ੁਭਕਾਮਨਾਵਾਂ ਦਿੰਦਾ ਦੇਸ਼ ਪ੍ਰਦੇਸ਼ ਵਾਲੀ ਟੀਮ ਵੱਲੋਂ, ਔਰ ਜੋਧੇ ਪਾਸੇ ਨੂੰ ਮੁਸਕਰਾਉਂਦੇ ਰਹੋ, ਸ਼ਾਮ ਬੜੀ ਸੋਹਣੀ ਆ, ਵਧੀਆ ਬਾਰਬੀਕ ਕਰੋ, ਵਧੀਆ ਵਧੀਆ ਖਾਣੇ ਖਾਓ, ਨਹੀਂ ਵਧੀਆ ਜੇ ਆਪਣੇ ਆਪਣੇ ਸੋਹਣੇ ਹੋਣੇ ਪਾ ਕੇ ਟੀ ਸ਼ਰਟ ਵਗੈਰਾ, ਬਾਹਰ ਬਹੁਤ ਸੋਹਣੀ ਧੁੱਪ ਆ, ਗੜੇ ਗੜੇ ਦਿਓ, ਕਰੋ ਵੀਕਐਂਡ ਇੰਜੋਏ, ਪਰ ਫਰਨੀਚਰ ਖਰੀਦਣ ਵਾਸਤੇ ਰਾਤ ਦੇ 9 ਵਜੇ ਤੱਕ ਪਹੁੰਚਣਾ ਗ੍ਰੈਂਡ ਫਰਨੀਚਰ ਤੇ, ਆ ਕੇ ਫਾਇਦਾ ਉਠਾਓ। ਤੋ ਮੈਂ ਇੱਥੋਂ ਹੀ ਰੈਪ ਅਪ ਕਰਾਂਗਾ, ਅਗਲਾ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹੀ ਨੇ, ਮਨਪ੍ਰੀਤ ਤੂਰ ਹੋ ਰਹੀ ਸਟੂਡੀਓ ਵਿੱਚੋਂ, ਤਜਿੰਦਰ ਸਿੰਘ ਸਿੱਧੂ ਸਿੱਧੂਮਲ ਦੇ ਆ ਗਿਆ, ਜਾਂਦੇ ਵਾਸਤੇ ਰਹੋ, ਬਸ ਕਰਾਉਂਦੇ ਰਹੋ, ਖਾਓ ਪੀਓ ਐਸ਼ ਕਰੋ ਮਿੱਤਰੋ, ਪਰ ਦਾਰੂ ਪੀ ਗੱਡੀ ਚਲਾਇਓ ਨਾ, ਤੇ ਖਾਣੇ ਵਧੀਆ ਵਧੀਆ ਖਾਣੇ ਬਣਦੇ ਆ, ਅਸੀਂ ਵੀ ਖਾਣੇ ਕਰਦੇ ਹਾਂ ਤਿਆਰੀਆਂ, ਤੁਸੀਂ ਵੀ ਕਰੋ ਤਿਆਰੀਆਂ। ਸਤਿ ਸ੍ਰੀ ਅਕਾਲ, ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਕੱਲ੍ਹ ਨੂੰ ਲਾਈਵ ਤੇ 1 ਤੋਂ ਲੈ ਕੇ 4 ਵਜੇ ਤੱਕ। ਸ਼ੁਕਰੀਆ ਮਨਪ੍ਰੀਤ
0: ਜੀ, ਬਿਲਕੁਲ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਜ਼ਰੂਰ ਪਹੁੰਚੋ 6685 ਟੋਮਕਿਨ ਰੋਡ ਮਿਸਿਸਾਗਾ ਦੇ ਵਿੱਚ, ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ 'ਤੇ ਲੋਕੇਟਡ ਨੇ ਤੁਹਾਡੇ ਲਈ ਗ੍ਰੈਂਡ ਹੋਮ ਫਰਨੀਚਰ। ਕੱਲ ਨੂੰ ਵੀ 1 ਤੋਂ ਲੈ ਕੇ 4 ਵਜੇ ਤੱਕ ਸਾਡੀ ਟੀਮ ਪਹੁੰਚੇਗੀ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ ਤੇ ਸੇਮ ਪਲੇਸ ਦੇ ਉੱਪਰ ਕੈਨੇਡਾ ਡੇ ਸੇਲ ਦਾ ਫਾਇਦਾ ਤੁਹਾਡਾ ਕੱਲ ਨੂੰ ਵੀ ਜ਼ਰੂਰ ਕਰਵਾਵਾਂਗੇ ਬਿਗੇਸਟ ਸੇਲ ਆਫ ਦਾ ਈਅਰ ਲੱਗੀ ਹੋਈ ਹੈ ਸੋਰੀ ਡਿਜ਼ਾਈਨਰ ਫਰਨੀਚਰ ਦੇ ਉੱਪਰ ਤੁਹਾਨੂੰ ਲੋਵੈਸਟ ਪ੍ਰਾਈਸਿਸ ਮਿਲ ਰਹੀਆਂ ਨੇ ਪਲੱਸ ਫ੍ਰੀ ਅਪਲਾਈਂਸਿਸ ਮਿਲ ਰਹੀਆਂ ਨੇ ਐਜ਼ ਅ ਗਿਫਟ ਤੇ ਜ਼ਰੂਰ ਤੁਸੀਂ ਪਹੁੰਚਣਾ 6685 ਟੋਮਕਨ ਰੋਡ ਮਿਸਿਸਾਗਾ ਦੇ ਵਿੱਚ ਨੰਬਰ 6472620000 647-262-00 ਦੇ ਉੱਪਰ ਤੁਸੀਂ ਕੋਂਟੈਕਟ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ ਤੇ ਲਾਸਟ ਵਿੱਚ ਮੈਂ ਤੁਹਾਨੂੰ ਦੱਸਦੇ ਹਾਂ ਪੰਜਾਬੀ ਬਾਏ ਨੇਚਰ ਜਿਹੜੇ ਕਿ ਤੁਹਾਡੇ ਲਈ ਐਵਰੀਡੇ ਓਪਨ ਨੇ ਇਹਨਾਂ ਦੀਆਂ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਐਵਰੀਡੇ ਤੁਹਾਨੂੰ ਸ਼ਾਮ ਨੂੰ ਮਿਲਦੀਆਂ ਨੇ ਤੇ ਜਿਹਦੇ ਨਾਲ ਤੁਸੀਂ ਰਬੜੀ ਵੀ ਐਡ ਕਰਵਾ ਸਕਦੇ ਹੋਰ ਵੀ ਜ਼ਿਆਦਾ ਟੇਸਟੀ ਲੱਗਦੀਆਂ ਤੇ ਇਹਨਾਂ ਦੇ ਕੋਲ ਤੁਸੀਂ ਵੈਜ ਜਾਂ ਨੋਨ ਵੈਜ ਹਰ ਤਰ੍ਹਾਂ ਦਾ ਖਾਣਾ ਤੁਸੀਂ ਖਾਓ ਬੈਠ ਕੇ ਡਾਈਨ ਇਨ ਕਰੋ ਇਹਨਾਂ ਦੀਆਂ ਸਾਰੀਆਂ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਓਪਨ ਨੇ ਸ਼ੁੱਧ ਖੋਏ ਦੀਆਂ ਮਿਠਾਈਆਂ ਡਰਾਈ ਫਰੂਟਸ ਵਾਲੀਆਂ ਮਿਠਾਈਆਂ ਲੈਣ ਲਈ ਪਹੁੰਚੋ ਪੰਜਾਬੀ ਬਾਏ ਨੇਚਰ ਪ੍ਰੀਮੀਅਮ ਕੁਆਲਿਟੀ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਪਹਿਲੀ ਲੋਕੇਸ਼ਨ 888 ਦ ਗੋਰ ਰੋਡ ਯੂਨਿਟ ਨੰਬਰ 57 ਬ੍ਰੈਂਪਟਨ ਦੇ ਵਿੱਚ ਗੋਰ ਐਂਡ ਐਬਨੇਜ਼ਰ ਦੀ ਇੰਟਰਸੈਕਸ਼ਨ ਤੇ ਨੇ ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ ਯੂਨਿਟ ਨੰਬਰ 1 ਬ੍ਰੈਂਪਟਨ ਦੇ ਵਿੱਚ ਬੋਵੇਡ ਐਂਡ ਏਅਰਪੋਰਟ ਰੋਡ ਦੀ ਇੰਟਰਸੈਕਸ਼ਨ ਤੇ ਤੀਸਰੀ ਲੋਕੇਸ਼ਨ 58 ਕੁਐਰੀ ਐਜ ਡਰਾਈਵ ਬ੍ਰੈਂਪਟਨ ਦੇ ਵਿੱਚ ਬੋਵੇਡ ਐਂਡ ਹਰੰਟਾਰੀਓ ਦੇ ਉੱਪਰ ਨੇ ਚੌਥੀ ਲੋਕੇਸ਼ਨ 180 ਸੈਂਡਲਵੁੱਡ ਪਾਰਕਵੇ ਈਸਟ ਯੂਨਿਟ ਨੰਬਰ 11 ਬ੍ਰੈਂਪਟਨ ਦੇ ਵਿੱਚ ਕੈਨੇਡੀ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ ਤੇ ਨੇ ਪੰਜਾਬੀ ਬਾਏ ਨੇਚਰ ਤੁਸੀਂ ਹਰ ਰੋਜ਼ ਜਾਓ ਤੇ ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਬੈਠ ਕੇ ਇਹਨਾਂ ਦਾ ਖਾਣਾ ਇੰਜੋਏ ਕਰੋ ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ ਤੇ ਆਪਣਾ ਵੀਕਐਂਡ ਸਾਰੇ ਜਣੇ ਪੂਰਾ ਵਧੀਆ ਮਨਾਓ ਪੂਰਾ ਵਧੀਆ ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ ਇੰਜੋਏ ਕਰੋ ਤੇ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਐਮੀ ਵਿਰਕ ਦਾ ਬਹੁਤ ਹੀ ਕਮਾਲ ਦਾ ਸ਼ੋਅ ਹੋਣ ਜਾ ਰਿਹਾ ਆਪਣੇ ਟੋਰਾਂਟੋ ਦੇ ਵਿੱਚ ਤੇ ਉਹਦੇ ਲਈ ਤੁਸੀਂ ਟਿਕਟਸ ਬਾਏ ਕਰੋ ticketmaster.ca ਦੇ ਉੱਪਰ ਜਾ ਕੇ ਐਮੀ ਵਿਰਕ ਦੇ ਨਾਲ ਸਰਗੁਣ ਮਹਿਤਾ ਤੁਹਾਡੇ ਲਈ ਯੂਨਿਟੀ ਟੂਰ ਕਰ ਰਹੇ ਨੇ 14 ਅਗਸਤ ਨੂੰ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਇਹਨਾਂ ਦਾ ਸ਼ੋਅ ਹੋਣ ਜਾ ਰਿਹਾ ਤੇ ਸਾਰਿਆਂ ਨੇ ਉਹਦੇ ਵਿੱਚ ਵੀ ਪੂਰੇ ਆਪਣਾ ਕਹਿ ਲਓ ਕਿ ਜਾਣਾ ਆ ਇੰਜੋਏ ਕਰਨਾ ਤੇ ਫਿਲਹਾਲ ਆਪਾਂ ਮੈਂ ਇੱਥੇ ਇਜਾਜ਼ਤ ਲੈਂਦੀ ਹਾਂ ਤੇ ਤੁਹਾਡੀ ਤੇ ਮੇਰੀ ਮੁਲਾਕਾਤ ਆਉਣ ਵਾਲੇ ਦਿਨਾਂ 'ਚ ਹੁੰਦੀ ਰਹਿਣੀ ਹੈ ਤੇ ਫਿਲਹਾਲ ਮੈਂ ਦੱਸਾਂਗੀ ਤਾਂ ਆਪਣਾ ਵੀਕਐਂਡ ਨੂੰ ਪੂਰਾ ਇੰਜੋਏ ਕਰੋ ਪ੍ਰੋਗਰਾਮ ਤੋਂ ਬਾਅਦ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਹੈੱਡ ਆਫਿਸ 'ਤੇ ਕਾਲ ਕਰ ਸਕਦੇ ਹੋ 416-725-2551 ਜਾਂ ਫਿਰ 416-457-3381 ਤੇ ਫਿਲਹਾਲ ਮੈਂ ਮਨਪ੍ਰੀਤ ਕੌਰ ਤੂੰ ਇੱਥੋਂ ਹੀ ਤੁਹਾਡੇ ਤੋਂ ਇਜਾਜ਼ਤ ਲਉਂਗੀ ਵੀਕਐਂਡ ਸਾਰਿਆਂ ਦਾ ਬਹੁਤ ਵਧੀਆ ਹੋਵੇ ਹੱਸਦੇ ਰਹੋ ਮੁਸਕਰਾਉਂਦੇ ਰਹੋ ਸਤਿ ਸ਼੍ਰੀ ਅਕਾਲ

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਅੱਲਾ ਨਾਲੋਂ ਵੀ ਘੱਟ।
0: ਇਹ ਵੇਖੋ 13.6 ਕਿਲੋ ਸਨਸਪਨ ਸਟ੍ਰੇਟ ਕੱਟ ਫ੍ਰਾਈਸ ਸਿਰਫ $33.99।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ।
2: ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ। ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
3: Wholesale Club, whole lot of value.
4: Illegal trucking is not just an industry problem. It puts our families and economy at risk. Rogue operators are putting untrained drivers behind the wheel. They dodge taxes, exploit vulnerable workers, and force honest carriers to pay the price. Join us in demanding real enforcement, real accountability, and real consequences for lawbreakers. Unsafe trucks don't stay in one province. They travel the highways that keep Canada moving. Brought to you by the Canadian Trucking Alliance's Stop Illegal Trucking campaign. Visit stopillegaltrucking.ca for details.

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ
2: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ।

0: Mohan. Contact us at richmohan.com.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ, ਬੱਚੇ ਕਿਸ ਕੋਲ ਰਹਿਣਗੇ।
5: ਐਸ ਐਂਡ ਐਸ ਲੋਅਰਸ ਕੋ ਇਹਨਾਂ ਸਾਰੇ

0: locations in GTA. For more information, visit rajdhanisweets.ca.
1: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ ਆਈਪੀ ਟੀਵੀ ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K ਆਈਪੀ ਟੀਵੀ ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। ਆਈਪੀ ਟੀਵੀ ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313।

ਕੀ ਹਾਲ ਚਾਲ ਨੇ ਸਭ ਦੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਦਾ, ਕਿ ਠੀਕ 9 ਵਜੇ ਤੱਕ ਤੁਹਾਡਾ ਸਾਡਾ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਕੀ ਬਣ ਰਿਹਾ? ਸਭ ਨੂੰ ਹੈਪੀ ਹੈਪੀ ਹੈਪੀ ਫਰਾਈਡੇ। ਫਰਾਈਡੇ ਦੀ ਬਹੁਤ ਹੀ ਖੂਬਸੂਰਤ ਸ਼ਾਮ ਹੈ, ਵੀਕਐਂਡ ਹੈ, ਤੇ ਅੱਜ ਇੱਕ ਤਾਂ ਸਾਰੇ ਹੀ ਬੱਚਿਆਂ ਨੂੰ ਬਹੁਤ ਬਹੁਤ ਬਹੁਤ ਬਹੁਤ ਮੁਬਾਰਕਾਂ। ਹੁਣ ਸਕੂਲ ਦਾ ਇਹ ਸਾਲ ਖਤਮ, ਸਮਰ ਸ਼ੁਰੂ। ਮੈਨੂੰ ਪਤਾ ਬੱਚਿਆਂ ਨੂੰ ਤਾਂ ਬਸ ਯਾਰ ਉਡੀਕ ਸੀ ਕਿ ਜਲਦੀ ਜਲਦੀ ਜਲਦੀ ਆਵੇ ਜੁਲਾਈ ਦਾ ਮਹੀਨਾ ਤੇ ਕਰੀਏ ਫਨ ਸ਼ਨ, ਕਰੀਏ ਇੰਜੋਏ। ਸੋ ਬੈਸਟ ਵਿਸ਼ਿਜ਼ ਸਮਰ ਲਈ। ਪੇਰੈਂਟਸ ਤੁਹਾਨੂੰ ਵੀ ਪਤਾ, ਹੁਣ ਸਿੱਧੀ ਗੱਲ ਹੈ, ਪੇਰੈਂਟਸ ਨੂੰ ਤਾਂ ਟੈਨਸ਼ਨ ਹੀ ਟੈਨਸ਼ਨ ਹੁੰਦੀ ਹੈ ਕਿ ਹੁਣ ਯਾਰ ਕਿਵੇਂ ਬੱਚਿਆਂ ਨੂੰ ਬਿਜ਼ੀ ਰੱਖਾਂਗੇ, ਕਿਵੇਂ ਬੱਚਿਆਂ ਨੂੰ ਆਕਿਊਪਾਈ ਕਰਾਂਗੇ। ਚਲੋ ਕੈਂਪ ਤੇ ਲਾ ਦਿਓ ਜਾਂ ਕਿਸੇ ਹੋਰ, ਕੀ ਹੁੰਦਾ, ਕੈਂਪ ਹੀ ਹੁੰਦਾ ਇੱਦਾਂ ਦੀਆਂ ਚੀਜ਼ਾਂ, ਕੈਂਪ ਸਕੂਲ, ਸਮਰ ਸਕੂਲ ਬੱਚਿਆਂ ਲਈ ਹੁੰਦਾ। ਸੋ ਬੱਚਿਆਂ ਨੂੰ ਰੱਖੋ ਬਿਜ਼ੀ ਐਂਡ ਹੈਵ ਅ ਗੁੱਡ ਟਾਈਮ, ਹੈਵ ਅ ਗੁੱਡ ਸਮਰ। ਦੇਖੋ ਜੂਨ ਦੇ ਐਂਡ ਹੋਣ ਦੇ ਨਾਲ ਨਾਲ ਹੁਣ ਮੌਸਮ ਵੀ ਥੋੜ੍ਹਾ ਜਿਹਾ ਵਧੀਆ ਹੋਣਾ ਸ਼ੁਰੂ ਹੋ ਜਾਣਾ ਆਲਰੇਡੀ, ਜੇ ਦੇਖਿਆ ਜਾਵੇ ਹੁਣ ਤੋਂ ਲੈ ਕੇ ਅਗਲੇ ਫਰਾਈਡੇ ਤੱਕ ਬੱਲੇ ਬੱਲੇ ਆ, ਤੇ ਨੈਕਸਟ ਵੀਕ ਤਾਂ 30-32-34 ਟੈਂਪਰੇਚਰ ਵੀ ਦੇਖਣ ਨੂੰ ਮਿਲੇਗਾ। ਸੋ ਚਲੋ ਕਰਦੇ ਹਾਂ ਇੰਜੋਏ, ਲਾਉਂਦੇ ਹਾਂ ਰੌਣਕਾਂ। ਪੰਜਾਬੀ ਲਹਿਰਾਂ ਦੀ ਟੀਮ ਤੁਹਾਡੇ ਨਾਲ ਜੁੜ ਚੁੱਕੀ ਆ, ਆ ਜਾਓ ਫਿਰ ਕਰਦੇ ਹਾਂ ਗੱਲਾਂ ਬਾਤਾਂ। ਨੰਬਰ ਹੈ ਆਪਣਾ 9050673337, ਆਪਣਾ ਨੰਬਰ ਹੈ 905-673-3337, 9056733337, 9056733337 ਤੇ ਗੱਲਬਾਤ ਤੁਹਾਡੀ ਅਤੇ ਸਾਡੀ ਹੋ ਰਹੀ ਹੈ। ਤੇ ਸਟੂਡੀਓ ਦੇ ਵਿੱਚ ਗੀਤ ਸੰਗੀਤ ਫਿਰ ਕੀ ਸੁਣਨਾ ਦੱਸੋਗੇ ਜ਼ਰਾ, ਤੇ ਲਾਉਂਦੇ ਹਾਂ ਤੁਹਾਡੇ ਲਈ ਤੇ

ਤੇ ਥੋੜਾ ਬਹੁਤਾ ਹੁਣ ਕਹਿੰਦੇ ਹੁੰਦੇ ਕਿ ਤੁਹਾਨੂੰ ਜਗਾਉਣੇ ਆ, ਜੋਸ਼ ਭਰਦੇ ਆ ਤੁਹਾਡੇ ਅੰਦਰ ਹਲਕਾ ਫੁਲਕਾ ਜਿਹਾ। ਤੇ ਡਾਊਨ ਟਾਊਨ ਟੋਰੋਂਟੋ ਦੇ ਵਿੱਚ ਤਾਂ ਰੌਣਕ ਮੇਲਾ ਫੁੱਲ ਲੱਗਿਆ ਹੋਇਆ ਯਾਰ। ਅੱਜ ਸੈਨੇਗਲ ਨੇ ਤਾਂ ਪੱਟੀ ਚੱਕ ਤੇ, ਅੱਜ ਸੈਨੇਗਲ ਤੇ ਇਰਾਕ ਦਾ ਮੈਚ ਹੋਇਆ ਡਾਊਨ ਟਾਊਨ ਟੋਰੋਂਟੋ ਦੇ ਵਿੱਚ, ਤੇ ਸੈਨੇਗਲ 5-0 ਦੇ ਫਰਕ ਦੇ ਨਾਲ ਜਿੱਤੇ। ਇਰਾਕ ਤੋਂ ਬਣਿਆ ਹੀ ਕੁਛ ਨਹੀਂ, ਸੈਨੇਗਲ ਦੀਆਂ 30 ਸ਼ਾਟਾਂ, ਇਰਾਕ ਦੀਆਂ ਸਿਰਫ 6 ਸ਼ਾਟਾਂ। ਬੱਲੇ ਬੱਲੇ ਬੱਲੇ ਬੱਲੇ। ਸੋ ਸੈਨੇਗਲ ਦੀ ਟੀਮ ਨੂੰ ਬਹੁਤ ਮੁਬਾਰਕਾਂ ਹੋਣ, ਤੇ ਇਰਾਕ ਵਾਲਿਓ ਕੋਈ ਗੱਲ ਨਹੀਂ, ਅਗਲੀ ਵਾਰੀ ਸਹੀ। ਅੱਜ

0: ਨਾਲ ਦੀ ਨਾਲ ਫਰਾਂਸ ਨੇ ਨਾਰਵੇ ਨੂੰ ਹਰਾਇਆ। ਫਰਾਂਸ ਦੇ ਅੱਜ 4 ਗੋਲ ਬਈ ਤੇ ਨਾਰਵੇ ਦਾ ਸਿਰਫ ਇੱਕ, ਤੇ ਉਹ ਵੀ ਬੜਾ ਇੱਕ ਐਂਟੀਸਪੇਟਿਡ ਮੈਚ ਸੀਗਾ। ਯੂਰੋਗੋਏ ਸਪੇਨ ਵਾਲੇ ਖੇਡ ਰਹੇ ਅੱਜ 8 ਵਜੇ, ਸੋ ਦੇਖਦੇ ਆ ਸਪੇਨ ਵਾਲੇ ਅੱਜ ਕਰਦੇ ਆ ਕਾਰਾ ਥੋੜਾ ਬਹੁਤਾ ਜਾਂ ਢਿੱਲੇ ਰਹਿਣਗੇ, ਲੈਟਸ ਸੀ, ਟਾਈਮ ਵਿਲ ਟੈਲ, ਦੇਖਦੇ ਆ। ਸੋ ਸਟੂਡੀਓ ਦਾ ਨੰਬਰ ਹੈ 9056733337। ਕੀ ਸੁਣਨ ਦੇ ਮੂਡ ਚੋਂ ਸਾਨੂੰ ਦੱਸੋ, ਤੇ ਤੁਹਾਡੇ ਲਈ ਲਾਉਂਦੇ ਆ ਕੁਝ ਗੀਤ। 9056733337 9056733337 ਆਪਣਾ ਫੋਨ ਨੰਬਰ ਹੈ। ਮੈਨੂੰ ਇੰਨੇ ਜ਼ਿਆਦਾ ਮੈਸੇਜ ਆਏ ਇੰਸਟਾਗ੍ਰਾਮ ਤੇ ਕੱਲ ਤੇ ਅੱਜ, ਉਹ ਜਿਹੜੀ ਲਿਸਟ ਹੈ ਉਹ ਮੰਗਾਉਣ ਦੇ ਲਈ ਪਤਾ ਨਹੀਂ ਹੁਣ ਅਣਗਿਣਤ। ਸੋ ਇੱਕ ਸਾਡੀ ਲਿਸਟ ਬਣੀ ਹੋਈ ਹੈ ਵੀ ਲੋਕਲ ਇੰਟੀਰੀਅਰ ਦੇ ਵਿੱਚ ਕਿੱਥੇ ਕਿੱਥੇ ਘੁੰਮਣ ਫਿਰਨ ਨੂੰ ਜਾ ਸਕਦੇ ਹਾਂ, ਕੋਈ ਪਾਰਕ, ਕੋਈ ਟ੍ਰੇਲ, ਕੋਈ ਆਪਣਾ ਹੋਰ ਕੀ ਹੈ, ਪਾਰਕ, ਟ੍ਰੇਲ, ਬੀਚ, ਇੱਦਾਂ ਦੀਆਂ ਚੀਜ਼ਾਂ। ਸੋ ਵੀਕੈਂਡ ਹੈ, ਤੁਸੀਂ ਵੀ ਉਹ ਲਿਸਟ ਮੰਗਾਉਣੀ ਚਾਹੁੰਦੇ ਹੋ ਤਾਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾ, PUNJABILEHRAN ਇੰਸਟਾਗ੍ਰਾਮ ਤੇ ਸਾਨੂੰ ਮੈਸੇਜ ਕਰ ਦਿਓ, ਤੇ ਉਸ ਸਾਡੇ ਪੇਜ ਦੇ ਉੱਤੇ ਮੈਸੇਜ ਕਰੋ ਤੇ ਅਸੀਂ ਤੁਹਾਨੂੰ ਲਿਸਟ ਭੇਜ ਦਿਆਂਗੇ। ਬੱਚਿਆਂ ਨੂੰ, ਫੈਮਲੀਜ਼ ਨੂੰ ਲੈ ਕੇ ਜਾਓ ਤੇ ਇੰਜੋਏ ਕਰੋ ਵੀਕੈਂਡ ਨੂੰ। 2696 ਹੈਲੋ।
1: ਹੈਲੋ ਵੀਰੇ, ਕੀ ਹਾਲ ਹੈ ਜੀ?
0: ਵਧੀਆ ਜੀ, ਕਿਵੇਂ ਹੋ ਜੀ?
1: ਵਧੀਆ ਵਧੀਆ ਵੀਰੇ, ਹੈਪੀ ਫਰਾਈਡੇ।
0: ਹੈਪੀ ਫਰਾਈਡੇ, ਕੀ ਪਲਾਨ ਹੈ ਫਰਾਈਡੇ ਦਾ ਫਿਰ?
1: ਵੀਰੇ ਆਪਣਾ ਮੈਂ ਦੱਸਣਾ ਸੀਗਾ ਜੀ, ਇੱਕ ਤਾਂ ਬਾਰਬੀਕਿਊ ਫੈਸਟ ਚੱਲ ਰਿਹਾ ਹੈ ਵੀ 427 ਤੇ
0: ਸੈਂਟੈਨੀਅਲ ਪਾਰਕ। ਹਾਂ
1: ਜੀ, ਹਾਂ ਇੰਡੀਕੇਟਰ ਲਾਉਂਦਾ ਆ ਆਪਣਾ ਪੈਰ ਰੇਸ ਤੇ ਕਾਹਤੇ ਜਾਂਦਾ ਜੀ, ਸਾਰੇ ਬੰਦੇ ਰੇਸ ਦੱਸ ਦਿੰਦੇ ਆ, ਸਟੈਂਡ ਆਫ ਦੇ ਬੰਦੇ ਨੂੰ ਚੱਲ ਠੀਕ ਆ ਦਾ ਹਾਂ ਜੀ ਅੰਦਰ ਆਲਰੇਡੀ ਰੇਸ ਪਾਸ।
0: ਕਾਲੀ ਇੰਪੇਸ਼ੈਂਸ ਤੇ ਬਸ ਜੈਲਸੀ ਕੇ ਮੇਰੇ ਤੋਂ ਅੱਗੇ ਕਿਵੇਂ ਲੰਘ ਜੂਗਾ,
1: ਬਟ ਸਾਨੂੰ ਟਰੱਕ ਵਾਲਿਆਂ ਨੂੰ ਬਹੁਤ ਕੋ ਜਾਂਦਾ ਵੀਰ ਜੀ, ਮੇਰੇ ਖਿਆਲ ਨਾਲ ਵੀਰੇ ਫੋਨ ਕਰਕੇ ਦੱਸ ਦੇਣਗੇ ਜੀ, ਇਹ ਤਾਂ ਮੇਰੇ 10-10 ਮਿੰਟ ਇੰਡੀਕੇਟਰ ਲਾ ਕੇ ਬੈਠੇ ਰਹਿੰਦੇ ਆ, ਸਾਨੂੰ ਕੋਈ ਰਾਹ ਹੀ ਨਹੀਂ ਆਉਂਦਾ।
0: ਹਾਂ ਹੁਣ ਕੀ ਕਹੀਏ ਯਾਰ, ਲੋਕਾਂ ਲੋਕਾਂ ਦਾ ਥੋੜਾ ਸੁਭਾਅ ਹੀ ਇਦਾਂ ਦਾ, ਪੇਸ਼ੈਂਸ ਬਹੁਤ ਘਟੀ ਆ ਲੋਕਾਂ ਦੀ ਯਾਰ, ਅੱਜ ਕੱਲ ਪੇਸ਼ੈਂਸ ਨਾਮ ਦੀ ਚੀਜ਼ ਹੈ ਹੀ ਨਹੀਂ।
1: ਹਾਂ ਜੀ ਵੀਰੇ, ਹਾਂ ਜੀ ਹਾਂ ਜੀ,
0: ਚਲੋ ਕੋਈ ਨਾ, ਇੰਜੋਏ ਕਰੋ ਰੇ। ਤੁਸੀਂ ਤੁਸੀਂ ਗਏ ਹੋ ਰਿਬ ਫੈਸਟ ਤੇ?
1: ਹਾਂ ਜੀ ਹਾਂ ਜੀ ਹਾਂ ਜੀ ਵੀਰੇ, ਹਰੇਕ ਸਾਲ ਜਾਂਦਾ ਹੁੰਦਾ ਜੀ।
0: ਬਹੁਤ ਸਵਾਦ ਰਿਬਸ ਹੁੰਦੇ ਆ ਯਾਰ,
1: ਉਹ ਯਾਰ ਵੀਰ ਜੀ ਨੂੰ
0: ਅਮੇਜ਼ਿੰਗ,
1: ਆਈ ਵੁੱਡ ਸੇ ਅਬਾਊਟ 100 ਟਾਈਮਸ 100 ਡਿਫਰੈਂਟ ਸੌਸਸ ਓਵਰ ਦੇ।
0: ਹਾਂ ਨਹੀਂ ਬਹੁਤ ਯਾਰ, ਉੱਥੇ ਕਿਉਂਕਿ ਦੁਨੀਆ ਭਰ ਦੇ ਬੜੇ ਟੌਪ ਦੇ ਰਿਬ ਰੈਸਟੋਰੈਂਟਸ, ਰਿਬ ਦੇ ਕੀ ਕਹਿੰਦੇ ਆ ਸ਼ੈਫ ਆਉਂਦੇ ਨੇ ਤੇ ਬਸ ਸੌਸ ਕਮਾਲ ਹੀ, ਜੀ ਕਰਦਾ ਖਾਈ ਜਾਓ ਖਾਈ ਜਾਓ। ਚਲੋ ਥੈਂਕ ਯੂ ਬ੍ਰਦਰ, ਬਹੁਤ ਸ਼ੁਕਰੀਆ ਤੁਹਾਡਾ, ਇੰਜੋਏ ਯਰ ਟਾਈਮ। ਸੋ ਬਿਲਕੁਲ ਅੱਜ ਕੱਲ ਪਰਸੋਂ ਰਿਬ ਫੈਸਟ ਹੈ ਆਪਣੇ ਸੈਂਟੈਨੀਅਲ ਪਾਰਕ, ਇਟੋਬਿਕੋ ਦੀ ਜਿਹੜੀ ਸੈਂਟੈਨੀਅਲ ਪਾਰਕ ਹੈ, ਬਾਰਬੀਕਿਊ ਬੱਚਿਆਂ ਲਈ, ਰਾਈਡਰ ਰੂਡਾਂ ਹੁੰਦੀਆਂ ਤੇ ਬਿਜ਼ੀ ਹੋ ਜਾਂਦਾ, ਬਟ ਇਟਸ ਅ ਗੁੱਡ ਟਾਈਮ। ਮੈਨੂੰ ਲੱਗਦਾ ਅਖੀਰਲੇ ਦਿਨ ਫਾਇਰ ਵਰਕਸ ਵੀ ਹੁੰਦੇ ਨੇ, ਸੋ ਜਾਓ ਤੇ ਇੰਜੋਏ ਕਰੋ ਰਿਬ ਫੈਸਟ ਨੂੰ। ਪ੍ਰੋਗਰਾਮ ਪੰਜਾਬੀ ਨਾਲ ਅਸੀਂ ਤੁਹਾਨੂੰ ਫਿਰ ਲੈ ਕੇ ਚੱਲਦੇ ਹਾਂ ਯਾਰ, ਅੱਜ ਕੈਨੇਡਾ ਡੇ ਦੀ ਬਹੁਤ ਹੀ ਸੁਪਰ ਸੇਲ ਗ੍ਰੈਂਡ ਹੋਮ ਫਰਨੀਚਰ ਤੇ ਸ਼ੁਰੂ ਹੈ। ਪੰਜਾਬੀ ਲਹਿਰਾਂ ਦੀ ਟੀਮ ਲਾਈਵ ਆਨ ਲੋਕੇਸ਼ਨ ਪਹੁੰਚ ਚੁੱਕੀ ਹੈ ਗ੍ਰੈਂਡ ਹੋਮ ਫਰਨੀਚਰ ਤੇ, 6885 ਟੋਮਕਿਨ ਰੋਡ, ਡੇਰੀ ਟੋਮਕਿਨ। ਫਰਨੀਚਰ ਲੈਣ ਬਾਰੇ ਸੋਚ ਰਹੇ ਸੀ, ਹੁਣ ਸੋਚਣਾ ਬੰਦ ਕਰੋ, ਗੱਡੀ ਘੁਮਾਓ। 6885 ਟੋਮਕਿਨ ਰੋਡ, ਬਿਲਕੁਲ ਡੇਰੀ ਐਂਡ ਟੋਮਕਿਨ ਦਾ ਕੋਰਨਰ, ਗ੍ਰੈਂਡ ਹੋਮ ਫਰਨੀਚਰ, ਜਿੱਥੇ ਕਿ ਐਸੀਆਂ ਡੀਲਾਂ ਲੱਗੀਆਂ, ਐਸੇ ਤੋਹਫੇ ਮਿਲ ਰਹੇ ਆ, ਤੁਸੀਂ ਕਦੇ ਸੋਚਿਆ ਨਹੀਂ ਹੋਣਾ। ਸੋ ਪ੍ਰਭ ਹੁਣੇ ਸਾਡੇ ਨਾਲ ਨੇ, ਤੇ ਪ੍ਰਭ ਵੈਲਕਮ।
2: ਥੈਂਕ ਯੂ ਸੋ ਮਚ ਨਵੀ ਵੀਰੇ, ਆਵਾਜ਼ ਮੇਰੀ ਠੀਕ ਠਾਕ ਪਹੁੰਚ ਰਹੀ ਹੈ ਜੀ?
0: ਜੀ ਬਿਲਕੁਲ,
2: ਕਿਆ ਬਾਤ ਹੈ ਜੀ। ਸੋ ਪੰਜਾਬੀ ਲਹਿਰਾਂ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹੈਪੀ ਹੈਪੀ ਫਰਾਈਡੇ, ਤੇ ਅੱਜ ਫਿਰ ਪੰਜਾਬੀ ਲਹਿਰਾਂ ਤੁਹਾਡੀ ਸੇਵਿੰਗ ਕਰਾਉਣ, ਤੁਹਾਨੂੰ ਸੋਹਣੇ ਸੋਹਣੇ ਤੋਹਫੇ ਦਵਾਉਣ, ਗ੍ਰੈਂਡ ਹੋਮ ਫਰਨੀਚਰ ਤੇ ਪਹੁੰਚ ਚੁੱਕੇ ਆ 6885 ਟੋਮਕਨ ਰੋਡ, 6885 ਟੋਮਕਨ ਰੋਡ ਤੇ। ਸੁਖ ਬਾਈ ਜੀ, ਅੱਜ ਦਾ ਖਾਸ ਸੁਨੇਹਾ ਤੁਹਾਡੇ ਤੋਂ ਸ਼ੁਰੂਆਤ ਕਰੀਏ।
3: ਬਿਲਕੁਲ ਬਿਲਕੁਲ, ਬਾਈ ਜੀ ਤੁਸੀਂ ਕਹਿੰਦੇ ਸੀ ਆਵਾਜ਼ ਆ ਰਹੀ ਆ, ਮੈਂ ਇੱਥੇ ਸੁਣ ਰਿਹਾ ਸੀਗਾ ਟੱਲੀ ਵਾਂਗੂ ਤੁਹਾਡੀ ਆਵਾਜ਼ ਪਹੁੰਚ ਰਹੀ ਆ। ਸੋ ਜਿੱਥੇ ਵੀ ਕਿਤੇ ਪਰਿਵਾਰ ਪ੍ਰੋਗਰਾਮ ਨਾਲ ਪੰਜਾਬੀ ਲਹਿਰਾ ਨਾਲ ਜੁੜੇ ਹੋਏ ਨਵੀਂ ਬਾਈ ਜੀ, ਬਿਲਕੁਲ ਸੱਦਾ ਪੱਤਰ ਅਸੀਂ ਮੰਡੇ ਤੋਂ ਮੈਂ ਤੇ ਨਵੀਂ ਬਾਈ ਦੇ ਰਹੇ ਹਾਂ, ਪਰ ਅੱਜ ਇੰਤਜ਼ਾਰ ਦੀਆਂ ਘੜੀਆਂ ਜਿਹੜੀਆਂ ਖਤਮ ਹੋ ਚੁੱਕੀਆਂ, ਪਰਿਵਾਰ ਸਾਡੇ ਕੋਲ ਅੱਜ ਵੀ ਰਾਤ ਦੇ 9 ਵਜੇ ਤੱਕ ਪਹੁੰਚ ਸਕਦੇ ਨੇ, ਸੈਟਰਡੇ ਸੰਡੇ ਵੀ ਤੁਸੀਂ ਪਹੁੰਚ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੁਣ ਵੇਟ ਨਹੀਂ ਕਰਨੀ, ਪਹੁੰਚੋ ਰਾਈਟ ਵੇ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਟੋਮਗਨ ਟੋਮਗਨ ਰੋਡ ਨੂੰ ਪਰਿਵਾਰ ਯਾਦ ਰੱਖਣ। ਤੁਸੀਂ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕੌਫੀ ਟੇਬਲ ਲੈਣਾ, ਸਾਲ ਦੀਆਂ ਸਭ ਤੋਂ ਲੋਸਟ ਘੱਟ ਕੀਮਤਾਂ ਦੇ ਉੱਪਰ ਅੱਜ ਫਰਨੀਚਰ ਮਿਲ ਰਿਹਾ, ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਈਸ ਬਿਲਕੁਲ ਫ੍ਰੀ ਫ੍ਰੀ ਫ੍ਰੀ ਗਿਫਟ ਦਿੱਤੇ ਜਾ ਰਹੇ ਆ। ਤੇ ਪਹਿਲੀ ਡੀਲ ਨਵੀਂ ਬਾਈ ਜੀ ਆਪਾਂ ਸਟਾਰਟ ਕਰਦੇ ਹਾਂ, ਜਿਹਨਾਂ ਪਰਿਵਾਰਾਂ ਨੇ ਪਾਵਰ ਰਿਕਲਾਈਨਰ ਸੋਫਾ ਸੈੱਟ ਲੈਣਾ ਜੀ, ਬਰਾਊਨ ਕਲਰ ਲੈਣਾ ਚਾਹੀਦਾ, ਚੋਕਲੇਟ ਕਲਰ, ਬਰਾਊਨ ਕਲਰ ਚਾਹੀਦਾ ਜਾਂ ਬਲੈਕ ਕਲਰ ਚਾਹੀਦਾ, ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, ਪਾਵਰ ਰਿਕਲਾਈਨਰ, ਪਾਵਰ ਹੈਡਰੈਸਟ, ਐਲਈਡੀ ਲਾਈਟਾਂ, ਯੂਐਸਬੀ ਚਾਰਜਰ, ਸੀ ਕੇਬਲ, ਵਾਇਰਲੈਸ ਚਾਰਜਰ, ਕੱਪ ਹੋਲਡਰ, ਸਾਈਡਾਂ ਤੇ ਵੀ ਸਟੋਰੇਜ ਆ। ਸੋ ਪਾਵਰ ਰਿਕਲਾਈਨਰ ਸੋਫਾ ਐਂਡ ਲਫਟਡ 8 ਪਾਵਰਾਂ ਦੇ ਨਾਲ ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ $3500 $3500 ਸੀ, ਪਰ ਕੈਨੇਡਾ ਡੇ ਸਪੈਸ਼ਲ ਓਨਲੀ ਫਾਰ ਦਿਸ ਵੀਕਐਂਡ 3500 ਵਾਲਾ ਰਿਕਲਾਈਨਰ ਸੋਫਾ ਸੈੱਟ ਸਿਰਫ ਸਿਰਫ 1499 ਦੇ ਵਿੱਚ, 1499 ਦੇ ਵਿੱਚ ਨਵੀਂ ਬਾਈ ਜੀ ਰਿਕਲਾਈਨਰ ਸੋਫਾ ਸੈੱਟ ਪਰਿਵਾਰ ਆਪਣੇ ਨਾਲ ਲੈ ਕੇ ਜਾ ਸਕਦੇ ਨੇ। ਤੇ ਨਾਲ ਕੈਨੇਡਾ ਡੇ ਦਾ ਤੋਹਫਾ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਫ੍ਰੀ ਫ੍ਰੀ। ਸੋ ਨਵੀਂ ਬਾਈ ਜੀ ਇਹੋ ਜਿਹੀਆਂ ਡੀਲਾਂ ਤੇ ਤੋਹਫੇ ਪਰਿਵਾਰਾਂ ਨੂੰ ਮਿਲ ਰਹੇ ਨੇ। ਸੋ ਜ਼ਰੂਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਹਾਈ ਐਂਡ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ, ਲੋਐਸਟ ਲੋਐਸਟ ਲੋਐਸਟ ਪ੍ਰਾਈਸ ਤੇ ਤੁਹਾਨੂੰ ਫਰਨੀਚਰ ਮਿਲ ਰਿਹਾ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗ ਗਈ ਆ। ਕੈਨੇਡਾ ਡੇ, ਕੈਨੇਡਾ ਡੇ ਸੇਲ ਸੇਲ ਸੇਲ ਨਵੀਂ ਬਾਈ।
0: ਕੀ ਬਾਤ ਹੈ, ਸੇਲ ਲੱਗੀ ਹੈ ਬਹੁਤ ਹੀ ਭਾਰੀ, ਤੇ ਡੀਲਾਂ ਲਓ ਤੇ ਚੱਕ ਦਿਓ ਫੱਟੇ। ਥੈਂਕ ਯੂ ਜੀ, ਸੋ ਬਹੁਤ ਪਿਆਰ ਸਰ ਇਹਨੂੰ, ਤੇ ਪ੍ਰੋਗਰਾਮ ਹੈ ਪੰਜਾਬੀ ਨਾਲ, ਤੇ ਕੀ ਸੁਣਾਈਏ ਫਿਰ ਅੱਜ ਯਾਰ। ਇੱਕ ਗੁਰਿੰਦਰ ਗਿੱਲ ਦੀ ਐਲਬਮ ਆਈ ਹੈ, ਬੜੀ ਸੋਹਣੀ ਹੈ, ਮੈਨੂੰ ਬੜੀ ਵਧੀਆ ਲੱਗੀ। ਕੁਝ ਗੀਤ ਨੇ ਉਹਦੇ ਵਿੱਚ ਹੈ ਯਾਰ, ਦੇਖੋ ਮੁੰਡੇ ਖੁੰਡੇ ਅੱਜ ਕੱਲ੍ਹ ਸ਼ਕੀਨ ਨੇ, ਗਾਣੇ ਤਾਂ ਫਿਰ ਚੱਕਵੇਂ ਹੋਣੇ ਆ। ਹੈ ਨਾਗਣੀ ਇੱਕ ਤਾਂ ਜੇਬ 'ਚ ਰੱਖੀ, ਇੱਕ ਗਰਾਹ 'ਚ ਖੜਾਈ ਹੈ। ਇਹ ਜਿਹੜੀ ਗਰਾਹ ਵਾਲੀ ਨਾਗਣੀ ਹੈ ਕਿਹਨੂੰ ਕਹਿੰਦਾ ਆਪਣੇ ਮਸਟੈਂਗ ਨੂੰ, ਮੈਨੂੰ ਥੋੜ੍ਹਾ ਜਿਹਾ ਦੱਸਿਓ, ਕਲੀਅਰ ਕਰਿਓ। ਆਈ ਥਿੰਕ ਮਸਟੈਂਗ ਦੀ ਗੱਲ ਕਰ ਰਿਹਾ ਹੈ ਨਾ, ਕਿਉਂਕਿ ਨਾਗਣੀ ਕਾਲੇ ਰੰਗ ਦੀ ਮਸਟੈਂਗ ਨੂੰ ਹੀ ਕਹਿੰਦੇ ਆ ਜਾਂ ਹੋਰ ਕੁਛ ਹੈ, ਮੈਨੂੰ ਥੋੜ੍ਹਾ ਇਹ ਗੱਲ ਕਲੀਅਰ ਕਰ ਦਿਓ। ਇੱਕ ਤਾਂ ਅੱਜ ਕੱਲ੍ਹ ਦੀ ਲਿੰਗੋ, ਅੱਜ ਕੱਲ੍ਹ ਦੀ ਭਾਸ਼ਾ ਨਹੀਂ ਸਮਝ ਆਉਂਦੀ ਕਈ ਵਾਰੀ। ਨਹੀਂ ਐਲਬਮ ਬਹੁਤ ਸੁਣੀ ਯਾਰ ਗੁਰਿੰਦਰ ਗਿੱਲ ਦੇ, ਮੈਨੂੰ ਮੈਂ ਤੁਹਾਨੂੰ ਦੱਸਦਾ ਕਿਹੜੇ ਕਿਹੜੇ ਗਾਣੇ ਮੈਨੂੰ ਸਭ ਤੋਂ ਵਧੀਆ ਲੱਗੇ। ਇੱਕ ਤਾਂ ਮੈਨੂੰ ਬੜਾ ਅੱਛਾ ਲੱਗਿਆ ਪਹਿਲਾ ਗੀਤ ਨਾਗਣੀ, ਅਤੇ ਫਿਰ ਨੋ ਲਿਮਿਟਸ ਵੀ ਬੜਾ ਵਧੀਆ ਲੱਗਿਆ, ਅਤੇ ਉਸਦੇ ਨਾਲ ਨਾਲ ਲਾਈਫ ਮੈਨੂੰ ਬਹੁਤ ਸੋਹਣਾ ਲੱਗਿਆ ਗੀਤ, ਅਤੇ ਮੈਂ ਲਿਸਟ ਜੀ ਬਣਾਈ ਸੀ ਹੋਰ ਕਿਹੜੇ ਕਿਹੜੇ ਨਾ ਵੀ ਹੁਣ ਇੱਕ ਵਾਰੀ ਸੁਣੀ ਸੀ, ਹੁਣ ਚੇਤੇ ਵੀ ਨਹੀਂ ਰਹਿੰਦਾ। ਸੋ ਓਕੇ, ਨਾਗਣੀ, ਨੋ ਲਿਮਿਟਸ, ਲਾਈਫ ਯਾਦ ਕਰਕੇ ਵੀ ਬੜਾ ਵਧੀਆ ਸੀਗਾ, ਅਤੇ ਫਿਰ ਫੇਡਿਡ ਐਂਡ ਕੀ ਕਰਾਂ, ਅਤੇ ਬਾਕੀ ਚਲੋ ਠੀਕ ਸੀਗੇ, ਬਟ ਮੇਰੇ ਪਸੰਦੀਦੇ ਇਹ ਨੇ। ਸੋ 905-673-3337 ਆਪਣਾ ਨੰਬਰ ਹੈ, 9056733337 9056733337 905-673-3337 ਫੋਨ ਨੰਬਰ ਹੈ ਆਪਣਾ, 5433। ਹੈਲੋ,
4: ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਮੈਂ ਵਧੀਆ ਜੀ, ਮੈਂ ਫਸਟ ਕਲਾਸ ਆ। ਮੈਂ ਕਿ ਗਾਣਾ ਸੁਣਨਾ ਚਾਹੁੰਦਾ ਸੀਗਾ ਜੀ, ਲਾ ਸਕੋ ਮੈਂ?
0: ਦੱਸੋ ਜੀ।
4: ਮੈਂ ਸੁਣਨਾ ਚਾਹੁੰਦਾ ਕੱਚ ਦੇ ਗਲਾਸ ਵਿੱਚ ਤੂੰ ਦਿਸਦੀ ਜਦੋਂ ਪਹਿਲਾ ਪੈਗ ਲਾਈਦਾ, ਅੰਮ੍ਰਿਤਾ ਵਿਰਕ ਦਾ।
0: ਕੱਚ ਦੇ ਗਲਾਸ ਵਿੱਚ ਤੂੰ ਦਿਸਦੀ ਜਦੋਂ ਪਹਿਲਾ ਪੈਗ ਲਾਈਦਾ।
4: ਹਾਂਜੀ ਜੀ ਜੀ, ਤੇ ਉਹਨੇ ਕੈਟਰ ਦਾ ਟਾਈਟਲ ਸੌਂਗ ਸੀਗਾ, ਤੇ ਵਧੀਆ ਗਾਣਾ ਲੱਗਿਆ ਮੈਨੂੰ ਇਹ ਵਾਲਾ।
0: ਅੰਮ੍ਰਿਤਾ ਵਿਰਕ ਦਾ ਵੀ ਕਾਫੀ ਦੌਰ ਜਿਹਾ ਚੱਲਿਆ ਸੀ ਹਨਾ?
4: ਹਾਂਜੀ ਹਾਂਜੀ ਹਾਂਜੀ ਜੀ ਜੀ।
0: ਕੀ ਬਾਤ ਹੈ, ਇਹ ਫਿਰ ਦੂਜਾ ਪੈਗ ਲਾ ਕੇ ਕੀ ਫਿਰ ਦੱਸਦਾ?
4: ਜਿਹੜੇ
0: ਭਾਜੀ ਜਿਹੜੇ ਲੋਕ ਚਲੋ ਨਹੀਂ ਪੀਂਦੇ ਨਾ, ਉਹਨਾਂ ਨੂੰ ਵੀ ਏਦਾਂ ਦੇ ਗਾਣੇ ਬੜੇ ਵਧੀਆ ਲੱਗਦੇ ਨੇ। ਨਾਗਣੀ ਕਿਹਨੂੰ ਕਹਿੰਦੇ ਆ? ਫੀਮ ਤੋਂ ਆਪਣੇ ਬਗੈਰ ਗੱਡੀ ਨੂੰ ਕਹਿੰਦੇ ਆ। ਜਿਹੜਾ ਨਾਗਣੀ ਸ਼ਬਦ ਹੈ,
4: ਹਾਂਜੀ,
0: ਇੱਕ ਤਾਂ ਮੈਨੂੰ ਲੱਗਦਾ ਫੀਮ ਨੂੰ ਕਹਿੰਦੇ ਆ, ਕਾਲੀ ਗੱਡੀ ਨੂੰ ਵੀ ਨਾਗਣੀ ਕਹਿੰਦੇ ਆ ਸ਼ਾਇਦ, ਮੈਨੂੰ ਲੱਗਦਾ ਥੋੜੇ ਜਿਹੇ ਯੰਗਸਟਰ ਨੇ ਉਹ ਜਾਣਦੇ ਹੋਣਗੇ ਵੀ ਹੋਰ ਨਾਗਣੀ ਕਿਹਨੂੰ ਕਿਹਨੂੰ ਕਹਿੰਦੇ ਆ। ਇੱਕ ਤਾਂ ਯਾਰ ਆ ਰਹੀ ਹੈ ਜੈਸਮਿਨ ਸੈਂਡਲੈਸ ਤੁਹਾਡੇ ਆਪਣੇ ਸ਼ਹਿਰ ਬ੍ਰੈਂਪਟਨ, ਕਿਆ ਬਾਤ ਹੈ।

0: and the Toronto Star.
1: Kya baat hai, heritagesounds.ca te jao te Jasmine Sandless 8 August nu live Brampton CA Center Steel te Kennedy ਦੇ ਬਿਲਕੁਲ ਨਾਲ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਗੇੜਾ ਮਾਰਿਓ, ਗੇੜਾ ਨਹੀਂ ਟਿਕਟਾਂ ਲੈ ਲਓ ਅਤੇ ਫਿਰ ਗੇੜਾ ਮਾਰਿਓ, ਟਿਕਟਾਂ ਬਿਨਾਂ ਨਾ ਪਹੁੰਚ ਜਾਓ ਅਤੇ ਲਾਈਨਾਂ ਲੱਗੀਆਂ ਹੋਣਗੀਆਂ। ਜੈਸਮਿਨ ਸੈਂਡਲੈਸ ਜਦ ਪਾਊਗੀ ਭੰਗੜੇ ਗਿੱਧੇ ਫਿਰ ਸਾਰੇ ਕਹਿਣਗੇ ਬੱਲੇ ਯਾਰ। ਇੱਕ ਤੁਸੀਂ ਰਾਈਨੋ ਫੈਂਸ ਵਾਲਿਆਂ ਨੂੰ ਕਾਲ ਕਰੋ, ਜੇ ਕਿਸੇ ਨੇ ਵੀ ਨਵੀਂ ਫੈਂਸ ਲਗਵਾਉਣੀ ਹੈ, ਤੁਸੀਂ ਡੈੱਕ ਨਵੀਂ ਲਗਵਾਉਣੀ ਹੈ ਜਾਂ ਫੈਂਸ ਡੈੱਕ ਦੀ ਰਿਪੇਅਰ ਕਰਵਾਉਣੀ ਹੈ, ਰਾਈਨੋ ਫੈਂਸ ਵਾਲਿਆਂ ਦਾ ਨੰਬਰ ਹੈ 647-804-3220 6478043220 ਨੰਬਰ ਹੈ 6478043220। ਬਹੁਤ ਹੀ ਸੋਹਣਾ ਕੰਮ ਅਤੇ ਨੰਬਰ ਵਨ ਅਤੇ ਕਮਾਲ ਦਾ ਤੁਹਾਨੂੰ ਇਹ ਰੇਟ ਦੇ ਰਹੇ ਹੈ ਰਾਈਨੋ ਰਾਈਨੋ ਰਾਈਨੋ ਫੈਂਸ ਵਾਲੇ 647-804-3220 ਦੇ ਉੱਤੇ ਕਾਲ ਤੁਸੀਂ ਕਰ ਸਕਦੇ ਹੋ 5505। ਹੈਲੋ
2: ਹਾਂਜੀ ਨਵੀਂ ਜੀ, ਇੱਕ ਜੇ ਦੀਪ ਸਿੰਘ ਦਾ ਮਾਨ ਸਾਹਿਬ ਦਾ ਇਸ਼ਕੇ ਦੀ ਮਾਰੀ ਮੈਂ ਝੱਲੀ ਹੋ ਗਈ,
1: ਇਸ਼ਕੇ ਦੀ ਮਾਰੀ ਵੀ ਮੈਂ ਝੱਲੀ ਹੋ ਗਈ, ਇਹ ਵੀ ਲਾ ਦਿੰਦੇ ਹਾਂ ਨੋ ਪ੍ਰੋਬਲਮ।
2: ਥੈਂਕ ਯੂ,
1: ਠੀਕ ਹੈ, ਥੈਂਕ ਯੂ ਸਰ, ਬਹੁਤ ਸ਼ੁਕਰੀਆ। 3550 ਹੈਲੋ,
3: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ,
1: ਸਤਿ ਸ਼੍ਰੀ ਅਕਾਲ ਭਾਜੀ।
3: ਹਾਂਜੀ ਭਾਜੀ, ਇੱਕ ਨਾਗਨੀ ਦੂਏ ਕੋਈ ਵਾਈਪਨ ਵੈਪਨ ਵੀ ਆ ਉਹਨੂੰ ਵੀ ਕਹਿੰਦੇ ਨਾਲ।
1: ਅੱਛਾ ਵੈਪਨ ਨੂੰ ਵੀ, ਕਿਹੜੀ ਨੂੰ ਕਹਿੰਦੇ ਆ ਵੈਪਨ ਨੂੰ?
3: ਲੋਹਾਰ
1: ਵਗੈਰਾ ਨਹੀਂ ਸੁਣਦੇ, ਲੋਹਾਰ ਜਿਹੜਾ ਇੰਡੀਆ। ਚਲੋ ਦੇਖਦੇ ਹਾਂ, ਅਠਾਰਾਂ ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
4: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ 'ਚ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
1: ਵਾਹ, ਓਕੇ, ਇੱਕ ਨਾ ਤੁਸੀਂ ਜ਼ਰੂਰ ਏਰੀਅਨ ਮਿਲ ਜ਼ੈਕਿਰਾ ਨੂੰ ਯਾਦ ਰੱਖੋ, ਗੱਡੀ ਲੈਣੀ ਹੈ ਤਾਂ ਏਰੀਅਨ ਮਿਲ ਜ਼ੈਕਿਰਾ 905-828-5800 905-828-5800 ਜਗਦੀਪ ਭੱਲਾ ਤੇ ਕਰਨ ਸ਼ਰਮਾ, ਏਰੀਅਨ ਮਿਲ ਜ਼ੈਕਿਰਾ 1002। ਹੈਲੋ,
5: ਹਾਂਜੀ ਭਾਜੀ, ਨਵੀਂ ਭਾਜੀ ਕੀ ਹਾਲ ਚਾਲ ਆ?
1: ਵਧੀਆ ਜੀ, ਕਿਵੇਂ ਹੋ, ਕੀ ਬਣਦਾ? ਦੁਨੀਆ ਨੂੰ ਦੱਸੀਦਾ ਹੁੰਦਾ, ਤੁਸੀਂ ਵੀ ਦੇਖਿਆ ਉਹੀ ਪਿੰਡਾਂ ਵਾਲੀ ਗੱਲ ਕਰਦੀ ਵੀ ਉਹ ਕੋਨੇ ਵਾਲਾ ਘਰ ਜਿੱਥੇ ਬਾਹਰ 3-4 ਦਰਖਤ ਲੱਗੇ ਉਹ ਨਵੀਂ ਦਾ ਘਰ। ਤੁਸੀਂ ਨਹੀਂ, ਮੈਂ ਤੁਹਾਨੂੰ ਇਹ ਪੁੱਛਿਆ ਤੁਸੀਂ ਕਿਹੜੇ ਸਟੋਰ ਲਈ ਕੰਮ ਕਰ ਰਹੇ? ਪੀਜ਼ੇ ਪੀਜ਼ੇ ਲਈ?
5: ਹਾਂਜੀ ਹਾਂਜੀ, ਪੀਜ਼ੇ ਪੀਜ਼ੇ
1: ਤੇ। ਚਲੋ ਥੋੜੇ ਤੋਂ ਮੰਗਾਵਾਂਗੇ ਕਦੇ ਪੀਜ਼ਾ।
5: ਹਾਂਜੀ ਹਾਂਜੀ। ਅੱਛਾ ਭਾਜੀ, ਨਵੀਂ ਭਾਜੀ ਤੁਸੀਂ ਨਾਗਣੀ ਬਾਰੇ ਪੁੱਛਦੇ ਸੀ ਨਾ, ਉਹ ਮੈਂ ਦੱਸਦਾ ਜੀ ਤੁਹਾਨੂੰ ਚੰਗੀ ਤਰ੍ਹਾਂ। ਇਹ ਆਪਣੇ ਨਾ ਗੁਰੂ ਗੋਬਿੰਦ ਸਿੰਘ ਦੇ ਟਾਈਮ ਤੇ ਜੰਗ ਹੁੰਦੀ ਸੀਗੀ ਤੇ ਜੰਗ ਉਹਨਾਂ ਦੇ ਹਾਥੀ ਨਾਲ ਮੁਕਾਬਲਾ ਹੋਣਾ ਸੀ ਭਾਈ ਬਚਿੱਤਰ ਸਿੰਘ ਜੀ ਦਾ, ਤੇ ਉਹ ਬਚਿੱਤਰ ਸਿੰਘ ਪੂਰਾ ਹੀ ਜਮਾ ਹੀ ਪਤਲਾ ਜਿਹਾ ਸੀਗਾ, ਤੇ ਉਸ ਟਾਈਮ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਭਾਈ ਤਹਿਖਾਨੇ ਚੋਂ ਲਿਆਓ ਫਿਰ ਇੱਕ ਵਧੀਆ ਜਿਹੀ ਨਾਗਣੀ ਕੱਢ ਕੇ, ਅੰਗੂ ਬੜੀ ਹੁੰਦੀ ਆ ਜੀ, ਗੋਲ ਘੁੰਮਦੀ ਹੁੰਦੀ ਆ, ਮੂਹਰੋਂ ਬਣਾਈ ਹੁੰਦੀ ਆ, ਰੱਸੀ ਅੰਗੂ ਹੁੰਦੀ ਆ, ਬੇੜ ਅੰਗੂ।
1: ਅੱਛਾ,
5: ਉਹ ਫਿਰ ਭਾਈ ਬਚੱਤਰ ਸਿੰਘ ਜੀ ਨੇ ਜੀ ਜਦੋਂ ਦੋਵੇਂ ਦਾ ਮੁਕਾਬਲਾ ਹੋਇਆ, ਉਹ ਫਿਰ ਹਾਥੀ ਦੇ ਉੱਪਰ ਬੰਨੀਆਂ ਹੋਈਆਂ ਸੀਗੀਆਂ ਢਾਲ ਜੀ ਜਿਹੜੀ ਹੁੰਦੀ ਆ, ਪਰ ਉਹ ਭਾਈ ਬਚੱਤਰ ਸਿੰਘ ਜੀ ਨੇ ਘੋੜੇ ਤੇ ਜਾ ਕੇ ਨਾ ਉਹ ਪਾੜ ਜੀ ਹੋ ਗਈ, ਹਾਥੀ ਦੇ ਮੱਥੇ ਚ ਬੱਜੀ ਸੀ ਜਾ ਕੇ, ਬੱਜੀ ਘੁਮਾ ਦੀ ਸੀ ਉਹਨੇ, ਤਾਂ ਹਾਥੀ ਭੱਜ ਦਰਦ ਨਾਲ ਇੰਨਾ ਹੋਇਆ, ਦਰਦ ਹੋਇਆ, ਉਹ ਵਾਪਸ ਆਪ ਦੀਆਂ ਫੌਜਾਂ ਦਾ ਉਹਨਾਂ ਨੇ ਨੁਕਸਾਨ ਕੀਤਾ ਜੀ।
1: ਅੱਛਾ,
5: ਉੱਥੋਂ ਨਾਗਣੀ ਆਈ ਆ ਜੀ, ਗੁਰਗੋਬਿੰਦ ਸਿੰਘ ਜੀ ਨੇ ਕਿਹਾ ਸੀ ਵੀ ਨਾਗਣੀ ਲਿਆਓ ਵੀ ਤਹਿ ਖਾਨੇ ਚੋਂ ਵਧੀਆ ਜੀ ਕੱਢ ਕੇ, ਤੇ ਕੱਲ ਨੂੰ ਆਪਣੇ ਭਾਈ ਬਚਿੱਤਰ ਸਿੰਘ ਜੀ
1: ਨੇ। ਸੋ ਉਹਦਾ ਸ਼ੇਪ ਥੋੜਾ ਸੱਪ ਵਾਂਗ ਹੁੰਦਾ ਹਨਾ, ਸੱਪ ਦਾ ਸ਼ੇਪ ਨੀ ਹੁੰਦਾ ਜਦੋਂ ਉਹ ਤੁਰਦਾ ਜਾਂਦਾ।
5: ਸੱਪ ਦਾ ਸ਼ੇਪ, ਹਾਂਜੀ ਸੱਪ ਦਾ ਸ਼ੇਪ ਲਾ ਲਓ, ਉਹ ਜਦੋਂ ਮਾਰੀ ਸੀ ਭਜਵਾਈ ਬਚਿੱਤਰ ਸਿੰਘ ਜੀ ਨੇ ਉਹਨਾਂ ਨੂੰ ਘੁਮਾ ਦੀ ਸੀ, ਐ ਘੁਮਾ ਕੇ ਕੱਢ ਲੈਂਦੇ।
1: ਅੱਛਾ, ਨਾਗਣੀ ਕਿਉਂਕਿ ਇਸ ਗਾਣੇ ਦੇ ਵਿੱਚ ਮੁੰਡਾ ਕਹਿੰਦਾ ਕਿ ਨਾਗਣੀ ਇੱਕ ਪਤਾ ਨੀ ਡੱਬ ਚ ਇੱਕ ਗਰਾਜ ਪਤਾ ਨੀ ਕੀ ਕਹਿੰਦਾ, ਮੈਂ ਹੁਣ ਗਾਣਾ ਲਾਊਂਗਾ, ਵਧੀਆ ਗਾਣਾ ਯਾਰ, ਬੜਾ ਖੜਕਵਾਂ ਸੁਣੋਗੇ ਤੈਨੂੰ ਵਧੀਆ ਲੱਗੂਗਾ। ਇੱਕ ਵਧੀਆ ਬੜੀ ਟੌਪ ਦੀ ਟਰੱਕਿੰਗ ਕੰਪਨੀ ਹੈ, ਇਹਨਾਂ ਨੂੰ ਇੱਕ ਟਰੱਕ ਮਕੈਨਿਕ ਦੀ ਲੋੜ ਹੈ, ਜਲਦੀ ਜਲਦੀ ਜਲਦੀ ਟਰੱਕ ਮਕੈਨਿਕ ਦੀ ਹਾਇਰਿੰਗ ਕਰ ਰਹੇ ਆ, ਇੱਕ ਸਾਲ ਦਾ ਤੁਹਾਡਾ ਐਕਸਪੀਰੀਅੰਸ ਚਾਹੀਦਾ, 416-616-3345 'ਤੇ ਕਾਲ ਕਰ ਲਓ, ਇੱਕ ਸਾਲ ਦਾ ਐਕਸਪੀਰੀਅੰਸ, ਬਰੈਂਪਟਨ ਦੇ ਵਿੱਚ ਡੇ ਸ਼ਿਫਟ ਹੈ, 416-616-3345 ਦੇ ਉੱਤੇ ਕਾਲ ਤੁਸੀਂ ਜ਼ਰੂਰ ਜ਼ਰੂਰ ਜਲਦੀ ਜਲਦੀ ਕਰ ਲਓ। 40 ਦਿਨ ਫਿਲਮ, ਵਾਹ ਵਾਹ ਵਾਹ ਵਾਹ ਯਾਰ, ਜਿਹੜਾ ਵੀ ਬੰਦਾ ਦੇਖ ਰਿਹਾ, ਚਾਹੇ ਕੋਈ ਵੱਡੇ ਤੋਂ ਵੱਡਾ ਮਿਊਜ਼ੀਸ਼ੀਅਨ ਆਰਟਿਸਟ ਲਿਖਾਰੀ ਦੇਖ ਰਿਹਾ, ਹਰੇਕ ਬੰਦਾ ਕਹਿ ਰਿਹਾ ਬਸ ਯਾਰ ਇੱਦਾਂ ਦੀ ਫਿਲਮ ਨਹੀਂ ਕਦੇ ਬਣੀ। 40 ਦਿਨ ਬੈਸਟ ਸੈਲਿੰਗ ਪੰਜਾਬੀ ਕਿਤਾਬ, 40 ਦਿਨ ਦੇ ਉੱਤੇ ਫਿਲਮ ਬਣੀ ਹੈ। ਸੋ ਤੁਸੀਂ ਜ਼ਰੂਰ ਫਿਲਮ ਦੇਖੋ ਆਪਣੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ। 40 ਦਿਨ ਦੇਬੀ ਮਖਸੂਸਪੁਰੀ ਸਾਹਿਬ, ਗੁਰਪ੍ਰੀਤ ਘੁੱਗੀ ਘੁੱਗੀ ਸਾਹਿਬ ਦਾ ਬੇਟਾ, ਤੇ 40 ਦਿਨ ਅੱਜ ਤੁਸੀਂ ਸਿਲਵਰ ਸਿਟੀ 9 ਵਜੇ ਜਾਓ ਜਾਂ ਕੋਟਨੀ ਪਾਰਕ 9:15 ਜਾ ਸਕਦੇ ਹੋ ਦੇਖਣ। 6643 ਹੈਲੋ,
0: ਹਾਂਜੀ ਨਵੀਂ ਜੀ, ਤੁਹਾਨੂੰ ਪ੍ਰਣਵ ਭਾਈ ਸਤਿਆਨ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ ਤੇ ਚੜ੍ਹਦੀ ਕਲਾ ਜੀ, ਹੈਪੀ ਫਰਾਈਡੇ।
1: ਹਾਂਜੀ ਹੈਪੀ ਫਰਾਈਡੇ ਜੀ, ਕਿਵੇਂ ਹੋ?
0: ਬਹੁਤ ਵਧੀਆ ਜੀ, ਬਹੁਤ ਵਧੀਆ। ਨਵੀਂ ਜੀ ਇੱਕ ਤਾਂ ਗਾਣੇ ਦੀ ਕਰਨੀ ਫਰਮਾਇਸ਼, ਆਪਣੇ ਗੁਰਦਾਸ ਮਾਨ ਜੀ ਦਾ ਕਮਲੀ ਹੀਰ ਦੀ,
1: ਕਮਲੀ ਹੀਰ ਦੀ ਇੱਕ ਬਾਈ ਜੀ ਨੇ ਕੀਤੀ ਹੈ ਰਿਕੁਐਸਟ, ਇਸ਼ਕੇ ਦੀ ਮਾਰੀ, ਸੋ ਕਮਲੀ ਹੀਰ ਦੀ ਵੀ ਲਾ ਦਿੰਦੇ ਹਾਂ।
0: ਹਾਂ ਇੱਕ ਤਾਂ ਉਹ ਜ਼ਰੂਰ ਲਾਇਆ, ਬਾਕੀ ਨਾਗਣੀ ਤਾਂ ਹੁਣ ਕਈ ਥੀਮ ਨੂੰ ਵੀ ਕਹਿੰਦੇ ਆ ਜੀ, ਤੇ ਆ ਬਚਿੱਤਰ ਸਿੰਘ ਵਾਲੀ ਵੀ ਦੱਸਤੀ। ਮੇਰਾ ਖਿਆਲ ਜਿਹੜੀ ਕਾਲੇ ਰੰਗ ਦੀ ਗੱਡੀ ਆ ਨਾ, ਉਹਨੂੰ ਵੀ ਪਿਆਰ ਨਾਲ ਜਿਹੜਾ ਸਜਾਈ ਹੋਵੇ ਵਧੀਆ, ਡੋਰੀਆਂ ਡੋਰੀਆਂ ਪਾ ਕੇ, ਉਹਨੂੰ ਵੀ ਨਾਗਣੀ ਕਹਿ ਲੈਂਦੇ ਆ, ਸਪੋਰਟਸ ਕਾਰ ਜਿੱਦਾਂ
1: ਮੁੰਡੇ। ਮੈਨੂੰ ਉਹੀ ਤਾਂ ਮੈਨੂੰ ਲੱਗਦਾ ਨਾ, ਜਿਹੜੀ ਮਸਟੈਂਗ ਹੁੰਦੀ ਆ ਉਹਨੂੰ ਕਹਿੰਦੇ ਆ
0: ਜੀ। ਹਾਂ ਹਾਂ, ਟੌਪ ਦੀ ਸਪੋਰਟਸ ਕਾਰ ਆ ਮਸਟੈਂਗ, ਜਿੱਦਾਂ
6: ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3 ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਵਾਈਡ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ, ਤੇ ਟੌਲ ਟੱਪ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ, $5,000 ਦੀ ਵੈਲਿਊ ਦੇ 3 ਪ੍ਰੀਮੀਅਮ ਸਟੇਨਲੈਸ ਸਟੀਲ ਦੇ ਅਪਲਾਈਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਂਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ, ਤਾਂ ਬਿਲਟ ਇਨ ਅਪਲਾਈਂਸਿਸ ਦਾ ਪੂਰੇ ਦਾ ਪੂਰਾ ਸੈੱਟ, ਜਿਹਦੇ ਵਿੱਚ 36 ਇੰਚ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਂਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69.99 $6,999 ਚ ਇਸ ਵੀਕਐਂਡ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ। ਤੇ ਲਾਸਟ ਦੇ ਵਿੱਚ ਟੀਵੀ ਸੈਕਸ਼ਨ ਚ 98 ਇੰਚ 98 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ $3,000 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,899 ਚ ਇਸ ਵੀਕਐਂਡ ਅਪਲਾਈਂਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਆ, ਬਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ, ਬਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054, 0054 Appliance Junction. Thank you so much for the time.
1: Thank you, Manjeet. 905-450-0054. Manjeet, ਹੁਣ ਦਾ ਨੰਬਰ ਹੈ। ਤੁਸੀਂ ਨਾਲ ਦੀ ਨਾਲ ਗਿੱਲ ਫਾਰਮ ਤੇ ਜਾਣਾ ਇਸ ਵੀਕਐਂਡ ਤੇ। ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਕੋਰਨਰ ਦੇ ਉੱਤੇ, ਇਹਨਾਂ ਦਾ ਜਿਹੜਾ ਆਟਾ ਨਾ, ਇਹਨਾਂ ਦੇ ਆਟੇ ਦੀ ਬਣੀ ਰੋਟੀ ਖਾ ਕੇ ਦੇਖਿਓ, ਕੰਪੇਅਰ ਕਰਿਓ ਹੋਰ ਆਟਿਆਂ ਨਾਲ, ਕਿਆ ਮੈਂ ਕਹਿੰਦਾ ਕਿ ਕਮਾਲ ਦਾ ਟੇਸਟ, ਕੁਆਲਿਟੀ। ਇਹਨਾਂ ਕੋਲ ਪੱਥਰ ਦੀ ਚੱਕੀ ਦੇ ਨਾਲ ਪੀਸਿਆ ਹੋਇਆ ਆਟਾ, ਹੋਲ ਵੀਟ, ਬਾਜਰਾ, ਰਾਗੀ, ਜਵਾਰ, ਬੇਸਣ, ਮੱਕੀ ਦਾ ਆਟਾ। ਕੋਈ ਪ੍ਰਜ਼ਰਵੇਟਿਵ ਨਹੀਂ, ਕੋਈ ਐਡਿਟਿਵ ਨਹੀਂ, ਕੋਈ ਫਾਲਤੂ ਦੀ ਪ੍ਰੋਸੈਸਿੰਗ ਨਹੀਂ। ਹਾਈ ਇਨ ਫਾਈਬਰ, ਹਾਈ ਨਿਊਟ੍ਰੀਐਂਟ, ਔਥੈਂਟਿਕ ਟੇਸਟ। ਗਿੱਲ ਫਾਰਮ ਡਿਕਸੀ ਐਂਡ ਕਿੰਗ, ਅਤੇ ਇਹਨਾਂ ਦੇ ਦੇਸੀ ਆਂਡੇ ਅਤੇ ਸਬਜ਼ੀਆਂ ਵੀ ਸ਼ੁਰੂ ਹੋ ਗਈਆਂ ਨੇ। 14085 ਆਪਣਾ ਡਿਕਸੀ ਰੋਡ, ਡਿਕਸੀ ਅਤੇ ਕਿੰਗ। ਗਿੱਲ ਫਾਰਮ, ਗਿੱਲ ਫਾਰਮ, ਗਿੱਲ ਫਾਰਮ ਜੀ। 2696 ਹਾਂਜੀ।
7: ਹੈਲੋ ਵੀਰੇ।
1: ਹਾਂਜੀ
7: ਹਾਂਜੀ, ਜਿਹੜੀ ਨਾਗਣੀ, ਜਿਹੜੀ ਬਚਿੱਤਰ ਸਿੰਘ ਜੀ, ਬਾਬਾ ਬਚਿੱਤਰ ਸਿੰਘ ਦੀ ਗੱਲ ਕਰਦੇ ਹਾਂ, ਲੋਹਗੜ੍ਹ ਦੀ ਲੜਾਈ ਦੇ ਵਿੱਚ ਹੋਇਆ ਸੀਗਾ ਜੀ, ਜਦੋਂ ਮੁਗਲਾਂ ਨੇ ਘੇਰਾ ਪਾਇਆ ਸੀ ਬਾਬਾ ਜੀ ਨੂੰ।
1: ਠੀਕ ਹੈ।
7: ਤੇ ਉਦੋਂ ਜਿਹੜੀ ਨਾਗਣੀ ਸੀ ਉਹ ਬਾਬਾ ਜੀ ਦਾ ਆਪਦਾ ਸ਼ਸਤਰ ਸੀਗਾ, ਤੇ ਉਹਨਾਂ ਨੇ ਦੇ ਕੇ ਤੋਰਿਆ ਸੀਗਾ ਵੀ, ਥਾਪੜਾ ਦੇ ਕੇ ਤੋਰਿਆ ਸੀਗਾ ਵੀ, ਉਹ ਸਾਹਮਣੇ ਹਾਥੀ ਲੈ ਕੇ ਆ ਗਏ ਤੇ ਆਪਣੇ ਸਿੰਘ ਸਾਹਿਬ ਕਹਿੰਦੇ ਵੀ ਬਾਬਾ ਜੀ ਆਪਾਂ ਕੀ ਕਰੀਏ, ਉਹਨਾਂ ਕੋਲ ਤਾਂ ਸ਼ਰਾਬੀ ਹਾਥੀ ਆ ਨਾ ਜੰਗੀ ਹਾਥੀ। ਬਾਬਾ ਜੀ ਕਹਿੰਦੇ ਉਹਨਾਂ ਕੋਲ ਵੀ ਹਾਥੀ ਆ ਤੇ ਸਾਡੇ ਕੋਲ ਵੀ ਹਾਥੀ ਆ, ਫੇਰ ਉਹਨਾਂ ਨੇ ਫਿਰ ਹਾਕ ਮਾਰੀ ਸੀ ਬਾਬਾ ਬਚਿੱਤਰ ਸਿੰਘ ਨੂੰ, ਤੇ ਆਪਣੀ ਨਾਗੜੀ ਦੇ ਕੇ ਤੋਰਿਆ ਸੀ
1: ਉਹਨਾਂ ਨੇ।
7: ਹਾਂਜੀ ਹਾਂਜੀ ਹਾਂਜੀ ਹਾਂਜੀ, ਤੇ ਲੋਹਗੜ੍ਹ ਦੇ ਕਿਲੇ ਜੰਗ ਸੀਗੀ ਜੀ। ਤੇ ਦੂਜੀ ਜਿਹੜੀ ਨਾਗਣੀ ਆ ਵੀਰ ਜੀ, ਉਹ ਮਸਟੈਂਗ ਨੂੰ ਕਹਿੰਦੇ ਆ, ਬਟ ਉਹ ਸਪੈਸੀਫਿਕ ਮਸਟੈਂਗ ਆ ਬਾਈ ਜੀ, ਜਾਂ ਉਹ ਸ਼ੈਲਬੀ ਕੋਬਰਾ ਆ ਤੇ ਜਾਂ ਸ਼ੈਲਬੀ GT550 ਆ, ਉਹਨਾਂ ਦੇ ਮੂਹਰੇ ਦਾ ਸੱਪ ਬਣਿਆ ਹੁੰਦਾ ਇਸ ਟੈਡਾ ਫੋਰਡ ਦਾ ਲੋਗੋ ਹੁੰਦਾ ਨਾ ਜਨਰਲੀ, ਤੇ ਉਹ ਦੋ ਗੱਡੀਆਂ ਬੇਬੀ 302 ਵੀ ਹੈਗੀ, ਤਿੰਨ ਗੱਡੀਆਂ ਦੇ ਸੱਪ ਦਾ ਲੋਗੋ ਬਣਿਆ ਹੁੰਦਾ ਜੀ।
1: ਅੱਛਾ ਠੀਕ ਹੈ, ਚਲੋ ਦੇਖਦੇ ਵੀਰੇ ਜੀ, ਤੁਹਾਡਾ ਵੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ, ਬਹੁਤ ਪਿਆਰ ਜੀ। 4700 ਹੈਲੋ।
8: ਹਾਂਜੀ ਸਤਿ ਸ਼੍ਰੀ ਅਕਾਲ ਨਵੀ ਬਾਈ ਜੀ, ਗਾਣਾ ਲਾਓਗੇ ਜਿਹੜਾ ਤੁਸੀਂ ਜਿਹਦੀ ਗੱਲ ਕਰ ਰਹੇ ਹੋ? ਦੋ ਬੋਲ ਸੁਣਨੇ ਚਾਹੁੰਦਾ। ਵੈਸੇ ਤਾਂ ਮੇਰੇ ਦਿਮਾਗ ਜੋ ਆ ਰਿਹਾ, ਜਿਹੜਾ ਗਾਉਣ ਵਾਲਿਆਂ ਨੇ ਕਿਹਾ ਨਾਗਣੀ, ਉਹਨੂੰ ਕਾਲੇ ਬਾਲ ਨੂੰ ਕਿਹਾ,
1: ਉਹਨੂੰ ਵੀ ਕਿਹਾ
8: ਜਿਹੜੇ ਤੁਸੀਂ ਕਹਿੰਦੇ ਨਾਗਣੇ ਖਾਣ ਨੂੰ।
1: ਤੁਸੀਂ ਜਿਹੜੇ ਨਵੇਂ ਗਾਣੇ ਆਉਂਦੇ ਆ ਉਹਨਾਂ ਦੇ ਸ਼ੌਕੀਨ ਹੈਗੇ ਆ ਪੁਰਾਣਿਆਂ ਦੇ?
8: ਮੈਂ ਸਾਰਿਆਂ ਦਾ ਸ਼ੌਕੀਨ ਹੈ ਜੀ।
1: ਫਿਰ ਲਾਉਂਦੇ ਆ ਇਹ, ਕਿਉਂਕਿ ਥੋੜੇ ਆ ਜਿਹੜੀ ਸਾਡੇ ਤੋਂ ਵੀ ਯੰਗਰ ਜਿਹੜੇ ਹੈਗੇ ਆ ਨਾ, 20-25 ਸਾਲਾਂ ਦੇ, ਉਹਨਾਂ ਨੂੰ ਵਧੀਆ ਲੱਗੋ ਇਹ ਗਾਣਾ। ਪਰ ਤੁਸੀਂ ਵੀ ਸੁਣ ਕੇ ਦੱਸਿਓ। ਮੈਂ ਲਾਉਣਾ, ਮੈਨੂੰ 2 ਮਿੰਟ ਦਿਓ, ਮੈਂ ਜ਼ਰੂਰ ਲਾਉਣਾ ਗਾਣਾ। ਕਹਿੰਦੇ ਨਵੀ ਸੁਣੀਏ ਤਾਂ ਸਹੀ, ਕਿਹੜੇ ਗਾਣੇ ਦੀ ਗੱਲ ਕਰਦੇ ਹੋ? ਗੁਰਿੰਦਰ ਗਿੱਲ ਨੂੰ ਕਹੋ ਕਿ ਨਵੀ ਨੇ ਇੰਨੇ ਤੇਰੀ ਗਾਣੇ ਦੀ ਮਸ਼ਹੂਰੀ ਕਰਤੇ ਵੀ ਬਸ ਬੱਲੇ ਬੱਲੇ ਆ। ਹੈ ਗੁਰਿੰਦਰਾ, ਦੇਖਿਆ ਪੰਜਾਬੀ ਲਹਿਰਾਂ ਤੇ ਤੇਰੇ ਗਾਣੇ ਦੀ, ਨਾਲੇ ਤਾਂ ਅੱਧੇ ਘੰਟੇ ਲਈ ਗੱਲ ਹੋ ਰਹੀ ਹੈ, ਅਸੀਂ ਤਾਂ ਕਿਸੇ ਲਈ ਨੀ ਆਏ ਕਰਦੇ। ਸੋ ਚਲੋ ਮੈਂ ਤਾਂ ਹਾਸਾ ਮਖੌਲ ਕਰ ਰਿਹਾ। ਪੈਸ਼ਨ ਰੂਫਿੰਗ, ਨਵੀਂ ਰੂਫ ਲਗਵਾਓ ਬਈ, ਜਾਂ ਕੋਈ ਰੂਫ ਦੀ ਰਿਪੇਅਰ ਹੈ। ਪੈਸ਼ਨ ਰੂਫਿੰਗ ਇਜ਼ ਦੀ ਨੰਬਰ 1 ਟੀਮ, ਪੈਸ਼ਨ ਰੂਫਿੰਗ, ਪੈਸ਼ਨ ਰੂਫਿੰਗ। ਇਹਨਾਂ ਕੋਲ ਬਹੁਤ ਸਾਰਾ ਐਕਸਪੀਰੀਅੰਸ ਹੈ, 15-20 ਸਾਲ ਦਾ, ਤੇ ਫੁੱਲੀ ਇੰਸ਼ੋਰਡ ਕੰਪਨੀ ਹੈ। ਨਵੀਂ ਰੂਫ, ਰੂਫ ਦੀ ਰਿਪੇਅਰ, ਨੰਬਰ 1 ਤੁਸੀਂ ਨੋਟ ਕਰ ਲਓ, 6479199413, ਪੈਸ਼ਨ ਰੂਫਿੰਗ, 6479199413, 647-919 94-13, ਪੈਸ਼ਨ ਰੂਫਿੰਗ ਨੂੰ ਕਾਲ ਕਰੋ। ਤੇ ਇੱਕ ਆ ਤੁਸੀਂ ਨਵਾਂ ਘਾਹ ਲਗਵਾਉਣਾ, ਸੋਡਿੰਗ ਜਿਹਨੂੰ ਕਹਿੰਦੇ ਆ, ਸੋਡ ਲਗਵਾਉਣੀ ਹੈ, ਲੈਂਡਸਕੇਪਿੰਗ ਕਰਾਉਣੀ ਹੈ, ਨਵੇਂ ਬੂਟੇ ਲਵਾਉਣੇ ਆ, ਮਲਚ ਪਵਾਉਣਾ, ਜਾਂ ਤੁਸੀਂ ਆਪਣੇ ਟਰੀਜ਼ ਨੂੰ, ਬੂਟਿਆਂ ਨੂੰ ਟ੍ਰਿਮ ਕਰਨਾ, ਤਾਂ SS ਲੋਨ ਕੇਅਰ, 437-655-1984, 437-655-1984, 437-655-1984, 6986 ਹਾਂਜੀ ਵੀਰੇ।
9: ਹਾਂਜੀ ਵੀਰੇ, ਕੀ ਹਾਲ ਨੇ?
1: ਵਧੀਆ, ਕਿੱਦਾਂ?
9: ਵਧੀਆ ਵਧੀਆ, ਠੀਕ ਠਾਕ। ਤੇ ਨਾਗਣੀ ਇੱਕ ਤਾਂ ਆਪਣੇ ਜਾਂ ਕਾਲੇ ਮਾਲ ਨੂੰ ਕਹਿ ਦਿੰਦੇ ਨੇ, ਤੇ ਨੰਬਰ 2 ਤੇ ਉਹ ਬਾਈ ਜੀ ਦੱਸ ਗਏ ਆਪਣਾ ਸ਼ਸਤਰ ਸੀਗਾ ਨਾ, ਉਹ ਸੀਗਾ। ਤੇ ਨੰਬਰ 3 ਆ ਗਈ, ਆੜੇ ਆਪਾਂ ਗੱਡੀ ਦੀ ਗੱਲ ਕਰਦੇ ਹਾਂ ਨਾ, ਤੇ ਗੱਡੀ ਮੈਂ ਨਾ ਮੋਸਟਲੀ ਆਪਣੇ ਜਿੰਨੀਆਂ ਮਸਲ ਕਾਰਾਂ ਨੇ, ਜਿਵੇਂ ਮਸਟੈਂਗ ਹੋ ਗਈ, ਚਾਰਜਰ ਚੈਲੇਂਜਰ ਹੋ ਗਈਆਂ, ਜਿਹੜੇ ਬਲੈਕ ਰੰਗ ਦੀਆਂ ਹੁੰਦੀਆਂ ਨੇ, ਮੋਸਟਲੀ ਉਹਨਾਂ ਨੂੰ ਕਹਿ ਦਿੰਦੇ ਨੇ ਨਾਗਣੀ।
1: ਅੱਛਾ, ਕੋਈ ਵੀ ਕਾਲੇ ਰੰਗ ਦੀ ਸਪੋਰਟਸ ਕਾਰ ਹੈ ਉਹਨੂੰ ਨਾਗਣੀ ਕਹਿ ਦਿੰਦੇ ਆ?
9: ਸਪੋਰਟਸ ਕਾਰ ਆ, ਜਿਵੇਂ ਆਪਣੀ ਮਸਟੈਂਗ ਹੋ ਗਈ, ਚਾਰਜਰ ਹੋ ਗਈ, ਚੈਲੇਂਜਰ ਹੋ ਗਈ ਨਾ, ਕਮੈਰੋ ਹੋ ਗਈ।
1: ਅੱਛਾ,
9: ਇਹਨਾਂ ਨੂੰ ਸਾਰਿਆਂ ਨੂੰ ਨਾਗਣੀ।
1: ਇੱਕ ਯਾਰ ਮੈਨੂੰ ਲੱਗਦਾ ਇੱਕ ਵੀਰ ਨੇ ਇੱਥੇ ਕੋਈ ਕਾਲੇ ਰੰਗ ਦੀ ਗੱਡੀ ਲਈ ਆ, ਉਹਦਾ ਲਾਇਸੈਂਸ ਪਲੇਟ ਵੀ ਨਾਗਣੀ ਆ?
9: ਨਾਗਣੀ, ਹਾਂ ਹਾਂ, ਬਹੁਤ ਮੈਂ ਦੇਖੀਆਂ ਨੇ ਆਪਣੇ ਗੱਡੀ ਉਹਦੇ, ਆਪਣੇ ਬ੍ਰੈਂਪਟਨ ਫਿਰਦੀਆਂ ਹੁੰਦੀਆਂ ਨੇ।
1: ਅੱਛਾ, ਕਾਫੀਆਂ ਨੇ ਨਾਗਣੀ ਲਗਾਇਆ?
9: ਕਾਫੀ, ਹਾਂ ਮੈਂ ਕਾਫੀ ਦੇਖੀਆਂ ਨੇ ਨਾਗਣੀ ਲਿਖਿਆ ਗੱਡੀਆਂ ਦੇ ਮਗਰ।
1: ਪਰ ਇੰਨੇ ਨੇ ਕਿਵੇਂ ਲਿਖ ਲਈ, ਕਿਹੜੀ ਕਿਹੜੀ ਸਪੈਲਿੰਗ ਹੈ? NAGNI ਜਾਂ NA GNEE ਹੋਰ
9: ਜਿਵੇਂ ਮੂਰੇ ਕਹਿੰਦੇ ਨੇ ਵਨ ਪਾ ਲਿਆ ਜਾਂ ਪਿੱਛੇ ਵਨ ਪਾ ਲਿਆ, ਮੂਰੇ ਟੂ ਪਾ ਲਿਆ, ਪਿੱਛੇ ਟੂ ਪਾ ਲਿਆ
1: ਕਰਕੇ। ਨਹੀਂ ਯਾਰ, ਜਿਹੜੇ ਬੰਦੇ ਕੋਲ ਅਸਲ ਹੈ, ਕੋਈ ਵਨ ਨੀ, ਕੋਈ ਐਕਸ ਨੀ, ਕੋਈ ਕੁਛ ਨੀ, ਅਸਲ ਤਾਂ ਉਹਦੀ ਨਾਗਣੀ ਹੈ। ਨਕਲੀ ਕੱਪੜੇ ਲੈਣੇ ਉਹਨਾਂ ਨੂੰ ਕੀ ਇੰਡੀਆ ਚ ਕਹਿੰਦੇ, ਕਾਪੀ,
9: ਜਾਲੀ ਜਾਲੀ,
1: ਹਾਂ ਜਾਲੀ ਕੱਪੜੇ ਲੈਣੇ ਆ, ਫਿਰ ਤਾਂ ਉਹੀ ਗੱਲ ਹੋ ਗਈ। ਉਹਨੂੰ ਲੱਭੀਏ ਵੀਰ ਨੂੰ ਯਾਰ, ਜਿਹਦੇ ਕੋਲ ਬਸ ਕੱਲਾ ਨਾਗਣੀ ਕਿਹਦੇ ਕੋਲ ਹੈ, ਪਹਿਲਾਂ ਕਿਹਨੇ ਲਿਖਾਈ ਸੀ,
9: ਲੱਗ ਜੂ ਪਤਾ ਆਪਣਾ ਵੀਰ ਕੋਈ ਸੁਣਦਾ ਹੋਇਆ ਕਾਲ ਕਰ ਲੂਗਾ।
1: ਹਾਂ ਸਹੀ ਗੱਲ ਆ, ਪਤਾ ਕਰਦੇ ਆ।
9: ਤੇ ਵੀਰੇ ਫੇਰ ਉਹ ਗਾਣਾ ਲਾ ਦਿਓ ਨਾ, ਬੜਾ ਵਧੀਆ ਗਾਣਾ ਆਇਆ ਆਪਣੇ ਮਨਮੋਹਨ ਵਾਰਸ ਦਾ,
1: ਕਿਹੜਾ,
9: ਮਜਬੂਰੀ ਦਾ ਫਾਇਦਾ ਚੱਕਣਾ, ਕੰਮ ਨੀ ਹੁੰਦਾ ਮਰਦਾਂ ਦਾ,
1: ਕੰਮ ਨੀ ਹੁੰਦਾ, ਬੜਾ ਗਾਣਾ ਆਇਆ ਮਰਦਾ, ਨਹੀਂ ਮੈਂ ਸੁਣਿਆ ਨੀ, ਲਾ ਦਿੰਦੇ
9: ਆ। ਬਹੁਤ ਹਾਂ, ਬਹੁਤ ਸੋਹਣਾ ਗਾਣਾ, ਸੁਣ ਕੇ ਦੇਖਿਓ।
1: ਚਲੋ ਠੀਕ ਹੈ ਵੀਰੇ, ਥੈਂਕ ਯੂ,
9: ਓਕੇ ਜੀ।
1: ਸੋ ਕਿਹਦੀ ਲਾਇਸੈਂਸ ਪਲੇਟ ਹੈ ਦੱਸੋ, ਜਿਹਨੇ ਸਿਰਫ ਨਾਗਣੀ ਲਿਖਾਇਆ। ਮੈਂ ਹੱਸ ਰਿਹਾ ਯਾਰ, ਜਿਹਨੇ ਵਨ ਲਿਖਾਇਆ, ਐਕਸ ਲਿਖਾਇਆ, ਉਹ ਗੁੱਸੇ ਨਾ ਹੋ ਜਾਣ ਮੇਰੇ ਨਾਲ ਕਿ ਨਵੀਂ ਯਾਰ ਸਾਡੀ ਕਿਹੜਾ ਨਾਗੜੀ ਨਕਲੀ ਹੈ। ਬਟ ਪਤਾ ਕੀ, ਸਮਝਦੇ ਨਾ ਮੇਰੀ ਗੱਲ ਨੂੰ, ਅਸਲ ਤਾਂ ਇੱਕੋ ਹੀ ਬੰਦੇ ਕੋਲ ਹੈ। ਹੁਣ ਪੰਜਾਬੀ ਲਹਿਰਾਂ ਬਹੁਤ ਹੋਣਗੇ, ਬਟ ਅਸਲ ਪੰਜਾਬੀ ਲਹਿਰਾਂ ਇੱਕੋ ਹੀ ਹੈ, ਠੀਕ ਹੈ ਨਾ ਗੱਲ। ਸੋ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਵਰਡਿੰਗਸ ਮੈਂ ਦੇਖਿਆ, ਜਿਵੇਂ ਬਾਈ ਜੀ ਨੇ ਕਿਹਾ ਨਾ, ਕਿਸਨੇ ਆਈ ਆਈ ਲਿਖਾ ਕੇ ਫਿਰ ਨਾਗਣੀ, ਕਿਸਨੇ ਐਕਸ ਐਕਸ ਲਿਖਾ ਕੇ ਫਿਰ ਨਾਗਣੀ, ਬਟ ਕਿਹਦੇ ਕੋਲ ਹੈ ਅਸਲ ਨਾਗਣੀ? ਅੰਟੇਰੀਓ ਲਾਇਸੈਂਸ ਪਲੇਟ ਦੱਸਿਓ ਕਿਹੜਾ, ਅਤੇ ਤੁਹਾਡੀ ਵੀ ਥੋੜ੍ਹੀ ਜਿਹੀ ਮਸ਼ਹੂਰੀ ਕਰਦੇ ਹਾਂ, ਪਤਾ ਨਹੀਂ ਸਰਚ ਕਰ ਸਕਦੇ ਆ ਔਨਲਾਈਨ ਲੀਗਲੀ, ਆਈ ਡੋਨਟ ਨੋ। ਸੋ ਅੱਛਾ, ਨਹੀਂ ਔਨਲਾਈਨ ਵੀ ਕਿਹਾ ਅੰਟੇਰੀਓ ਯੂ ਕੈਨ ਨਾਟ ਲੀਗਲ, ਅੱਛਾ ਅੰਟੇਰੀਓ ਦੇ ਵਿੱਚ ਲੀਗਲੀ ਤੁਸੀਂ ਨਾਗਣੀ ਲਿਖਾ ਹੀ ਨਹੀਂ ਸਕਦੇ, ਹੈ ਬਥੇਰੇ ਨੇ ਲਿਖਾਈ ਆ। ਸੀ ਟੀ ਵੀ ਨਿਊਜ਼ ਵਾਲੇ ਕਹਿੰਦੇ ਆ ਕਿ ਕੋਈ ਵੀ ਪਲੇਟ ਜਿਹਦੇ 'ਤੇ ਡਰੱਗ ਨਸ਼ਿਆਂ ਦੀ ਕੋਈ ਰੈਫਰੈਂਸ ਹੈ ਉਹ ਯੂਜ਼ ਨਹੀਂ ਕਰ ਸਕਦੇ। ਫਿਰ ਮੈਂ ਤਾਂ ਯਾਰ, ਮੈਂ ਤਾਂ ਕੱਲ੍ਹ ਪਰਸੋਂ ਵੀ ਕਿਸੇ ਦੀ ਵੀਰ ਦੀ ਦੇਖੜੀ ਹੈ, ਐੱਨ ਏ ਜੀ ਐੱਨ ਈ ਉਹਨੇ ਲਿਖਾਇਆ ਸੀਗਾ, ਸੀ ਟੀ ਵੀ ਨਿਊਜ਼ ਵਾਲੇ ਕਹਿ ਰਹੇ ਨਾਗਣੀ ਲਿਖਾ ਨਹੀਂ ਸਕਦੇ। ਲਿਖਾਉਣ ਨੂੰ ਭਰਾਵੋ ਬਥੇਰਾ ਕੁਛ ਲਿਖਾਈ ਫਿਰਦੇ ਆ ਮੁੰਡੇ, ਕਿਹੜਾ ਰੋਕੂ ਕਿਹੜਾ ਟੋਕੂ ਹੈ। ਅੱਜ ਕੱਲ੍ਹ ਤਾਂ ਜਿਹੜੀਆਂ ਚੀਜ਼ਾਂ ਕਈ ਵਾਰ ਦੇਖੀ ਦੇ, ਹੈਰਾਨੀ ਦੀ ਗੱਲ ਹੈ ਕਿ ਯਾਰ ਇਹਨੇ ਆਹ ਕਿਵੇਂ ਲਿਖਾ ਲਿਆ, ਜੀਜਾ ਹੈ। ਸੋ ਰਾਜਵੰਤ ਕੌਰ ਨੂੰ ਵੀ ਯਾਦ ਰੱਖੋ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਰਾਜਵੰਤ ਰਾਜਵੰਤ ਰਾਜਵੰਤ ਕੌਰ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ। ਰਾਜਵੰਤ ਕੌਰ, ਨੰਬਰ ਨੋਟ ਕਰ ਲਓ, 6476744735, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ, 6476744735। ਚਲਦੇ ਆਪਾਂ ਇੱਕ ਵਾਰ ਫਿਰ ਲਾਈਵ ਆਨ ਲੋਕੇਸ਼ਨ ਹੈ ਗ੍ਰੈਂਡ ਹੋਮ ਫਰਨੀਚਰ ਤੇ। ਜੀ
10: ਬਿਲਕੁਲ ਜੀ, ਥੈਂਕ ਯੂ ਸੋ ਮਚ। ਇੱਕ ਵਾਰ ਫਿਰ ਅਸੀਂ ਜੁੜ ਚੁੱਕੇ ਹਾਂ ਜੀ, ਲਾਈਵ ਆਨ ਲੋਕੇਸ਼ਨ 6685 ਟੋਮਕਰ ਰੋਡ ਤੋਂ, ਫਰਨੀਚਰ ਦੀਆਂ ਵੱਡੀਆਂ ਵੱਡੀਆਂ ਡੀਲਾਂ, ਵੱਡੇ ਵੱਡੇ ਤੋਹਫੇ, ਕਿਉਂਕਿ ਕੈਨੇਡਾ ਡੇ ਸਪੈਸ਼ਲ ਇਹ ਸੇਲ। ਵੈਸੇ ਬਾਈ ਜੀ ਕਿੰਨਾ ਚਿਰ ਹੈ ਤੋਹਫੇ ਜਿਹੜੇ ਆ ਤੁਸੀਂ ਐਡੇ ਢਿੱਗ ਲਾਏ ਤੋਹਫਿਆਂ ਦੇ?
11: ਬਾਈ ਜੀ ਇਹ ਸੇਲ ਅੱਜ ਫਰਾਈਡੇ, ਅੱਜ ਰਾਤ ਦੇ 9 ਵਜੇ ਤੱਕ ਹੈ, ਸੈਟਰਡੇ ਸੰਡੇ ਮੰਡੇ ਨੂੰ ਪ੍ਰਾਈਜ਼ਾਂ ਨਹੀਂ ਮਿਲਣੀਆਂ, ਵੀਕਐਂਡ ਸਪੈਸ਼ਲ, ਵੀਕਐਂਡ ਸਪੈਸ਼ਲ। ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਮੰਡੇ ਤੋਂ ਸੁਨੇਹਾ ਦਿੰਦੇ ਆ ਰਹੇ ਹਾਂ, ਮੈਸੇਜ ਦਿੰਦੇ ਆ ਰਹੇ ਹਾਂ ਵੀ ਵੀਕਐਂਡ ਦੇ ਉੱਪਰ ਬਹੁਤ ਵੱਡੀ ਫਰਨੀਚਰ ਦੀ ਸੇਲ ਲੱਗਣ ਜਾ ਰਹੀ ਆ। ਬਿਲਕੁਲ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਚਾਹੇ ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ ਦੇਖ ਰਹੇ ਸੀ, ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਦੇਖ ਰਹੇ ਸੀ, ਸੋਫਾ ਕਮ ਬੈੱਡ ਚਾਹੀਦਾ, ਤੁਹਾਨੂੰ ਕੁਈਨ ਸਾਈਜ਼ ਦਾ ਮੈਟਰ ਚਾਹੀਦਾ, ਪੇਟੀ ਵਾਲਾ ਬੈੱਡ ਚਾਹੀਦਾ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ, ਲੋਐਸਟ ਲੋਐਸਟ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਤੁਹਾਨੂੰ ਦਿੱਤਾ ਜਾ ਰਿਹਾ। ਸੋ ਜ਼ਰੂਰ ਇੱਕ ਚੱਕਰ ਲਾਓ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣ, ਕਿਉਂਕਿ ਪ੍ਰਾਈਜ਼ਾਂ ਵੀ ਲੋਐਸਟ ਤੇ ਤੋਹਫੇ ਵੀ ਨਾਲ ਵੱਡੇ ਵੱਡੇ ਪਰਿਵਾਰਾਂ ਨੂੰ ਦਿੱਤੇ ਜਾ ਰਹੇ ਆ, ਤੇ ਨਾਲ ਦੀ ਨਾਲ ਬਾਈ ਜੀ ਆਪਾਂ ਡੀਲ ਦੇ ਰਹਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਕੋਫੀ ਟੇਬਲ ਲੈਣਾ, ਸੋਲਿਡ ਵੁੱਡ ਦਾ ਸਖਤ ਲੱਕੜੀ ਦਾ ਕੋਫੀ ਟੇਬਲ ਜਿਹਦੀ ਰੈਗੂਲਰ ਕੀਮਤ 5-600 ਡਾਲਰ ਸੀ, ਕੈਨੇਡਾ ਡੇ ਸਪੈਸ਼ਲ ਸੋਲਿਡ ਵੁੱਡ ਦਾ ਕੋਫੀ ਟੇਬਲ ਸਿਰਫ 150 ਡਾਲਰ ਦਾ, ਸੋਲਿਡ ਵੁੱਡ ਦਾ ਕੋਫੀ ਟੇਬਲ 150 ਡਾਲਰ ਦਾ।
9: ਪ੍ਰਾਈਸ ਹਿਸਾਬ ਨਾਲ ਦਿਓ, ਕਿਉਂਕਿ ਤੋਹਫੇ ਅਸੀਂ ਇਹਦੇ ਨਾਲ ਵੀ ਲੈਣੇ ਆ।
11: ਸਰ ਤੋਹਫਾ ਇੱਕ ਨਹੀਂ ਦੋ ਮਿਲਣਗੇ, ਕਿਉਂਕਿ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਗੱਲ ਵੱਡੀ ਕਰ ਰਹੀ ਆ ਅੱਜ ਆਪਾਂ, ਕਿਉਂਕਿ ਕੈਨੇਡਾ ਡੇ ਸਪੈਸ਼ਲ ਜਿਹੜਾ ਸੇਲ ਚੱਲ ਰਹੀ ਆ 6685 ਟੋਮਕਰ ਰੋਡ ਦੇ ਉੱਪਰ, ਸੋਲਿਡ ਵੁੱਡ ਦਾ ਕੋਫੀ ਟੇਬਲ 150 ਡਾਲਰ ਦਾ, ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ, ਸੋਲਿਡ ਵੁੱਡ ਦਾ ਕੋਫੀ ਟੇਬਲ 150 ਡਾਲਰ ਦਾ, ਸਾਈਡਾਂ ਵਾਲੇ ਦੋਨੋਂ ਸਾਈਡ ਟੇਬਲ ਫ੍ਰੀ। ਇਹ ਕੱਲੀਆਂ ਡੀਲਾਂ ਕੋਫੀ ਟੇਬਲ ਨੇ ਦਿੱਤੀ, ਬਹੁਤ ਸਾਰੇ ਬੈਡਰੂਮ ਸੈੱਟ ਤੇ, ਬੈਡਰੂਮ ਸੈੱਟ ਦਾ ਫ੍ਰਿਜ ਫ੍ਰੀ ਆ, ਕਿਸੇ ਬੈਡਰੂਮ ਸੈੱਟ ਦਾ ਅੱਜ ਤੁਹਾਨੂੰ ਜਿਹੜਾ ਟੈਲੀਵਿਜ਼ਨ ਫ੍ਰੀ ਆ। ਸੋ ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਦਿੱਤਾ ਜਾ ਰਿਹਾ, ਰੈਕਲਾਈਨਰ ਲੈ ਲਓ, ਪਿਓਰ ਲੈਦਰ ਦੇ ਪਾਵਰ ਰੈਕਲਾਈਨਰ ਲੈ ਲਓ, ਪਰ ਇਹ ਪ੍ਰਾਈਜ਼ਾਂ ਸੰਡੇ ਤੱਕ ਮਿਲਣੀਆਂ, ਫਰਾਈਡੇ ਸੈਚਰਡੇ ਸੰਡੇ ਕਿਸੇ ਵੀ ਤਰ੍ਹਾਂ ਦੀ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਕੈਨੇਡਾ ਡੇ ਸਪੈਸ਼ਲ ਸੇਲ ਸੇਲ ਸੇਲ ਬਾਜੀ
10: ਸੁਖਬਾ ਜੀ ਆ ਜਿਹੜੇ ਤੋਹਫੇ ਰੱਖੇ ਤੁਸੀਂ ਵੱਡੇ ਵੱਡੇ ਟੀਵੀ ਰੱਖੇ ਆ ਵੈਕਿਊਮ ਕਲੀਨਰ ਰੱਖਿਆ ਇਹ ਤੁਸੀਂ ਦੁਕਾਨ ਤਾਂ ਨੀ ਪਾਈ ਆ
11: ਬਿਲਕੁਲ ਇਹ ਨਾ ਕੋਈ ਦੁਕਾਨ ਨੀ ਸਰ ਫ੍ਰੀ ਫ੍ਰੀ ਮੇਲਾ ਲੁੱਟਣਾ ਪਰਿਵਾਰਾਂ ਨੇ ਸੰਡੇ ਤੱਕ ਇੱਕ ਤਾਂ ਪ੍ਰਾਈਜ਼ ਆ 5000 ਵਾਲਾ ਬੈਡਰੂਮ ਸੈੱਟ 1500 ਡਾਲਦਾ ਨਾਲ ਟੈਲੀਵਿਜ਼ਨ ਫ੍ਰੀ ਕਿਸੇ ਨਾਲ ਫ੍ਰਿਜ ਫ੍ਰੀ ਡਾਇਨਿੰਗ ਟੇਬਲ ਨਾਲ ਮਾਈਕ੍ਰੋਵੇਵ ਫ੍ਰੀ ਬੈਡਰੂਮ ਸੈੱਟ ਨਾਲ ਬੈਟਰ ਫ੍ਰੀ ਤੋਹਫੇ ਤੇ ਲੋਐਸਟ ਪ੍ਰਾਈਜ਼ ਲੈਣ ਲਈ ਪਹੁੰਚੋ 6685 ਟੋਮਕਲ ਰੋਡ ਦੇ ਉੱਪਰ
10: ਕਿਆ ਬਾਤ ਹੈ ਜੀ ਓਵਰ ਟੂ ਯੂ ਬਾਈ
1: ਕਿਆ ਬਾਤ ਹੈ ਵੈਰੀ ਗੁੱਡ ਸੋ ਓਕੇ ਇੱਕ ਵੀਰ ਨੇ ਮੈਨੂੰ ਮੈਸੇਜ ਕੀਤਾ ਕਹਿੰਦੇ ਨਵੀਂ ਨਾਗਣੀ ਲੀਗਲ ਖਾ ਨਹੀਂ ਸਕਦੇ ਲਿਖਾ ਸਕਦੇ ਆ ਵੀਰੇ ਮੈਨੂੰ ਲੱਗਦਾ ਤੁਸੀਂ ਲਿਖਾ ਵੀ ਨਹੀਂ ਸਕਦੇ ਪਤਾ ਨਹੀਂ ਕਿਹਨੇ ਲਿਖਾਈ ਹੈ ਕਿਵੇਂ ਲਿਖਾਈ ਹੈ ਬਟ ਮੈਂ ਹੁਣ ਦੇਖਦਾ ਜੇ ਆਰਟੀਕਲ ਜਿਹੜਾ ਮੈਂ ਦੇਖਿਆ ਸੋ ਓਕੇ ਅੰਟੇਰੀਓ ਦੀ ਲਿਸਟ ਹੈ ਰਿਜੈਕਟਿਡ ਲਾਈਸੈਂਸ ਪਲੇਟ ਸੋ ਜਿਹੜੀਆਂ ਲਾਈਸੈਂਸ ਪਲੇਟਾਂ ਨੂੰ ਰਿਜੈਕਟ ਕੀਤਾ ਗਿਆ ਮਨਾ ਕੀਤਾ ਗਿਆ ਇਫ ਆਈ ਐਮ ਨੋਟ ਰੋਂਗ ਮੈਨੂੰ ਲੱਗਦਾ ਕਿ ਇਹਦੇ ਵਿੱਚ ਸ਼ਾਇਦ ਨਾਗਣੀ ਲਾਈਸੈਂਸ ਪਲੇਟ ਵੀ ਹੈ ਮੈਂ ਦੇਖਦਾ ਕਿ ਹੁਣ ਮੈਨੂੰ ਹੁਣ ਲੱਭ ਲੈਣ ਦਾ ਥੋੜ੍ਹੀ ਜਿਹਾ ਕਹਿੰਦੇ ਨਹੀਂ ਹੁੰਦੇ ਇੱਕ ਰੀਸਰਚ ਜਿਹਾ ਕਰ ਲੈਂਦਾ ਫਿਰ ਮੈਂ ਤੁਹਾਨੂੰ ਦੱਸਦਾ ਕਿ ਮੈਨੂੰ ਦਿਓ ਤੁਸੀਂ ਥੋੜ੍ਹੇ ਟਾਈਮ ਅਤੇ ਫਿਲਹਾਲ ਤੁਸੀਂ ਸੁਣ ਲਓ ਨਾਗਣੀ ਅਗਲੇ ਕਹਿਣਗੇ ਨਵੀਂ ਯਾਰ ਗੱਲ ਤਾਂ ਕਰ ਰਹੇ ਹੋ ਗਾਣਾ ਹੁਣ ਲਾ ਵੀ ਦਿਓ ਸੋ ਤੁਹਾਡੇ ਲਈ ਗੁਰਿੰਦਰ ਗਿੱਲ ਦਾ ਨਵਾਂ ਗੀਤ ਨਾਗਣੀ ਲਾਉਂਦੇ ਹਾਂ ਦੱਸਿਓ ਫਿਰ ਸੁਣ ਕੇ ਠੀਕ ਹੈ ਸੋ ਆ ਜਾਓ ਗਿੱਲ ਸਾਹਿਬ ਚੱਕ ਦਿਓ ਫੱਟੇ ਵੀਕਐਂਡ ਹੈ ਸੋ ਕੋਈ ਨਾ ਇੱਦਾਂ ਦੇ ਗਾਣੇ ਵੀਕਐਂਡ 'ਤੇ ਠੀਕ ਹੈ ਚੱਲਦੇ ਆ

0: ਜੇ ਵਿੱਚ ਰੱਖਾ ਨਾਗਣੀ ਇੱਕ ਖੜੀ ਐ ਹੈ ਜੱਟ ਦੇ ਗਰਾਹ ਚ। ਸੋ ਦੇਖਿਆ ਉਹੀ ਆ ਮਾਲ ਨੂੰ, ਤੇ ਫਿਰ ਦੂਜੀ ਜਿਹੜੀ ਗੱਡੀ ਐ ਕੋਈ ਹੋਊਗੀ ਅਗਲੇ ਕੋਲ ਮਸਟੈਂਗ ਸ਼ੈਲਵੀ ਜਿਵੇਂ ਬਾਈ ਜੀ ਕਹਿ ਕੇ ਗਏ ਆ, ਜਾਂ ਕਮੈਰੋ ਹੋ ਸਕਦੀ ਹੈ, ਚਲੋ ਜਿਹਨਾਂ ਕੋਲ ਹੈਗੀ ਆ ਉਹੀ ਦੱਸ ਦੇ। ਅੱਜ ਅਸੀਂ ਪੁੱਛ ਰਹੇ ਸੀ ਯਾਰ ਕਿ ਨਾਗਣੀ ਕਿਹੜੀ ਗੱਡੀ ਨੂੰ ਕਹਿੰਦੇ ਆ। ਸੋ ਇੱਕ ਤਾਂ ਸ਼ਸਤਰ ਦੀ ਗੱਲ ਹੋ ਗਈ ਵੀ ਉਹਨੂੰ ਕਹਿੰਦੇ ਆ, ਇੱਕ ਕਾਲਾ ਮਾਲ ਉਹਨੂੰ ਕਹਿੰਦੇ ਆ, ਇੱਕ ਕਾਲੀ ਕੋਈ ਗੱਡੀ ਆ ਉਹਨੂੰ ਕਹਿੰਦੇ ਆ। ਚਲੋ ਮੁੰਡੇ ਖੁੰਡੇ ਅੱਜ ਕੱਲ੍ਹ ਯਾਰ ਬਸ ਕਹਿੰਦੇ ਆ ਕਿ ਟੋਰਾ ਹੀ ਨੇ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ, 905-673-3337 ਆਪਣਾ ਨੰਬਰ ਹੈ, ਪ੍ਰੋਗਰਾਮ ਪੰਜਾਬੀ ਲਹਿਰਾ, ਰੋਇਲ ਆਟੋ ਸੈਂਟਰ ਸਟੀਲਜ਼ ਅਤੇ ਮੈਲਨੀ ਦੇ ਬਿਲਕੁਲ ਕੋਰਨਰ ਤੇ, ਰੋਇਲ ਆਟੋ ਸੈਂਟਰ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ, ਰੋਇਲ ਆਟੋ ਸੈਂਟਰ। ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ, ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਜ਼ ਐਂਡ ਮੈਲਨੀ, ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 905-798-1478-905-799-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1 ਨੰਬਰ ਹੈ 905-673-3337 905-673-3337 ਤੇ ਗੱਲਬਾਤ ਤੁਹਾਡੀ ਇੱਥੇ ਸਾਡੀ ਹੋ ਰਹੀ ਹੈ। ਇੱਕ ਦੋ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੀਆਂ ਨੇ ਅਤੇ ਫਿਰ ਤੁਹਾਡੀ ਅਗਲੀ ਕਾਲ ਵੀ ਲੈਂਦੇ ਹਾਂ। ਤੁਸੀਂ ਯਾਦ ਰੱਖੋ ਮਿਸਟਰ ਸਿੰਘ ਪੀਜ਼ਾ 100% ਪਿਓਰ ਵੈਜੀਟੇਰੀਅਨ ਪੀਜ਼ਾ ਮਿਸਟਰ ਸਿੰਘ ਪੀਜ਼ਾ, ਇਹਨਾਂ ਦੀਆਂ 30 ਲੋਕੇਸ਼ਨਾਂ ਨੇ ਬਰੈਂਪਟਨ 'ਚ, ਘੱਟੋ ਘੱਟ 10-15 ਲੋਕੇਸ਼ਨਾਂ ਨੇ, ਬਾਕੀ ਬੋਲਟਨ, ਲੰਡਨ, ਵਿੰਜ਼ਰ, ਹੈਮਿਲਟਨ ਸਾਰੇ ਕਿਤੇ ਨੇ। ਮੀਡੀਅਮ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 24.99, ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 27.99, ਐਕਸਟਰਾ ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 31.99। ਨੰਬਰ ਹੈ 905-500-4000 ਮਿਸਟਰ ਸਿੰਘ ਪੀਜ਼ਾ, 905-500-4000। 3600 ਨੰਬਰ। ਹੈਲੋ
1: ਨਵੀਂ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਬਸ ਵਧੀਆ ਜੀ, ਵਧੀਆ। ਅੱਛਾ, ਮੈਨੂੰ ਇੱਕ ਨੰਬਰ ਚਾਹੀਦਾ ਜੇ ਤੁਹਾਡੇ ਕੋਲ ਹੋਵੇ। ਮੈਂ ਤੇ ਸ਼ਾਇਦ ਪਤਾ ਨਹੀਂ ਤੁਹਾਡੇ ਰੇਡੀਓ ਤੇ ਐਡ
0: ਦੱਸ ਦੋ, ਸਾਰੇ ਨੰਬਰ ਹੈ ਸਾਡੇ ਕੋਲ। ਹਾਂਜੀ,
1: ਫਾਰਮਰਾਂ ਵਾਸਤੇ ਕੋਈ ਜਿਹੜੇ ਸਬਸਿਡੀ ਗਵਰਨਮੈਂਟ ਦਿੰਦੀ ਹੈ ਉਹਦੇ ਵਾਸਤੇ ਹੈਲਪ ਕਰਦੇ, ਕੋਈ ਹੈ ਨੰਬਰ ਆਪਣੇ ਕੋਲ?
0: ਫਾਰਮ ਵਾਸਤੇ ਸਬਸਿਡੀ ਗਵਰਨਮੈਂਟ ਦਿੰਦੀ ਹੈ?
1: ਹਾਂ, ਫਾਰਮਰ ਜਿਹੜੇ ਨੇ ਉਹਨਾਂ ਵਾਸਤੇ,
0: ਫਾਰਮ ਵਾਸਤੇ ਕੋਈ ਗ੍ਰਾਂਟ ਦਿੰਦੀ ਹੈ ਗਵਰਨਮੈਂਟ?
1: ਨਹੀਂ ਨਹੀਂ ਨਹੀਂ ਜੀ, ਬਾਈ ਜੀ, ਆਪਣੇ ਨਵੀਂ ਜੀ, ਫਾਰਮ ਵਾਸਤੇ ਨੀ, ਫਾਰਮਰ ਜਿਹੜੇ ਫਾਰਮਿੰਗ ਦਾ ਕੰਮ ਕਰਦੇ ਨੇ, ਜਿਹਨਾਂ ਕੋਲ ਆਪਣੀ ਜ਼ਮੀਨ ਹੈ, ਕੋਈ ਖੇਤੀ ਕਰਨਾ ਚਾਹੁੰਦੇ, ਉਹਨਾਂ ਵਾਸਤੇ ਗਵਰਨਮੈਂਟ ਸਬਸਿਡੀ ਦਿੰਦੀ ਹੈ।
0: ਓਕੇ, ਮੈਂ ਤੁਹਾਨੂੰ ਇੱਕ ਦੋ ਨੰਬਰ ਦਿੰਦਾ, ਤੁਸੀਂ ਪੁੱਛ ਕੇ ਦੇਖ ਲਓ।
1: ਹਾਂਜੀ,
0: ਇੱਕ ਤਾਂ ਹੈਗਾ 647,
1: ਹਾਂਜੀ,
0: 685,
1: 685,
0: 9000,
1: 9000।
0: ਇਹ ਤੇ ਪੁੱਛੋ, ਇਹ ਹਰਮਨ ਹੈ, ਹਰਮਨ ਨੂੰ ਕਹਿ ਦੇ ਨਵੀਂ ਤੋਂ ਮਿਲੇ ਨੰਬਰ, ਤੇ ਹਰਮਨ ਕੋਲ ਹੁੰਦੀ ਹੈ ਜਾਣਕਾਰੀ।
1: ਠੀਕ ਹੈ ਜੀ, ਥੈਂਕ ਯੂ।
0: ਠੀਕ ਹੈ ਜੀ, ਨੋ ਪ੍ਰੋਬਲਮ, ਥੈਂਕ ਯੂ ਸਰ, ਬਹੁਤ ਸ਼ੁਕਰੀਆ। 5064, ਹੈਲੋ।
2: ਹੈਲੋ, ਸਤਿ ਸ਼੍ਰੀ ਅਕਾਲ ਵੀਰੇ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
2: ਬਹੁਤ ਵਧੀਆ, ਠੀਕ ਸਰ। ਸਾਡੇ ਕੋਲ ਪਲੇਟ ਹੈਗੀ ਆ NAGGNI ਨਾਗਨੀ,
0: NAGGNI। ਅੱਛਾ,
2: ਹਾਂ, ਨਾਗਨੀ, ਇਹ ਪਹਿਲਾਂ ਮਸਟੈਂਗ ਤੇ ਸੀਗੀ ਤੇ ਹੁਣ ਮਸਟੈਂਗ ਵੇਚਤੀ ਸੀਗੀ ਤੇ ਹੁਣ ਹੈਗੀ ਆ ਪੀਲੇ ਰੰਗ ਦੀ, ਯੈਲੋ ਰੰਗ ਦੀ ਸੀਗੀ।
0: ਤੁਸੀਂ ਪੀਲੇ ਰੰਗ ਦੀ ਮਸਟੈਂਗ ਤੇ ਨਾਗਣੀ ਲਿਖਾਇਆ ਸੀ?
2: ਹਾਂ, ਪੀਲੇ ਰੰਗ ਦੀ ਸੀਗੀ ਸਭ ਤੋਂ ਪਹਿਲਾਂ ਇਹ ਸੀਗੀ ਲਈ ਮੇਰਾ ਸਾਡਾ ਪਲਾ ਕਰੇ 2017 ਚ।
0: ਅੱਛਾ, ਪਰ ਨਾਲੇ ਤਾਂ ਕਹਿੰਦੇ ਵੀ ਕਾਲੀ ਗੱਡੀ ਨੂੰ ਨਾਗਣੀ ਕਹਿੰਦੇ ਆ।
2: ਨਹੀਂ, ਪਰ ਉਹ ਤਾਂ ਕਹਿੰਦੇ ਕਿ ਮਸਟੈਂਗ ਨੂੰ ਸਪੀਡ ਤੋਂ ਜਿੱਦਾਂ ਕਈ ਦੱਸ ਕੇ ਗਏ ਨੇ, ਜਿਹੜੀ ਗੱਡੀ ਸਪੋਰਟਸ ਕਾਰ ਆ।
0: ਅੱਛਾ, ਸਪੋਰਟਸ ਕਾਰ ਨੂੰ ਕਹਿੰਦੇ
2: ਆ। ਕਾਲੇ ਰੰਗ ਚ ਜਿਹੜੇ ਚੈਲੋ ਰੰਗ ਚ, ਕਿਹੜੇ ਰੰਗ ਚ ਵੀ ਆ,
0: ਹਾਂ
2: ਹਾਂ, ਤਾਂ ਨਹੀਂ ਆਪਣੇ ਬਾਰੇ ਪਤਾ ਹੈਗਾ, ਪਰ ਇਹ ਕਿ ਜਿਹੜੀਆਂ ਵੀ ਸਪੋਰਟਸ ਕਾਰ ਆ ਉਹਨਾਂ ਨੂੰ ਕਹਿੰਦੇ ਪਰ ਜਣੀ ਇਹ ਪਲੇਟ ਰਜਿਸਟਰਡ ਆ, ਅਜੇ ਵੀ ਹੈਗੀ, ਕੋਈ ਫੋਟੋ ਹੀ ਭੇਜ ਦੋ।
0: ਹਾਂ, ਚਲੋ, ਵੈਰੀ ਗੁੱਡ, ਠੀਕ ਹੈ। ਬੇਟੀ ਨੂੰ ਸ਼ੌਂਕ ਹੈ ਪੂਰਾ? ਹੈ,
2: ਮੈਨੂੰ
0: ਸਟੂਡੀਓ ਦਾ ਨੰਬਰ ਹੈ 905 9056733337 ਆਪਣਾ ਨੰਬਰ ਹੈ, ਸੋਰੀ ਮੈਂ ਨੰਬਰ ਨਹੀਂ ਦਿੱਤਾ। ਅੱਛਾ ਇਹ ਕਹਿੰਦੇ ਕਿ ਨਵੀ ਕੋਈ ਵੀ ਸਪੋਰਟਸ ਕਾਰ ਹੈ, ਪੀਲੀ ਹੋਵੇ, ਲਾਲ ਹੋਵੇ, ਸਾਰੀਆਂ ਸਪੋਰਟਸ ਕਾਰਾਂ ਨੂੰ ਕਹਿੰਦੇ ਨੇ ਨਾਗਣੀ। ਠੀਕ ਹੈ ਜੀ, ਚਲੋ ਵੈਰੀ ਗੁੱਡ। ਸੋ ਓਕੇ, ਮੈਂ ਤੁਹਾਨੂੰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦਾ ਨੰਬਰ ਦਿੰਦਾ। ਤੁਸੀਂ ਸਿੰਪਲੀ ਇੰਡੀਅਨ 'ਤੇ ਜਾਓਗੇ ਨਾ ਅੱਜ, ਤਾਂ ਇਹਨਾਂ ਨੇ ਲਾਈਵ ਫੂਡ ਸਟੇਸ਼ਨ ਲਾਏ ਆ, ਅਨਲਿਮਿਟਡ, ਜਿੰਨੇ ਮਰਜ਼ੀ ਖਾਓ ਗੋਲ ਗੱਪੇ $9.99, ਆਈਸ ਗੋਲਾ $3.99 ਨੂੰ, ਦਹੀਂ ਟਿੱਕੀ ਚਾਟ $5.99 ਨੂੰ। ਲਾਈਵ ਸਟਰੀਟ ਫੂਡ ਸਟੇਸ਼ਨ ਲੱਗਿਆ ਦੋ ਲੋਕੇਸ਼ਨਾਂ 'ਤੇ, 85 ਮਾਊਂਟ ਪਿਲੀ ਸਟਰੀਟ ਮਿਸਾਗਾ ਫਾਈਨੈਂਸ਼ੀਅਲ, ਜਾਂ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋਰ ਦੇ ਕੋਰਨਰ 'ਤੇ। ਸਿੰਪਲੀ ਇੰਡੀਅਨ 'ਤੇ ਜਾਓ, ਇੰਜੋਏ ਕਰੋ। 0072 ਹੈਲੋ, ਵਧੀਆ ਜੀ, ਕਿਵੇਂ ਹੋ? ਮੈਂ ਹੁਣੇ ਤੁਸੀਂ ਸੁਣਿਆ, ਮੈਂ ਹੁਣੇ ਕਿਹੜਾ ਗਾਣਾ ਲਾਇਆ?
3: ਨਹੀਂ ਪਤਾ ਨੀ,
0: ਹੁਣੇ ਮੈਂ ਗੁਰਿੰਦਰ ਦਾ ਹੀ ਗਾਣਾ ਲਾ ਕੇ ਹਟਿਆ, ਨਾਗਣੀ।
3: ਅੱਛਾ ਅੱਛਾ, ਠੀਕ ਹੈ ਠੀਕ ਹੈ।
0: ਮੈਂ ਇਹ ਵੀ ਲਾ ਦਿੰਦਾ, ਨੈਵਰ ਲੈਟ ਗੋ ਵੀ, ਕੋਈ ਨਾ ਮੈਂ ਲੋਡ ਕਰ ਲੈਣਾ। ਮੈਂ ਪੁੱਛ ਰਿਹਾ ਸੀ ਯਾਰ ਕਿ ਇੱਕ ਤਾਂ ਨਾਗਣੀ ਫੀਮ ਨੂੰ ਕਹਿੰਦੇ, ਦੂਜੀ ਨਾਗਣੀ ਕਹਿੰਦੇ ਆ ਕਾਲੀ ਗੱਡੀ ਨੂੰ, ਹਨਾ? ਨਹੀਂ, ਨਾਲੇ ਤਾਂ ਹੁਣ ਬੜੇ ਵੀਰਾਂ ਨੇ ਕਿਹਾ ਵੀ ਕੋਈ ਵੀ ਕਾਲੀ ਸਪੋਰਟਸ ਕਾਰ ਹੈ ਇਹਨੂੰ ਨਾਗਣੀ ਕਹਿੰਦੇ ਆ। ਜੇਬ ਵਿੱਚ ਰੱਖੇ ਨਾਗਣੀ ਇੱਕ ਖੜੀ ਆ ਨੀ ਜੱਟ ਦੇ ਗਰਾਹ ਚ।
3: ਹਾਂਜੀ, ਉਹ ਪਤਾ ਕਿਉਂ ਕਹਿੰਦਾ ਵੀਰ ਹੁਣ? ਕਹਿੰਦੀ ਗੱਡੀ ਦਾ ਨੰਬਰ ਪਲੇਟ ਨਾਗਣੀ ਹੈਗਾ ਜੀ, ਉਹਦਾ
0: ਤੁਹਾਡਾ ਗਾਣਾ ਵੀ ਲਾ ਦਿੰਦੇ, ਨੋ ਪ੍ਰੋਬਲਮ। ਠੀਕ ਹੈ, ਬਹੁਤ ਧੰਨਵਾਦ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 9056 3337 905 600 7373 ਤੇ ਗੱਲਬਾਤ ਹੋ ਰਹੀ ਹੈ। ਚਲੋ ਕੁਛ ਪਤਾ ਹੀ ਲੱਗ ਰਿਹਾ ਕਿ ਨਹੀਂ? ਓਕੇ, ਤੁਸੀਂ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਜਾਣਾ ਵੀਕਐਂਡ 'ਤੇ। ਜਿਹੜੇ ਵੀ ਮੇਰੇ ਮਿੱਤਰ ਸੱਜਣ ਪ੍ਰੋਗਰਾਮ ਸੁਣ ਰਹੇ ਆ, ਤੁਸੀਂ ਰੈਨੋਵੇਸ਼ਨ ਦਾ ਕੰਮ ਕਰਦੇ ਹੋ ਨਾ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਤੁਹਾਨੂੰ ਟੋਪ ਟੋਪ ਟੋਪ ਬਿਲਡਿੰਗ ਦਾ ਮਟੀਰੀਅਲ ਮਿਲੇਗਾ। ਪਲੰਬਿੰਗ ਸਪਲਾਈਜ, ਐਚਵੈਕ ਮਟੀਰੀਅਲ, ਇਲੈਕਟ੍ਰੀਕਲ ਸਪਲਾਈਜ, ਫਲੋਰਿੰਗ, ਟਾਇਲ ਦੇ ਪ੍ਰੋਡਕਟ, ਡੋਰ, ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸਟਾਲੇਸ਼ਨ। 8005 ਡਿਕਸੀ ਰੋਡ, ਡਿਕਸੀ ਐਂਡ ਸਟੀਲਸ ਦਾ ਕੋਰਨਰ ਹੈ। ਬਹੁਤ ਹੀ ਲਗਜ਼ਰੀ ਹਾਈ ਐਂਡ ਬਿਲਡਿੰਗ ਸਪਲਾਈ ਸਟੋਰ ਹੈ, ਹਰੇਕ ਪ੍ਰਾਈਸ ਨੂੰ ਬੀਟ ਕਰ ਰਹੇ ਆ, ਅਤੇ ਤੁਹਾਡੇ ਲਈ ਬਰੈਂਪਟਨ 'ਚ ਡਿਲੀਵਰੀ ਫ੍ਰੀ ਹੈ। 6479610585 ਦੇ ਉੱਤੇ ਕਾਲ ਜ਼ਰੂਰ ਜ਼ਰੂਰ ਕਰੋ। ਅਤੇ ਪੈਰਾਡਾਈਸ ਡਿਵੈਲਪਮੈਂਟਸ ਦੇ ਨਾਲ ਨਾਲ ਕੈਟਰੈਕਟ ਅੱਖਾਂ ਦੀ ਆਈ ਸਰਜਰੀ ਕਰਾਉਣੀ ਹੈ, ਤਾਂ ਇੱਕੋ ਇੱਕ ਨੰਬਰ ਹੈ ਕਲੀਨਿਕ ਦਾ, ਆ ਲਓ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ, ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ, ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ, ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਗੀਤ ਬਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਕਿਆ ਬਾਤ ਹੈ, ਵੈਰੀ ਗੁੱਡ ਜੀ। 8600 ਹੈਲੋ।
4: ਹਾਂਜੀ ਭਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ
4: ਹੋ?
0: ਬਹੁਤ ਵਧੀਆ, ਤੁਸੀਂ ਸੁਣਾਓ?
4: ਠੀਕ ਠਾਕ ਵਧੀਆ, ਬਸ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਤੇ ਆਨੰਦ ਲੈ ਰਿਹਾ।
0: ਕਿਆ ਬਾਤ
4: ਹੈ ਭਾਈ, ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਨਾਗਣੀ ਦਾ, ਮਤਲਬ ਆਪਣੇ ਪੰਜਾਬ ਦੇ ਵਿੱਚ ਨਾ ਜਿਹੜੀ 12 ਬੋਰ ਦੀ ਰਫਲ ਹੁੰਦੀ ਹੈ ਤਨਾਲੀ, ਉਹਨੂੰ ਵੀ ਬੰਦੇ ਖਾਣੀ ਨਾਗਣੀ ਕਿਹਾ ਜਾਂਦਾ ਕਈ ਵਾਰ ਗਾਣੇ ਵਿੱਚ, ਜਾਂ ਪੰਜਾਬੀ ਆਪਣੀਆਂ ਪੁਰਾਣੀਆਂ ਫਿਲਮਾਂ ਹੁੰਦੀਆਂ ਸੀ ਉਹਨਾਂ ਚ ਇਹਨੂੰ ਬੰਦੇ ਖਾਣੀ ਨਾਗਣੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਸੀ ਆਪਣੇ।
0: ਅੱਛਾ, ਜਿਹੜੀ 12 ਬੋਰ ਦੀ ਦਨਾਲੀ ਹੈ।
4: ਹਾਂਜੀ ਹਾਂਜੀ ਹਾਂਜੀ।
0: ਅੱਛਾ, ਉਹਨੂੰ ਵੀ ਨਾਗਣੀ ਕਹਿੰਦੇ ਆ। ਅੱਛਾ, ਬੰਦੇ ਖਾਣੀ ਨਾਗਣੀ, ਕਿਆ ਬਾਤ ਹੈ ਫਿਰ ਯਾਰ। ਹਰੇਕ ਹੀ ਜੀ, ਗੱਡੀ ਨੂੰ ਵੀ ਕਹਿੰਦੇ ਆ ਨਾਗਣੀ, ਦਨਾਲੀ ਨੂੰ ਵੀ ਕਹਿੰਦੇ ਆ, ਅਫੀਮ ਨੂੰ ਵੀ ਕਹਿੰਦੇ ਆ, ਹੈ। ਚਲੋ ਠੀਕ ਹੈ, ਰੱਖੀਏ ਨਾਗਣੀ ਤੁਸੀਂ ਬੰਦੇ ਖਾਣੀ। ਚਲੋ, ਅੱਜ ਨਾਗਣੀ ਦੇ ਗਾਣੇ ਲਾਉਣੇ ਥੋੜੇ ਜਿਹੇ ਫਿਰ ਹੋਰ।
4: ਹਾਂਜੀ ਹਾਂਜੀ, ਖਾਣ ਭੈਣੀ ਵਾਲਾ ਵੀ ਗਾਣਾ ਆਇਆ ਸੀ, ਮੈਨੂੰ ਯਾਦ ਨੀ ਉਹਨਾਂ ਦੀ
0: ਬਥੇਰੇ ਆਏ ਨੇ ਨਾਗਣੀ ਦਾ। ਇੱਕ ਉਹਦਾ ਆਇਆ ਸੀਗਾ ਵੱਡੇ ਗਰੇ ਵਾਲਾ, ਉਹ ਵੀ ਬੜਾ ਫਨੀ ਗਾਣਾ ਨਾਗਣੀ।
4: ਉਹ ਤਾਂ ਮੇਰੇ ਸ਼ਹਿਰ ਦਾ ਹੀ ਸੰਗਰੂਰ ਦਾ ਜੀ, ਅਸੀਂ ਜਗ੍ਹਾ ਤੋਂ ਹੀ।
0: ਉਹ ਵੈਸੇ ਸ਼ੌਕੀਨ ਹੈ ਨਾਗਣੀ ਦਾ ਕਿ ਨਹੀਂ?
4: ਹਾਂਜੀ ਹਾਂਜੀ ਹਾਂਜੀ, ਉਹ ਮੇਰਾ ਜੂਨੀਅਰ ਸੀਗਾ ਸਕੂਲ ਦੇ ਵਿੱਚ।
0: ਚਲੋ ਫਿਰ ਠੀਕ ਹੈ, ਮੇਰੇ ਥੈਂਕ ਯੂ। ਸੋ ਓਕੇ, ਗੀਤ ਸੰਗੀਤ ਵੀ ਲਾਉਣੇ ਆ। ਦੁਆਬਾ ਟਰੈਵਲ ਇੰਡੀਆ ਦੀਆਂ ਟਿਕਟਾਂ ਲੈਣੀਆਂ, ਦੁਆਬਾ ਟਰੈਵਲ ਇਜ਼ ਨੰਬਰ 1। ਦੁਆਬਾ ਦੁਆਬਾ ਦੁਆਬਾ ਟਰੈਵਲ, ਇੰਡੀਆ ਕਿਸਨੇ ਜਾਣਾ, ਇੰਡੀਆ ਤੋਂ ਕੋਈ ਆ ਰਿਹਾ ਤਾਂ ਟਿਕਟਾਂ ਲਓ ਦੁਆਬਾ ਟਰੈਵਲ ਤੋਂ। 9057967800 9057967800 ਦੁਆਬਾ ਟਰੈਵਲ, ਅਤੇ ਕਾਲ ਕਰ ਸਕਦੇ ਹੋ ਜੇ ਕੋਈ ਵਾਕਈ ਯਾਰ ਕਿਸੇ ਨੂੰ ਨਾਗਣੀ ਬਾਹਲੀ ਲੱਗ ਗਈ ਤਾਂ ਸੁਣੋ ਇਹ ਮੈਸੇਜ ਉਹਨਾਂ ਲਈ ਹੈ।
5: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਊ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਊ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 9915544548 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915154548
0: ਵੈਰੀ ਗੁੱਡ। ਇੱਕ ਤਾਂ ਇਹਨਾਂ ਨੂੰ ਕਾਲ ਕਰੋ, ਦੂਜਾ ਤੁਹਾਨੂੰ ਨੰਬਰ ਅਸੀਂ ਦਿੰਦੇ ਹਾਂ, ਨੰਬਰ ਨਹੀਂ ਲੋਕੇਸ਼ਨ ਹੈ, ਫਰੈਸ਼ ਫੂਡ ਸੈਂਟਰ। ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਬਿਲਕੁਲ ਐਨ ਕੋਰਨਰ ਤੇ। ਬਿਯੋਂਡ ਆਈਵਰ ਨੂੰ ਵੀ ਯਾਦ ਰੱਖੋ, ਐਨਕਾਂ ਚਾਹੀਦੀਆਂ। ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ ਤੇ ਪਹੁੰਚੋ, ਹੰਬਰ ਵੈਸਟ ਐਂਡ ਗੋਰਵੇ, ਬਿਯੋਂਡ ਆਈਵਰ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਕਿਸੇ ਨੇ ਵੀ ਐਨਕਾਂ ਲੈਣੀਆਂ ਤਾਂ ਬਿਯੋਂਡ ਆਈਵਰ ਤੇ ਇੱਕ ਵਾਰ ਗੇੜਾ ਮਾਰੋ, ਤੁਹਾਡੇ ਲਈ ਹਾਜ਼ਰ ਨੇ। ਆਈ ਡਾਕਟਰ ਇਹਨਾਂ ਕੋਲ ਅਵੇਲੇਬਲ ਨੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। 9057933937 ਬਿਯੋਂਡ ਆਈਵਰ, 9057933937 ਬਿਯੋਂਡ ਆਈਵਰ ਨੂੰ ਯਾਦ ਰੱਖੋ। ਓਕੇ, ਦੋ ਕੁ ਗਾਣੇ ਨੇ ਫਿਰ ਨਾਗਣੀ ਦਾ ਬਾਅਦ ਚ ਲਾਉਣੇ ਆ, ਪਹਿਲਾਂ ਅੰਮ੍ਰਿਤਾ।

0: ਕਿਆ ਬਾਤ ਹੈ ਨਹੀਂ ਰੀਸਾ ਚੱਕਦੇ ਫੱਟੇ ਅੰਮ੍ਰਿਤਸਰ ਵਿਲੱਖਣੀ ਸੋ ਪ੍ਰੋਗਰਾਮ ਹੈ ਪੰਜਾਬੀ ਨਾਲ ਅਤੇ ਨੰਬਰ ਆਪਣਾ 905-673-3335-673-333-7 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ। ਲੈ ਕੇ ਚੱਲਦੇ ਹਾਂ ਤੁਹਾਨੂੰ ਇੱਕ ਵਾਰ ਫਿਰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਅਤੇ ਕੈਨੇਡਾ ਡੇ ਦੀ ਸਾਲ ਦੀ ਸਭ ਤੋਂ ਵੱਡੀ ਫਰਨੀਚਰ ਦੀ ਸੇਲ ਗ੍ਰੈਂਡ ਹੋਮ ਫਰਨੀਚਰ 6685 ਟੋਮਕਨ ਰੋਡ ਜੀ ਪ੍ਰਭ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਨਵੀ ਬਾਈ ਜੀ।
0: ਬਿਲਕੁਲ
1: ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ ਨਵੀ ਬਾਈ ਜੀ, ਪਰਿਵਾਰ ਲਿਸਨਰ ਸਾਡੇ ਕੋਲ ਪਹੁੰਚ ਰਹੇ ਨੇ, ਸ਼ੋਪਿੰਗ ਕਰ ਰਹੇ ਨੇ, ਡਿਸਕਾਊਂਟ ਲੈ ਕੇ ਆਪਣੇ ਘਰ ਜਾ ਰਹੇ ਨੇ, ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਇੰਸਸ ਤੁਸੀਂ ਆਪਣੇ ਘਰ ਫ੍ਰੀ ਲੈ ਕੇ ਜਾ ਸਕਦੇ ਹੋ ਕਿਉਂਕਿ ਕੈਨੇਡਾ ਡੇ ਜਿਹੜੀ ਸੇਲ ਸਟਾਰਟ ਹੋ ਚੁੱਕੀ ਆ। ਪਰਿਵਾਰ ਨੂੰ ਪਰਿਵਾਰ ਜਿਹੜਾ ਸਾਨੂੰ ਭਰਵਾਂ ਹੁੰਗਾਰਾ ਦੇ ਰਹੇ ਨੇ, ਤੁਸੀਂ ਵੀ ਜਿੱਥੇ ਵੀ ਕਿਤੇ ਪਰਿਵਾਰ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਪੰਜਾਬੀ ਲਾਈਨਾਂ ਦੇ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ ਤੇ ਵੀਕਐਂਡ ਨੂੰ ਮਿਸ ਨਾ ਕਰਿਓ। ਅੱਜ ਫਰਾਈਡੇ ਵੀ ਤੁਸੀਂ ਆ ਸਕਦੇ ਹੋ, ਸੈਟਰਡੇ ਸੰਡੇ 3 ਦਿਨ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਲੋਐਸਟ ਲੋਐਸਟ ਲੋਐਸਟ ਪ੍ਰਾਈਸ ਮਿਲ ਰਹੀਆਂ ਫਰਨੀਚਰ ਦੇ ਉੱਪਰ, ਤੇ ਨਾਲ ਦੀ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਤੁਹਾਨੂੰ ਨਾਲ ਦਿੱਤੇ ਜਾ ਰਹੇ ਆ ਫਰਨੀਚਰ ਦੇ ਉੱਪਰ। ਸੋ ਇਲੈਕਟ੍ਰੋਨਿਕ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਫਰਨੀਚਰ ਦੇ ਉੱਪਰ। ਸੋ ਤੁਸੀਂ ਜੇ ਹਾਈ ਐਂਡ ਟਰਕੀ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਤੁਹਾਨੂੰ ਜਿਹੜੇ ਡਾਇਨਿੰਗ ਟੇਬਲ ਚਾਹੀਦੇ ਨੇ ਜਾਂ ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ ਜੋ ਬਣਾਉਣਾ ਚਾਹੁੰਦੇ ਹੋ, ਤੇ ਕੈਨੇਡਾ ਦੇ ਸਪੈਸ਼ਲ ਲੋਐਸਟ ਲੋਐਸਟ ਲੋਐਸਟ ਪ੍ਰਾਈਸਿਸ ਤੁਹਾਨੂੰ ਮਿਲ ਰਹੀਆਂ ਨੇ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ। ਤੇ ਨਵੀ ਬਾਈ ਜੀ, ਜਿਹਨਾਂ ਪਰਿਵਾਰਾਂ ਨੇ ਲਿਵਿੰਗ ਰੂਮ ਦਾ ਸ਼ਿੰਗਾਰ ਬਣਾਉਣਾ, ਟਰਕੀ ਨਾਲ ਸੋਫਾ ਸੈੱਟ ਦੀ ਡੀਲ ਦਿੰਦੇ ਨੇ ਕੈਨੇਡਾ ਡੇ ਸਪੈਸ਼ਲ ਓਨਲੀ ਫਾਰ ਦਿਸ ਵੀਕਐਂਡ। ਬੇਜ ਕਲਰ ਦਾ ਟਰਕੀ

0: ਹਜ਼ਾਰ ਦਾ ਸੋਫਾ ਵਿਕਿਆ ਜੀ ਬਾਈ।
1: ਏਦਾਂ ਟ੍ਰੇਲਰ ਆ ਫਿਲਮ ਤਾਂ ਹਲੇ ਦਿਖਾਉਣੀ ਆ ਪਰਿਵਾਰਾਂ ਨੂੰ, ਰਹੇ ਤੁਸੀਂ ਸੋਫਾ ਐਂਡ ਲਕਸੇ 1299 ਦਾ ਬਾਏ ਕਰ ਲਿਆ ਨਾਲ ਪੰਜਾਬੀ ਲਹਿਰਾਂ ਵੱਲੋਂ ਓਨਲੀ ਫੋਰ ਦਿਸ ਵੀਕਐਂਡ। ਰੈਫਰੀਜਰੇਟਰ ਫ੍ਰਿਜ, ਰੈਫਰੀਜਰੇਟਰ ਫ੍ਰਿਜ ਫ੍ਰੀ ਫ੍ਰੀ ਫ੍ਰੀ।
0: ਕਿਆ ਬਾਤ ਆ, ਕਿਆ ਬਾਤ ਆ। ਫਿਰ ਏਦਾਂ ਵੀ ਹੁਣ ਤੁਸੀਂ ਰੈਫਰੀਜਰੇਟਰ ਦੇਤਾ ਵੱਡਾ ਤੋਹਫਾ ਇਹ, ਪਰ ਇੱਕ ਹੋਰ ਆਉਣ ਦੋ।
1: ਚਲੋ ਡਨ ਹੋ ਗਿਆ, ਨਾਲ ਟੋਸਟਰ ਫ੍ਰੀ।
2: ਵਾਹ,
1: ਸੋ ਟਰਕੀ ਸਟਾਈਲ ਸੋਫਾ ਐਂਡ ਲਾਪਸਿਡ ਬੇਜ ਕਲਰ ਦਾ 1299 ਦਾ ਰੈਫਰੀਜਰੇਟਰ ਫ੍ਰਿਜ ਨਾਲ ਫ੍ਰੀ ਮਿਲੂਗੀ ਤੇ ਨਾਲ ਟੋਸਟਰ ਵੀ ਫ੍ਰੀ ਮਿਲੂਗਾ। ਸੋ ਬਹੁਤ ਸਾਰੀਆਂ ਡੀਲਾਂ ਜਿਹੜੇ ਵੱਡੇ ਸ਼ੋਰੂਮ ਫਰਨੀਚਰ ਦੇ ਵਿੱਚ ਅੱਜ ਚੱਲ ਰਹੀਆਂ ਨੇ। ਤੁਸੀਂ ਹਾਈ ਐਂਡ ਬੈਡਰੂਮ ਸੈੱਟ ਲੈ ਲਓ, ਡਾਇਨਿੰਗ ਟੇਬਲ ਲੈ ਲਓ, ਕਾਫੀ ਟੇਬਲ ਲੈ ਲਓ, ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਤੇ ਵੱਡੇ ਵੱਡੇ ਅਪਲਾਈਸਿਸ ਵੀਕਐਂਡ ਦੇ ਉੱਪਰ ਮਿਲਦੇ ਆ, ਕੈਨੇਡਾ ਡੇ ਸਪੈਸ਼ਲ। ਸੋ ਜ਼ਰੂਰ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ। ਕੈਨੇਡਾ ਡੇ ਸਪੈਸ਼ਲ ਸੇਲ ਸੇਲ ਸੇਲ,
2: ਵੈਰੀ ਗੁੱਡ। ਕੈਨੇਡਾ ਡੇ ਸੇਲ ਸੇ ਲੱਗ ਚੁੱਕੀ ਹੈ, ਗ੍ਰੈਂਡ ਹੋਮ ਫਰਨੀਚਰ 5505। ਹਾਂਜੀ 5505, ਹੈਲੋ ਜੀ।
3: ਹਾਂਜੀ, ਮੈਂ ਮਾਨ ਸਾਹਿਬ ਦੀ ਕੀਤੀ ਗੀਤ ਲਾਉਣ ਦੇ, ਇੱਕ ਹੋਰ ਮੇਰੇ ਵੀਰ ਨੇ ਵੀ ਕੀਤੀ ਸੀ।
2: ਆ ਦੇ ਇਹੀ ਆ ਨਾ, ਤੁਸੀਂ ਇਹੀ ਕੀਤਾ ਸੀ ਕਮਲੀ ਯਾਰ ਦੀ। ਨਹੀਂ ਤੁਸੀਂ ਤੁਸੀਂ ਇਸ਼ਕੀ ਦੀ ਮਾਰੀ ਆ ਲਓ, ਇਹੀ ਆ ਨਾ। ਟੈਨਸ਼ਨ ਨਾ ਲਓ, ਸਾਰੇ ਮੇਰੇ ਲੋਡ ਕੀਤੇ ਆ, ਹੁਣ ਬੰਦਾ ਕੀ ਕਰੇ ਯਾਰ, ਇੰਨੇ ਤੁਸੀਂ ਰਿਕੁਐਸਟ ਇੰਨੇ ਗਾਣੇ ਦੇ ਕਰ ਰਹੇ ਹੋ। ਸੋ ਮੈਂ ਸਾਰੇ ਲਾਊਂਗਾ, ਮੈਨੂੰ ਥੋੜ੍ਹੇ ਟਾਈਮ ਦਿਓ, ਹੁਣ ਐਟ ਦ ਟਾਈਮ ਇੱਕੋ ਹੀ ਲਾ ਸਕਦੇ ਹਾਂ। ਜੇ ਮੇਰੇ ਹੱਥ ਵੱਸ ਹੋਵੇ ਮੈਂ ਤਾਂ ਚਾਰ ਹੀ ਗਾਣੇ ਇੱਕੋ ਟਾਈਮ 'ਤੇ ਲਾ ਦੇਵਾਂ, ਉਹ ਸੁਣਨ ਨੂੰ ਠੀਕ ਨਹੀਂ ਲੱਗਣਾ, ਗੱਲ ਠੀਕ ਹੈ ਨਾ ਕਿ ਨਹੀਂ। ਸੋ 905-673-33 ਹੁਣ ਇੰਨਾ ਸੋਹਣਾ ਗਾਣਾ ਲੱਗਿਆ ਯਾਰ, ਕਿ ਕੱਚ ਦੇ ਗਿਲਾਸ ਵਿੱਚ ਤੂੰ ਦਿਸਦੀ ਹੈ ਪਹਿਲਾਂ ਪੈ ਗਿਲਾ ਕੇ, ਬੱਲੇ ਬੱਲੇ ਬੱਲੇ ਬੱਲੇ ਬੱਲੇ, ਵਾਹ। ਓਕੇ, ਫੈਸ਼ਨ ਆਈ ਕਿਊ ਨੇ ਕਮਾਲ ਕਰਤੀ, ਫੈਸ਼ਨ ਆਈ ਕਿਊ ਦੇ ਗੁਰਪ੍ਰੀਤ ਥੋੜ੍ਹਾ ਨੇ ਡੀਲਾਂ ਭੇਜੀਆਂ। ਸੋ ਲੇਡੀ ਸੂਟ, ਨੋਨ ਬ੍ਰਾਈਡਲ ਸੂਟ ਲਹਿੰਗੇ 1 ਕਿਲੋ, ਦੂਜਾ 30% ਆਫ, ਮੈਨ ਸੂਟ, ਕੋਟ ਪੈਂਟ, ਕੁੜਤੇ ਪਜਾਮੇ, ਫੁੱਟਵੇਅਰ, ਵੈਸਟ ਬਲੇਜ਼ਰ 1 ਕਿਲੋ, ਦੂਜੀ 30% ਆਫ, ਕੰਬਲ, ਬਲੈਂਕਿਟ, ਕੁਇਲ ਸੈੱਟ, ਕੰਫਰਟਰ ਸੈੱਟ 2 ਲਓ 1 ਫਰੀ। ਫੈਸ਼ਨ ਆਈ ਕਿਊ ਨੇ ਕਮਾਲ ਕੀਤੀ ਪਈ ਹੈ, $200 ਖਰਚਣ ਤੇ $20 ਆਫ, $400 ਖਰਚਣ ਤੇ $40 ਆਫ, $1,000 ਖਰਚਣ ਤੇ $100 ਆਫ। ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ, ਮੇਫੀਲਡ। ਫੈਸ਼ਨ ਆਈ ਕਿਊ 905-453-2225 ਦੇ ਉੱਤੇ ਫੈਸ਼ਨ ਆਈ ਕਿਊ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਸੋ ਤੁਸੀਂ ਇੱਕ ਵਾਰ ਜ਼ਰੂਰ ਗੇੜਾ ਮਾਰੋ ਅਤੇ ਫੈਸ਼ਨ ਆਈ ਕਿਊ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਪ੍ਰੋਗਰਾਮ ਹੈ ਪੰਜਾਬੀ ਦਾ ਅਤੇ ਨੰਬਰ ਹੈ ਆਪਣਾ 905-673-3337, 9056733337 ਆਪਣਾ ਫੋਨ ਨੰਬਰ ਹੈ। ਸਾਡੇ ਨਾਲ ਰਕੇਸ਼ ਸ਼ਰਮਾ ਜੀ ਜੁੜ ਚੁੱਕੇ ਨੇ, ਸਟਨ ਗਰੁੱਪ ਰੀਅਲਟੀ ਐਕਸਪਰਟਸ ਦੇ ਬ੍ਰੋਕਰ ਆਫ ਰੈਕਰਡ ਰਕੇਸ਼ ਸ਼ਰਮਾ। ਰੀਅਲ ਇਸਟੇਟ ਦੇ ਆਪਣੇ ਕਰੀਅਰ ਨੂੰ ਤੁਸੀਂ ਚਾਹੁੰਦੇ ਹੋ ਕਿ ਯਾਰ ਬੁਲੰਦੀਆਂ ਤੱਕ ਲੈ ਕੇ ਜਾਈਏ, ਤਾਂ ਤੁਹਾਡੀ ਮਦਦ ਗਾਈਡੈਂਸ ਟੌਪ ਦੀ, ਟ੍ਰੇਨਿੰਗ ਟੌਪ ਦੀ ਕਰਨਗੇ ਰਕੇਸ਼ ਸ਼ਰਮਾ ਜੀ। ਰਕੇਸ਼ ਜੀ ਪੰਜਾਬੀ ਲਹਿਰ ਚ ਵੈਲਕਮ ਹੈ ਸਰ, ਸਵਾਗਤ ਹੈ।
4: ਥੈਂਕ ਯੂ ਨਵੀ ਭਾਜੀ ਟਾਈਮ ਦੇਣ ਦਾ, ਔਰ ਸਾਰੇ ਇਸ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ ਐਂਡ ਗੁੱਡ ਈਵਨਿੰਗ।
2: ਗੁੱਡ ਈਵਨਿੰਗ ਰਕੇਸ਼ ਜੀ। ਦੇਖੋ ਬਹੁਤ ਸਾਰੇ, ਪਹਿਲੀ ਗੱਲ ਤਾਂ ਰੀਅਲਟਰ ਨੇ ਉਹ ਨਾ ਚਾਹੁੰਦੇ ਆ ਕਿ ਅਸੀਂ ਜੇ ਸਾਈਨ ਅਪ ਕਰ ਰਹੇ ਹਾਂ ਸਾਨੂੰ ਵਾਕਈ ਵਨ ਔਨ ਵਨ ਟ੍ਰੇਨਿੰਗ ਮਿਲੇ, ਗਾਈਡੈਂਸ ਮਿਲੇ। ਕਈ ਵਾਰ ਬ੍ਰੋਕਰ ਜੁਆਇਨ ਕਰ ਲਈਦੀ ਹੈ, ਨਾ ਕੋਈ ਟ੍ਰੇਨਿੰਗ, ਇਹ ਨਹੀਂ ਪਤਾ ਕਿ ਆਫਰ ਕਿਵੇਂ ਭਰਨਾ, ਇਹ ਨਹੀਂ ਪਤਾ ਕਿ ਓਪਨ ਹਾਊਸ ਕਿਵੇਂ ਕਰਨਾ। ਸੋ ਆਪਣੀ ਬ੍ਰੋਕਰੇਜ ਸਟਨ ਗਰੁੱਪ ਰੀਅਲਟੀ ਐਕਸਪਰਟਸ ਆਪਾਂ ਕਿਵੇਂ ਮਦਦ ਕਰਦੇ ਹਾਂ?
4: ਬਿਲਕੁਲ ਜੀ, ਪਹਿਲਾਂ ਤਾਂ ਮੈਂ ਦੱਸਦਾ ਕਿ ਮੈਨੂੰ 33 ਸਾਲ ਇੱਥੇ ਹੋ ਗਏ, ਔਰ 22 ਈਅਰਸ ਅਸੀਂ ਮੈਂ ਬ੍ਰੋਕਰੇਜ ਕਰਦੇ ਹੋ ਗਏ, ਔਰ ਖੁਦ ਅਸੀਂ ਕੰਮ ਕੀਤਾ ਐਜ਼ ਏ ਰੀਅਲਟਰ ਆਪਣਾ ਬ੍ਰੈਂਪਟਨ ਦੇ ਵਿੱਚ। ਕਿੰਨੇ ਲੋਕਾਂ ਨੂੰ ਆਪਾਂ ਅਸੀਂ ਘਰ ਲੈ ਕੇ ਦਿੱਤਾ, ਬੀ ਪ੍ਰਾਊਡ ਟੂ ਬੀ ਬ੍ਰੈਂਪਟੋਨੀਅਨ, ਤੇ ਇੱਥੇ ਆਪਾਂ ਬਹੁਤ ਹੀ ਅੱਛਾ ਕੰਮ ਕੀਤਾ ਹੈਗਾ, ਰਾਈਟ? ਤੇ ਜਿੰਨੇ ਵੀ ਆ, ਇਹ ਸਾਡਾ ਪ੍ਰੈਕਟੀਕਲ ਐਕਸਪੀਰੀਅੰਸ ਹੈ, ਪ੍ਰੈਕਟੀਕਲ ਨੌਲੇਜ ਹੈ। ਜਿੰਨੇ ਵੀ ਸਾਡੇ ਨਾਲ ਹੁਣ ਰੀਅਲਟਰ ਜੁਆਇਨ ਕਰਨਾ ਚਾਹੁੰਦੇ ਆ, ਤੇ ਸਾਡੇ ਨਾਲ ਇੱਕ ਵਾਰੀ ਦੇਖੋ ਕਿ ਅਸੀਂ ਕਿਸ ਤਰ੍ਹਾਂ ਸਕਸੈਸ ਹਾਸਲ ਕੀਤੀ ਹੈ, ਤੇ ਕੀ ਕੀਤਾ ਆ ਸਾਡੇ ਫੁੱਟ ਸਟੈਪ ਤੇ। ਜੇ ਚੱਲਦੇ ਹੈਗੇ ਤਾਂ ਤੁਹਾਨੂੰ ਵੀ ਸਕਸੈਸ ਮਿਲੇਗੀ, ਪਲੱਸ ਅਕੋਰਡਿੰਗਲੀ ਟਾਈਮ ਜਦੋਂ ਚੇਂਜ ਹੁੰਦਾ, ਟਾਈਮ ਸਾਰੀ ਹੋ ਰਿਹਾ, ਆਪਣਾ AI ਆ, ChatGPT ਆ, ਉਹਨੂੰ ਕਿਸ ਤਰ੍ਹਾਂ ਤੁਸੀਂ ਆਪਣੇ ਲਈ ਯੂਜ਼ ਕਰਨਾ ਹੈਗਾ, ਤੇ ਲੀਡ ਜਨਰੇਸ਼ਨ ਕਿਸ ਤਰ੍ਹਾਂ ਕਰਨਾ ਹੈਗਾ। ਸਾਡੇ ਬ੍ਰੋਕਰੇਜ ਵਿੱਚ ਤੁਹਾਨੂੰ ਲੀਡ ਜਨਰੇਸ਼ਨ ਤੁਹਾਡੇ ਫੋਨ 'ਤੇ ਆਉਂਦੀਆਂ,

0: ਹੈਗੀਆਂ ਔਰ ਸਾਰਾ ਸਿਸਟਮ CRM ਸਿਸਟਮ ਤੁਹਾਡੇ ਫੋਨ ਤੇ ਆ, ਸਾਡਾ ਪ੍ਰੀ ਕੰਸਟਰਕਸ਼ਨ ਪ੍ਰੋਜੈਕਟ ਤੁਹਾਡੇ ਫੋਨ ਤੇ ਆ ਕਿ ਗੱਲ ਕੀ ਅਸੀਂ ਸਿਸਟਮ ਬਣਾਇਆ ਹੋਇਆ ਆਪਣੇ ਰੀਅਲਟਰਸ ਦੇ ਲਈ, ਉਹਨਾਂ ਨੂੰ ਇੰਨੀ ਮਿਹਨਤ ਕਰਨ ਦੀ ਜ਼ਰੂਰਤ ਨਹੀਂ, ਜਸਟ ਮੀਟ ਵਿਦ ਦ ਕਲਾਇੰਟਸ ਐਂਡ ਆਪਣੀ ਜੋ ਟ੍ਰਾਂਜੈਕਸ਼ਨ ਕੰਪਲੀਟ ਕਰੋ। ਅਗਰ ਤੁਸੀਂ ਪ੍ਰੋਪਰ ਐਕਸਪੀਰੀਅੰਸ ਰੀਅਲਟਰ ਬਣਨਾ ਚਾਹੁੰਦੇ ਹੋ ਔਰ ਅਗਰ ਅੱਛੀ ਬ੍ਰੋਕਰੇਜ ਜੁਆਇਨ ਕਰਨਾ ਚਾਹੁੰਦੇ ਤਾਂ ਸਾਨੂੰ ਇੱਕ ਵਾਰੀ ਫੋਨ ਕਰੋ, ਸਾਡੇ ਬ੍ਰੋਕਰ ਮੈਨੇਜਰਸ ਬ੍ਰੋਕਰ ਆਫ ਰੈਕਰਡਸ ਦੇ ਨਾਲ ਅਪਾਇੰਟਮੈਂਟ ਬਣਾਓ, ਆਓ ਤੇ ਬਾਹਰ ਟੇਬਲ ਤੇ ਬੈਠ ਕੇ ਡਿਸਕਸ ਕਰਾਂਗੇ ਤੇ ਤੁਹਾਨੂੰ ਪ੍ਰੋਪਰ ਗਾਈਡੈਂਸ ਦੇਵਾਂਗੇ। ਇਹ ਨਹੀਂ ਕਿ ਤੁਸੀਂ ਸਾਡੇ ਕੋਲ ਆਉਣਾ, ਅਸੀਂ ਚਾਹ ਦਾ ਕੱਪ ਪੀਵਾਂਗੇ ਔਰ ਪਲੱਸ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਦੇਵਾਂਗੇ ਕਿਸ ਤਰ੍ਹਾਂ ਆਪਾਂ ਰਲ ਕੇ ਕੰਮ ਕਰ ਸਕਦੇ ਹਾਂ ਤੇ ਯੂ ਵਿਲ ਬੀ ਸਕਸੈਸਫੁਲ, ਇਹ ਮੇਰੀ ਗਰੰਟੀ ਆ।
1: ਤੇ ਰਿਕੀ ਜੀ ਕੰਟੈਕਟ ਨੰਬਰ ਕੀ ਹੈ ਤੁਹਾਡਾ?
0: 416-825-0510 ਤੁਸੀਂ ਗੱਲਬਾਤ ਕਰ ਸਕਦੇ ਆ ਤੇ ਪ੍ਰੋਪਰ ਤੁਹਾਨੂੰ ਗਾਈਡੈਂਸ ਮਿਲੇਗੀ।
1: ਸੋ 416-823-9905 ਤੇ ਕੋਈ ਖਾਸ ਪ੍ਰੋਪਰਟੀਜ਼ ਜਿਹੜੀਆਂ ਆਪਾਂ ਲਿਸਟ ਕੀਤੀਆਂ?
0: ਹਾਂਜੀ, ਪ੍ਰੋਪਰਟੀਜ਼ ਕਾਫੀ ਹੈਗੀਆਂ ਸਾਡੇ ਕੋਲ, ਸਾਡੀ ਵੈਬਸਾਈਟ certainexperts.com ਤੇ ਜਾ ਕੇ ਦੇਖ ਸਕਦੇ ਹੈਗੇ ਆ ਤੁਸੀਂ ਆਪਣੇ। ਸਾਡੇ ਕੋਲ ਪਾਵਰ ਆਫ ਸੇਲ ਪ੍ਰੋਪਰਟੀਆਂ ਜਿਹੜੀਆਂ ਬੈਂਕ ਦੀਆਂ ਹੈ ਉਹ ਤੁਸੀਂ ਲੈਣਾ ਚਾਹੁੰਦੇ ਹੋ ਜਾਂ ਤੁਸੀਂ ਪ੍ਰੀ ਕੰਸਟਰਕਸ਼ਨ ਦਾ ਪ੍ਰੋਜੈਕਟ ਲੈਣਾ ਚਾਹੁੰਦੇ ਹੋ, ਗੱਲ ਕੀ ਤੁਸੀਂ ਦੱਸੋ ਸਾਨੂੰ ਕਿ ਸਾਨੂੰ ਆਹ ਚਾਹੀਦਾ, ਅਸੀਂ ਉਹੀ ਦੱਸਾਂਗੇ। ਇਹ ਨਹੀਂ ਕਿ ਸਾਡੀਆਂ ਜਿਹੜੀਆਂ 50-60 ਲਿਸਟਿੰਗ ਹੈ ਅਸੀਂ ਉਹ ਇਕੱਲੀਆਂ ਪ੍ਰਮੋਟ ਕਰੀਏ। ਵੀ ਵਰਕ ਅਕੋਰਡਿੰਗ ਟੂ ਯੋਰ ਡਾਇਰੈਕਸ਼ਨਸ, ਅਕੋਰਡਿੰਗ ਟੂ ਯੋਰ ਇੰਸਟਰਕਸ਼ਨਸ, ਜੋ ਤੁਸੀਂ ਚਾਹੁੰਦੇ ਆ ਅਸੀਂ ਉਹ ਤੁਹਾਨੂੰ ਤੁਹਾਡੇ ਬਜਟ ਦੇ ਵਿੱਚ, ਮੇਕ ਸ਼ੋਰ ਤੁਹਾਡੀ ਮੋਰਗੇਜ ਅਪਰੂਵ ਪਹਿਲਾਂ ਹੋਵੇ ਅਸੀਂ ਉਹ ਲੈ ਕੇ ਦੇਵਾਂਗੇ। ਔਰ ਪ੍ਰੋਪਰਟੀ ਸਾਡੇ ਕੋਲ ਕਾਫੀ ਲਿਸਟਿੰਗਸ ਹੈਗੀਆਂ, ਢੇਰ ਸਾਰੀਆਂ ਲਿਸਟਿੰਗਸ ਹੈ। ਅਗਰ ਕਿਸੇ ਵੀ ਸ਼ਹਿਰ ਦੇ ਵਿੱਚ ਅੰਟੇਰੀਓ ਦੇ ਤੁਸੀਂ ਲੈਣਾ ਚਾਹੁੰਦੇ ਹੋ ਜੋ ਕਾਲ ਅਸ, ਵੀ ਹੈਵ ਅ ਬਿਗ ਟੀਮ ਰੀਅਲਟਰਸ ਦੀ ਤੁਹਾਡੀ ਹੈਲਪ ਕਰਨ ਦੀ ਲਈ ਰੈਡੀ ਆ।
1: 416-823-9905 ਨੰਬਰ ਹੈ, 416-823-9905, 416-823-9905। ਰਕੇਸ਼ ਜੀ ਬਹੁਤ ਸ਼ੁਕਰੀਆ ਸਰ।
0: ਥੈਂਕ ਯੂ ਸਰ। ਇੱਕ ਹੋਰ ਆਪਾਂ ਗੁੱਡ ਨਿਊਜ਼ ਆਪਣੇ ਸਰੋਤਿਆਂ ਨਾਲ ਸ਼ੇਅਰ ਕਰ ਦਈਏ ਕਿ ਆਉਣ ਵਾਲੀਆਂ ਇਲੈਕਸ਼ਨਸ ਜਿਹੜੀਆਂ 26 ਅਕਤੂਬਰ ਨੂੰ ਆ ਰਹੀਆਂ ਹੈਗੀਆਂ ਤੇ ਆਪਾਂ ਐਜ਼ ਏ ਕੈਂਡੀਡੇਟ ਸਿਟੀ ਕੌਂਸਲਰ ਖੜੇ ਹੋਏ ਆ ਵਾਰਡ 7 ਐਂਡ 8 ਦੇ ਵਿੱਚੋਂ, ਬ੍ਰੈਂਪਟਨ ਦੇ ਵਿੱਚ। ਤੇ ਆਪਣੇ ਜਿੰਨੇ ਵੀ ਭੈਣ ਭਰਾ ਆ 33 ਸਾਲ ਤੋਂ ਮੇਰਾ ਸਾਥ ਦੇ ਰਹੇ ਆ, ਜਿੰਨੇ ਵੀ ਰੀਅਲਟਰਸ ਆ, ਜਿੰਨੇ ਵੀ ਆਪਣੇ ਕਲਾਇੰਟਸ ਆ, ਉਹਨਾਂ ਨੇ ਸਾਡੇ ਤੋਂ ਘਰ ਖਰੀਦਿਆ ਸੀ, ਉਹਨਾਂ ਦਾ ਬ੍ਰੈਂਪਟਨ ਘਰ ਬਣਾਇਆ ਹੈਗਾ। ਆਈ ਐਮ ਪ੍ਰਾਊਡ ਟੂ ਬੀ ਬ੍ਰੈਂਪਟੋਨੀਅਨ ਤੇ ਆਪਾਂ ਉਹਨਾਂ ਨੂੰ ਵੀ ਮਾਣ ਹੈ ਤੇ ਆਪਣੀ ਕਾਫੀ ਅੱਛੀ ਇੱਥੇ ਗਰੋਥ ਹੋਈ ਹੈਗੀ ਆ ਬ੍ਰੈਂਪਟਨ ਦੇ ਵਿੱਚ। ਤੇ ਗਰੋਥ ਜਦੋਂ ਆਉਂਦੀ ਆ ਨਵੀਂ ਉਦੋਂ ਓਪਰਚੁਨਿਟੀਜ਼ ਵੀ ਆ ਤੁਹਾਡੇ ਕੋਲ, ਉਦੋਂ ਚੈਲੰਜਸ ਵੀ ਆਉਂਦੇ ਆ। ਆਪਾਂ ਇੰਨੇ ਰੈਜ਼ੀਡੈਂਟਸ ਨੂੰ ਮਿਲਦੇ ਹੈਗੇ ਆ, ਉਹਨਾਂ ਦੇ ਕੰਸਰਨਸ ਵੀ ਚੈਲੰਜ ਹੈ ਤੇ ਉਹ ਆਪਾਂ ਚਾਹੁੰਦੇ ਹਾਂ ਕਿ ਉਹਨਾਂ ਦੀ ਆਵਾਜ਼ ਆਪਾਂ ਸਿਟੀ ਦੇ ਵਿੱਚ ਹੋਲ ਲੈ ਕੇ ਜਾਈਏ ਤਾਂ ਜਿੰਨੀਆਂ ਵੀ ਕੰਸਰਨਸ ਆ ਉਹਨੂੰ ਇਸ਼ੂਜ਼ ਜਿਹੜੇ ਹੈਗੇ ਆ ਉਹਨਾਂ ਨੂੰ ਰਿਜ਼ੋਲਵ ਕਰੀਏ। ਤਾਂ ਤੁਹਾਡੀ ਵੋਟ ਚਾਹੀਦੀ, ਤੁਹਾਡੀ ਸਪੋਰਟ ਚਾਹੀਦੀ ਆ ਤੇ ਇੱਕ ਵਾਰ ਤੇ ਸਾਨੂੰ ਤੇ ਜੋ ਵੀ ਕਾਮਯਾਬ ਕਰਵਾਓ ਤੇ ਅਸੀਂ ਤੁਹਾਡੇ ਸੜਕਾਂ ਦੇ ਲਈ ਜੋ ਵੀ ਤੁਸੀਂ ਚਾਹੁੰਦੇ ਆ, ਜੋ ਵੀ ਤੁਹਾਡੀਆਂ ਕੰਸਰਨਸ ਆ, ਵੀ ਵਿਲ ਤੁਹਾਡੀ ਐਡਵੋਕੇਟ ਕਰਾਂਗੇ, ਤੁਹਾਡੀ ਆਵਾਜ਼ ਅਸੀਂ ਸਿਟੀ ਦੇ ਵਿੱਚ ਲੈ ਕੇ ਜਾਵਾਂਗੇ। ਤੇ ਜਿਹੜੀ ਅਕਤੂਬਰ 26 ਨੂੰ ਜਿਹੜਾ ਵੋਟ ਹੈ ਉਹ ਤੁਸੀਂ ਜ਼ਰੂਰ ਪਾਓ। ਇੱਕ ਜ਼ਰੂਰ ਇਹੀ ਸੂਚਨਾ ਹੈਗੀ ਸਾਰਿਆਂ ਨੂੰ, ਐਡਵਾਈਸ ਵੀ, ਕਿ ਸਾਡੇ ਏਰੀਆ ਦੇ ਵਿੱਚ ਵਾਰਡ 7 ਐਂਡ 8 67,000 ਵੋਟਸ ਹੈਗੀਆਂ ਤੇ ਉਹ ਆਪਣੇ ਵੋਟਿੰਗ ਸਿਰਫ 15-20% ਪੈਂਦੀਆਂ ਹੈਗੀਆਂ, ਰਾਈਟ? ਆਪਣੇ ਆਪਣੇ ਹੱਕ ਦਾ, ਆਪਣੇ ਰਾਈਟ ਦਾ ਤੁਸੀਂ ਪ੍ਰੋਪਰ ਯੂਜ਼ ਕਰੋ ਤੇ ਐਟਲੀਸਟ ਆਪਣਾ ਜਿਹੜਾ ਹੱਕ ਆ ਉਹ ਨਾ ਗਵਾਓ। ਤੁਸੀਂ ਜਿਹੜਾ ਅੱਛਾ ਕੈਂਡੀਡੇਟ ਆ, ਜਿਹੜਾ ਵੀ ਤੁਹਾਨੂੰ ਅੱਛਾ ਲੱਗਦਾ, ਜੇ ਤੁਸੀਂ ਖੁਸ਼ ਆ ਵੀ ਹਾਂਜੀ ਜਿਹੜੀ ਪ੍ਰੈਜੈਂਟ ਕੌਂਸਲ ਹੈਗੀ ਵਧੀਆ ਕੰਮ ਕੀਤਾ ਹੈਗਾ, ਜਾਂ ਤੁਹਾਨੂੰ ਉਹਨਾਂ ਨੂੰ ਕੁਐਸਚਨ ਹੈਗੇ ਆ, ਹੁਣ ਤੁਹਾਡੇ ਉਹਨਾਂ ਨੇ ਡੋਰ ਟੂ ਡੋਰ ਨੋਕਿੰਗ ਕਰਨੀ ਹੈਗੀ ਆ ਵੋਟ ਮੰਗਣ ਦੇ ਲਈ, ਤੁਸੀਂ ਉਹਨਾਂ ਤੋਂ ਕੁਐਸਚਨ ਕਰ ਸਕਦੇ ਆ ਤੇ ਜਿਹੜਾ ਚੀਜ਼ਾਂ ਜੋ ਸਹੀ ਨਹੀਂ ਹੋਈਆਂ ਉਹ ਤੁਸੀਂ ਪੁੱਛ ਸਕਦੇ ਆ, ਜਾਂ ਤੁਸੀਂ ਰਕੇਸ਼ ਸ਼ਰਮਾ ਨੂੰ ਆਪਣਾ ਚੁਣ ਸਕਦੇ ਕਿ ਹਾਂ ਵੀ ਅਸੀਂ ਇੱਕ ਨਵੀਂ ਆਵਾਜ਼ ਆਵੇ, ਨਾ ਕੋਈ ਮੈਂ ਪੋਲੀਟੀਸ਼ੀਅਨ ਆ, ਮੈਂ ਤਾਂ ਸਿਰਫ ਤੁਹਾਡੀ ਆਵਾਜ਼ ਬਣ ਕੇ ਸਿਟੀ ਦੇ ਵਿੱਚ ਜਾਣਾ ਤੇ ਜੋ ਚੀਜ਼ਾਂ ਜਿਹੜੀਆਂ ਕੁਐਸਚਨਸ ਹੈ ਤੁਹਾਡੇ, ਬਹੁਤ ਕੁਛ ਆ ਜਿਹੜਾ ਮਿਸਮੈਨੇਜਮੈਂਟ ਹੈਗੀ ਆ ਤੇ ਉਹਦੇ ਲਈ ਆਪਾਂ ਉਹਨਾਂ ਨੂੰ ਟ੍ਰਾਂਸਪੇਰੈਂਸੀ ਹੋਵੇ ਕਿ ਆਹ ਚੀਜ਼ਾਂ ਜਿਹੜੀਆਂ ਹੋਈਆਂ ਆ ਇਹ ਉਹਦਾ ਪ੍ਰੋਪਰ ਆਪਣੇ ਜਿਹੜਾ ਪ੍ਰੋਪਰਟੀ ਟੈਕਸ ਅਸੀਂ ਦਿੰਨੇ ਆ, ਇੰਨਾ ਫੰਡਸ ਦਿੰਨੇ ਆ ਤੇ ਉਹਦਾ ਅਗਰ ਮਿਸ ਯੂਜ਼ ਹੋ ਰਿਹਾ ਤੇ ਉਹਨੂੰ ਆਪਾਂ ਸਹੀ ਤਰੀਕੇ ਨਾਲ ਉਹਦੀ ਟ੍ਰਾਂਸਪੇਰੈਂਸੀ ਲੋਕਾਂ ਨੂੰ ਨਹੀਂ ਪਤਾ ਲੱਗਦਾ ਜਾਂ ਇੱਧਰ ਉੱਧਰ ਚੀਜ਼ ਹੋ ਰਹੀ ਆ ਤੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਉਹਨਾਂ ਦਾ ਪੈਸਾ ਹੈਗਾ ਤੇ ਕਿੱਥੇ ਹੋ ਰਿਹਾ ਹੈਗਾ ਤੇ ਉਹ ਜਿਹੜੇ ਆ ਲੋਕਾਂ ਦੀ ਮਨੀ ਆ ਉਹਨੂੰ ਪ੍ਰੋਪਰ ਉਹਦੇ ਲਈ ਸਾਰਾ ਕੁਝ ਟ੍ਰਾਂਸਪੇਰੈਂਸੀ ਲੋਕਾਂ ਨੂੰ ਦੇਣੀ ਆ ਤੇ ਸਾਡੀ ਆਵਾਜ਼ ਬਣ ਕੇ ਜਾਣਾ ਤੇ ਸਾਨੂੰ ਕਾਲ ਕਰੋ ਇੱਕ ਵਾਰੀ, ਵਲੰਟੀਅਰਸ ਦੀ ਕਾਫੀ ਜ਼ਰੂਰਤ ਹੈ। 416-826-8235 416-823-9505 ਤੇ ਤੁਸੀਂ ਗੱਲਬਾਤ ਕਰ ਸਕਦੇ।
1: ਵੈਰੀ ਗੁੱਡ, ਬਹੁਤ ਸ਼ੁਕਰੀਆ। 416-823-9505 ਦੇ ਉੱਤੇ ਕਾਲ ਕਰ ਸਕਦੇ ਹੋ। ਪ੍ਰੋਗਰਾਮ ਹੈ ਪੰਜਾਬੀ ਨਾਲ ਤੇ ਕੁਇਕ ਮੈਸੇਜ ਲੈਣੇ ਆ ਤੇ ਫਿਰ ਨਹੀਂ ਗਾਣਾ ਲਾ ਦੀਏ, ਦੋ ਕੁ ਬੋਲੇ ਯਾਰ ਮੈਸੇਜ, ਫਿਰ ਬਾਅਦ ਚ ਲੈਣੇ ਨਵੀਂ ਇਸ਼ਕੇ ਦੀ ਮਾਰੀ।

ਮਾਨ ਸਾਹਿਬ ਨਹੀਂ ਰੀਸਾ ਯਾਰ, ਕਿਆ ਬਾਤ ਹੈ। ਓਕੇ, ਪੈਰਾਡਾਈਜ਼ ਡਿਵੈਲਪਮੈਂਟਸ ਵਾਲਿਆਂ ਦੇ ਘਰ 6.5 ਲੱਖ ਤੋਂ ਟਾਊਨ ਹਾਊਸ, ਸੁਣਿਆ ਕਦੇ? ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਜ਼ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135, ਜਾਂ ਟੈਕਸਟ ਮੈਸੇਜ ਕਰੋ 416-450-6680-416-450-6680, ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।

0: Sportsnet.ca.
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
3: ਵੈਰੀ ਗੁੱਡ ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 905-673-3337 ਆਪਣਾ ਨੰਬਰ ਹੈ 905-673-3337 905-673-3337 ਤੇ ਗੱਲਬਾਤ ਤੁਹਾਡੀ ਇੱਥੇ ਸਾਡੀ ਹੋ ਰਹੀ ਹੈ ਇੱਕ ਤੁਹਾਨੂੰ ਅਸੀਂ ਇਨਫੋਰਮੇਸ਼ਨ ਦੇ ਦਈਏ ਤੁਹਾਡੇ ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਇਰ ਕੋਈ ਵੀ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਨਾ ਤਾਂ ਪ੍ਰਦੀਪ ਭਾਅ ਜੀ ਨੂੰ ਫੋਨ ਕਰੋ ਫਟਾਫਟ 647-622-3203 ਮਿਸਟਰ ਪ੍ਰਦੀਪ ਅਤੇ ਜੈਜ਼ਮਿਨ ਸੈਂਡਲੈਸ ਆ ਰਹੀ ਹੈ ਬਰੈਂਪਟਨ ਗੈਟ ਰੈਡੀ ਬਰੈਂਪਟਨ ਵਾਲਿਓ ਜੈਜ਼ਮਿਨ ਆ ਰਹੀ ਹੋਵੇ ਤੇ ਧੁੰਮਾ ਨਾ ਪੈਣਾ ਕਿਵੇਂ ਉਸਦਾ
4: ਜੀ ਜੀ

0: Pranastar. ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEHRAN। ਜੇ ਤੁਸੀਂ ਸਾਡੀ ਐਪ ਡਾਊਨਲੋਡ ਕਰ ਚੁੱਕੇ ਹੋ ਤਾਂ ਉਸ ਨੂੰ ਅਪਡੇਟ ਵੀ ਜ਼ਰੂਰ ਕਰੋ।
1: ਵੈਰੀ ਗੁੱਡ, ਅਪਡੇਟ ਜ਼ਰੂਰ ਕਰੋ ਐਂਡ ਤੁਹਾਨੂੰ ਜਲਦੀ ਲੈ ਕੇ ਚੱਲਦੇ ਆ ਸਾਡੇ ਜੀਵਨ ਹੋਣਾ ਕੋਲ। ਗੈਟ ਰੈਡੀ
0: ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557।

0: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਸੋ ਜੀਵਨ ਸਿੱਧੂ ਕੈਲੇਡਨ ਮਿਤਸੂਬਿਸ਼ੀ ਦੇਖੋ ਗੱਡੀ ਲੈਣੀ ਹੈ, ਮਿਤਸੂਬਿਸ਼ੀ ਦੀ ਲਓ, ਚੰਗੇ ਰਹੋਗੇ, 10 ਸਾਲ ਦੀ ਵਾਰੰਟੀ ਹੈ। ਨਹੀਂ ਤਾਂ ਗੱਡੀਆਂ ਨੂੰ ਲੈ ਕੇ ਤਾਂ ਟੈਨਸ਼ਨ ਹੀ ਰਹਿੰਦੀ ਹੈ, ਗੱਡੀ ਖਰਾਬ ਹੋ ਗਈ, ਗੱਡੀ ਦੀ ਰਿਪੇਅਰ ਕਰਾਉਣ ਵਾਲੀ ਆ, ਇਹ ਹੋ ਗਿਆ, ਵੋ ਹੋ ਗਿਆ। ਮੋਸਟ ਰਿਲਾਇਬਲ ਕੈਲੇਡਨ ਮਿਤਸੂਬਿਸ਼ੀ, ਜੀਵਨ ਸਾਡੇ ਨਾਲ। ਜੀਵਨ ਵੈਲਕਮ।
1: ਥੈਂਕ ਯੂ ਜੀ, ਕੀ ਹਾਲ ਚਾਲ ਹੈ ਜੀ?
0: ਬਹੁਤ ਵਧੀਆ, ਬਹੁਤ ਵਧੀਆ, ਬੱਲੇ ਬੱਲੇ ਜੀਵਨ। ਸੋ ਸਮਰ ਸਟਾਰਟ ਹੈ, ਸਕੂਲਸ ਕਾਲ ਡਨ ਨੇ, ਸੋ ਫੈਮਿਲੀ ਵਹੀਕਲਸ ਦੱਸੋ ਕੁਝ ਵਧੀਆ ਜੀ।
1: ਸੋ ਆਪਣਾ ਆਊਟਲੈਂਡਰ ਚੱਲ ਰਿਹਾ ਜੀ, ਸੋ ਜੂਨ ਦਾ ਲਾਸਟ ਵੀਕ ਵੀ ਆ ਗਿਆ, ਸੋ ਮੰਥ ਐਂਡ ਡੀਲਸ ਚੱਲ ਰਹੀ ਆ ਆਪਣਾ। ਸੋ ਜੇ ਕਿਸੇ ਨੇ ਲੈਣਾ 5-seater SUV ਮਿਟਸੂਬਿਸ਼ੀ ਦਾ RVR 24,998 ਦੀ ਪ੍ਰਾਈਸ ਆ, ਫਾਈਨੈਂਸ ਕਰਕੇ 170 ਦੇ ਲਾਗੇ ਬਾਈ ਵੀਕਲੀ ਤੁਹਾਡੀ ਪੈ ਜਾਂਦੀ ਹੈ ਵਿਦ ਟੈਕਸ ਵਿਦ ਇੰਟਰਸਟ। ਸੋ 170 ਦੇ ਵਿੱਚ ਤੁਹਾਨੂੰ ਯੂਜ਼ਡ ਗੱਡੀ ਨਹੀਂ ਮਿਲਣੀ, ਇੱਥੇ ਤੁਹਾਨੂੰ ਬ੍ਰੈਂਡ ਨਿਊ SUV ਮਿਲ ਰਿਹਾ ਜੀ, ਜਿਹਦੀ ਵਾਰੰਟੀ 10 ਸਾਲ ਤੇ 1,60,000 ਕਿਲੋਮੀਟਰ ਦੀ ਆ, ਮੇਡ ਇਨ ਜਪਾਨ ਹੈਗੀ ਆ, ਇੰਟਰਸਟ ਰੇਟ ਸਿਰਫ 1.99 ਹੈਗਾ 7 ਸਾਲਾਂ ਤੇ, ਤੇ ਜੇ ਕਿਸੇ ਦਾ ਸਕੋਸ਼ੀਆ ਚ ਅਕਾਊਂਟ ਹੈਗਾ ਸਿਰਫ 0.99 ਇੰਟਰਸਟ ਤੇ ਤੁਹਾਨੂੰ 84 ਮੰਥ 7 ਸਾਲ ਦਾ ਫਾਈਨੈਂਸ ਮਿਲ ਜੂਗਾ। ਐਂਡ ਜੇ ਕਿਸੇ ਨੇ ਆਊਟਲੈਂਡਰ ਲੈਣਾ ਜੀ, 36,400 ਤੋਂ ਪ੍ਰਾਈਸ ਸ਼ੁਰੂ ਹੋ ਜਾਂਦਾ, 7-seater SUV ਆ। ਸੋ ਇਹਦਾ ਵੀ ਇੰਟਰਸਟ ਰੇਟ ਸਿਰਫ 3.99 ਆ 7 ਸਾਲਾਂ ਤੇ, ਤੇ ਜੇ ਕਿਸੇ ਦਾ ਸਕੋਸ਼ੀਆ ਚ ਅਕਾਊਂਟ ਹੈਗਾ 2.99 ਹੋ ਜੂਗਾ। ਸਿਰਫ 4 ਦਿਨ ਰਹਿ ਗਏ ਇਹ ਆਫਰ ਦੇ ਜੂਨ ਚ। ਐਂਡ ਜੇ ਕੋਈ ਪੰਜਾਬੀ ਲਹਿਰਾਂ ਤੋਂ ਕਸਟਮਰ ਸੁਣ ਕੇ ਆਉਂਦਾ ਸਾਡੇ ਕੋਲੇ, ਅਪ ਟੂ 15 ਆਇਲ ਚੇਂਜ ਵੀ ਅਸੀਂ ਫ੍ਰੀ ਦੇਵਾਂਗੇ ਜੀ। ਸੋ ਕੱਲ ਨੂੰ ਵੀ ਓਪਨ ਆ, ਸੰਡੇ ਵੀ ਓਪਨ ਆ, 9-6 ਕੱਲ ਨੂੰ ਆ, 11-5 ਆਪਾਂ ਸੰਡੇ ਨੂੰ ਹੈਗੇ ਆ। ਕੋਈ ਵੀ ਕੁਐਸਚਨ ਹੈਗਾ, ਕੋਈ ਵੀ ਡੀਲ ਬਾਰੇ ਇਨਫੋਰਮੇਸ਼ਨ ਲੈਣੀ ਆ, ਚਾਹੇ ਪ੍ਰਾਈਸ ਕੰਪੈਰੀਜ਼ਨ ਕਰਨੀ ਆ ਮਿਟਸੂਬਿਸ਼ੀ ਨਾਲ ਹੀ ਜਾਂ ਕਿਸੇ ਹੋਰ ਬ੍ਰਾਂਡ ਨਾਲ ਕਰਨੀ ਆ, ਕਦੇ ਵੀ ਕਾਲ ਕਰ ਲਓ। ਸਾਡਾ ਪ੍ਰਾਈਸ ਪੂਰੇ ਕੈਨੇਡਾ ਦੇ ਵਿੱਚ ਤੁਹਾਨੂੰ ਘੱਟ ਮਿਲੂਗਾ ਜੀ। ਸੈੱਲ ਨੰਬਰ ਸਿੱਧਾ ਦੇ ਦਿੰਦਾ, 6478-6754-647-678-2754-2758-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754-2754 ਤੁਹਾਨੂੰ ਡਬਲ ਮਿਲਣੀ ਹੈ 10 ਇਅਰਸ 160 ਦੀ। ਅੱਜ ਕੱਲ ਸਾਡੇ ਕੋਲ ਉਹ ਕਸਟਮਰ ਟ੍ਰੇਡ ਇਨ ਕਰ ਰਹੇ ਆ ਜਿਨ੍ਹਾਂ ਕੋਲ ਹੋਂਡਾ ਜਾਂ ਟੋਯੋਟਾ ਚੱਲ ਰਹੀਆਂ, ਉਹਨਾਂ ਦੇ ਇੰਟਰਸਟ 7-8% ਤੇ ਉਹਨਾਂ ਨੇ ਲਏ ਹੋਏ ਆ 2-3 ਸਾਲ ਪਹਿਲਾਂ। ਸੋ ਉਹਨਾਂ ਦਾ ਇੰਟਰਸਟ ਟ੍ਰੇਡ ਕਰਕੇ ਲੈਸ ਦੈਨ ਹਾਫ ਤੁਹਾਡਾ ਇੰਟਰਸਟ ਹੋ ਰਿਹਾ ਵਾ ਐਂਡ ਤੁਹਾਨੂੰ ਬ੍ਰੈਂਡ ਨਿਊ ਗੱਡੀ ਮਿਲ ਰਹੀ ਆ। ਸੋ ਟ੍ਰੇਡ ਤੇ ਵੀ ਮਾਰਕੀਟ ਤੋਂ ਬੈਟਰ ਪ੍ਰਾਈਸ ਦੇਵਾਂਗੇ, ਨਾਲ ਦੀ ਨਾਲ ਤੁਹਾਡੀ ਟੈਕਸ ਦੀ ਸੇਵਿੰਗ ਹੋਊਗੀ। ਜੇ ਕਿਸੇ ਨੂੰ ਫਾਈਨੈਂਸ ਦੇ ਵਿੱਚ ਦਿੱਕਤ ਆਉਂਦੀ ਉਹਦਾ ਵੀ ਹੱਲ ਕਰਾਂਗੇ। ਮਿਟਸੁਬਿਸ਼ੀ ਦੀ ਇੰਸ਼ੋਰੈਂਸ ਵੀ ਘੱਟ ਆ, ਕਿਉਂਕਿ ਤੁਸੀਂ ਸੁਣਿਆ ਹੋਊਗਾ ਕਿ ਹੋਂਡਾ ਚੋਰੀ ਹੋ ਗਈ, ਟੋਯੋਟਾ ਹੋ ਗਈ, ਕਦੇ ਨੀ ਸੁਣਿਆ ਹੋਊਗਾ ਕਿ ਮਿਟਸੁਬਿਸ਼ੀ ਚੋਰੀ ਹੋ ਗਈ। ਸੋ ਮੇਡ ਇਨ ਜਪਾਨ ਹੈਗੀ ਆ, ਉੱਥੋਂ ਬਣ ਕੇ ਆਉਂਦੀ ਆ। ਸੋ ਜਪਾਨ ਦੇ ਵਿੱਚ ਲੇਬਰ ਕੋਸਟ ਘੱਟ ਹੈਗੀ ਆ ਕੈਨੇਡਾ ਨਾਲੋਂ, ਦੈਟਸ ਦਾ ਰੀਜ਼ਨ ਕਿ ਚੋਰੀ ਨਹੀਂ ਹੁੰਦੀ ਤੇ ਸੇਫਟੀ ਫੀਚਰ ਪੂਰੇ ਟੌਪ ਦੇ ਆ ਜੀ। ਸੋ ਮੰਥ ਐਂਡ ਹੈਗਾ ਵਾ, ਸੈਟਰਡੇ ਸੰਡੇ ਮੰਡੇ ਟਿਊਸਡੇ 4 ਦਿਨ ਰਹਿ ਗਏ ਆ ਜੂਨ ਦੇ। ਕੋਈ ਵੀ ਕੁਐਸਚਨ ਹੈਗਾ ਡੀਲ ਬਾਰੇ ਕੰਪੈਰੀਜ਼ਨ ਕਰਨਾ, ਨੋ ਪ੍ਰੋਬਲਮ, ਪੂਰੇ ਕੈਨੇਡਾ ਦੇ ਵਿੱਚ ਸਾਡਾ ਪ੍ਰਾਈਸ ਲੋਵੈਸਟ ਹੋਊਗਾ ਤੇ ਸਰਵਿਸ ਸਾਡੀ ਟੌਪ ਦੀ 1 ਨੰਬਰ ਦੀ ਹੋਊਗੀ ਜੀ। ਸੋ 6476782754 ਜੀ,
0: ਨੰਬਰ ਇੱਕ ਕੁਇਕ ਹੈ 6476782754 ਇੱਕ ਵੀਰ ਨੇ ਕਿਹਾ ਕਿ ਟਰੈਵਲ ਲਿਸਟ ਸੈਂਡ ਕਰਿਓ ਬਾਈ, ਮੈਂ ਭੇਜ ਤੀ। ਕਹਿੰਦੇ ਥੈਂਕਸ ਬਾਈ, ਹਰੇਕ ਵੀਕਐਂਡ ਕਲੇਸ਼ ਰਹਿੰਦਾ ਸੀ ਘੁੰਮਣ ਦਾ। ਸੋ ਹੁਣ ਸਾਡੀ ਲਿਸਟ ਮਿਲ ਗਈ ਬ੍ਰਦਰ, ਤੇ ਤੁਹਾਡਾ ਕਲੇਸ਼ ਖਤਮ। ਘਰ ਵਾਲੀ ਕਹਿੰਦੀ ਇੱਥੇ ਲੈ ਜਾ ਉੱਥੇ ਲੈ ਜਾ, ਬੱਚੇ ਕਹਿੰਦੇ ਇੱਥੇ ਜਾਣਾ ਉੱਥੇ ਜਾਣਾ, ਹੁਣ ਸਾਡੀ ਲਿਸਟ ਤੁਹਾਡੇ ਕੋਲ ਹੈਗੀ ਆ, ਕਦੇ ਇੱਧਰ ਜਾਓ ਕਦੇ ਉੱਧਰ ਜਾਓ, ਤੇ ਇੱਕ ਰੋਜੋ ਕਰਨਾ। ਸੋ ਪ੍ਰੋਗਰਾਮ ਪੰਜਾਬੀ ਰਾ ਸੁਣ ਰਹੇ ਹੋ ਤੇ 905-673-3337 ਆਪਣਾ ਨੰਬਰ ਹੈ। ਇੱਕ ਤਾਂ ਤੁਸੀਂ ਇਨਫੋਰਮੇਸ਼ਨ ਨੋਟ ਕਰੋ ਲਵਾਨਾ ਵੈਲਨੈਸ ਸਪਾ ਦੀ, ਵੀਕਐਂਡ ਹੈ ਲੇਡੀਜ਼, ਥੋੜ੍ਹੀ ਟੌਰ ਟੂਰ ਕੱਢਣੀ ਹੈ ਤਾਂ ਵੀਕਐਂਡ 'ਤੇ ਬੰਦਾ ਕੱਢੇ ਕੈਨੇਡਾ ਡੇ ਤੋਂ ਪਹਿਲਾਂ। ਲਵਾਨਾ ਵੈਲਨੈਸ ਸਪਾ ਹਾਈਡਰਾ ਫੇਸ਼ਲ 150 ਦੀ ਥਾਂ 'ਤੇ ਮੇਰਾ ਨਾਂ ਲੈ ਦਿਓ $130 'ਚ, ਲੇਜ਼ਰ ਹੇਅਰ ਰਿਮੂਵਲ 250 ਦੀ ਥਾਂ 'ਤੇ ਮੇਰਾ ਨਾਂ ਲੈ ਦਿਓ $200 'ਚ, ਵੈਕਸਿੰਗ 120 ਦੀ ਥਾਂ 'ਤੇ ਮੇਰਾ ਨਾਂ ਲੈ ਦਿਓ $100 'ਚ, ਅੰਡਰ ਆਰਮ ਫੇਸ਼ਲ 60 ਦੀ ਥਾਂ 'ਤੇ 50 'ਚ ਜੇ ਮੇਰਾ ਨਾਂ ਲੈਂਦੇ ਹੋ, ਬੈਕ ਫੇਸ਼ਲ 80 ਦੀ ਥਾਂ 'ਤੇ 60 'ਚ। ਵਾਹ, ਮਸਾਜ ਕਰਾਉਣਾ ਬਹੁਤ ਹੀ ਕਮਾਲ ਦੇ ਆਰ ਐਮ ਟੀਜ਼ ਨੇ, ਜੇ ਸਾਇਟਿਕਾ ਬੈਕ ਪੇਨ ਹੈ, ਟਰੈਕਿੰਗ 'ਚੋਂ ਬੈਕ ਦਰਦ ਕਰ ਰਹੀ ਹੈ, ਉਹਦੇ ਵਿੱਚ ਵੀ ਮਾਹਰ ਨੇ। ਸੋ ਨੰਬਰ ਤੁਸੀਂ ਯਾਦ ਰੱਖੋ, ਲਵਾਨਾ ਵੈਲਨੈਸ ਸਪਾ ਲੋਕੇਟਡ ਹੈ ਪਹਿਲੀ ਗੱਲ ਤਾਂ ਤੁਹਾਡੇ ਲਈ 341 ਪਾਰਕ ਹਰਸਟ ਸਕੁਆਇਰ ਏਅਰਪੋਰਟ ਰੋਡ ਤੇ ਸਟੀਲਸ ਦਾ ਕੋਰਨਰ ਹੈ ਤੇ ਨੰਬਰ ਹੈ
1: 1
0: ਤੁਸੀਂ ਜਾ ਕੇ ਇੱਕ ਵਾਰ ਇਹਨੂੰ ਮਿਲ ਲਓ, ਟੈਸਟ ਡਰਾਈਵ ਕਰੋ, ਦੇਖੋ ਕਿੱਦਾਂ ਲੱਗਦੀ ਹੈ ਤੁਹਾਨੂੰ।
1: ਹਾਂਜੀ ਹਾਂ, ਥੈਂਕ ਯੂ ਜੀ,
0: ਠੀਕ ਹੈ, ਬਹੁਤ ਧੰਨਵਾਦ ਜੀ, ਸ਼ੁਕਰੀਆ ਤੁਹਾਡਾ। ਤੇ ਮਿਤਸੂਬਿਸ਼ੀ ਆਊਟਲੈਂਡਰ ਬਹੁਤ ਵਧੀਆ ਤੇ ਮੇਰੇ ਵੀ ਮਨ ਚ ਹੈ ਕਿ ਮਿਤਸੂਬਿਸ਼ੀ ਦਾ ਆਊਟਲੈਂਡਰ ਲੈਣੇ ਆ। ਇੱਕ ਵੀਰ ਨੇ ਰਿਕੁਐਸਟ ਕੀਤੀ ਸੀ, ਉਹ ਕਹਿੰਦੇ ਨਵੀਂ ਮੈਂ ਜਿਮ ਚੱਲਿਆ, ਗਾਣਾ ਲਾ ਦੋ। ਹੁਣ ਤੁਸੀਂ ਜਿਮ ਬ੍ਰਦਰ ਪਹੁੰਚ ਹੀ ਗਏ ਹੋਵੋਗੇ, ਤੁਹਾਡੇ ਲਈ ਜੇ ਮੈਂ ਲਾਤਾ ਫਿਰ ਉਹ ਗੱਲ ਨਹੀਂ ਬਣਨੀ। ਸੋ ਜਦੋਂ ਤੁਸੀਂ ਗੱਡੀ 'ਚ ਹੋਏ ਤਾਂ ਮੈਨੂੰ ਦੱਸਿਓ, ਫਿਰ ਲਾਵਾਂਗੇ। ਜੇ ਹਜੇ ਡਰਾਈਵ ਕਰ ਰਹੇ ਹੋ ਤਾਂ ਵੀ ਦੱਸ ਦਿਓ, ਤਾਂ ਵੀ ਤੁਹਾਡੇ ਲਈ ਲਾ ਦਿੰਦੇ ਹਾਂ। ਕੱਚ ਦੇ ਗਲਾਸ ਵਰਗੀ ਲਈਏ ਕਰਤਾਰ ਰਮਲੇ ਹੁਣਾਂ ਦਾ ਥੋੜੀ। ਸੋ ਇਹ ਲਾਉਣੇ ਆ ਤੂੰਬੀ ਜੀ ਖੜ ਕੇ ਨਾ ਫਰਾਈਡੇ ਨੂੰ, ਜਿਹੜੇ ਪੈਗ ਸ਼ੈਗ ਲਾ ਰਹੇ ਆ ਉਹਨਾਂ ਨੂੰ ਵੀ ਥੋੜ੍ਹਾ ਇੱਕ ਚਾਅ ਜਿਹਾ ਚੜੂ ਕਿ ਨਵੀਂ ਨੇ ਤਾਂ ਯਾਰ ਫਰਾਈਡੇ ਨੂੰ ਤੂੰਬੀ ਖੜਕਾਤੀ, ਹੁਣ ਇੱਕ ਪੈਗ ਹੋਰ ਪਾ ਲੈਂਦੇ ਆ। ਜਿਹਨਾਂ ਨੇ ਲਾਉਣਾ ਸੀਗਾ ਇੱਕ, ਉਹ ਕਹਿੰਦੇ ਹੋਣਗੇ ਹੁਣ ਦੋ ਲਾ ਲੈਂਦੇ ਆ। ਚਲੋ ਫਨ ਕਰੋ, ਜ਼ਿੰਦਗੀ ਤੁਹਾਡੀ ਹੈ, ਹੈਵ ਅ ਗੁੱਡ ਟਾਈਮ। ਗਲੋਬਲ ਕੰਫਰਟ ਏਅਰ ਫਰਿੱਜ, ਸੋਰੀ ਤੁਹਾਡੇ ਏ ਸੀ ਜਾਂ ਫਰਨੈਸ ਦੀ ਰਿਪੇਅਰ ਹੋਣ ਵਾਲੀ ਹੈ, ਜਾਂ ਤੁਸੀਂ ਨਵੀਂ ਫਰਨੈਸ ਨਵਾਂ ਏ ਸੀ ਲਵਾਓ। ਬਹੁਤ ਹੀ ਕਮਾਲ ਕਮਾਲ ਦੀ ਟੀਮ ਹੈ, $1800 ਦਾ ਰੀਬੇਟ, $1800 ਤੁਹਾਨੂੰ ਵਾਪਸ ਆ ਰਿਹਾ, ਠੀਕ ਹੈ। ਨਿਊ ਫਰਨੈਸ, ਨਿਊ ਏ ਸੀ, 905-790-9080। ਤੇਜਪਾਲ ਭਾਜੀ ਨੂੰ ਕਾਲ ਕਰੋ, ਗਲੋਬਲ ਕੰਫਰਟ ਏਅਰ 905-790-9080 ਤੇ ਮੱਲੀ ਟੈਂਟ ਸਰਵਿਸਿਜ਼। ਤੁਸੀਂ ਅਗਰ ਟੈਂਟ ਲਗਵਾਉਣਾ ਕਿਸੇ ਵੀ ਵਿਆਹ ਸ਼ਾਦੀ ਦੇ ਫੰਕਸ਼ਨ ਲਈ, ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਦੇ ਟੈਂਟ, ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ, ਸਟੇਜ, ਮੱਲੀ ਟੈਂਟ ਵਾਲਿਆਂ ਕੋਲ ਸਾਰਾ ਕੁਛ ਹੈ। 6479992569 6479992569 ਮੱਲੀ ਟੈਂਟ।

0: ਰਮਲਾ ਸਾਹਿਬ ਨਈ ਰੀਸਾ ਓਏ ਸੋ ਲੈ ਕੇ ਚੱਲਦੇ ਆ ਤੁਹਾਨੂੰ ਇੱਕ ਵਾਰ ਫੇਰ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਜਿੱਥੇ ਕਿ ਬਹੁਤ ਹੀ ਜ਼ਬਰਦਸਤ ਕੈਨੇਡਾ ਡੇ ਦੀਆਂ ਸੇਲਸ ਲੱਗ ਚੁੱਕੀਆਂ ਸੋ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਨਾਲੇ ਤਾਂ ਯਾਰ ਡੀਲਾਂ ਵੰਸ ਇਨ ਅ ਲਾਈਫ ਟਾਈਮ ਤੇ ਤੋਹਫੇ ਹੀ ਤੋਹਫੇ ਜੀ ਵੈਲਕਮ
1: ਬਹੁਤ ਸ਼ੁਕਰੀਆ ਧੰਨਵਾਦ ਬਿਲਕੁਲ ਪਰਿਵਾਰ ਸਾਡੇ ਕੋਲ ਹੁਣ ਵੀ ਪਹੁੰਚ ਰਹੇ ਨੇ ਰਾਤ ਦੇ ਅਸੀਂ ਅੱਜ 9 ਵਜੇ ਤੱਕ ਓਪਨ ਆ ਪਰਿਵਾਰਾਂ ਦੇ ਲਈ ਕਿਸੇ ਵੀ ਤਰ੍ਹਾਂ ਦੀ ਪਰਿਵਾਰਾਂ ਨੇ ਫਰਨੀਚਰ ਦੀ ਬਾਇੰਗ ਕਰਨੀ ਆ ਅੱਜ ਰਾਤ 9 ਵਜੇ ਤੱਕ ਆ ਸਕਦੇ ਨੇ ਸੈਚਰਡੇ ਸੰਡੇ ਵੀ ਤੁਸੀਂ ਪਹੁੰਚ ਸਕਦੇ ਹੋ ਮੰਡੇ ਨੂੰ ਪ੍ਰਾਈਜ਼ਾਂ ਨਹੀਂ ਮਿਲਣੀਆਂ ਕਿਉਂਕਿ ਵੀਕਐਂਡ ਸਪੈਸ਼ਲ ਕੈਨੇਡਾ ਡੇ ਸਪੈਸ਼ਲ ਪ੍ਰਾਈਜ਼ ਦਿੱਤੀਆਂ ਜਾ ਰਹੀਆਂ ਪਰਿਵਾਰਾਂ ਨੂੰ ਲੋਐਸਟ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ ਤੇ ਨਾਲ ਦੀ ਨਾਲ ਵੱਡੇ ਵੱਡੇ ਜਿਹੜੇ ਅਪਲਾਇੰਸਸ ਤੇ ਤੋਹਫੇ ਫ੍ਰੀ ਆਫ ਕੋਸਟ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ ਸੋ ਪਰਿਵਾਰਾਂ ਨੇ ਜੇ ਬੈਡਰੂਮ ਸੈੱਟ ਹਾਈਡ੍ਰੋਲਿਕ ਲੈਣੇ ਤੇ ਬਹੁਤ ਸਾਰੀ ਨਵੀਂ ਇਨਵੈਂਟਰੀ ਜਿਹੜੀ ਕੈਨੇਡਾ ਡੇ ਸਪੈਸ਼ਲ ਆਈ ਆ ਬਟ ਲੋਐਸਟ ਪ੍ਰਾਈਸ ਦੇ ਉੱਪਰ ਤੇ ਨਾਲ ਤੋਹਫੇ ਜਿਹੜੇ ਗਰੰਟੀ ਮਿਲਣੇ ਆ ਤੁਸੀਂ ਤੇ ਨਾਲ ਦੀ ਨਾਲ ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ ਨੇ ਹਾਰਡ ਫੋਮ ਦੇ ਮੈਟਰਸ ਚਾਹੀਦੇ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ ਇਸ ਵੀਕਐਂਡ ਨੂੰ ਮਿਸ ਨਾ ਕਰਿਓ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਦੇ ਉੱਪਰ ਜ਼ਰੂਰ ਇੱਕ ਗੇੜਾ ਲਾਓ ਤੇ ਨਾਲ ਦੀ ਨਾਲ ਜਿਨ੍ਹਾਂ ਪਰਿਵਾਰਾਂ ਨੇ ਹਾਰਡ ਫੋਮ ਦਾ ਮੈਟਰਸ ਲੈਣਾ ਜੀ ਹਾਂ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੌਪ ਦੇ ਨਾਲ ਸਖਤ ਫੋਮ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੌਪ ਦੇ ਨਾਲ ਜਿਹਦੀ ਰੈਗੂਲਰ ਕੀਮਤ $500-600 ਸੀ ਸਿਰਫ $199 ਦਾ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੌਪ ਦੇ ਨਾਲ ਪ੍ਰਾਪਾਈ ਜੀ $199 ਦਾ ਪਰਿਵਾਰ ਆਪਣੇ ਘਰ ਲੈ ਕੇ ਜਾ ਸਕਦੇ ਨੇ ਤੇ ਕੈਨੇਡਾ ਡੇ ਸਪੈਸ਼ਲ ਤੋਹਫਾ ਨਾਲ ਕੌਫੀ ਮੇਕਰ ਫ੍ਰੀ
2: ਸੁਖ ਬਾਈ
1: ਜੀ
2: ਫ੍ਰੀ ਹੋ ਗਿਆ
1: ਜੀ
2: ਆਪਾਂ ਇੱਕ ਕੰਮ ਕਰੀਏ
1: ਜੀ
2: ਦੇਖੋ ਰੌਣਕ ਲੱਗੀ ਹੈ ਪੂਰੀ
1: ਜੀ
2: ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਹੈ
1: ਬਿਲਕੁਲ ਸਰ
2: ਐਦਾਂ ਕਰੀਏ ਕਿ ਖੂਬਸੂਰਤ ਸ਼ਾਮ ਹੈ ਇਹਦੇ ਵਿੱਚ ਜੇ ਕੋਈ ਗੱਡੀਆਂ ਘੁਮਾ ਕੇ ਹੋਣੇ ਹੋਏ ਤਾਂ ਬਿਨਾਂ ਕੁਝ ਬਾਇੰਗ ਤੋਂ
1: ਜੀ
2: ਕੁਝ ਦੇ ਦਈਏ
1: ਬਿਲਕੁਲ ਸਰ ਆ ਜਿਹੜਾ ਪਰਿਵਾਰ ਬਾਇ ਕਰਨਾ ਨਹੀਂ ਕਰਨਾ ਗੇੜਾ ਮਾਰੋ ਤੋਹਫਾ ਲੈ ਜਾਓ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸਖਤ ਲੱਕੜੀ ਦਾ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ ਟੇਬਲ ਤੇ ਛੇ ਚੇਰਾਂ $1,200 ਦਾ ਲੈਣਾ ਹੋ ਕੈਨੇਡਾ ਡੇ ਸਪੈਸ਼ਲ ਓਨਲੀ ਫੋਰ ਦਿਸ ਵੀਕਐਂਡ ਸੋਲਿਡ ਵੁੱਡ ਦਾ ਟੇਬਲ ਤੇ ਛੇ ਚੇਰਾਂ $399 ਦਾ ਤਿੰਨ ਸੌ ਨੜਿਨਵੇਂ ਤੇ ਇਹਦੇ ਨਾਲ ਤੋਹਫਾ ਏਅਰ ਫਰਾਇਰ ਫ੍ਰੀ ਤੇ ਇਹੋ ਜਿਹੀਆਂ ਡੀਲਾਂ ਬੈਡਰੂਮ ਸੈੱਟ ਸੋਫਾ ਸੈੱਟ ਡਾਇਨਿੰਗ ਟੇਬਲ ਮੈਟਰਸ ਤੇ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਸੋ ਜ਼ਰੂਰ ਇੱਕ ਚੱਕਰ ਲਾਓ ਜੇ ਲੋਐਸਟ ਪ੍ਰਾਈਸ ਲੈਣਾ ਚਾਹੁੰਦੇ ਹੋ ਫਰਨੀਚਰ ਦੇ ਉੱਪਰ ਤੇ ਨਾਲ ਵੱਡੇ ਵੱਡੇ ਤੋਹਫੇ ਆਪਣੇ ਘਰ ਲੈ ਕੇ ਜਾਣਾ ਚਾਹੁੰਦੇ ਹੋ ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਕੈਨੇਡਾ ਡੇ ਸਪੈਸ਼ਲ ਸੇਲ ਨਵੀਂ ਬਾਜੀ
0: ਕੀ ਬਾਤ ਹੈ ਨਹੀਂ ਰੀਸਾ 6685 ਟੋਮਕਨ ਰੋਡ 1542 ਹਾਂਜੀ ਜੀ ਹਾਂਜੀ ਵੈਲਕਮ
3: ਵੀਰ ਜੀ ਫੋਨ ਮੈਂ ਤੁਹਾਡਾ ਰੋਜ਼ ਲਾਉਂਦਾ ਤੇ ਪ੍ਰੋਗਰਾਮ ਵੀ ਰੋਜ਼ ਸੁਣਦਾ ਪਰ ਤੇ ਨਿਰਮਲ
0: ਭਾਜੀ ਕੋਈ ਨਾ ਮੈਂ ਨਾ ਮੈਨੂੰ ਲੱਭੀ ਨਹੀਂ ਮੈਂ ਜੇ ਲੱਭੀ ਤਾਂ ਸੁਣਾ ਦੂੰ ਠੀਕ ਹੈ ਕੋਈ ਨਾ ਜ਼ਰੂਰ ਭਾਜੀ ਨਹੀਂ ਤਾਂ ਮੈਂ ਕੋਈ ਹੋਰ ਤੁਹਾਡੇ ਲਈ ਲਾ ਦਿੰਦਾ ਨੋ ਪ੍ਰੋਬਲਮ ਨਹੀਂ ਹੁਣ ਭਾਜੀ ਮੇਰੇ ਹਜੇ ਤਾਂ ਦੋ ਤਿੰਨ ਹੋਰ ਕਾਲਰ ਹੋਲਡ ਤੇ ਨੇ ਸੋ ਸਾਰਿਆਂ ਦੀ ਲਾਈਨ ਬਾਈ ਲਾਈਨ ਲੈ ਰਿਹਾ ਕਾਲ ਕੋਈ ਨਾ ਸਵੇਰੇ ਤੁਸੀਂ 6 ਤੋਂ 8 ਫੋਨ ਕਰਿਓ ਸਵੇਰੇ 6 ਤੋਂ 8 ਵਾਲੇ ਪ੍ਰੋਗਰਾਮ ਚ ਲਾ ਦੇਣਗੇ ਠੀਕ ਹੈ ਸਵੇਰੇ 6 ਤੋਂ 8 ਜਦੋਂ ਮਰਜ਼ੀ ਕਰ ਲਿਓ ਠੀਕ ਹੈ ਕੋਈ ਨਾ ਤੁਸੀਂ ਕਰ ਲਿਓ ਸਵੇਰੇ ਫੋਨ ਠੀਕ ਹੈ ਬਹੁਤ ਧੰਨਵਾਦ ਓਕੇ ਸੋ ਪ੍ਰੋਗਰਾਮ ਪੰਜਾਬੀ ਰਾ ਤੇ 905-673-3337 ਆਪਣਾ ਨੰਬਰ ਹੈ ਮੇਕ ਸ਼ੋਰ ਕਰ ਲਈ ਸਾਰੇ ਸਾਡੇ ਮੈਸੇਜ ਹੁਣ ਤੱਕ ਆ ਰਹੇ ਨੇ ਇੱਕ ਤਾਂ ਯਾਰ ਈਗਲ ਟਰੱਕ ਟਾਇਰ ਨੂੰ ਕਾਲ ਕਰੋ ਬਹੁਤ ਹੀ ਜ਼ਬਰਦਸਤ ਟੀਮ ਹੈ ਇਹਨਾਂ ਦੀ ਦੂਜੀ ਲੋਕੇਸ਼ਨ ਖੁੱਲ ਗਈ 10874 ਸਟੀਲਜ਼ ਐਵਨਿਊ ਈਸਟ ਸਟੀਲਜ਼ ਅਤੇ ਜੇਮਸ ਸਨੋ ਪਾਰਕਵੇ ਦਾ ਕੋਰਨਰ ਹੈ 401 ਤੋਂ ਉੱਤਰ ਅਨਸਾਰ ਤੁਸੀਂ ਜਾਣਾ ਇੱਥੇ ਗੇੜਾ ਮਾਰੋ ਤੇ ਤੁਹਾਡੇ ਲਈ ਮਨੂ ਜੀ ਹਾਜ਼ਰ ਨੇ ਟਰੱਕ ਦੇ ਨਵੇਂ ਟਾਇਰ ਟਰੱਕ ਦੀ ਅਲਾਈਨਮੈਂਟ ਟਰੱਕ ਦਾ ਕੋਈ ਓਇਲ ਚੇਂਜ ਤੇ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 647 234 6293 6472 34 6293. ਇੱਕ ਮੈਂ ਤੁਹਾਨੂੰ ਨੰਬਰ ਦੇਣਾ ਚਾਹੁੰਦਾ, ਨਵਾਂ ਡਰਾਈਵ ਵੀ ਬਣਵਾਉਣਾ ਜਾਂ ਤੁਸੀਂ ਬੈਕਯਾਰਡ ਪੱਕੀ ਕਰਾਉਣੀ ਹੈ। ਮੈਂ ਨਾ ਹੁਣੇ ਇਹਨਾਂ ਤੋਂ ਕੰਮ ਕਰਵਾਇਆ, ਤਲਵਿੰਦਰ ਭਾਅ ਜੀ ਨੇ ਟੀ ਐਸ ਸੀ ਕੰਸਟਰਕਸ਼ਨ ਵਾਲੇ, ਮੈਂ ਹੋਰ ਐਸਟੀਮੇਟ ਲਏ, ਇਹਨਾਂ ਦਾ ਐਸਟੀਮੇਟ ਸਭ ਤੋਂ ਵਧੀਆ ਸੀ ਅਤੇ ਇਹਨਾਂ ਦਾ ਕੰਮ ਸਭ ਤੋਂ ਵਧੀਆ, ਮਾੜਾ ਪੱਥਰ ਯੂਜ਼ ਹੀ ਨਹੀਂ ਕਰਦੇ। ਮੈਂ ਖੁਦ ਇਹਨਾਂ ਨੂੰ ਯੂਜ਼ ਕੀਤਾ, ਸੋ ਤੁਸੀਂ ਕਿਉਂ ਨਹੀਂ ਕਰੋਗੇ? ਮੈਂ ਰੀਸਰਚ ਕਰਕੇ ਯੂਜ਼ ਕੀਤਾ। ਸੋ ਡਰਾਈਵ ਵੀ ਬਣਵਾਉਣਾ, ਇੰਟਰਲੋਕਿੰਗ ਕਰਾਉਣੀ ਹੈ, ਬੰਦੇ ਬਹੁਤ ਵਧੀਆ ਨੇ। 416-930-4238 'ਤੇ ਕਾਲ ਕਰੋ ਅਤੇ ਡਰਾਈਵ ਪੱਕਾ ਕਰਾਓ, ਇੰਟਰਲੋਕਿੰਗ ਕਰਾਓ, ਹੁਣ ਤੁਹਾਡੀ ਮਰਜ਼ੀ ਕੀ ਕਰਾਉਣਾ। ਜੇ ਤੁਸੀਂ ਮੂਵ ਹੋ ਰਹੇ ਹੋ ਵਧੀਆ ਮੂਵਿੰਗ ਕੰਪਨੀ ਦੀ ਭਾਲ 'ਚੋਂ, ਐਚ ਕੇ ਮੂਵਰਸ, ਮੂਵ ਹੋ ਰਹੇ ਹੋ ਐਚ ਕੇ ਮੂਵਰਸ ਨੂੰ ਕਾਲ ਕਰ ਲਓ। 25-30 ਸਾਲ ਦਾ ਐਕਸਪੀਰੀਅੰਸ ਹੈ, ਨਵਾਂ ਤੁਸੀਂ ਘਰ ਲਿਆ, ਮੁਬਾਰਕਾਂ। ਹੁਣ ਵਧੀਆ ਮੂਵਿੰਗ ਕੰਪਨੀ ਤੁਹਾਡੀ ਹੈਡੇਕ ਚੁੱਕਣਗੇ ਇਹ। 416-524-6704 ਇੱਕ ਤੁਸੀਂ ਯਾਦ ਰੱਖਣਾ ਨਿਊ ਹਾਈਟਸ ਕਿਚਨ ਨੂੰ। ਨਿਊ ਹਾਈਟਸ ਕਿਚਨ ਦੇ ਜਸਪਾਲ ਭਾਅ ਜੀ ਨੇ ਨਵੀਆਂ ਕੈਬਨਿਟਸ, ਬ੍ਰੈਂਡ ਨਿਊ ਵੈਰਾਇਟੀਜ਼, ਕਾਊਂਟਰ ਟੌਪ ਕਿਚਨ ਐਸੀ ਤਿਆਰ ਕਰਾਓ ਕਿ ਅਗਲਾ ਆਵੇ ਤੁਹਾਡੇ ਘਰ ਅਤੇ ਕਵੇ ਯਾਰ ਕਿਚਨ 'ਚ ਹੀ ਬੈਠਣਾ, ਇੰਨੀ ਸੋਹਣੀ ਕਿਚਨ ਹੈ। ਸੋ ਨਿਊ ਹਾਈਟਸ ਕਿਚਨ 416-859-1920 ਸੁਣੀਏ ਫਿਰ ਅਗਲਾ ਗਾਣਾ ਕਿਹੜਾ ਸੁਣਾਈਏ ਹੁਣ ਤੁਹਾਨੂੰ? ਅਰਜਨ ਦਾ ਮੈਂ ਬਹੁਤ ਸੁਣਾ ਤਾ। ਹੁਣ ਯਾਰ ਜਿਹੜੀਆਂ ਨਵੀਆਂ ਐਲਬਮ ਆਈਆਂ ਉਹਨਾਂ 'ਚੋਂ ਮੈਨੂੰ ਤੁਹਾਨੂੰ ਤਕਰੀਬਨ ਮਿਲਾ ਦਾ ਸਾਰੇ ਹੀ ਸੁਣਾ ਤੇ, ਕੋਈ ਹੈ ਜਿਹੜਾ ਮੈਂ ਨਹੀਂ ਲਾਇਆ? ਜਾਂ ਤਾਂ ਜੋਰਡਨ ਸੰਧੂ ਦਾ ਕੋਈ ਲਾ ਦਿੰਦੇ ਹਾਂ, ਸਾਬੀ ਭਿੰਦਰ ਦਾ ਲਾ ਦਿੰਦੇ ਹਾਂ, ਕਿਹੜਾ ਲਾਈਏ ਗਾਣਾ ਯਾਰ? ਚਲੋ ਮੈਨੂੰ ਇੱਕ ਸੈਕਿੰਡ ਦਿਓ, ਤੁਸੀਂ ਇੱਕ ਮੈਸੇਜ ਸੁਣ ਲਓ ਅਤੇ ਫਿਰ ਤੁਹਾਡੇ ਲਈ ਗਾਣਾ ਜ਼ਰੂਰ ਲਾਉਂਦੇ ਹਾਂ। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ 'ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-799-1478-905-799-1478-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1498-1 ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਸੋ ਹੁਣੇ ਮੈਂ ਤੁਹਾਨੂੰ ਦੱਸ ਰਿਹਾ ਸੀ ਨਾ ਕਿ ਵੀਰ ਦਾ ਮੈਸੇਜ ਆਇਆ, ਉਹ ਵੀਰ ਕਹਿੰਦੇ ਕਿ ਨਾ ਵੀ ਲਿਸਟ ਭੇਜਿਓ ਘੁੰਮਣ ਫਿਰਨ ਵਾਲੀ, ਹਰ ਵੀਕਐਂਡ ਦਾ ਕਲੇਸ਼ ਖਤਮ ਹੋਵੇ ਵੀ ਕਿੱਥੇ ਜਾਈਏ ਕੀ ਕਰੀਏ। ਸੋ ਮੈਂ ਫਿਰ ਤੋਂ ਦੱਸ ਦਿੰਦਾ, ਇੱਕ ਸਾਡੀ ਨਾ ਲਿਸਟ ਬਣੀ ਹੋਈ ਹੈ, ਤੁਸੀਂ ਸਾਰੇ ਨੇ ਸਾਨੂੰ ਕੁਝ ਇੱਕ ਲੋਕੇਸ਼ਨ ਦੱਸੀਆਂ ਵੀ ਅੰਟੇਰੀਓ ਦੇ ਵਿੱਚ ਘੁੰਮਣ ਫਿਰਨ ਕਿੱਥੇ ਕਿੱਥੇ ਜਾ ਸਕਦੇ ਹਾਂ, ਕੋਈ ਬੀਚ, ਕੋਈ ਟ੍ਰੇਲ, ਕੋਈ ਪਾਰਕ, ਅਤੇ ਉਹ 15-20 ਲੋਕੇਸ਼ਨਾਂ ਨੇ, ਉਹਦੀ ਅਸੀਂ ਲਿਸਟ ਬਣਾਈ ਹੈ। ਸੋ ਉਹ ਲਿਸਟ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਕੋਲ ਹੋਵੇ, ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ, ਪੇਜ ਹੈ ਪੰਜਾਬੀ ਲਹਿਰਾਂ, PUNJABILEHREN ਇੰਸਟਾਗ੍ਰਾਮ 'ਤੇ ਲਿਖ ਦਿਓ ਲਿਸਟ ਜਾਂ ਜੋ ਵੀ ਹੈ, ਅਤੇ ਅਸੀਂ ਤੁਹਾਨੂੰ ਲਿਸਟ ਭੇਜ ਦਾਂਗੇ, ਠੀਕ ਹੈ। ਪੇਜ ਹੈ ਪੰਜਾਬੀ ਲਹਿਰਾਂ, PUNJABILEHREN ਪੰਜਾਬੀ ਲਹਿਰਾਂ।

0: ਆ ਦਾ ਪ੍ਰੋਗਰਾਮ ਪੰਜਾਬੀ ਨਾਲ ਤੇ ਸਾਡੇ ਨਾਲ ਆਲ ਕੈਨ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ ਵੀ ਜੁੜ ਕੇ ਹੈ। ਸਿਮਰਨ ਵੈਲਕਮ।
1: ਥੈਂਕ ਯੂ ਨਵੀ, ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ ਟੂ ਯੂ।
0: ਵੈਰੀ ਗੁੱਡ ਈਵਨਿੰਗ ਸਿਮਰਨ, ਆਲਵੇਸ ਵੈਲਕਮ ਐਂਡ ਆਲਵੇਸ ਸਿਮਰਨ ਬਹੁਤ ਹੀ ਐਜੂਕੇਸ਼ਨ ਨੌਲੇਜੇਬਲ ਇਨਫੋਰਮੇਸ਼ਨ ਸ਼ੇਅਰ ਕਰਦੇ। ਸੋ ਸਿਮਰਨ, ਅੱਜ ਕੀ ਜਾਣਕਾਰੀ ਸਭ ਲਈ?
1: ਨਵੀ, ਅੱਜ ਮੈਂ ਸਪੈਸ਼ਲੀ ਗੱਲ ਕਰਾਂਗੀ ਕਿ ਅਸੀਂ ਜਦੋਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਔਰ ਸਾਨੂੰ ਇਹ ਲੱਗਦਾ ਕਿ ਅਸੀਂ ਬੜੇ ਪੈਸੇ ਖਰਾਬ ਕਰ ਰਹੇ ਹਾਂ ਕਿ 20 ਸਾਲ 30 ਸਾਲ ਹੋਣਾ ਤੇ ਕੁਛ ਹੈ ਹੀ ਨਹੀਂ, ਅਸੀਂ ਪੈਸੇ ਪੇ ਕਰੀ ਜਾਵਾਂਗੇ। ਸਾਨੂੰ ਕਈ ਵਾਰੀ ਇੰਸ਼ੋਰੈਂਸ ਬੜੀ ਮਹਿੰਗੀ ਲੱਗਦੀ ਹੈ ਜਾਂ ਵੇਸਟ ਆਫ ਮਨੀ ਲੱਗਦੀ ਹੈ। ਸੋ ਬੇਸਿਕਲੀ ਇੰਸ਼ੋਰੈਂਸ ਜਿਹੜੀ ਹੈਗੀ ਹੈ ਇਹ ਉਹ ਕੋਸਟ ਹੈ ਜਿਹੜੀ ਤੁਸੀਂ ਆਪਣੇ ਫੈਮਿਲੀ ਦੇ ਫਿਊਚਰ ਦੇ ਲਈ ਇਨਵੈਸਟ ਕਰ ਰਹੇ ਹੈਗੇ ਹੋ। ਸੋ ਇਹਨੂੰ ਇਹ ਨਾ ਸਮਝੋ ਕਿ ਅਸੀਂ ਕੋਈ ਮਿਸਟੇਕ ਕਰ ਰਹੇ ਹਾਂ ਜਾਂ ਅਸੀਂ ਪੈਸੇ ਖਰਾਬ ਕਰ ਰਹੇ ਹਾਂ, ਕਿਉਂਕਿ ਕਈ ਵਾਰੀ ਕਲਾਇੰਟ ਕਹਿ ਦਿੰਦੇ ਨੇ ਜੀ ਅਸੀਂ ਟਰਮ ਪਾਲਿਸੀ ਕਰਵਾ ਲਈ 20 ਸਾਲ ਬਾਅਦ ਤੇ ਇਹਦੇ ਚੋਂ ਕੁਛ ਮਿਲਣਾ ਹੀ ਨਹੀਂ ਹੈ ਤਾਂ ਵੇਸਟ ਆਫ ਮਨੀ ਹੈ। ਹੁਣ ਲੱਗ ਰਿਹਾ ਹੈ ਸਾਨੂੰ ਕਿ ਪੈਸੇ ਖਰਾਬ ਕਰ ਰਹੇ ਹਾਂ, ਬਟ ਇਸ ਚੀਜ਼ ਦੀ ਕੀ ਗਰੰਟੀ ਹੈ ਕਿ 20 ਸਾਲ ਅਸੀਂ ਇੱਥੇ ਬੈਠੇ ਰਹਿਣਾ? ਕੋਈ ਗਰੰਟੀ ਨਹੀਂ ਹੈਗੀ। ਰਿਸਕ ਕਿੰਨਾ ਹੈ ਤੁਹਾਡਾ? ਹੁਣ ਤੁਸੀਂ ਇਹ ਗਰੰਟੀ ਨਾਲ ਕੋਈ ਬੰਦਾ ਵੀ ਨਹੀਂ ਕਹਿ ਸਕਦਾ ਇੰਕਲੂਡਿੰਗ ਮੀ ਕਿ ਮੈਂ ਅਗਲੇ 20 ਸਾਲ ਹੈ ਜਾਂ ਨਹੀਂ ਹੈ। ਸੋ ਇਹ ਰਿਸਕ ਕਵਰੇਜ ਹੈ ਔਰ ਇੱਕ ਛੋਟਾ ਜਿਹਾ ਅਮਾਊਂਟ ਦੇ ਕੇ ਤੁਸੀਂ ਫੈਮਿਲੀ ਨੂੰ ਪ੍ਰੋਟੈਕਟ ਕਰ ਰਹੇ ਹੋ, ਉਹਨਾਂ ਦੇ ਫਿਊਚਰ ਨੂੰ ਪ੍ਰੋਟੈਕਟ ਕਰ ਰਹੇ ਹੋ। ਔਰ ਅਗਰ ਫੈਮਿਲੀ ਦੇ ਲਈ $50 $40 ਜਾਂ $100 ਮੰਥਲੀ ਅਗਰ ਜਾ ਵੀ ਰਿਹਾ ਹੈ ਤਾਂ ਇਹਦੇ 'ਚ ਵੱਡਾ ਅਮਾਊਂਟ ਵੀ ਕੀ ਹੈਗਾ? ਸੋ ਇੱਕ ਨਜ਼ਰੀਆ ਹੈ ਤੁਹਾਡਾ ਦੇਖਣ ਦਾ ਕਿ ਇੰਸ਼ੋਰੈਂਸ ਜਿਹੜੀ ਹੈ ਉਹ ਇਨਵੈਸਟਮੈਂਟ ਹੈ ਤੁਹਾਡੇ ਲਈ ਜਾਂ ਤੁਹਾਡੇ ਲਈ ਉਹ ਇੱਕ ਐਕਸਟਰਾ ਕੋਸਟ ਹੈ। ਉਹ ਤੁਸੀਂ ਅਗਰ ਜਿਸ ਤਰੀਕੇ ਨਾਲ ਵੀ ਸੋਚਦੇ ਹੋ ਸਾਨੂੰ ਫਿਰ ਉਸੇ ਤਰੀਕੇ ਨਾਲ ਲੱਗਣਾ ਸ਼ੁਰੂ ਹੋ ਜਾਂਦਾ ਹੈਗਾ। ਹੁਣ ਇਨਸਾਨ ਜਿਹੜਾ ਹੈਗਾ ਦੋ ਹੀ ਤਰੀਕਿਆਂ ਨਾਲ ਪੈਸੇ ਕਮਾਉਂਦਾ, ਜਾਂ ਤਾਂ ਤੁਸੀਂ ਖੁਦ ਆਪ ਕੰਮ ਤੇ ਜਾਓਗੇ ਜਾਂ ਤੁਸੀਂ ਆਪਣੇ ਕੋਲ ਪੈਸਾ ਇੰਨਾ ਕਿ ਅਸੀਂ ਇਨਵੈਸਟ ਕੀਤਾ ਹੋਇਆ ਕਿ ਆਟੋਮੈਟਿਕਲੀ ਆਪਣੇ ਕੋਲ ਜਿਹੜੀ ਇਨਕਮ ਆਈ ਜਾ ਰਹੀ ਹੈਗੀ ਹੈ। ਹੁਣ ਕਿੰਨੇ ਕੁ ਲੋਕ ਨੇ ਜਿਹਨਾਂ ਕੋਲ ਇੰਨਾ ਪੈਸਾ ਹੈਗਾ ਕਿ ਉਹ ਬੈਠ ਕੇ ਗੁਜ਼ਾਰਾ ਕਰ ਸਕਦੇ ਨੇ? ਬੜਾ ਛੋਟਾ ਪਰਸੈਂਟੇਜ ਹੈ, ਬਹੁਤ ਘੱਟ ਲੋਕ ਨੇ ਜਿਹਨਾਂ ਕੋਲ ਇੰਨੇ ਪੈਸੇ ਹੈਗੇ ਨੇ ਕਿ ਆਪਾਂ ਨੂੰ ਲੋੜ ਹੀ ਨਹੀਂ ਕੰਮ ਕਰਨ ਦੀ, ਉਹਨਾਂ ਦੀ ਇਨਵੈਸਟਮੈਂਟ ਇੰਨੀ ਹੈਗੀ ਹੈ ਕਿ ਉਹਦੇ ਨਾਲ ਉਹਨਾਂ ਦੇ ਖਰਚੇ ਚੱਲੀ ਜਾ ਰਹੇ ਨੇ। ਸੋ ਸਾਨੂੰ ਸਾਰਿਆਂ ਨੂੰ ਕੰਮ ਤੇ ਜਾਣਾ ਪੈਂਦਾ ਔਰ ਜਾਣਾ ਵੀ ਪੈਣਾ ਹੈਗਾ ਕਿਉਂਕਿ ਆਪਸ਼ਨ ਹੀ ਨਹੀਂ, ਸਾਡੇ ਖਰਚੇ ਹੈਗੇ ਨੇ। ਹੁਣ ਅਗਰ ਅਸੀਂ ਕੰਮ ਤੇ ਜਾ ਰਹੇ ਹਾਂ, ਸਾਡੀ ਇਨਕਮ ਆ ਰਹੀ ਹੈ ਔਰ ਅਗਰ ਅਸੀਂ ਕੰਮ ਤੇ ਜਾਣਾ ਬੰਦ ਕਰ ਦਿੱਤਾ ਡਿਊ ਟੂ ਐਨੀ ਰੀਜ਼ਨ, ਚਾਹੇ ਉਹ ਸਿਕਨੈਸ ਹੈ, ਚਾਹੇ ਉਹ ਇੰਜਰੀ ਹੈ, ਚਾਹੇ ਪਰਸਨ ਦੀ ਡੈਥ ਹੋ ਗਈ ਹੈ, ਸੋ ਇਹ ਸਾਰੇ ਰਿਸਕ ਜਿਹੜੇ ਨੇ ਉਹਦੇ ਨਾਲ ਸਿੱਧੀ ਸਿੱਧੀ ਅਸਰ ਪੈਣਾ ਸਾਡੀ ਇਨਕਮ ਤੇ, ਸਾਡੀ ਇਨਕਮ ਤੇ ਅਸਰ ਪਿਆ ਤੇ ਉਹਦਾ ਅਸਰ ਹੋਣਾ ਹੈਗਾ ਸਾਡੀ ਡੇਲੀ ਲਾਈਫ ਦੇ ਉੱਤੇ, ਚਾਹੇ ਅਸੀਂ ਆਪਣੀ ਗੱਲ ਕਰ ਲਈਏ ਜਾਂ ਸਾਡੇ ਤੋਂ ਬਾਅਦ ਫੈਮਿਲੀ ਦੀ ਗੱਲ ਕਰ ਲਈਏ। ਹੁਣ ਇਹ ਰਿਸਕ ਕਵਰ ਕਿੱਦਾਂ ਹੋਣਾ ਹੈ? ਕਵਰ ਤੇ ਇੰਸ਼ੋਰੈਂਸ ਨਾਲ ਹੀ ਹੋਣਾ, ਜਾਂ ਤੇ ਕੋਈ ਆਪਣੇ ਕੋਲ ਮੈਜਿਕ ਹੋਏ ਨਾ ਕਿ ਹਾਂਜੀ ਆਪਾਂ ਨੂੰ ਪ੍ਰੋਬਲਮ ਆ ਗਈ ਤੇ ਸਾਡੇ ਖਰਚੇ ਆਪਣੇ ਆਪ ਚੱਲ ਜਾਣਗੇ, ਨਹੀਂ ਚੱਲਣੇ ਹੈਗੇ। ਸੋ ਉੱਥੇ ਸਾਨੂੰ ਬੈਕਅਪ ਪਲਾਨ ਲੈ ਕੇ ਚੱਲਣਾ ਪੈਣਾ। ਔਰ ਜਿਹੜੇ ਵੀ ਲੋਕ ਸਿਆਣੇ ਹੁੰਦੇ ਨੇ, ਜਿਹੜੇ ਪਲੈਨਿੰਗ ਨਾਲ ਚੱਲਦੇ ਨੇ, ਜਿਨ੍ਹਾਂ ਨੇ ਆਪਣੀਆਂ ਆਲਰੇਡੀ ਇੰਸ਼ੋਰੈਂਸ ਕਰਵਾਈਆਂ ਹੋਈਆਂ ਨੇ, ਉਹਨਾਂ ਨੂੰ ਪਤਾ ਹੈਗਾ ਕਿ ਅਗਰ ਕੱਲ ਨੂੰ ਪ੍ਰੋਬਲਮ ਆ ਗਈ, ਕੋਈ ਇਸ ਤਰ੍ਹਾਂ ਦੀ ਮਿਸਹੈਪਨਿੰਗ ਹੋ ਗਈ, ਤੇ ਬਿਹਾਈਂਡ ਦਾ ਸੀਨ ਸਾਡੇ ਕੋਲ ਇੰਸ਼ੋਰੈਂਸ ਹੈਗੀ ਹੈ ਜੋ ਸਾਡਾ ਬੈਕਅਪ ਪਲਾਨ ਹੈਗਾ। ਸੋ ਉਹ ਕੋਈ ਵੇਸਟ ਨਹੀਂ ਹੈਗੀ, ਉਹ ਕੋਈ ਸਾਡੀ ਐਕਸਟਰਾ ਕੋਸਟ ਨਹੀਂ ਹੈਗੀ, ਉਹ ਸਾਡੀ ਇਨਵੈਸਟਮੈਂਟ ਹੈ, ਉਦੋਂ ਕੰਮ ਆਏਗੀ ਜਦੋਂ ਪ੍ਰੋਬਲਮ ਆਉਣੀ ਹੈਗੀ ਹੈ। ਸੋ ਜਿੱਥੇ ਤੁਸੀਂ ਹੋਰ ਹਜ਼ਾਰਾਂ ਖਰਚੇ ਕਰਦੇ ਹੈਗੇ ਹੋ, ਇਨਕਲੂਡਿੰਗ ਮੀ, ਅਸੀਂ ਕਈ ਵਾਰੀ ਬਿਨਾਂ ਮਤਲਬ ਤੋਂ ਹੀ ਅਸੀਂ ਖਰਚਾ ਕਰਦੇ ਨੇ ਜਿੱਥੇ ਜ਼ਰੂਰਤ ਵੀ ਨਹੀਂ ਹੁੰਦੀ, ਅਸੀਂ ਬਹੁਤ ਜ਼ਿਆਦਾ ਤੇ ਪੈਸੇ ਖਰਾਬ ਕਰਦੇ ਹੈਗੇ ਹਾਂ। ਬਟ ਹੁੰਦਾ ਕੀ ਹੈ, ਸਾਨੂੰ ਪੈਸੇ ਮਾੜੇ ਕਿਹੜੇ ਲੱਗਦੇ ਨੇ ਜਿਹੜੇ ਅਸੀਂ ਇੰਸ਼ੋਰੈਂਸ 'ਚ ਪਾ ਰਹੇ ਹਾਂ? ਅਸੀਂ ਕਹਿੰਦੇ ਹਾਂ ਓਕੇ ਜੀ ਇਹਨੂੰ ਡਿਲੇ ਕਰ ਦਈਏ, ਜਾਂ ਇੰਸ਼ੋਰੈਂਸ ਪਾਲਿਸੀ ਚੱਲ ਰਹੀ ਹੈ, ਮਾੜਾ ਜਿਹਾ ਹੱਥ ਟਾਈਟ ਹੋਇਆ, ਜੋਬ ਇੱਧਰ ਉੱਧਰ ਨੂੰ ਹੋਈ, ਅਸੀਂ ਕਹਿੰਦੇ ਚਲੋ ਪਹਿਲਾਂ ਇੰਸ਼ੋਰੈਂਸ ਨੂੰ ਬੰਦ ਕਰੀਏ। ਬਈ ਇੰਸ਼ੋਰੈਂਸ ਤੇ ਆਪਾਂ ਨੂੰ ਉਸ ਟਾਈਮ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਹੈ ਜਦੋਂ ਸਾਡੇ ਕੋਲ ਉਹ ਟਾਈਮ ਹੁੰਦਾ ਹੈ ਕਿ ਅਸੀਂ ਬਿਲਕੁਲ ਹੀ ਹੈਂਡ ਟੂ ਮਾਊਥ ਹਾਂ, ਸਾਡੇ ਕੋਲ ਕਿਤਿਓਂ ਵੀ ਪੈਸਾ ਕੱਢਣ ਦੀ ਜਿਹੜੀ ਹੈ ਹਿੰਮਤ ਨਹੀਂ ਹੁੰਦੀ, ਉਹ ਟਾਈਮ ਤੇ ਸਭ ਤੋਂ ਵੱਧ ਇੰਸ਼ੋਰੈਂਸ ਚਾਹੀਦੀ ਹੈ। ਬਿਕਾਜ਼ ਅਗਰ ਉਸ ਟਾਈਮ ਤੇ ਕੋਈ ਪ੍ਰੋਬਲਮ ਆ ਗਈ ਤੇ ਸਾਡੇ ਕੋਲ ਤੇ ਪਿੱਛੇ ਕੁਛ ਵੀ ਨਹੀਂ ਹੈਗਾ ਕਿ ਜਿਹਨਾਂ ਨਾਲ ਅਸੀਂ 2-4-6 ਮਹੀਨੇ ਸਰਵਾਈਵ ਕਰ ਸਕੀਏ। ਹੁਣ ਵੈਸੇ ਤਾਂ ਕੈਨੇਡੀਅਨ ਸਟੈਟਸ ਕਹਿੰਦੇ ਨੇ ਤੁਹਾਡੇ ਕੋਲ 3 ਮਹੀਨੇ ਦਾ 6 ਮਹੀਨੇ ਦਾ ਐਮਰਜੈਂਸੀ ਜਿਹੜਾ ਹੈਗਾ ਉਹ ਰਿਕਵਰੀ ਫੰਡ ਹੋਣਾ ਚਾਹੀਦਾ, ਤੁਹਾਡੇ ਕੋਲ ਪਿੱਛੇ ਪੈਸੇ ਅਕਾਊਂਟ ਦੇ ਵਿੱਚ ਪਏ ਹੋਣੇ ਚਾਹੀਦੇ ਨੇ। ਔਰ ਬਹੁਤ ਸਾਰੇ ਸਾਡੇ ਲਿਸਟਰ ਹੋਣਗੇ ਵੀ ਕਿ ਜਿਹਨਾਂ ਨੇ ਆਪਣੀ ਸੇਵਿੰਗ ਸਾਈਡ ਤੇ ਕੀਤੀਆਂ ਹੋਈਆਂ ਨੇ, ਬਟ ਕਈ ਵਾਰੀ ਇਸ ਤਰ੍ਹਾਂ ਦਾ ਟਾਈਮ ਆਉਂਦਾ ਹੈਗਾ ਕਿ ਸਾਡੀਆਂ ਸੇਵਿੰਗ ਯੂਜ਼ ਹੋ ਜਾਂਦੀਆਂ ਨੇ, ਬਟ ਉੱਥੇ ਜੇ ਕੋਈ ਪ੍ਰੋਬਲਮ ਆ ਜਾਂਦੀ ਹੈ ਇੰਸ਼ੋਰੈਂਸ ਹੈਗੀ ਹੈ ਤੇ ਉਹ ਤੁਹਾਡੀ ਫੈਮਿਲੀ ਦੀ ਹੈਲਪ ਕਰ ਦਿੰਦੀ ਹੈ। ਸੋ ਇੰਸ਼ੋਰੈਂਸ ਨੂੰ ਜਿਹੜਾ ਹੈਗਾ ਇੱਕ ਫਾਲਤੂ ਖਰਚਾ ਨਾ ਸਮਝ ਕੇ ਆਪਣੀ ਇੱਕ ਇਨਵੈਸਟਮੈਂਟ ਸਮਝਿਆ ਕਰੋ ਕਿ ਜਿਹੜੀ ਔਖੇ ਟਾਈਮ ਆਪਣੇ ਕੰਮ ਆਉਣੀ ਹੈਗੀ ਹੈ। ਸੋ ਹਰ ਇੱਕ ਪਰਸਨ, ਹਰ ਇੱਕ ਲਿਸਟਰ ਨੂੰ ਮੈਂ ਇਹੀ ਕਹੂੰਗੀ ਜਿਹਨਾਂ ਕੋਲ ਸਪੈਸ਼ਲੀ ਕੋਈ ਵੀ ਇੰਸ਼ੋਰੈਂਸ ਪਾਲਿਸੀ ਨਹੀਂ ਹੈ, ਛੋਟੀ ਜਿਹੀ ਇੰਸ਼ੋਰੈਂਸ ਲੈ ਲਓ, $10, $20, $50, $100, ਜੋ ਵੀ ਤੁਹਾਡਾ ਮੰਥਲੀ ਬਜਟ ਅਲਾਅ ਕਰਦਾ ਹੈਗਾ, ਸਮਥਿੰਗ ਇਜ਼ ਆਲਵੇਜ਼ ਬੈਟਰ ਦੈਨ ਨਥਿੰਗ। ਚਾਹੇ ਉਹ $1,00,000 ਦੀ ਇੰਸ਼ੋਰੈਂਸ ਹੈ, ਚਾਹੇ ਉਹ ਤੁਸੀਂ $15-20 ਪੇ ਕਰ ਰਹੇ ਹੈਗੇ ਹੋ, ਬਟ ਕੁਝ ਨਾ ਕੁਝ ਹਰ ਇੱਕ ਪਰਸਨ ਕੋ ਹੋਣਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਉੱਪਰ ਜ਼ਿੰਮੇਵਾਰੀਆਂ ਨੇ, ਰਿਸਪੋਂਸਿਬਿਲਿਟੀਜ਼ ਹੈ। ਹਾਂ, ਅਗਰ ਤੁਸੀਂ ਮਲਟੀ ਮਿਲੇਨੀਅਰ ਹੋ, ਬਹੁਤ ਸਾਰੇ ਪੈਸੇ ਅਕਾਊਂਟ 'ਚ ਪਏ ਨੇ, ਦੈਟਸ ਫਾਈਨ, ਤੁਹਾਨੂੰ ਇੰਸ਼ੋਰੈਂਸ ਦੀ ਜ਼ਰੂਰਤ ਨਹੀਂ ਹੋ ਸਕਦੀ। ਬਟ ਮੋਸਟਲੀ 90% ਆਪਾਂ ਸਾਰਿਆਂ ਨੂੰ ਇੰਸ਼ੋਰੈਂਸ ਦੀ ਜ਼ਰੂਰਤ ਹੈ। ਸੋ ਅਗਰ ਤੁਹਾਨੂੰ ਇਹ ਲੱਗ ਰਿਹਾ ਕਿ ਇੰਸ਼ੋਰੈਂਸ ਪੈਸੇ ਖਰਾਬ ਕਰਨੇ ਨੇ, ਤਾਂ ਤੁਸੀਂ ਮਿਨੀਮਮ ਤੋਂ ਮਿਨੀਮਮ ਜਿਹੜਾ ਹੈਗਾ ਉਹ ਪ੍ਰੀਮੀਅਮ ਪੇ ਕਰਕੇ ਵੀ ਇੰਸ਼ੋਰੈਂਸ ਲੈ ਸਕਦੇ ਹੋ। ਤੁਸੀਂ ਮੈਨੂੰ ਕਾਲ ਜਾਂ ਟੈਕਸਟ ਮੈਸੇਜ ਕਰ ਸਕਦੇ ਹੋ ਅਗਰ ਤੁਹਾਨੂੰ ਇੰਸ਼ੋਰੈਂਸ ਦੀ ਕੋਟੇਸ਼ਨ ਚਾਹੀਦੀ ਹੈ, ਚਾਹੇ ਉਹ ਲਾਈਫ ਹੈ, ਕ੍ਰਿਟੀਕਲ ਹੈ, ਡਿਸੇਬਿਲਿਟੀ ਹੈ, ਕੋਈ ਵੀ ਇੰਸ਼ੋਰੈਂਸ ਪਾਲਿਸੀ ਤੁਸੀਂ ਲੈਣਾ ਚਾਹ ਰਹੇ ਹੋ, ਤਾਂ ਨੰਬਰ ਹੈ ਜੀ 416-996-7272-416-994-9972-72. ਕੋਈ ਵੀ ਕੁਸ਼ਚਨ ਹੈ ਤੁਹਾਡਾ ਪਰਸਨਲ ਇੰਸ਼ੋਰੈਂਸ ਤੋਂ ਇਲਾਵਾ, ਇਨਵੈਸਟਮੈਂਟ ਨੇ, ਆਰਓਐਸ, ਪੀਟੀਐਫ, ਸੇਫ ਫਸਟ ਹੋਮ ਸੇਵਿੰਗ ਅਕਾਊਂਟ ਹੈ, ਜਾਂ ਬੱਚਿਆਂ ਦਾ ਐਜੂਕੇਸ਼ਨ ਪਲਾਨ ਹੈ, ਕੋਈ ਪੁਰਾਣੀ ਪਾਲਿਸੀਜ਼ ਨੇ ਤੁਹਾਡੀਆਂ ਜਿਨ੍ਹਾਂ ਨੂੰ ਤੁਸੀਂ ਰਿਵਿਊ ਕਰਨਾ ਚਾਹੁੰਦੇ ਹੈਗੇ ਹੋ, ਜਾਂ ਸਪੈਸ਼ਲੀ ਅਗਰ ਤੁਸੀਂ ਆਪਣੀ ਸਟੇਟ ਪਲੈਨਿੰਗ ਕਰਨਾ ਚਾਹੁੰਦੇ ਹੋ, ਜਿਹਦੇ ਵਿੱਚ ਤੁਸੀਂ ਬਿਜ਼ਨਸ ਰਨ ਕਰ ਰਹੇ ਹੋ ਜਾਂ ਤੁਹਾਡੀ ਕੋਈ ਕੰਪਨੀ ਹੈ, ਤੁਸੀਂ ਕਾਰਪੋਰੇਸ਼ਨ ਚੋਂ ਪੈਸੇ ਕੱਢਣਾ ਚਾਹ ਰਹੇ ਹੋ, ਟੈਕਸ ਸੇਵ ਕਰਨਾ ਚਾਹ ਰਹੇ ਹੈਗੇ ਹੋ, ਬਹੁਤ ਸਾਰੇ ਕੁਸ਼ਚਨਸ ਹੁੰਦੇ ਨੇ, ਚਾਹੇ ਉਹ ਪਰਸਨਲ ਇੰਸ਼ੋਰੈਂਸ ਪਾਲਿਸੀਜ਼ ਨੇ, ਕਾਰਪੋਰੇਟ ਇੰਸ਼ੋਰੈਂਸ ਪਾਲਿਸੀਜ਼ ਨੇ, ਜਾਂ ਤੁਹਾਡੀ ਕੋਈ ਕੰਪਨੀਜ਼ ਨਾਲ ਰਿਲੇਟਡ ਗਰੁੱਪ ਪਲਾਨਸ ਹੈਗੇ ਨੇ, ਉਹਨਾਂ ਬਾਬਤ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ, ਜਾਂ ਮੈਨੂੰ ਆਫਿਸ ਆ ਕੇ ਮਿਲ ਸਕਦੇ ਹੋ, ਆਲ ਕੈਂਡ ਇੰਸ਼ੋਰੈਂਸ ਆਫਿਸ, ਏਅਰਪੋਰਟ ਰੋਡ ਐਂਡ ਕੁਈਨ ਸਟਰੀਟ ਦਾ ਮੇਨ ਇੰਟਰਸੈਕਸ਼ਨ, ਹੋਮ ਡਿਪੋ ਵਾਲੇ ਪਲਾਜ਼ਾ ਦੇ ਬਿਲਕੁਲ ਨਾਲ, ਔਰ ਮੇਰਾ ਨੰਬਰ ਅਗੇਨ ਸੇਮ ਹੈ ਜੀ 416-994-7272-416-994-7272.
0: ਵੈਰੀ ਗੁੱਡ, 416-994-7272. ਸਿਮਰਨ, ਥੈਂਕ ਯੂ ਸੋ ਮਚ,
1: ਥੈਂਕ ਯੂ ਨਵੀ,
0: ਥੈਂਕ ਯੂ ਜੀ। 1589, ਹੈਲੋ
2: ਨਵੀ ਬੂਸਟ,
0: ਓ ਕੀ ਬਾਤ ਹੈ, ਕਿਵੇਂ ਹੋ?
2: ਵਧੀਆ ਵਧੀਆ ਨਵੀ, ਸਤਿ ਸ੍ਰੀ ਅਕਾਲ।
0: ਕਿੱਥੇ ਰਹੇ ਹੋ ਯਾਰ, ਇੰਨਾ ਚਿਰ ਬੂਸਟ ਹੀ ਨਹੀਂ ਮਿਲਿਆ, ਇੰਨਾ ਚਿਰ ਹੋ ਗਿਆ।
2: ਨਹੀਂ ਬੂਸਟ ਆਲਰੇਡੀ ਸਾਰਾ ਹੈਗਾ ਤੇਰੇ ਕੋਲ, ਨਜ਼ਾਰੇ ਆ
0: ਵਧੀਆ, ਨਜ਼ਾਰੇ ਤਾਂ ਠੀਕ ਹੈ, ਪਰ ਸਾਰਾ ਕੁਝ ਠੀਕ ਠਾਕ ਹੈ?
2: ਸਾਰਾ ਕੁਝ ਬਹੁਤ ਵਧੀਆ, ਪ੍ਰੋਗਰਾਮ ਸੁਣੀਦਾ ਆ, ਆਨੰਦ ਲਈਦਾ ਸੁਣ ਕੇ।
0: ਚਲੋ, ਥੈਂਕ ਯੂ ਸਰ, ਥੈਂਕ ਯੂ, ਵੈਲਕਮ।
2: ਹੋਰ ਸੁਣਾਓ ਸਭ ਠੀਕ ਹੈ?
0: ਬਹੁਤ ਵਧੀਆ, ਬੱਲੇ ਬੱਲੇ, ਤੁਸੀਂ ਸੁਣਾਓ, ਸਭ ਠੀਕ ਠਾਕ?
2: ਠੀਕ ਹੈ, ਵਧੀਆ ਵਧੀਆ। ਮੈਂ ਨਾ ਇੱਕ ਨੰਬਰ ਚਾਹੀਦਾ ਸੀ, ਉਹ ਜਿਹੜਾ ਤੁਸੀਂ ਉਹ ਅੱਖਾਂ ਦਾ ਸਰਜਰੀ ਵਾਲਾ ਦਿੰਦੇ ਹੁੰਦੇ।
0: ਹਾਂਜੀ ਹਾਂਜੀ, ਨੰਬਰ ਉਹਨਾਂ ਦਾ ਹੈ 289
2: 289-982-9597.
0: ਗੁਰਕਰਮ ਢੀਂਡਸਾ ਨੂੰ ਯਾਦ ਰੱਖੋ, ਗੱਡੀਆਂ ਘਰਾਂ ਦੀ ਇੰਸ਼ੋਰੈਂਸ ਘੱਟ ਕਰਾਉਣੀ ਹੈ, ਗੁਰਕਰਮ ਢੀਂਡਸਾ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ, ਤੇ ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ। 416-876-4605 ਗੁਰਕਰਮ, 416-876-4605 ਗੁਰਕਰਮ। ਗਰੋਸਰੀ ਕਰਨੀ ਹੈ ਤਾਂ ਇੰਡੀਅਨ ਫਰੂਟਲੈਂਡ, ਮਲਟੀਪਲ ਲੋਕੇਸ਼ਨਸ ਤੋਂ ਇੰਡੀਅਨ ਫਰੂਟਲੈਂਡ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਇੰਡੀਅਨ ਫਰੂਟਲੈਂਡ 15 ਫੈਂਡਰ ਵੇ, 45 ਡਸਕ ਡਰਾਈਵ, 1465 ਮੇਫੀਲਡ ਰੋਡ, ਮੇਫੀਲਡ ਕ੍ਰੈਡਿਟ ਵਿਊ, 25 ਸੈਂਡਲਵੁੱਡ ਪਾਰਕ ਵੇ, ਸੈਂਡਲਵੁੱਡ ਐਂਡ ਹਰ ਇੰਟੇਰੀਓ, ਆਪਣਾ 33 ਫਾਰਲੀ ਡਰਾਈਵ ਇਨ ਗੁਐਲਫ, ਤੇ ਨਾਲ ਦੀ ਨਾਲ 600 ਹੈਸਪਿਲਰ ਰੋਡ ਕੇਮਬ੍ਰਿਜ। ਇੰਡੀਅਨ ਫਰੂਟਲੈਂਡ 9893। ਹੈਲੋ, ਵਧੀਆ ਜੀ, ਕਿਵੇਂ ਹੋ? ਹਾਂ, ਜ਼ਰੂਰ ਕਰਾਉਣੀ ਚਾਹੀਦੀ ਹੈ, ਜਿਹੜਾ ਬੰਦਾ ਨਹੀਂ ਕਰਾਉਂਦਾ ਭਾਜੀ, ਜੇ ਕੋਈ ਤੁਰ ਜਾਵੇ ਬਿਨਾਂ ਇੰਸ਼ੋਰੈਂਸ ਤੋਂ, ਸਾਰੀ ਜ਼ਿੰਦਗੀ ਫਿਰ ਪਰਿਵਾਰ ਨੂੰ ਬਸ ਟੈਨਸ਼ਨਾਂ ਹੀ ਨੇ।
3: ਆਪਾਂ ਦੇਖ ਲਓ ਕਿੱਦਾਂ ਨਿਆਣਿਆਂ ਲਈ ਫਿਰਦੇ, ਬਾਅਦ ਚ ਨਿਆਣੇ ਰੋਲਦੇ ਆ, ਮੇਰੇ ਸਾਡੇ